ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ ਮਿਲਟਨ

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਹਾਂਜੀ ਮੈਲਬਨ ਦੇ ਵਿੱਚ ਹੁਣ ਅੱਗੇ ਸਮਾਂ ਆ ਗਿਆ ਆਪਾਂ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਹੋਰ ਗੱਲਾਂ ਬਾਤਾਂ ਕੁਛ ਸਾਰੇ ਹਫ਼ਤੇ ਦੀਆਂ ਅਤੇ ਤੁਹਾਡਾ ਇਸ ਹਿੱਸੇ ਦੇ ਵਿੱਚ ਕਾਲ ਕਰਨਾ ਸ਼ਾਮਿਲ ਹੁੰਦਾ ਵਾ ਇਸ 10 ਤੋਂ 12 ਵਾਲੇ ਸੈਗਮੈਂਟ ਦੇ ਵਿੱਚ। ਗਾਣਾ ਤੁਸੀਂ ਸੁਣ ਰਹੇ ਸੀ ਗੁਰਸ਼ਬਦ ਦੀ ਆਵਾਜ਼ ਦੇ ਵਿੱਚ। ਸੋ ਗੁਰਸ਼ਬਦ ਦੀ EP ਕਹਿ ਦਿੰਦੇ ਅੱਜ ਕੱਲ੍ਹ, ਹਾਂਜੀ EP
1: ਹਾਂ।
0: ਸੋ EP ਮੇਰਾ ਖਿਆਲ ਆਈ ਆ ਅਤੇ ਇਹਦੇ ਵਿੱਚੋਂ ਬੜੇ ਸੋਹਣੇ ਪਿਆਰੇ ਗਾਣੇ, ਤੋ ਬਾਕੀ ਜਿਹੜਾ ਵਾ ਉਹ ਤੁਸੀਂ ਫਿਰ ਆਪ ਸੁਣ ਲਿਓ। ਅਤੇ ਨਾਲ ਦੀ ਨਾਲ ਫਿਲਮ ਜਿਹੜੇ ਇਸ ਟਾਈਮ ਦੇ ਉੱਤੇ ਚਰਚੇ ਚੱਲ ਰਹੇ ਨੇ, ਬੋਲ ਭਾਵੇਂ ਨਾ ਬੋਲ, ਸੋ ਉਹਦੇ ਵੀ ਗਾਣਾ ਤੁਹਾਨੂੰ ਅੱਜ ਆਪਾਂ ਸੁਣਾਇਆ ਅਤੇ ਆਸ ਕਰਦੇ ਹਾਂ ਕਿ ਵੀ ਤੁਸੀਂ ਪਸੰਦ ਕੀਤਾ ਹੋਊਗਾ। ਹੌਲੀ ਹੌਲੀ ਮਗ ਰਿਹਾ ਵਾ ਸਿਲਸਿਲਾ ਫਿਲਮ ਦਾ, 4 ਤਰੀਕ ਨੂੰ ਰਿਲੀਜ਼ ਹੋ ਜਾਣੀ ਆ ਫਿਲਮ ਬੋਲ ਭਾਵੇਂ ਨਾ ਬੋਲ। ਅਤੇ ਬਹੁਤ ਧੰਨਵਾਦ ਤੁਹਾਡਾ ਸੋਮਵਾਰ ਦਾ ਇਹ ਦਿਨ, ਸੋਮਵਾਰ ਦੇ ਦਿਨ ਦੇ ਵਿੱਚ ਆਪਾਂ ਰਿਸ਼ਤੇ ਜੇਕਰ ਤੁਸੀਂ ਭੇਜਣੇ ਆ ਤਾਂ ਭਾਈ ਹੁਣੇ ਭੇਜ ਦਿਓ, ਅਤੇ ਬਾਅਦ ਵਿੱਚ ਫਿਰ ਲੇਟ ਹੋਣ ਦੇ ਉੱਤੇ ਨਾ ਸਾਨੂੰ ਤੁਸੀਂ ਮਤਲਬ ਭੇਜਿਓ, ਪਰੇਸ਼ਾਨ ਕਰਿਓ, ਕਿਉਂਕਿ ਉਦੋਂ ਸਾਡੇ ਕੋਲ ਕੋਈ ਫਿਰ ਇਹ ਸੋਰਸ ਨਹੀਂ ਹੁੰਦਾ, ਮਤਲਬ ਖਬਰਾਂ 'ਚ ਤਾਂ ਆਪਾਂ ਉਹਨੂੰ ਰਿਸ਼ਤਾ ਬੋਲਣ ਉਹ ਰਹੇ, ਅਤੇ ਤੁਸੀਂ ਪਹਿਲਾਂ ਭੇਜ ਦਿਓ ਜੋ ਵੀ ਤੁਸੀਂ ਭੇਜਣਾ, ਅਤੇ ਉਹ ਫਿਰ ਆਪਾਂ ਅਨਾਊਂਸ ਕਰ ਦਾਂਗੇ। ਫਿਲਹਾਲ ਤੌਰ 'ਤੇ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਗਾਣਾ ਤਾਂ ਬੜਾ ਹੀ ਵਾਕਈ ਬਹੁਤ ਸੋਹਣਾ ਸੀਗਾ, ਅਤੇ ਫਿਲਮ ਦਾ ਮੈਨੂੰ ਲੱਗਦਾ ਇੰਨਾ ਜ਼ਿਆਦਾ ਹੁਣ ਪ੍ਰਮੋਸ਼ਨਸ ਦੇਖ ਕੇ ਐਕਸਾਈਟਮੈਂਟ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਹੈ ਕਿ ਇਹ ਮੂਵੀ ਥੋੜ੍ਹੀ ਹਟ ਕੇ ਆ ਰਹੀ ਹੈ, ਤੁਹਾਨੂੰ ਕੀ ਲੱਗਦਾ?
0: ਵੇਖੋ ਇੱਕ ਚੀਜ਼ ਤਾਂ ਪੱਕੀ ਆ, ਇੱਕ ਨਾ ਸ਼ੁਰੂ ਦੇ ਵਿੱਚ ਕਈ ਮਤਲਬ ਜਦੋਂ ਆਪਾਂ ਪ੍ਰਮੋਸ਼ਨ ਸ਼ੁਰੂ ਕਰਦੇ ਹਾਂ ਨਾ, ਅਤੇ ਮੈਨੂੰ ਫਿਲਹਾਲ ਮੈਨੂੰ ਕਈ ਆਸਟ੍ਰੇਲੀਆ ਲੈਵਲ 'ਤੇ ਜੇ ਮੈਂ ਗੱਲ ਕਰਾਂ ਅਤੇ ਮੈਨੂੰ ਅੰਗਰੇਜ਼ ਫਿਲਮ ਜਦੋਂ ਆਈ ਸੀ ਨਾ 2015 ਦੇ ਉੱਤੇ, ਜਦੋਂ ਆਪਾਂ ਰੇਡੀਓ ਨਵਾਂ ਨਵਾਂ ਖੋਲਿਆ ਹੈ, ਅਤੇ ਉਸ ਟਾਈਮ ਦੇ ਜਿਹੜੇ ਕੁਛ ਇੱਕ ਮੈਂ ਕੰਪੇਅਰ ਨਹੀਂ ਕਰ ਰਿਹਾ, ਮੈਂ ਗੱਲ ਹੋਰ ਕਰ ਰਿਹਾ ਕਿ ਅੰਗਰੇਜ਼ ਦੇ ਟਾਈਮ ਦੇ ਜਿਹੜੇ ਕੁਛ ਇੱਕ ਇੰਸੀਡੈਂਟ ਹੈ ਨਾ ਉਹ ਮੈਨੂੰ ਮਤਲਬ ਹੂ ਬਹੂ ਯਾਦ ਆ
1: ਰਿਹਾ,
0: ਹਾਂ ਯਾਦ ਆ ਰਿਹਾ ਮੈਨੂੰ ਉਹ ਕਿੱਦਾਂ, ਮਤਲਬ ਡਿਟੇਲ 'ਚ ਆਪਾਂ ਫਿਰ ਕਿਤੇ ਗੱਲ ਕਰਾਂਗੇ। ਪਰ ਇੱਕ ਨਾ ਮਤਲਬ ਉਹ ਕਿਹੜੇ ਪੱਖੋਂ ਮੈਂ ਇਹ ਗੱਲ ਕਹਿ ਰਿਹਾ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਹੁੰਦੀ ਹੈ ਨਾ, ਅੰਗਰੇਜ਼ ਵੀ ਇੱਕ ਨਵਾਂ ਸਫ਼ਰ ਹੀ
1: ਬਿਲਕੁਲ
0: ਉਦੋਂ ਦੇ ਹਿਸਾਬ ਦੇ ਨਾਲ, ਜਿਹਨੂੰ ਕਿਸੇ ਨੂੰ ਯਾਦ ਹੋਊਗਾ ਨਾ, ਅਮਰਿੰਦਰ ਗਿੱਲ ਵਾਜ਼ ਨੋਟ ਅ ਸਕਸੈਸਫੁਲ ਫੇਸ ਐਟ ਦੈਟ ਟਾਈਮ, ਅਤੇ ਇਹ ਵੀ ਇੱਕ ਕਹਿ ਲਓ ਨਵੀਂ ਸ਼ੁਰੂਆਤ ਆ, ਨਵੇਂ ਚਿਹਰੇ ਆ, ਕੋਈ ਮਤਲਬ ਇੱਕ ਟੈਗ ਤੋਂ ਇਲਾਵਾ ਹੋਰ ਕੋਈ ਕਿਸੇ ਕਿਸਮ ਦਾ ਕੋਈ ਉਹ ਨਹੀਂ ਆ, ਮਤਲਬ ਜ਼ਿਆਦਾਤਰ ਕੀ ਹੁੰਦਾ ਵੀ ਨਾਲ ਮੁੰਡਾ ਨਵਾਂ ਅਤੇ ਕੁੜੀ ਪੁਰਾਣੀ ਪਾ ਲਓ,
1: ਹੰਡੀ
0: ਵਰਤੀ ਪਾ ਲਓ, ਹੈ ਨਾ, ਜਾਂ ਕੋਈ ਮਤਲਬ ਇਹ ਬਿਲਕੁਲ ਫਰੈਸ਼ ਫੇਸਿਸ ਨੇ, ਅਤੇ ਉਹ ਚੀਜ਼ ਜਿਹੜੀ ਆ ਉਹ ਮਾਰਕੀਟ ਦੇ ਵਿੱਚੋਂ ਜਾਂ ਫਿਰ ਦਰਸ਼ਕਾਂ ਦੇ ਵੱਲੋਂ ਅਨੈਲਿਸਿਸ ਕੀਤੀ ਜਾਂਦੀ ਆ ਵੀ ਹੈ ਨਾ ਵੀ ਵੇਖਾਂਗੇ ਨਵੇਂ, ਕਿਉਂਕਿ ਅੱਜ ਤੱਕ ਨਵਾਂ ਕੁਛ ਵੀ ਅਕਸੈਪਟਿਡ ਨਹੀਂ ਹੋਇਆ, ਜਾਂ ਫਿਰ ਇੱਦਾਂ ਕਹਿ ਲਓ ਵੀ ਸਕਸੈਸਫੁਲ ਨਹੀਂ ਹੋਇਆ ਪੰਜਾਬੀ ਸਿਨੇਮੇ 'ਚ। ਬਹੁਤ ਬਹੁਤ ਆਪਾਂ ਮਤਲਬ ਤੁਹਾਨੂੰ ਕਈ ਬੜੀਆਂ ਐਗਜ਼ਾਮਪਲਾਂ ਤੁਹਾਨੂੰ ਮਿਲ ਜਾਣਗੀਆਂ ਵੀ ਹਾਂ ਵੀ ਆਹ ਨਵੇਂ ਫੇਸ ਆਏ ਸੀ, ਇਹ ਨੌਨ ਸਿੰਗਿੰਗ ਫੇਸ ਆਏ ਸੀ, ਪਰ ਹਾਲੇ ਤੱਕ ਕੋਈ ਉਸ ਲੈਵਲ ਦੇ ਉੱਤੇ ਸਕਸੈਸਫੁਲ ਨਹੀਂ ਹੋਇਆ। ਹਾਂ ਇੱਕ ਸੈਕਟ ਦੇ ਲਈ ਕੁਛ ਇੱਕ ਹੀਰੋ ਅਸਟੈਬਲਿਸ਼ ਹੋ ਗਏ, ਜਿੱਦਾਂ ਇੱਕ ਛੋਟੇ ਜਿਹੇ ਸੈਕਟ ਦੇ ਲਈ ਆ ਬਦਮਾਸ਼ੀ ਵਾਲੀਆਂ ਫਿਲਮਾਂ, ਅਤੇ ਉਹਨਾਂ ਦੇ ਲਈ ਇੱਕ
1: ਹੀਰੋ
0: ਥੋੜ੍ਹੇ ਜਿਹੇ ਟਾਈਮ ਦੇ ਲਈ ਅਸਟੈਬਲਿਸ਼ ਹੋ ਗਿਆ, ਜਾਂ ਹੋਰ ਨਿੱਕੇ ਨਿੱਕੇ ਜਿਹੜੇ ਨੇ ਉਹ ਆਪਾਂ ਕਹਿ ਲਈਏ ਵੀ ਆਊਟਲੈਟ ਜੇ ਖੁੱਲ੍ਹ ਗਏ, ਪਰ ਓਵਰਆਲ ਇੱਕ ਐਕਸੈਪਟੈਂਸ ਜਿਹੜੀ ਆ ਉਹ ਹਾਲੇ ਤੱਕ ਸਿੰਗਰਸ ਤੋਂ ਬਲੈਦਾ ਨਹੀਂ ਹੋ ਪਾਈ। ਉਹਦੇ ਵਿੱਚ ਇੱਕ ਵੱਡਾ ਰੀਜ਼ਨ ਇਹ ਵੀ ਆ ਵੀ ਕਿਸੇ ਨੇ ਕੋਈ ਐਡਾ ਮਾਰਕਾ ਮਾਰਿਆ ਵੀ ਨਹੀਂ, ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਨਹੀਂ
1: ਵਧੀਆ ਸੀ, ਪਰ ਨਹੀਂ,
0: ਹਾਂ ਆਪਾਂ ਇਹ ਨਹੀਂ ਕਹਿ ਸਕਦੇ ਜਾਂ ਬਹੁਤ ਵਧੀਆ ਸੀ ਅਤੇ ਲੋਕਾਂ ਨੇ

0: ਜਿੱਦਾਂ ਤੁਸੀਂ ਜਿਹੜੀ ਤੁਹਾਡੀ ਗੱਲ ਸੀ ਜਿੱਥੋਂ ਕਿ ਕੁਛ ਵਧੀਆ ਲੱਗ ਰਿਹਾ, ਅਤੇ ਹਾਂ ਇੰਨਾ ਜ਼ਰੂਰ ਆ ਵੀ ਇਹ ਕੁਛ ਵਧੀਆ ਹੋਊਗਾ।
1: ਇੱਕ ਤਾਂ ਮੈਨੂੰ ਤਾਜ਼ਾ ਤਾਜ਼ਾ ਜਿਹਾ ਲੱਗ ਰਿਹਾ, ਮਤਲਬ ਜਿਵੇਂ ਆਪਾਂ ਹਰ ਦਿਨ ਹੁਣ ਕਿੰਨੀਆਂ ਫਿਲਮਾਂ ਰਿਲੀਜ਼ ਹੁੰਦੀਆਂ ਆਪਾਂ ਦੇਖਦੇ ਹਾਂ, ਹਰ ਵਾਰੀ ਆਪਾਂ ਗੱਲਾਂ ਬਾਤਾਂ ਵੀ ਕਰਦੇ ਹਾਂ ਜੇ ਪੰਜਾਬੀ ਖਿੱਤੇ ਦੀ ਗੱਲ ਕਰੀਏ, ਪਰ ਕਿੰਨੀਆਂ ਆਉਂਦੀਆਂ ਕਿੰਨੀਆਂ ਜਾਂਦੀਆਂ। ਪਰ ਇਹ ਕੁਛ ਇੱਦਾਂ ਦਾ ਹੈ, ਨੋਟ ਜਸਟ ਆਪਣੇ ਪ੍ਰਮੋਸ਼ਨ ਹੋ ਰਹੀ ਹੈ ਤਾਂ, ਪਰ ਇਹ ਥੋੜ੍ਹਾ ਡਿਫਰੈਂਟ ਜਿਹਾ ਲੱਗ ਰਿਹਾ, ਮਤਲਬ ਕਿ ਲੱਗ ਰਿਹਾ ਕਿ ਹਾਂ ਗੱਲ ਬਣੇਗੀ।
0: ਮੈਂ ਉਹੀ ਚੀਜ਼ ਹੈ ਕਿ ਜਿੱਦਾਂ ਜਦੋਂ ਰਿਲੀਜ਼ ਹੁੰਦੀ ਹੈ ਫਿਲਮ, ਮਤਲਬ ਸਾਡੇ ਆਪਣੇ ਮੇਰੇ ਵੇਖਣ ਦੀ ਗੱਲ ਹੈ, ਹੁਣ ਇੰਨਾ ਚਿਰ ਹੋ ਗਿਆ ਆਪਾਂ ਨੂੰ ਪ੍ਰਮੋਸ਼ਨ ਕਰਦੇ ਹਾਂ, ਕਿੰਨੀਆਂ ਕਿੰਨੀਆਂ ਫਿਲਮਾਂ ਆਈਆਂ, ਕਿੰਨੀਆਂ ਗਈਆਂ, ਅਤੇ ਉਹਦੇ ਵਿੱਚ ਬਹੁਤ ਵੱਡੇ ਵੱਡੇ ਵੀ ਕਈ ਨੰਬਰ ਹੁੰਦੇ ਆ, ਬੜਾ ਜ਼ੋਰ ਵੀ ਲੱਗਾ ਹੁੰਦਾ, ਪਰ ਜਦੋਂ ਓਪਨ ਹੁੰਦੀਆਂ ਤਾਂ ਉਹ ਨਹੀਂ, ਉਹ ਗੱਲ ਬਣ ਨਹੀਂ ਪਾਉਂਦੀ। ਇਹ ਵੀ ਇੱਕ ਸੱਚਾਈ ਆ, ਕਿਉਂਕਿ ਐਂਡ ਆਫ ਦਾ ਡੇ ਇਹ ਲੋਕਾਂ 'ਤੇ ਆ ਵੀ ਲੋਕਾਂ ਨੂੰ ਕਿਹੜੀ ਚੀਜ਼ ਪਸੰਦ ਆਉਣੀ ਆ। ਪਰ ਹਾਂ ਇੰਨਾ ਜ਼ਰੂਰ ਆ ਕਿ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੀਆਂ ਬੇਸਿਕ ਟਿਕਸ ਹੋਣ ਅਤੇ ਉਹ ਵੀ ਲੋਕ ਪ੍ਰਵਾਨ ਕਰ ਲੈਂਦੇ, ਈਵਨ ਵੀ ਯਾਰ ਫਿਲਮ 'ਤੇ ਲੱਗੇ ਲੱਗੇ ਤਾਂ ਸਹੀ ਵੀ ਆ ਇੱਕ ਕੰਪਲੀਟ ਫਿਲਮ ਆ, ਲੱਗੇ ਤਾਂ ਸਹੀ ਵੀ ਇੱਕ ਵੱਡਾ ਸਿਨੇਮਾ ਆ, ਲੱਗੇ ਤਾਂ ਸਹੀ ਵੀ ਇੱਕ ਕੰਸੈਪਟ ਨੂੰ ਹੱਥ ਪਾਇਆ ਵਾ ਅਤੇ ਉਹ ਯਾਰ ਕੰਪਲੀਟ ਹੀ ਨਹੀਂ ਹੋਈ, ਹੈ ਨਾ, ਬਹੁਤੀ ਵਾਰੀ ਤਾਂ ਇਹ ਵੀ ਪ੍ਰੋਬਲਮ ਆਉਂਦੀ ਹੈ। ਸੋ ਇਹ ਸਾਰੀਆਂ ਜਿਹੜੀਆਂ ਇੱਕ ਵੱਡੇ ਸਿਨੇਮੇ ਦੀਆਂ, ਈਵਨ ਬੋਲੀਵੁੱਡ ਤੱਕ ਦੀ ਜੇ ਆਪਾਂ ਗੱਲ ਕਰੀਏ ਤਾਂ ਵੱਡੇ ਸਿਨੇਮੇ ਦੀਆਂ ਜਿਹੜੀਆਂ ਕੁਛ ਇੱਕ ਟਿਕਸ ਹੁੰਦੀਆਂ ਨੇ ਜਿਹੜੀਆਂ ਕੋਈ ਨੋਟ ਕਰਦਾ ਵਾ ਕੋਈ ਨਹੀਂ ਕਰਦਾ, ਉਹ ਜ਼ਰੂਰ ਇਹਦੇ ਵਿੱਚ ਸਾਰੀਆਂ ਟਿਕ ਹੋਈਆਂ ਤੁਹਾਨੂੰ ਮਿਲਣਗੀਆਂ। ਅਤੇ ਬਾਕੀ ਅਗੇਨ ਫਿਰ ਉਹੀ ਗੱਲ ਆ ਜਾਂਦੀ ਆ ਵੀ ਵੱਡੀਆਂ ਦਾਅਵੇਦਾਰੀਆਂ ਉਦੋਂ ਜਦੋਂ ਤੁਸੀਂ ਵੇਖ ਲੈਂਦੇ ਹੋ। ਹਾਂ ਸੋ ਇੰਨਾ ਕੁ ਜ਼ਰੂਰ ਆ ਵੀ ਤੁਸੀਂ ਆਓ ਵੇਖੋ। ਅਸੀਂ ਤਾਂ ਫਿਲਹਾਲ ਆਪਾਂ ਇੰਨਾ ਕਹਿ ਸਕਦੇ ਹਾਂ ਕਿ ਸਾਡੀ ਜਿੱਦਾਂ ਮੈਂ ਅੱਗੇ ਵੀ ਕੱਲ੍ਹ ਪਰਸੋਂ ਕਿਸੇ ਨਾਲ ਗੱਲ ਕਰ ਰਿਹਾ ਵੀ ਸਾਡੇ ਥੋੜ੍ਹੇ ਜਿਹੇ ਹੋਰ ਤਰ੍ਹਾਂ ਦੇ ਇੱਕ ਕਹਿ ਲਓ ਵੀ ਪਰਿਵਾਰਿਕ ਪੱਧਰ ਦੇ ਉੱਤੇ ਜਜ਼ਬਾਤ ਜੁੜੇ ਹੁੰਦੇ, ਹੈ ਨਾ, ਅਤੇ ਸਾਡਾ ਕਹਿ ਲਓ ਵੀ ਪਰਿਵਾਰ ਦਾ ਜੀ ਆ ਅਤੇ ਸਾਨੂੰ ਤਾਂ ਵਧੀਆ ਅਸੀਂ ਤਾਂ ਕਹਿਣਾ ਹੀ ਕਹਿਣਾ, ਪਰ ਅਸੀਂ ਫਿਲਹਾਲ ਸਿਰਫ ਇੰਨਾ ਕਹਿ ਸਕਦੇ ਹਾਂ ਵੀ ਤੁਸੀਂ ਇੱਕ ਵਾਰੀ ਵੇਖਣ ਜ਼ਰੂਰ ਆਇਓ। ਇੱਕ ਇਸ ਨਵੇਂ ਨੂੰ ਤੁਸੀਂ ਜਿਹੜਾ ਜੇਕਰ ਹੌਸਲਾ ਦਿੰਦੇ, ਕੋਈ ਕਈ ਵਾਰੀ ਕਈ ਪ੍ਰੋਜੈਕਟ ਵਧੀਆ ਹੁੰਦੇ ਆ ਪਰ ਜੇ ਉਹਨਾਂ ਨੂੰ ਇੱਕ ਠੀਕ ਠਾਕ ਹੱਲਾਸ਼ੇਰੀ ਨਾ ਮਿਲੇ, ਓਪਨਿੰਗ ਨਾ ਮਿਲੇ, ਤਾਂ ਫਿਰ ਉਹ ਅੱਗੇ ਉਹ ਜਾਂਦਾ ਰਹਿੰਦਾ, ਤੁਹਾਡਾ ਇੱਕ ਰਸਿਆ ਜਾਂਦਾ, ਡਾਊਨ ਹੋ ਜਾਂਦਾ। ਹਾਂ ਪਰ ਹਾਂ ਇੰਨਾ ਜ਼ਰੂਰ ਆ ਕਿ ਤੁਸੀਂ ਡਿਸਅਪੋਇੰਟ ਨਹੀਂ ਹੋਗੇ, ਇੰਨੀ ਕੁ ਜ਼ਰੂਰ ਆਪਾਂ ਤੁਹਾਡੇ ਨਾਲ ਫਿਲਹਾਲ ਮਿਹਨਤ ਜਿੰਨੀ ਕੁ ਹੋਈ ਆ ਉਸ ਪੱਖੋਂ ਤੁਹਾਨੂੰ ਆਪਾਂ ਜ਼ਰੂਰ ਕਹਾਂਗੇ। ਹਾਂ ਇਹ ਜ਼ਰੂਰ ਆ ਵੀ ਜੋ ਸਾਰਿਆਂ ਦੇ ਮਨਾਂ ਦੇ ਵਿੱਚ ਸੰਕੇ ਆ ਜਾਂ ਸਾਰਿਆਂ ਦੇ ਮਨਾਂ ਦੇ ਵਿੱਚ ਜੋ ਇੱਕ ਉਹ ਰਹਿੰਦਾ ਵਾ ਅਤੇ ਉਹ ਰਹਿਣਾ ਵੀ ਆ, ਕਿਉਂਕਿ ਇਹ ਬਿਲਕੁਲ ਇੱਕ ਨਵੀਂ ਚੀਜ਼ ਆ, ਕੰਸੈਪਟ ਹੀ ਨਵਾਂ ਵਾ, ਅਤੇ ਓਨਾ ਹੀ ਵੱਡਾ ਏ ਜਿੰਨਾ ਸਾਡੇ ਲਈ ਵੇਖਣਾ ਅਤੇ ਬਹੁਤ ਛੋਟਾ ਆਈ ਥਿੰਕ ਰਿਸਕ ਆ ਬਣਾਉਣਾ, ਵੇਖੋ ਕਿੱਡਾ ਵੱਡਾ ਰਿਸਕ ਆ।
1: ਉਹ ਚੀਜ਼ ਨੂੰ ਥੋੜ੍ਹੀ 2 ਮਿੰਟ ਦਾ ਜਾਂ ਮਤਲਬ ਕਿੰਨੇ ਸੈਕਿੰਡ ਦਾ ਅਗਰ ਐਡ ਹੀ ਬਣਦਾ ਉਹਦੇ ਪਿੱਛੇ ਕਿੰਨੀ ਜਾਨ ਨਿਕਲਦੀ ਹੈ ਨਾ ਪੂਰੀ ਯੂਨਿਟ ਦੀ। ਅਤੇ ਇੱਕ ਫਿਲਮ ਮੈਂ ਤਾਂ ਮਤਲਬ ਛੋਟੇ ਲੈਵਲ ਦੀ ਡਾਕੂਮੈਂਟਰੀ ਕਾਲਜ ਦੀ, ਉਸ 'ਚ ਸਾਡੀ ਜਾਨ ਨਿਕਲ ਜਾਂਦੀ ਸੀ ਕਿਵੇਂ ਵੋਇਸ ਓਵਰ ਪਾਉਣਾ, ਕਿਵੇਂ ਕੀ ਕਰਨਾ, ਟੈਕਨੋਲੋਜੀ ਇਹ ਤਾਂ
0: ਫਿਰ ਐਵੇਂ ਥੋੜ੍ਹੀ ਵੱਡਾ ਸਿਨੇਮਾ ਐਵੇਂ ਥੋੜ੍ਹੀ ਕਹਿ ਦਿੰਦੇ, ਵੱਡਾ ਪਰਦਾ ਮਤਲਬ ਵੱਡੀ ਚੀਜ਼ ਜਿਹਦੇ ਨਾਲ ਲੱਗ ਜੇ ਤਾਂ ਫਿਰ ਉਹ ਫਿਰ ਵੱਡੇ ਦੇ ਉੱਤੇ ਵੱਡੀ ਮਿਹਨਤ। ਚਲੋ ਖੈਰ ਇਹ ਹੁਣ ਉਹ ਕਹਿੰਦੇ ਹੁੰਦੇ ਵੀ ਜਿੱਦਾਂ ਉਹ ਪੇਪਰਾਂ ਦਾ ਕਹਿੰਦੇ ਹੁੰਦੇ ਵੀ 31 ਮਾਰਚ ਦੱਸੂਗੀ, ਕੋਈ ਰਹੂਗੀ ਕੋਈ ਦੱਸੂਗੀ, ਸੋ 4 ਸਤੰਬਰ ਦੱਸੂ ਕਿਉਂਕਿ 4 ਸਤੰਬਰ ਨੂੰ ਵੱਡੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ।
1: ਉਸ ਦਿਨ ਤਾਂ ਮੇਰੀ ਫੇਵਰੇਟ ਵੈਬ ਸੀਰੀਜ਼ ਦੀ ਫਿਲਮ ਵੀ ਆ ਰਹੀ ਹੈ।
0: ਹਾਂਜੀ, ਸੋ 4 ਤਰੀਕ ਨੂੰ ਮਿਰਜ਼ਾਪੁਰ ਵੀ ਰਿਲੀਜ਼ ਹੋ ਰਹੀ ਹੈ, ਸੋ ਉਹਨਾਂ ਦੀ ਵੀ ਵੱਡੀ ਇੱਕ ਮੈਂ ਕਹੂੰਗਾ ਪ੍ਰੀਖਿਆ, ਉਹਨਾਂ ਦੀ ਵੀ ਵੱਡੀ
1: ਚੈਲੇਂਜ ਹੈ ਉਹਨਾਂ ਲਈ,
0: ਉਹਨਾਂ ਦੇ ਲਈ ਹੋਰ ਵੱਡਾ ਚੈਲੇਂਜ ਹੈ ਕਿਉਂਕਿ ਉਹ ਆਲਰੇਡੀ ਇੱਕ ਜਿਹੜੀ ਪ੍ਰਵਾਨਿਤ ਅਸਟੈਬਲਿਸ਼ਡ ਜਿਹੜੀ ਇੱਕ ਫਰੈਂਚਾਈਜ਼ੀ ਆ ਅਤੇ ਉਹਨੂੰ ਮੁੜ ਕੇ ਫਿਰ ਫਿਲਮ ਦੇ ਰੂਪ ਦੇ ਵਿੱਚ ਲਿਆਉਣਾ ਇੱਕ ਨਿੱਕੀ ਚੀਜ਼ ਨਹੀਂ ਆ, ਮਤਲਬ ਇੱਕ ਇਸ ਬਹੁਤ ਚਾਂਸ ਹੁੰਦੇ ਆ ਕਈ ਵਾਰੀ ਵੀ ਲੋਕ ਉਹਨਾਂ ਉਹਨੂੰ ਨਹੀਂ ਐਕਸੈਪਟ ਕਰਦੇ ਜਿੰਨਾ ਪਹਿਲਾਂ ਕਰ ਚੁੱਕੇ ਹੁੰਦੇ, ਖਾਸ ਤੌਰ ਦੇ ਉੱਤੇ ਜਿਹੜੇ ਮੈਨੂੰ ਲੱਗਦਾ ਹੁੰਦਾ ਜਿਹੜੇ ਵੈਬ ਸੀਰੀਜ਼ ਵਾਲੇ ਕਲਾਕਾਰ ਆ ਉਹਨਾਂ ਨੂੰ ਵੱਡੇ ਪਰਦੇ ਦੇ ਉੱਤੇ ਉਹਨਾਂ ਵੇਖ ਕੇ ਲੋਕ ਸ਼ਾਇਦ ਰਸ ਨਹੀਂ ਮਾਣਦੇ, ਹੈ ਨਾ। ਹਾਂ ਉਹ ਇੱਕ ਪ੍ਰੋਬਲਮ ਰਹਿੰਦੀ ਆ, ਸੋ ਟੀਮ 'ਤੇ ਇਹ ਵੀ ਕਾਫੀ ਕਹਿ ਲਓ ਵੀ ਇਸ ਟਾਈਮ ਦੇ ਉੱਤੇ ਐਕਸਾਈਟਿਡ ਤਾਂ ਹੈ ਹੀ ਹੈ, ਨਾਲ ਚਿੰਤਿਤ ਵੀ ਆ ਅਤੇ ਵੇਖੋ ਕੀ ਬਣਦਾ ਕਿਉਂਕਿ ਇਹ 4 ਤਰੀਕ 4 ਸਤੰਬਰ ਜਾਂ ਫਿਰ ਸਤੰਬਰ ਦਾ ਮਹੀਨਾ ਹੀ ਲਾ ਲਓ ਤੁਸੀਂ
1: ਸਾਰੇ ਨਾ ਬੁਰਾ ਹੈਪਨਿੰਗ ਹੈ।
0: ਹਾਂ ਸਤੰਬਰ
1: ਦੇ ਮਹੀਨੇ ਆਪਾਂ ਮੁਕਾ ਕੇ ਨਿਕਲਿਆ ਤੇ ਅੱਗੇ ਸਾਰੀ ਫਿਲਮਾਂ ਹੀ ਫਿਲਮਾਂ।
0: ਹਾਂ ਪੰਜਾਬੀ ਸਿਨੇਮੇ ਦੇ ਲਈ ਇੱਕ ਵੱਡਾ ਮੈਂ ਕਹੂੰਗਾ ਐਗਜ਼ਾਮੀਨੇਸ਼ਨ ਹੈ, ਸਤੰਬਰ ਦਾ ਮਹੀਨਾ ਤੁਹਾਨੂੰ ਲਗਭਗ ਦੱਸ ਜੂਗਾ ਨਵਾਂ ਪੁਰਾਣਾ ਫਰਕ ਕੀ ਆ, ਪੰਜਾਬੀ

0: ਮੈਂ ਜਾ ਕਿੱਧਰ ਨੂੰ ਰਿਹਾ ਵਾ, ਮਤਲਬ ਆਪਾਂ ਪਹਿਲਾਂ ਆਪਾਂ ਗਿਣਤੀ ਕਰ ਲਈਏ ਸ਼ੁਰੂ ਦੇ ਵਿੱਚ ਹੀ, ਅਤੇ ਫਿਰ ਆਪਾਂ ਇਹ ਆਈਡੀਆ ਲਾ ਲਾਂਗੇ ਵੀ ਜੇ ਮੇਰੇ ਖਿਆਲ ਨਾਲ 4 ਤੋਂ 5 ਫਿਲਮਾਂ ਰਿਲੀਜ਼ ਹੋ ਰਹੀਆਂ ਨੇ, ਅਤੇ ਜੇ ਤੁਸੀਂ ਮੰਨ ਕੇ ਚੱਲੋ ਵੀ ਚੌਂ ਤਾਂ ਹੁਣ ਕਈਆਂ ਦੇ ਆਪਾਂ ਨਾਂ ਨਹੀਂ ਵੀ ਲੈ ਸਕਦੇ ਕਿਉਂਕਿ ਸਾਡੇ ਕੋਲ ਜਿਹਦੀ ਪ੍ਰਮੋਸ਼ਨ ਨਹੀਂ ਹੈ, ਸੋਰੀ ਆਪਾਂ ਉਹਦਾ ਨਾਂ ਨਹੀਂ ਲੈਂਦੇ, ਅਤੇ ਪਰ ਮੇਰੇ ਖਿਆਲ ਦੇ ਨਾਲ 4 ਤੋਂ 5 ਫਿਲਮਾਂ ਰਿਲੀਜ਼ ਹੋ ਰਹੀਆਂ ਨੇ, ਤੁਸੀਂ ਮੰਨ ਕੇ ਚੱਲੋ ਜੇ 5 ਚੋਂ 1 ਵੀ ਨਹੀਂ ਚੱਲਦੀ ਅਤੇ ਫਿਰ ਤੁਸੀਂ ਆਪ ਭਵਿੱਖ ਤੈਅ ਕਰ ਲਓ ਪੰਜਾਬੀ ਸਿਨੇਮੇ ਦਾ, ਅਤੇ ਫਿਰ ਮੇਕਰਸ ਦੇ ਲਈ ਵੀ ਸੋਚਣ ਵਿਚਾਰਨ ਵਾਲੀ ਗੱਲ ਹੈ, ਅਤੇ ਪਰ ਆਪਾਂ ਆਸਵੰਦ ਹਾਂ ਵੀ ਇਹਨਾਂ ਦੇ ਵਿੱਚੋਂ ਫਿਲਮਾਂ ਚੱਲਣ, ਅਤੇ ਜ਼ਰੂਰ ਚੱਲਣ, ਕਿਉਂਕਿ ਜਿੱਥੇ ਟੌਕਸਿਕ ਵਰਗੀ ਵੱਡੀ ਫਿਲਮ ਜਿਹੜੀ ਆ ਉਹ ਨਹੀਂ ਉਹ ਕਰ ਸਕੀ ਜੋ ਉਹਨਾਂ ਨੂੰ ਆਸ ਸੀ, ਅਤੇ ਫਿਰ ਤੁਸੀਂ ਸੋਚੋ ਵੀ ਮਤਲਬ ਇਹਦਾ ਮਤਲਬ ਵੀ ਪੈਸਾ ਵੀ ਵਿਨਰ ਨਹੀਂ ਆ, ਵੱਡੇ ਸਟਾਰ ਵੀ ਹਾਲਾਂਕਿ ਜੋ ਮੈਂ ਮਤਲਬ ਥੋੜ੍ਹਾ ਜਿਹਾ ਅੱਧੇ ਕੁ ਘੰਟੇ ਦੀ ਵੇਖੀ ਆ ਅਖੀਰ ਤੋਂ, ਪਰ ਜੋ ਉਹਨੇ ਯਸ਼ ਨੇ ਜੋ ਐਕਟਿੰਗ ਕੀਤੀ ਆ ਨਾ, ਮਤਲਬ ਐਕਟਿੰਗ ਤਾਂ ਕਮਾਲ ਦੀ, ਹੁਣ ਮੈਨੂੰ ਇਹ ਸਮਝ ਮੈਂ ਸਾਰੀ ਹੁਣ ਵੇਖੂੰਗਾ, ਕੋਈ ਲੰਮੀ ਬੜੀ ਫਿਲਮ ਮੈਂ ਸਾਰੀ ਤਾਂ ਹੌਸਲਾ ਨਹੀਂ ਕਰ ਪਾਇਆ ਵੀ ਇੰਨਾ ਚਿਰ ਬਹੁ, ਕਿਉਂਕਿ ਉਹ ਉਹਦੇ ਲਈ ਇੱਕ ਅਲੱਗ ਉਹ ਚਾਹੀਦੀ ਹੁੰਦੀ ਆ, ਮੈਨੂੰ ਨਹੀਂ ਪਤਾ ਵੀ ਕਿਉਂ
1: ਕਹਿ ਰਹੇ ਕਾਫੀ ਡਾਰਕ ਹੈ ਤਾਂ ਕਰਕੇ ਨੈਗੇਟਿਵ,
0: ਪਤਾ ਨਹੀਂ ਮੈਨੂੰ ਵੀ ਕਿਉਂ ਇਹ ਫਲੋਪ ਹੋਈ, ਜੇ ਕਿਸੇ ਨੇ ਵੇਖੀ ਕੋਈ ਦੱਸ ਦੂਗਾ, ਫਲੋਪ ਨਹੀਂ ਮੈਂ ਆਪਾਂ ਕਹਿ ਸਕਦੇ, ਸੋਰੀ ਫਲੋਪ ਨਹੀਂ ਆ, ਪਰ
1: ਐਕਸੈਪਟ ਨਹੀਂ
0: ਕਹਿੰਦੇ ਉਹ ਜਿੰਨੇ ਵੱਡੇ ਲੈਵਲ ਦੇ ਉੱਤੇ ਉਹ ਸੀ ਉਹਨੇ ਵੱਡੇ ਲੈਵਲ ਦੀ ਓਪਨਿੰਗ ਨਹੀਂ ਲੱਗੀ, ਪਰ ਐਕਟਿੰਗ ਮੈਂ ਕਹੂੰਗਾ ਵੀ ਜਿੰਨਾ ਕੁ ਮੈਂ ਵੇਖਿਆ ਵਾ ਐਕਟਿੰਗ ਤਾਂ ਭਾਈ ਬੜੇ ਬੰਬ ਕੱਢੇ ਉਹਨੇ, ਐਕਟਿੰਗ ਪੱਖੋਂ ਕੋਈ ਉਹ ਨਹੀਂ ਆ, ਬਾਕੀ ਫਿਲਮ ਸਾਰੀ ਵੇਖ ਕੇ ਫਿਰ ਆਪਾਂ ਕਹਿ ਸਕਦੇ ਹਾਂ। ਸੋ ਇਸ ਮਹੀਨੇ ਦੇ ਵਿੱਚ ਜਿੱਥੇ ਬੋਲ ਭਾਵੇਂ ਨਾ ਬੋਲ ਫਿਲਮ ਰਿਲੀਜ਼ ਹੋਣੀ ਆ, ਉੱਥੇ ਪੁਰਾਣੇ ਜਿਹੜੇ ਮੀਡੀਆ ਹਾਊਸਿਸ ਨੇ ਜਾਂ ਫਿਰ ਵੱਡੇ ਜਿਹੜੇ ਮੰਝੇ ਖਿਡਾਰੀ ਨੇ ਉਹਨਾਂ ਦੇ ਵਿੱਚੋਂ ਕਿੱਪੀ ਗਰੇਵਾਲ ਦੀ ਫਿਲਮ ਸਿੰਘ ਵਰਸਿਜ਼ ਕੌਰ 2 ਇਹ ਵੀ ਰਿਲੀਜ਼ ਹੋਣੀ ਆ, ਇਹ 11 ਤਰੀਕ ਨੂੰ, ਇੱਕ ਹਫ਼ਤਾ ਹੀ ਬਾਅਦ ਇਹ ਵੀ ਫਿਲਮ ਆ ਜਾਣੀ ਆ ਮੈਦਾਨ ਦੇ ਵਿੱਚ। ਸੋ ਇਹ ਸਤੰਬਰ ਦੇ ਪ੍ਰੋਡਕਟ ਤੁਹਾਨੂੰ ਆਪਾਂ ਦੱਸ ਰਹੇ ਹਾਂ, ਅਤੇ ਇੱਧਰ ਜਿਹੜੀ ਨਹੀਂ ਇਹ ਤਾਂ ਚਲੋ ਟੱਪ ਗਈ ਹੈ ਨਾ, ਇਹ ਲੰਘ ਗਈ, ਚਲੋ ਇਹਦਾ ਆਪਾਂ ਨਹੀਂ ਲੈਂਦੇ ਫਿਲਹਾਲ ਨਾ। ਸੋ ਇਸ ਤੋਂ ਇਲਾਵਾ ਵੀ ਮੈਂ ਇੱਥੇ ਮਿਸ ਕਰ ਰਿਹਾ ਵਾਂ ਸ਼ਾਇਦ, ਇਸ ਤੋਂ ਇਲਾਵਾ ਵੀ 2 ਤੋਂ 3 ਫਿਲਮਾਂ ਹੋਰ ਨੇ
1: ਓਕੇ
0: ਜਿਹੜੀਆਂ ਇਸੇ
1: ਸਤੰਬਰ ਦੇ ਵਿੱਚ
0: ਇਸੇ ਮਹੀਨੇ ਦੇ ਵਿੱਚ ਰਿਲੀਜ਼ ਹੋ ਜਾਣੀਆਂ। ਸੋ ਸਤੰਬਰ ਦਾ ਮਹੀਨਾ ਬੜਾ ਕੁਛ ਦੱਸੂਗਾ, ਜਿੱਥੇ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਹੁਣ ਮੌਸਮ ਦੇ ਵਿੱਚ ਤਬਦੀਲੀ ਆਉਣੀ ਆ, ਜਿੱਥੇ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਹੁਣ ਸਿਹਤ ਦਾ ਸਾਨੂੰ ਐਕਸਟਰਾ ਧਿਆਨ ਰੱਖਣਾ ਪੈਣਾ, ਸਤੰਬਰ ਦੇ ਮਹੀਨੇ ਦੇ ਵਿੱਚ AFL ਦਾ ਫਾਈਨਲ ਵੇਖਣਾ, ਆਪਾਂ ਬਹੁਤ ਕੁਛ ਆ ਸਤੰਬਰ ਦੇ ਮਹੀਨੇ ਵਿੱਚ। ਅਤੇ ਸਤੰਬਰ ਦੇ ਮਹੀਨੇ ਦੇ ਵਿੱਚ 11 ਤਰੀਕ ਨੂੰ ਹੀ ਮੇਰਾ ਖਿਆਲ ਫਾਈਨਲ ਹੈ, ਅਤੇ 11 ਹੀ ਤਰੀਕ ਨੂੰ ਜਿੱਦਾਂ ਆਪਾਂ ਤੁਹਾਡੇ ਨਾਲ ਸਾਂਝ ਪਾ ਹੀ ਰਹੇ ਹਾਂ, ਕਾਫੀ ਦਿਨਾਂ ਤੋਂ ਐਡ ਵੀ ਤੁਸੀਂ ਸੁਣ ਰਹੇ ਹੋ, ਇਹ ਕਲਾਸ ਬਿਲਡਿੰਗ ਮਟੀਰੀਅਲਸ। ਸੋ ਇਹਨਾਂ ਦੇ ਵੱਲੋਂ ਆਪਣੇ ਵੱਡੇ ਸ਼ੋਰੂਮ ਦਾ ਓਪਨਿੰਗ ਵੀ ਜਿਹੜੀ ਕਰ ਦੇਣੀ ਆ ਇਹਨਾਂ ਨੇ
1: ਫਰਾਈਡੇ,
0: ਹਾਂਜੀ 11 ਫਰਾਈਡੇ ਬੰਦੀ, ਹਾਂ ਬਸ ਠੀਕ ਹੈ ਫਿਰ ਫਰਾਈਡੇ ਨੂੰ ਹੋ ਜਾਣੀ ਆ। ਅਤੇ ਇੱਧਰ ਤੁਸੀਂ ਕੈਰੋਲਾਈਨ ਸਪ੍ਰਿੰਗ ਦਾ ਇਲਾਕਾ ਤੁਸੀਂ ਭਾਈ ਪਹੁੰਚ ਕੇ ਅਤੇ ਤੁਸੀਂ ਇੱਧਰ ਇੱਕ ਵਾਰੀ ਝਾਤੀ ਮਾਰ ਰਹੇ ਹੋ ਤੁਸੀਂ। ਸੋ ਲਗਭਗ ਆਪਾਂ ਕਹਿ ਲਈ ਵੀ ਵੱਡੇ ਲੈਵਲ ਦੇ ਉੱਤੇ ਵੱਡਾ ਇੱਕ ਸਟੋਰ ਜਿੱਥੇ ਬਨਿੰਗ ਤੋਂ ਬਹੁਤ ਸਾਰਾ ਤੁਸੀਂ ਸਮਾਨ ਲੈਂਦੇ ਹੋ, ਅਤੇ ਉਹ ਸਾਰਾ ਸਮਾਨ ਜਿਹੜਾ ਉਹ ਤੁਸੀਂ ਆਪਣੇ ਭਾਈਚਾਰੇ ਦੇ ਇੱਕ ਸਟੋਰ ਤੋਂ ਵੀ ਲੈ ਸਕਦੇ ਹੋ। ਅਤੇ ਬਾਕੀ ਇੱਕ ਵਾਰੀ ਤੁਸੀਂ ਜਾਓਗੇ, ਉਹ ਕਹਿੰਦੇ ਹੁੰਦੇ ਵੇਖੇ ਸੁਣੇ ਦਾ ਫਰਕ ਹੁੰਦਾ, ਅਤੇ ਇੱਕ ਵਾਰੀ ਤੁਸੀਂ ਜਾਓਗੇ ਅਤੇ ਫਿਰ ਤੁਸੀਂ ਵੇਖ ਕੇ ਤੁਹਾਨੂੰ ਆਈਡੀਆ ਹੋਊਗਾ। ਅਤੇ ਇੱਕ ਇੰਨਾ ਜ਼ਰੂਰ ਹੈ ਵੀ ਇਹਨਾਂ ਦੀ ਜਿਹੜੀ $149 ਦੀ ਮੈਂਬਰਸ਼ਿਪ ਆ ਉਹ ਤੁਹਾਨੂੰ ਜ਼ਰੂਰ ਫ੍ਰੀ ਮਿਲ ਰਹੀ ਆ, ਅਤੇ ਨਾਲ ਦੀ ਨਾਲ ਜੇ ਤੁਸੀਂ ਉਸ ਦਿਨ ਸ਼ਿਰਕਤ ਕਰਦੇ ਹੋ ਜਾਂ ਫਿਰ ਤੁਸੀਂ ਅਗਾਓਂ ਉਹਦੇ ਵਿੱਚ ਆਪਣਾ ਉਹ ਰਜਿਸਟ੍ਰੇਸ਼ਨ ਤੁਸੀਂ ਕਰਵਾ ਲੈਂਦੇ ਹੋ, ਅਤੇ ਫਿਰ ਤੁਹਾਨੂੰ ਗਿਫਟ ਵੀ ਮਿਲ ਰਹੇ ਨੇ, ਮਤਲਬ ਯੂ ਕੁਡ ਬੀ ਲੱਕੀ ਵਿਨਰ ਹੈ ਨਾ।
1: ਤੇ ਫਰਾਈਡੇ ਮਤਲਬ ਪੂਰੇ ਦਿਨ ਕਿਸੇ ਵੀ ਟਾਈਮ, ਮਤਲਬ ਕਿ ਕੋਈ ਸਪੈਸੀਫਿਕ ਟਾਈਮਿੰਗ ਹੈ ਇੱਦਾਂ ਦਾ ਕੁਝ ਹੈ?
0: ਹਾਂਜੀ ਮੈਂ ਜਦੋਂ ਇਹਨਾਂ ਦੇ ਇਨਵੀਟੇਸ਼ਨ ਆ ਜਾਂਦੇ ਨੇ ਫਿਰ ਉਹ ਤੋਂ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਆਪਾਂ ਜਿਹੜੀ ਸਾਂਝੀ ਕਰ ਦੇਵਾਂਗੇ। 11 ਸਤੰਬਰ ਨੂੰ 11 ਵਜੇ ਤੋਂ ਸ਼ੁਰੂ ਹੋਣਾ ਵਾ, ਲਗਭਗ ਸਾਰਾ ਦਿਨ ਹੀ ਰਹੂਗਾ ਅਤੇ ਸਾਰਾ ਦਿਨ ਹੀ ਇਹ ਪ੍ਰੋਗਰਾਮ। ਪਰ ਜਿੱਦਾਂ ਜੇ ਤੁਹਾਡਾ ਸਵਾਲ ਆ ਗਿਫਟਾਂ ਵਾਲਾ ਵਾ, ਤਾਂ ਇਹ ਪਤਾ ਇਹ ਹੁਣ ਹੋ ਸਕਦਾ ਵੀ ਪ੍ਰੋਗਰਾਮ ਦੇ ਅਖੀਰ ਦੇ ਉੱਤੇ ਅਨਾਊਂਸ ਕੀਤੇ ਜਾਣ। ਸੋ ਇਹਦੇ ਵਿੱਚ ਤੁਸੀਂ ਅਲੱਗ ਅਲੱਗ ਗਿਫਟ ਜਿੱਤ ਸਕਦੇ ਹੋ। 3 ਲੱਕੀ ਵਿਨਰ ਜਿਹੜੇ ਨੇ ਉਹਨਾਂ ਦੇ ਵਿੱਚ ਪਹਿਲਾ ਜਿਹੜਾ ਵਾ ਉਹ 85 ਇੰਚ ਦਾ ਟੈਲੀਵਿਜ਼ਨ ਕਹਿੰਦੇ ਦੇਵਾਂਗੇ ਆਪਾਂ, ਅਤੇ ਜਿਹੜਾ ਦੂਸਰਾ ਪ੍ਰਾਈਜ਼ ਆ ਉਹ ਹੈਗਾ ਵਾ ਗਲੈਕਸੀ ਸੈਮਸੰਗ ਦੀ ਟੈਬਲੇਟ, ਅਤੇ ਤੀਸਰਾ ਜਿਹੜਾ ਉਹ ਇੱਕ ਪ੍ਰੋਜੈਕਟਰ ਹੋਊਗਾ। ਸੋ ਇਹਦੇ ਵਿੱਚ ਤੁਸੀਂ ਆਪਣਾ ਸ਼ਮੂਲੀਅਤ ਕਰ ਸਕਦੇ ਹੋ। ਸੋ ਇਹ ਐਕਸਾਈਟਿੰਗ ਗਿਫਟ ਤੁਸੀਂ ਜਿੱਤ ਸਕਦੇ ਹੋ। ਸੋ ਫਿਲਹਾਲ ਸਤੰਬਰ ਮਹੀਨਾ ਜਿਹੜਾ ਉਹ ਕਾਫੀ ਜ਼ਿਆਦਾ ਹੈਪਨਿੰਗ ਹੈ, ਅਤੇ ਸਤੰਬਰ ਮਹੀਨੇ ਦੇ ਵਿੱਚ ਹੋਰ ਬਹੁਤ ਸਾਰਾ ਕੁਛ, ਪਰ ਫਿਲਹਾਲ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ।
1: ਮੈਨੂੰ ਤਾਂ ਇਹ ਵਾਲਾ ਜਿਹੜਾ ਸ਼ੋਰੂਮ ਖੁੱਲ ਰਿਹਾ ਮੇਰੇ ਦਿਮਾਗ 'ਚ, ਤਾਂ ਜਿਵੇਂ ਕੁੜੀਆਂ ਨੂੰ ਮੈਕਾ ਜਾਂ ਸਫੋਰਾ ਤੇ ਨਹੀਂ ਐਕਸਾਈਟਮੈਂਟ ਮੁੰਡਿਆਂ ਲਈ ਉਹ ਚੀਜ਼ ਹੈ ਨਾ ਕਿ ਸਾਰਾ ਕੁਝ ਵਨ ਸਟਾਪ ਸ਼ੋਪ ਹੈ ਕਿ ਸਾਡੇ ਜਿਹੜੇ ਵੀ ਟੂਲਸ
0: ਜਿੱਦਾਂ ਤੁਸੀਂ ਲਈ ਟ੍ਰੇਡੀਜ਼ ਦੇ ਲਈ ਘਰਾਂ ਦੇ ਲਈ ਸਾਰਿਆਂ ਦੇ ਲਈ ਤੁਸੀਂ ਇੱਕ ਵਾਰੀ ਹੈ ਵੀ ਤੁਸੀਂ ਬਾਕੀ ਹੈ ਵੀ ਜਿੱਦਾਂ ਜਿੱਦਾਂ ਕੰਮ ਹੈ ਉਹ ਜ਼ਿਆਦਾ ਬਿਹਤਰ ਜਾਣਦਾ ਤੁਸੀਂ ਜਦੋਂ ਜਾਓਗੇ ਅਤੇ ਫਿਰ ਤੁਸੀਂ ਖੁਦ ਜ਼ਿਆਦਾ ਬਿਹਤਰ ਵੇਖ ਸਕਦੇ ਹੋ ਵੀ ਤੁਹਾਡੇ ਕੰਮ ਦਾ ਕੀ ਹੈ ਉੱਥੇ
1: ਉਹ ਤਾਂ ਹੈ ਹੀ ਹਾਂ ਤਾਂ ਹੀ ਕਹਿੰਦੇ ਆ ਤੁਸੀਂ ਜਾਓ ਅਤੇ ਸਾਨੂੰ ਵੀ ਅਪਡੇਟ ਦੱਸਿਓ ਮੈਸੇਜਾਂ ਰਾਹੀਂ ਜਾਂ ਫੋਨ ਕਰਕੇ ਤੁਹਾਡਾ ਕਿੱਦਾਂ ਐਕਸਪੀਰੀਅੰਸ ਰਿਹਾ ਅਤੇ ਚਲੋ ਹੁਣ ਵੜਦੇ ਹਾਂ ਵਿਸ਼ੇ ਵੱਲ ਅਤੇ ਅੱਜ ਸੋਮਵਾਰ ਦਾ ਦਿਨ ਹੈ ਅਤੇ ਹਰ ਵਾਰੀ ਜਿਵੇਂ ਆਪਣਾ ਵਿਸ਼ਾ ਹੁੰਦਾ ਅਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈਗਾ ਕਿ ਆਊਟਫਿਟ ਕੱਪੜੇ ਬੇਸਿਕਲੀ ਹੁਣ ਆਪਾਂ ਕਈ ਵਾਰੀ ਆਪਾਂ ਗੱਲਾਂ ਕਰ ਚੁੱਕੇ ਹਾਂ ਖਾਣ ਬਾਰੇ ਕਿ ਤੁਹਾਡਾ ਮੂਡ ਡਿਸਾਈਡ ਕਰਦਾ ਕਿਸ ਤਰੀਕੇ ਦਾ ਤੁਸੀਂ ਖਾਣਾ ਪਸੰਦ ਕਰਦੇ ਹੋ ਲੇਕਿਨ ਅੱਜ ਖਾਣੇ ਤੋਂ ਹਟ ਕੇ ਗੱਲ ਹੋ ਰਹੀ ਹੈ ਆਊਟਫਿਟ ਦੀ ਕਿ ਮੌਕੇ ਦੇ ਅਕੋਰਡਿੰਗ ਕਿਹੜਾ ਆਊਟਫਿਟ ਪਾਇਆ ਜਾਏ ਕਿ ਤੁਸੀਂ ਉਹ ਕਿੱਦਾਂ ਡਿਸਾਈਡ ਕਰਦੇ ਹੋ ਤੁਸੀਂ ਓਕੇਸ਼ਨ ਨੂੰ ਲੈ ਕੇ ਇਹ ਚੀਜ਼ ਡਿਸਾਈਡ ਕਰਦੇ ਹੋ ਜਾਂ ਤੁਹਾਡਾ ਮੂਡ ਹੋਏ ਹਾਂ ਚਲੋ ਅੱਜ ਮੈਂ ਇਹ ਬਲੈਕ ਪਾਉਣਾ ਜਾਂ ਅੱਜ ਮੈਂ ਇਹ ਕੁੜਤਾ ਪਜਾਮਾ ਪਾਉਣਾ ਉਹ ਤੁਸੀਂ ਇੱਦਾਂ ਕਰਦੇ ਹੋ ਅਤੇ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਵਿਸ਼ੇ ਦੇ ਵਿੱਚ ਤੁਸੀਂ ਵੀ ਆਪਣੀ ਸਾਂਝ ਪਾ ਸਕਦੇ ਹੋ ਫੋਨ ਰਾਹੀਂ ਮੈਸੇਜ ਰਾਹੀਂ ਅਤੇ ਇਹ ਵਿਸ਼ਾ ਅੱਜ ਦਾ ਕਿ ਤੁਸੀਂ ਦੱਸੋ ਮੌਕੇ ਦੇ ਹਿਸਾਬ ਨਾਲ ਆਊਟਫਿਟ ਮਤਲਬ ਆਊਟਫਿਟ ਕਹਿ ਸਕਦੇ ਨਾ ਮਤਲਬ ਕੋਈ ਵੀ ਚੀਜ਼ ਜਿਹੜੀ ਆਪਾਂ ਪਾਉਂਦੇ ਹਾਂ ਉਹ ਸਿਰਫ ਇਹ ਡਿਪੈਂਡ ਨਹੀਂ ਕਰਦਾ ਕਿ ਫੈਸ਼ਨ ਦੇ ਅਕੋਰਡਿੰਗ ਜਾਂ ਤੁਸੀਂ ਤੁਹਾਡੇ 'ਤੇ ਜੱਚਦਾ ਹੀ ਨਹੀਂ ਪਰ ਕਈ ਵਾਰੀ ਕੋਈ ਕੰਟੈਕਸਟ ਜਾਂ ਕਈ ਵਾਰੀ ਉਹ ਓਕੇਸ਼ਨ ਵੀ ਡਿਸਾਈਡ ਕਰਦੀ ਹੈ ਜਿਵੇਂ ਵਾਰ ਤਿਉਹਾਰ ਹੋ ਗਿਆ ਹੁਣ ਰੱਖੜੀ ਨਿਕਲ ਕੇ ਗਈ ਹੈ ਹੁਣ ਸਾਰਿਆਂ ਨੇ ਆਪਣੇ ਇੰਡੀਅਨ ਕਲਚਰ ਦੇ ਵਿੱਚ ਜਿਹੜੇ ਵੀ ਸੈਲੀਬ੍ਰੇਟ ਕਰਦੇ ਰੱਖੜੀ ਜਾਂ ਦੀਵਾਲੀ ਜਾਂ ਤੀਆਂ ਅਤੇ ਆਪਾਂ ਡਿਸਾਈਡ ਕਰਦੇ ਹਾਂ ਉਹਦੇ ਕਈ ਵਾਰੀ ਮਤਲਬ ਇੱਕ ਸੈੱਟ ਜਿਹਾ ਹੀ ਹੈ ਦਿਮਾਗ ਦੇ ਵਿੱਚ ਨਾ ਕਿ ਆਹ ਸਿਚੁਏਸ਼ਨ ਦੇ ਵਿੱਚ ਆਹੀ ਕੱਪੜੇ ਚੱਚਣਗੇ ਹੁਣ ਅਤੇ ਉਹ ਤੁਸੀਂ ਕਿੱਦਾਂ ਡਿਸਾਈਡ ਕਰਦੇ ਹੋ ਕਈ ਲੋਕਾਂ ਦਾ ਤਾਂ ਫਿਕਸ ਹੁੰਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ ਕੋਈ ਵੀ ਵਿਆਹ ਹੋਏ ਅਸੀਂ ਤਾਂ ਕੈਜੂਅਲ ਜੀਨਸ ਟੋਪ ਪਾ ਲਏ ਜਾਂ ਬੰਦਿਆਂ ਨੇ ਨੋਰਮਲ ਬਲੇਜ਼ਰ ਪਾ ਲਿਆ ਜਾਂ ਕੁੜੀਆਂ ਨੇ ਬੇਸਿਕ ਸੂਟ ਪਾ ਲਿਆ ਜਾਂ ਤੁਸੀਂ ਉਹਨਾਂ 'ਚੋਂ ਆਉਂਦੇ ਹੋ ਕਿ ਤੁਸੀਂ ਬਸ ਵੇਟ ਕਰਦੇ ਹੋ ਮੌਕੇ ਦਾ ਕਿ ਹਾਂ ਹੁਣ ਅਗਲੇ ਹਫ਼ਤੇ ਇਹ ਫੰਕਸ਼ਨ ਆਉਣ ਵਾਲਾ ਹੈ ਅਤੇ ਤੁਸੀਂ ਤੁਹਾਡੇ ਦਿਮਾਗ 'ਚ ਪਹਿਲਾਂ ਹੀ ਪਿਕਚਰ ਬਣਨ ਲੱਗ ਜਾਂਦੀ ਹੈ ਕਿ ਮੈਂ ਕਿੱਦਾਂ ਦੇ ਕੱਪੜੇ ਪਾਉਣੇ ਮੈਂ ਕਿੱਦਾਂ ਦਾ ਤਿਆਰ ਹੋਣਾ ਅਤੇ ਕੁੱਲ ਮਿਲਾ ਕੇ ਟੌਪਿਕ ਆਹੀ ਹੈ ਆਊਟਫਿਟ
0: ਜੀ ਸੋ ਰੱਖੜੀ ਦੀ ਗੱਲ ਚੱਲੀ ਆ
1: ਜੀ
0: ਆਊਟਫਿਟ ਦੀ ਗੱਲ ਚੱਲੀ ਆ
1: ਜੀ
0: ਅਤੇ ਪਿਛਲੇ ਦਿਨੀ ਉਹ ਇਸੇ ਵਿਸ਼ੇ ਦੇ ਇਸੇ ਲਿਹਾਜ਼ ਦੇ ਨਾਲ ਪਿਛਲੇ ਦਿਨੀ ਕਾਫੀ ਰੌਲਾ ਰੱਪਾ ਵੀ ਰਿਹਾ ਆਪਣੀ ਜਿਹੜੀ ਉਹ ਕ੍ਰਿਤੀ ਸੈਨਨ
1: ਜੀ ਕ੍ਰਿਤੀ ਸੈਨਨ ਬਾਲੀਵੁੱਡ ਦੀ
0: ਬਾਲੀਵੁੱਡ ਦੀ ਜਿਹੜੀ ਹੀਰੋਇਨ ਹੈ ਉਹ ਹੋ ਸਕਦਾ ਲਗਭਗ ਸਾਰਿਆਂ ਨੂੰ ਪਤਾ ਹੀ ਹੋਵੇ ਕੀ ਸੀ ਉਹ ਸੋ ਉਹਨੇ ਸ਼ਾਇਦ ਕੱਪੜੇ ਨਹੀਂ ਉਹ ਵਾਜਬ ਟ੍ਰੈਡੀਸ਼ਨਲ ਕੱਪੜੇ ਨਹੀਂ ਪਾਏ ਉਹਨੇ ਐਡ ਦੇ ਵਿੱਚ ਸੋ ਇਸ ਕਰਕੇ ਕਾਫੀ ਜ਼ਿਆਦਾ ਕੰਟਰੋਵਰਸੀ ਹੋ ਰਹੀ ਹੈ ਆਪਾਂ ਥੋੜ੍ਹਾ ਜਿਹਾ ਜ਼ਿਆਦਾ ਦੱਸ ਦਿੰਦੇ ਹਾਂ ਕਿਉਂਕਿ ਹੋ ਸਕਦਾ ਕਈ ਸੁਣਨ ਵਾਲੇ ਉਹਨਾਂ ਨੂੰ ਨਾ ਪਤਾ ਹੋਵੇ ਆਖਰ ਉਹਨੇ ਕੱਪੜੇ ਕੀ ਇਹੋ ਜਿਹਾ ਪਾ ਕੇ ਲਿਆ ਸੀ ਰੌਲਾ ਰੱਪਾ ਤਾਂ ਕਾਫੀ ਪਿਆ
1: ਬੇਸਿਕਲੀ ਕੋਈ ਵੀ ਹੁਣ ਕੱਪੜੇ ਤੁਹਾਨੂੰ ਪਤਾ ਬਾਲੀਵੁੱਡ 'ਚ ਕੋਈ ਲਿਮਿਟ ਨਹੀਂ ਹੈ ਹਰ ਅੱਜ ਕੱਲ੍ਹ ਆਪਾਂ ਪੂਰਾ ਹਾਲੀਵੁੱਡ ਟੱਚ ਕਰ ਰਹੇ ਹਾਂ ਕੱਪੜਿਆਂ ਦੇ ਮਾਮਲੇ 'ਚ ਇਹ ਐਡ ਐਕਚੁਅਲੀ ਰਕਸ਼ਾ ਬੰਧਨ ਦਾ ਐਡ ਸੀਗਾ ਹੁਣ ਜਦੋਂ ਜਦੋਂ ਜਿਵੇਂ ਵੀ ਤਿਉਹਾਰ ਆਉਂਦੇ ਤੁਹਾਨੂੰ ਪਤਾ ਐਡਸ ਵੀ ਉਸ ਤਰੀਕੇ ਦੇ ਆਉਣ ਲੱਗ ਜਾਂਦੇ ਨੇ ਦੀਵਾਲੀ ਦੇ ਹੁਣ ਇਹ ਰਾਖੀ ਦਾ ਐਡ ਸੀਗਾ ਕੰਟਰੋਵਰਸੀ ਤਾਂ ਹੋਈ ਹੈ ਕਿ ਉਹਦਾ ਜਿਹੜੇ ਮਤਲਬ ਉਹਦੇ ਕੱਪੜੇ ਸੀਗੇ ਨਾ ਉਹਦੀ ਨੈਕ ਲਾਈਨ ਇੰਨੀ ਜ਼ਿਆਦਾ ਡੀਪ ਸੀਗੀ ਉਹ ਬਿਲਕੁਲ ਵੀ ਨਹੀਂ ਜੱਚ ਰਹੀ ਸੀ ਉਸ ਲੋਕ ਮਤਲਬ ਓਕੇਜ਼ਨ ਦੇ ਅਕੋਰਡਿੰਗ ਇੱਕ ਰੱਖੜੀ ਦਾ ਐਡ ਹੈ ਸਾਰਿਆਂ ਨੂੰ ਪਤਾ ਕਿ ਇੰਡੀਅਨ ਕਲਚਰ ਦੇ ਵਿੱਚ ਰਾਖੀ ਮਤਲਬ ਇੱਕ ਇਸ ਤਰੀਕੇ ਦਾ ਫੈਸਟੀਵਲ ਹੈ ਬੜਾ ਮਤਲਬ ਟ੍ਰੈਡੀਸ਼ਨਲ ਮੰਨਿਆ ਜਾਂਦਾ ਹੈ ਸੂਟ ਸਾੜੀ ਜਾਂ ਕੋਈ ਵੀ ਉਸ ਤਰੀਕੇ ਦੇ ਕੱਪੜੇ ਮਤਲਬ ਉਸ 'ਤੇ ਐਕਸੈਪਟੈਂਸ ਕਹਿ ਲਓ ਨਾ ਕਿ ਉਹ ਹੈ ਨਹੀਂ ਕਿ ਤੁਸੀਂ ਬਹੁਤ ਜ਼ਿਆਦਾ ਡੀਪ ਨੈਕ ਲਾਈਨ ਜਾਂ ਬੜੇ ਅਨਕੰਫਰਟੇਬਲ ਜੇ ਕਲੋਥ ਪਾ ਕੇ ਤੁਸੀਂ ਰੱਖੜੀ ਬੰਨੋ ਅਤੇ ਬੜੇ ਸਾਰੇ ਉਹ ਅਲੱਗ ਅਲੱਗ ਤਰੀਕੇ ਦੇ ਵਿਚਾਰ ਆ ਰਹੇ ਨੇ ਉਸ ਐਡ ਬਾਰੇ ਹੁਣ ਮੈਂ ਖੈਰ ਜਿਸ ਚੀਜ਼ ਦਾ ਐਡ ਹੈ ਉਹ ਆਪਾਂ ਤਾਂ ਗੱਲ ਨਹੀਂ ਕਰਾਂਗੇ ਕਿਉਂਕਿ ਆਪਾਂ ਨਹੀਂ ਉਹਨੂੰ ਪ੍ਰਮੋਟ ਕਰਦੇ ਹਾਂ ਕੋਈ ਲੇਕਿਨ ਮੇਨ ਗੱਲ ਇਹ ਮੁੱਦਾ ਉੱਠਿਆ ਸੀਗਾ ਕਿ ਐਟਲੀਸਟ ਸੋਚੋ ਤਾਂ ਸਹੀ ਕਿਸ ਚੀਜ਼ ਦੇ ਬਾਰੇ ਤੁਸੀਂ ਗੱਲ ਕਰੋ ਕਿਸ ਤਿਉਹਾਰ ਨੂੰ ਲੈ ਕੇ ਇਹ ਐਡ ਬਣਿਆ ਹੈ ਅਤੇ ਜਸਟ ਤੁਸੀਂ ਇੱਕ ਬ੍ਰੇਸਲੇਟ ਜਾਂ ਬੰਨਤਾ ਔਰ ਤੁਸੀਂ ਕੁਛ ਧਿਆਨ ਨਹੀਂ ਦਿੱਤਾ ਕਿ ਕੀ ਇੰਡੀਅਨ ਕਲਚਰ ਦੇ ਉਸ ਮਤਲਬ ਕੱਪੜੇ ਹੋਣੇ ਚਾਹੀਦੇ ਆ ਉਸ ਤਿਉਹਾਰ ਨੂੰ ਲੈ ਕੇ
0: ਹਾਂਜੀ ਬਿਲਕੁਲ ਇਹ ਜਦੋਂ ਰੌਲਾ ਰੱਪਾ ਪਿਆ ਅਤੇ ਉਸ ਤੋਂ ਬਾਅਦ ਮੇਰੇ ਖਿਆਲ ਐਡ ਉਹਨਾਂ ਨੇ ਵਾਪਸ ਵੀ ਲੈ ਲਈ ਬਾਅਦ ਵਿੱਚ ਖਬਰ ਆਈ ਪਰ ਇਹ ਆ ਕਿ ਇਹਦੇ ਵਿੱਚ ਇਕੱਲਾ ਕੱਪੜਿਆਂ ਦਾ ਆਪਾਂ ਚਲੋ ਅੱਜ ਦਾ ਟੌਪਿਕ ਸਾਡਾ ਇਸ ਕਰਕੇ ਆਪਾਂ ਕੱਪੜਿਆਂ ਤੱਕ ਗੱਲ ਕਰ ਰਹੇ ਹਾਂ ਪਰ ਅਸਲ ਦੇ ਵਿੱਚ ਇਸ ਐਡ ਦੇ ਵਿੱਚ ਜਿਹੜੀ ਇੱਕ ਹੋਰ ਚੀਜ਼ ਜਿਹੜੀ ਮੈਨੂੰ ਵੀ ਨਹੀਂ ਠੀਕ ਲੱਗੀ ਬਾਕੀ ਆਪਣੇ ਆਪਣੇ ਵਿਚਾਰ ਆ ਸਾਰਿਆਂ ਦੇ ਆਪਣੀਆਂ ਆਪਣੀਆਂ ਹਰ ਇੱਕ ਦੀਆਂ ਭਾਵਨਾਵਾਂ ਕਲਰ ਲੀੜੇ ਕੱਪੜੇ ਤਾਂ ਨਹੀਂ ਨੇ, ਸ਼ਾਇਦ ਆਪਣੇ ਕੁੱਤੇ ਨੂੰ ਵੀ ਰੱਖੜੀ ਬੱਧੀ
1: ਜੀ ਐਗਜੈਕਟਲੀ
0: ਹੈ ਨਾ। ਸੋ ਆਪਾਂ ਕੀ ਸ਼ੋਅ ਕਰਨਾ ਚਾਹੁੰਦੇ ਹਾਂ ਆਪਾਂ, ਮਤਲਬ ਇੱਕ ਜਗ੍ਹਾ ਦੇ ਉੱਤੇ ਆਪਾਂ ਬਹੁਤ ਸਾਰਾ ਕੁਛ, ਜਦੋਂ ਕੋਈ ਵੀ ਤਿਉਹਾਰ ਆ ਤਾਂ ਉਹਦੇ ਨਾਲ ਰਿਲੇਟਿਡ ਬੜਾ ਕੁਛ, ਮਤਲਬ ਹੋਰ ਵੀ ਆਲੇ ਦੁਆਲੇ ਆਪਾਂ ਵੇਖਦੇ ਹਾਂ ਵੀ ਉਹਦੇ ਨਾਲ ਐਡ ਆਨ ਹੁੰਦੀਆਂ ਜਾਂਦੀਆਂ ਨੇ ਚੀਜ਼ਾਂ। ਅਤੇ ਕੱਲ੍ਹ ਵੀ ਮੇਰੀ ਕਿਸੇ ਨਾਲ ਗੱਲ ਹੋ ਰਹੀ, ਉਹ ਜਦੋਂ ਐਡ ਆਨ ਹੁੰਦੀਆਂ ਜਾਂਦੀਆਂ ਨੇ ਨਾ, ਅਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਜਦੋਂ ਆਪਾਂ ਕਹਿੰਦੇ ਵੀ ਚੱਲ ਕੋਈ ਨਹੀਂ ਇਹਦੇ ਨਾਲ ਕੀ ਫਰਕ ਪੈਣ ਡਿਆ, ਪਰ ਫਰਕ ਇਹ ਓਵਰ ਏ ਟਾਈਮ ਫਰਕ ਇਹ ਪੈਂਦਾ ਵੀ ਹੌਲੀ ਹੌਲੀ ਉਹ ਪੱਕੀਆਂ ਫਿਰ ਬਣ ਜਾਂਦੀਆਂ। ਆਪਣੇ ਆਪਣੇ ਪੱਧਰ ਦੇ ਉੱਤੇ ਹੋ ਸਕਦਾ ਵੀ ਘਰੋ ਘਰ ਹੀ ਬਹੁਤ ਸਾਰੇ ਕਰ ਰਹੇ ਹੋਣ ਜਾਂ ਇਹ ਚੀਜ਼ਾਂ ਔਲਰੇਡੀ ਚੱਲ ਰਹੀਆਂ ਹੁਣ, ਹੂ ਕੇਅਰਸ ਹੈ ਨਾ। ਆਪਾਂ ਆਪਣੇ ਘਰ ਜਦੋਂ ਆਪਾਂ ਕਹਿ ਹੀ ਦਿੰਦੇ ਹਾਂ ਵੀ ਹਾਂ ਆਹ ਬਿੱਲੀ ਆ, ਮੇਰੀ ਭੈਣ ਆ, ਆਹ ਕੁੱਤਾ ਆ, ਇਹ ਮੇਰਾ ਪੋਤਿਆ, ਇਹ ਮੇਰਾ ਭਰਾ ਆ, ਆਪਾਂ ਆਮ ਵੇਖਦੇ ਹਾਂ ਵੀ ਅਕਸਰ ਕਹਿੰਦੇ ਘਰੋ ਘਰ ਹੀ ਆਪਣੇ ਆਪਣੇ ਪੱਧਰ ਦੇ ਉੱਤੇ ਬਹੁਤ ਕੁਛ ਚੱਲਦਾ। ਪਰ ਜਿਹੜੇ ਸਤਾਰੇ ਨੇ ਉਹਨਾਂ ਦੇ ਉੱਤੇ ਵੱਡੀ ਰਿਸਪੋਂਸੀਬਿਲਟੀ ਹੁੰਦੀ ਆ ਵੀ ਉਹ ਫਿਰ ਅੱਗੇ ਉਹ ਚੀਜ਼ ਕਿਹੜੇ ਪਾਸੇ ਨੂੰ ਲੈ ਕੇ ਜਾਂਦੇ ਨੇ, ਕਿਉਂਕਿ ਲੋਕ ਫਿਰ ਉਹ ਚੀਜ਼ਾਂ
1: ਦੇਖਦੇ
0: ਨੇ, ਇਨਫਲੂਐਂਸ ਹੁੰਦੇ ਨੇ, ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿੱਦਾਂ ਕਿਹੜਾ ਰੂਪ ਅਖਤਿਆਰ ਕਰਦੀਆਂ ਜਾਂਦੀਆਂ, ਜੇ ਇਸ ਪੱਧਰ ਦੇ ਉੱਤੇ ਉਹਨਾਂ ਦਾ ਵਿਰੋਧ ਨਾ ਹੋਵੇ ਤਾਂ ਫਿਰ ਪਤਾ ਨਹੀਂ ਉਹ
1: ਬਿਲਕੁਲ
0: ਹੋਰ ਕਿਹੜੇ ਪਾਸੇ ਨੂੰ ਵੱਧ ਜਾਣ।
1: ਨਾਲੇ ਰੱਖੜੀ ਦਾ ਤਿਉਹਾਰ ਹੀ ਇੰਨਾ ਇੰਪੋਰਟੈਂਟ ਹੈ, ਤੁਸੀਂ ਭਰਾਵਾਂ ਨਾਲ ਕਿੰਨਾ ਇਮੋਸ਼ਨਲ ਇੱਕ ਰਿਸ਼ਤਾ, ਮਤਲਬ ਉਹ ਸਿਰਫ ਇਹ ਨਹੀਂ ਹੈ ਕਿ ਤੁਸੀਂ ਮੇਰੀ ਰੱਖਿਆ ਕਰੋਗੇ, ਲੇਕਿਨ ਇੱਕ ਇਮੋਸ਼ਨਲ ਬੌਂਡ ਹੈ ਨਾ ਰੱਖੜੀ ਨੂੰ। ਉਹ ਤਾਂ ਫਿਰ ਤੁਸੀਂ ਇੱਕ ਡੋਗ ਨੂੰ ਬਣ ਕੇ, ਹਾਲਾਂਕਿ ਬਹੁਤ ਸਾਰੇ ਪੈਟ ਲਵਰ ਇਸ ਤੋਂ ਅਗਰੀ ਵੀ ਨਹੀਂ ਕਰਨਗੇ, ਉਹ ਉਹਨੂੰ ਮਤਲਬ ਪਰਿਵਾਰ ਦਾ ਹੀ ਜੀ ਮੰਨਦੇ, ਪਰ ਜਿਵੇਂ ਤੁਸੀਂ ਕਿਹਾ ਕਿ ਇੱਕ ਇੱਕ ਜਦੋਂ ਸੈਲੀਬ੍ਰਿਟੀ ਇਸ ਤਰੀਕੇ ਨਾਲ ਕਰਦੇ ਨਾ, ਤਾਂ ਫਿਰ ਉਹ ਐਵੇਂ ਲੱਗਦਾ ਕਿ ਹਾਂ ਐਕਸੈਪਟੈਂਸ ਹੈ ਸੁਸਾਇਟੀ ਦੇ ਵਿੱਚ,
0: ਪਰਿਵਾਰ ਦਾ ਜੀ ਮੰਨਣਾ ਅਤੇ ਇਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਪ੍ਰਜੈਂਟ ਕਰਨਾ ਹੈ ਨਾ ਪਰਿਵਾਰ ਦਾ, ਅਤੇ ਜਿਹੜੀ ਵੀ ਚੀਜ਼ ਆਪਾਂ ਮੰਨ ਲਓ ਪਰਿਵਾਰ ਦੇ ਵਿੱਚ ਰੱਖ ਲਈ ਅਤੇ ਉਹ ਪਰਿਵਾਰ ਦਾ ਹਿੱਸਾ ਹੀ ਹੋ ਗਿਆ, ਉਹ ਇੱਕ ਅਲੱਗ ਆ। ਮਤਲਬ ਉਹ ਗੱਲ ਇਹ ਹੁੰਦੀ ਹੈ ਕਿ ਤੁਸੀਂ ਜਦੋਂ ਕਿਸੇ ਚੀਜ਼ ਦੇ ਉੱਤੇ ਬਹਿਸ ਬਸਈਆ ਕਰਨਾ ਵਾ ਤਾਂ ਫਿਰ ਉਹਦਾ ਕੋਈ ਕੋਈ ਅੰਤ ਨਹੀਂ ਹੁੰਦਾ ਹੈ ਨਾ। ਸੋ ਮੰਨ ਲਓ ਕੋਈ ਤੁਸੀਂ ਪੈਟ ਆ, ਤੁਸੀਂ ਕੁੱਤਾ ਵਾ, ਉਹਦੇ ਤੁਸੀਂ ਰੱਖੜੀ ਬੰਨਤੀ, ਕੋਈ ਮੁੰਡਾ ਵਾ ਉਹਦੀ ਭੈਣ ਨਹੀਂ ਹੈਗੀ, ਉਹ ਕਵੇ ਵੀ ਆਪਣੀ ਫੀਮੇਲ ਡੋਗ ਨੂੰ ਸਾਹਮਣੇ ਰੱਖ ਕੇ ਅਤੇ ਉਹਦੇ ਕੋਲੋਂ 5,000 ਖਾ ਲਏ ਵੀ ਮੈਂ ਇਹਦੇ ਕੋਲ ਰੱਖੜੀ ਬਨਵਾ ਲਈ ਹੈ। ਮਤਲਬ ਕੀ ਇਹ ਕੀ ਆ, ਮਤਲਬ ਆਪਾਂ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਚਾਹੁੰਦੇ ਹਾਂ ਵੀ ਸਾਡੇ ਕੋਲ ਓਨੇ ਕੀ ਜੀਅ ਹੋਣ, ਥੋੜ੍ਹੇ ਥੋੜ੍ਹੇ ਜਿਹੇ ਜੀਅ ਹੋਣ, ਅਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਚਾਹੁੰਦੇ ਹਾਂ ਵੀ ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਆਲਿਓ ਦੁਆਲਿਓ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਫੁੱਲਫਿਲ ਕਰ ਲਈਏ, ਆਪਣਾ ਖਾਲੀਪਨ ਆਪਾਂ ਭਰਨ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਪਰ ਅਗੇਨ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਨੇ ਉਹਦੇ ਉੱਤੇ, ਪਰ ਹਾਂ ਐਟਲੀਸਟ ਆਪਾਂ ਤਾਂ ਇਹ ਕਹਿ ਸਕਦੇ ਹਾਂ ਵੀ ਨਹੀਂ ਪਾ ਇੰਨੀ ਦੂਰ ਤੱਕ ਨਾ ਜਾਓ, ਮੋੜ ਆਓ।
1: ਬਿਲਕੁਲ,
0: ਜਿੱਦਾਂ ਕੱਲ੍ਹ ਹੀ ਗੱਲ ਹੋ ਰਹੀ ਕਿਸੇ ਨਾਲ, ਮੈਂ ਇੱਕ ਹੋਰ ਅੱਜ ਕੱਲ੍ਹ ਤੁਰ ਪਿਆ, ਹੋ ਸਕਦਾ ਸੋਰੀ ਤੁਸੀਂ ਪਹਿਲਾਂ ਹੀ ਕਹਿਣ ਤੋਂ ਇਹ ਆ ਵੀ ਡਿਸਕਲੇਮਰ ਇਹ ਆ ਵੀ ਹੋ ਸਕਦਾ ਕਿਸੇ ਇਲਾਕੇ ਦੇ ਵਿੱਚ ਉਹ ਟ੍ਰੈਡੀਸ਼ਨ ਹੋਵੇ ਜਾਂ ਉਹਦੇ ਪਿੱਛੇ ਵੀ ਕੋਈ ਲੌਜਿਕ ਹੋਵੇ ਜਾਂ ਚਿਰਾਂ ਦਾ ਚੱਲ ਰਿਹਾ ਹੋਵੇ, ਪਰ ਜੇ ਮੈਂ ਆਪਣੇ ਇੱਧਰ ਵੇਖਾਂ ਨੌਰਥ ਇੰਡੀਆ ਜਾਂ ਆਪਣੇ ਕਲਚਰ ਦੇ ਵਿੱਚ ਆਪਣੇ ਘਰਾਂ ਦੇ ਵਿੱਚ, ਤਾਂ ਮੈਂ ਨਹੀਂ ਇਹ ਚੀਜ਼ ਪਹਿਲਾਂ ਵੇਖੀ। ਹੁਣ ਕੀ ਕਰਦੇ ਆ ਉਹ ਕਿ ਨਾਲ ਭਰਾ ਨੂੰ ਅਤੇ ਨਾਲ ਭਾਬੀ ਨੂੰ ਵੀ ਰੱਖੜੀ ਬੰਨਦੇ ਆ। ਸੋ ਉਹ ਚੀਜ਼ਾਂ ਇੱਕ ਤਾਂ ਮੈਨੂੰ ਸਮਝ ਆਉਂਦੀ ਆ ਵੀ ਜਦੋਂ ਔਨਲਾਈਨ ਵਿਕਰੀ ਸ਼ੁਰੂ ਹੋਈ ਸੀ ਨਾ, ਜਦੋਂ ਇੱਕ ਸੋ ਐਂਡ ਸੋ ਬ੍ਰਾਂਡ ਸੀ, ਮੈਨੂੰ ਉਦੋਂ ਵੀ ਮੈਂ ਜਦੋਂ ਵੇਖਿਆ ਤਾਂ ਮੈਂ ਮਤਲਬ ਕਿਉਂਕਿ ਉਹ ਪੋਸਟ ਰਾਹੀਂ ਕਿਸੇ ਨੇ ਇੱਕ ਵਾਰੀ ਭੇਜੀ ਸੀ ਰੇਡੀਓ, ਹੈ ਨਾ, ਭੈਣਾਂ ਭੇਜ ਦਿੰਦੀਆਂ ਨੇ ਕਈ ਰੇਡੀਓ ਦੇ ਉੱਤੇ, ਪਰਿਵਾਰ ਦੇ ਵਿੱਚੋਂ ਸਾਰੇ ਤਾਂ ਆ ਨਹੀਂ ਸਕਦੇ। ਸੋ ਥੈਂਕ ਯੂ ਸਾਰਿਆਂ ਦਾ ਫਸਟ ਆਫ ਆਲ, ਅਤੇ ਜਿਹਨਾਂ ਜਿਹਨਾਂ ਨੇ ਵੀ ਇਸ ਵਾਰੀ ਫਿਰ ਦੁਬਾਰਾ ਤੋਂ ਰੱਖੜੀ ਭੇਜੀ ਰੇਡੀਓ ਦੇ ਉੱਤੇ, ਅਤੇ ਧੰਨਵਾਦ ਤੁਹਾਡਾ। ਤੁਹਾਡਾ ਗੱਲ ਸਿਰਫ ਇੰਨੀ ਕੁ ਹੁੰਦੀ ਆ, ਵੇਖੋ ਕਿਸੇ ਨੇ ਭੇਜਿਆ ਅਤੇ ਉਹਦੇ ਨਾਲ ਕੋਈ ਜ਼ਰੂਰੀ ਨਹੀਂ ਆ ਵੀ ਕੋਈ ਕਿਸੇ ਨੂੰ ਮਿਲੇ। ਹੁਣ ਕਈ ਉਹਨਾਂ ਦੇ ਵਿੱਚੋਂ ਇੱਦਾਂ ਦੇ ਚਿਹਰੇ ਨੇ ਜਿਹੜੇ ਜਿਹਨਾਂ ਦਾ ਮੈਨੂੰ ਪਤਾ ਵੀ ਨਹੀਂ ਆ,
1: ਅੱਛਾ,
0: ਜਿਹਨਾਂ ਨੂੰ ਮੈਂ ਕਦੇ ਮਿਲਿਆ ਵੀ ਨਹੀਂ ਹੈ, ਜਿਹਨਾਂ ਦੇ ਮੈਨੂੰ ਫੇਸ ਵੀ ਨਹੀਂ ਮੈਨੂੰ ਯਾਦ ਹੈ ਨਾ, ਪਰ ਇੱਕ ਸਿਰਫ ਤੁਹਾਡਾ ਅਹਿਸਾਸ ਹੀ ਹੈ ਨਾ,
1: ਜੈਸਚਰ
0: ਹੈ ਨਾ, ਇੱਕ ਸਿਰਫ ਜੈਸਚਰ ਹੀ ਆ। ਅਤੇ ਹੁਣ ਉਹਦੇ ਵਿੱਚ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਫੋਰ ਐਗਜ਼ਾਮਪਲ ਮੰਨ ਲਓ ਜੇ ਕੋਈ ਤੁਹਾਡੇ ਬਰਾਬਰ ਬਹਾ ਕੇ ਕੋਈ, ਹੁਣ ਠੀਕ ਆ ਇਫ ਯੂ ਆਰ ਡੋਗ ਲਵਰ ਦੈਟਸ ਫਾਈਨ, ਪਰ ਦੂਸਰੇ ਪੱਖ ਤੋਂ ਤੁਸੀਂ ਜੇ ਵੇਖੋ ਵੀ ਇੱਕ ਪਾਸੇ ਤੁਸੀਂ ਬਹਾ ਕੇ ਕੁੱਤੇ ਨੂੰ ਰੱਖੜੀ ਬੰਨ ਰਹੇ ਹੋ, ਅਤੇ ਦੂਸਰੇ ਪਾਸੇ ਮਤਲਬ ਦੂਸਰਿਆਂ ਦਾ ਫਿਰ ਸਾਡੇ ਵਰਗਿਆਂ ਦਾ ਪੱਖ ਇਹ ਵੀ ਹੋ ਸਕਦਾ ਵੀ ਤੁਸੀਂ ਫਿਰ ਸਾਨੂੰ ਕੁੱਤਿਆਂ ਵਰਗੇ ਸਮਝਿਆ।
1: ਉਹੀ ਨਾ, ਬੜਾ ਮਤਲਬ ਸੋਚ ਕੇ
0: ਤੁਸੀਂ ਜੇ ਆਪਣਾ ਪੱਖ ਤੁਸੀਂ ਦੱਸ ਰਹੇ ਹੋ ਤਾਂ ਦੂਸਰੇ ਦਾ ਪੱਖ ਤੁਸੀਂ ਫਿਰ ਸ਼ਿੱਕੇ ਤੇ ਟੰਗਿਆ।
1: ਉਹ ਇਹ ਵੀ ਬੜਾ ਅਨਕੰਫਰਟੇਬਲ ਸਿਨੈਰੀਓ ਹੈ, ਮਤਲਬ ਉਹ ਜੇ ਆਪਾਂ ਉਸ ਵੇ ਚ ਸੋਚੀਏ, ਹੁਣ ਵਿੱਚ ਤੇ ਮਤਲਬ ਉਹ ਕਹਿਣੀ ਵੀ ਨਹੀਂ, ਪਤਾ ਨਹੀਂ ਮੈਨੂੰ, ਵਿੱਚ ਇੱਕ ਆਇਆ ਸੀਗਾ ਕਿ ਉਸ ਦੇ ਵਿੱਚ ਮਤਲਬ ਵਿਆਹ ਸੀਗਾ ਤੇ ਗੁਰੂ ਘਰ ਲੈ ਕੇ ਆਏ ਹੋ ਆਪਣਾ ਕਿ ਇਹ ਮੇਰਾ ਮਤਲਬ ਬ੍ਰਦਰ, ਤੇ ਉਹ ਕੁੜੀ ਉਹਦੇ ਨਾਲ ਐਂਟਰ ਹੋਈ ਹੈ, ਤੇ ਇਹ ਕਿੰਨੀ ਗਲਤ ਗੱਲ ਹੈ। ਉਹਦਾ ਵਿਰੋਧ ਬਹੁਤ ਹੋਇਆ ਸੀਗਾ ਪਰ
0: ਅੱਛਾ ਨਹੀਂ ਉਹਦਾ ਨਹੀਂ ਹਾਂ ਪਤਾ ਹਾਂ ਠੀਕ ਆ ਤੁਸੀਂ ਉਹ ਚੀਜ਼ਾਂ ਆਪਣੇ ਘਰੋ ਘਰੀ ਉੱਥੋਂ ਤੱਕ ਠੀਕ ਹੈ ਮਤਲਬ ਆਪਾਂ ਇੱਥੋਂ ਇਹ ਵੀ ਵੇਖੇ ਨਾ ਵੀ ਆਪਾਂ ਮਾਨਸਿਕ ਤੌਰ ਦੇ ਉੱਤੇ ਜਜ਼ਬਾਤੀ ਤੌਰ ਦੇ ਉੱਤੇ ਕਿੰਨੇ ਕੁ ਜ਼ਿਆਦਾ ਆਪਾਂ ਮਤਲਬ ਹੈ ਨਾ ਵੀ ਆਪਾਂ ਵੀਕ ਹੋ ਗਏ ਹਾਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਤੁਸੀਂ ਇਮੋਸ਼ਨਲੀ ਵੀਕ ਹੁੰਦੇ ਹੋ ਤਾਂ ਫਿਰ ਉਹ ਤੁਹਾਡੇ ਉੱਤੇ ਇੰਨੀਆਂ ਹਾਵੀ ਹੁੰਦੀਆਂ ਨੇ। ਚਲੋ ਖੈਰ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਕਿ ਉਹਦੇ 'ਚ ਇੱਕ ਉਦੋਂ ਜਦੋਂ ਉਹ ਆਪਣੀਆਂ ਆਉਂਦੀਆਂ ਸੀ ਨਾ ਜਾਸੀ ਰੱਖਣੀਆਂ ਅਤੇ ਉਹਦੇ ਵਿੱਚ ਮੈਂ ਵੇਖਿਆ ਵੀ ਉਹਦੇ ਵਿੱਚ ਦੋ ਦੋ ਕਿੱਦਾਂ ਵਾ ਅਤੇ ਉਹਦੇ ਉੱਤੇ ਉਹਨਾਂ ਨੇ ਨਾ ਫੋਟੋ ਬਣਾ ਕੇ ਅਤੇ ਪਿੱਛੇ ਲਿਖਿਆ ਹੁੰਦਾ ਸੀ ਭਈਆ ਕੇ ਲੀਏ ਰਾਖੀ ਅਤੇ ਔਰ ਭਾਬੀ ਕੇ ਲੀਏ ਰਾਖੀ ਹੈ ਨਾ ਅਤੇ ਉਹ ਉਹ ਤਾਂ ਚੀਜ਼ ਸਮਝ ਆਉਂਦੀ ਵੀ ਉਹਨਾਂ ਨੇ ਨਾ ਆਪਣਾ ਮਾਰਕੀਟਿੰਗ ਪੁਆਇੰਟ ਆਫ ਵਿਊ ਦੇ ਨਾਲ ਪਰ ਮਾਰਕੀਟਿੰਗ ਵੀ ਜਿਹੜੀ ਹੈ ਨਾ ਹੁਣ ਆਕ੍ਰਿਤੀ ਸੈਨਨ ਦੇ ਮਸਲੇ 'ਚ ਵੀ ਲਾ ਲਓ ਹੈਗੀ ਇਹ ਵੀ ਮਾਰਕੀਟਿੰਗ ਹੀ ਆ ਪਰ ਜਿਹੜੀ ਜਿਹੜਾ ਇਹ ਪ੍ਰੋਪੋਗੰਡਾ ਵਾ ਪਰ ਜਿਹੜੇ ਇਹ ਮਤਲਬ ਮਾਰਕੀਟਿੰਗ ਕਰਨ ਵਾਲੇ ਆ ਨਾ ਇਹ ਰੱਤੀ ਭਰ ਵੀ ਨਹੀਂ ਸੋਚਦੇ ਵੀ ਆਪਾਂ ਇਹ ਕਿਹੜੇ ਪਾਸੇ ਨੂੰ ਲੈ ਚੱਲੇ ਹਾਂ ਕਿਉਂਕਿ ਉਹ ਅੱਜ ਕੱਲ੍ਹ ਸਿਰਫ ਅਤੇ ਸਿਰਫ ਇੱਕੋ ਹੀ ਚੀਜ਼ ਆ ਹੂ ਕੇਅਰਜ਼ ਮੰਨ ਲਓ ਜਾਂ ਇਹਦੀ ਕ੍ਰਿਤੀ ਦੀ ਵੀ ਗੱਲ ਕਰ ਲਓ ਤੁਸੀਂ ਤਾਂ ਉਹਨੇ ਕਿੰਨੀਆਂ ਐਡਾਂ ਕੀਤੀਆਂ ਹੋਣਗੀਆਂ ਕਿੱਥੇ ਕਿੰਨੇ ਕੋ ਗੱਲ ਕਰਨੀ ਸੀ ਪਰ ਪਿੱਛੇ ਜਿਹੜਾ ਇੱਕ ਪ੍ਰੋਪੋਗੰਡਾ ਰਨ ਕੀਤਾ ਜਾਂਦਾ ਨਾ ਵੀ ਇਹਦੀ ਵੱਧ ਤੋਂ ਵੱਧ ਐਡ ਦੀ ਚਰਚਾ ਕਿੱਦਾਂ ਹੋਵੇ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਕਿੱਦਾਂ ਪਹੁੰਚਾਇਆ ਜਾਵੇ ਅਤੇ ਆਈ ਥਿੰਕ ਦੈਟ ਇਜ਼ ਦਾ ਪੁਆਇੰਟ।
1: ਹਾਂ ਬਦਨਾਮ ਹੋਏ ਤੋਂ ਕਿਆ ਹੋਇਆ ਨਾਮ ਤਾਂ ਹੋਇਆ।
0: ਹਾਂ ਬਾਲੀਵੁੱਡ 'ਚ ਤਾਂ ਚਿਰਾਂ ਤੋਂ ਚੱਲਦਾ ਸੋ ਉਹੀ ਚੀਜ਼ ਆ ਕਿ ਉਸ ਚੀਜ਼ ਦੇ ਵਿੱਚ ਤੁਸੀਂ ਐਕਸਟਰਾ ਕੀ ਕਰ ਸਕਦੇ ਹੋ ਜਿਹਦੇ ਨਾਲ ਤੁਹਾਡੀ ਵਿਕਰੀ ਵੀ ਵਧੇ ਸੇਲ ਤੁਹਾਡੀ ਰਾਤੋਂ ਰਾਤ ਡਬਲ ਹੋ ਜੇ ਫਿਰ ਉਹਨੂੰ ਤੁਸੀਂ ਜਸਟੀਫਾਈ ਵੀ ਕਿੱਦਾਂ ਕਰਦੇ ਹੋ ਹੈ ਨਾ ਵੀ ਨਹੀਂ ਅਸੀਂ ਜੀ ਫਰਕ ਨਹੀਂ ਕਰਦੇ ਕਿਸੇ ਦੇ ਵਿੱਚ ਹੈ ਨਾ ਫਰਕ ਕਈ ਵਾਰੀ ਅਸੀਂ ਇੰਨਾ ਕਹਿ ਕੇ ਵੀ ਅਸੀਂ ਫਰਕ ਨਹੀਂ ਕਰਦੇ ਅਸੀਂ ਫਰਕ ਮਹਿਸੂਸ ਕਰਵਾਉਣਾ ਸ਼ੁਰੂ ਕਰ ਚੁੱਕੇ ਹੁੰਦੇ ਹਾਂ ਜਾਂ ਕਰਵਾ ਚੁੱਕੇ ਹੁੰਦੇ ਹਾਂ ਕਈ ਵਾਰੀ ਮੰਨ ਲਓ ਹੋਊ ਕਿ ਕਿਸੇ ਦੇ ਮਨ 'ਚ ਹੀ ਨਾ ਹੋਵੇ ਕੋਈ ਚੀਜ਼ ਪਰ ਤੁਸੀਂ ਜਦੋਂ ਉਹਨੂੰ ਪੈਰਲਰ ਲਿਆ ਕੇ ਰੱਖਤੀ ਅਤੇ ਇਹਦਾ ਮਤਲਬ ਵੀ ਅਗਲੇ ਨੇ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਕਿ ਅੱਛਾ ਇਹ ਸੀ ਇਹ ਚੀਜ਼ ਜਿਹੜੀ ਇਹ ਮੈਂ ਮਤਲਬ ਹਾਲੇ ਤੱਕ ਕਦੀ ਮੈਂ ਨੋਟ ਹੀ ਨਹੀਂ ਕੀਤੀ ਸੋ ਵੱਡਾ ਇਹਦਾ ਨੁਕਸਾਨ ਇਹ ਹੁੰਦਾ ਫਿਰ ਕਿ ਅੱਗੇ ਤੋਂ ਅੱਗੇ ਫਿਰ ਉਹ ਚੀਜ਼ ਤੁਰਨੀ ਸ਼ੁਰੂ ਹੋ ਜਾਂਦੀ ਫਿਰ ਇਹ ਲੜੀ ਫੜਨੀ ਅੱਜ ਤੋਂ ਮੰਨ ਲਓ 100 ਸਾਲ ਬਾਅਦ ਇਹ ਲੜੀ ਫੜਨੀ ਬਹੁਤ ਔਖੀ ਹੋ ਜਾਊਗੀ ਵੀ ਇਹ ਵਾਕਈ ਸੀ ਕਿੱਥੋਂ ਸ਼ੁਰੂ ਹੋਇਆ ਸੀ ਇਹ ਕਿੱਦਾਂ ਹੀ ਹੈ ਨਾ ਸੋ ਉਹ ਸਾਰੀਆਂ ਚੀਜ਼ਾਂ ਫਿਰ ਹਾਂ ਅੰਟਿਲ ਅਨਲੈਸ ਉਹਦੇ ਨਾਲ ਕੋਈ ਨਹੀਂ ਕੋਈ ਫਰਕ ਪੈ ਰਿਹਾ ਅਤੇ ਦੈਨ ਫਾਈਨ ਤੁਸੀਂ ਆਪਣੇ ਆਪਣੇ ਪੱਧਰ ਦੇ ਉੱਤੇ ਤੁਸੀਂ ਉਹ ਚੀਜ਼ਾਂ ਕਰ ਸਕਦੇ ਹੋ ਪਰ ਜਦੋਂ ਆਪਾਂ ਇਹ ਵੇਖਦੇ ਹਾਂ ਵੀ ਇੰਨੇ ਨੇ ਵੱਡੇ ਪੱਧਰ ਦੇ ਉੱਤੇ ਜਦੋਂ ਤੁਹਾਡਾ ਨਾਂ ਆ ਤੁਹਾਡੀ ਫੋਲੋਇੰਗ ਆ ਫਿਰ ਉੱਥੇ ਬੜਾ ਕੁਛ ਜਿਹੜਾ ਉਹ ਤੁਹਾਨੂੰ
1: ਸੋਚਣਾ ਪੈਂਦਾ
0: ਸੋਚ ਜਾਂਚ ਪਰਖ ਕੇ ਹੀ ਕਰਨਾ ਪੈਂਦਾ ਪਰ ਸਮੱਸਿਆ ਇਹ ਹੁੰਦੀ ਆ ਕਈ ਵਾਰੀ ਨਾ ਆਪਾਂ ਨਿੱਕੀ ਜਿਹੀ ਚੀਜ਼ ਹੁੰਦੀ ਆ ਸੋਰੀ ਵੀ ਇੰਨਾ ਕੁ ਕਹਿ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਕਈ ਵਾਰੀ ਨਾ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਅਤੇ ਜਦੋਂ ਕੋਈ ਉਹਦੇ ਉੱਤੇ ਆਵਾਜ਼ ਉਠਾਉਂਦਾ ਨਾ ਬੜੇ ਇੱਦਾਂ ਦੇ ਮੁੱਦੇ ਹੋਏ ਆ ਅਤੇ ਸਮਾਜ ਦੇ ਵਿੱਚੋਂ ਹੀ ਬਾਕੀ ਲੋਕ ਇਹ ਕਹਿੰਦੇ ਆ ਵੀ ਯਾਰ ਇਹ ਕਿੱਡੀ ਕੁ ਗੱਲ ਸੀ ਐਡੀ ਵੀ ਗੱਲ ਨਹੀਂ ਸੀ ਇੰਨੀ ਵਧਾਉਣ ਦੀ ਨਹੀਂ ਲੋੜ ਇਹਦੇ ਉੱਤੇ ਕਾਹਦਾ ਕਮੈਂਟ ਕਰਨਾ ਹਾਂ ਠੀਕ ਹੈ ਜੀ ਪਰ ਇੱਕ ਚੀਜ਼ ਫਿਰ ਹੋਰ ਚੀਜ਼ਾਂ ਨੂੰ ਲੈ ਕੇ ਵੀ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਆ ਕਿ ਕੋਈ ਵੀ ਚੀਜ਼ ਆ ਉਹ ਨਿੱਕੇ ਤੋਂ ਹੀ ਸ਼ੁਰੂ ਹੋ ਕੇ ਮੁੜ ਕੇ ਵੱਡਾ ਰੂਪ ਅਖਤਿਆਰ ਕਰ ਜਾਂਦੀ ਹੈ ਜਦੋਂ ਕਈ ਚੀਜ਼ਾਂ ਉਹਨੂੰ ਨਿੱਕੇ ਜਿਹੇ ਰੂਪ ਦੇ ਵਿੱਚ ਹੀ ਜਦੋਂ ਤੁਸੀਂ ਉਹਦੇ ਉੱਤੇ ਕਿੰਤੂ ਪਰੰਤੂ ਕਰਦੇ ਹੋ ਜੋ ਕਿ ਬਹੁਤ ਘੱਟ ਲੋਕ ਕਰਦੇ ਆ ਉਹਨਾਂ ਨੇ ਹੁੰਦਾ ਚਲੋ ਕੋਈ ਗੱਲ ਨਹੀਂ ਪਰ ਕਈਆਂ ਚੀਜ਼ਾਂ ਦੇ ਉੱਤੇ ਜਦੋਂ ਨਿੱਕੇ ਜਿਹੇ ਰੂਪ ਦੇ ਵਿੱਚ ਕਿੰਤੂ ਪਰੰਤੂ ਹੋ ਜਾਂਦਾ ਫਿਰ ਉਹ ਵੱਡਾ ਰੂਪ ਅਖਤਿਆਰ ਨਹੀਂ ਕਰਦੀਆਂ ਫਿਰ ਲੋਕ ਯੱਕਦੇ ਨੇ ਵੀ ਹੁਣ ਇਹਦੇ ਉੱਤੇ ਆਪਾਂ ਗਾਂਹ ਕੁਛ ਕੀਤਾ ਤੇ ਕੰਮ ਵਧੂਗਾ ਪਰ ਜਦੋਂ ਆਪਾਂ ਉਹਨੂੰ ਐਕਸੈਪਟ ਕਰ ਲੈਨੇ ਇੱਕ ਤਰ੍ਹਾਂ ਦਾ ਨਾਂ ਬੋਲਣਾ ਐਕਸੈਪਟੈਂਸ ਹੁੰਦੀ ਹੈ
1: ਹਾਂ ਸਰੈਂਡਰ ਹੀ ਹੈ ਕਿ
0: ਸਰੈਂਡਰ ਹੁੰਦਾ ਫਿਰ ਅੱਜ ਥੋੜਾ ਆਇਆ ਵਾ ਅਗਲੀ ਵਾਰੀ ਕੋਈ ਆਊਗਾ ਉਹ ਕਹੂਗਾ ਇੰਨਾ ਕਿਤੇ ਪਹਿਲਾਂ ਹੋ ਚੁੱਕਾ ਹੁਣ ਮੈਂ ਥੋੜਾ ਜਿਹਾ ਵੱਧ ਕਰਾਂ ਵਾਧਾ ਉਹ
1: ਕੀ ਬਣ ਜਾਂਦਾ ਹੁਣ ਮੈਨੂੰ ਤਾਂ ਸਭ ਤੋਂ ਜ਼ਿਆਦਾ ਇਹ ਲੱਗਦਾ ਕਿ ਹੁਣ ਜਿਵੇਂ ਆਪਣੇ ਬੱਚੇ ਇੱਕ ਡਿਫਰੈਂਟ ਕੰਟਰੀ 'ਚ ਅਪਬ੍ਰਿੰਗਿੰਗ ਹੋ ਰਹੀ ਹੈ ਉਹਨਾਂ ਲਈ ਅੱਗੇ ਚੱਲ ਕੇ ਜੇ ਰੈਫਰੈਂਸ ਚੈੱਕ ਕਰਨਗੇ ਉਹਨਾਂ ਨੂੰ ਕਿੰਨਾ ਕਨਫਿਊਜ਼ਨ
0: ਇਹੀ ਰੈਫਰੈਂਸ ਇਹੀ
1: ਹੈ ਨਾ ਕਿ ਉਹਨਾਂ ਨੂੰ ਲੱਗੇਗਾ ਕਿ ਇਹ ਤਾਂ ਐਡਸ ਮਤਲਬ ਇਹੀ ਤਾਂ ਹੈ ਇਟਸ ਓਕੇ ਇਫ ਦੇ ਆਰ ਡੂਇੰਗ ਵਾਈ ਵੀ ਕਾਂਟ ਡੂ ਇਟ
0: ਜੇਕਰ ਸਾਡੇ ਜਿਹੜਾ ਨਾ ਉਦਾਂ ਭਾਵੇਂ ਰਿਐਲਿਟੀ 'ਚ ਜੋ ਮਰਜ਼ੀ ਜਾਚੀ ਹੋ ਰਿਹਾ ਹੋਵੇ ਹੈ ਨਾ ਰਿਐਲਿਟੀ ਕੁਛ ਹੋਰ ਹੁੰਦੀ ਆ ਪਰ ਅਦਰਵਾਈਜ਼ ਜੋ ਪੁਰਾਣੇ ਸਮੇਂ ਤੋਂ ਜੋ ਸਾਡੀਆਂ ਕਦਰਾਂ ਕੀਮਤਾਂ ਜਾਂ ਸਾਡੇ ਜੋ ਤਿਉਹਾਰ ਨੇ ਨਾ ਸਾਡੇ ਕਲਚਰ ਦੇ ਵੇਖੋ ਭੈਣਾਂ ਲਈ ਵੀ ਨੇ ਭਰਾਵਾਂ ਲਈ ਵੀ ਨੇ ਬਾਪ ਲਈ ਵੀ ਨੇ ਮਾਂ ਲਈ ਵੀ ਨੇ ਹਰ ਇੱਕ ਰਿਸ਼ਤੇ ਦੇ ਲਈ ਸਾਡੇ ਵੇਖੋ ਤਿਉਹਾਰ ਨੇ ਹੈ ਨਾ ਭੈਣਾਂ ਭਾਬੀਆਂ ਹਰ ਇੱਕ ਦਾ ਵੱਖਰਾ ਵੱਖਰਾ ਕਿਹੜੇ ਕਿਹੜੇ ਤਰੀਕੇ ਦੇ ਨਾਲ ਮਤਲਬ ਆਪਾਂ ਉੱਦਾਂ ਭਾਵੇਂ ਜੋ ਮਰਜ਼ੀ ਆਪਾਂ ਕਹੀਏ ਵੀ ਜਾਂ ਫਿਰ ਆਪਾਂ ਸਮਾਜ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਕੁਰੀਤੀਆਂ ਸਾਨੂੰ ਵੇਖਣ ਨੂੰ ਮਿਲਦੀਆਂ ਵਾ ਲੇਡੀਜ਼ ਦਾ ਕੀ ਰੁਤਬਾ ਵਾ ਉਹਦੇ ਉੱਤੇ ਤੁਸੀਂ ਜਾਂ ਉਹਨਾਂ ਨੂੰ ਕਿੱਦਾਂ ਟ੍ਰੀਟ ਕੀਤਾ ਜਾਂਦਾ, ਸਮਾਨਤਾ ਅਸਮਾਨਤਾ ਉਹ ਆਪਾਂ ਬੜਾ ਕੁਛ ਵੇਖ ਸਕਦੇ ਹਾਂ ਸਮਾਜ ਦੇ ਵਿੱਚ। ਪਰ ਜਿੰਨੀ ਕਲਚਰਲ ਲੈਵਲ ਦੇ ਉੱਤੇ, ਰਿਲੀਜੀਅਸ ਲੈਵਲ ਦੇ ਉੱਤੇ ਜਿੰਨਾ ਜ਼ਿਆਦਾ ਇੱਜ਼ਤ ਮਾਣ ਔਰਤ ਨੂੰ ਸਾਡੇ ਕਲਚਰ ਦੇ ਵਿੱਚ ਦਿੱਤਾ ਗਿਆ, ਤੁਸੀਂ ਵੇਖੋਗੇ ਦੁਨੀਆਂ ਦੇ ਕਿਸੇ ਧਰਮ ਦੇ ਵਿੱਚ, ਕਿਸੇ ਕਲਚਰ ਦੇ ਵਿੱਚ ਉੱਦਾਂ ਨਹੀਂ ਹੈ। ਠੀਕ ਆ, ਮਤਲਬ ਦੇਵੀ ਬਣਾ ਕੇ ਜੇ ਪੂਜਿਆ ਜਾਂਦਾ ਤਾਂ ਸਾਡੇ ਕਲਚਰ 'ਚ ਹੀ ਪੂਜਿਆ ਜਾਂਦਾ। ਇਹ ਸਾਨੂੰ ਹੀ ਵਾਰ ਵਾਰ ਆਪਣੇ ਆਪ ਨੂੰ ਫਿਰ ਇਹ ਦੱਸਣਾ ਪੈਂਦਾ ਵਾ, ਜਾਂ ਅਸੀਂ ਪਤਾ ਨਹੀਂ ਕਿਉਂ ਮੰਨ ਕੇ ਹੀ ਨਹੀਂ ਰਾਜੀ,
1: ਸਾਨੂੰ ਫਿਰ ਵਿਸ਼ਵਾਸ ਨਹੀਂ ਹੁੰਦਾ।
0: ਨਹੀਂ ਉਹ ਕਿਉਂਕਿ ਪ੍ਰਚਾਰ ਇੰਨਾ ਨਾ ਆਸ ਪਾਸ, ਪ੍ਰਚਾਰ ਇੰਨਾ ਵਾ ਕਿਉਂਕਿ ਉੱਦਾਂ ਰੋਟੀ ਨਹੀਂ ਚੱਲਦੀ। ਬਾਕੀ ਜਿਹੜੀ ਪ੍ਰੋ ਕੌਨਸ ਆ ਉਹ ਤਾਂ ਹਰ ਇੱਕ ਸਮਾਜ ਦੇ ਵਿੱਚ ਚੱਲਦੇ ਆ। ਜਦੋਂ ਮੰਨ ਲਓ ਅਸੀਂ ਆਪ ਹੀ ਭੱਜ ਭੱਜ ਕੇ ਉਹ ਚੀਜ਼ਾਂ ਪ੍ਰਵਾਨ ਕਰਨੀਆਂ, ਇੱਕ ਤਰ੍ਹਾਂ ਅਕਸੈਪਟ ਕਰਨ ਵਾਲੀ ਗੱਲ ਹੁੰਦੀ ਆ, ਹੈ ਨਾ। ਹੁਣ ਜੇ ਮੰਨ ਲਓ ਆਪਾਂ ਵਾਪਸ ਜੇ ਆਪਣੇ ਟੋਪਿਕ 'ਤੇ ਆਈਏ, ਹੁਣ ਲੀੜੇ ਕੱਪੜੇ ਦੀ ਜੇ ਗੱਲ ਕਰਦੇ ਹਾਂ ਤਾਂ ਕ੍ਰਿਤੀ ਜਿਹੜੀ ਆ ਉੱਦਾਂ ਤਾਂ ਉਹ ਐਡ ਦੇ ਲਈ ਆਈ ਥਿੰਕ ਕੋਈ ਸੈਂਸ ਹੀ ਨਹੀਂ ਬਣਦੀ ਉਹਦੀ, ਕਿਉਂਕਿ ਉਹਦਾ ਤਾਂ ਨੋਰਮਲ ਪਹਿਰਾਵਾ ਇੱਦਾਂ ਦਾ ਵਾ। ਅਤੇ ਜਾਂ ਫਿਰ ਇਹ ਵੀ ਨਹੀਂ ਕਹਿ ਸਕਦੇ ਦੂਸਰੇ ਪੱਖੋਂ ਤੁਸੀਂ ਇਹ ਕਹੋ ਵੀ ਪਹਿਰਾਵੇ 'ਚ ਕੋਈ, ਚਲੋ ਜੋ ਮਰਜ਼ੀ ਕਿਸੇ ਦਾ ਦੇ ਲਿਆ ਕੋਈ ਪਾਵੇ, ਉਹ ਵੀ ਖਾਸ ਤੌਰ ਦੇ ਉੱਤੇ ਇਸ ਇੰਡਸਟਰੀ ਦੇ ਵਿੱਚ। ਅਤੇ ਪਰ ਇਹ ਵੀ ਨਹੀਂ ਹੋ ਸਕਦਾ ਵੀ ਉਹਨੇ ਹਮੇਸ਼ਾ ਇੱਦਾਂ ਦੇ ਹੀ ਪਾਏ ਹੋਣ। ਪਹਿਲੀਆਂ ਦੇ ਵਿੱਚ ਨਾ ਇਹ ਚੀਜ਼ ਹੁੰਦੀ ਸੀ, ਤੁਸੀਂ ਇਹ ਵੇਖੋਗੇ ਕਿ ਪਹਿਰਾਵਾ ਵੇਖ ਕੇ ਅਤੇ ਆਪਾਂ ਜੱਜ ਕਰਦੇ ਹਾਂ, ਆਪਾਂ ਪਛਾਣ ਲੈਂਦੇ ਹਾਂ ਵੀ ਇਹ ਕੌਣ ਹੈ।
1: ਹਾਂ ਬਿਲਕੁਲ।
0: ਫੋਰ ਐਗਜ਼ਾਮਪਲ ਡਾਕਟਰ ਦਾ ਇੱਕ ਪਹਿਰਾਵਾ ਆ, ਟੀਚਰ ਦਾ ਇੱਕ ਪਹਿਰਾਵਾ ਆ, ਹੈ ਨਾ, ਵਕੀਲ ਦਾ ਇੱਕ ਪਹਿਰਾਵਾ ਵਾ, ਉਸੇ ਤਰ੍ਹਾਂ ਦੇ ਨਾਲ ਸਾਡੇ ਅਲੱਗ ਅਲੱਗ ਤਿਉਹਾਰਾਂ ਦਾ ਇੱਕ ਪਹਿਰਾਵਾ, ਹੈ ਨਾ। ਆਪਾਂ ਕੋਈ ਵੀ ਅਲੱਗ ਅਲੱਗ ਪੂਜਾ ਹੁੰਦੀ ਆ ਅਤੇ ਉੱਥੇ ਅਲੱਗ ਅਲੱਗ ਤਰ੍ਹਾਂ ਦੇ ਮੈਂ ਵੇਖਣਾ ਵੀ ਉਹ ਤਿਆਰ ਹੁੰਦੇ ਤਾਂ ਬੰਦੇ ਜਨਾਨੀਆਂ ਤੁਹਾਨੂੰ ਪਤਾ ਲੱਗ ਜਾਂਦਾ, ਹੈ ਨਾ। ਇੱਕ ਲਿਖਾਰੀ ਆ ਉਹਦਾ ਇੱਕ ਅਲੱਗ ਤਰ੍ਹਾਂ ਦਾ ਉਹ ਆ, ਹੈ ਨਾ। ਇੱਕ ਬੰਦਾ ਜੋਗੀ ਆ ਉਹਦਾ ਇੱਕ ਅਲੱਗ ਤਰ੍ਹਾਂ ਦਾ ਪਹਿਰਾਵਾ ਆ। ਅਸਲ 'ਚ ਇਹ ਚੀਜ਼ਾਂ ਜਿਹੜੀਆਂ ਨੇ, ਹੁਣ ਤੁਸੀਂ ਫਿਲਮਾਂ 'ਚ ਵੇਖ ਲਓ, ਫਿਲਮਾਂ 'ਚ ਤੁਸੀਂ ਕੋਈ ਬੰਦਾ ਜਿਹੜਾ ਵਾ ਉਹ ਤੁਸੀਂ ਟੂ ਦੀ ਪੁਆਇੰਟ ਸਿੱਧਾ ਸਿੱਧਾ ਜਾ, ਜੇ ਤੁਸੀਂ ਉਹਨੂੰ ਹਿੰਦੂ ਸ਼ੋਅ ਕਰਨਾ ਤਾਂ ਉਹਦਾ ਇੱਕ ਅਲੱਗ ਪਹਿਰਾਵਾ, ਉਹਨੂੰ ਤੁਸੀਂ ਮੁਸਲਿਮ ਸ਼ੋਅ ਕਰਨਾ ਤਾਂ ਇੱਕ ਅਲੱਗ ਪਹਿਰਾਵਾ। ਹੁਣ ਮੰਨ ਲਓ ਇੱਕ ਨਿੱਕੀ ਜਿਹੀ ਟੋਪੀ ਸਿਰ 'ਤੇ ਧਰ ਦਿੱਤੀ ਜਾਊਗੀ, ਅਦਰਵਾਈਜ਼ ਜੇ ਉੱਦਾਂ ਕਿਤੇ ਰੂਟੀਨ 'ਚ ਬਾਹਰ ਤੁਹਾਨੂੰ ਸਾਰੇ ਮਿਲਣ ਤੁਹਾਨੂੰ, ਹੈ ਨਾ, ਕਿਸੇ ਵੀ ਧਰਮ ਦੇ, ਤੁਹਾਡੇ ਲਈ ਪਛਾਣਨਾ ਕਿੰਨਾ ਔਖਾ ਵਾ।
1: ਤੁਹਾਨੂੰ ਕਲਾਸੀਫਾਈ ਕਰਦੀ ਹੈ ਨਾ ਕਿ ਤੁਸੀਂ ਕਿਸ, ਮਤਲਬ
0: ਉਹ ਚੀਜ਼ ਤੁਹਾਨੂੰ ਕਲਾਸੀਫਾਈ ਕਰ ਦਿੰਦੀ ਹੈ। ਲੋ ਹੁਣ ਉਹਦੇ ਵਿੱਚ ਤੁਸੀਂ ਉਹਨੂੰ ਉਹਦੀ ਕੀ ਅਹਿਮੀਅਤ ਸਮਝਦੇ ਹੋ ਜਾਂ ਕੀ ਨਹੀਂ ਸਮਝਦੇ, ਖੈਰ ਕਿਉਂਕਿ ਇਹ ਆਪਾਂ ਕਿਉਂਕਿ ਗੱਲ ਜਿਹੜੀ ਆ ਉਹ ਸਾਡੀ ਫਿਰ ਅੱਗੇ ਸਾਡੇ ਤੱਕ ਆਉਣੀ ਆ, ਕਿਉਂਕਿ ਅਸੀਂ ਇਹਨਾਂ ਹੀਰੋ ਹੀਰੋਇਨਾਂ ਤੋਂ ਤਾਂ ਕੀ ਆਪਾਂ ਉਹ ਇੱਥੋਂ ਤਾਂ ਸਿਰਫ ਰੈਫਰੈਂਸ ਹੀ ਲੈਣੀ ਆ। ਉਹਦਾ ਤਾਂ ਆਪਾਂ ਇੰਨਾ ਕਹਿ ਸਕਦੇ ਹਾਂ ਵੀ ਉਹਨੇ ਇੰਟੈਂਸ਼ਨਲੀ ਉਹ ਚੀਜ਼ ਪਾਈ, ਉਹ ਐਡ ਕੰਪਨੀ ਨੇ ਪਵਾਈ ਜਾਂ ਉਹਦੇ ਡਿਜ਼ਾਈਨਰ ਨੇ ਪਵਾਈ। ਆਪਣੀ ਤਾਂ ਮੈਨੂੰ ਲੱਗਦਾ ਇਹਨਾਂ ਦੀ ਸੋਚ ਨਹੀਂ ਹੁੰਦੀ, ਆਪ ਤਾਂ ਬਹੁਤ ਇੰਨਾ ਕੁ ਬਿਜ਼ੀ ਹੁੰਦੇ ਸ਼ਾਇਦ ਵੀ ਆਪ ਤਾਂ ਨਹੀਂ ਇਹ ਚੀਜ਼। ਹਾਂ ਹੋ ਵੀ ਸਕਦਾ ਕਿਸੇ ਵੇਲੇ ਕੋਈ ਕਹਿ ਦੇ ਵੀ ਹਾਂ ਦੈਨ ਵਟ,
1: ਕਿਉਂਕਿ ਕਈ ਵਾਰੀ ਹਾਂ ਮਤਲਬ ਹੁਣ ਜਿਵੇਂ ਤਾਜੀ ਤਾਜੀ ਇਹਦੀ ਮੂਵੀ ਵੀ ਥੋੜ੍ਹੇ ਟਾਈਮ ਪਹਿਲਾਂ ਜਾ ਕੇ ਗਈ ਆ, ਅਤੇ ਉਹ ਕਈ ਵਾਰੀ ਹੁੰਦਾ ਨਾ ਕਿ ਸਕਸੈਸ ਮਤਲਬ ਦੋ ਚੀਜ਼ਾਂ ਇਕੱਠੇ ਕਰ ਰਲਦੀ ਮਿਲਦੀ ਕਰ ਲਓ ਅਤੇ ਦੋਨਾਂ 'ਚ ਮਤਲਬ ਕਿਉਂਕਿ ਉਹ ਮੂਵੀ ਦੀ ਵੀ ਬੜੀ ਮਜ਼ਾਕ ਜਿਹੀ ਉੱਡ ਰਹੀ ਕਿ ਬਣਾਤਾ, ਹੈ ਨਾ, ਉਹਦੀ ਵੀ ਬੜੇ ਮਤਲਬ ਉਹ
0: ਕਿਹੜੀ ਸੀ ਮੈਨੂੰ ਨਹੀਂ ਪਤਾ,
1: ਕੋਕਟੇਲ 2
0: ਅੱਛਾ ਨਹੀਂ ਮੈਨੂੰ
1: ਆਈ ਸੀਗੀ ਹੁਣੇ ਲੇਟੈਸਟ, ਅਤੇ ਉਹਦੇ 'ਚ ਵੀ ਲੋਕ ਕਹਿ ਰਹੇ ਕਿ ਬਿਨਾਂ ਮਤਲਬ ਉਹਦਾ ਕੀ ਹਿਸਾਬ ਕਿਤਾਬ ਹੈ ਬਿਨਾਂ ਉਸਦੀ, ਮੈਂ ਵੀ ਵੇਖੀ ਸੀ, ਮੈਨੂੰ ਵੀ ਮਤਲਬ ਟਾਈਮ ਪਾਸ ਲੱਗੀ ਸੀਗੀ, ਅਤੇ ਉਹੀ ਫਿਰ ਨਾਲ ਦੇ ਨਾਲ ਇਹ ਐਡ ਆ ਗਿਆ। ਅਤੇ ਜਿਵੇਂ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਹੈ ਕਿ ਇੱਕ ਕੰਟਰੋਵਰਸੀ ਕਰ ਦਿਉ ਅਤੇ ਸਾਰਾ ਕੁਝ ਤੁਹਾਡਾ ਜਿਹੜੇ ਵੀ ਪ੍ਰੋਜੈਕਟ ਚੱਲ ਰਿਹਾ ਉਸ 'ਤੇ ਧਿਆਨ ਦੇਣਾ ਸ਼ੁਰੂ ਹੋ ਜਾਂਦਾ।
0: ਹਾਂ ਡਿਪੈਂਡ ਕਰਦਾ, ਹੈ ਨਾ, ਵੱਡੇ ਪੱਧਰ ਦੇ ਉੱਤੇ ਛੋਟਿਆਂ ਨੂੰ ਉਹ ਚੀਜ਼ ਵਾਰਾ ਨਹੀਂ ਖਾਂਦੀ, ਕਿਉਂਕਿ ਤੁਸੀਂ ਨਾ ਕੋਸ਼ਿਸ਼ ਕਰਿਓ, ਕਿਉਂਕਿ ਤੁਹਾਨੂੰ ਨਹੀਂ ਜੇ ਉਹ ਚੀਜ਼ ਵਾਰਾ ਖਾਣੀ। ਮੈਂ ਵੇਖਿਆ ਕਈ ਛੋਟੇ ਬੜੇ ਬੁਰੀ ਤਰ੍ਹਾਂ ਦੇ ਨਾਲ ਫਸਦੇ ਨੇ, ਪਿੱਟਦੇ ਨੇ, ਕਿਉਂਕਿ ਉੱਥੇ ਉਹ ਚੀਜ਼ਾਂ ਉਲਟਾ ਸਗੋਂ ਤੁਹਾਨੂੰ ਰਿਐਕਸ਼ਨ ਕਰ ਜਾਂਦੀ ਹੈ। ਨਾਲੇ ਯਸ ਜੀ ਹੋ ਸਕਦਾ, ਪਰ ਦੂਸਰਾ ਪੱਖ ਇਹ ਵੀ ਆ ਵੀ ਨਹੀਂ ਵੀ ਹੋ ਸਕਦਾ। ਹੁਣ ਮੰਨ ਲਓ, ਹੈ ਨਾ, ਵੀ ਹਾਂ ਵੀ ਆਪਾਂ ਇਹ ਤਾਂ ਆਪਾਂ ਮੁੜ ਕੇ ਉਦੋਂ ਇੱਕ ਅੱਜ ਕੱਲ੍ਹ ਸਾਡਾ ਉਹ ਹੋ ਗਿਆ ਨਾ ਵੀ ਆਪਾਂ ਵੀ ਇਹਨੂੰ ਆਹ ਚੀਜ਼ ਇਸ ਕਰਕੇ ਆਈ ਆ, ਆਹ ਕੰਟਰੋਵਰਸੀ ਇਸ ਕਰਕੇ ਆ, ਪਰ ਇਹ ਵੀ ਤਾਂ ਹੋ ਸਕਦਾ ਵਾ ਨਾ ਵੀ ਨਹੀਂ ਇੱਦਾਂ ਨਾ ਹੋਵੇ,
1: ਕਿਉਂਕਿ ਅੱਜ ਕੱਲ੍ਹ ਤਾਂ ਜਿਹੜੀ ਪਬਲਿਕ ਰਿਲੇਸ਼ਨ ਕੰਪਨੀ ਹੈ ਉਹਨਾਂ ਦੇ ਉਹ ਪੂਰਾ ਪ੍ਰੋਪਰ ਡਿਸਾਈਡ ਕਰਕੇ ਡਿਜ਼ਾਈਨ ਕਰਦੇ ਇਹ ਚੀਜ਼ਾਂ ਨਾਲ ਨਾਲ ਦੇ ਨਾਲ, ਅੱਛਾ ਤੁਹਾਡਾ ਇਹ ਪ੍ਰੋਜੈਕਟ ਇਹਦੇ ਨਾਲ ਇਹ ਚੀਜ਼ ਆ ਰਹੀ ਹੈ ਇਸ ਤਰੀਕੇ ਦਾ ਐਡ ਕਰ ਲਓ, ਜਾਂ ਮਤਲਬ ਇਹ ਮਤਲਬ ਬੜੀ ਸਾਰੀ ਇੰਡੋਰਸਮੈਂਟ ਇਸ ਤਰੀਕੇ ਨਾਲ ਵੀ ਕੀਤੇ ਜਾਂਦੇ ਕਿ ਕਿਸ ਵੇ 'ਚ ਜ਼ਿਆਦਾ ਤੋਂ ਜ਼ਿਆਦਾ ਪਬਲਿਸਿਟੀ ਬਟੋਰੀ ਜਾਏ, ਕਿਉਂਕਿ ਨਾਮ ਹੋਏਗਾ ਤਾਂ ਹੀ। ਹੁਣ ਜਿਵੇਂ ਸਟਾਰਟਿੰਗ 'ਚ ਆਪਾਂ ਕੀਤੀ ਸੀ ਗੱਲ ਕਿ ਨਵੀਂ ਚੀਜ਼ ਨਵੇਂ ਚਿਹਰਿਆਂ ਨੂੰ ਪਰਵਾਨ ਨਹੀਂ, ਇੱਕਦਮ ਐਕਸੈਪਟੈਂਸ ਨਹੀਂ ਮਿਲਦੀ, ਹੁਣ ਜੋ ਜਿੰਨਾ ਜ਼ਿਆਦਾ ਦਿਖਦਾ ਉਹੀ ਵਿਕਦਾ।
0: ਅੱਜਕੱਲ ਤੇ ਇਦਾਂ ਹੀ ਆ, ਅੱਜਕੱਲ ਤੇ ਇਦਾਂ ਹੀ ਆ, ਵਾਰ ਵਾਰ ਵਾਰ ਵਾਰ ਜਿਹੜੀ ਚੀਜ਼ ਤੁਹਾਡੇ ਸਾਹਮਣੇ,
1: ਜਿੰਨਾ ਤੁਹਾਡੀ ਸਕਰੀਨ ਤੇ ਸਕਰੋਲ ਕਰਦੇ ਉਂਗਲਾਂ ਤੇ ਤੁਹਾਨੂੰ ਦਿਖੇ ਉਹੀ ਚੀਜ਼ ਫਿਰ,
0: ਪਰ ਐਂਡ ਆਫ ਦਾ ਡੇ ਇੱਕ ਚੀਜ਼ ਆ ਜੀ, ਉਹ ਜਿੰਨਾ ਮਰਜ਼ੀ ਕੋਈ ਤੁਹਾਨੂੰ ਦਿਖੀ ਜਾਵੇ, ਪਰ ਐਂਡ ਆਫ ਦਾ ਡੇ ਕੁਆਲਿਟੀ ਸਟੇ ਕਰਦੀ ਹੈ, ਜਿੰਨਾ ਮਰਜ਼ੀ ਕੋਈ ਤੁਹਾਨੂੰ ਦਿਖੀ ਜਾਵੇ, ਹੈ ਨਾ, ਇੱਕ ਇੱਕ ਟਾਈਮ ਤੇ ਤੁਹਾਨੂੰ ਲੱਗੂਗਾ ਵੀ ਹਾਂ ਲੋਕਾਂ ਨੇ ਬਹੁਤ ਪਾਉਣਾ ਛੱਡਤਾ, ਲਾਉਣਾ ਛੱਡਤਾ, ਜਾਂ ਸ਼ੁਰੂ ਕਰਤਾ ਜਾਂ ਫੋਲੋ ਕਰਨਾ ਸ਼ੁਰੂ ਕਰਤਾ, ਪਰ ਫਿਰ ਕੁਛ ਸਮੇਂ ਬਾਅਦ ਉਹੀ ਚੀਜ਼ ਟਿਕਦੀ ਮਾਰਕੀਟ 'ਚ ਜਿਹੜੀ ਕਿਫਾਇਤੀ ਆ, ਹੈ ਨਾ। ਸੋ ਅੱਜ ਪਹਿਰਾਵੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਅਤੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਪੇਸ਼ ਕਰੋ ਕਿ ਆਈ ਨੋ ਕਿ ਇੱਕ ਸਮਾਂ ਸੀ ਜਦੋਂ ਲੋਕ ਇਸ ਵਿਸ਼ੇ ਦੇ ਉੱਤੇ ਕਰਦੇ ਹੀ ਗੱਲਬਾਤ, ਪਰ ਹੁਣ ਮੈਂ ਵੇਹਨਾ ਵਾਂ ਵੀ ਇਸ ਵਿਸ਼ੇ ਤੋਂ ਵੀ ਲੋਕਾਂ ਕੰਨੀ ਕਤਰਾਉਣੀ ਸ਼ੁਰੂ ਕਰਤੀ ਹੈ, ਜਿਹੜੇ ਕਰਦੇ ਵੀ ਉਹਨਾਂ ਨੇ ਵੀ ਕੰਨੀ ਕਤਰਾਉਣੀ ਸ਼ੁਰੂ ਕਰਤੀ, ਹੈ ਨਾ, ਮਾਈ ਬੋਡੀ ਮਾਈ ਚੋਇਸ, ਮਤਲਬ ਮੈਂ
1: ਉਹ ਬਸ ਕਹਿ ਕੇ, ਪਰ ਉਹ ਵਾਲਾ ਵੀ ਟਾਈਮ ਸੀਗਾ ਕਿ ਮਜ਼ਾ ਲੈ ਮੰਮੀ ਦੇ, ਜੇ ਮੰਮੀ ਮਤਲਬ ਜੇ ਤੁਸੀਂ ਪਾ ਵੀ ਲਏ ਕੁਛ ਕਈ ਵਾਰੀ, ਤੇ ਹੁਣ ਪਹਿਲਾਂ ਤੇ ਮੈਨੂੰ ਤਾਂ ਇਹ ਹਾਸਾ ਆਉਂਦਾ, ਹੁਣ ਆਪਣੇ ਟਾਈਮ ਦੀ ਗੱਲ ਕਰਾਂ ਇੰਡੀਆ ਦੀ, ਜੇ ਟੇਲਰ ਤੋਂ ਤੁਸੀਂ ਸੂਟ ਵੀ ਕੁਛ ਸਵਾਉਣ ਜਾਓ, ਪਹਿਲਾਂ ਤਾਂ ਉਹਨੇ ਨਹੀਂ ਸਿਲਣਾ, ਉਹਨੇ ਮਨਾ ਕਰ ਦੇਣਾ ਕਿਸੇ ਕੁਛ ਉਹਨੂੰ ਦਿਖਾਣਾ, ਨਾ ਨਾ ਮਤਲਬ ਮੈਨੂੰ ਤਾਂ ਅਜੇ ਤੱਕ ਯਾਦ ਹੈ, ਸਾਡਾ ਕੋਟਾ ਇੱਕ ਛੋਟੀ ਜਿਹੀ ਸੀਗੀ, ਹੁਣ ਤਾਂ ਉਹਦੀ ਸ਼ੋਪ ਵੀ ਨਹੀਂ ਰਹੀ, ਉਹਨੇ
0: ਅੱਛਾ ਮੈਂ ਸੋਚਿਆ ਸੀ ਵੱਡੀ ਹੋ ਗਈ,
1: ਉਹ ਤੇ ਬਜ਼ੁਰਗ ਸੀਗਾ ਕਾਫੀ, ਹੁਣ ਰਿਟਾਇਰ ਹੋ ਗਿਆ, ਉਹਨੇ ਇਹ ਕਹਿ ਦੇਣਾ ਨਹੀਂ ਨਹੀਂ ਨਹੀਂ, ਪਹਿਲਾਂ ਤਾਂ ਉਹਦੇ ਕੋਲ ਸੂਟ ਲੈ ਕੇ ਜਾਣਾ, ਮੈਨੂੰ ਉਹਨੇ ਮੈਨੂੰ ਤਾਂ ਮਨਾ ਹੀ ਕਰ ਦੇਣਾ, ਪਹਿਲਾਂ ਮੈਂ ਬਹੁਤ ਜ਼ਿਆਦਾ ਪਤਲੀ ਸੀਗੀ, ਮਤਲਬ ਮੈਨੂੰ 42-44 ਕੇਜੀ ਸੀਗੀ, ਅਤੇ ਉਹਨੇ ਇਹ ਕਹਿਣਾ ਵੇਸਟ ਹੋ ਜਾਣਾ ਕੱਪੜਾ, ਆਹ ਤੇਰੀ ਮਤਲਬ ਮੰਮੀ ਨੇ ਸਵਾਣ ਦੇ, ਤੇਰੀ ਭੈਣ ਨੇ ਸਵਾਣ ਦੇ, ਅੱਧੇ ਤਾਂ ਮੇਰੇ ਐਵੇਂ ਉਹਨਾਂ ਨੇ ਅਰਮਾਨ, ਅਤੇ ਮਤਲਬ ਤੁਸੀਂ ਮਤਲਬ ਆਹ ਸੋਚੋ ਕਿ ਆਪਾਂ ਕਿੱਥੋਂ ਆਉਂਦੇ ਹਾਂ, ਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਸਮਾਜ ਐਕਸੈਪਟ ਨਹੀਂ ਕਰੇਗਾ ਇਸ ਤਰੀਕੇ ਦਾ ਗਲਾ ਜਾਂ ਇਸ ਤਰੀਕੇ ਦੀ ਸਲੀਵਸ, ਇਸ ਤਰੀਕੇ ਦਾ ਡਿਜ਼ਾਇਨ, ਹੈ ਨਾ। ਉਹਨੇ ਕਿਹਾ ਨਾ ਨਾ ਨਾ, ਤੇ ਤੂੰ ਤੁਸੀਂ ਅੱਜ ਮਤਲਬ ਛੋਟੇ ਹੋ,
0: ਪਤਾ ਹੀ ਨਾ ਪਹਿਲਾਂ ਤੁਹਾਡੇ ਇੱਕ ਤਰ੍ਹਾਂ ਦੇ ਨਾਲ
1: ਕੀ ਵੇਸਟ ਹੋ ਜਾਣਾ ਤੁਹਾਡਾ,
0: ਵੇਸਟ ਨਾਲੇ ਇੱਕ ਤਰ੍ਹਾਂ ਦੇ ਨਾਲ ਨਾ, ਉਹ ਪਹਿਲਾਂ ਤੁਹਾਡੇ ਇਹ ਡਰੈਸਰ, ਪਹਿਲਾਂ ਤੁਹਾਡੇ ਡਰੈਸ ਮੇਕਰ, ਦਰਜੀ, ਤੁਹਾਡੇ ਕਰਿਆਨੇ ਵਾਲੇ, ਉਹ ਤੁਹਾਡੇ ਪਰਿਵਾਰ ਦੇ ਹਿੱਸਾ ਸੀ, ਉਹ ਤੁਹਾਨੂੰ ਤੁਹਾਨੂੰ ਜੜ੍ਹਾਂ ਤੋਂ ਜਾਣਦੇ ਸੀ, ਉਹਨਾਂ ਨੂੰ ਪਤਾ ਸੀ ਤੁਸੀਂ ਕਿਹਦੀਆਂ ਪੋਤੀਆਂ ਜੇ, ਉਹਨਾਂ ਨੂੰ ਪਤਾ ਸੀ ਤੁਹਾਡਾ ਤੁਹਾਡੀ ਦਾਦੀ ਦੇ ਕੀ ਚੋਇਸ ਆ, ਉਹਨਾਂ ਨੂੰ ਪਤਾ ਸੀ ਤੁਹਾਡੇ ਨਾਨਕੇ ਕਿੱਥੇ ਨੇ, ਉਹਨਾਂ ਨੂੰ ਪਤਾ ਸੀ ਤੁਹਾਡੀਆਂ ਭੈਣਾਂ ਕਿੱਥੇ ਕਿੱਥੇ ਵਿਆਹੀਆਂ ਨੇ। ਸੋ ਉਦੋਂ ਆਪਾਂ ਸਾਰੇ ਬੜੇ ਆਪਸ ਦੇ ਵਿੱਚ
1: ਇਮੋਸ਼ਨਲੀ ਬਹੁਤ ਬੌਂਡ ਸੀਗਾ, ਬਹੁਤ ਸਟਰੋਂਗ,
0: ਸਾਨੂੰ ਇੱਕ ਦੂਸਰੇ ਦੀ ਸ਼ਰਮ ਹੀ, ਉਦੋਂ ਮਜਾਲ ਹੀ ਵੀ ਤੁਸੀਂ ਇੱਕ ਦੂਸਰੇ ਦੇ ਸਾਹਮਣੇ, ਅਸਲ 'ਚ ਇਹ ਸ਼ਰਮ ਜਿੱਦਾਂ ਜਿੱਦਾਂ ਖਤਮ ਹੁੰਦੀ ਆ, ਆਪਣੱਤ ਜਿੱਦਾਂ ਜਿੱਦਾਂ ਖਤਮ ਹੁੰਦੀ ਹੈ, ਜੁੜਤ ਜਿੱਦਾਂ ਜਿੱਦਾਂ ਖਤਮ ਹੋਈ ਆ, ਹੁਣ ਆਪਾਂ ਇੱਕ ਦੁਕਾਨ 'ਤੇ ਜਾਂਦੇ ਹਾਂ, ਸਾਨੂੰ ਉਹ ਨਹੀਂ ਜਾਣਦਾ, ਉੱਥੇ ਆਪਾਂ ਖੁੱਲ੍ਹ ਕੇ ਜੋ ਮਰਜ਼ੀ ਕਮਲ ਕਦਾਉਂਦੇ ਹਾਂ, ਇਹ ਫਰਕ ਹੁੰਦਾ। ਕਈਆਂ ਥਾਵਾਂ ਦੇ ਉੱਤੇ ਖੁੱਲ੍ਹਣਾ ਬੜਾ ਜ਼ਰੂਰੀ ਹੁੰਦਾ, ਕਈ ਥਾਵਾਂ ਦੇ ਉੱਤੇ ਸੀਮਿਤ ਖੁੱਲ੍ਹਣਾ ਬੜਾ ਜ਼ਰੂਰੀ ਹੁੰਦਾ, ਕਈ ਥਾਵਾਂ 'ਤੇ ਬੰਦ ਰਹਿਣਾ ਬੜਾ ਜ਼ਰੂਰੀ ਹੁੰਦਾ। ਅਸਲ ਵਿੱਚ ਆਹ ਵਾਲੇ ਜਿਹੜੇ ਸਾਰੇ ਤੰਦ ਆ ਨਾ, ਇਹ ਖੁੱਲ੍ਹ ਗਏ,
1: ਕਿੱਥੇ ਦਰਜੀ ਸੀਗਾ, ਕਿੱਥੇ ਡਿਜ਼ਾਈਨਰ ਆ ਗਏ,
0: ਇਹ ਸਾਰੇ ਖੁੱਲ੍ਹ ਗਏ। ਜਿੱਥੇ ਇੱਕ ਮੰਨ ਲਓ ਇੱਕ ਦਰਜੀ ਸੀ, ਉਹ ਤੁਹਾਨੂੰ ਕਹਿੰਦਾ ਸੀ ਨਾ ਪੁੱਤ ਤੂੰ ਨਾ ਮੰਨ ਲਾ ਇੰਨਾ ਕੁੱਚਾ, ਇੰਨਾ ਕੁ ਨੀਵਾਂ ਰਖਾ, ਇੱਦਾਂ ਦਾ ਗਲਾ ਰਖਾ, ਮੈਨੂੰ ਪਤਾ ਤੈਨੂੰ ਕੀ ਜਚਣਾ, ਇਸ ਤੋਂ ਵੱਧ ਤੇ ਨਹੀਂ, ਹੈ ਨਾ।
1: ਉਹਨੇ ਸਿਰਫ ਤੁਹਾਡੀ ਫਿਟਿੰਗ ਲੈਣੀ ਹੈ, ਬਾਕੀ ਚੀਜ਼ਾਂ ਉਹਨੇ ਆਪ ਹੀ ਲਿਖ ਦੇਣੀ ਹੈ ਕਿ ਹਾਂ ਨਹੀਂ,
0: ਤੇ ਹੁਣ ਉਹ ਤੁਹਾਨੂੰ ਉਲਟਾ ਦੂਸਰੀ ਡਾਇਰੈਕਸ਼ਨ ਕਹਿਣਗੇ, ਹੈ ਨਾ, ਵੀ ਨਹੀਂ ਤੁਸੀਂ ਥੋੜ੍ਹਾ ਜਿਹਾ ਨਾ ਇਹਨੂੰ ਹੋਰ ਵੱਡਾ ਕਰਾਓ, ਇਹ ਅੱਜ ਕੱਲ੍ਹ ਟਰੈਂਡ 'ਚ ਨਹੀਂ ਰਿਹਾ, ਤੁਹਾਨੂੰ ਅੱਜ ਕੱਲ੍ਹ ਤੁਹਾਨੂੰ ਉਹ ਹੋਰ ਹਿਸਾਬ, ਅੱਜ ਕੱਲ੍ਹ ਉਹ ਤੁਹਾਨੂੰ ਦੱਸਣਗੇ ਫੈਸ਼ਨ ਕੀ ਆ, ਚੱਲਦਾ ਕੀ ਆ, ਪਹਿਲਾਂ ਉਹ ਤੁਹਾਨੂੰ ਇਹ ਦੱਸਦੇ ਸੀ ਸਲੀਕਾ ਕੀ ਆ, ਪਰਿਵਾਰ 'ਚ ਕਿਹੜੀਆਂ ਚੀਜ਼ਾਂ, ਸਮਾਜ 'ਚ ਕਿਹੜੀਆਂ ਚੀਜ਼ਾਂ ਪ੍ਰਵਾਨ ਨੇ, ਤੇਰੇ ਪਰਿਵਾਰ ਨੂੰ ਕਿਹੜੀਆਂ ਚੀਜ਼ਾਂ ਪ੍ਰਵਾਨ ਨੇ। ਅਤੇ ਅੱਜ ਕੱਲ੍ਹ ਤਾਂ ਸ਼ਾਇਦ ਇੱਕ ਸਵਾਉਣ ਵਾਲਾ ਇਹ ਵੀ ਕਹਿ ਦੂਗਾ ਨਾ ਵੀ ਕੋਈ ਨਹੀਂ, ਮੈਂ ਆਪੇ ਵੇਖ ਲੂੰ ਡੈਡੀ ਨੂੰ, ਮੈਂ ਆਪੇ ਕਰ ਲੂੰ ਪਰਵਾਹ ਨਾ ਗੱਲ, ਕੋਈ ਨਹੀਂ ਉਹਨਾਂ ਨੂੰ ਪਤਾ, ਮੈਂ ਪਾਉਣਾ ਨਾ ਉਹਨਾਂ ਨੇ ਥੋੜ੍ਹੀ ਪਾਉਣਾ, ਜਦੋਂ ਉਹਨਾਂ ਨੇ ਆਉਣਾ ਉਹਨਾਂ ਨੇ ਸਵਾਉਣਾ, ਤੁਸੀਂ ਉਹਨਾਂ ਦੇ ਨਾਲ ਗੱਲ ਕਰੋ, ਇਹ ਮੈਂ ਪਾਉਣਾ, ਇਹ ਮੇਰਾ ਸੂਟ ਹੈ, ਇਹ ਤਾਂ ਮੇਰੇ ਹਿਸਾਬ ਦੇ ਨਾਲ ਸਿਵੂਗਾ। ਅਤੇ ਉਹ ਇਹ ਚੀਜ਼ਾਂ ਦਾ ਬਹੁਤ ਮਤਲਬ ਤੁਸੀਂ ਵੇਖੋ ਵੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਇਹ ਓਵਰਆਲ ਥਰੂ ਆਊਟ ਹੀ ਫਰਕ ਪੈ ਚੁੱਕਾ।
1: ਪਹਿਲਾਂ ਜਦੋਂ ਆਪਾਂ ਵਿਆਹ ਦੇ ਕੱਪੜੇ ਲੈਣ ਜਾਂਦੇ ਸੀ, ਇੱਕ ਮਤਲਬ ਕਹਿ ਲਓ ਮੇਨ ਲਾਵਾਂ ਦਾ ਜਿਹੜਾ ਸੂਟ ਲੈਣ ਜਾਂਦੇ ਸੀ, ਕਿੰਨਾ ਪੂਰਾ ਪਰਿਵਾਰ ਜਾਂਦਾ ਸੀਗਾ, ਹੈ ਨਾ, ਤੁਹਾਡੀ ਚਾਚੀਆਂ ਦਾ ਮਤਲਬ ਸਾਰੇ, ਹੈ ਨਾ, ਤਾਈਆਂ ਸਾਰੇ। ਅਤੇ ਹੁਣ ਅੱਜ ਕੱਲ੍ਹ ਕੁੜੀਆਂ ਖੁਦ ਹੀ ਚੂਜ਼ ਕਰਕੇ ਡਿਜ਼ਾਇਨਰ ਨੂੰ ਕਹਿ ਦਿੰਦੀ ਹੈ ਸੈਂਡ ਹੋਮ, ਹੈ ਨਾ, ਡਾਇਰੈਕਟ ਹੀ ਡਿਲੀਵਰੀ ਹੋ ਜਾਂਦੀ ਹੈ ਘਰੇ ਲਹਿੰਗੇ ਦੀਆਂ,
0: ਕਿਉਂਕਿ ਉਦੋਂ ਪਤਾ ਸੀ ਵੀ ਇਹੋ ਹੀ ਪਾਉਣਾ ਵਾ, ਉਦੋਂ ਪਤਾ ਸੀ ਵੀ ਜਾਂ ਫਿਰ ਇੱਦਾਂ ਕਹਿ ਲਓ ਉਦੋਂ ਪਤਾ ਸੀ ਵੀ ਸਾਡੀ ਕਿਸੇ ਨੇ ਮੰਨ ਲੈਣੀ ਆ, ਸਾਡੀ ਚੋਇਸ ਤਾਂ ਕੋਈ ਪਾ ਲਊਗਾ। ਅੱਜ ਕੱਲ੍ਹ ਤੁਸੀਂ ਵੇਖੋਗੇ ਨਾਨਕੇ ਕੱਪੜੇ ਨਹੀਂ ਲਿਆਉਂਦੇ, ਨਾਨਕੇ ਪੈਸੇ ਦਿੰਦੇ ਆ।
1: ਐਗਜੈਕਟਲੀ,
0: ਵੀ ਆ ਲਓ ਆਪਣੀ ਮਰਜ਼ੀ ਦਾ ਬਣਾ ਲਓ। ਇਹਦਾ ਮਤਲਬ ਇਹ ਵੀ ਆ, ਹੋਰ ਤਾਂ ਬਹੁਤ ਸਾਰੇ ਮਤਲਬ ਸਾਨੂੰ ਪਤਾ ਹੀ ਨੇ, ਪਰ ਇੱਕ ਮਤਲਬ ਇਹਦਾ ਇਹ ਵੀ ਆ ਵੀ ਸਾਡੀ ਇਹਨਾਂ ਮੰਨਣੀ ਤਾਂ ਨਹੀਂ, ਕਿਹੜਾ ਸਾਡੀ ਚੋਇਸ ਦਾ ਪਾਉਣਾ, ਐਵੇਂ ਪੈਸੇ ਵੇਸਟ ਜਾਣਗੇ। ਸੋ ਇੱਕ ਤਰ੍ਹਾਂ ਦੇ ਨਾਲ ਆਪਾਂ ਵੇਖੀਏ ਕਿ ਆਪਾਂ ਜ਼ਿਆਦਾ ਮਾਡਰਨ ਹੋ ਗਏ, ਆਪਾਂ ਵਧੀਆ ਸ਼ਾਇਦ ਆਪਾਂ ਪਾਉਣ ਲੱਗ ਪਏ ਹਾਂ, ਸਾਨੂੰ ਪਤਾ ਲੱਗ ਗਿਆ ਵੀ ਅਸੀਂ ਕਿਸੇ ਦੇ ਨਾਲੋਂ ਬਿਹਤਰ ਜਾਣਦੇ ਹਾਂ ਵੀ ਕੀ ਪਾਉਣਾ, ਪਰ ਆਪਣਿਆਂ ਦੇ ਨਾਲੋਂ ਟੁੱਟ ਗਏ।
1: ਐਗਜੈਕਟਲੀ,
0: ਉਹ ਚੀਜ਼ ਇਹ ਨਹੀਂ ਆ ਵੀ ਇੱਧਰੋਂ ਉੱਧਰ ਨੂੰ, ਉੱਧਰੋਂ ਇੱਧਰ ਨੂੰ ਚਾਰ ਚੁਫੇਰੇ, ਮਤਲਬ ਹਰ ਇੱਕ ਦਾ ਇੱਦਾਂ ਹੀ ਆ। ਇਹ 'ਚ ਗਲਤ ਵੀ ਕੁਛ ਨਹੀਂ ਆ, ਪਰ ਜੋ ਪਹਿਲਾਂ ਸਹੀ ਸੀ,
1: ਪਰ ਜਿਹੜੀ ਟ੍ਰੈਡੀਸ਼ਨਸ ਇੰਨੇ ਸੋਹਣੇ ਸੋਹਣੇ ਬਣੇ ਸੀਗੇ ਉਹ ਕਿੱਥੇ ਨਾ ਕਿਤੇ ਬਿਖੜਦੇ ਜਾ ਰਹੇ ਨਾ। ਉਹ ਇੱਕ ਚੀਜ਼ ਹੁੰਦਾ ਸੀਗਾ ਕਿ ਹਾਂ ਮਤਲਬ ਇਹ ਸਾਰਿਆਂ ਨੇ ਇਕੱਠੇ ਹੋ ਕੇ ਜੁੜ ਕੇ ਇੱਕ ਚੀਜ਼ ਖਰੀਦਣ ਜਾਣਾ ਹੈ,
0: ਕਹਿੰਦੇ ਹੌਲੀ ਹੌਲੀ ਹੌਲੀ ਉਹ ਚੀਜ਼ਾਂ ਆ ਰਹੀਆਂ ਨੇ ਵਾਪਸ। ਜੈਸੀ ਜਿਹੜੇ ਵੱਡੇ ਘਰਾਣੇ ਨੇ ਜਾਂ ਜਿਹੜੇ ਅਮੀਰ, ਜਿਨ੍ਹਾਂ ਨੇ ਬਹੁਤ ਪਹਿਲਾਂ ਇਹ ਛੱਡੀਆਂ ਸੀ, ਉਹ ਤਾਂ ਵਾਪਸ ਪਰਤਣੇ ਸ਼ੁਰੂ ਹੋ ਗਏ ਆ। ਉਹ ਤਾਂ ਇੱਕ ਛੱਤ ਥੱਲੇ ਆਉਣੇ ਸ਼ੁਰੂ ਹੋ ਗਏ ਹੁਣ, ਐਟਲੀਸਟ ਵਿਆਹ ਦੇ ਲਈ ਉਹ ਇੱਕ ਛੱਤ ਦੇ ਥੱਲੇ ਆਉਣਾ ਸ਼ੁਰੂ ਹੋ ਗਿਆ ਆਪਣੇ ਹਲੇ, ਕਿਉਂਕਿ ਚਿਰ ਬਾਅਦ ਸ਼ੁਰੂ ਇਹੀ ਹੈ। ਪਹਿਲਾਂ ਹਲੇ ਹੋਰ ਅੱਗੇ ਤੱਕ ਜਾਣਗੇ, ਫਿਰ ਆਉਣਗੇ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਫਿਰ ਤੁਸੀਂ ਵੀ ਕਰਿਓ ਕਾਲ ਪਹਿਰਾਵੇ ਦੇ ਉੱਤੇ। ਅੱਜ ਗੱਲਾਂ ਬਾਤਾਂ ਹੋਣਗੀਆਂ ਰੇਡੀਓ ਹਾਂਜੀ 1674 AM।
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending. Sona chahida?
3: Parosa chahida?
2: Quality te buyback vi chahida? Chale aao Delhi Jewelers, Stockland Point Cook Vikhe, jithe buy carat gold, classy silver, dazzling diamonds ate gemstones, custom jewelry thode order te ready. Purana sona buyback and exchange turant. Cash chahida? Gold loan easy and safe. Repair, bullion buying, selling sab ek hi jagah te oh vi wajib rate te. Delhi Jewelers, 310/2 Main Street, Point Cook. Call
3: 15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ। ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ। ਅੱਜ 31 ਤਰੀਕ ਆ, ਅਗਸਤ ਦਾ ਮਹੀਨਾ, ਸੋਮਵਾਰ ਦਾ ਦਿਨ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਕਈ ਵਾਰੀ ਨਾ ਆਪਾਂ ਜਿਵੇਂ ਪਿਛਲੇ ਕਰਕੇ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟਿਆ ਕਿ ਕਈ ਕਈ ਖੇਤਿਆਂ ਦੇ ਮਤਲਬ ਅਸਾਈਨ ਸੀਗੇ ਕਿ ਹਾਂ ਜੇ ਤੁਸੀਂ ਪੁਲਿਸ ਹੋ ਤੁਹਾਡੀ ਇਹ ਵਰਦੀ ਹੈ ਨਾ, ਖਾਕੀ ਵਰਦੀ ਇੰਡੀਆ 'ਚ ਹੁੰਦੀ ਸੀਗੀ, ਇੱਥੇ ਦੀ ਅਲੱਗ ਹੈ, ਅਤੇ ਸਕੂਲ ਯੂਨੀਫਾਰਮ, ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੇ ਵੀ ਕਹਿ ਲਓ ਇੱਕ ਤੁਹਾਨੂੰ ਇੱਕ ਦੱਸਦੀ ਸੀਗੀ ਕਿ ਹਾਂ ਤੁਸੀਂ ਸਟੂਡੈਂਟ ਹੋ ਤੁਸੀਂ ਮਤਲਬ ਇਹ ਸਕੂਲ ਦੀ ਯੂਨੀਫਾਰਮ ਪਾਈ ਹੈ, ਜਾਂ ਤੁਸੀਂ ਜਰਨਲਿਸਟ ਹੋ ਤੁਸੀਂ ਫੋਰਮਲ ਪਾਏ ਨੇ, ਜਾਂ ਫਿਰ ਜਿਹੜੇ ਉਹ ਆਉਂਦੀ ਸੀਗੀ ਖਾਦੀ ਦੀ, ਹੈ ਨਾ, ਪਹਿਲਾਂ ਤਾਂ ਇਹ ਖਾਦੀ ਦੀ ਕੁੜਤੀ ਮੈਨੂੰ ਵੀ ਯਾਦ ਹੈ, ਨਵੀਂ ਨਵੀਂ ਮੈਂ ਵੀ ਜਰਨਲਿਜ਼ਮ ਜੁਆਇਨ ਕੀਤਾ ਸੀ, ਮੈਂ ਅਲੱਗ ਅਲੱਗ ਡਿਫਰੈਂਟ 3-4 ਖਾਦੀ ਦੇ ਕੁੜਤੇ ਸਵਾਏ ਸੀਗੇ, ਹੈ ਨਾ। ਮਤਲਬ ਇਹ ਸਾਰੀਆਂ ਚੀਜ਼ਾਂ ਇੱਕ ਤੁਹਾਨੂੰ ਮਤਲਬ ਇੱਕ ਤੁਹਾਡਾ ਰੋਲ ਵੀ ਅਸਾਈਨ ਕਰਦੇ ਕਿ ਹਾਂ ਤੁਸੀਂ ਇਹ ਮਤਲਬ ਇਹ ਰੋਲ ਦੇ ਵਿੱਚੋਂ, ਆਪਾਂ ਤੇ ਪਲੇ ਵਾਂਗ ਹੀ ਸੋਚੀਏ, ਇੱਕ ਲਾਈਫ ਵੀ ਇੱਕ ਪਲੇ ਹੀ ਹੈ ਨਾ, ਅਤੇ ਉਹਦੇ ਅਕੋਰਡਿੰਗ ਇਹ ਸਾਰੀ ਚੀਜ਼ਾਂ ਅਸਾਈਨ ਸੀਗੀ ਕਿ ਹਾਂ ਇਹ ਚੀਜ਼ ਤੁਸੀਂ ਪਾਉਣੀ ਹੈ। ਲੇਕਿਨ ਹੁਣ ਇੱਕ ਏਜ ਦੇ ਬਾਅਦ, ਪਹਿਲਾਂ ਤਾਂ ਇਹ ਵੀ ਹੋ ਜਾਂਦਾ ਸੀਗਾ ਕਿ ਹੁਣ ਸਰਟਨ ਏਜ ਹੋ ਗਈ ਅਤੇ ਕਲਰ ਵੀ ਮੰਮੀਆਂ ਦੇ ਡਿਫਰੈਂਟ ਹੋ ਜਾਂਦੇ ਸੀ, ਸੂਟਾਂ ਦੇ ਫਿੱਕੇ ਕਲਰ ਪਾਉਣੇ। ਹੁਣ ਤਾਂ ਅੱਜ ਕੱਲ੍ਹ ਜੋ ਵੀ ਆਪਣੇ ਅਕੋਰਡਿੰਗ ਸਭ ਪਾ ਰਹੇ ਹੈ। ਅਤੇ ਹੁਣ ਇਹ ਗੱਲ ਹੈ ਕਿ ਕਈ ਵਾਰੀ ਕੀ ਹੁੰਦਾ, ਕੁਛ ਲੋਕ ਇਸ ਤਰੀਕੇ ਦੇ ਹੁੰਦੇ ਕਿ ਜਿੱਥੇ ਵੀ ਉਹਨਾਂ ਨੇ ਜਾਣਾ ਉਹਨਾਂ ਨੇ ਇੱਕਦਮ ਟਿਪ ਟੋਪ ਰਹਿਣਾ, ਹੈ ਨਾ, ਹਮੇਸ਼ਾ ਭਾਵੇਂ ਕਿਸੇ ਦਾ ਵੀ ਫੰਕਸ਼ਨ ਹੋਏ, ਕੁਛ ਵੀ ਹੋਏ, ਲੇਕਿਨ ਤੁਹਾਨੂੰ ਇੱਦਾਂ ਲੱਗੇਗਾ ਭਾਵੇਂ ਇਹਨਾਂ ਦੇ ਘਰ ਹੀ ਫੰਕਸ਼ਨ ਹੈ, ਪੂਰੇ ਟਿਪ ਟੋਪ ਉਹਨਾਂ ਨੇ ਰਹਿਣਾ, ਹੈ ਨਾ, ਵਧੀਆ ਜੇ ਕੋਟ ਪੈਂਟ ਪਾਉਣੇ, ਜਾਂ ਜਨਾਨੀਆਂ ਜਿਹੜੀਆਂ ਉਹਨਾਂ ਨੇ ਹਰ ਇੱਕ ਓਕੇਜ਼ਨ ਦਾ ਮਤਲਬ ਉੱਦਾਂ ਦਾ ਉਹਨਾਂ ਨੇ ਡਰੈਸਅਪ ਕੀਤਾ। ਅਤੇ ਕਈ ਲੋਕ ਇੱਦਾਂ ਦੇ ਹੁੰਦੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਫਰਕ ਹੈ ਕਿ ਹਾਂ ਦਾਲ ਮੱਖਣੀ ਪਨੀਰ ਅਤੇ ਨਾਨ ਖਾਣਾ, ਕੁਛ ਵੀ ਜਿਹੜੇ ਕੈਜੂਅਲ ਉਹਨਾਂ ਨੂੰ ਵਧੀਆ ਲੱਗਣ, ਅਤੇ ਜਿਨ੍ਹਾਂ 'ਚ ਘੱਟ ਟਾਈਮ ਲੱਗੇ ਕੱਪੜੇ ਪ੍ਰੈਸ ਪਰੂਸ ਦਾ, ਅਤੇ ਉਹਨਾਂ ਨੇ ਉਹ ਪਾ ਲੈਣੇ। ਅਤੇ ਕਈ ਵਾਰੀ ਇਸ 'ਚ ਵੀ ਦਿੱਕਤ ਹੋ ਜਾਂਦੀ ਹੈ ਕਿ ਹੁਣ ਜਿਵੇਂ ਡਾਰਵਿਨ ਦੀ ਮੈਂ ਗੱਲ ਕਰਾਂ ਕਿ ਉੱਥੇ ਬਰਥਡੇ ਪਾਰਟੀ ਵਗੈਰਾ ਆਪਣੇ ਜੇ ਪੰਜਾਬੀਆਂ ਦੇ ਹੁੰਦਾ ਹੈ ਨਾ ਫੰਕਸ਼ਨ, ਹੁਣ ਤਾਂ ਪਤਾ ਨਹੀਂ, ਪਰ ਪਹਿਲਾਂ ਤਾਂ ਸਾਡੇ ਟਾਈਮ 'ਤੇ ਇਹੀ ਸੀਗਾ ਕਿ ਕੋਈ ਵੀ ਪੰਜਾਬੀ ਸੂਟ ਨਹੀਂ ਪਾਉਂਦੀ ਸੀ ਕੁੜੀਆਂ।
0: ਅੱਛਾ,
1: ਸਿਰਫ ਸੂਟ ਅਸੀਂ ਸਾਰਿਆਂ ਨੇ ਪਾਏ ਗੁਰਦੁਆਰੇ, ਦੈਟਸ ਇਟ, ਸਿਰਫ ਔਰ ਸਿਰਫ। ਅਤੇ ਉੱਥੇ ਸਾਰਿਆਂ ਨੇ ਵਨ ਪੀਸ ਜਾਂ ਵੈਸਟਰਨ ਹੀ ਪਾਉਣਾ, ਵਨ ਪੀਸ ਕਿਉਂਕਿ ਉੱਥੇ ਗਰਮੀ ਬਹੁਤ ਪੈਂਦੀ ਹੈ, ਸੂਟ 'ਚ ਘਬਰਾਹਟ ਹੀ, ਮਤਲਬ ਅਸੀਂ ਗੁਰਦੁਆਰੇ ਮਤਲਬ ਮਸਾਂ ਹੀ ਸਾਨੂੰ ਹੁੰਦਾ ਸੀਗਾ ਕਿ ਫਟਾਫਟ ਘਰੇ ਜਾ ਕੇ ਕੱਪੜੇ ਚੇਂਜ ਕਰੀਏ। ਅਤੇ ਇੱਥੇ ਆ ਕੇ ਜਦੋਂ ਨਵੇਂ ਨਵੇਂ ਆਏ ਨਾ, ਅਤੇ ਇੱਥੇ ਮੇਰੇ ਨਾਲ ਤਾਂ ਨਹੀਂ ਹੋਇਆ, ਮੇਰੀ ਇੱਕ ਫਰੈਂਡ ਉਹ ਵੀ ਮੂਵ ਹੋਈ ਸੀ ਡਾਰਵਿਨ ਤੋਂ, ਅਤੇ ਆਉਂਦੇ ਸਾਰੇ ਉਹਨਾਂ ਨੂੰ ਇੱਕ ਫੰਕਸ਼ਨ ਆ ਗਿਆ ਉਸੀ ਹਫ਼ਤੇ ਦੇ ਵਿੱਚ ਹੀ, ਅਤੇ ਉਹ ਆਪਣੇ ਉਹਦੀ ਕੀ ਗਲਤੀ, ਉਹ ਆਪਣੇ ਅਕੋਰਡਿੰਗ ਸ਼ੋਰਟ ਜਾਂ ਵਨ ਪੀਸ ਪਾ ਕੇ ਚਲੀ ਗਈ, ਹੈ ਨਾ, ਸ਼ੋਰਟ ਡਰੈਸ ਪਾ ਕੇ। ਉੱਥੇ ਉਹਨੇ ਦੇਖਿਆ ਸ਼ਰਾਰੇ ਵਾਲੇ ਸੂਟ, ਲਹਿੰਗੇ ਬੜੇ ਤੜਕ ਭੜਕ ਸਾਰੇ, ਅਤੇ ਉਹ ਕਹਿੰਦੀ ਮੈਨੂੰ ਇੱਦਾਂ ਦਾ ਫੀਲ ਹੋਇਆ ਏਲੀਅਨ ਵਾਂਗ, ਕਿ ਜਿਵੇਂ ਲੌਂਗ ਵਨ ਪੀਸ ਜਾਂ ਡਰੈਸ ਪਾਈ ਹੁੰਦੀ,
0: ਤਾਂ
1: ਕਹਿੰਦੀ ਬੰਦੇ ਦੇ ਛੱਡੋ ਜਨਾਨੀਆਂ ਵੀ ਮੈਨੂੰ ਐਵੇਂ ਘੂਰ ਕਿ ਇਹ ਕੀ ਜਲੂਸ ਹੈ। ਅਤੇ ਕਹਿੰਦੀ ਮੈਨੂੰ ਮਤਲਬ ਮੇਰੇ ਤੋਂ, ਕਹਿੰਦੀ ਮੇਰੇ ਤੋਂ ਰੋਟੀ ਵੀ ਨਹੀਂ ਖਾਈ ਗਈ, ਅਸੀਂ ਫਟਾਫਟ ਜਿਹੜਾ ਕੁਛ ਸਗਨ ਜਾਂ ਗਿਫਟ ਦੇਣਾ ਸੀਗਾ ਦਿੱਤਾ, ਅਤੇ ਅਸੀਂ ਨਿਕਲਿਆ, ਅਤੇ ਅਸੀਂ ਕਿਹਾ ਕਿ ਆਹ ਕੀ ਸੀਗਾ, ਮਤਲਬ ਕਿਉਂਕਿ ਕਿੰਨਾ ਫਰਕ ਪੈਂਦਾ ਨਾ ਜਗ੍ਹਾ ਦਾ ਵੀ।
0: ਜਗ੍ਹਾ ਦਾ ਵੇਖੋ, ਤੁਹਾਨੂੰ ਨਾ ਕਈ ਵਾਰੀ ਇਹ ਵੀ ਚੀਜ਼ਾਂ ਸਲੀਕੇ ਦੇ ਵਿੱਚ ਹੀ ਆਉਂਦੀਆਂ ਨੇ ਵੀ ਕਿੱਥੇ ਕਿਹੜੇ ਮੌਕੇ ਕਿੱਦਾਂ ਦਾ ਆਪਾਂ ਪਾ ਕੇ ਜਾਣਾ, ਹੈ ਨਾ, ਕੋਈ ਮੰਨ ਲਓ ਆਫਿਸ ਆ ਤਾਂ ਕਿੱਦਾਂ ਦਾ ਪਾ ਕੇ ਜਾਣਾ ਵਾ, ਕੋਈ ਵਿਆਹ ਆ ਕਿੱਦਾਂ ਦਾ ਪਾ ਕੇ ਜਾਣਾ। ਜਿਹੜਾ ਮੌਸਮ ਹੈ ਨਾ, ਜਿੱਦਾਂ ਤੁਸੀਂ ਮੌਸਮ ਦੀ ਗੱਲ ਕੀਤੀ, ਇਹ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ। ਮੈਂ ਫਸਟ ਟਾਈਮ ਮੈਂ ਰਿਲਾਈਜ਼ ਕੀਤਾ ਸੀ ਕੇਰਲਾ ਦੇ ਵਿੱਚ, ਤਾਮਿਲਨਾਡੂ 'ਚ, ਹੈ ਨਾ। ਸੋ ਉਨ ਉੱਥੇ ਕੀ ਆ ਵੀ ਉੱਥੇ ਫਸਟ ਟਾਈਮ ਮੈਨੂੰ ਇੱਦਾਂ ਦਾ ਮਹਿਸੂਸ ਹੋਇਆ, ਜਾਂ ਫਿਰ ਈਵਨ ਬੰਬੇ ਵੀ ਕਿਸੇ ਹੱਦ ਤੱਕ
1: ਪੂਰਾ,
0: ਹੈ ਨਾ। ਸੋ ਉੱਥੇ ਮੈਨੂੰ ਇਹ ਚੀਜ਼ ਜਿਹੜੀ ਆ ਮੈਨੂੰ ਟੈਕਨੀਕਲੀ ਮੈਨੂੰ ਮਹਿਸੂਸ ਹੋਈ ਕਿ ਉਹ ਧੋਤੀਆਂ ਕਿਉਂ ਬੰਨਦੇ ਆ ਉੱਦਾਂ ਦੀਆਂ, ਕਿਉਂਕਿ ਉਹ ਤੁਹਾਨੂੰ, ਤੁਸੀਂ ਇੱਥੇ ਦੂਰ ਬਹਿ ਕੇ ਸਾਨੂੰ ਇਹੋ ਲੱਗਦਾ ਹੋਊਗਾ ਵੀ ਉੱਥੇ ਇੱਦਾਂ ਦਾ ਕਲਚਰ ਆ, ਉਹ ਇੱਦਾਂ ਦੇ ਕੱਪੜੇ ਪਾਉਂਦੇ ਆ, ਪਰ ਉਹ ਉਹ ਉਹ ਕਿਉਂ ਆ ਉਹ ਤੁਹਾਨੂੰ ਉੱਥੇ ਰਹਿ ਕੇ ਤੁਹਾਨੂੰ ਪਤਾ ਲੱਗੂਗਾ। ਤੁਸੀਂ ਇੱਕ ਅੱਧਾ ਦਿਨ ਨਹੀਂ, ਕਿ 2-4 ਦਿਨ ਹਫ਼ਤਾ ਤੁਸੀਂ ਰਹੋ, ਫਿਰ ਤੁਹਾਨੂੰ ਇਹ ਮਹਿਸੂਸ ਹੋਊਗਾ। ਖਾਸ ਤੌਰ ਦੇ ਉੱਤੇ ਉਹ ਇੱਕ ਤਰ੍ਹਾਂ ਦਾ ਜਿਹੜਾ ਸਪੈਸੀਫਿਕ ਜਿਹਾ ਮੌਸਮ ਆਉਂਦਾ ਉਹਨਾਂ ਦਾ, ਬਰਸਾਤੀ ਜਿਹਾ ਮੌਸਮ ਆਉਂਦਾ ਵਾ ਜਾਂ ਗਰਮੀ ਦੇ ਦਿਨ ਆ, ਅਤੇ ਉੱਥੇ ਤੁਹਾਨੂੰ ਫਿਰ ਉਹ ਪਤਾ ਲੱਗਦਾ ਕਿ ਈਵਨ ਜਦੋਂ ਤੁਸੀਂ ਜੀਨ ਜੂਨ 'ਤੇ ਛੱਡੋ, ਤੁਸੀਂ ਜੇ ਪਜਾਮੇ ਵੀ ਪਾਉਂਦੇ ਹੋ ਪਤਲੇ, ਅਤੇ ਉਹ ਵੀ ਤੁਹਾਨੂੰ ਇੰਨਾ ਕੁ ਹਿਊਮਿਡ ਆ ਉੱਥੇ, ਤੁਹਾਨੂੰ ਉਹ ਵੀ ਤੰਗ ਕਰਦੇ ਆ, ਜਾਂ ਫਿਰ ਇੱਦਾਂ ਕਹਿ ਲਓ ਵੀ ਤੁਸੀਂ ਪਾਉਣ ਵਾਲੇ ਤਾਂ ਪਾਉਂਦੇ ਆ, ਉੱਥੇ ਵੀ ਚੱਲਦਾ ਵਾ, ਮਤਲਬ ਤੁਸੀਂ ਸਰਵਾਈਵਲ ਤਾਂ ਹੈਗਾ ਹੀ ਆ, ਪਰ ਉਹ ਚੀਜ਼ ਜਿਹੜੀ ਆ ਉਹ ਕਿੰਨੀ ਕੁ ਐਕੂਰੇਟ ਆ ਮੌਸਮ ਦੇ ਹਿਸਾਬ ਦੇ ਨਾਲ, ਜਿੱਦਾਂ ਤੁਸੀਂ ਡਾਰਵਿਨ ਦੀ ਗੱਲ ਕੀਤੀ ਆ। ਸੋ ਉਹ ਵੀ ਬਹੁਤ ਇੰਪੋਰਟੈਂਟ ਆ ਚੀਜ਼, ਸਾਡਾ ਪਹਿਰਾਵਾ ਸਾਡਾ ਖਾਣਾ, ਇਹ ਸਾਰੀਆਂ ਚੀਜ਼ਾਂ ਜਿਹੜੇ ਆਪਾਂ ਧਰਾਤਲ 'ਤੇ ਰਹਿੰਦੇ ਹਾਂ ਉੱਥੋਂ ਦੇ ਮੌਸਮ ਦੇ ਹਿਸਾਬ ਦੇ ਨਾਲ ਬੜੀਆਂ ਮੈਟਰ ਕਰਦੇ।
1: ਡਾਰਵਿਨ ਦੇ ਵਿੱਚ ਤਾਂ ਫਿਕਸ ਸੀਗਾ ਕਿ ਅਗਰ ਤੁਸੀਂ ਮਤਲਬ ਬੰਦਿਆਂ ਦਾ ਕਹਿ ਰਹੇ ਹਾਂ, ਅਗਰ ਤੁਸੀਂ ਨੋਰਮਲ ਹੋ ਅਤੇ ਤੁਸੀਂ ਨੋਰਮਲ ਸ਼ੋਰਟਸ ਪਾਉਣੇ, ਨਿੱਕਰਾਂ ਪਾਉਣੀਆਂ, ਹਰ ਬੰਦੇ ਨੇ
0: ਪੈਣੀ ਨਹੀਂ ਨਾ ਪੈਣੀ,
1: ਹੈ ਨਾ, ਹਰ ਕਲਰ ਦੀ ਨਿੱਕਰਾਂ ਉੱਥੇ ਉੱਥੇ ਹੁੰਦੀ, ਅਤੇ ਜੇ ਅਗਰ ਕੋਈ ਪਾਰਟੀ ਹੈ ਤਾਂ ਡੈਨਿਮ ਦੀ ਹੋ ਜਾਣਗੀਆਂ ਪਾਰਟੀ ਵੇਅਰ ਹੋ ਗਈ ਬੰਦਿਆਂ ਦੇ, ਬਾਕੀ
0: ਜੇ ਕੋਈ ਪੱਗ ਬੰਨਦਾ ਤਾਂ ਪੱਗ ਨਾ ਵੀ ਫਿਰ ਨਿਕਰੀ
1: ਡੈਨਿਮ ਨਾਲ, ਹਾਂ
0: ਕਿਉਂਕਿ ਇੱਕ ਦੂਸਰੇ ਨੂੰ ਵੇਖ ਕੇ ਫਿਰ ਉਹ ਤੁਹਾਨੂੰ ਔਡ ਨਹੀਂ ਨਾ ਲੱਗਦਾ, ਸਾਰੇ ਫਿਰ ਇੱਕੋ ਜਿਹੇ ਹੋ ਗਏ।
1: ਜਾਂ ਤਾਂ ਫਿਰ ਉੱਥੇ ਬੰਡਾਨਾ ਬੜਾ ਬਣਦਾ ਸੀ ਕਿਉਂਕਿ ਉੱਥੇ ਗਰਮੀ ਬਹੁਤ ਜ਼ਿਆਦਾ ਪੈਂਦੀ।
0: ਉਹੀ ਤੁਹਾਨੂੰ ਦੱਸਿਆ ਨਾ, ਉਹੀ ਸੇਮ ਚੀਜ਼ ਹੋ ਗਈ ਜਿਹੜੀ ਤੁਹਾਨੂੰ ਮੈਂ ਕਹਿ ਰਿਹਾ।
1: ਬੰਬੇ ਵੀ ਹੁਣ ਜਿਹੜੇ ਤੁਸੀਂ ਧੋਤੀ ਦੀ ਗੱਲ ਕੀਤੀ ਹੈ, ਬੰਬੇ ਤੁਸੀਂ ਦੇਖੋਗੇ ਆਮ ਜਿਹੜੇ ਲਓਗੇ ਰੂਟੀਨ ਦੇ ਵਿੱਚ ਕੁੜਤੇ ਪਜਾਮੇ ਕੋਟਨ ਦੇ ਹੀ ਪਾਉਂਦੇ ਉੱਥੇ, ਅਤੇ ਇੱਕ ਉੱਥੇ ਸੀਗਾ ਇਹ ਮੈਂ ਚੀਜ਼ ਕੀਤੀ ਨੋਟ ਕਿ ਜਿਵੇਂ ਬਾਕੀ ਕਿਤੇ ਵੀ ਤੁਸੀਂ ਜਾਓ ਸੂਟ ਦੇ ਨਾਲ ਚੁੰਨੀ ਆ ਦੁਪੱਟਾ ਕੰਪਲਸਰੀ ਹੈ। ਮੁੰਬਈ ਮੈਂ ਦੇਖਿਆ ਭਾਵੇਂ ਸੂਟ ਹੋ ਭਾਵੇਂ ਕੁੜਤੀ ਲੈਗਿੰਗਸ ਪਾਈ ਹੋ, ਉਹਨਾਂ ਨੇ ਚੁੰਨੀ ਨਹੀਂ ਲੈਣੀ। ਕਿ ਇਹ ਬੜਾ ਮਤਲਬ ਨਵੀਂ ਨਵੀਂ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀ ਕਿ ਇਹ ਬੜਾ ਅਧੂਰਾ ਜਿਹਾ ਕੀ ਹੈ, ਜਾਂ ਤਾਂ ਤੁਸੀਂ ਜੀਨ ਟੋਪ ਪਾ ਲਓ, ਇਹ ਕੀ ਵਿੱਚ ਵਿਚਾਰ ਦਾ। ਲੇਕਿਨ ਜਦੋਂ ਮੈਂ ਟ੍ਰੇਨਾਂ 'ਚ ਸਫ਼ਰ ਕੀਤਾ ਮੈਂ ਦੇਖਿਆ ਇਹ ਤਾਂ ਸੰਗਲ ਬਣ ਜਾਂਦੀ, ਕਿਉਂਕਿ ਵਾਕਈ ਉੱਥੇ ਨਹੀਂ ਮੈਨੇਜ ਹੁੰਦੀ, ਅਤੇ ਉੱਥੇ ਦੇ ਅਕੋਰਡਿੰਗ ਉਹਨਾਂ ਨੇ ਉਹ ਚੀਜ਼ ਕਰ ਦਿੱਤੀ ਕਿ ਚੁੰਨੀ ਹਟ ਗਈ ਹੈ ਐਕਸੈਪਟ ਮੰਦਰ ਜਾਂ ਉਸ ਦੇ ਵਿੱਚ।
0: ਟਾਈਮਲੀ ਬਹੁਤ ਜਦੋਂ ਲੰਮਾ ਸਮਾਂ ਯਾਸੀ ਲੰਘ ਜਾਂਦਾ, ਮੈਨੂੰ ਲੱਗਦਾ ਵੀ ਉਹ ਸਾਲਾਂ ਲੱਗ ਜਾਂਦੇ, ਸੌਵਾਂ ਸਾਲਾਂ ਹਜ਼ਾਰਾਂ ਲੱਗ ਜਾਂਦੇ, ਹੌਲੀ ਹੌਲੀ ਉਹ ਚੀਜ਼ਾਂ ਪਿੱਛੇ ਜਾ ਕੇ ਸਮਝਣੀਆਂ ਬੜੀਆਂ ਔਖੀਆਂ ਹੁੰਦੀਆਂ, ਜਾਂ ਫਿਰ ਸਮੇਂ ਦੇ ਨਾਲ ਉੱਥੋਂ ਦਾ ਮੌਸਮ ਉੱਥੋਂ ਦੇ ਲੋਕ ਬਦਲ ਚੁੱਕੇ ਹੁੰਦੇ ਆ, ਤੁਸੀਂ ਨਹੀਂ ਸਮਝ ਪਾਉਂਦੇ, ਜਾਂ ਫਿਰ ਇੱਦਾਂ ਕਹਿ ਲਓ ਵੀ ਕਈ ਵਾਰੀ ਸਮਝਣ ਦੀ ਲੋੜ ਵੀ ਨਹੀਂ ਹੁੰਦੀ, ਤੁਸੀਂ ਐਜ਼ ਇਟ ਇਜ਼ ਹੀ ਆ ਕੇ ਉਸ ਮਾਹੌਲ 'ਚ ਫਿੱਟ ਹੋ ਜਾਂਦੇ ਹੋ, ਉੱਦਾਂ ਦਾ ਤੁਸੀਂ ਸਿਰਫ ਇਸ ਕਰਕੇ ਪਾਉਣਾ ਸ਼ੁਰੂ ਕਰ ਦਿੰਦੇ ਹੋ ਵੀ ਇੱਥੇ ਮੈਂ ਹੁਣ ਔਡ ਲੱਗੂ,
1: ਉਹ ਵੀ
0: ਉਹ ਤੁਹਾਨੂੰ ਸਮਝ 'ਚ ਆਉਂਦਾ। ਈਵਨ ਮੈਂ ਤਾਂ ਇੱਥੋਂ ਤੱਕ ਵੀ ਵੇਖਿਆ ਜਿੱਦਾਂ ਹੁਣ ਪੰਜਾਬ ਦੇ ਵਿੱਚ ਜਿਹੜਾ ਚਾਦਰਾ ਬੰਨਦੇ ਆ, ਜਾਂ ਫਿਰ ਜਿਹੜਾ ਲਾਚਾ ਬੰਨਦੇ ਆ, ਅਤੇ ਉਹਦਾ ਡਿਫਰੈਂਟ ਸਟਾਈਲ ਦੇ ਵਿੱਚ ਬੰਨਦੇ ਆ, ਉਹਦਾ ਬੰਨਣ ਦਾ ਜਿਹੜੇ ਬੰਨਦੇ ਉਹਨਾਂ ਨੂੰ ਸਮਝ ਲੱਗ ਗਈ ਹੋਊਗੀ, ਚਾਦਰਾ ਬੰਨਣ ਦਾ ਸਟਾਈਲ ਅਲੱਗ ਹੁੰਦਾ। ਸੇਮ ਉਸੇ ਸਟਾਈਲ ਦੇ ਵਿੱਚ ਆਪਾਂ ਜਿਹੜਾ ਲਾਚਾ ਬੰਨਣਾ ਸ਼ੁਰੂ ਕਰ ਦਿੱਤਾ, ਹਾਲਾਂਕਿ ਲਾਚਾ ਆਈ ਥਿੰਕ ਜਦੋਂ ਆਪਣਾ ਜਿਹੜੇ ਪ੍ਰਵਾਸੀ ਆਏ ਉਦੋਂ ਸ਼ਾਇਦ ਆਪਾਂ ਉਹ ਬੰਨਦੇ ਹੁੰਦੇ ਸੀ, ਤਾਂ ਉਹਨਾਂ ਨੂੰ
1: ਪ੍ਰਿੰਟਿਡ,
0: ਹਾਂ ਪ੍ਰਿੰਟਿਡ ਜਿੱਦਾਂ ਚਾਦਰਾ ਤਾਂ ਸਿੰਪਲ ਹੋ ਗਿਆ ਨਾ, ਉਹ ਲੂੰਗੀ ਜਿਹਨੂੰ ਕਹਿ ਦਿੰਦੇ ਤੁਸੀਂ, ਹੈ ਨਾ, ਲੂੰਗੀ ਜਾਂ ਇਹਨੂੰ ਲਾਚਾ ਪ੍ਰਿੰਟਿਡ ਜਿਹੜਾ ਉਹ ਕੋਟਨ ਦਾ, ਅਤੇ ਉਹਦਾ ਜਿਹੜਾ ਬੰਨਣ ਦਾ ਸਟਾਈਲ, ਹੁਣ ਉਹੋ ਹੀ ਜੇ ਆਪਾਂ ਉੱਧਰ ਜਾਈਏ ਤਾਂ ਉਹਨਾਂ ਦੇ ਸਟਾਈਲ ਹੋਰ ਨੇ। ਈਵਨ ਇੱਥੋਂ ਤੱਕ ਵੀ ਸਟਾਈਲ ਵੀ ਮੈਟਰ ਕਰਦੇ ਆ, ਉਹ ਵੀ ਤੁਸੀਂ ਜੇ ਉੱਥੇ ਲੋਕਲ ਰਹੋ ਤਾਂ ਤੁਹਾਨੂੰ ਫੇਰ ਪਤਾ ਲੱਗਦਾ, ਰਹਿ ਕੇ ਪਤਾ ਲੱਗਦਾ ਵੀ ਉਹ ਵੀ ਮੌਸਮ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ।
1: ਹੁਣ ਮੇਰੇ ਤਾਇਆ ਜੀ ਬੰਦੇ ਉਹਨੂੰ ਤਹਿਮਤ ਕਹਿੰਦੇ ਹੋ, ਅਤੇ ਉਹ ਵੀ ਚੈਕਸ ਦੀ ਹੁੰਦੀ, ਪਰ ਉਹ ਡਿਫਰੈਂਟ ਹੈ ਮਤਲਬ ਉਸ ਤੋਂ ਜਿਹੜਾ ਚਾਦਰੇ ਤੋਂ, ਪਰ ਲੱਗਦੀ ਕੁਛ ਕੁਛ ਉਸ ਤਰੀਕੇ ਦੀ, ਪਰ ਹਾਂ ਕਿਉਂਕਿ ਰਾਜਸਥਾਨ ਸ਼ੁਰੂ ਤੋਂ ਰਹੇ ਅਤੇ ਉਹ ਡਿਫਰੈਂਟ, ਉਹਨੂੰ ਉਹੀ ਕੰਫਰਟੇਬਲ।
0: ਹੁਣ ਰਾਜਸਥਾਨ ਦਾ ਡਿਫਰੈਂਟ ਹੈ ਪਹਿਰਾਵਾ, ਹੈ ਨਾ, ਉੱਥੇ ਵੇਖੋ ਉਹਨਾਂ ਨੇ ਪੱਗ ਬੰਨਣੀ ਬੰਨਣੀ ਆ ਜ਼ਿਆਦਾਤਰ, ਹੁਣ ਉਹ ਪੱਗ ਉੱਦਾਂ ਤਾਂ ਕਹਿ ਸਕਦੇ ਤੁਸੀਂ ਵੀ ਗਰਮੀ ਬਹੁਤ ਹੈ, ਪਰ ਜਿਹੜਾ ਬੰਦਾ ਰਾਜਸਥਾਨ ਕੋਈ ਰਿਹਾ ਵਾ ਹਫ਼ਤਾ ਦੋ ਹਫ਼ਤੇ, ਇੱਕੋ ਮਤਲਬ ਇਹ ਨਹੀਂ ਵੀ ਰਾਜਸਥਾਨ ਜੋ ਹੁਣ ਬਹੁਤ ਉਰਿਓ ਬਾਰਡਰ ਸ਼ੁਰੂ ਹੋ ਜਾਂਦਾ, ਅਤੇ ਤੁਸੀਂ ਜਿੱਦਾਂ ਜਿੱਦਾਂ ਡੀਪ ਜਾਈ ਜਾਂਦੇ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਆ ਵੀ ਯਾਰ ਪੱਗ ਕਿੱਡੀ ਜ਼ਰੂਰੀ ਆ ਸਿਰ 'ਤੇ, ਉਹ ਤਾਂ ਸਿੱਧੀ ਲੂੰ ਇੱਦਾਂ ਦੀ ਵੱਜਦੀ ਆ, ਸਿਰ ਇੱਦਾਂ ਲੱਗਦਾ ਤੁਹਾਡਾ ਵੀ ਜਿੱਦਾਂ ਮਤਲਬ, ਈਵਨ ਮੈਂ ਇਹ ਰਿਲਾਈਜ਼ ਕੀਤਾ ਵੀ ਈਵਨ ਟੋਪੀ ਦੇ ਨਾਲ ਵੀ ਤਪਣ ਲੱਗ ਪੈਂਦਾ ਸਿਰ,
1: ਉਹ ਤਾਂ ਹੋਰ ਡਬਲ ਸੇਕ ਕਰ ਦਿੰਦੀ ਆ।
0: ਸੋ ਜਿਹੜੀ ਕੋਟਨ ਦੀ ਉਹ ਪੱਗ ਆ, ਉਹਨਾਂ ਦੇ ਜਿਹੜਾ ਬੰਨਣ ਦਾ ਸਟਾਈਲ ਆ,
1: ਲੇਅਰਸ,
0: ਉਹ ਜਿਹੜਾ ਲੇਅਰਸ ਆ ਜਿਹੜਾ ਵਿੱਚੋਂ ਜਿਉਂ ਉਦੋਂ ਖਾਲੀ ਜਿਹਾ ਛੱਡ ਕੇ, ਉਹ ਇੱਕ ਤਰ੍ਹਾਂ ਦਾ ਜਿਹੜਾ ਉਹ ਸਾਈਡਾਂ ਤੋਂ ਉਹਨੂੰ ਉਹ ਇੱਦਾਂ ਲੱਗਦਾ ਵੀ ਜਿਵੇਂ ਉਹ ਕਹਿ ਲਓ ਬਾਉਂਡਰੀ, ਹੈ ਨਾ, ਸਾਈਡਾਂ 'ਤੇ ਉਹਨਾਂ ਨੇ ਬਣਾ ਦਿੱਤੀ ਤਾਂ ਚੁੱਕ ਕੇ। ਸੋ ਉਹ ਸਾਰਾ ਕੁਛ ਜਿਹੜਾ ਵਾ ਉਹ ਬੜੇ ਲੰਮੇ ਸਮੇਂ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਹੋ ਕੇ, ਤੁਸੀਂ ਚਾਹ ਕੇ ਵੀ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਤੁਸੀਂ ਚਾਹ ਕੇ ਵੀ ਬਦਲ ਨਹੀਂ ਸਕਦੇ, ਹਾਂ ਤੁਹਾਨੂੰ ਕੋਈ ਨਾ ਕੋਈ ਸਬਸਟੀਟਿਊਟ ਦੇਣਾ ਪਊਗਾ। ਤੁਸੀਂ ਇੱਦਾਂ ਨਹੀਂ ਕਰ ਸਕਦੇ ਵੀ ਉੱਥੇ ਜਾ ਕੇ ਤੁਸੀਂ, ਹਾਂ ਕਿਤੇ ਕੋਈ ਮਾੜੀ ਮੋਟੀ ਕੋਈ ਸ਼ੂਟਿੰਗ ਹੋਈ ਆ, ਕੋਈ ਗਾਣਾ ਹੋਇਆ ਵਾ, ਕੋਈ ਫਿਲਮ ਹੋਈ ਆ, ਉਨੇ ਕੁ ਨੂੰ ਤੁਸੀਂ ਵੇਖ ਕੇ ਨਹੀਂ ਕਹਿ ਸਕਦੇ ਵੀ ਉੱਥੇ ਵੀ ਹੁਣ ਆਹ ਕੁਛ ਚੱਲਦਾ, ਤੁਸੀਂ ਬਿਹਤਰ ਦੱਸ ਸਕਦੇ ਹੋ ਤੁਸੀਂ
1: ਇਹ, ਕਿਉਂਕਿ ਹਰ ਇੱਕ ਚੀਜ਼ ਜਿਹੜੀ ਉਹ ਮਤਲਬ ਕਹਿ ਲਓ ਨਾ ਕਿ ਐਕਸੈਪਟੈਂਸ ਹੈ ਨਾ ਸ਼ੁਰੂ ਤੋਂ ਉੱਥੇ ਉਹੀ ਚੀਜ਼ ਹੈ। ਹੁਣ ਜਿਵੇਂ ਰਾਜਸਥਾਨੀ ਲੇਡੀਜ਼ ਜਿਹੜੀ ਪਾਉਂਦੀ ਹੈ ਘਾਗਰਾ ਚੋਲੀ, ਉਹਨੂੰ ਬੇਸ ਕਹਿੰਦੇ ਆ, ਉਹ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਉੱਦਾਂ ਹੀ ਡਿਜ਼ਾਇਨ ਕੀਤਾ ਹੋਇਆ, ਉਹ ਲੂਜ਼ ਲੂਜ਼ ਜਿਹੇ ਹੁੰਦੇ, ਬਹੁਤ ਢਿੱਲੇ ਹੁੰਦੇ ਆ, ਉਸ 'ਚ ਮਤਲਬ ਪੂਰੀ ਆ ਤੁਹਾਡੀ ਬੋਡੀ ਦੀ ਕੋਈ ਸ਼ੇਪ ਨਹੀਂ ਬਣਦੀ, ਪਰ ਉਹ ਇੰਨੇ ਕੋਟਨ ਦੇ ਪਰ ਇੰਨੇ ਕੰਫਰਟੇਬਲ ਹੁੰਦੇ ਆ ਉਹ, ਲੱਗਦੇ ਵੀ ਬਹੁਤ ਸੋਹਣੇ
0: ਕਿਉਂਕਿ ਉਹਨਾਂ ਨੇ ਕੰਮ ਕਰਨਾ ਹੁੰਦਾ
1: ਤੇ ਉਹਨਾਂ ਦੇ ਕਲਰ ਵੀ ਬੜੇ ਸੋਫਟ ਮਾਈਲਡ ਮਤਲਬ ਇੱਦਾਂ ਦੇ ਕਲਰ ਹੁੰਦੇ ਕਿ ਜਿਹੜੇ ਗਰਮੀ 'ਚ ਮਤਲਬ ਤੁਹਾਨੂੰ ਬਰਦਾਸ਼ਤ ਹੋ ਜਾਣ।
0: ਦੇਖੋ ਇੱਥੋਂ ਤੱਕ ਵੀ ਜਿਹੜੀ ਜਿਹੜਾ ਤੁਹਾਡਾ ਪਹਿਰਾਵਾ ਹੈ ਨਾ ਉਹ ਤੁਹਾਨੂੰ ਤੁਹਾਡਾ ਪਹਿਰਾਵਾ ਇਹ ਵੀ ਦੱਸਦਾ ਵਾ ਤੁਹਾਨੂੰ ਵੀ ਇਹ ਕੌਮ ਜਿਹੜੀ ਕਿੱਡੀ ਕੁ ਮਿਹਨਤੀ ਆ। ਹੁਣ ਮੰਨ ਲਓ ਜੇ ਤੁਸੀਂ ਬਹੁਤ ਫਿਟਿੰਗ ਫੁਟਿੰਗ ਵਾਲਾ ਕੁਛ ਪਾਇਆ ਵਾ ਇਹਦਾ ਮਤਲਬ ਵੀ ਤੁਸੀਂ ਕੰਮ ਕਰਨ ਵਾਲਿਆਂ 'ਚੋਂ ਨਹੀਂ ਜੇ। ਸੋ ਆਪਾਂ ਹੁਣ ਆਪਣੇ ਆਪਣੇ ਹਿਸਾਬ ਲਾ ਲਈਏ ਆਪਾਂ ਤਾਂ ਆਪਾਂ ਕੀ ਪਾਉਂਦੇ ਹਾਂ ਅਤੇ ਉੱਥੋਂ ਤੁਸੀਂ ਹਿਸਾਬ ਲਾ ਲਓ ਵੀ ਕੀ ਹੈ ਨਾ। ਹੁਣ ਜਿੱਦਾਂ ਤੁਸੀਂ ਰਾਜਸਥਾਨ ਵਾਲੀ ਗੱਲ ਕੀਤੀ ਉੱਥੇ ਤਾਂ ਇਹ ਹੈ ਨਾ ਵੀ ਬੰਦਿਆਂ ਨੇ ਲਗਭਗ ਵਿਹਲੇ ਜੇ ਬਹਿ ਕੇ ਉਹ ਕਈ ਪੀਣਾ ਹੁੰਦਾ ਅਤੇ ਤਾਸ਼ ਖੇਡਣੀ ਜਾਂ ਜੋ ਵੀ ਉਹਨਾਂ ਦੇ ਉਹ ਆ ਹੈ ਨਾ ਹੋਰ ਵੀ ਉਹ ਗੇਮ ਜੀ ਖੇਡਦੇ ਆ ਇੱਕ ਉਹ
1: ਹਾਲੇ
0: ਵੀ ਥੋੜਾ ਚਿਰ
1: ਮਤਲਬ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਦਾ ਹਾਂ ਬਹੁਤ ਜ਼ਿਆਦਾ ਬਹੁਤ ਕੰਮ ਕਰਦੇ ਆ ਉਹ ਲੋਕ ਰਾਜਸਥਾਨੀ ਔਰਤੇ ਮਤਲਬ ਬੈਂਦੀ ਨੀ ਹੈ ਮਤਲਬ ਫ੍ਰੀ ਟਾਈਮ 'ਚ ਜਿਵੇਂ ਦਿਨੇ ਸੌ ਜਾਈਦਾ ਨਾ ਦਿਨੇ ਵੀ ਪਾਪੜ ਵੜੀਆਂ ਬਣਾਈ ਜਾਣਾ ਕੁਛ ਨਾ ਕੁਛ
0: ਮਤਲਬ ਕੰਮ ਉਹ ਤਾਂ ਚਲੋ ਜੇ ਆਪਾਂ ਪਾਪੜ ਵੜੀਆਂ ਜਾਂ ਘਰ ਦੇ ਜਿਹੜੇ ਕੰਮ ਨੇ ਉਹ ਤਾਂ ਆਪਾਂ ਇੱਧਰ ਵੇਖੀਏ ਵੀ ਪੰਜਾਬ 'ਚ ਵੀ ਉਹਨਾਂ ਨੇ ਕਰਨੇ ਹੁੰਦੇ ਉਹ ਤਾਂ ਲੇਡੀਜ਼ ਦਾ ਕੰਮ ਹੈ ਨਾ। ਚਲੋ ਥੋੜ੍ਹਾ ਜਿਹਾ ਹੋਰ ਪਿੱਛੇ ਚੱਲ ਜਾਈਏ ਤਾਂ ਘਰ ਤੱਕ ਰਹਿ ਕੇ ਉਹਨਾਂ ਨੇ ਮੱਝਾਂ ਗਾਵਾਂ ਨੂੰ ਮਤਲਬ ਚੋ ਵੀ ਲੈਣੀਆਂ ਪਾਣੀ ਵੀ ਡਾ ਦੇਣਾ ਨਵਾ ਦੇਣੀਆਂ ਮੱਝਾਂ ਇੱਥੋਂ ਤੱਕ ਤਾਂ ਉਹਨਾਂ ਦਾ ਸੀ ਹੈ ਨਾ। ਪਰ ਜਿਹੜਾ ਬਾਹਰ ਦਾ ਹੀ ਉਹ ਮੈਂ ਥੋੜ੍ਹਾ ਜਿਹਾ ਹੈਰਾਨ
1: ਹਾਂ ਬੱਕਰੀਆਂ ਲੈ ਕੇ ਉਹ ਸਾਰੀ ਹਾਂ ਉਹ ਹੀ ਨਿਕਲਦੀ
0: ਸਾਰਾ ਉਹਨਾਂ ਨੇ ਖੇਤਾਂ ਤੱਕ ਉਹਨਾਂ ਨੇ ਕੰਮ ਕਰਨਾ ਹੈ ਨਾ ਪੱਠੇ ਤੱਕ ਉਹਨਾਂ ਨੇ ਲੈ ਕੇ ਆਉਣੇ ਸਾਰਾ ਕੁਛ ਉਹਨਾਂ ਨੇ ਕਰਨਾ ਅਤੇ ਬੰਦੇ ਦਾ ਕੰਮ ਹਾਲੇ ਹੋ ਸਕਦਾ ਬੜੇ ਇਲਾਕਿਆਂ 'ਚ ਬਦਲ ਗਿਆ ਹੋਵੇ ਪਰ ਹਾਲੇ ਵੀ ਕਈਆਂ 'ਚ ਇੱਦਾਂ ਵਾ ਜਿੱਥੇ ਮਤਲਬ ਜਿੱਥੋਂ ਦੀ ਮੈਂ ਗੱਲ ਕਰ ਰਿਹਾ ਉੱਥੇ ਤਾਂ ਹਾਲੇ ਦੋ ਤਿੰਨ ਸਾਲ ਤੱਕ ਪਹਿਲਾਂ ਤੱਕ ਵੀ ਇਹੋ ਕੁਛ ਹੀ ਈਵਨ ਹਰਿਆਣੇ ਦੇ ਕਈ ਪਿੰਡ ਨੇ ਜਿੰਨਾ 'ਚ ਇੱਦਾਂ ਇਲਾਕਾ ਜਿੱਥੇ ਤੁਸੀਂ ਰਹਿੰਦੇ ਹੋ ਜਿਹੜੀ ਧਰਾਤਲ ਹੈ ਉਹਦਾ ਬੜਾ ਫਰਕ ਪੈ ਜਾਂਦਾ। ਹੁਣ ਅਸੀਂ ਬਾਹਰ ਰਹਿੰਦੇ ਹਾਂ ਤੇ ਬਾਹਰ ਬੜਾ ਫਰਕ ਪੈ ਜਾਂਦਾ ਉਹ ਵੱਖਰੀ ਗੱਲ ਹੈ ਵੀ ਸਾਨੂੰ ਵਾਰ ਵਾਰ ਖਿੱਚ ਵੱਜਦੀ ਵੀ ਹਾਏ ਆਪਾਂ ਆਪਣਾ ਵਿਰਸਾ ਛੱਡ ਆਏ ਸਾਨੂੰ ਆਪਣਾ ਟ੍ਰੈਡੀਸ਼ਨਲ ਪਾਉਣਾ ਚਾਹੀਦਾ ਸ਼ਾਇਦ ਇਸੇ ਕਰਕੇ ਕਿੰਨੇ ਤਿਉਹਾਰ ਸਾਡੇ ਜਿਹੜੇ ਉਹ ਇਵੋਲਵ ਹੋ ਗਏ ਜਿੱਦਾਂ ਤੀਆਂ ਇੰਨੀਆਂ ਜ਼ਿਆਦੀਆਂ ਹੋਣੀਆਂ ਸ਼ੁਰੂ ਹੋ ਗਈਆਂ ਮੈਨੂੰ ਲੱਗਦਾ ਵਨ ਆਫ ਦਾ ਰੀਜ਼ਨ ਤਾਂ ਇਹੋ ਹੀ ਆ ਵੀ ਸਾਨੂੰ ਤਿਆਰ ਹੋਣ ਦਾ ਤਾਂ ਮੌਕਾ ਮਿਲ ਰਿਹਾ
1: ਬਿਲਕੁਲ ਕਿਉਂਕਿ ਹੁਣ ਦੇਖਿਆ ਜਾਏ ਇੱਥੇ ਮੈਜੋਰਟੀ 'ਚ ਕਿਸ ਨੂੰ ਵਿਆਹ ਅਟੈਂਡ ਕਰਨ ਨੂੰ ਮਿਲਦਾ ਅਤੇ ਹਰ ਸਾਲ ਹਰ ਕੋਈ ਇੰਨਾ ਕੰਮ ਮਤਲਬ ਲੱਕੀ ਵੀ ਨਹੀਂ ਹੁੰਦਾ ਕਿ ਹਰ ਸਾਲ ਇੰਡੀਆ ਜਾਣ ਨੂੰ ਮਿਲੇ ਔਰ ਉਸੀ ਟਾਈਮ ਕੋਈ ਵਿਆਹ ਵੀ ਧਰਿਆ ਹੋਇਆ ਹੈ ਨਾ। ਕਈ ਵਾਰੀ ਤਾਂ ਇਹ ਵੀ ਹੁੰਦਾ ਤੁਸੀਂ ਚਲੇ ਵੀ ਜਾਂਦੇ ਹੋ ਲੇਕਿਨ ਉਸ ਟਾਈਮ ਕੋਈ ਵਿਆਹ ਨਹੀਂ ਹੁੰਦਾ ਅਤੇ ਸਾਰਿਆਂ ਨੂੰ ਇਹੀ ਚਾਅ ਲੱਗਦਾ ਨਾ ਕਿ ਚਲੋ ਮਸਾਂ ਹੀ ਕੋਈ ਮੌਕਾ ਆਇਆ ਤੀਆਂ ਹੀ ਸਹੀ ਅਸੀਂ ਆਪਣੇ ਸ਼ੌਕ 'ਤੇ ਪੂਰੇ ਕਰ ਲਈਏ ਮਹਿੰਦੀ ਲਾ ਲਈਏ ਹੈ ਨਾ ਸੋਹਣਾ ਤਿਆਰ ਹੋ ਲਈਏ ਕਿਉਂਕਿ ਰੋਜ਼ਮਰਾ ਦੇ ਵਿੱਚ ਆਪਾਂ ਜ਼ਿਆਦਾ ਜ਼ਿਆਦਾ ਸੂਟ ਪਾ ਲਾਂਗੇ ਬੇਸਿਕ ਮੇਕਅਪ ਕਰ ਲਾਂਗੇ ਪਰ ਪ੍ਰੋਪਰ ਜਿਵੇਂ ਸੁਹਾਗਣ ਵਾਲਾ ਤਿਆਰ ਤੀਆਂ 'ਤੇ ਕੁੜੀਆਂ ਹੁੰਦੀਆਂ ਪੂਰਾ
0: ਉਹ ਫਿਰ ਮਿਸ ਕਰਦੇ ਨਾ ਆਪਾਂ ਜਦੋਂ ਕੋਈ ਵੀ ਚੀਜ਼ ਆਪਾਂ ਬਹੁਤ ਦਿਨ ਨਹੀਂ ਪਾ ਸਕਦੇ ਨਹੀਂ ਪਾਉਣ ਨੂੰ ਮਿਲਦੀ ਤੇ ਫਿਰ ਆਪਾਂ ਉਹਦੇ ਲਈ ਐਕਸਾਈਟਿਡ ਹੁੰਦੇ ਆ ਵੀ ਆਪਾਂ ਹੁਣ
1: ਭੁੱਖ ਲੱਗਦੀ ਉਸ ਚੀਜ਼ ਦੀ
0: ਹਾਂ ਜਾਂ ਫਿਰ ਆਪਾਂ ਇਦਾਂ ਕਹਿ ਲਈਏ ਵੀ ਸਾਨੂੰ ਇਹ ਚੀਜ਼ ਦਾ ਅਹਿਸਾਸ ਹੁੰਦਾ ਵੀ ਆਪਾਂ ਸੋਹਣੇ ਤੇ ਉਹਦੇ 'ਚ ਹੀ ਲੱਗਦੇ
1: ਹਾਂ
0: ਆਪਾਂ ਆਪਣੇ ਲੋਕ ਕਿਉਂਕਿ ਸੋਹਣਪੁਣਾ ਤੁਸੀਂ ਆਪਣੇ ਲੋਕਾਂ 'ਚ ਵਿਖਾਉਣਾ ਤੇ ਉਹ ਕੁਛ ਹੋ ਰਿਹਾ ਜਾਂ ਜਿੰਨਾ 'ਚ ਜਾਣਾ ਜਿੱਥੇ ਵਿਖਾਉਣਾ ਉੱਥੇ ਹੋ ਰਿਹਾ ਤੁਸੀਂ ਪਾ ਸਕਦੇ ਵੀ ਸਾਂਝ ਅੱਜ ਗੱਲਬਾਤ ਸਾਡੀ ਪਹਿਰਾਵੇ 'ਤੇ ਚੱਲ ਰਹੀ ਹੈ 044-717-1674 044-717-1674 ਸਾਡਾ ਨੰਬਰ ਹੈ ਅਤੇ ਤੁਸੀਂ ਵੀ ਪਾ ਸਕਦੇ ਹੋ ਸਾਂਝਾ ਜਾਂ ਫਿਰ ਮੈਸੇਜ ਕਰ ਸਕਦੇ ਹੋ ਤੁਸੀਂ ਜਾਂ ਫਿਰ 93-56-0-344 ਦੇ ਉੱਤੇ ਮੈਸੇਜ ਕਰ ਸਕਦੇ ਹੋ। ਇੱਕ ਸਾਡੇ ਕੋਲ ਮੈਸੇਜ ਸੀ ਇਹਨਾਂ ਦਾ ਜਨਮ ਦਿਨ ਸੀ ਇੱਕ ਮਿੰਟ ਮੈਂ ਕੱਢ ਲਵਾਂ। ਹਾਂਜੀ ਇੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੱਜ ਮੇਰੀ ਮਿੱਠੇ ਦਿਲ ਵਾਲੀ ਰਵਨੀਤ ਕੌਰ ਮਾਨ ਦਾ ਅੱਜ ਹੈਪੀ ਬਰਥਡੇ ਆ ਅਤੇ ਪਲੀਜ਼ ਵਿਸ਼ ਕਰ ਦਿਓ ਜੀ ਮੇਰੇ ਵੱਲੋਂ ਵੀ ਉਸਨੂੰ ਢੇਰ ਸਾਰੀਆਂ ਦੁਆਵਾਂ ਗਿਫਟ ਅਜੇ ਉਸਦੇ ਇਕੱਠੇ ਹੋ ਰਹੇ ਨੇ ਜਲਦੀ ਦੇ ਦੇਵਾਂਗੇ ਸਾਰੇ ਇਕੱਠੇ ਕਰਕੇ। ਇਹ ਕਿੱਦਾਂ ਦੇ ਮਤਲਬ ਕਿ ਤੁਸੀਂ ਮਤਲਬ
1: ਪੁਰਾਣੇ ਸਾਲ ਦੇ ਹੋ ਇੰਨੇ ਇੰਨੇ ਸਾਲ ਗਿਫਟ ਲਾ ਰਹੇ ਹੋ
0: ਗਿਫਟ ਦੇ ਰਹੇ ਹੋ ਪੁਰਾਣੇ ਸਿੱਕੇ ਇਕੱਠੇ ਕਰ ਰਹੇ ਹੋ ਇੱਧਰ ਉੱਧਰ ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥਡੇ ਤੁਹਾਨੂੰ ਰਵਨੀਤ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ
1: ਰਵਨੀਤ ਜੀ
0: ਹੈਪੀ ਬਰਥਡੇ ਟੂ ਯੂ ਹੁਰੇ ਹੁਰੇ
1: ਹਾਂਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਰਵਨੀਤ ਜੀ ਤੁਹਾਡੇ ਬਰਥਡੇ ਦੀਆਂ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਵਧੀਆ ਗਿਫਟ ਮਿਲਣ, ਜਿਸ ਹਿਸਾਬ ਨਾਲ ਉਹਨਾਂ ਨੇ ਸੈਂਟੈਂਸ ਬਣਾਇਆ ਹੈ ਅਤੇ ਉਸ ਹਿਸਾਬ ਨਾਲ ਗਿਫਟ ਤਾਂ ਬਣ ਰਹੀ ਹੈ, ਇੱਕ ਨਾਲ ਨਹੀਂ ਸਰਨਾ ਮੈਨੂੰ ਲੱਗਦਾ, ਗਿਫਟ ਇਕੱਠੇ ਹੋ ਰਹੇ ਨੇ, ਅਤੇ ਸਾਨੂੰ ਵੀ ਦੱਸਿਓ ਕਿ ਕੀ ਕੁਛ ਮਿਲਿਆ ਤੁਹਾਨੂੰ, ਅਤੇ ਅਸੀਂ ਵੀ ਇੱਕ ਰੈਫਰੈਂਸ ਪਾ ਕੇ ਮੇੜਾ ਮਾਰ ਸਕੀਏ ਅੱਗੇ।
0: ਗੱਲ ਹੀ ਮੁਕਾਤੀ ਹੈ ਨਾ, ਉਹਨਾਂ ਕਹਿ ਵੀ ਹਾਲੇ ਇਕੱਠੇ ਹੋਣ ਡੇ।
1: ਅੱਛਾ ਤੁਸੀਂ ਉਸ ਪਾਸਿਓ ਕਹਿ ਰਹੇ ਹੋ ਕਿ ਹਾਂ ਜੀ ਇਕੱਠੇ ਹੋ ਰਹੇ,
0: ਆਹੋ ਫਿਰ ਉਦਾਂ ਨਹੀਂ ਤਾਂ ਦੱਸਣਾ ਪੈਂਦਾ। ਉਹ ਕਹਿ ਰਹੇ ਪਹਿਲੇ ਇਕੱਠੇ ਕਰ ਰਹੇ ਹਾਂ, ਇਕੱਠੇ ਕਰ ਰਹੇ ਚੀਜ਼ਾਂ, ਹਾਂ ਉਸ ਦਾ ਪੈਸੇ ਇਕੱਠੇ ਕਰ ਰਹੇ ਹੋਣ। ਗੁਰਜੀਤ ਜੀ ਕਹਿੰਦੇ ਕਿ ਥੈਂਕ ਯੂ, ਅੱਜ ਦੇ ਗਾਣੇ ਬੜੇ ਵਧੀਆ ਸੀ, ਥੈਂਕ ਯੂ ਤੁਹਾਡਾ ਜੀ ਮਿਹਰਬਾਨੀ। ਅਤੇ ਦੇਸ਼ਬੰਧ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਨੇ ਕਿ ਬਿਊਟੀਫੁਲ ਸੌਂਗ ਗੁਰਸ਼ਬਦਾ, ਅਤੇ ਦੇਵ ਖਰੋੜ ਇਜ਼ ਐਕਸੈਪਸ਼ਨਲ ਹੂ ਇਜ਼ ਫਰੋਮ ਨੋਨ ਮਿਊਜ਼ਿਕ ਬੈਕਗਰਾਊਂਡ। ਹਾਂ ਨੋਨ ਮਿਊਜ਼ਿਕ ਜ਼ਰੂਰ, ਪਰ ਜਿਹੜਾ ਆਪਣੇ ਕੈਮਰੇ ਦੇ ਲਈ ਕੋਈ ਭਾਰਦਵਾਜ ਸਾਹਿਬ ਇਹ ਨਵਾਂ ਫੇਸ ਨਹੀਂ ਸੀ, ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਸ਼ੋਰਟ ਫਿਲਮਾਂ ਜਾਂ ਫਿਰ ਸਕਿੱਟਾਂ ਵਗੈਰਾ, ਹਾਂ ਦੇਵ ਖਰੋੜ ਕਾਫੀ ਲੰਮੇ ਸਮੇਂ ਤੋਂ ਇਸ ਫੀਲਡ ਵਿੱਚ ਕੰਮ ਕਰਦਾ ਰਿਹਾ ਵਾ, ਚਾਹੇ ਉਹ ਭਗਵੰਤ ਮਾਨ ਦੇ ਨਾਲ ਹੋਵੇ ਜਾਂ ਫਿਰ ਹੋਰ ਕਈ ਤਰ੍ਹਾਂ ਦੇ
1: ਸਕਿੱਟ ਵਗੈਰਾ ਪਹਿਲਾਂ ਦੇ,
0: ਹਾਂ ਉਹ ਵੱਖਰੀ ਗੱਲ, ਹਾਂ ਗਾਣਿਆਂ 'ਚ ਨਹੀਂ ਸੀ ਉਹ, ਸਿੰਗਰ ਨਹੀਂ, ਪਰ ਇਹ ਉਹ ਚਿਹਰੇ ਨੇ ਜਿਹੜੇ ਜਿਨ੍ਹਾਂ ਨੇ ਟੀ ਵੀ ਦੇ ਉੱਤੇ ਕੀਤਾ ਵਾ ਕੰਮ ਕਾਫੀ ਦੇਰ ਤੋਂ। ਥੈਂਕ ਯੂ ਦੀਪਤੀ ਜੀ, ਸਕਿੱਟ ਵਗੈਰਾ ਪਹਿਲਾਂ

0: ਆਪਣਾ ਜਤਿੰਦਰ ਜੀ ਕਲਕਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਅਤੇ ਕਰਮ ਜੀ ਕਹਿੰਦੇ ਨੇ ਕਿ ਮੀਂਹ ਐਂਡ ਸ਼ਰਿਆਤੀਆਂ ਸੈਲੀਬ੍ਰੇਸ਼ਨ ਸ਼ੌਂਕ ਹੁੰਦਾ, ਕਹਿੰਦੇ ਕੋਈ ਫੰਕਸ਼ਨ ਆਵੇ ਅਤੇ ਅਸੀਂ ਤਿਆਰ ਸ਼ਿਆਰ ਹੋਈਏ। ਥੈਂਕ ਯੂ। ਹਾਂਜੀ, ਬਹੁਤ ਵਧੀਆ ਜੀ। ਅਤੇ ਇਹੋ ਹੀ ਸ਼ੌਂਕ ਹੁੰਦਾ ਅਸਲ ਦੇ ਵਿੱਚ, ਜਦੋਂ ਬੰਦਾ ਤਿਆਰ ਹੁੰਦਾ ਨਾ ਅਤੇ ਉਹਨੂੰ ਆਪਣੇ ਆਪ ਦੇ ਅੰਦਰੋਂ ਇੱਕ ਅਜੀਬ ਜੀ ਖੁਸ਼ੀ ਮਹਿਸੂਸ ਹੁੰਦੀ ਹੈ। ਇਹ ਵੇਖ ਲਓ ਤਿਆਰੀ ਆ, ਵੀ ਬੰਦਾ ਤਿਆਰ ਹੋ ਕੇ ਅਤੇ ਆਪਣੇ ਆਪ ਦੇ ਅੰਦਰੋਂ ਹੀ ਉਹ ਖੁਸ਼ੀ ਤੁਹਾਨੂੰ ਅੰਦਰੋਂ ਹੀ ਮਹਿਸੂਸ ਹੋਣੀ ਚਾਹੀਦੀ ਹੈ।
1: ਇੱਕ ਨਾ ਵਜ੍ਹਾ ਜਾਂਦਾ ਹੈ,
0: ਕਿਸੇ ਨੂੰ ਵੇਖ ਲਓ ਕੋਈ ਲੈਣਾ ਦੇਣਾ ਨਹੀਂ। ਆਪਾਂ ਅਕਸਰ ਇਹ ਗੱਲ ਕਰਦੇ ਨਾ, ਤੁਸੀਂ ਜਿੱਦਾਂ ਦਾ ਮਰਜ਼ੀ ਜੋ ਪਾਇਆ, ਮਾੜੀ ਮੋਟੀ ਕਮੀ ਪੇਸ਼ੀ ਰਹਿ ਗਈ, ਕਈ ਵਾਰੀ ਤੁਹਾਨੂੰ ਲੱਗਦਾ ਹੁੰਦਾ ਵੀ ਕੋਈ ਨੋਟ ਵੀ ਨਹੀਂ ਕਰ ਰਿਹਾ, ਕੋਈ ਲੈਣਾ ਦੇਣਾ ਨਹੀਂ ਕਿਸੇ ਨੂੰ। ਪਿੱਛੇ ਜੇ ਇੱਕ ਆਪਾਂ ਕਰਦੇ ਹਾਂ ਨਾ ਪ੍ਰੋਗਰਾਮ, ਇਹ ਇੱਕ ਸਰਵੇ ਵੀ ਸੀ ਵੀ ਬਹੁਤਾਤ ਲੋਕ ਜਿਹੜੇ ਨੇ, ਜਿੱਦਾਂ ਉਹਨਾਂ ਨੇ ਬੰਦੇ ਇਕੱਠੇ ਕਰਕੇ ਅਤੇ ਉਸ ਤੋਂ ਬਾਅਦ ਪੁੱਛਿਆ ਵੀ ਤੁਸੀਂ ਉਹਦੇ 'ਚ ਕੀ ਨੋਟ ਕੀਤਾ, ਅਤੇ ਕਿਸੇ ਨੂੰ ਕੋਈ ਪਤਾ ਨਹੀਂ, ਸਿਰਫ ਆਪਣੇ ਆਪ ਦੇ ਬਾਰੇ ਪਤਾ ਹੁੰਦਾ ਵਾ ਬੰਦੇ ਨੂੰ। ਪਰ ਇਹ ਜਿਹੜਾ ਆਪਣਾ ਆਪ ਆ, ਇਹ ਵੀ ਕਿੱਡੀ ਵੱਡੀ ਚੀਜ਼ ਆ, ਕਿਉਂਕਿ ਤੁਸੀਂ ਆਪਣੇ ਆਪ 'ਚ ਇੱਕ ਤਰ੍ਹਾਂ ਦੇ ਨਾਲ ਕੌਨਫੀਡੈਂਸ ਮਹਿਸੂਸ ਕਰਦੇ ਹੋ ਕਿ ਅੱਜ ਤਾਂ ਬੜੀ ਗੱਲ ਹੈ ਮੇਰੀ।
1: ਆਊਟਫਿਟ ਤਾਂ ਵਾਕਈ ਡੈਫੀਨੇਟਲੀ, ਹੁਣ ਮਤਲਬ ਕੋਈ ਵੀ ਚੀਜ਼, ਹੁਣ ਜਦੋਂ ਤੁਸੀਂ ਸਪੋਜ਼ ਮਤਲਬ ਆਪਾਂ ਆਪਣੇ ਇੰਟਰਵਿਊ ਦੀ ਗੱਲ ਕਰੀਏ, ਜਦੋਂ ਮੈਨੂੰ ਖੁਦ ਦਾ ਲੱਗਦਾ ਕਿ ਜਦੋਂ ਪ੍ਰੋਪਰ ਡਰੈਸਅਪ ਹੋ ਕੇ, ਹਾਲਾਂਕਿ ਆਪਾਂ ਨੂੰ ਪਤਾ ਕਿੰਨਾ ਇੱਕ ਤੁਹਾਡਾ ਫਰੇਮ 'ਚ ਆਉਣਾ ਹੈ ਕੱਪੜੇ, ਹੈ ਨਾ, ਪਰ ਇੱਕ ਖੁਦ ਨੂੰ ਇੱਕ ਖੁਸ਼ੀ ਜਿਹੀ ਮਿਲਦੀ, ਇੱਕ ਕੌਨਫੀਡੈਂਸ ਨੈਕਸਟ ਲੈਵਲ ਹੋ ਜਾਂਦਾ ਤੁਹਾਡਾ, ਕਿਉਂਕਿ ਇੱਕ ਉਸ ਦੇ ਲਈ ਹੁੰਦਾ ਕਿ ਤੁਹਾਡੀ ਤਿਆਰੀ ਕਿੰਨੀ ਹੈ, ਤੁਸੀਂ ਰੈਡੀ ਹੋ ਉਸ ਚੀਜ਼ ਲਈ, ਮਤਲਬ ਤੁਸੀਂ ਐਵੇਂ ਨਹੀਂ ਲੈ ਰਹੇ ਕਿ ਹਾਂ ਟੇਕਨ ਫੋਰ ਗ੍ਰਾਂਟਿਡ, ਹਾਂ ਤੁਸੀਂ ਪ੍ਰੋਪਰ ਤਿਆਰ ਹੋ ਕੇ ਉਸ ਚੀਜ਼ ਲਈ, ਉਸ ਮੌਕੇ ਲਈ, ਉਸ ਈਵੈਂਟ ਲਈ ਤੁਸੀਂ ਰੈਡੀ ਹੋ, ਉਹ ਵੀ ਤੁਹਾਨੂੰ ਜਤਾਉਂਦਾ ਇੱਕ ਆਊਟਫਿਟ।
0: ਨਹੀਂ ਇਹੋ ਹੀ ਆ, ਤੁਸੀਂ ਆਪ ਤੁਸੀਂ ਜੇ ਖੁਸ਼ ਹੋ ਤਾਂ ਤੁਹਾਨੂੰ ਲੱਗਦਾ ਸਾਰਾ ਜ਼ਮਾਨਾ ਹੀ ਖੁਸ਼ ਹੈ।
1: ਖੁਸ਼ ਹੈ
0: ਜੇ ਤੁਸੀਂ ਆਪ ਬੁਝੇ ਹੋ, ਤੁਹਾਨੂੰ ਲੱਗਦਾ ਵੀ ਦਫਾ ਹੋਵੇ ਸਾਰਾ ਕੁਛ।
1: ਹੁਣ ਦੇਖਿਆ ਜੇ, ਹੁਣ ਵਿਆਹਾਂ 'ਚ ਆਪਾਂ ਜਾਂਦੇ ਹਾਂ, ਹੁਣ ਵਿਆਹ 'ਤੇ ਮੁੰਡੇ ਕੁੜੀ ਦਾ ਜਿਸਦਾ ਵੀ ਹੈ, ਉਹਨਾਂ ਦੇ ਲਈ ਮੇਨ ਦਿਨ ਹੈ, ਪਰ ਅੱਜ ਕੱਲ੍ਹ ਤੁਸੀਂ ਦੇਖ ਲਓ ਕਈ ਵਾਰੀ ਤਾਂ ਪਤਾ ਲੱਗਣਾ ਮੁਸ਼ਕਿਲ ਹੋ ਜਾਂਦਾ ਕਿ ਬ੍ਰਾਈਡ ਹੈ ਕੌਣ, ਕਿਉਂਕਿ ਕਿੰਨੀ ਸਾਰੀ ਕੁੜੀਆਂ ਦੇ ਉਹਨਾਂ ਨੇ ਵੀ ਲਹਿੰਗੇ ਇੰਨੇ ਭਾਰੀ ਭਾਰੀ ਪਾਏ ਹੁੰਦੇ, ਉਹਨਾਂ ਦੇ ਕਈ ਵਾਰੀ ਰੀਸੈਂਟ ਵਿਆਹ ਵੀ ਹੁੰਦੇ, ਉਹਨਾਂ ਨੇ ਚੂੜਾ ਵੀ ਪਾਇਆ ਹੁੰਦਾ, ਉਹਨੂੰ ਕਈ ਵਾਰੀ ਸਮਝਣਾ ਮੁਸ਼ਕਿਲ ਹੋ ਜਾਂਦਾ ਕਿ ਅਸਲ 'ਚ ਬ੍ਰਾਈਡ ਕੌਣ ਹੈ।
0: ਹਾਂ, ਇਹ ਵੀ ਆਪਾਂ ਇੱਕ ਦਿਨ ਉਹ ਗੱਲ ਕਰਦੇ ਹਾਂ ਕਿ ਇਹ ਵੀ ਸਾਨੂੰ ਪਹਿਰਾਵੇ ਦਾ, ਇਹ ਵੀ ਐਟੀਕੇਟਸ ਨੇ ਵੀ ਆਪਾਂ ਜਿੱਥੇ ਕਿਤੇ ਜਾਂਦੇ ਹਾਂ ਉੱਥੇ ਇੰਨਾ ਜ਼ਿਆਦਾ ਓਵਰ ਵੀ ਨਾ ਤਿਆਰ ਹੋ
1: ਡਰੈਸਡ
0: ਵੀ ਤੁਸੀਂ ਜਿਹੜਾ ਮੇਨ ਗੈਸਟ ਹੈ ਉਹਨੂੰ ਤੁਸੀਂ ਓਵਰ ਸ਼ੈਡੋ ਕਰ ਰਹੇ ਹੋ, ਉਹ ਵੀ ਕੋਈ ਬਹੁਤ ਵਧੀਆ ਨਹੀਂ ਮੰਨਿਆ ਜਾਂਦਾ।
1: ਹੁਣ ਜਿਵੇਂ ਮਤਲਬ ਗੋਰਿਆਂ ਦਾ ਤਾਂ ਫਿਕਸ ਹੈ ਨਾ ਕਿ ਵੈਡਿੰਗ ਹੈ ਅਤੇ ਵਾਈਟ ਕੋਈ ਹੋਰ ਨਹੀਂ ਪਾਏਗਾ, ਰੂਲ ਮਤਲਬ ਇੱਕ ਮਤਲਬ ਕਹਿ ਲਓ ਕਿ ਇਨਡਾਇਰੈਕਟ ਰੂਲ ਹੈ ਉਹਨਾਂ ਦਾ ਕਿ ਹਾਂ ਜੇ ਤੁਸੀਂ ਬਹੁਤ ਜ਼ਿਆਦਾ ਹੀ ਮਤਲਬ ਖਰਾਬ ਹੋਇਆ, ਮਤਲਬ ਜਿਹੜਾ ਕੋਈ ਪਾ ਕੇ ਆ ਗਿਆ ਵਾਈਟ, ਤਾਂ ਉਹਨੂੰ ਲੋਕ ਇਸ ਤਰੀਕੇ ਨਾਲ ਦੇਖਦੇ ਕਿ ਇਹ ਕਿਸ ਹਿਸਾਬ ਦਾ ਇਹਦਾ ਨੇਚਰ ਹੈ ਕਿ ਬ੍ਰਾਈਡ ਦਾ ਕਲਰ ਪਾ ਕੇ। ਹੁਣ ਆਪਣੇ ਤੇ ਸਾਰੇ ਕੋਈ ਮਤਲਬ ਜੋ ਮਰਜ਼ੀ ਪਾਉਂਦਾ,
0: ਆਪਣੇ ਤੇ ਪੁੱਜ ਕੇ ਕਹਿੰਦੇ ਵੀ ਦੱਸੋ ਕਲਰ ਕੰਬੀਨੇਸ਼ਨ ਕੀ ਹੈ, ਉਹੀ ਸਾਰਿਆਂ ਨੇ ਪਾਉਣਾ।
1: ਐਗਜੈਕਟਲੀ
0: ਜੀ, ਥੈਂਕ ਯੂ। ਕਹਿੰਦੇ ਕਿ ਪਤਨੀ ਬੇਬੀ ਅੱਜ ਸਾਡੇ ਵਿਆਹ ਨੂੰ ਪੂਰੇ 5 ਸਾਲ ਹੋ ਗਏ ਨੇ, ਪਤੀ ਕੀ ਹੁਣ ਨਵੀਂ ਸਰਕਾਰ ਆਊਗੀ ਕਿ ਪੁਰਾਣੀ ਨਾਲ ਹੀ ਕੰਮ ਚੱਲੂਗਾ। ਥੈਂਕ ਯੂ ਹਰਪਾਲ ਜੀ, ਸਿਡਨੀ ਤੋਂ ਕਰਦੇ ਨੇ ਮੈਸੇਜ, ਥੈਂਕ ਯੂ ਜੀ। ਅਤੇ ਇੱਧਰ ਆਪਾਂ ਨਾਲ ਹੀ ਕਰ ਜਾਂਦੇ ਆਪਾਂ ਨੌਂ ਸਿੱਖ ਰਿਸ਼ਤਾ, ਆਹੀ ਕੰਮ ਮੁੜ ਕੇ ਫਿਰ ਚੇਤਾ ਰਹਿਣ ਤਾਂ ਭੁੱਲ ਜਾਂਦਾ ਸਾਡੇ ਕੋਲ, ਅੱਜ ਕੱਲ੍ਹ ਵਿਰਲੇ ਵਿਰਲੇ ਆਉਂਦੇ ਨੇ ਰਿਸ਼ਤੇ। ਅਤੇ ਗਰਲ ਲੜਕੀ ਦੀ ਭਾਲ ਦੇ ਵਿੱਚ ਨੇ, 84 ਬੋਨ ਨੇ, 5 ਫੁੱਟ 10 ਇੰਚ ਹਾਈਟ ਹੈ ਇਹਨਾਂ ਦੀ, ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਕੀਤੀ, ਆਸਟ੍ਰੇਲੀਆ ਸਿਟੀਜ਼ਨ ਨੇ, ਡਿਵੋਰਸ ਹੋਇਆ ਵਾ ਇਹਨਾਂ ਦਾ, 10 ਸਾਲ ਦਾ ਇੱਕ ਬੱਚਾ ਵਾ, 50-50 ਸ਼ੇਅਰ ਕਸਟਡੀ ਦੇ ਵਿੱਚ, ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ ਅਤੇ ਲੁਧਿਆਣੇ ਲਾਗੇ ਦਾ ਪਿੰਡ ਹੈ ਇਹਨਾਂ ਦਾ। ਅਤੇ ਕਹਿੰਦੇ ਨੇ ਕਿ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਨੇ ਕੀਤੀ ਹੈ, 1,00,000+ ਦਾ ਪੈਕੇਜ ਆ, ਅਤੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚੋਂ ਕਿਸੇ ਵੀ ਆਪਣਾ ਵੀਜ਼ੇ 'ਤੇ ਪਾਰਟਨਰ ਹੋ ਸਕਦਾ। ਅਤੇ ਕਹਿੰਦੇ ਨੇ ਕਿ ਮੇਰਾ ਆਪਣਾ ਘਰ ਵੀ ਹੈ ਇੱਥੇ, ਅਤੇ ਇੰਡੀਆ ਦੇ ਵਿੱਚ ਵੀ ਆਪਣੀ ਪ੍ਰੋਪਰਟੀ, ਅਤੇ ਜੇਕਰ ਤੁਹਾਨੂੰ ਭਾਈ ਇਹਨਾਂ ਦੀ ਡਿਟੇਲ ਚਾਹੀਦੀਆਂ ਨੇ ਤਾਂ ਫਿਰ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ। ਸੋ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਕੁਛ ਇੱਕ ਰਿਸ਼ਤਿਆਂ ਸੰਬੰਧੀ ਸਾਨੂੰ ਨਾ ਪਿਛਲੇ ਦਿਨ ਰਿਕੁਐਸਟ ਵੀ ਆਈਆਂ ਸੀ, ਅਤੇ ਬਾਕੀ ਵੀ ਤੁਹਾਡੇ ਵੀ ਆਪਾਂ ਵਿਚਾਰ ਜਾਣਨੇ ਚਾਹੁੰਦੇ ਹਾਂ। ਰਿਕੁਐਸਟ ਇਹ ਆਈਆਂ ਸੀ ਕਿ ਅੱਗੇ ਸਾਨੂੰ ਕੋਈ ਪਹਿਲਾਂ ਪੁੱਛ ਪਛਾ ਕੇ ਅੱਗੇ ਕੋਈ ਗੱਲ ਕਰਕੇ ਦੱਸਣ ਵਾਲਾ ਹੋਵੇ, ਅਤੇ ਉਹਦੇ ਵਿੱਚ ਵੇਖੋ ਪਹਿਲੀ ਜਿਹੜੀ ਆਪਾਂ ਤੁਹਾਡੇ ਨਾਲ ਲਗਾਤਾਰ ਸਾਂਝ ਪਾਉਂਦੇ ਹੀ ਆਉਂਦੇ ਹਾਂ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਸੋ ਇੱਦਾਂ ਸ਼ਾਇਦ ਚੀਜ਼ ਜਿਹੜੀ ਅੰਡਰਸਟੈਂਡ ਕਰਨੀ ਬਹੁਤ ਔਖੀ ਆ, ਮਤਲਬ ਸਾਡਾ ਸਫ਼ਰ ਸਿਰਫ ਇੱਥੋਂ ਤੱਕ ਨਹੀਂ ਆ ਵੀ ਹਾਂ 12 ਵਜੇ ਤੱਕ ਅਸੀਂ ਪ੍ਰੋਗਰਾਮ ਕੀਤਾ, 1 ਵਜੇ ਅਸੀਂ ਵਿਹਲੇ ਹੋ ਗਏ ਅਤੇ ਫਿਰ ਅਸੀਂ ਘਰ ਜਾ ਕੇ, ਅਤੇ ਜਾਂ ਫਿਰ ਅਸੀਂ ਵਿਹਲੇ, ਮਤਲਬ ਕਈ ਵਾਰੀ ਤਾਂ ਇੱਦਾਂ ਹੁੰਦਾ ਵਾ ਵੀ ਇਹੋ ਹੀ ਜਿਹੜਾ ਕੰਮ ਆਪਾਂ ਜਿੰਨਾ ਕੁ ਸਵੇਰੇ ਕਰ ਲਿਆ, ਕਈ ਵਾਰੀ ਤਾਂ ਇਹ ਹੁੰਦਾ ਵਾ ਵੀ 4 ਵਜੇ ਤੱਕ ਇਹੋ ਹੀ ਸਮੇਟ ਰਹੇ ਹੁੰਦੇ ਹਾਂ।
1: ਸੋ ਸਾਡੇ ਕੋਈ
0: ਬਿਹਾਈਂਡ ਦਾ ਸੀਨ ਬਹੁਤ ਕੁਛ ਹੁੰਦਾ ਵਾ। ਸੋ

0: ਕਰਕੇ ਮੇਰੇ ਤੇ ਭਾਈ ਮੈਂ ਤੇ ਪਹਿਲਾਂ ਹੀ ਸਤਿ ਸ਼੍ਰੀ ਅਕਾਲ ਕਰ ਦਿੰਦਾ ਵੀ ਮੇਰੇ ਕੋਲੋਂ ਇਹ ਚੀਜ਼ ਜਿਹੜੀ ਆ ਉਹ ਬਹੁਤ ਔਖੀ ਆ। ਹਾਂ ਪਰ ਜਿੱਦਾਂ ਤੁਹਾਡੀ ਰਿਕੁਐਸਟ ਆ ਜਾਂ ਉਹ ਸਿਰ ਮੱਥੇ ਕਈਆਂ ਦੇ ਸੁਝਾਅ ਨੇ ਅਤੇ ਹਾਂ ਆਪਾਂ ਇੰਨਾ ਜ਼ਰੂਰ ਕਰ ਸਕਦੇ ਹਾਂ ਕਿ ਆਪਾਂ ਇੱਕ ਬੰਦਾ ਕੋਈ ਆਪਣੇ 'ਚੋਂ ਜਿਹੜਾ ਕੋਈ ਪੇਸ਼ੈਂਸ ਵਾਲਾ ਹੋਵੇ ਅਤੇ ਜਿਹੜਾ ਜੋੜ ਤੋੜ ਸਹੀ ਲਾ ਸਕਦਾ ਹੋਵੇ ਉਹ ਆਪਾਂ ਟੀਮ ਦੇ ਨਾਲ ਗੱਲ ਜਿਹੜੀ ਉਹ ਕਰ ਲਾਂਗੇ, ਚੱਲ ਵੀ ਰਹੀ ਹੈ ਅਤੇ ਆਪਾਂ ਇੱਕ ਅੱਗੇ ਬੰਦਾ ਜਿਹੜਾ ਉਹ ਲਾ ਦਾਂਗੇ ਸੋਰਟ ਆਫ ਵਿਚੋਲਗੀ ਦੇ ਲਈ, ਜਿਹੜਾ ਤੁਹਾਡੇ ਨਾਲ ਗੱਲ ਕਰ ਲਊਗਾ, ਤੁਹਾਨੂੰ ਸਮਝ ਲਊਗਾ, ਬਾਕੀਆਂ ਨਾਲ ਗੱਲ ਕਰ ਲਊਗਾ ਅਤੇ ਜਿਹਦੇ ਕੋਲ ਸਾਰੇ ਚੀਜ਼ਾਂ ਜਿਹੜੀਆਂ ਨੇ ਓਪਨ ਪਈਆਂ ਹੋਣਗੀਆਂ ਅਤੇ ਉਹ ਤੁਹਾਨੂੰ ਨਾਲ ਦੀ ਨਾਲ ਦੱਸ ਵੀ ਦਊਗਾ ਵੀ ਹਾਂ ਆਹ ਚਾਰ ਕੁ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸੈੱਟ ਪੈਂਦੀਆਂ। ਹੁਣ ਪਤਾ ਸਮੱਸਿਆ ਜਾਸੀ ਪਤਾ ਕੀ ਆਉਂਦੀ ਆ, ਬਹੁਤੀ ਵਾਰੀ ਮੈਂ ਵੀ ਅੰਡਰਸਟੈਂਡ ਕਰਦਾ ਵਾਂ ਵੀ ਮੰਨ ਲਓ ਫੋਰ ਐਗਜ਼ਾਮਪਲ ਮੈਂ ਇੱਕ ਔਡ ਜੀ ਐਗਜ਼ਾਮਪਲ ਦੇਣ ਲੱਗਾ, ਬਾਕੀ ਸਾਰਾ ਕੁਛ ਉਹਦੇ ਵਿੱਚ ਹੀ ਸਮਾ ਜੂਗਾ, ਮੈਂ ਇੱਕ ਔਡ ਜੀ ਐਗਜ਼ਾਮਪਲ ਦੇਣ ਲੱਗਾ ਵੀ ਇੱਕ ਪਾਸੇ ਇੱਕ ਬੰਦਾ ਵਾ ਮੰਨ ਲਓ ਉਹਦੀ ਉਮਰ ਆ 40 ਸਾਲ, ਮੰਨ ਲਓ ਪਹਿਲਾਂ ਵੀ ਵਿਆਹ ਹੋ ਸਕਦਾ, ਦੂਸਰੇ ਪਾਸੇ ਇੱਕ ਕੁੜੀ ਦੀ ਮੰਨ ਲਓ ਅਨਾਊਂਸਮੈਂਟ ਆਉਂਦੀ ਆ, ਉਸ ਕੁੜੀ ਦੀ ਉਮਰ ਆ 25 ਸਾਲ, ਅਤੇ ਕਈ ਵਾਰੀ ਇਹੋ ਜਿਹੀਆਂ ਕੁਐਰੀਆਂ ਵੀ ਪਾ ਦਿੱਤੀਆਂ ਜਾਂਦੀਆਂ, ਮਤਲਬ ਸਾਨੂੰ ਆਪਣਾ ਇੰਨਾ ਕੁ ਜ਼ਰੂਰ ਮਤਲਬ ਸਾਨੂੰ ਸੋਚਣਾ ਚਾਹੀਦਾ ਵੀ ਜਦੋਂ ਅਸੀਂ ਚਾਹੇ ਤੁਸੀਂ ਆਪ ਖੁਦ ਨਹੀਂ ਸੋਚਦੇ ਚਾਹੇ ਤੁਹਾਡੇ ਮੋਮ ਡੈਡੀ ਕਾਲ ਕਰ ਦਿੰਦੇ ਨੇ। ਮੈਂ ਜਸਟ ਇੱਕ ਸਨੈਰੀਓ ਪਿਛਲੇ ਦਿਨਾਂ ਦੇ ਜਿਹੜੇ ਨੇ ਉਹਨਾਂ ਦੇ ਵਿੱਚੋਂ ਐਗਜ਼ਾਮਪਲ ਦੇ ਰਿਹਾ ਵੀ ਆਪਾਂ ਨੂੰ ਇਹ ਆਪਣੇ ਪੱਧਰ ਦੇ ਉੱਤੇ ਸਮਝਣਾ ਪਊਗਾ ਵੀ ਹਾਂ ਕਿਤੇ ਮੈਚ ਬਣਦਾ ਵਾ। ਤੁਸੀਂ ਸੋਚੋ ਵੀ ਅਗਲੇ 'ਤੇ ਕੀ ਬੀਤਦੀ ਆ ਉਹਨੂੰ, ਉਹਨੂੰ ਲੱਗਦਾ ਹੋਊਗਾ ਵੀ ਯਾਰ ਮਤਲਬ ਤੂੰ ਮੈਨੂੰ ਜਾਣਦਾ ਨਹੀਂ ਪਹਿਚਾਣਦਾ ਨਹੀਂ, ਪਰ ਇੱਕ ਤਾਂ 10-12-15 ਸਾਲਾਂ ਦਾ ਏਜ ਗੈਪ ਹੈ ਨਾ, ਇੱਕ ਹੋਰ ਇੰਨੇ ਜ਼ਿਆਦਾ ਹਰਡਲ, ਅਤੇ ਨਾ ਹੀ ਅਸੀਂ ਅਨਾਊਂਸਮੈਂਟ ਦੇ ਵਿੱਚ ਇਹ ਚੀਜ਼ਾਂ ਕਹੀਆਂ ਨੇ ਕਿਤੇ,
1: ਪਰ ਆਪਾਂ ਹਾਂ ਬਾਕੀ ਕਿਉਂਕਿ ਇਹ ਤਾਂ ਅੰਡਰਸਟੂਡ
0: ਤੇ ਨਾ ਹੀ ਅਸੀਂ ਰੋਕ ਸਕਦੇ ਹਾਂ ਕਿਸੇ ਨੂੰ ਤੁਹਾਨੂੰ ਕਾਲ ਕਰਨ ਤੋਂ ਕਿਉਂਕਿ ਤੁਸੀਂ ਮੰਗਿਆ ਵਾ ਅਤੇ ਹਾਂ ਠੀਕ ਆ ਤੁਸੀਂ ਕਰ ਲਓ, ਪਰ ਹੁਣ ਇਹੋ ਹੀ ਚੀਜ਼ਾਂ ਨੇ ਇਹੋ ਹੀ ਹਰਡਲ ਨੇ ਜਿਹਨਾਂ ਨੂੰ ਲੈ ਕੇ ਇੱਕ ਗੁਜ਼ਾਰਿਸ਼ ਜਿਹੜੀ ਆ ਕੁਛ ਪਰਿਵਾਰਾਂ ਦੇ ਵੱਲੋਂ ਆਈ ਸੀ ਵੀ ਤੁਸੀਂ ਇੱਕ ਬੰਦਾ ਅਸੀਂ ਪੇ ਕਰਨ ਨੂੰ ਅਸੀਂ ਉਸ ਬੰਦੇ ਤੋਂ ਰੈਡੀ ਹਾਂ ਅਤੇ ਉਹ ਆਪ ਮੈਚ ਕਰਕੇ ਦੱਸੇ ਅਤੇ ਉਹ ਆਪਾਂ ਸ਼ਾਇਦ ਵਿਚਾਰ ਚੱਲ ਰਹੇ ਹਾਂ ਜੇ ਬਾਕੀਆਂ ਦੇ ਤੁਹਾਡੇ ਵੀ ਹੋਣਗੇ, ਜੇ ਤਾਂ ਸਿਰਫ ਇੱਦਾਂ ਹੀ ਮਤਲਬ ਕਰਨਾ ਅਤੇ ਆਹ ਤਾਂ ਆਪਾਂ ਕਰੀ ਜਾ ਰਹੇ ਹਾਂ ਠੀਕ ਹੈ, ਇਹਦੇ 'ਚ ਸਾਡਾ ਕੋਈ ਐਕਸਟਰਾ ਉਹ ਨਹੀਂ ਆ ਅਤੇ ਉਹਦੇ ਵਿੱਚੋਂ ਚਲੋ ਜਿਹਨਾਂ ਜਿਹਨਾਂ ਦੇ ਵੀ ਸੈੱਟ ਬੈਠਾ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ, ਰੱਬ ਕਰੇ ਵੀ ਉਹ ਇਸੇ ਤਰ੍ਹਾਂ ਖੁਸ਼ ਰਹਿਣ ਆਪਣੀ ਜ਼ਿੰਦਗੀ ਦੇ ਵਿੱਚ। ਪਰ ਜਿਹੜੇ ਦੂਸਰੀ ਜਿਹੜੀ ਰਿਕੁਐਸਟ ਆ ਉਹਦਾ ਫਿਰ ਹੱਲ ਇਹੋ ਹੀ ਆ, ਮਤਲਬ ਮੇਰੇ ਥੋੜ੍ਹਾ ਜਿਹਾ ਔਖਾ ਵੀ ਮੈਨੂੰ ਤਾਂ ਆਪਣਾ ਨਾਂ ਭੁੱਲ ਜਾਂਦਾ ਕਿ ਵੇਲੇ ਮੈਂ ਤੁਹਾਨੂੰ ਕੀ ਦੱਸਣਾ ਵੀ ਕਿਹੜਾ ਅੱਜ ਚੰਗਾ ਆਇਆ ਸੀ ਤੁਹਾਨੂੰ, ਮੈਂ ਮੈਚ ਮਤਲਬ ਵੀ ਮੈਚ ਕਰਕੇ ਮੈਂ ਨਹੀਂ ਦੱਸ ਸਕਦਾ ਕਿਉਂਕਿ ਹਰ ਇੱਕ ਦੀ ਇੱਕ ਸਮਝ ਹੁੰਦੀ ਆ ਵੀ ਆਹ ਚੀਜ਼ ਜਿਹੜੀ ਆ ਉਹ ਇੱਥੇ ਮੈਚ ਬੈਠੂਗੀ ਤਾਂ ਬੈਠੂਗੀ, ਸੋ ਉਹ ਚੀਜ਼ਾਂ ਤੁਸੀਂ ਆਪਣੇ ਬਾਰੇ ਆਪ ਡਿਸਾਈਡ ਤੁਸੀਂ ਕਰ ਸਕਦੇ ਹੋ। ਅਤੇ ਜਸਕਿਰੀ ਜੀ ਕਹਿੰਦੇ ਕਿ ਭਾਈ ਬੀ ਦਾ ਰੀਜ਼ਨ ਆਫ ਸਮਨ ਸਮਾਈਲ ਟੂਡੇ, ਹੈਵ ਏ ਬਲੈਸਡ ਮੰਡੇ ਐਂਡ ਵੀਕ, ਥੈਂਕ ਯੂ, ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਕਿ ਬਹੁਤ ਵਧੀਆ ਵਿਸ਼ਾ ਚੱਲ ਰਿਹਾ ਜੀ ਪ੍ਰੋਗਰਾਮ ਅੱਜ ਦਾ, ਕਹਿੰਦੇ ਮੇਰਾ ਪਰਸਨਲ ਓਪੀਨੀਅਨ ਹੈ ਕਿ ਪਹਿਰਾਵਾ ਮੌਸਮ ਦੇ ਹਿਸਾਬ ਦੇ ਨਾਲ ਅਤੇ ਕੰਫਰਟੇਬਲ ਹੋਣਾ ਚਾਹੀਦਾ। ਜਦੋਂ ਅਸੀਂ ਨਵੇਂ ਨਵੇਂ ਆਸਟ੍ਰੇਲੀਆ ਆਏ ਸੀ ਤਾਂ ਜੂਨ ਵਿੱਚ ਉਦੋਂ ਮੈਂ ਪਫ ਅਤੇ ਗੁੱਡ ਕੁਆਲਿਟੀ ਸ਼ੂਜ਼ ਦੀ ਇੰਪੋਰਟੈਂਸ ਬਾਰੇ ਸਿੱਖਿਆ। ਬਾਕੀ ਕਹਿੰਦੇ ਨੇ ਕਿ ਇਨਸਾਨ ਦੇ ਪ੍ਰੋਫੈਸ਼ਨਲ ਅਤੇ ਫਰੈਂਡ ਸਾਈਕਲ ਦੇ ਉੱਤੇ ਵੀ ਬਹੁਤ ਉਸਦੇ ਪਹਿਰਾਵੇ ਦੇ ਉੱਤੇ ਬਹੁਤ ਅਸਰ ਹੁੰਦਾ, ਜਿਵੇਂ ਕਿ ਨਰਸਿਸ ਸਕ੍ਰਬਜ਼ ਦੇ ਵਿੱਚ ਅਤੇ ਰੀਅਲ ਸਟੇਟ ਏਜੰਟ ਸੂਟ ਵਿੱਚ ਵਧੀਆ ਲੱਗਦੇ ਆ। ਧੰਨਵਾਦ ਸਤਵੀਰ ਜੀ, ਹਾਂਜੀ ਥੈਂਕ ਯੂ ਸਤਵੀਰ ਜੀ। ਬਾਕੀ ਆਹ ਵੇਖੋ ਨਾ ਜਿੱਦਾਂ ਤੁਸੀਂ ਆਪੇ ਕਿਹਾ ਵੀ ਉਹ ਵਧੀਆ ਲੱਗਦੇ ਆ, ਮਤਲਬ ਤੁਹਾਡੇ ਦਿਮਾਗ ਨੇ ਐਕਸੈਪਟ ਕਰ ਲਿਆ ਵੀ ਰੀਅਲ ਸਟੇਟ ਵਾਲਾ ਜਿਹੜਾ ਕੋਟ ਪੈਂਟ 'ਚ ਹੀ ਵਧੀਆ ਲੱਗਦਾ ਵਾ, ਕੋਈ ਮਤਲਬ ਮੰਨ ਲਓ ਭਰ ਗਰਮੀ ਆ, ਫੋਰ ਐਗਜ਼ਾਮਪਲ ਭਰ ਗਰਮੀ ਆ ਜਿੱਦਾਂ ਇੱਥੇ ਪੈਂਦੀ ਆ, ਇੱਕ ਰੀਅਲ ਸਟੇਟ ਏਜੰਟ ਆ ਅਤੇ ਮਤਲਬ ਕਿ ਸਟਿਲ ਤੁਸੀਂ ਉਹਨੂੰ ਕੋਟ 'ਚ ਵੇਖਣਾ ਚਾਹੁੰਦੇ ਹੋ, ਮਤਲਬ ਇੱਕ ਸਾਡਾ ਉਹ ਵੀ ਹੋ ਗਿਆ ਨਾ ਇੱਕ ਵਿਜ਼ਨ ਵੀ ਹਾਂ ਵੀ ਇਸ ਟਾਈਪ ਦੇ ਬੰਦੇ ਨੂੰ ਆਪਾਂ ਇੱਦਾਂ ਹੀ ਵੇਖਣਾ ਚਾਹੁੰਦੇ ਹਾਂ, ਹੈ ਨਾ। ਜਦਕਿ ਕਈ ਜਿਹੜੇ ਈਵਨ ਗੋਰੇ ਨੇ ਰੀਅਲ ਸਟੇਟ ਵਾਲੇ ਉਹ ਮੈਂ ਵੇਖਣਾ ਉਹ ਸ਼ਰਟ 'ਚ ਵੀ ਹੁੰਦੇ ਆ ਠੀਕ ਹੁੰਦੇ ਆ, ਤਾਂ ਆਪਣਿਆਂ ਨੂੰ ਕਿਸੇ ਵੇਲੇ ਚਲੋ ਯਾਰੀ ਦੋਸਤੀ 'ਚ ਕਿਸੇ ਕਹਿ ਵੀ ਦਿਓ ਨਾ ਵੀ ਭਾਈ ਮਤਲਬ ਕੋਈ ਨਹੀਂ ਸਾਡੇ ਸਾਹਮਣੇ ਤਾਂ ਲਾ ਲਾ ਤੇ ਉਹ ਕਹੋ ਨਹੀਂ ਇਹ ਕੂਲ ਆ ਇਹ, ਮਤਲਬ ਉਹ ਕਹਿੰਦੇ ਵੀ ਠੰਡੇ ਉਹਦਾ ਵਾ, ਹੈ ਨਾ, ਇਹਦੇ 'ਚ ਗਰਮੀ ਨਹੀਂ ਲੱਗਦੀ। ਸਤਿ ਸ਼੍ਰੀ ਅਕਾਲ ਮੈਡੀ ਜੀ, ਫਿਰ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਜੀ ਅਗਲੇ ਹਿੱਸੇ 'ਚ ਤੁਹਾਡੇ ਨਾਲ ਗੱਲ ਕਰਦੇ ਹਾਂ, ਹਾਲੇ ਤੁਸੀਂ ਸਮਝੋ ਅਤੇ ਅਗਲੇ ਹਿੱਸੇ 'ਚ ਆ ਕੇ ਕਰਿਓ ਕਾਲ। ਹਾਂਜੀ ਮੈਡੀ ਜੀ ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ ਰਣਜੋਤ ਜੀ ਐਂਡ ਯਸ਼ ਜੀ ਐਂਡ ਸਾਰੇ ਸੁਣਨ ਵਾਲਿਆਂ ਨੂੰ
0: ਜੀ, ਸਤਿ ਸ਼੍ਰੀ ਅਕਾਲ
2: ਜੀ, ਹੋਰ ਕਿੱਦਾਂ ਠੀਕ ਠਾਕ ਦੋਨੋਂ?
0: ਹਾਂਜੀ ਬਹੁਤ
1: ਵਧੀਆ, ਤੁਸੀਂ ਦੱਸੋ?
2: ਹਾਂ ਵਧੀਆ ਵਧੀਆ ਸੀ ਵਧੀਆ। ਸੋ ਟੌਪਿਕ ਐਜ਼ ਯੂਜੂਅਲੀ ਸੱਚੀ, ਅੱਜ ਦਾ ਤਾਂ ਵਾਕਈ ਮਤਲਬ ਗੱਲ ਕਰਨੀ ਬਣਦੀ ਸੀ ਅੱਜ ਕੱਲ ਦੇ ਹਨਾ ਮਾਹੌਲ ਦੇ ਹਿਸਾਬ ਨਾਲ ਜਾਂ ਕਹਿ ਲਓ ਜੋ ਕੁਛ ਹੋ ਰਿਹਾ ਆ। ਅੱਛਾ ਉਹ ਕਹਿੰਦੇ ਨੀ ਕਿ ਖਾਓ ਮਨ ਪਾਉਂਦਾ ਪਾਓ ਜਗ ਪਾਉਂਦਾ
1: ਬਿਲਕੁਲ
0: ਅੱਜ ਕੱਲ ਨਹੀਂ ਇਹ ਚੀਜ਼ ਚੱਲਦੀ ਉਦਾਂ
2: ਨਹੀਂ ਨਹੀਂ ਪਰ ਹਾਂ ਜਗ ਪਾਉਂਦਾ ਵੀ ਮਤਲਬ ਕਹਿਣ ਦਾ ਹੁਣ ਗਾਹਾਂ ਥੋੜਾ ਜਿਹਾ ਦਿਮਾਗ ਦਿੱਤਾ ਹੋਇਆ ਆ ਥੋੜਾ ਜਿਹਾ ਹਨਾ ਉਹਨੂੰ ਯੂਜ਼ ਕਰਕੇ ਹੁਣ ਜੇ ਹੁਣ ਚੱਲ ਪਏ ਕੀ ਆ ਸਕਰਟਾਂ ਹੀ ਚੱਲ ਪਈਆਂ ਸਾਰੀ ਦੁਨੀਆਂ ਥੋੜੀ ਉਹ ਮੈਂ ਇਹ ਵੀ ਨਾਲ ਦੇਖਦੀ ਹਾਂ ਮਤਲਬ ਇੱਕ ਏਜ ਹੁੰਦੀ ਆ ਜਦੋਂ ਤੁਹਾਨੂੰ ਸਮਝ ਨਹੀਂ ਹੁੰਦੀ ਤੁਹਾਨੂੰ ਪਤਾ ਨਹੀਂ ਹਨਾ ਲਾਈਕ ਮੈਂ ਵੀ ਕਹਿੰਦੀ ਸੀ ਆਈ ਡੋਂਟ ਕੇਅਰ ਠੀਕ ਆ ਆਈ ਡੋਂਟ ਕੇਅਰ ਪਰ ਐਸ ਲੌਂਗ ਐਸ ਤੁਹਾਨੂੰ ਜੱਚਦਾ ਆ ਦੋ ਵਾਰ ਹਨਾ ਦੇਖ ਲਓ ਸ਼ੀਸ਼ੇ ਚ ਖੜ ਕੇ ਪਰ ਤੁਹਾਡਾ ਉਸ ਵੇਲੇ ਨਾ ਸੋਚ ਏ ਤੁਹਾਡੀ ਇੱਦਾਂ ਦੀ ਬੁੱਧੀ ਉੱਦਾਂ ਦੀ ਹੁੰਦੀ ਆ ਤੁਹਾਨੂੰ ਲੱਗਦਾ ਨਹੀਂ ਨਹੀਂ ਮੈਂ ਤਾਂ ਬਹੁਤ ਸੋਹਣੀ ਲੱਗਦੀ ਹਾਂ ਪਰ ਲੇਟਰ ਔਨ ਫਿਰ ਪਤਾ ਲੱਗਦਾ ਆ ਅਨਿਓ ਮੈਂ ਆਪਣੀ ਗੱਲ ਕਰਦੀ ਹਾਂ ਗੁਰਦੁਆਰੇ ਮੈਨੂੰ ਪਹਿਲਾਂ ਸੂਟ ਪਾਉਣ ਤੋਂ ਪਤਾ ਨਹੀਂ ਕਿਉਂ ਮੈਨੂੰ ਨਹੀਂ ਪਾਏ ਮਿੱਡੀਆਂ ਪਾਉਂਦੇ ਹੁੰਦੇ ਸੀ ਉੱਥੇ ਬੰਬੇ ਹਨਾ ਉਹ ਬੈਲ ਬੋਟਮ ਪਾਉਣੇ ਸੋ ਪ੍ਰੋਬਲਮ ਸੀ ਸੂਟ ਪਾਉਣ ਤੋਂ ਪਰ ਜਦੋਂ ਗੋਰੇ ਦੇਖਦੇ ਕਿੰਨੀ ਸਿਫਤਾਂ ਕਰਦੇ ਫਿਰ ਤੁਸੀਂ ਕਹਿੰਦੇ ਕਿ ਵਾਕਈ ਹਨਾ ਕਿ ਉਹ ਹੌਲੀ ਹੌਲੀ ਸਾਨੂੰ ਸਮਝ ਆਉਂਦੀ ਹੈ ਪਰ ਬੇਟੀ ਮੇਰੀ ਨੂੰ ਕੁਦਰਤੀ ਉਹ ਪਤਾ ਨੀ ਰੱਬ ਵੱਲੋਂ ਹੋ ਜਾਂਦਾ ਆ ਬੱਚੇ ਤੁਹਾਨੂੰ ਕਾਪੀ ਕਰਦੇ ਜਾਂ ਦੇਖਦੇ ਆ ਪਰ ਉਹ ਨਾ ਹੁਣ ਕਹਿੰਦਾ ਨਹੀਂ ਗੁਰਦੁਆਰੇ ਜਾਣਾ ਆ ਸੂਟ ਪਾ ਕੇ ਜਾਣਾ ਆ ਚਾਹੇ ਦੋ ਕੁ ਸਮਾਇਓ ਬਾਰ ਬਾਰ ਉਹ ਹੀ ਪਾ ਕੇ ਜਾਓ ਬਟ ਸੂਟ ਚ ਫਿਰ ਮੈਂ ਪਾਉਣੇ ਹੁੰਦੀ ਸੀ ਮੈਂ ਪਾਉਣੇ ਜਿੱਦਾਂ ਉਹ ਕੀ ਆ ਹੁੰਦੇ ਉਹ ਆਪਣੀ ਲੰਬੇ ਟੋਪ ਹੁੰਦੇ ਗੋਡਿਆਂ ਤੇ ਹਨਾ ਉਹ ਹੋਣੇ ਤੇ ਨਾਲ ਪਜਾਮੀ ਪਾ ਲੈਣੀ
1: ਹਨਾ
2: ਕੁਰਤੀ ਟਾਈਪ ਹਾਂ ਕਹਿ ਦੇਣਾ ਕਿ ਨਹੀਂ ਪਰ ਉਹ ਹੁੰਦੇ ਸੀ ਵੈਸਟਰਨ ਵਰਗੇ ਹੀ ਥੋੜੇ ਹਨਾ ਸੋ ਸਿਆਲ ਨੂੰ ਉਦਾਂ ਪਾ ਲੈਣੇ ਤੇ ਫਿਰ ਉਹ ਪਛੇਤੀ ਚਲੋ ਅਕਲ ਆ ਗਈ ਕਹਿ ਲਓ ਜਾਂ ਕੁਛ ਰੋਂਗ ਕੁਛ ਨਹੀਂ ਆ ਐਸ ਲੌਂਗ ਐਸ ਮੈਂ ਕਹਿੰਦਾ ਟਕਿਓ ਹੋਣਾ ਚਾਹੀਦਾ ਆ ਹਨਾ ਤੇ ਆਈ ਥਿੰਕ ਫਿਰ ਉਹੀ ਤੁਹਾਨੂੰ ਆ ਕਿ ਜਿੱਦਾਂ ਦਾ ਟਾਈਮਿੰਗ ਦੇ ਹਿਸਾਬ ਨਾਲ ਹਨਾ ਏਜ ਦੇ ਹਿਸਾਬ ਨਾਲ ਇਹ ਸਾਰਾ ਕੁਛ ਨਾ ਜੇ ਜੱਚਦਾ ਜਾ ਕੰਮ ਕਰੀਏ ਤਾਂ ਸੋਣ ਤਾਂ ਹੀ ਸੱਜਦਾ ਆ ਹਨਾ ਹੁਣ ਤੁਹਾਡੇ ਟਾਈਮ ਨੇ ਹੁਣ ਦੇਖੋ ਇੱਛਾ ਤਾਂ ਹੁੰਦੀਆਂ ਹੀ ਆ ਸਾਰਿਆਂ ਦੀਆਂ ਇੱਛਾ ਨਹੀਂ ਮਰਦੀਆਂ ਹੁਣ ਲਹਿੰਗੇ ਆ ਮੇਰੇ ਖਿਆਲ ਵਿਆਹ ਸ਼ਾਦੀਆਂ ਵਿੱਚ ਤਾਂ ਪਾ ਲੈਣੇ ਚਾਹੀਦੇ ਆ ਚਲੋ ਕਲਰ ਤੁਸੀਂ ਕਰ ਲਓ ਥੋੜੇ ਹਨਾ ਲਾਲ ਨਾ ਪਾਓ ਕਿ ਜਿਹੜਾ ਅਗਲਾ ਜੱਜ ਕਰੇ ਬੋਲੇ ਲਾਲ ਘੋੜੀ ਲਾਲ ਗਾਮ ਚੱਕੋ ਕੁਛ ਵੀ ਹਨਾ ਕਰਦੇ ਉਹ ਆਪਾਂ ਹੀ ਮੌਕਾ ਦੇ ਦੇਈਦਾ ਨਾ ਗੱਲਾਂ ਕਰਨ ਦਾ ਹੁਣ ਮੈਂ ਇੱਕ ਵਿਆਹ ਸੀਗਾ ਕਜ਼ਨ ਦੇ ਵਿਆਹ ਚ ਮੈਨੂੰ ਸਾੜੀ ਦਾ ਬਹੁਤ ਸ਼ੌਂਕ ਆ ਤੇ ਉਹ ਮੇਰੇ ਜਿਹੜੇ ਦੂਜੇ ਕਜ਼ਨ ਆਏ ਸੀ ਅਮੈਰੀਕਾ ਤੋਂ ਤੇ ਉਹ ਥੋੜੇ ਸਟ੍ਰਿਕਟ ਭਾਜੀ ਕਹਿੰਦੇ ਉਹਨੇ ਕਦੇ ਲਾਣ ਨੀ ਦਿੱਤੀ ਵਾਈਫ ਨੂੰ ਵੀ ਆਪਣੇ ਹਨਾ ਘਰ ਚ ਹੀ ਤੇ ਮੈਂ ਉਹ ਕਹਿੰਦੇ ਕਿ ਨਹੀਂ ਮੈਂ ਹੁਣ ਲੈ ਕੇ ਹੀ ਉਹ ਗਈ ਸੀ ਇੱਥੋਂ ਪਾਉਣ ਨੂੰ ਐਕਸਟਰਾ ਇੱਕ ਅੱਧਾ ਰੱਖਿਆ ਸੀਗਾ ਉਹ ਫਿਰ ਨਹੀਂ ਸੀ ਰਿਸੈਪਸ਼ਨ ਤੇ ਪਾਉਣ ਵਾਲਾ ਤੇ ਹੁਣ ਕੀ ਕਰਾਂ ਮਰਜ਼ੀ ਵੀ ਕਰ ਲਈ ਉੱਥੇ ਮੈਂ ਕਿ ਪਾਈ ਉਹ ਸਾੜੀ ਪਰ ਉਹੀ ਨਾ ਦ ਵੇ ਯੂ ਵੇਅਰ ਉਹਨਾਂ ਨੂੰ ਪੁੱਛਿਆ ਕਹਿੰਦੇ ਕਿ ਪਹਿਲਾਂ ਮੈਂ ਕਿਹਾ ਕਿਉਂ ਤੁਹਾਨੂੰ ਕਾਹ ਤੇ ਨੀ ਸੁਣ ਲੱਗਦੀ ਹਨਾ ਕੀ ਗੱਲ ਆ ਕਹਿੰਦੇ ਐਵੀ ਢਿੱਡ ਜਿਹਾ ਕੱਢ ਲੈਂਦੇ ਐਵੀ ਹਨਾ ਮਤਲਬ ਜਿੱਦਾਂ ਕਿਹਾ ਸੋ ਜਦੋਂ ਫਿਰ ਮੈਂ ਸਾੜੀ ਲਾ ਕੇ ਦਿਖਾ ਲਈ ਪਾਈ ਕਹਿੰਦੇ ਨੀ ਹਾਂ ਆਹ ਤਾਂ ਸੋਹਣੀ ਲੱਗਦੀ ਆ ਆਹ ਤਾਂ ਜੱਚਦੀ ਆ
0: ਸੋਰੀ ਮੈਡੀ ਜੀ ਇਹ ਵੀ ਇੱਕ ਮਜ਼ਾਕ ਹੀ ਹੈ ਨਾ ਵੇਖੋ ਹੁਣ ਕੋਈ ਇਹਨੂੰ ਜਿੱਦਾਂ ਮਰਜ਼ੀ ਲਵੇ ਪਰ ਸਾੜੀ ਜੇ ਤੁਸੀਂ ਵੇਖੋ ਤੇ ਹੁਣ ਆਪਾਂ ਆਮ ਆਪਣੇ ਆਸ ਪਾਸ ਆਪਾਂ ਵੇਖਦੇ ਹਾਂ ਮਾਵਾਂ ਦਾ ਦਾਦੀਆਂ ਦਾ ਪਹਿਰਾਵਾ ਆ ਤੇ ਬਿਲਕੁਲ ਇੱਕ ਸੋਬਰ ਪਹਿਰਾਵਾ ਆ ਕੋਈ ਮਤਲਬ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਅੰਗ ਪੈਰ ਸਾੜੀ ਚ ਨੰਗਾ ਆਉਂਦਾ ਪਰ ਉਸੇ ਚੀਜ਼ ਨੂੰ ਚੁੱਕ ਕੇ ਜਦੋਂ ਬਾਲੀਵੁੱਡ ਨੇ ਉਹਨੂੰ ਗਲੈਮਰਾਈਜ਼ ਕੀਤਾ ਉਹਨੂੰ ਕਮਰਸ਼ੀਅਲ ਕੀਤਾ ਤੇ ਹੁਣ ਇੱਦਾਂ ਲੱਗਦਾ ਵਾ ਬਹੁਤਿਆਂ ਨੂੰ ਵੀ ਸਾੜੀ ਮਤਲਬ ਤੇ ਕਿੱਡਾ ਰਿਵੀਲਿੰਗ ਉਹੀ ਚੀਜ਼ ਵੇਖ ਲਓ ਉਹੀ ਕੱਪੜਾ ਉਹਨੂੰ ਪਾਉਣ ਦਾ ਤਰੀਕਾ ਬਦਲਦਾ
2: ਤਰੀਕਾ ਹਾਂ ਬਸ ਉਹੀ ਨਾ ਤੁਹਾਨੂੰ ਤਰੀਕਾ ਆਉਣਾ ਚਾਹੀਦਾ ਹੈ ਟਾਈਮਿੰਗ ਦੇ ਕਿਹੜੇ ਵੇਲੇ ਕਿੱਦਾਂ ਹੁਣ ਅੱਜ ਜਿੱਦਾਂ ਮੈਂ ਆਪਣੀ ਸਿਸਟਰ ਆ ਮੇਰੀ ਸਿਸਟਰ ਵੀ ਆਈ ਗਏ ਉੱਧਰ ਆਪਣੇ ਕੀ ਉੱਧਰ ਪਿੰਡ ਆ ਜਿਹੜੇ ਉਹਨਾਂ ਦੇ ਸਾਰੇ ਡੀਪ ਗਲੇ ਸੂਟ ਦੇ ਪਾਉਂਦੇ ਆ ਮੈਂ ਆਪਣਾ ਸੂਟ ਸਵਾ ਲਿਆ ਮੈਨੂੰ ਨਹੀਂ ਚੰਗਾ ਲੱਗਦਾ ਹਨਾ ਮੈਨੂੰ ਪਿੱਛੇ ਵੀ ਨਹੀਂ ਲੱਗਦਾ ਦਰਜੀ ਕਈ ਵੇਲੇ ਅੱਜ ਕੱਲ੍ਹ ਅੜ ਜਾਂਦੇ ਆ ਉਹ ਕਹਿ ਦਿੰਦੇ ਆ ਯਾਰ ਤੁਸੀਂ ਮਤਲਬ ਬੈਕਵਰਡ ਤੁਹਾਨੂੰ ਕਹਿ ਦੋਗੇ ਜੇ ਕੁਛ ਕਹਿ ਦੋਗੇ ਮੈਂ ਨਹੀਂ ਕੰਫਰਟ ਫੀਲ ਕਰਦੀ
0: ਪਤਾ ਕੀ ਆ ਉਹਨਾਂ ਦੇ ਨਾ ਅਸਲ 'ਚ ਕਸੂਰ ਨਹੀਂ ਹੁੰਦਾ, ਅਸੀਂ ਨਾ ਬਹੁਤਾ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਕਨਵਿੰਸ ਹੋ ਜਾਂਦੇ ਹਾਂ, ਹੇਅਰ ਡਰੈਸਰ ਹੋ ਗਏ, ਦਰਜੀ ਹੋ ਗਏ ਇਹਨਾਂ ਕੋਲੋਂ, ਪਰ ਸਾਨੂੰ ਉਹ ਚੀਜ਼ਾਂ ਤੋਂ ਕਨਵਿੰਸ ਹੋਣ ਦੀ ਕੋਈ ਬਹੁਤੀ ਲੋੜ ਨਹੀਂ। ਅਸਲ 'ਚ ਉਹਨਾਂ ਦਾ ਨਾ ਸਿੱਧਾ ਸਿੱਧਾ ਜਿਹਾ ਫੰਡਾ ਹੁੰਦਾ ਵਾ ਵੀ ਉਹਨਾਂ ਦੇ ਜਿਹੜੇ ਮੰਨ ਲਓ ਕਾਰੀਗਰ ਆ ਉਹਨਾਂ ਦੇ ਹੱਥ ਉੱਥੇ ਜੇ ਟਿੱਕ ਜਾਂਦੇ ਆ। ਹੁਣ ਮੰਨ ਲਓ ਤੁਸੀਂ ਜਿੱਦਾਂ ਹੇਅਰ ਡਰੈਸਰਸ ਦਾ ਲਾ ਲਓ ਤੁਸੀਂ, ਹੁਣ ਆਪਾਂ ਜਦੋਂ ਬਹੁਤੇ ਮੁੰਡਿਆਂ ਦੇ ਤੁਸੀਂ ਵੇਖੋ ਵੀ ਇੱਕ ਸੀਜ਼ਨ ਆਉਂਦਾ ਵਾ ਉਹ ਇੱਕੋ ਜਿਹੇ ਸਾਰੇ ਤੁਹਾਨੂੰ ਲੱਗਣ ਲੱਗ ਪੈਂਦੇ ਆ, ਹੈ ਨਾ, ਵੀ ਐਂ ਲੱਗਦਾ ਜਿੱਦਾਂ ਫੁੱਟੇ ਧਰ ਧਰ ਕੇ ਉਹਨਾਂ ਨੇ ਉਹ ਮਿਣੇ ਇੱਦਾਂ। ਸੋ ਅਸਲ ਦੇ ਵਿੱਚ ਉਹ ਇੱਕ ਟਰੈਂਡ ਜਿਹਾ ਆਉਂਦਾ ਵਾ, ਜਿਹਨੇ ਨਹੀਂ ਵੀ ਉੱਦਾਂ ਦਾ ਕਰਾਉਣਾ ਉੱਦਾਂ ਦਾ ਉਹ ਵੀ ਉਹ ਕਹਿੰਦਿਆਂ ਵੀ ਉੱਦਾਂ ਦਾ ਹੀ ਧਰ ਕੇ ਉਹਨਾਂ ਨੇ ਤੁਹਾਡੀ ਦਾੜੀ ਕਰ ਦੇਣੀ ਆ, ਉੱਦਾਂ ਦੇ ਤੁਹਾਡੇ ਪਿੱਛੋਂ ਅੱਗੋਂ ਵਾਲ ਕਰ ਦੇਣੇ। ਸੋ ਉਹਨਾਂ ਦੇ ਹੱਥ ਟਿੱਕ ਜਾਂਦੇ ਆ,
2: ਟਿੱਕ ਜਾਂਦੇ, ਸਹੀ ਗੱਲ ਆ। ਸੂਟ ਖਰਾਬ ਹੋ ਜਾਂਦੇ, ਮੇਰੀ ਖਰਾਬ ਹੋਏ ਮੈਂ ਉੱਧਰ ਸਵਾਉਣਾ ਹੀ ਛੱਡ ਦਿੱਤੇ। ਫਿਰ ਹੁਣ ਤੁਹਾਨੂੰ ਕਿਉਂਕਿ ਪਤਾ ਫਿਰ ਉਹ ਸੈੱਟ ਨਾਲ ਤੁਹਾਡਾ ਗਲ ਲੁੱਕ ਤਾਂ ਜਾਂਦਾ ਆ, ਵੀ ਚੁੰਨੀ ਤੁਸੀਂ ਲੈ ਲੈਂਦੇ ਆ ਪਰ ਤੁਸੀਂ ਫਿਰ ਵੀ ਕੰਫਰਟ ਫੀਲ ਨਹੀਂ ਕਰਦੇ।
1: ਜਿਹਨੂੰ ਜਿਸ ਤਰੀਕੇ ਦੀ ਆਦਤ ਉਹ ਗਿੱਜ ਜਾਂਦਾ ਨਾ, ਉਹ ਫਿਰ ਉਹ ਹੁਣ ਜਿਵੇਂ ਮੈਨੂੰ ਖੁਦ ਨੂੰ ਸਲੀਵਲੈਸ ਸੂਟ ਮੈਂ ਕਦੇ ਨਹੀਂ ਪਾਇਆ ਮੈਨੂੰ ਲੱਗਦਾ, ਤੇ ਫਿਰ ਉਹ ਖੁਦ ਨੂੰ ਇੱਕ ਹੈਬਿਟ 'ਚ ਹੋ ਜਾਂਦੀ ਹੈ ਕਿ ਹਾਂ ਕੀ ਪਤਾ ਵਧੀਆ ਹੀ ਨਹੀਂ ਲੱਗਣਾ, ਮਤਲਬ ਇੱਕ ਦਿਮਾਗ 'ਚ ਤੁਹਾਡੇ ਉਹ ਬੈਠ ਜਾਂਦੀ ਹੈ ਉਸ ਤਰੀਕੇ ਦੀ।
2: ਪਰ ਇੱਕ ਏਜ ਵੀ ਆਉਂਦੀ ਆ, ਫਿਰ ਤੁਸੀਂ ਤੁਹਾਡਾ ਸਰੀਰ ਚੇਂਜ ਹੋ ਜਾਂਦਾ ਆ। ਹੁਣ ਤੁਸੀਂ ਹਨਾ ਗੋਰੀਆਂ ਕਈ ਵੇਲੇ ਹੁੰਦੀਆਂ ਆ, ਉਹ ਨਹੀਂ ਪਾਈਆਂ ਹੁੰਦੀਆਂ ਸਕਰਟਾਂ ਸਕੂਟਾਂ, ਉਹੀ ਮਤਲਬ ਤੁਹਾਡਾ ਫਿਰ ਸਰੀਰ ਵੀ ਨੀ, ਮਤਲਬ ਮੇਰੇ ਹਿਸਾਬ ਨਾਲ ਕਹਿਣ ਦਾ ਮਤਲਬ ਕਿ ਚੇਂਜ ਕਰ ਲੈਣਾ ਚਾਹੀਦਾ ਜਦੋਂ ਹਨਾ ਏਜ ਤੁਹਾਡੀ ਹੋ ਗਈ ਹੈ। ਵੈਸੇ ਵੀ ਹਨਾ ਵੇ ਹੀ ਹੁੰਦਾ ਹੈ ਬਸ ਇੱਕ ਪਾਉਣ ਦਾ ਕੱਪੜੇ,
0: ਨਹੀਂ ਤੇ ਵੇਖੋ ਲੀੜਾ ਕੱਪੜਾ ਤੁਹਾਡਾ ਸੱਚ ਤਾਜੇ ਇਹ ਨਾ ਇੱਕ ਇੱਕ ਹੱਦ ਤੱਕ ਇੱਕ ਕੁਛ ਸਾਲਾਂ ਤੱਕ ਤੁਹਾਨੂੰ ਲੁਕਾ ਸਕਦਾ, ਪਰ ਜਿਹੜੀ ਐਕਸੈਪਟੈਂਸ ਹੈ ਨਾ ਉਹ ਬਹੁਤ ਜ਼ਰੂਰੀ ਆ। ਉਹ ਚਾਹੇ ਤੁਹਾਡੇ ਜਿਹੜੀ ਇੱਕ ਵਧਣ ਦੀ ਏਜ, ਵਧਣ ਨੂੰ ਜਿੰਨਾ ਚਿਰ ਆਪਾਂ ਗ੍ਰੇਸ ਨਹੀਂ ਮੰਨਦੇ, ਜਿੰਨਾ ਚਿਰ ਆਪਾਂ ਉਹਨੂੰ ਬੁਢਾਪਾ ਹੀ ਮੰਨ ਛੱਡਣਾ ਵਾ, ਉਹਨਾਂ ਚਿਰ ਤੱਕ ਬੰਦੇ ਨੂੰ ਸਮੱਸਿਆ ਆਉਂਦੀ। ਕਿੱਥੋਂ ਕੁ ਤੱਕ ਭੱਜ ਭੱਜ ਕੇ ਤੁਸੀਂ ਮਗਰ ਫੜ ਲਓਗੇ? ਨਹੀਂ ਨਹੀਂ, ਇਹ ਫੜੀ ਜਾਣ ਵਾਲੀ ਚੀਜ਼ ਨਹੀਂ ਆ, ਇਹ ਐਕਸੈਪਟ ਕਰਨ ਵਾਲੀ ਚੀਜ਼ ਆ। ਇਹ ਹਰ ਇੱਕ ਉਮਰ ਦੀ ਇੱਕ ਆਪਣੀ ਗ੍ਰੇਸ ਆ, ਉਸ ਗ੍ਰੇਸ ਦੇ ਵਿੱਚ ਆਉਣਾ, ਉਹਨੂੰ ਐਕਸੈਪਟ ਕਰਨਾ, ਉਹਨੂੰ ਇੰਜੋਏ ਕਰਨਾ, ਉਹ ਬਹੁਤ ਜ਼ਰੂਰੀ ਆ।
1: ਉਸ ਵੀ ਤੁਸੀਂ ਰੋਇਲੀ ਗ੍ਰੇਸਫੁਲ ਹੋਣ, ਮਤਲਬ ਮੈਂ ਤਾਂ ਇੰਨੀ ਕਈ ਕਈ ਆਂਟੀਆਂ ਆਉਂਦੀਆਂ 80-85 ਦੇ ਵਿੱਚ ਵੀ, ਪਰ ਉਹਨਾਂ ਦੇ ਸੂਟ ਤੁਸੀਂ ਦੇਖੋ, ਮਤਲਬ ਇੰਨੇ ਪ੍ਰੋਪਰ ਉਹਨਾਂ ਨੇ ਆਇਰਨ ਕੀਤੇ ਹੋਣੇ ਅਤੇ ਇੰਨੇ ਸੋਹਣੇ ਪਿਓਰ ਦੇ ਦੁਪੱਟੇ, ਮਤਲਬ ਉਹਨਾਂ ਨੇ ਪਰਲ ਦੀ ਮਾਲਾ ਪਾਈ ਹੋਣੀ ਆ, ਮਤਲਬ ਜੋ ਵੀ ਹੈ ਨਾ, ਪਰ ਉਹਨਾਂ ਨੇ ਕੈਰੀ ਇੰਨੇ ਸੋਹਣੇ ਤਰੀਕੇ ਨਾਲ ਕੀਤਾ ਹੁੰਦਾ, ਤੁਹਾਨੂੰ ਦੇਖ ਕੇ ਲੱਗਦਾ ਕਿ ਹਾਂ ਉਹ ਯਾਰ।
0: ਥੈਂਕ ਯੂ ਮੈਡੀ,
1: ਥੈਂਕ ਯੂ ਜੀ,
2: ਥੈਂਕ ਯੂ ਜੀ,
0: ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ। ਹਾਂਜੀ 1674
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ, ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮੈਲਟਨ।
7: ਇੱਕ ਪ੍ਰਾਰੰਭਿਕ ਬਾਲ ਅਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਗਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।
8: ਬਿਜ਼ਨਸ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
9: ਟੈਨਸ਼ਨ ਨਿਰੀ ਟੈਨਸ਼ਨ,
10: ਕੀ ਹੋਇਆ?
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
10: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
9: ਜਾਂ 9077-9933
10: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733।
10: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
9: ਹਰ ਕਦਮ

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗੱਲਾਂ ਬਾਤਾਂ ਸਾਡੀਆਂ ਅੱਜ ਚੱਲ ਰਹੀਆਂ ਨੇ ਪਹਿਰਾਵੇ ਦੇ ਉੱਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਬਿਲਕੁਲ ਪਹਿਰਾਵੇ ਦੀ ਵਾਕਈ ਗੱਲ ਚੱਲੀਏ, ਹੁਣ ਆਪਾਂ ਸਾਰਾ ਕੁਛ ਤਾਂ ਲਗਭਗ ਮਤਲਬ ਕਈ ਚੀਜ਼ਾਂ 'ਤੇ ਆਪਾਂ ਕਵਰ ਕਰ ਚੁੱਕੇ ਹਾਂ, ਪਰ ਮੈਨੂੰ ਲੱਗਦਾ ਕਈ ਵਾਰੀ ਆਪਾਂ ਕੱਪੜੇ ਭਾਵੇਂ ਕਈ ਵਾਰੀ ਹੁੰਦਾ ਕੋਈ ਫੈਸ਼ਨ ਚੱਲ ਰਿਹਾ, ਕਈ ਵਾਰੀ ਹੁੰਦਾ ਕਿ ਤੁਹਾਡਾ ਕੋਈ ਫੇਵਰੇਟ ਕਲਰ ਹੁੰਦਾ ਹੈ ਜਾਂ ਤੁਸੀਂ ਕੰਫਰਟੇਬਲ, ਪਰ ਕਈ ਕੱਪੜਿਆਂ ਨਾਲ ਆਪਣੀ ਯਾਦਾਂ ਵੀ ਜੁੜੀ ਹੁੰਦੀਆਂ। ਬੜਾ ਇੱਕ ਇਮੋਸ਼ਨਲ ਬੌਂਡ ਹੁੰਦਾ, ਜਿਵੇਂ ਹੁੰਦਾ ਕਿ ਮੰਨ ਲਓ ਕੋਈ ਫੁਲਕਾਰੀ ਦੀ ਚੁੰਨੀ ਹੈ ਕਿ ਤੁਹਾਡੀ ਮੰਮੀ ਨੇ ਤੁਹਾਨੂੰ ਦਿੱਤੀ ਹੈ, ਤੁਹਾਨੂੰ ਲੱਗੇਗਾ ਕਿ ਇਹ ਭਾਵੇਂ ਹੁਣ ਇਹ ਮਤਲਬ ਇਸ 'ਚ ਟੁੱਕ ਵੀ ਗਈ ਹੈ, ਕਈ ਜਗ੍ਹਾ ਤੋਂ ਰਹਿ ਵੀ ਗਈ ਹੈ, ਲੇਕਿਨ ਤੁਹਾਡੀ ਉਹ ਇੰਨੀ ਮਿੱਠੀ ਯਾਦ ਜੁੜੀ ਹੁੰਦੀ ਹੈ, ਤੁਸੀਂ ਉਹਨੂੰ ਸਾਂਭ ਕੇ ਰੱਖਦੇ ਹੋ, ਭਾਵੇਂ ਤੁਸੀਂ ਪਾਓ ਨਾ ਪਾਓ, ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਇੱਕ ਇਮੋਸ਼ਨਲੀ ਮਤਲਬ ਇੱਕ ਮਤਲਬ ਬੰਨ ਕੇ ਰੱਖਦੀ ਹੈ। ਤੁਸੀਂ ਹਮੇਸ਼ਾ ਜਦੋਂ ਵੀ ਉਹਨੂੰ ਹੱਥ 'ਚ ਲੈਂਦੇ ਹੋ ਇਮੋਸ਼ਨਲ ਹੁੰਦੇ ਹੋ। ਉੱਦਾਂ ਹੀ ਕਈ ਕੱਪੜੇ ਮਤਲਬ ਹੁੰਦੇ ਹੈ ਕਿ ਤੁਹਾਡੇ ਵਿਆਹ ਵਾਲੇ ਹੁੰਦੇ ਜਾਂ ਕਿਸੇ ਇੱਕ ਸਪੈਸ਼ਲ ਓਕੇਸ਼ਨ ਦੇ ਤੁਸੀਂ ਪਾਏ ਹੁੰਦੇ ਜਿਹੜੇ ਹੁਣ ਤੁਹਾਨੂੰ ਆਉਂਦੇ ਵੀ ਨਹੀਂ, ਲੇਕਿਨ ਤੁਸੀਂ ਸਿਰਫ ਸੰਜੋ ਕੇ ਰੱਖਦੇ ਹੋ ਕਿਉਂਕਿ ਉਹਦੇ ਨਾਲ ਬੜੀਆਂ ਮਿੱਠੀਆਂ ਤੁਹਾਡੀ ਯਾਦਾਂ ਜੁੜੀਆਂ।
0: ਨਹੀਂ ਬਿਲਕੁਲ, ਇਹ ਤਾਂ ਇਹ ਹੁੰਦਾ ਹੀ ਹੈ, ਅਤੇ ਕਈ ਵਾਰੀ ਕਈਆਂ ਦੇ ਨਾਲ ਤੁਹਾਡਾ ਕੁਛ ਵੀ ਨਹੀਂ ਇੱਦਾਂ ਦਾ ਹੁੰਦਾ, ਪਰ ਉੱਦਾਂ ਹੀ ਤੁਹਾਨੂੰ ਮਤਲਬ ਖੁਦ ਨੂੰ ਫੀਲਿੰਗ ਹੁੰਦੀ ਹੈ ਵੀ ਆਹ ਤਾਂ ਮੈਨੂੰ ਬਹੁਤ ਵਧੀਆ ਜੱਚਦੇ ਜਾਂ ਫਿਰ ਆਹ ਤੁਹਾਡੇ ਜਿਹੜੇ ਬੜੇ ਕੰਫਰਟੇਬਲ। ਵੇਖੋ ਮੈਂ ਤਾਂ ਜੁੱਤੀ ਹੋ ਗਈ, ਲੀੜੇ ਕੱਪੜੇ, ਮੈਂ ਤਾਂ ਵਾਹਵਾ ਖੱਜਲ ਖੁਜਲ ਹੋ ਕੇ ਅਤੇ ਮੈਂ ਤਾਂ ਇੱਕ ਤੱਤ ਕੱਢਿਆ ਸੀ ਵੀ ਜੋ ਮਰਜ਼ੀ ਚੱਲ ਰਿਹਾ, ਜਿੱਦਾਂ ਦਾ ਮਰਜ਼ੀ ਰਿਵਾਜ ਹੈ, ਸਭ ਤੋਂ ਪਹਿਲੀ ਚੀਜ਼ ਇਹ ਹੋਣੀ ਚਾਹੀਦੀ ਹੈ ਵੀ ਤੁਸੀਂ ਉਹਦੇ 'ਚ ਕੰਫਰਟੇਬਲ ਹੋ।
1: ਐਗਜੈਕਟਲੀ,
0: ਆਪਾਂ ਔਖੇ ਸੌਖੇ ਹੋ ਕੇ ਐਵੇਂ ਮਤਲਬ ਆਹ ਜੁੱਤੀਆਂ ਉਹ ਜੁੱਤੀਆਂ ਸਟਾਈਲ ਕੱਪੜਿਆਂ ਦਾ ਉਹ ਸਟਾਈਲ ਕੱਪੜਿਆਂ ਦਾ, ਪਰ ਜੇ ਉਹ ਤੁਹਾਨੂੰ ਚੀਜ਼ ਤੰਗ ਕਰ ਰਹੀ ਹੈ, ਹਾਂ ਇੱਕ ਉਮਰ ਹੁੰਦੀ ਆ ਜਿਹਨੂੰ ਜਦੋਂ ਆਪਾਂ ਮਤਲਬ ਜਿਹਨੂੰ ਆਪਾਂ ਯੰਗਸਟਰ ਕਹਿ ਦਿੰਦੇ ਹਾਂ, ਉਦੋਂ ਇਹਨਾਂ ਚੀਜ਼ਾਂ ਦਾ ਕੋਈ ਏਡਾ ਕੋਈ ਫਰਕ ਨਹੀਂ ਪੈਂਦਾ, ਜਿੰਨਾ ਮਰਜ਼ੀ ਤੁਸੀਂ ਭੀੜਾ ਔਖਾ ਹੋ ਕੇ ਮਤਲਬ ਇੱਕ ਰਿਵਾਜ਼ ਇਹ ਵੀ ਸੀ ਨਾ ਵੀ ਔਖੇ ਹੋ ਕੇ ਚੜ੍ਹਾਈ ਦੀਆਂ ਹੀ ਪੈਂਟਾਂ,
1: ਚੂੜੀਦਾਰ ਮੈਨੂੰ ਯਾਦ ਹੈ ਕਿ ਪੋਲੀਥੀਨ ਪੈਰ ਤੇ ਬੰਨ ਕੇ ਵੀ ਅਸੀਂ ਚੜਾਈਏ ਨੇ, ਉਹ ਮੈਨੂੰ ਲੱਗਦਾ ਹਰ ਕੁੜੀ ਰਿਲੇਟ ਕਰੇਗੀ ਕਿ ਜਿਹੜੀ ਪਜਾਮੀ ਵਾਲੇ ਸੂਟ ਪਹਿਲਾਂ ਚੱਲਦੇ ਹੁੰਦੇ ਸੀ ਚੂੜੀਦਾਰ, ਹੁਣ ਤੇ ਪੈਂਟਸ ਦਾ ਰਿਵਾਜ਼
0: ਪਹੁੰਚਾ ਵੀ ਬਹੁਤ ਲੰਮਾ ਹੁੰਦਾ ਵਾ,
1: ਤੇ ਉਹ ਲਿਟਰਲੀ ਪੈਰ ਤੇ ਤੁਸੀਂ ਪੰਜੇ ਤੇ ਪੂਰੀ ਪੋਲੀਥੀਨ ਬੰਨ ਕੇ ਪੂਰੀ ਗੰਢ ਲਾ ਕੇ ਹੁਣ ਤੇ ਉਹ ਉੱਦਾਂ ਚੜਾਈ ਦੀ ਹੁੰਦੀ ਸੀ, ਕਿਉਂਕਿ ਥੱਲੋਂ ਚੂੜੀਆਂ ਬਣਨੀ ਤੇ ਉਹ ਥੱਲੋਂ ਟਾਈਟ ਤੇ ਉੱਪਰੋਂ ਠੀਕ ਹੋ ਜਾਂਦੀ ਸੀ, ਉਹ ਚੜਾਣੀ ਹੁੰਦੀ ਸੀ, ਪਰ ਪਾਣੀ ਜ਼ਰੂਰ
0: ਹੈ। ਚਲੋ ਵੇਖ ਲਓ, ਕਈ ਵਾਰੀ ਉਹ ਚੀਜ਼ਾਂ ਹੁੰਦੀਆਂ ਜਦੋਂ ਰਿਵਾਜ਼ ਲੰਘ ਜਾਂਦਾ, ਹੋ ਸਕਦਾ ਕੱਲ੍ਹ ਨੂੰ ਫਿਰ ਪਰਤ ਕੇ ਰਿਵਾਜ਼ ਆਵੇ ਅਤੇ ਆਪਾਂ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਪਰ ਸਮੇਂ ਦੇ ਨਾਲ ਨਾ ਜਿੱਦਾਂ ਮੰਨ ਲਓ ਹੁਣ ਤੁਸੀਂ ਦੱਸ ਰਹੇ ਹੋ ਵੀ ਜਿਹੜੀ ਮਾਰਕੀਟ ਆ ਉਹ ਸਮੇਂ ਦੇ ਨਾਲ ਤੁਹਾਨੂੰ ਆਪਸ਼ਨਸ ਬਹੁਤ ਦੇ ਦਿੰਦੀ ਹੈ। ਹੁਣ ਮੰਨ ਲਓ ਇਹ ਪਰਤ ਕੇ ਫਿਰ ਆਉਣਾ ਹੀ ਆਉਣਾ ਵਾ ਚੂੜੀਦਾਰ ਵਾਲਾ, ਪਰ ਮੈਨੂੰ ਲੱਗ ਰਿਹਾ ਵੀ ਹੁਣ ਇੱਦਾਂ ਆਊਗਾ ਜਿੱਦਾਂ ਮੈਂ ਜੀਨਸ ਦੇ ਵਿੱਚ ਵੀ ਵੇਖਿਆ, ਹੁਣ ਇਹ ਇੱਦਾਂ ਆਊਗਾ ਵੀ ਉਹ ਸਟ੍ਰੈਚੇਬਲ ਕੱਪੜਾ ਆਉਣ ਲੱਗ ਪਿਆ, ਪਤਾ ਨਹੀਂ ਲੱਗਦਾ ਦੂਰੋਂ ਵੇਖਣ 'ਚ ਉਹ ਸੇਮ ਲੱਗਦਾ। ਸੋ ਸਮੇਂ ਦੇ ਨਾਲ ਉਹ ਚੀਜ਼ਾਂ ਇਸ ਤਰੀਕੇ ਦੇ ਨਾਲ ਵੀ ਇਵੋਲਵ ਹੋ ਜਾਂਦੀਆਂ, ਬਦਲ ਜਾਂਦੀਆਂ, ਬੰਦੇ ਨੂੰ ਉਹ ਕਹਿੰਦੇ ਵੀ ਤੂੰ ਨਾ ਪਾ ਇੱਦਾਂ ਦਾ ਹੀ, ਤੈਨੂੰ ਆਪਾਂ ਹੋਰ ਕੋਈ ਸੁੱਖ ਸਹੂਲਤ ਕੰਫਰਟੇਬਲ ਦੇ ਦਿੰਦੇ ਤੈਨੂੰ, ਹੈ ਨਾ। 357 ਤੁਸੀਂ ਆਉਂਦੇ ਰਹੋ ਜੀ।
2: ਓਰੀਜਨ ਹੋਇਆ ਪਹਿਰਾਵਿਆਂ ਦਾ, ਜੇ ਆਪਾਂ ਕਹੀਏ ਕਿ ਜਿੱਦਾਂ ਅਸੀਂ ਸਲਵਾਰ ਸੂਟ ਪਾਉਂਦੇ ਹਾਂ ਪੰਜਾਬੀ ਜਾਂ ਗੋਰਿਆਂ ਦੇ ਕੱਪੜੇ ਆ ਜਾਂ ਜਿਹੜੇ ਠੰਡੇ ਦੇਸ਼ ਆ ਉਹਨਾਂ ਦੇ, ਉਹ ਸਾਰੇ ਮੇਰੇ ਹਿਸਾਬ ਨਾਲ ਵੈਦਰ ਦੇ ਨਾਲ ਓਰੀਜਨ ਹੋਇਆ ਹੈ ਨਾ। ਜਿਵੇਂ ਆਪਾਂ ਮਿਡਲ ਈਸਟ ਜਾਈਏ ਉਹ ਕਵਰ ਕਰਦੇ ਆ ਸਿਰ ਸਾਰਾ ਕੁਛ, ਤੇ ਬਟ ਹੁਣ ਫੈਸ਼ਨ ਜਿਹੜਾ ਹੈ ਫੈਸ਼ਨ ਦੇ ਨਾਲ ਨਾਲ ਸਾਰਾ ਕੁਛ ਹੀ ਚੇਂਜ ਹੋਈ ਜਾ ਰਿਹਾ। ਤੇ ਪਰ ਮੈਂ ਕਹੂੰਗੀ ਕਿ ਜੇ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ, ਆਪ ਵੀ ਕੰਫਰਟੇਬਲ ਹੋ, ਬਟ ਜਿੱਥੇ ਵੀ ਤੁਸੀਂ ਜਾਂਦੇ ਹੋ ਜਾਂ ਜਿੱਦਾਂ ਦੇ ਤੁਸੀਂ ਮਾਹੌਲ 'ਚ ਜਾਂਦੇ ਹੋ, ਉੱਥੇ ਅਦਰ ਜਿਹੜੇ ਦੂਸਰੇ ਲੋਕ ਹੈ ਉਹ ਵੀ ਕੰਫਰਟੇਬਲ ਫੀਲ ਹੋਣ। ਤੇ
1: ਜਿਵੇਂ
2: ਆਪਾਂ ਗੱਲ ਕਰ ਰਹੇ ਸੀਗੇ ਕਿ ਪਹਿਲਾਂ ਦਰਜੀ ਕਹਿੰਦੇ ਹੁੰਦੇ ਸੀ ਵੀ ਨਹੀਂ ਕੁੜੀਏ ਤੂੰ ਏਦਾਂ ਦਾ ਨੀ ਪਾਉਣਾ, ਹਨਾ, ਤੇ ਹੁਣ ਤੁਹਾਨੂੰ ਜਿਹੜੀ ਤੁਹਾਡੀ ਬੁਟੀਕ ਵਾਲੀ ਤੁਸੀਂ ਜਿੰਨਾ ਮਰਜ਼ੀ ਕਹਿਣਾ ਨਹੀਂ ਨਹੀਂ ਤੁਸੀਂ ਨਹੀਂ ਨਹੀਂ ਏਦਾਂ ਕਰੋ ਏਦਾਂ ਕਰੋ, ਜਿੰਨਾ ਪਰਸਨਲੀ ਮੈਨੂੰ ਡੀਪ ਗਲੇ ਨਹੀਂ ਚੰਗੇ ਲੱਗਦੇ ਵਧੀਆ, ਹਨਾ, ਬੈਕ ਤੋਂ, ਹਨਾ, ਤੇ ਮੈਂ ਉਹਨਾਂ ਨੂੰ ਵਾਰ ਵਾਰ ਕਹੂੰਗੀ ਪਲੀਜ਼ ਮੇਰਾ ਗਲਾ ਤੁਸੀਂ ਨਹੀਂ ਵੱਡਾ ਬਣਾਉਣਾ, ਹਨਾ। ਤੇ ਉਹਨਾਂ ਨੇ ਫੇਰ ਵੀ ਪਤਾ ਨਹੀਂ ਕੀ ਉਹਨਾਂ ਨੂੰ ਮਿਲਦਾ, ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਏਦਾਂ ਕਰਦੇ ਆ, ਹਨਾ। ਤੇ ਜਿਹੜਾ ਕੱਪੜਾ ਪਾ ਕੇ ਜਿਵੇਂ ਤੁਸੀਂ ਆਪਾਂ ਕਹਿੰਦੇ ਕਿ ਜਦੋਂ ਆਪਾਂ ਪਾ ਲਿਆ ਜੇ ਤੁਹਾਨੂੰ ਬਿਲਕੁਲ ਹੀ ਲੱਗਦਾ ਤੁਹਾਨੂੰ ਅਨਕੰਫਰਟੇਬਲ ਥੋੜਾ ਜਿਹਾ ਲੱਗਦਾ ਆ, ਤੇ ਉਹ ਕਦੀ ਨਾ ਪਾਓ ਕਿਉਂਕਿ ਤੁਹਾਡੇ ਚ ਫਿਰ ਕੋਨਫੀਡੈਂਸ ਨਹੀਂ ਰਹਿੰਦਾ। ਜੇ ਤੁਸੀਂ ਬਾਹਰ ਜਾਂਦੇ ਹੋ ਤਾਂ ਤੁਹਾਡਾ ਜਿਹੜਾ ਫੋਕਸ ਹੈ ਉਹ ਹਰ ਵੇਲੇ ਤੁਹਾਡਾ ਏਦਾਂ ਹੀ ਰਹਿੰਦਾ, ਹਾਏ ਮੇਰਾ ਕਦੀ ਇੱਧਰੋਂ ਡਰੈਸ ਨੂੰ ਨੀਚੇ ਕਰੀ ਜਾਓ, ਗਲੇ ਨੂੰ ਉੱਪਰ ਉੱਪਰ ਨੂੰ ਕਰੀ ਜਾਓ, ਹਨਾ। ਸੋ ਲਾਈਕ ਤੁਹਾਡਾ ਕੌਨਫੀਡੈਂਸ ਘੱਟਦਾ ਇਹਦੇ ਨਾਲ ਨਾ, ਜੇ ਤੁਸੀਂ ਕੰਫਰਟੇਬਲ ਨਹੀਂ ਹੈਗੇ।
0: ਬਿਲਕੁਲ, ਬੜਾ ਕੁਛ ਹੈ ਜੀ, ਕੌਨਫੀਡੈਂਸ ਤੁਹਾਡਾ ਖੁਦ ਦਾ ਘਟਦਾ ਵੱਧਦਾ ਵਾ, ਜਿੱਥੇ ਤੁਸੀਂ ਜਾ ਰਹੇ ਹੋ ਜਿਨ੍ਹਾਂ ਨਾਲ ਮਿਲ ਰਹੇ ਹੋ ਉਹਨਾਂ ਦੇ ਵਿੱਚ ਤੁਹਾਡੀ ਰਿਸਪੈਕਟ ਵੱਧਦੀ ਜਾਂ ਘਟਦੀ ਆ।
2: ਹਾਂਜੀ, ਜਿੱਦਾਂ ਯਸ਼ ਜੀ ਕਹਿ ਰਹੇ ਸੀ ਕਿ ਡਾਰਵਿਨ ਚ ਅਸੀਂ ਮਤਲਬ ਡਰੈਸਿਸ ਪਾ ਕੇ ਜਾਂਦੇ ਸੀ ਤੇ ਇੱਥੇ ਗਏ ਤਾਂ ਓਬਵੀਅਸਲੀ ਹੁਣ ਇੱਥੇ ਆਪਣੀ ਕਮਿਊਨਿਟੀ ਕਾਫੀ ਜ਼ਿਆਦਾ, ਆਪਾਂ ਸਾਰੇ ਸੂਟ ਪਾਉਂਦੇ ਆ, ਇੰਜੋਏ ਕਰਦੇ ਹਾਂ। ਸੋ ਮਤਲਬ ਕਿ ਵੀ ਕੰਸਿਡਰਿੰਗ ਅਦਰ, ਦੂਜਿਆਂ ਨੂੰ ਵੀ ਹਨਾ ਕਰੋ ਜੋ ਵੀ ਪਾਓ, ਹਨਾ ਵੀ ਬਾਕੀ ਵੀ ਅਨਕੰਫਰਟੇਬਲ ਨਾ ਹੋਣ। ਤੇ ਇੱਕ ਜਿਹੜੀ ਵੈਦਰ ਦੀ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸਦੀ ਹਾਂ, ਤੁਹਾਨੂੰ ਸ਼ਾਇਦ ਪਤਾ ਹੀ ਹੋਣਾ ਫਨੀ ਜੀ, ਕਿ ਜਦੋਂ ਤੁਸੀਂ ਕੁਈਨਸਲੈਂਡ ਜਾਂਦੇ ਹੋ, ਜੇ ਤੁਸੀਂ ਗੋਲਡ ਕੋਸਟ ਬ੍ਰਿਸਬਨ ਕ੍ਰੋਸ ਕਰ ਜਾਂਦੇ ਹੋ ਤੇ ਪਤਾ ਨੀ ਕੀ ਹੋ ਜਾਂਦਾ ਉੱਥੇ ਲੋਕਾਂ ਨੂੰ, ਹਨਾ। ਮਤਲਬ ਕਿ ਉਹਨਾਂ ਦੇ ਜਿਹੜੇ ਬੀਚ ਤੇ, ਜਿਵੇਂ ਹੁਣ ਇੱਥੇ ਮੈਲਬਰਨ ਚ ਲੋਕਾਂ ਨੂੰ ਬੜੀ ਸੈਂਸ ਹੈ, ਚਾਹੇ ਜਿਹੜੇ ਬੀਚ ਦੇ ਵਿੱਚ ਆਪਾਂ ਨਹੀਂ ਕੱਪੜੇ ਪਾਉਂਦੇ ਬਟ ਜਿਹੜੇ ਵੈਸਟਰਨ ਲੋਕ ਪਾਉਂਦੇ ਆ, ਬਟ ਜਦੋਂ ਉਹਨਾਂ ਨੇ ਉੱਥੋਂ ਆਉਣਾ ਆ, ਉਹਨਾਂ ਨੇ ਆਪਣੇ ਟਾਵਲ ਪੇਟ ਲੈਣੇ ਜਾਂ ਪ੍ਰੋਪਰ ਕੱਪੜੇ ਪਾ ਲੈਣੇ ਆ, ਹਨਾ। ਤੇ ਜਦੋਂ ਤੁਸੀਂ ਬ੍ਰਿਸਬਨ ਤੋਂ ਪਰੇ ਜਾਣਾ ਆ, ਸਨਸ਼ਾਈਨ ਕੋਸਟ ਨੂਸਰਾ ਅੱਗੇ ਜਾਂਦੇ ਹੋ, ਤੇ ਉਹ ਲੋਕੀ ਤਾਂ ਉਹੀ ਕੱਪੜੇ ਪਾ ਕੇ ਸ਼ੋਪਿੰਗ ਸੈਂਟਰਾਂ ਚ ਘੁੰਮਦੇ ਆ, ਨੰਗੇ ਪੈਰ, ਹਨਾ। ਮੈਨੂੰ ਲੱਗਦਾ ਹੁੰਦਾ ਵੀ ਇੰਨੀ ਇਹਨਾਂ ਨੂੰ ਕਿੰਨੀ ਗਰਮੀ ਲੱਗ ਰਹੀ ਹੈ, ਕੰਫਰਟੇਬਲੀ ਆਪਣਾ ਸਮਾਨ ਵੀ ਨੀ ਗਰੋਸਰੀ ਲੈ ਸਕਦੇ, ਹਨਾ। ਕਿ ਉਹ ਕੱਪੜੇ ਪਾਏ ਨਾ ਪਾਏ ਇੱਕ ਬਰਾਬਰ ਹੁੰਦੇ ਆ, ਹਨਾ। ਮਤਲਬ ਕਿ ਓਦਾਂ ਹੀ ਉਹੀ ਕੱਪੜੇ ਗਿੱਲੇ ਘੁੰਮਦੇ ਫਿਰਦੇ ਆ, ਮਤਲਬ ਬੜਾ ਹੀ ਮੈਨੂੰ ਲੱਗਦਾ ਹੁੰਦਾ ਕਿ ਇਹ ਕਿਹੜਾ ਵੈਦਰ ਹੈ ਵੀ
0: ਸੜਕੋਂ ਪਾਰ ਸ਼ੋਪਿੰਗ ਆ ਤੇ ਉੱਥੇ ਵੀ ਲਗਭਗ ਤੁਸੀਂ ਮਤਲਬ ਹੋ ਸਕਦਾ ਬਹੁਤ ਜ਼ਿਆਦਾ ਹੋਵੇ ਜਿੱਥੋਂ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਇੱਥੇ ਵੀ ਏਦਾਂ ਹੀ ਆ, ਕਿਉਂਕਿ ਉੱਥੇ ਹੁਣ ਮੰਨ ਲਓ ਤੁਸੀਂ ਬਾਅਦ ਵਿੱਚ ਜਾ ਕੇ ਤੁਸੀਂ ਸਮਾਨ ਲੈਣਾ ਵਾ, ਲੈ ਕੇ ਘਰ ਜਾਣਾ ਵਾ, ਤੇ ਠੀਕ ਆ ਉੱਥੇ, ਕਿਉਂਕਿ ਸਾਰੇ ਇੱਕੋ ਜਿਹੇ ਆ ਨਾ, ਵੇਖੋ ਵੇਖੀ ਫਿਰ ਵੇਖੋ ਵੇਖੀ ਵੀ ਬੜੀਆਂ ਚੀਜ਼ਾਂ ਹੁੰਦੀਆਂ।
2: ਹਾਂਜੀ ਹਾਂਜੀ,
0: ਪਰ ਉਹੀ ਆ ਨਾ ਕਿ ਹੁਣ ਇਸ ਚੀਜ਼ ਦਾ ਵੀ ਕੌਣ ਆਖੇ ਵੀ ਆਪਾਂ ਕਿਨੂੰ ਕਿਨੂੰ ਸਹੀ ਲੱਗਣਾ, ਕਿਉਂਕਿ ਦਾਇਰਾ ਬਹੁਤ ਵੱਡਾ ਹੋ ਗਿਆ ਹੁਣ ਇੱਥੇ, ਮੰਨ ਲਓ ਇੰਨੀਆਂ ਜ਼ਿਆਦਾ ਕਮਿਊਨਿਟੀਜ਼ ਨੇ ਤੇ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਦਿਮਾਗ 'ਚ ਇਹ ਵੀ ਚੀਜ਼ ਹੋਊਗੀ ਵੀ ਇਹ ਆਪਣੇ ਹਿਸਾਬ ਦੇ ਨਾਲ ਵੇਖਣ, ਅਸੀਂ ਕਿਉਂ ਵੇਖੀਏ ਇਹਨਾਂ ਦੇ ਹਿਸਾਬ ਦੇ ਨਾਲ,
2: ਕਿਉਂ ਵੇਖੀਏ, ਹਨਾ। ਹਾਂਜੀ ਹਾਂਜੀ, ਉਹੀ ਹੈ ਨਾ ਵੀ ਕਿ ਜਿਵੇਂ ਆਪਾਂ ਕਹਿੰਦੇ ਹਾਂ ਕਿ ਦੂਸਰੇ ਨੂੰ ਵੀ ਕੰਸੀਡਰ ਕਰੋ, ਤੇ ਕਈ ਵਾਰੀ ਅਸੀਂ ਸੋਚਦੇ ਹੀ ਨਹੀਂ, ਅਸੀਂ ਕਹਿੰਦੇ ਹਾਂ ਵੀ ਜੋ ਮਰਜ਼ੀ, ਹਨਾ, ਵੀ ਅਸੀਂ ਪਾਈਏ ਕਿਸੇ ਨੂੰ, ਅਸੀਂ ਕਿਸੇ ਨੂੰ ਕੀ ਮਤਲਬ ਹੈ ਨਾ ਕਹਿਣ ਦਾ।
0: ਨਹੀਂ ਪਰ ਚਲੋ ਆਪਾਂ ਤੇ ਕਹਾਂਗੇ ਵੀ ਸਾਰੀ ਭਾਵੇਂ ਜਿਹੜਾ ਮਰਜ਼ੀ ਕਲਚਰ ਹੈ, ਭਾਵੇਂ ਗੋਰੇ ਆ, ਭਾਵੇਂ ਆਪਾਂ ਜਿਹੜਾ ਮਰਜ਼ੀ ਕਲਚਰ ਹੈ, ਉਹਦੇ ਵਿੱਚ ਪਿੱਛੇ ਚਲੇ ਜਾਓ ਤੇ ਅਹਿਮੀਅਤ ਇਹੋ ਹੀ ਆ ਪਹਿਰਾਵੇ ਦੀ, ਹੈ ਨਾ। ਉਹ ਵੱਖਰੀ ਗੱਲ ਹੈ ਵੀ ਅੱਗੇ ਹੌਲੀ ਹੌਲੀ ਉਹਨੂੰ ਜਿਹੜਾ ਤੋੜ ਮਰੋੜ ਕੇ ਤੇ ਆਪਾਂ ਜਾਂ ਮੰਨ ਲਿਆ ਵਾ ਜਾਂ ਸਾਨੂੰ ਇਹ ਦੱਸਿਆ ਗਿਆ ਵੀ ਸਾਡੇ 'ਚ ਤਾਂ ਇੱਦਾਂ ਹੀ ਚੱਲਦਾ ਵਾ, ਕਿਸੇ 'ਚ ਕਦੀ ਵੀ ਕਿਤੇ ਵੀ ਇੱਦਾਂ ਨਹੀਂ ਚੱਲਿਆ,
2: ਇੱਦਾਂ ਨਹੀਂ ਚੱਲਦਾ। ਹਾਂਜੀ,
0: ਸਾਰੇ ਇਨਸਾਨ ਸੇਮ ਹੀ ਨੇ, ਸਾਰੇ ਇਨਸਾਨਾਂ ਦੇ ਜਿਹੜੇ ਐਟੀਕੇਟਸ ਨੇ ਉਹ ਸੇਮ ਹੀ ਨੇ, ਸਿਰਫ ਅਸੀਂ ਆਪਣੇ ਆਪਣੇ ਜਾਂ ਧਾਰਨਾਵਾਂ ਬਣਾ ਲਈਆਂ ਵਾ ਜਾਂ
1: ਅਗਲੇ ਕੰਫਰਟ ਜ਼ੋਨ ਦੇ ਅਕੋਰਡਿੰਗ ਮੋਲਡ
2: ਕਰਦਾ ਹੈ। ਯਾ ਜਿੱਦਾਂ ਵੀ ਹੁਣ ਕਹੀਏ ਕਿ ਸਾਨੂੰ ਕੰਫਰਟੇਬਲ ਜਿਹੜੀ ਚੀਜ਼ ਲੱਗਦੀ ਹੈ ਅਸੀਂ ਉਹਨੂੰ ਮੰਨ ਕੇ ਕਿ ਅਸੀਂ ਕਹਿੰਦੇ ਆ ਕਿ ਚਲੋ ਇਹ ਤਾਂ ਜਿੱਦਾਂ ਅੰਦਰ ਆਵਰ ਲਾਈਫ ਆਵਰ ਵੇ, ਹਨਾ, ਮਾਈ ਲਾਈਫ ਮਾਈ ਵੇ।
0: ਜੀ ਥੈਂਕ ਯੂ ਤੁਹਾਡਾ।
2: ਹਾਂ ਨਹੀਂ ਨਹੀਂ, ਬਹੁਤ ਵਧੀਆ, ਥੈਂਕ ਯੂ, ਬਹੁਤ ਅੱਛਾ ਟਿਪ ਹੈ ਕਹਿਣਾ। ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ
0: ਜੀ, ਥੈਂਕ ਯੂ ਜੀ।
1: ਇਹ ਤੇ ਵਾਕਈ ਬਹੁਤ ਗੱਲ ਸਹੀ ਹੈ ਕਿ ਹਾਂ ਜਿਵੇਂ ਇਹ ਚੀਜ਼ ਤੇ ਹੈ ਕਿ ਆਪਾਂ ਸੋਚ ਲੈਂਦੇ ਆ ਕਿ ਮੇਰੇ ਮਤਲਬ, ਲੇਕਿਨ ਮੇਰੇ ਅਕੋਰਡਿੰਗ ਹੈ, ਲੇਕਿਨ ਕਈ ਵਾਰੀ ਨਾ ਆਪਾਂ ਇਹ ਨਹੀਂ ਦੇਖਦੇ ਹਾਲੇ ਦੁਆਲੇ ਆਪਾਂ ਕੀ ਮਤਲਬ ਲੋਕੀ, ਤੁਸੀਂ ਆਪਣੇ ਆਪ ਹੀ ਆਪਣਾ ਮਤਲਬ ਕਹਿ ਲਓ ਜਲੂਸ ਕਢਾਉਂਦੇ ਹੋ। ਇਹ ਵੀ ਹੈ ਕਿ ਕਿਉਂਕਿ ਨਾ ਆਪਾਂ ਨੂੰ ਕਈ ਵਾਰੀ ਪਤਾ ਵੀ ਨਹੀਂ ਹੁੰਦਾ, ਕਿਉਂਕਿ ਤੁਸੀਂ ਇੰਨੇ ਗਿੱਜੇ ਕੰਫਰਟੇਬਲ ਹੋ ਜਾਂਦੇ ਉਸ ਚੀਜ਼, ਤੁਹਾਨੂੰ ਪਤਾ ਵੀ ਨਹੀਂ ਹੁੰਦਾ ਨੋਟਿਸ ਕੋਈ ਕਰ ਰਿਹਾ ਕੋਈ। ਕਈ ਲੋਕੀ ਹੁੰਦੇ ਮਸਤ ਮੌਲਾ ਕਿ ਹੂ ਕੇਅਰਸ ਵਾਲਾ ਐਟੀਟਿਊਡ ਹੁੰਦਾ।
0: ਵੇਖੋ ਬੜੇ ਬੜੇ ਜਸੀ ਰੀਜ਼ਨ ਨੇ, ਬੜੇ ਸਾਰੇ
1: ਹਰ ਇੱਕ ਚੀਜ਼ ਦੇ,
0: ਹਨਾ, ਹਰ ਇੱਕ ਚੀਜ਼ ਦੇ ਕਾਰਨ ਨੇ। ਇੱਕ ਵੱਡਾ ਕਾਰਨ ਤੇ ਜਿਹੜਾ ਵਾ ਵੇਖੋ ਸਾਡਾ ਸਾਡੀ ਕੋਸਮੈਟਿਕ ਇੰਡਸਟਰੀ ਆ, ਹੁਣ ਉਹਦੇ ਵਿੱਚ ਤੁਸੀਂ ਮਤਲਬ ਜਿਹੜੀ ਚੀਜ਼ ਉਹ ਕਹਿੰਦੇ ਹੁੰਦੇ ਵੀ ਤੁਸੀਂ ਪੈਸਾ ਲਾਇਆ ਵਾ, ਉਹ ਤੁਸੀਂ ਫਿਰ ਇਸੇ ਕਰਕੇ ਲਾਇਆ ਵਾ ਵੀ ਮੈਂ ਉਹਦੀ ਨੁਮਾਇਸ਼ ਲਾਉਣੀ ਆ, ਹੈ ਨਾ, ਉਹ ਵੱਖਰੀ ਗੱਲ ਹੈ ਵੀ ਆਪਾਂ ਕਿੰਨਾ ਕੁ ਵਾਜਬ ਸਮਝਦੇ ਹਾਂ ਅਤੇ ਕਿੰਨਾ ਕੁ ਨਹੀਂ ਸਮਝਦੇ, ਭਾਵੇਂ ਉਹ ਸਾਡਾ ਲੀੜਾ ਕੱਪੜਾ ਆ, ਭਾਵੇਂ ਉਹ ਸਾਡਾ ਸਰੀਰ ਹੈ, ਈਵਨ ਕੀ ਮੁੰਡੇ ਕੀ ਕੁੜੀਆਂ, ਇੱਕ ਉਮਰ ਹੁੰਦੀ ਵੀ ਆ ਉਸ ਚੀਜ਼ ਦੀ। ਫਿਰ ਦੂਸਰਾ ਸਾਡੀਆਂ ਫਿਲਮਾਂ, ਸਾਡੇ ਗਾਣੇ, ਆਪਾਂ ਜੋ ਕੁਛ ਵੇਖਦੇ ਹਾਂ ਉਹਦੇ ਵਿੱਚ ਉਹ ਕਿਹੜੇ ਤਰੀਕੇ ਦੇ ਨਾਲ ਵਿਚਰਦੇ ਆ, ਆਮ ਬੰਦਾ ਜਿਹੜਾ ਵਾ ਉਹਨਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ। ਸੋ ਇਸ ਕਰਕੇ ਹਾਂ ਫੈਸ਼ਨ ਫਿਰ ਉਸ ਤਰੀਕੇ ਤੋਂ ਉੱਥੋਂ ਵੀ ਡਰਾਈਵ ਕਰਦਾ। ਇੱਕ ਹਮੇਸ਼ਾ ਇੱਕ ਉਮਰ ਹੁੰਦੀ ਹੈ ਜਦੋਂ ਨਾ ਬੰਦੇ ਨੂੰ ਅਹਿਸਾਸ ਹੁੰਦਾ, ਉਹਨੂੰ ਇਹ ਲੱਗਦਾ ਵੀ ਮੈਨੂੰ ਹੁਣ ਦੁਨੀਆਦਾਰੀ ਦੀ ਸਮਝ ਆ ਗਈ ਹੈ, ਮੈਨੂੰ ਹੁਣ ਕੋਈ ਨਾ ਦੱਸੇ, ਅਤੇ ਜਾਂ ਫਿਰ ਜੇ ਕੋਈ ਦੱਸੇ ਤਾਂ ਫਿਰ ਉਹਦੇ ਲਈ ਇੱਕ ਉਹ ਐਕਸਕਿਊਜ਼ ਹੁੰਦਾ। ਮਤਲਬ ਆਪਣੇ ਮਤਲਬ ਉਹ ਵੱਡੇ ਐਕਸ 'ਤੇ ਨਾ ਜਾਓ, ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਤੁਸੀਂ ਵੇਖ ਲਓ। ਬੱਚਿਆਂ ਦੀ ਇੱਕ ਉਮਰ ਹੁੰਦੀ ਹੈ ਜਦੋਂ ਤੁਹਾਨੂੰ ਇਹ ਉਹ ਸੋਚਣਾ ਸ਼ੁਰੂ ਕਰ ਦਿੰਦੇ ਆ ਵੀ ਤੁਹਾਡੇ ਹੁਣ ਪੁਰਾਣੇ ਵਿਚਾਰ ਨੇ,
1: ਉਹ ਪਲੀਜ਼ ਤੁਹਾਨੂੰ ਕੁਛ ਨਹੀਂ ਪਤਾ,
0: ਤੁਹਾਨੂੰ ਕੁਛ ਨਹੀਂ ਪਤਾ। ਹਾਂ, ਪਰ ਜੇ ਸਿਰਫ ਉਹ ਇੰਨਾ ਕਿ ਮੰਨ ਲਓ ਧਿਆਨ ਦੇ ਵਿੱਚ ਰੱਖਣ, ਜਾਂ ਸਮਹੋ ਆਪਾਂ ਉਹਨਾਂ ਦੇ ਧਿਆਨ ਦੇ ਵਿੱਚ ਕਿਸੇ ਤਰ੍ਹਾਂ ਰਖਾ ਛੱਡੀਏ ਵੀ ਉਹਨਾਂ ਨੇ ਵੀ ਇੱਕ ਸਟੇਜ 'ਤੇ ਸਾਡੇ ਜਿੱਡੇ ਹੋਣਾ, ਅਤੇ ਫਿਰ ਉਹਨਾਂ ਦੇ ਵੀ ਬੱਚਿਆਂ ਨੇ ਇਹ ਚੀਜ਼ ਕਹਿਣੀ ਆ ਵੀ ਤੁਹਾਨੂੰ ਨਹੀਂ ਪਤਾ, ਆਪਾਂ ਵੀ ਇਹ ਚੀਜ਼ ਕਹਿ ਕੇ ਆਏ ਹਾਂ, ਤੁਹਾਡੇ ਬੱਚੇ ਤੁਹਾਨੂੰ ਕਹਿੰਦੇ ਆ ਅੱਗੇ ਤੋਂ ਅੱਗੇ ਉਹ ਚੀਜ਼ ਜਿਹੜੀ ਇਸੇ ਤਰ੍ਹਾਂ ਰਿਪੀਟ ਹੁੰਦੀ ਰਹਿੰਦੀ ਹੈ। ਪਰ ਹਾਂ, ਇੱਕ ਦਾਇਰਾ ਹੁੰਦਾ ਇਹ ਅਲੱਗ ਅਲੱਗ ਵਿਸ਼ਿਆਂ ਨੂੰ ਲੈ ਕੇ, ਜੇ ਆਪਾਂ ਅੱਜ ਚਲੋ ਪਹਿਰਾਵੇ ਤੱਕ ਹੀ ਸੀਮਿਤ ਰਹਿੰਦੇ ਹਾਂ, ਅਤੇ ਉੱਥੇ ਹੋਰ ਤਰ੍ਹਾਂ ਦੇ ਜਿਹੜਾ ਉਹ ਸਿਰਫ ਇੱਕ ਮੈਨੂੰ ਲੱਗਦਾ ਉੱਥੋਂ ਤੱਕ ਸ਼ਾਇਦ ਇੰਨਾ ਕੁ ਹੀ, ਚਲੋ ਵੱਡੇ ਸ਼ਹਿਰਾਂ ਤੱਕ ਪਹੁੰਚ ਗਈਆਂ ਉਹ ਚੀਜ਼ਾਂ, ਪਰ ਛੋਟੇ ਪੱਧਰ ਦੇ ਉੱਤੇ ਸਿਰਫ ਇੰਨਾ ਕੁ ਹੀ ਵੀ ਇੰਨਾ ਮਹਿੰਗਾ ਪਾਉਣ ਦੀ ਲੋੜ ਹੈ, ਹੈ ਨਾ, ਇੰਨਾ ਜ਼ਿਆਦਾ
1: ਉੱਥੇ ਕਹਿ ਕੇ ਪਾਉਣ ਦੀ ਲੋੜ ਹੈ, ਢਾਲ ਦੇ ਤਾਂ ਜਾਂਦਾ ਸੀਗਾ ਪੈਸੇ ਨਾਲ ਕਰਕੇ ਨਾ ਕਿ ਰਹਿਣ ਦਿਓ ਨਾ ਇੰਨਾ ਮਹਿੰਗਾ ਕਿਉਂ, ਆਪਣੇ ਕਿਹੜੇ ਘਰ ਦਾ ਵਿਆਹ ਹੈ ਨਾ, ਇੱਦਾਂ ਕਰਕੇ ਕੁਛ ਇੱਕ ਤਰੀਕੇ ਸੀਗੇ, ਹੈ ਨਾ,
0: ਉਹ ਉੱਥੋਂ ਤੱਕ ਸੀਗਾ ਸ਼ਾਇਦ। ਅਤੇ ਹੁਣ ਉਹ ਅਫਕੋਰਸ ਸਮੇਂ ਦੇ ਨਾਲ ਹੌਲੀ ਹੌਲੀ ਉਹ ਚੀਜ਼ਾਂ ਅੱਗੇ ਵੱਧਦੀਆਂ, ਜਿੱਦਾਂ ਹੁਣ ਤੁਸੀਂ ਟੇਲਰ ਦੀ ਗੱਲ ਕਰ ਰਹੀ ਭੈਣ ਜੀ ਹੋਣੀ, ਅਤੇ ਟੇਲਰ ਦਾ ਹੁਣ ਤਾਂ ਮਤਲਬ ਅੱਗੇ ਹੁੰਦਾ ਵੀ ਸਾਰੇ ਪਰਿਵਾਰ ਦਾ ਇੱਕੋ ਹੀ
1: ਹੋਣਾ,
0: ਅਤੇ ਹੁਣ ਮੈਨੂੰ ਲੱਗਦਾ ਵਾ ਵੀ ਹਰ ਇੱਕ ਦਾ ਵੱਖਰਾ ਵੱਖਰਾ ਵਾ, ਹੈ ਨਾ, ਹੁਣ ਮਤਲਬ ਚਲੋ ਬੰਦੇ ਜਨਾਨੀਆਂ ਦੇ ਤਾਂ ਵੱਖਰੇ ਹੋ ਹੀ ਗਏ ਆ, ਪਰ ਨਾਲ ਦੀ ਨਾਲ ਹਾਂ ਹਰ ਇੱਕ ਮੈਂਬਰ ਦਾ ਅਲੱਗ ਅਲੱਗ ਹੋ ਗਿਆ ਵੀ ਉਹਨੇ ਇਹਦੇ ਕੋਈ ਜਾਣਾ ਵਾ, ਇੱਥੋਂ ਹੀ ਉਹਨੇ ਸਵਾਉਣਾ ਵਾ, ਆਹ ਮੇਰੇ ਟੇਸਟ ਆ, ਆਹ ਮੇਰੇ ਅਕੋਰਡਿੰਗ। ਫਿਰ ਉੱਥੇ ਉਹ ਚੀਜ਼ਾਂ ਹੌਲੀ ਹੌਲੀ ਜਿੱਥੇ ਮਹਿੰਗੀਆਂ ਹੋਈ ਜਾਂਦੀਆਂ ਉੱਥੇ ਉਹ ਬਹੁਤ ਜ਼ਿਆਦਾ ਕਹਿ ਲਓ ਵੀ ਕੰਟਰੋਵਰਸ਼ੀਅਲ ਵੀ ਹੋ ਜਾਂਦੀ,
1: ਸਟੇਟਸ ਸਿੰਬਲ ਵੀ ਲੋਕੀ ਕਿ ਹਾਂ ਮੈਂ ਤਾਂ ਇਹ ਡਿਜ਼ਾਈਨਰ ਦੇ ਕੱਪੜੇ ਪਾਉਂਦੀ ਹਾਂ,
0: ਬਾਕੀ ਕੋਈ ਅੰਤ ਨਹੀਂ ਆ। ਆਪਾਂ ਜਿੱਦਾਂ ਅੱਗੇ ਇੱਕ ਦਿਨ ਗੱਲ ਕਰ ਰਹੇ ਹਾਂ ਕਿ ਸਾਡੇ ਦੇ ਇੱਥੇ ਉਹ ਉਹਨਾਂ ਦੇ ਮੈਨੂੰ ਜਦੋਂ ਵੀ ਕੋਈ ਇੱਦਾਂ ਦਾ ਵਿਸ਼ਾ ਛੇੜਦਾ ਤਾਂ ਮੈਨੂੰ ਯਾਦ ਆ ਜਾਂਦਾ ਵਾ ਬਾਪੂ, ਅਤੇ ਉਹ ਸਾਡਾ ਇੱਕ ਮਿੱਤਰ ਹੈ, ਉਹਦਾ ਇੱਕ ਬੋਸ ਸੀਗਾ, ਮੈਨੂੰ ਨਾਂ ਭੁੱਲ ਗਿਆ, ਅਤੇ ਉਹ ਕਹਿੰਦਾ ਉਹ ਨਾ ਮਤਲਬ ਇਸ ਵਿਸ਼ੇ ਦੇ ਉੱਤੇ ਕਹਿੰਦਾ ਉਹਦਾ ਉਹ ਕਹਿੰਦਾ ਹੁੰਦਾ ਵੀ ਜਦੋਂ ਇਨਸਾਨ ਜਦੋਂ ਜੰਗਲਾਂ 'ਚ ਰਹਿੰਦਾ ਸੀ ਨਾ, ਅਤੇ ਉਦੋਂ ਉਹ ਕੁਛ ਨਹੀਂ ਸੀ ਪਾਉਂਦਾ, ਉਹ ਜਾਨਵਰ ਹੀ, ਹੈ ਨਾ, ਉੱਦਾਂ ਨੰਗ ਧੜੰਗਾ ਉੱਦਾਂ ਹੀ ਫਿਰਦਾ ਸੀ ਜੰਗਲਾਂ 'ਚ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਉਹਨੂੰ ਸੋਝੀ ਆਈ, ਅਤੇ ਸ਼ਾਇਦ ਉਹਨੇ ਪੱਤੇ ਪੁੱਤੇ ਵਰਤਣੇ ਲਪੇਟਣੇ ਸ਼ੁਰੂ ਕਰ ਦਿੱਤੇ, ਅਤੇ ਹੌਲੀ ਹੌਲੀ ਉਹਨੂੰ ਸੋਝੀ ਆਈ, ਠੰਡ ਲੱਗੀ, ਅਤੇ ਉਹਨੇ ਚਲੋ ਜੇ ਚਮੜਾ ਜਾਂ ਕੋਈ ਜਾਨਵਰ ਜਾਂ ਕੋਈ ਜਿਹੜਾ ਆਪਣਾ ਕੋਈ ਮਰੇ ਆ, ਅਤੇ ਉਹਨਾਂ ਦੀ ਫਰ ਉਹਨਾਂ ਦੀ ਚਮੜੀ ਲਪੇਟਣੀ ਸ਼ੁਰੂ ਕਰ ਦਿੱਤੀ, ਹੈ ਨਾ। ਅਤੇ ਹੌਲੀ ਹੌਲੀ ਹੌਲੀ ਹੌਲੀ ਜਿੱਦਾਂ ਜਿੱਦਾਂ ਉਹਨੂੰ ਮਤਲਬ ਅਲੱਗ ਅਲੱਗ ਸਟੇਜਿਸ ਆਈਆਂ, ਅਤੇ ਉਹਨੂੰ ਫਿਰ ਪਤਾ ਲੱਗਾ, ਚਲੋ ਲੰਮਾ ਸਮਾਂ ਲੱਗਾ ਉਹਨੂੰ, ਅਤੇ ਉਹਨੇ ਫਿਰ ਕੱਪੜੇ ਆਏ, ਅਤੇ ਹੋ ਸਕਦਾ ਵਾ ਵੀ ਪਹਿਲਾਂ ਕੱਪੜੇ ਬਹੁਤ ਮਹਿੰਗੇ ਹੋਣਗੇ, ਅਤੇ ਇਸ ਕਰਕੇ ਉਹਨੇ ਥੋੜ੍ਹੇ ਥੋੜ੍ਹੇ ਕੱਪੜੇ ਜਿੰਨੇ ਕੁ ਜ਼ਰੂਰੀ ਸੀ ਉਹਨੇ ਪਾਉਣੇ ਸ਼ੁਰੂ ਕੀਤੇ। ਫਿਰ ਉਹਨੂੰ ਮਤਲਬ ਜਿੱਦਾਂ ਹੋੜ ਲੱਗੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਵੱਧਦੇ ਵੱਧਦੇ, ਫਿਰ ਉਹਨੇ ਇੰਨੇ ਕੁ ਜ਼ਿਆਦਾ ਕੱਪੜੇ ਪਾਏ ਵੀ ਜਿਹਨਾਂ ਨਹੀਂ ਵੀ ਹੀ ਲੋੜ, ਕੱਪੜੇ 'ਤੇ ਕੱਪੜਾ, ਕੱਪੜੇ 'ਤੇ ਕੱਪੜਾ, ਮੂੰਹ ਵੀ ਢੱਕ ਲਿਆ ਸਾਰਾ ਕੁਛ ਹੀ, ਮਤਲਬ ਪੈਰ ਈਵਨ ਉਂਗਲ ਤੱਕ ਵੀ ਨਹੀਂ ਦਿਖਣ ਦਿੱਤੀ। ਉਸ ਤੋਂ ਬਾਅਦ ਫਿਰ ਉਹ ਹਿਸਟਰੀ ਰਿਪੀਟ ਹੋਈ, ਹੌਲੀ ਹੌਲੀ ਉਹਨੇ ਜਿਹੜਾ ਫਿਰ ਦੁਬਾਰਾ ਤੋਂ ਘਟਾਉਣੇ ਘਟਾਉਣੇ ਘਟਾਉਣੇ ਘਟਾਉਣੇ ਸ਼ੁਰੂ ਕੀਤੇ, ਅਤੇ ਕਹਿੰਦਾ ਉਹ ਮਤਲਬ ਹਾਸੇ ਭਾਣੇ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਆਈ ਥਿੰਕ ਇਟਾਲੀਅਨ ਕਿ ਫਰੈਂਚ ਹੀ, ਉਹ ਕਹਿੰਦਾ ਉਹ ਹਾਸੇ ਭਾਣੇ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਇਹ ਆਈ ਥਿੰਕ ਵਨ ਡੇ ਵੀ ਲਿਵ ਲਾਈਕ ਜੰਗਲ
1: ਜੰਗਲ ਉਹੀ ਟਾਈਮ 'ਚ ਸਰਕਲ ਵਾਲੀ ਗੱਲ ਹੈ,
0: ਇੱਕ ਟਾਈਮ 'ਤੇ ਤੁਸੀਂ ਹੌਲੀ ਹੌਲੀ ਹੌਲੀ ਹੌਲੀ ਉਹ ਚੀਜ਼ਾਂ ਜਿਹੜੀਆਂ, ਫਿਰ ਉਹ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰਦੀ ਹੈ, ਭਾਵੇਂ ਉਹ ਪਰਿਵਾਰਿਕ ਪੱਧਰ ਦੇ ਉੱਤੇ ਆ, ਭਾਵੇਂ ਉਹ ਸਮਾਜਿਕ ਪੱਧਰ ਦੇ ਉੱਤੇ, ਹੈ ਨਾ। ਸੋ ਇਹ ਜਿਹੜੀ ਕੋਈ ਵੀ ਚੀਜ਼ ਹੈ ਆਪਾਂ ਅਤੇ, ਪਰ ਹੁਣ ਇਸ ਮੌਕੇ ਆਪਾਂ ਕੀ ਮਹਿਸੂਸ ਕਰਦੇ ਹਾਂ ਜਾਂ ਜੋ ਹੋ ਰਿਹਾ ਉਹ ਇਹ ਆ ਕਿ ਹੁਣ ਬਹੁਤ ਤੇਜ਼ੀ ਦੇ ਨਾਲ ਚੇਂਜਿਸ ਨੇ, ਪਹਿਲੀਆਂ ਦੇ ਵਿੱਚ ਸ਼ਾਇਦ ਬਹੁਤ ਸਲੋ ਪ੍ਰੋਸੈਸ ਹੀ।
1: ਹਾਂ, ਪਹਿਲਾਂ ਮੈਨੂੰ ਲੱਗਦਾ ਵਾਰ ਤਿਉਹਾਰ ਚੇਂਜ ਹੁੰਦੇ ਸੀਗੇ ਫੈਸ਼ਨ ਦੇ, ਹੁਣ ਤਾਂ ਐਵਰੀ ਡੇ ਨਵੀਂ ਚੀਜ਼, ਨਵਾਂ ਡਿਜ਼ਾਈਨ,
0: ਹਰ ਇੱਕ ਦਿਨ ਪੈਟਰਨ। ਇਹ ਕਹਿੰਦੇ ਪਹਿਲਾਂ ਇੱਕ ਦਿਨ ਮੈਂ ਉਹ ਵੇਖ ਰਿਹਾ ਹਾਂ, ਮੇਰੇ ਘਰ ਦਾ ਧਰੂਵ ਰਾਠੀ ਦੀ ਸ਼ਾਇਦ ਕਿਹਦੀ ਸੀ, ਉਹ ਕਹਿੰਦੇ ਸੀ ਵੀ ਇੱਕ ਦਿਨ ਜਿਹੜਾ ਇਹ ਆ ਨਾ ਆਪਣਾ ਜਿਹੜਾ ਫੈਸ਼ਨ ਆ ਉਹ ਇੰਡਸਟਰੀ ਜਿਹੜੀ ਆ ਉਹ ਪਹਿਲੀਆਂ ਦੇ ਵਿੱਚ 3 ਕੁ ਮਹੀਨਿਆਂ ਦਾ ਆਈ ਥਿੰਕ ਸਾਈਕਲ ਸੀਗਾ ਵੀ ਇੱਕ ਜਿਹੜੀ ਚੀਜ਼ ਉਸ ਤੋਂ ਪਹਿਲਾਂ ਮਤਲਬ ਚਲੋ ਬਹੁਤ ਵੱਡੇ ਸਾਈਕਲ ਹੋਣਗੇ ਵੀ ਇੱਕ ਚੀਜ਼ ਸੌਟ ਆਫ ਉਹਦੀ ਪ੍ਰੋਡਕਸ਼ਨ ਹੋਣੀ ਪਹਿਲਾਂ ਡਿਸਾਈਡ ਕਰਨਾ ਵੀ ਕੀ ਹੁਣ ਲੋਕਾਂ ਨੂੰ ਪਵਾਉਣਾ ਵਾ ਜਾਂ ਕੀ ਰਿਵਾਜ਼ ਆ ਪਹਿਲਾਂ ਵੱਡੇ ਆ ਸਟਾਰਾਂ ਨੂੰ ਪਵਾ ਕੇ ਵੇਖਣਾ ਫਿਰ ਹੌਲੀ ਹੌਲੀ ਉਹ ਪ੍ਰੋਡਕਸ਼ਨ ਦੇ ਵਿੱਚ ਆਉਣਾ ਫਿਰ ਉਹਨੂੰ ਪ੍ਰੋਡਕਸ਼ਨ ਤੋਂ ਆਮ ਲੋਕਾਂ ਤੱਕ ਸ਼ੋਅਰੂਮਾਂ ਤੱਕ ਇਕੱਲੇ ਇਕੱਲੇ ਦੇਸ਼ ਤੱਕ ਉੱਥੋਂ ਤੱਕ ਪਹੁੰਚਾਉਣ ਦਾ ਕੰਮ ਉਹ ਸ਼ਾਇਦ 3-4 ਮਹੀਨੇ ਦਾ ਸਾਈਕਲ ਸੀ ਅਤੇ ਇਸ ਕਰਕੇ ਨੋ ਵੇ ਕਿ ਇਸ ਤੋਂ ਪਹਿਲਾਂ ਕੋਈ ਚੀਜ਼ ਬਦਲ ਜਾਵੇ। ਫਿਰ ਉਸ ਤੋਂ ਬਾਅਦ ਜਿਹੜਾ ਜ਼ਾਰਾ ਨੇ ਜਿਹੜੀ ਇਹ ਚੀਜ਼ ਬਦਲੀ, ਜ਼ਾਰਾ ਨੇ ਉਹਨੂੰ ਜਿਹੜਾ 15 ਦਿਨਾਂ ਦੇ ਸਾਈਕਲ 'ਤੇ ਲੈ ਕੇ ਆਉਂਦਾ ਵੀ ਉਹਨੂੰ 15 ਦਿਨਾਂ ਦੇ ਵਿੱਚ ਉਹ ਚੀਜ਼ ਜਿਹੜੀ ਆ ਉਹ ਸਟੋਰ ਤੱਕ ਪਹੁੰਚ ਜੂਗੀ। ਅਤੇ ਇਸ ਕਰਕੇ ਆਪਾਂ ਵੇਖਦੇ ਨਾ ਜ਼ਾਰਾ ਦਾ ਹਾਲੇ ਵੀ ਇੱਕ ਕੰਸੈਪਟ ਆ, ਹੁਣ ਤਾਂ ਚਲੋ ਬਹੁਤ ਘੱਟ ਗਏ ਉਹਨਾਂ ਦੇ ਸਟੋਰ, ਪਰ ਉਹਨਾਂ ਦਾ ਇੱਕ ਕੰਸੈਪਟ ਸੀ ਵੀ ਉਹ ਹਰ ਵਾਰੀ ਜਦੋਂ ਤੁਸੀਂ ਜਾਂਦੇ ਹੋ ਤੁਹਾਨੂੰ ਪਹਿਲੀ ਚੀਜ਼ ਔਖੀ ਲੱਭਦੀ ਸੀ, ਫਿਰ ਉਹਨਾਂ ਨੇ ਉਹਨਾਂ ਦਾ ਇਹੋ ਸੀਗਾ ਉਹਨਾਂ ਦਾ ਮੇਨ ਵੀ ਕੱਪੜਾ ਉਹਨਾਂ ਭਾਵੇਂ ਕਫਾਇਤੀ ਨਹੀਂ, ਉਹਨਾਂ ਭਾਵੇਂ ਹੰਢਣਸਾਰ ਨਹੀਂ, ਪਰ ਇਹ ਆ ਵੀ ਤੁਹਾਨੂੰ ਹਰ ਵਾਰੀ ਨਵਾਂ ਕੁਛ ਨਾ ਕੁਛ ਲੱਭਦਾ ਹੈ। ਉਹਨਾਂ ਨੇ ਸਾਈਕਲ ਜਿਹੜਾ 15 ਦਿਨਾਂ ਦੇ ਉੱਤੇ ਲੈ ਕੇ ਆਉਂਦਾ ਅਤੇ ਸਾਰੀ ਮਾਰਕੀਟ ਦੇ ਵਿੱਚ ਆਪਾਂ ਵੇਖਿਆ, ਮਤਲਬ ਇਹ ਸਿਰਫ ਇੱਕ ਇੱਕ ਆਪਾਂ ਐਗਜ਼ਾਮਪਲ ਲੈ ਰਹੇ ਹਾਂ, ਬਾਕੀ ਹੋਰ ਵੀ ਜਿਹੜੇ ਉਹ ਇੱਕ ਜਦੋਂ ਸ਼ੁਰੂ ਹੁੰਦਾ ਤਾਂ ਫਿਰ। ਅਤੇ ਹੁਣ ਜਿਹੜਾ ਅਜੋਕੇ ਸਮੇਂ ਦੇ ਵਿੱਚ ਆਪਾਂ ਰਹਿ ਰਹੇ ਹਾਂ ਜਿਹੜੀ ਤੁਸੀਂ ਗੱਲ ਕਰ ਰਹੇ ਉਹ ਹੈਗਾ ਵਾ ਤੁਹਾਡਾ ਟੀਮੂ ਸ਼ੀਨ ਦਾ ਜ਼ਮਾਨਾ, ਉਹ ਡੇਲੀ ਦਾ ਵਾ, ਉਹਦੇ ਨਾਲ ਦੀ ਨਾਲ ਮੈਨੂੰ ਲੱਗਦਾ ਵਾ ਵੀ ਉਹ ਤੇ ਡੇਲੀ ਛੱਡੋ, ਮੈਨੂੰ ਲੱਗਦਾ ਵੀ ਉਹ
1: ਹਰ ਘੰਟੇ ਤੁਹਾਨੂੰ ਨਵੀਂ ਨਵੀਂ ਚੀਜ਼ਾਂ
0: ਹੈ ਨਾ, ਤੁਹਾਨੂੰ ਕੋਈ ਵੀ ਚੀਜ਼ ਆ ਝੱਟ ਉੱਥੇ ਉਹਨਾਂ ਨੇ ਮਾਰਕੀਟ ਨਹੀਂ ਚੱਲੀ ਤੇ ਚਲੋ ਦਫਾ ਕਰੋ ਨਾਲ ਦੀ ਨਾਲ, ਕਿਉਂਕਿ ਸਸਤਾ ਵਾ, ਮੰਡੀ ਵੱਡੀ ਹੋ ਗਈ, ਮਾਰਕੀਟ ਉਹਨਾਂ ਨੇ ਆਪਣੀ ਵੱਡੀ ਕਰ ਲਈ ਹੈ, ਨਾਲ ਦੀ ਨਾਲ ਵਿਕਣਾ, ਆਇਆ ਕੰਮ ਆਇਆ ਨਹੀਂ ਆਇਆ ਤੇ
1: ਇੰਸਟਾਗ੍ਰਾਮੇਬਲ ਹੋ ਗਈ ਹੈ ਨਾ ਚੀਜ਼ਾਂ, ਇੱਕ ਵਾਰੀ ਪਾਇਆ ਫੋਟੋ ਖਿੱਚੀ ਦਫਾ ਕਰੋ ਨਹੀਂ ਪਸੰਦ ਆਇਆ ਤੇ, ਹਨਾ ਉਹੀ ਚੀਜ਼ਾਂ ਹੋ ਗਈਆਂ ਪੂਰਾ, ਮਤਲਬ ਉਹਨੂੰ ਵੀ ਸੋਸ਼ਲ ਮੀਡੀਆ ਨਾਲ ਆਪਾਂ ਲਿੰਕ ਅਪ ਕਰ ਸਕਦੇ ਹਾਂ
0: ਉਸ ਤਰੀਕੇ ਨਾਲ
1: ਕਿ ਚਲੋ ਠੀਕ ਹੈ ਹੁਣ ਸਪਰਿੰਗ ਆਉਣ ਵਾਲਾ ਜਾਂ ਯੈਲੋ ਬੂਟੇ ਸਾਰੇ ਪਾਸੇ ਦਿਖ ਰਹੇ, ਉਸ ਤਰੀਕੇ ਦਾ ਇੱਕ ਲੈ ਕੇ ਸ਼ੀਨ ਤੋਂ ਟੀਮੂ ਤੋਂ ਲੈ ਕੇ ਇੱਕ ਫੋਟੋ ਕਰਾ ਕੇ
0: ਸੈੱਟ। ਹਾਂ ਪਹਿਲਾਂ ਜਿਹੜਾ 3 ਮਹੀਨੇ ਵਾਲਾ ਸਾਈਕਲ ਸੀ ਨਾ ਬੇਸਿਕਲੀ ਉਹ ਇਹੋ ਹੀ ਸੀ ਨਾ, ਉਹ ਮੌਸਮੀ ਸੀ, ਉਹ ਜਿੱਦਾਂ ਮੌਸਮ ਬਦਲਿਆ ਰੁੱਤ ਬਦਲੀ ਅਤੇ ਉਸ ਹਿਸਾਬ ਦੇ ਨਾਲ ਪਹਿਲਾਂ ਤੁਹਾਨੂੰ ਯਾਦ ਹੋਊਗਾ, ਪਹਿਲਾਂ ਹੁਣ ਵੀ ਚਲੋ ਮਾਰਕੀਟਿੰਗ ਦੇ ਲਈ ਉਹ ਚੀਜ਼ ਆਉਂਦੀ ਹੈ ਨਾ ਵੀ ਸਮਰ ਲੁੱਕ, ਆਟਮ ਲੁੱਕ, ਹੈ ਨਾ ਵਿੰਟਰ ਦਿਸ ਦੈਟ, ਇੱਦਾਂ ਕਰਕੇ ਉਹ ਸੇਲਾਂ ਲੱਗੀਆਂ ਹੁੰਦੀਆਂ ਪਹਿਲਾਂ ਕੱਢਣਾ ਨਵਾਂ ਲੈ ਕੇ ਆਉਣਾ, ਪਰ ਹੁਣ ਉਹ ਇੰਨਾ ਇੰਤਜ਼ਾਰ ਨਹੀਂ ਰਹਿ ਗਿਆ, ਹੁਣ ਤੁਹਾਨੂੰ ਸਿਆਲ ਦੇ ਵਿੱਚ ਵਿੱਚ ਹੀ ਤੁਹਾਨੂੰ 2-3 ਤਰ੍ਹਾਂ ਦੀਆਂ ਜੈਕਟਾਂ ਤੁਹਾਨੂੰ ਵੇਖਣ ਨੂੰ ਮਿਲ ਜਾਊਗਾ, ਅਲੱਗ ਅਲੱਗ ਸਟਾਈਲ ਵੇਖਣ ਨੂੰ ਮਿਲ ਜਾਣਗੇ, ਖਾਸ ਤੌਰ 'ਤੇ ਗਰਮੀਆਂ ਕਿਉਂਕਿ ਲੰਮੀਆਂ ਚੱਲਣ ਲੱਗ ਪਈਆਂ, ਗਰਮੀਆਂ 'ਚ ਤਾਂ ਬਹੁਤ ਜ਼ਿਆਦਾ ਤੁਹਾਨੂੰ ਵੇਖਣ ਨੂੰ ਮਿਲ ਜਾਊਗਾ। ਚਲੋ ਖੈਰ ਇਹ ਸਾਰਾ ਕੁਛ ਇਸ ਕਰਕੇ ਆ ਕਿਉਂਕਿ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ,
1: ਐਟ ਦੀ ਐਂਡ ਸਾਰਾ ਕੁਛ ਹੀ ਇਹ ਹੈ ਕਿ ਕਿਵੇਂ ਉਹਨੂੰ ਕਮਰਸ਼ਲਾਈਜ਼ ਕੀਤਾ ਜਾਏ,
0: ਹਾਂ ਤੁਹਾਡੀਆਂ ਜੇਬਾਂ ਕਿੱਦਾਂ ਢਿੱਲੀਆਂ ਹੋਣੀਆਂ। ਪਰ ਹਾਂ ਜਾਂਦੇ ਜਾਂਦੇ ਇੱਕ ਚੀਜ਼ ਜ਼ਰੂਰ ਹੈ ਇਹਦੇ ਵਿੱਚ, ਵੈਸੇ ਤਾਂ ਬਹੁਤ ਸਾਰੇ ਪੱਖ ਨੇ ਇਹਦੇ ਉਧੇੜਨ ਵਾਲੇ, ਕੋਈ ਕਿਸੇ ਚੀਜ਼ ਦੇ ਨਾਲ ਸਹਿਮਤ, ਕੋਈ ਕਿਸੇ ਚੀਜ਼ ਦੇ ਨਾਲ ਅਸਹਿਮਤ, ਜਿਹਨੂੰ ਜਿਹਨੂੰ ਜਿੱਦਾਂ ਜਿੱਦਾਂ ਜਿਹੜੀ ਜਿਹੜੀ ਚੀਜ਼ ਸਮਝ ਆਈ ਜਾਂਦੀ ਆ ਉਸ ਤਰੀਕੇ ਦੇ ਨਾਲ ਉਹਦੇ ਉੱਤੇ ਗੱਲ ਕਰੀ ਜਾਂਦਾ ਵਾ, ਜਾਂ ਫਿਰ ਇੱਦਾਂ ਕਹਿ ਲਓ ਵੀ ਜਿਹਦਾ ਹਲੇ ਨਹੀਂ ਕੋਈ ਵਾਹ ਵਾਸਤਾ ਪਿਆ ਉਹਨੂੰ ਲੱਗੂਗਾ ਵੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਹਾਂ ਇੱਕ ਚੀਜ਼ ਜ਼ਰੂਰ ਇਹਦੇ ਵਿੱਚ ਐਡ ਕਰਕੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਕਿ ਜਿੱਦਾਂ ਕਈ ਵਾਰੀ ਨਾ ਆਪਾਂ ਜਿੱਦਾਂ ਹੁਣ ਗੱਲ ਕੀਤੀ ਆ ਵੀ ਜਿੱਦਾਂ ਦੇ ਆਪਾਂ ਓਕੇਜ਼ਨ ਦੇ ਉੱਤੇ ਜਾਣਾ ਵਾ, ਜਿੱਦਾਂ ਦਾ ਮਾਹੌਲ ਚੱਲ ਆ, ਉੱਦਾਂ ਦਾ ਤੁਸੀਂ ਪਹਿਰਾਵਾ ਪਾ ਲਓ। ਤੁਸੀਂ ਕਈ ਵਾਰੀ ਨੋਟ ਕੀਤਾ ਹੋਊਗਾ ਜਾਂ ਫਿਰ ਸਾਡੇ 'ਤੇ ਵੀ ਕਦੀ ਨਾ ਕਦੀ ਇੱਦਾਂ ਦਾ ਜਿਹੜਾ ਔਡ ਜਿਹਾ ਸਨੈਰੀਓ ਕਦੀ ਕਈ ਵਾਰੀ ਬਣਿਆ ਹੋਊਗਾ। ਅਤੇ ਆਪਾਂ ਕੀ ਕਰਦੇ ਹਾਂ ਵੀ ਇੱਕ ਸੋ ਐਂਡ ਸੋ, ਮੰਨ ਲਓ ਤੁਸੀਂ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਔਫਿਸ ਪਾਰਟੀ 'ਤੇ ਜਾਣਾ ਅਤੇ ਤੁਸੀਂ ਮੰਨ ਲਓ ਗੋਰੀ ਕੰਪਨੀ 'ਚ ਕੰਮ ਕਰਦੇ ਹੋ ਅਤੇ ਤੁਸੀਂ ਉੱਦਾਂ ਦਾ ਕੁਛ ਪਾ ਗਏ ਹੋ, ਤੁਸੀਂ ਹਾਂ ਵੈਸਟਰਨ ਤੁਸੀਂ ਪਾ ਗਏ, ਬੰਦਿਆਂ ਨੂੰ ਤਾਂ ਫਰਕ ਨਹੀਂ ਪੈਂਦਾ, ਬੰਦੇ 'ਤੇ ਚਲੋ ਉਹਨਾਂ ਨੇ ਸੂਟ ਸਾਟ ਹੀ ਪਾਉਣਾ ਹੁੰਦਾ ਵਾ ਜਾਂ ਕਿਵੇਂ, ਚਲੋ ਪੈਂਦਾ ਵੀ ਹੋਊਗਾ ਅੱਜ ਕੱਲ੍ਹ ਤਾਂ ਚਲੋ ਉਹ ਵੀ ਮਾਸ਼ਾਅੱਲਾ। ਅਤੇ ਚਲੋ ਤੁਸੀਂ ਉੱਥੇ ਪਾ ਗਏ ਤੁਸੀਂ, ਹੈ ਨਾ, ਪਰ ਇੱਕ ਚੀਜ਼ ਸਾਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਆ ਵੀ ਇੱਕ ਦਿਮਾਗ ਨੂੰ ਕੀ ਸਾਡੇ ਗਿਆ ਸਿਗਨਲ ਵੀ ਆਪਾਂ ਅੱਜ ਕੰਮ ਵਾਲੀ ਪਾਰਟੀ 'ਤੇ ਚੱਲੇ, ਗੋਰੀ ਪਾਰਟੀ 'ਤੇ ਚੱਲੇ ਹਾਂ, ਇਸ ਨੋਟ ਤੀਆਂ, ਇਸ ਨੋਟ ਫੈਮਿਲੀ ਫੰਕਸ਼ਨ, ਇੱਥੇ ਕੋਈ ਆਪਣੇ ਕਮਿਊਨਿਟੀ ਦਾ ਕੋਈ ਬਰਾਦਰੀ ਦਾ ਕੋਈ ਬੰਦਾ ਨਹੀਂ ਹੋਣਾ, ਦੈਟਸ ਫਾਈਨ, ਅਸੀਂ ਉਹ ਚੀਜ਼ ਫੋਕਸ ਦੇ ਵਿੱਚ ਰੱਖੀ, ਉਸ ਹਿਸਾਬ ਦੇ ਨਾਲ ਆਪਾਂ ਤਿਆਰ ਹੋਏ ਅਤੇ ਉੱਥੋਂ ਤੱਕ ਹੁਣ ਤੱਕ ਸਾਰਾ ਕੁਛ ਠੀਕ ਆ, ਓਕੇ ਰਿਪੋਰਟ ਆ ਹੁਣ ਤੱਕ। ਪਰ ਸਾਨੂੰ ਇਹ ਚੀਜ਼ ਕਈ ਵਾਰੀ ਕਈ ਕਈ ਸਨੈਰੀਓ ਇੱਦਾਂ ਦੇ ਬਣਦੇ ਨੇ ਜਿੱਥੇ ਮੰਨ ਲਓ ਤੁਸੀਂ ਔਫਿਸ 'ਤੇ ਚਲੇ ਗਏ, ਸਾਰਾ ਕੁਛ ਉੱਥੋਂ ਤੱਕ ਠੀਕ ਆ, ਪਰ ਤੁਸੀਂ ਮੰਨ ਲਓ ਉੱਥੇ 2-4 ਘੰਟੇ ਤੁਸੀਂ ਪਾਰਟੀ ਅਟੈਂਡ ਕੀਤੀ, ਤੁਸੀਂ ਉੱਥੋਂ ਬਾਹਰ ਨਿਕਲੇ ਹੋ ਸਕਦਾ ਉੱਥੇ ਤੁਹਾਨੂੰ ਕੋਈ ਮਿਲ ਜੇ, ਹੁਣ ਥਰੂ ਆਊਟ ਜਾਂ ਤਾਂ ਇਹ ਆ ਕਿ ਤੁਸੀਂ ਗਏ ਹੋ ਤੇ ਉੱਥੋਂ ਨਿਕਲੇ ਹੋ ਨਾਲ ਦੀ ਨਾਲ ਤੁਸੀਂ ਆਪਣੀ ਗੱਡੀ 'ਚ ਬੈਠੇ ਹੋ ਬਾਹਰ ਆ ਗਏ। ਇਨ ਬਿਟਵੀਨ ਤੁਹਾਡੇ ਜਾਣ ਜਾਂ ਆਉਣ ਦੇ ਵਿੱਚ ਸਾਨੂੰ ਇਹ ਚੀਜ਼ਾਂ ਜ਼ਰੂਰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਤੁਸੀਂ ਉੱਥੋਂ ਕੋਈ ਖਾ ਪੀ ਕੇ ਤੁਸੀਂ ਕੋਈ ਉਬਰ ਕੀਤੀ ਆ, ਕੋਈ ਟੈਕਸੀ ਕੀਤੀ ਆ, ਉਹ ਤੁਹਾਡੀ ਬਰਾਦਰੀ ਦਾ ਕੋਈ ਭਰਾ ਭੈਣ ਹੋ ਸਕਦਾ। ਸੋ ਉਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਸਗੋਂ ਨਾ ਜਿਨ੍ਹਾਂ ਨੇ ਮੈਨੇਜ ਕਰਨੀਆਂ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਕਰ ਲੈਂਦੇ ਆ। ਉਹ ਕੁਛ ਨਾ ਕੁਛ ਉਹਨਾਂ ਨੇ ਨਾਲ ਖੜਿਆ ਹੁੰਦਾ, ਉੱਤੋਂ ਦੀ ਪਾ ਲੈਂਦੇ ਆ,
1: ਸ਼ਰੱਗ ਵਗੈਰਾ ਪਾ ਲੈਂਦੇ,
0: ਕੁਛ ਵੀ ਕਰ ਲਓ। ਮਤਲਬ ਉਸ ਚੀਜ਼ ਨੂੰ ਤੁਸੀਂ ਕਹਿਣ ਦਾ ਮਤਲਬ ਕਿ ਉਸ ਚੀਜ਼ ਨੂੰ ਧਿਆਨ 'ਚ ਰੱਖੋ। ਇੱਦਾਂ ਕਈ ਇੱਦਾਂ ਦੇ ਕੇਸ, ਕਈ ਇੱਦਾਂ ਦੇ ਸਨੈਰੀਓ ਬਣਦੇ ਆ ਕਿ ਫਿਰ ਸਾਨੂੰ ਅੱਖਾਂ ਨਜ਼ਰਾਂ ਸਾਨੂੰ ਚੁਰਾਉਣੀਆਂ ਪੈਂਦੀਆਂ।
1: ਫਿਰ ਆਪਾਂ ਕਹਿੰਦੇ ਕਿ ਹਾਂ ਸਾਨੂੰ ਅਨਕੰਫਰਟੇਬਲ ਫੀਲ ਕਰਿਆ, ਪਰ ਕਈ ਵਾਰੀ ਤੁਹਾਡੇ ਕੱਪੜੇ ਇਸ ਤਰੀਕੇ ਦੇ ਹੁੰਦੇ।
0: ਆਪਾਂ ਇਹ ਕਹਿੰਦੇ ਹਾਂ ਕਿ ਇਹਨਾਂ ਨੂੰ ਵੇਖਣ ਦੀ ਨਹੀਂ ਅਕਲ, ਫਿਰ ਆਪਾਂ ਦੂਸਰੇ 'ਤੇ ਸੁੱਟਦੇ ਹਾਂ। ਵੇਖੋ ਕਿਸੇ 'ਤੇ ਕੋਈ ਕਿਸੇ ਕਿਸਮ ਦਾ ਕੋਈ ਤੁਹਾਡਾ ਕੋਈ ਅਖਤਿਆਰ ਨਹੀਂ ਆ। ਕਿਸੇ ਨੂੰ ਤੁਸੀਂ ਵੇਖਣੋ ਜਾਂ ਇੱਕ ਦਿਨ ਦੇ ਵਿੱਚ ਜਾਂ ਇੱਕ ਪਲ ਦੇ ਵਿੱਚ ਕਿਸੇ ਨੂੰ ਤੁਸੀਂ ਸਦਾਚਾਰ ਨਹੀਂ ਸਿਖਾ ਸਕਦੇ। ਤੁਸੀਂ ਤੁਸੀਂ ਜੋ ਵੀ ਕਰਨਾ, ਹਰ ਇੱਕ ਹਿਊਮਨ ਬੀਂਗ ਆਪਣੇ ਆਪ ਦੇ ਲਈ ਆਪਣਾ ਹੀ ਕਰ ਸਕਦਾ। ਬਸ ਤੁਸੀਂ ਆਪਣਾ ਹੀ ਕਰ ਸਕਦੇ, ਉਹ ਆਪਣੇ 'ਤੇ ਕਰ ਲਏ ਜਿਹਨੇ ਤੁਹਾਡੇ 'ਤੇ ਨਜ਼ਰ ਮਾੜੀ ਆ, ਉਹ ਆਪਣੇ ਕਰ ਲੂ, ਆਪਣਾ ਭੁਗਤ ਲੂ। ਉਹ ਜਦੋਂ ਉਹਨੇ ਭੁਗਤਣਾ ਵਾ ਜਾਂ ਉਹਦੇ 'ਤੇ ਆ ਜੂਗੀ ਜਦੋਂ ਆਉਣੀ ਆ, ਪਰ ਅਸੀਂ ਫਰਜ਼ 'ਤੇ ਆਪੋ ਆਪਣੇ ਨਿਭਾਉਣੇ ਆ।
1: ਬਿਲਕੁਲ, ਜਿਵੇਂ ਮੈਂਡੀ ਜੀ ਕਹਿ ਕੇ ਹਟੇ ਨਾ ਕਿ ਤੁਸੀਂ ਕੁਛ ਵੀ ਪਾ ਲਓ, ਜਿਹੜੇ ਫੈਸ਼ਨ ਦਾ ਵੀ, ਜਿਹੜਾ ਵੀ ਅੱਜ ਚੱਲ ਰਿਹਾ, ਕੱਲ੍ਹ ਚੱਲ ਰਿਹਾ ਸੀਗਾ, ਲੇਕਿਨ ਇੱਕ ਵਾਰੀ ਸ਼ੀਸ਼ੇ 'ਚ ਖੁਦ ਨੂੰ ਦੇਖ ਲਓ, ਇੱਕ ਨਹੀਂ ਦੋ ਵਾਰੀ ਦੇਖ ਲਓ। ਜੇ ਤੁਸੀਂ ਕੰਫਰਟੇਬਲ ਹੋ, ਤੁਸੀਂ ਸੋਹਣੇ ਲੱਗ ਰਹੇ ਹੋ, ਤੁਹਾਨੂੰ ਲੱਗ ਰਿਹਾ ਸਭ ਕੁਛ ਸਲੀਕੇਦਾਰ, ਫਿਰ ਠੀਕ ਹੈ,
0: ਖੁਦ ਨੂੰ ਦੇਖ ਲਓ।
1: ਹਾਂ,
0: ਪਲੱਸ ਉਸ ਮਤਲਬ ਇੱਕ ਤਾਂ ਸ਼ੀਸ਼ੇ 'ਚ ਤੁਸੀਂ ਆਸ ਪਾਸ, ਹੁਣ ਤੁਸੀਂ ਇਮੈਜਿਨਰੀ ਉੱਥੇ ਤੁਸੀਂ ਸਮਾਜ ਨੂੰ ਵੀ ਧਰ ਕੇ ਵੇਖ ਲਓ, ਕਿਉਂਕਿ
1: ਜਿੰਨਾ ਮਰਜ਼ੀ ਕਹਿੰਦੇ ਨਾ ਪ੍ਰਟੈਂਡ ਕਰ ਲਓ,
0: ਤੁਸੀਂ ਆਪਣੇ ਨਹੀਂ ਸਮਾਜ ਨੂੰ ਧਰਨਾ, ਤੁਸੀਂ ਆਪਣੇ ਪਰਿਵਾਰ ਨੂੰ ਧਰ ਕੇ ਵੇਖ ਲਓ, ਹੈ ਨਾ। ਤੁਹਾਡੇ ਸੱਜੇ ਤੁਹਾਡਾ ਪਰਿਵਾਰ ਖੜਾ ਵਾ, ਖੱਬੇ ਤੁਹਾਡੇ ਸਮਾਜ ਆ, ਤੁਹਾਡੇ ਕੰਮ ਵਾਲੇ ਨੇ ਸਾਰਾ, ਹੈ ਨਾ। ਜਦੋਂ ਆਪਾਂ ਸਿਰਫ ਅਤੇ ਸਿਰਫ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹਾਂ, ਫਿਰ ਉੱਥੇ ਗੁੰਜਾਇਸ਼ ਰਹਿ ਜਾਂਦੀ ਆ ਗਲਤੀਆਂ ਦੀ, ਹੈ ਨਾ। ਸੋ ਜਿੱਦਾਂ ਆਪਾਂ ਉਹ ਅੱਗੇ ਤੁਸੀਂ ਕੀ ਸ਼ਰੱਗ ਵਰਤਿਆ ਸੀ ਤੁਸੀਂ ਜਾਂ ਕੁਛ ਵੀ ਐਨੀਥਿੰਗ, ਮਤਲਬ ਕਿਸੇ ਵੀ ਤਰੀਕੇ ਦੇ ਨਾਲ, ਮੰਨ ਲਓ ਤੁਸੀਂ ਘਰ ਦੇ ਵਿੱਚ, ਮੰਨ ਲਓ ਆਪਾਂ ਕੋਈ ਹੋਰ ਲੀੜੇ ਕੱਪੜੇ ਪਾਏ ਆ, ਘਰੋਂ ਆਪਾਂ ਬਾਹਰ ਨਿਕਲੇ ਹਾਂ, ਅਤੇ ਆਪਾਂ ਕੁਛ ਤਾਂ ਚੇਂਜ ਕਰਦੇ ਹਾਂ ਨਾ, ਹੈ ਨਾ। ਪਰ ਇਹ ਚੀਜ਼ ਬਹੁਤੀ ਕੋਈ ਵਾਜਬ ਨਹੀਂ ਹੁੰਦੀ ਇੱਥੇ ਕਹਿ ਦੇਣੀ ਜਾਂ ਇੰਨੀ ਕੁ ਦੇ ਨਾਲ ਪਿੱਛਾ ਛਡਾਉਣਾ ਵੀ ਹੂ ਕੇਅਰਸ, ਵੀ ਸਮਾਜ ਕੌਣ ਹੁੰਦਾ ਸਾਨੂੰ ਦੱਸਣ ਵਾਲਾ। ਇਹ ਆਪਾਂ ਬੜੀ ਵਾਰੀ ਅੱਗੇ ਵੀ ਗੱਲ ਕੀਤੀ ਆ ਤੁਹਾਨੂੰ, ਅਤੇ ਸਿਰਫ ਗੱਲਾਂ ਕਹਿਣ ਦੀਆਂ ਨਹੀਂ ਹੁੰਦੀਆਂ, ਆਪਣੇ ਆਪ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਬੜੀ ਵਾਰੀ ਯਸ ਜੀ ਇਹ ਚੀਜ਼ ਫੀਲ ਕਰ ਲੈਂਦੇ ਹਾਂ, ਵਿਚਾਰ ਲੈਂਦੇ ਹਾਂ, ਸਾਨੂੰ ਬੜੀ ਵਾਰ ਇਹ ਚੀਜ਼ ਫੇਸ ਕਰਨੀ ਪੈ ਜਾਂਦੀ ਆ, ਸਮਾਜ ਤੋਂ ਟੁੱਟ ਕੇ ਨਹੀਂ ਆਪਾਂ ਜੀ ਸਕਦੇ।
1: ਬਿਲਕੁਲ, ਕਈ ਵਾਰੀ ਆਪਾਂ ਨੂੰ ਇੱਦਾਂ ਲੱਗਦਾ, ਬਹੁਤ ਸਾਰੇ ਆਪਾਂ ਐਗਜ਼ਾਮਪਲ ਤੁਹਾਡੇ ਕੋਲ ਵੀ ਹੋਣੇ, ਮੇਰੇ ਕੋਲ ਵੀ ਹੋਣੇ, ਕਿ ਕਈ ਵਾਰੀ ਆਪਾਂ ਇੱਕ ਇੱਕ ਪੀਕ 'ਤੇ ਹੁੰਦਾ ਆਪਣਾ ਕਰੀਅਰ ਪੀਕ 'ਤੇ, ਤੁਹਾਡੀ ਬੋਡੀ, ਤੁਸੀਂ ਦੇਖਣ 'ਚ ਵੀ ਸੋਹਣੇ ਹੋ, ਤੁਹਾਡੇ ਬੱਚੇ ਵੀ ਸਹੀ ਟਾਈਮ 'ਤੇ ਹੋ ਗਏ, ਤੁਹਾਨੂੰ ਇੱਦਾਂ ਲੱਗਦਾ ਕਿ ਪਹਾੜ ਮੇਂ ਜਾਏ, ਮੈਨੂੰ ਕੋਈ ਲੈਣਾ ਦੇਣਾ ਹੀ ਨਹੀਂ ਕਿਸੇ ਤੋਂ। ਤੁਸੀਂ ਕਰਦੇ ਕਰਦੇ ਸਭ ਤੋਂ ਘੱਟ ਹੋਈ ਜਾਂਦੇ ਹੋ, ਤੁਹਾਨੂੰ ਪਤਾ ਵੀ ਕਈ ਵਾਰੀ ਤਾਂ ਰਿਅਲਾਈਜ਼ ਵੀ ਨਹੀਂ ਹੁੰਦਾ, ਹੈ ਨਾ। ਲੇਕਿਨ ਇੱਕ ਸਰਟਨ ਪੁਆਇੰਟ 'ਤੇ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਜਾਂ ਇੱਕ ਇਹੋ ਜਿਹਾ ਮੌਕਾ ਆਉਂਦਾ, ਤੁਹਾਨੂੰ ਇੱਦਾਂ ਲੱਗਦਾ ਕਿ ਮੇਰੇ ਮਤਲਬ ਮਿੱਤਰ ਯਾਰ ਹੋ ਗਏ ਜਾਂ ਮੇਰੀ ਫੈਮਿਲੀ ਮੈਂਬਰਸ ਹੋ ਗਏ, ਅਤੇ ਜਦੋਂ ਤੁਸੀਂ ਦੇਖਦੇ ਹੋ ਇੱਕ ਆਵਾਜ਼ ਕੋਈ ਨਹੀਂ ਤੁਹਾਡੀ ਸੁਣਦਾ, ਫਿਰ ਤੁਹਾਨੂੰ ਰਿਅਲਾਈਜ਼ ਹੁੰਦਾ ਕਿੱਥੇ ਕਿੱਥੇ ਕਿੰਨੀ ਜ਼ਿਆਦਾ ਸਪੇਸ ਆਪਾਂ ਬਣਾ ਚੁੱਕੇ ਹਾਂ, ਅਤੇ ਹੁਣ ਉਹ ਕੰਫਰਟ ਜ਼ੋਨ ਬਣ ਵੀ ਨਹੀਂ ਸਕਦਾ ਜਿਹੜਾ ਆਪਾਂ ਛੱਡ ਕੇ ਆ ਗਏ, ਕਿਉਂਕਿ ਉਹ ਚੀਜ਼ ਹੁੰਦੀ ਹੈ ਉਹ ਲੈਵਲ 'ਤੇ ਆਪਣੇ ਆਪ ਨੂੰ ਇੱਕ ਵਾਰੀ ਪੌਜ਼ ਕਰਕੇ ਸੋਚਣਾ ਚਾਹੀਦਾ ਕਿ ਯਾਰ ਹੁਣ ਹੁਣੇ ਵੀ ਦੇਰ ਨਹੀਂ ਹੋਈ, ਹੁਣੇ ਵੀ ਸੰਭਲ ਸਕਦੇ ਹਾਂ।
0: ਇਹ ਤੋਂ ਬਲੈਦਾ ਵੀ ਬਿਲਕੁਲ ਵਾਜਬ ਗੱਲ, ਅਤੇ ਇਹ ਤੋਂ ਬਲੈਦਾ ਵੀ ਮੈਂ ਨਾ ਜਾ ਜੀ ਇੱਕ ਚੀਜ਼ ਮੈਂ ਸੇਮ ਲੋਕਾਂ ਦੇ ਵਿੱਚ, ਜਿਹੜੇ ਲੋਕ ਇਹ ਕਹਿ ਰਹੇ ਹੁੰਦੇ ਆ ਵੀ ਸਾਨੂੰ ਸਮਾਜ ਤੋਂ ਕੋਈ ਲੈਣਾ ਦੇਣਾ ਨਹੀਂ, ਹੈ ਨਾ, ਸਾਡੀ ਲਾਈਫ ਹੈ, ਸਮਾਜ ਕਿਤੇ ਸਾਨੂੰ ਰੋਟੀ ਦੇਣ ਆਉਣ ਡਿਆ ਵਾ, ਹੈ ਨਾ, ਆਪਾਂ ਉਹਨਾਂ ਦੇ ਬਾਰੇ ਕਦੀ ਨਹੀਂ ਸੋਚਿਆ, ਉਹ ਕੌਣ ਹੁੰਦੇ ਸਾਡੇ ਬਾਰੇ ਸੋਚਣ ਵਾਲੇ। ਉਹੀ ਸੇਮ ਲੋਕ ਜਿਹੜੇ ਇੱਦਾਂ ਦੇ ਵਿਚਾਰ ਰੱਖਦੇ ਆ, ਉਹਨਾਂ ਹੀ ਲੋਕਾਂ ਦੇ ਵਿਚਾਰ ਮੈਂ ਇੱਦਾਂ ਦੇ ਵੀ ਸੁਣੇ ਆ ਵੀ ਐਨਰਜੀਜ਼ ਵਰਕ, ਔਰਾ ਵਰਕ,
1: ਅਤੇ ਔਰਾ ਕਲੈਂਜ਼ਿੰਗ,
0: ਹਾਂ, ਔਰਾ ਕਲੈਂਜ਼ਿੰਗ ਦਿਸ ਦੈਟ, ਹੈ ਨਾ। ਅਤੇ ਫਿਰ ਮੈਨੂੰ ਹੈਰਾਨੀ ਹੁੰਦੀ ਹੈ ਵੀ ਤੁਸੀਂ ਮਤਲਬ ਕਿਸੇ ਪਾਸਿਓਂ ਵੀ ਚੰਗੀ ਤਰ੍ਹਾਂ ਦੇ ਨਾਲ ਕਿਸੇ ਵੀ ਟੋਪਿਕ ਨੂੰ ਤੁਸੀਂ ਪਹਿਲਾਂ ਜਾਣਿਆ ਨਹੀਂ ਆ ਅਤੇ ਉਹਦੇ ਉੱਤੇ ਗੱਲ ਕਰਨ ਲੱਗ ਪਿਓ। ਜੇ ਵਾਕਈ ਐਨਰਜੀ ਵਰਕਸ ਹੈ, ਲਿਟਰਲੀ ਮੈਂ ਇੱਕ ਦੋ ਬੰਦਿਆਂ ਦੇ ਮੂੰਹ ਸੁਣਿਆ, ਤਾਂ ਮੈਨੂੰ ਹੈਰਾਨੀ ਹੁੰਦੀ ਹੈ ਵੀ ਤੁਸੀਂ ਫਿਰ ਜਾਣਦੇ ਕੀ ਹੋ ਐਨਰਜੀ ਬਾਰੇ। ਹੁਣ ਮੰਨ ਲਓ ਜੇ ਤੁਹਾਡਾ ਸਮਾਜ ਦੇ ਨਾਲ ਕੋਈ ਸਰੋਕਾਰ ਨਹੀਂ ਆ, ਫੋਰ ਐਗਜ਼ਾਮਪਲ, ਤੁਸੀਂ ਆਪਣੇ ਹਿਸਾਬ ਦੇ ਨਾਲ ਮੰਨ ਲਓ ਪਾਉਣਾ ਕਰਨਾ ਜੋ ਵੀ ਆ, ਅਤੇ ਫਿਰ ਉਹ ਜਦੋਂ ਮੰਨ ਲਓ ਉਹਨਾਂ ਦੇ ਤੁਹਾਡੇ ਉਹਨਾਂ ਦੀ ਐਨਰਜੀ ਤਾਂ ਤੁਹਾਡੇ ਕੰਟਰੋਲ 'ਚ ਨਹੀਂ ਆ, ਉਹਨਾਂ ਦੀ ਐਨਰਜੀ, ਉਹਨਾਂ ਦੇ ਵਿਚਾਰ ਅਤੇ ਉਹਨਾਂ ਦੇ ਆਪਣੇ ਕੰਟਰੋਲ 'ਚ ਹੀ ਆ, ਜੋ ਮਰਜ਼ੀ ਸੋਚਣ, ਤੁਹਾਨੂੰ ਵੇਖ ਕੇ ਉਹਨਾਂ ਦੇ ਦਿਮਾਗ 'ਚ ਜੋ ਥੋਟ ਆਇਆ, ਜੋ ਐਨਰਜੀ ਪ੍ਰੋਡਿਊਸ ਹੋਈ, ਕੀ ਉਹ ਫਿਰ ਤੁਹਾਡੇ ਤੇ ਇਫੈਕਟ ਨਹੀਂ ਕਰੂਗੀ?
1: ਐਗਜ਼ੈਕਟਲੀ
0: ਫਿਰ ਆਪਾਂ ਕਿੱਦਾਂ ਵੱਖ ਆ ਸਮਾਜ ਤੋਂ? ਇਹ ਜਿੱਦਾਂ ਮਰਜ਼ੀ ਜਿੱਧਰੋਂ ਮਰਜ਼ੀ ਘੁੰਮ ਘੁਮਾ ਕੇ ਤੁਸੀਂ ਲੈ ਆਓ, ਨਾ ਹੀ ਸਮਾਜ ਤੋਂ ਵੱਖ ਹੋ ਸਕਦੇ ਹਾਂ, ਨਾ ਹੀ ਪਰਿਵਾਰ ਤੋਂ ਵੱਖ ਹੋ ਸਕਦੇ ਹਾਂ, ਨਾ ਹੀ ਆਪਣੇ ਆਪ ਤੋਂ ਵੱਖ ਹੋ ਸਕਦੇ ਹਾਂ। ਇਹ ਸਾਰੀਆਂ ਸਾਰੀਆਂ ਦੀਆਂ ਸਾਰੀਆਂ ਇਕਾਈਆਂ ਨੇ। ਤੁਸੀਂ ਇਸ ਕੁਦਰਤ ਦੇ ਨਾਲ ਵੀ ਇੱਕਮਿੱਕੀ ਹੋ ਕੇ ਰਹਿਣਾ ਵਾ, ਕੁਦਰਤ ਦੇ ਬਣਾਈ ਹਰ ਇੱਕ ਛੋਟੀ ਤੋਂ ਵੱਡੀ ਸ਼ੈ ਦੇ ਨਾਲ ਵੀ ਤੁਹਾਨੂੰ ਇੱਕਮਿੱਕ ਹੋ ਕੇ ਹੀ ਰਹਿਣਾ ਪੈਣਾ ਵਾ। ਇੱਕ ਦੂਸਰੇ ਦੇ ਪ੍ਰਤੀ ਫਰਜ਼ ਤੁਹਾਨੂੰ ਨਾ ਚਾਹੁੰਦਿਆਂ ਵੀ ਨਿਭਾਉਣੇ ਪੈਣੇ ਆ ਤੁਸੀਂ, ਨਹੀਂ ਤਾਂ ਫਿਰ ਐਂਡਲੀ ਇਕਾਈ ਜੋ ਕਿ ਤੁਸੀਂ ਆਪ ਹੋ ਜਿਹੜਾ ਇੱਕ ਇੰਡੀਵਿਜੁਅਲ ਆ, ਫਿਰ ਉਹ ਸਾਰਿਆਂ ਤੋਂ ਟੁੱਟਦਾ ਟੁੱਟਦਾ ਇੱਕ ਸਮਾਂ ਆਉਂਦਾ, ਫਿਰ ਉਹ ਆਪਣੇ ਆਪ ਤੋਂ ਟੁੱਟਦਾ। ਅਤੇ ਜਿਹੜਾ ਆਪਣੇ ਆਪ ਤੋਂ ਟੁੱਟ ਜਾਂਦਾ ਵਾ,
1: ਫਿਰ ਕਿੰਨੇ ਸਾਰੀ ਚੀਜ਼ਾਂ, ਡਿਪਰੈਸ਼ਨ ਇਹ ਹੋ, ਫਿਰ ਤੁਸੀਂ ਕਿੰਨੀ ਥੈਰੇਪੀ ਲੈਂਦੇ ਰਹੋ, ਸਾਰਾ ਕੁਛ, ਕਿਉਂਕਿ ਉਹੀ ਅਕੇਲਾਪਨ। ਆਈ ਮੀ ਮਾਈਸੈਲਫ ਵਧੀਆ ਲੱਗਦਾ ਸੁਣਨ ਦੇ ਵਿੱਚ, ਪਰ ਅਸ ਇਜ਼ ਵੈਰੀ ਸਟਰੋਂਗ।
0: ਉਹੀ ਨਾ, ਫਿਰ ਆਪਾਂ ਬੈਟਰ ਆ ਕਿ ਆਪਾਂ ਸਾਰੇ ਕੁਛ ਨੂੰ ਨਾਲ ਜੋੜ ਕੇ ਰੱਖੀਏ। ਮਜ਼ਾ ਜੋੜਨ 'ਚ ਆ, ਤੋੜਨ 'ਚ ਨਹੀਂ ਆ। ਸੋ ਆਪਾਂ ਸਾਰਾ ਕੁਛ ਤੋੜ ਕੇ ਆਪਾਂ ਮਤਲਬ ਕਿੱਥੇ, ਕਿਉਂਕਿ ਇਹਦਾ ਐਂਡ ਨਹੀਂ ਆ ਕੋਈ ਨਾ। ਉਸ ਤੋਂ ਬਾਅਦ ਫਿਰ ਸਾਰਾ ਕੁਛ ਤੋੜ ਕੇ ਅਸੀਂ ਫਿਰ ਜੋੜਨ ਵੱਲ ਹੀ ਜਾਣਾ ਵਾ।
1: ਅਤੇ
0: ਇਹ ਇੱਕ ਪਾਰਟ ਆ ਉਹਦਾ, ਮਤਲਬ ਤੁਸੀਂ ਜਦੋਂ ਆਪਾਂ ਤੋੜਨ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਪੁਆਇੰਟਸ ਨੇ ਉਹਨਾਂ ਦੇ ਵਿੱਚੋਂ ਇੱਕ ਸਾਡਾ ਜਿਹੜਾ ਲੋਕਾਂ ਦੇ ਵਿੱਚ ਵਿਚਰਨ ਦਾ ਜਿਹੜਾ ਇੱਕ ਸਲੀਕਾ ਵਾ, ਪਹਿਰਾਵਾ ਵਾ ਸਾਡਾ, ਦੇਖਿਆ ਸਾਡੀ, ਉਹ ਵੀ ਭਾਵੇਂ ਮਤਲਬ 0.01% ਹੀ ਹੋਵੇ, ਪਰ ਇਹ ਵੀ ਇੱਕ ਲੋਕਾਂ ਨਾਲ ਜੁੜਨ ਦਾ ਜਾਂ ਲੋਕਾਂ ਨਾਲੋਂ ਟੁੱਟਣ ਦਾ ਹੀ ਇੱਕ ਜ਼ਰੀਆ ਵਾ। ਮੰਨ ਲਓ ਜੇ ਆਪਾਂ ਜਿੱਦਾਂ ਜੱਗ ਪਾਉਂਦਾ ਵਾ ਨਾ, ਪਾਈਏ ਜੱਗ ਪਾਉਂਦਾ ਵਾਲੀ ਗੱਲ ਜਦੋਂ ਆਪਾਂ ਕਰਦੇ ਹਾਂ, ਅਤੇ ਜੱਗ ਪਾਉਂਦਾ ਫਿਰ ਉਹ ਮੰਨ ਲਓ ਇੱਥੇ ਬੈਠੇ ਜਸ਼ ਜਾਂ ਰਣਜੋਧ ਜਾਂ ਪਰਿਵਾਰ ਦੇ ਵਿੱਚ ਕਿਤੇ ਬੈਠੇ, ਜਾਂ ਫਿਰ ਮਹਿਫਲ 'ਚ ਕਿਤੇ ਪਾਰਕ ਦੇ ਵਿੱਚ ਬੈਠੇ ਬਜ਼ੁਰਗ, ਜਾਂ ਫਿਰ ਆਂਟੀਆਂ ਕਿਸੇ ਘਰ ਪਾਠ 'ਤੇ ਗਈਆਂ ਉੱਥੇ, ਫਿਰ ਉਹ ਜਦੋਂ ਇਹ ਗੱਲਾਂ ਕਰਨਗੀਆਂ, ਫਲਾਣੇ ਦਾ ਫਲਾਣਾ ਉਹ ਜਿਹੜਾ ਪਾਰਕ ਦੇ ਵਿੱਚ ਆਉਂਦਾ, ਉਹਨਾਂ ਦੀ ਬੇਟੀ, ਉਹਨਾਂ ਦਾ ਬੇਟਾ ਕਿੱਡਾ ਸੋਹਣਾ ਸਲੀਕਾ, ਕਿੱਡੀ ਸੋਹਣੀ ਸਾਨੂੰ ਸਤਿ ਸ਼੍ਰੀ ਅਕਾਲ ਕਰਕੇ ਗਿਆ, ਉਹ ਵੇਖੋ ਸੋ ਉਹ ਫਲਾਣੀ ਕਿੱਡਾ ਸੋਹਣਾ ਤਿਆਰ ਹੁੰਦੀ ਆ। ਕਿਤੇ ਨਾ ਕਿਤੇ ਤਾਂ ਉਹ ਐਨਰਜੀ ਵਰਕ ਕਰ ਹੀ ਰਹੀ ਨਾ ਤੁਹਾਡੇ, ਜੇ ਤੁਸੀਂ ਮੰਨਦੇ ਹੋ ਵੀ ਯੂਨੀਵਰਸ ਦੇ ਵਿੱਚ ਇੱਕੋ ਹੀ ਐਨਰਜੀ ਆ, ਤਾਂ ਫਿਰ ਉਹ ਤੁਹਾਡੇ ਲਈ ਦੁਆਵਾਂ ਅੱਪੜ ਰਹੀਆਂ ਨਾ। ਅਤੇ ਇਹਦੇ ਇਹਨੂੰ ਓਪੋਜ਼ਿਟ ਕਰਕੇ ਵੇਖ ਲਓ ਇਹਨੂੰ, ਇਹਦਾ ਮਤਲਬ ਕਿ ਉਹਨਾਂ ਦੀਆਂ ਜਿਹੜੀਆਂ ਕਿਤੇ ਨਾ ਕਿਤੇ ਨੈਗਟਿਵਿਟੀ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਰਹੀ ਆ, ਅਤੇ ਉਹ ਜਿਹੜੀ ਨੈਗਟਿਵਿਟੀ ਆ ਜੇ ਤੁਹਾਡੇ ਤੱਕ ਪਹੁੰਚ ਰਹੀ ਆ, ਫਿਰ ਤੁਸੀਂ ਉਹ ਕਿੱਦਾਂ ਤੁਸੀਂ ਮਤਲਬ ਅਪਸੈਟ ਨਹੀਂ ਹੋਵੋਗੇ ਤੁਸੀਂ, ਜੇ ਤੁਸੀਂ ਮੰਨਦੇ ਹੋ ਤਾਂ। ਮੈਂ ਤਾਂ ਸਿਰਫ ਉਹ ਉੱਤੇ ਗੱਲ ਕਰ ਰਿਹਾ ਵੀ ਜੇ ਤੁਸੀਂ ਨਹੀਂ ਮੰਨਦੇ
1: ਫਿਰ ਤਾਂ ਕੋਈ ਫਰਕ ਹੀ ਨਹੀਂ ਹੈ,
0: ਫਿਰ ਵੀ ਫਰਕ ਆ, ਫਿਰ ਅਲੱਗ ਚੈਪਟਰ ਖੁੱਲ ਜਾਂਦਾ। ਜੇ ਤੁਸੀਂ ਨਹੀਂ ਮੰਨਦੇ ਫਿਰ ਅਲੱਗ ਚੈਪਟਰ ਖੁੱਲ ਜਾਂਦਾ, ਕਿਉਂਕਿ ਜਦੋਂ ਆਪਾਂ ਸਾਰੇ ਕੁਛ ਤੋਂ ਟੁੱਟਦੇ ਫਿਰ ਹੀ ਤਾਂ ਆਹ ਸਾਰੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਵਾ। ਐਨਰਜੀ ਔਰਾ ਪਹਿਲਾਂ ਕਿੱਥੇ ਸਾਨੂੰ ਪਤਾ ਹੁੰਦਾ ਸੀ? ਤੁਸੀਂ ਦੱਸੋ, ਤੁਸੀਂ ਮੈਨੂੰ ਅੱਜ ਤੋਂ 20 ਸਾਲ ਪਹਿਲਾਂ ਤੁਹਾਨੂੰ ਪਤਾ ਸੀ ਵੀ ਇਹ ਵੀ ਚੀਜ਼ਾਂ ਇੱਦਾਂ ਹੁੰਦੀਆਂ?
1: ਕੁਛ ਨਹੀਂ ਸੀਗਾ, ਕਿਉਂਕਿ ਸਾਰੇ ਜੋ ਮਤਲਬ ਹੁਣ ਸਾਰੇ ਇੱਕ ਇਕੱਠ ਰਹਿੰਦੇ ਸੀਗੇ, ਵੱਡਾ ਵੱਡਾ ਪਰਿਵਾਰ ਹੁੰਦਾ ਸੀਗਾ, ਬੱਚੇ ਕਿਵੇਂ ਪਲ ਜਾਂਦੇ ਸੀਗੇ, ਉਹਨੂੰ ਆਂਢ ਗੁਆਂਢ ਦੀ ਵੀ ਲੋੜ ਨਹੀਂ ਪੈਂਦੀ ਸੀ, ਕਈ ਵਾਰੀ ਪਰਿਵਾਰ ਦੇ ਇੰਨੇ ਬੱਚੇ ਹੁੰਦੇ ਸੀਗੇ, ਉਹੀ ਦੋਸਤ ਯਾਰ ਬਣ ਜਾਂਦੇ ਸੀ, ਹੈ ਨਾ ਸਾਰੇ। ਅਤੇ ਉਹ ਹੁਣ ਸੈਕੂਲਰ ਫੈਮਲੀ ਆ ਗਈ ਹੈ, ਸਾਰਾ ਕੁਛ ਹੋ ਗਿਆ, ਕੋਈ ਕਿੱਥੇ ਰਹਿ ਰਿਹਾ, ਕੋਈ ਕਿੱਥੇ ਰਹਿ ਰਿਹਾ, ਉਹ ਸਾਰੀ ਚੀਜ਼ਾਂ ਫਿਰ ਹਰ ਇੱਕ ਚੀਜ਼ ਦਾ ਉਹ ਇੱਕ ਜਿਵੇਂ ਪ੍ਰੋਜ਼ ਐਂਡ ਕੌਨਸ ਹੀ ਹੈ ਨਾ, ਇਹ ਵੀ
0: ਉਹ ਬੇਸਿਕਲੀ ਉਹੀ ਨੇ। ਤੁਸੀਂ ਆਪਣਾ ਪੜ੍ਹਿਆ ਆਪ ਵਿਚਾਰਨਾ, ਆਪਣਾ ਕੀਤਾ ਆਪ ਭੁਗਤਣਾ, ਅਤੇ ਮਾਫ਼ੀ ਚਾਹੁੰਦੇ ਜੇਕਰ ਕੋਈ ਗਲਤ ਸ਼ਬਦ ਮੂੰਹ ਨਿਕਲਿਆ ਹੋਵੇ, ਉਹਦੇ ਲਈ ਮਾਫ਼ੀ। ਅਤੇ ਹੁਣ ਆਪਾਂ ਕੁਛ ਕੁ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਪ੍ਰੋਗਰਾਮ। ਕਹਿੰਦੇ ਗੋਇੰਗ ਗੁੱਡ ਜਸ ਜੀ, ਤੁਸੀਂ ਕਹਿੰਦੇ ਨੇ ਕਿ ਲਫਾਫਾ ਨਾਲ ਪਜਾਮੀ ਦਾ ਪਹੁੰਚਾ ਪਾਉਣ ਵਾਲੇ ਦਿਨ ਚੇਤੇ ਕਰਾ ਦਿੱਤੇ।
1: ਅੱਛਾ
0: ਅੱਛਾ, ਇਹ ਸਾਰੇ ਕਿੱਦਾਂ? ਓਕੇ,
1: ਪਰ ਪਾਣੀ ਜ਼ਰੂਰ ਹੈ।
0: ਓ ਵਾਹ, ਗੁੱਡ, ਥੈਂਕ ਯੂ। ਅਤੇ ਮੁੰਡਿਆਂ ਦਾ ਵੀ ਇੱਦਾਂ ਸੀ, ਉਹ ਕਿੰਨੀਆਂ ਭੈਣੇ ਭੀੜੀਆਂ ਪੈਂਟਾਂ ਆਪਾਂ ਪਾਉਂਦੇ ਹੁੰਦੇ, ਹੈ ਨਾ। ਮੈਂ ਤੁਹਾਨੂੰ ਅੱਗੇ ਗੱਲ ਦੱਸਦਾ ਨਾ, ਮੈਂ ਕੋਈ ਇੱਦਾਂ ਕਰੀ ਪੂਰੀ ਨਵੀਂ ਲਈ ਮੈਂ ਪੈਂਟ, ਹੈ ਨਾ, ਉਦੋਂ ਇਹਦਾ ਵੀ ਭੀੜੀ ਹੋਰ ਭੀੜੀ ਕਰਕੇ, ਹੈ ਨਾ, ਤਾਂ ਮਹਾਂ ਹੀ ਉਹ ਚੜ੍ਹਦੀ ਹੁੰਦੀ ਸੀ। ਅਤੇ ਮੈਂ ਉੱਥੇ ਆਪਣੇ ਮੁੰਡਾ ਜਿਹੜਾ ਰੱਖਿਆ ਸੀ ਮਾਲ ਡੰਗਰ ਲਈ, ਅਤੇ ਉਹਨੂੰ ਮੈਂ ਕਿਹਾ, ਮੈਂ ਹਾਂ ਚਲੋ ਮੈਨੂੰ ਅੱਡੇ ਤੱਕ ਛੱਡਿਆ, ਬੱਸ ਲੰਘ ਜਾਣੀ ਹੈ ਨਾ। ਅਤੇ ਮੈਂ ਤੈਂ ਆਪਣੀ ਗੱਲੋਂ ਪੂਰੀ ਐਂ ਡੁਸ਼ ਡੁਸ਼ ਜੀ ਮਾਰ ਕੇ ਜਦੋਂ ਬਾਹਰ ਨਿਕਲਿਆ, ਕਹਿੰਦਾ ਵੀਰ ਇਹਦੇ 'ਚ ਸਾਹ ਕਿੱਦਾਂ ਆਉਂਦਾ? ਤੂੰ ਮਾਚੀ ਮਾਰਤਾ ਮੇਰਾ। ਕਹਿੰਦੇ ਮੇਰੀ ਵੀ ਇੱਕ ਯਾਦ ਜੁੜੀ ਆ ਕਲੋਸ ਦੇ ਨਾਲ। ਕਹਿੰਦੇ ਕਿ ਮੇਰੇ ਵਿਆਹ ਨੂੰ ਟੇਲਰ ਨੇ ਮੇਰੀ ਸ਼ਰਟ ਦੀ ਪੈਂਟ ਬਣਾ ਦਿੱਤੀ ਸੀ।
1: ਇਹ ਤੇ ਬੜੇ ਖਤਰਨਾਕ।
0: ਇੰਦਰ ਕਪੜਾ ਉਹਦਾ ਤਾਂ ਮੋਟਾ ਲੈ ਲਿਆ
1: ਅਨਲੈਸ ਤੁਸੀਂ ਉਰਫੀ ਰਣਵੀਰ ਰਣਵੀਰ ਸਿੰਘ ਟਾਈਪ ਹੋ ਨਾ ਕੁਛ ਵੀ ਪਾ ਲਓ
0: ਨਹੀਂ ਅੱਜ ਕੱਲ੍ਹ ਤਾਂ ਜਿਹੜਾ ਸ਼ਰਟ ਵਾਲਾ ਕੱਪੜਾ ਹੈ ਨਾ ਉਹਦੀ ਪੈਂਟਾਂ ਬਣਨ ਲੱਗ ਪਈਆਂ ਨੇ ਗਰਮੀ ਦੇ ਵਿੱਚ ਜਿੱਦਾਂ ਮਤਲਬ ਕਹਿ ਲਓ ਪੈਂਟਾਂ ਕਾ ਦੀਆਂ ਪਜਾਮੇ ਪਰ ਉਹ ਪਜਾਮੇ ਵੀ ਉੱਤੋਂ ਉਹ ਬਣਾ ਦਿੰਦੇ ਨੇ ਨਾ ਅਤੇ ਉਹ ਪੈਂਟ ਹੀ ਆ ਹੁਣ ਇੱਕ ਹਿਸਾਬ ਦੇ ਹੈ ਨਾ ਉਹ ਤਾਂ ਉਹ ਹੌਲੀ ਹੌਲੀ ਵੇਖ ਲਓ ਵੀ ਚੀਜ਼ਾਂ ਭੁੱਲ ਗਈਆਂ ਮੈਂ ਆਪਣਾ ਕੁੜਤਾ ਪਜਾਮਾ ਸੀਨੇ ਦਿੱਤਾ ਅਤੇ ਉਹਨਾਂ ਨੇ ਭਾਈ ਸਾਹਿਬ ਨੇ ਉੱਤੋਂ ਪੈਂਟ ਵਰਗੀ ਬਣਾ ਦਿੱਤੀ ਮੈਂ ਕਿਹਾ ਕੀ ਬਣਾਇਆ ਕਹਿੰਦਾ ਪਜਾਮੇ ਅੱਜ ਕੱਲ੍ਹ ਇੱਦਾਂ ਬਣਦੇ ਆ
1: ਬੈਲਟ ਵਾਲੇ ਨਾ
0: ਬੈਲਟ ਵਾਲੇ ਬਣਦੇ ਆ ਮੈਂ ਯਾਰ ਮੈਂ ਤਾਂ ਤੈਨੂੰ ਕੁੜਤਾ ਪਜਾਮਾ ਕਿਹਾ ਤੈਨੂੰ ਅਤੇ ਹੁਣ ਮਤਲਬ ਕਈ ਚੀਜ਼ਾਂ ਹੁੰਦੀਆਂ ਨਾ ਉਹ ਡਿਫਾਲਟ ਸੈਟਿੰਗਸ ਹੋ ਜਾਂਦੀਆਂ
1: ਉਹੀ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਕਿ ਉਹ ਕਾਰੀਗਰ ਹੀ ਉਸ ਤਰੀਕੇ ਦੇ ਸੈੱਟ ਹੋ ਜਾਂਦੇ
0: ਹਾਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਨਾ ਉਹਨਾਂ ਨੂੰ ਇਹ ਵੀ ਉਹ ਕਹਿੰਦਾ ਭਾਈ ਵੇਖੋ ਅੱਜ ਕੱਲ੍ਹ ਕਹਿੰਦਾ ਵੀ ਨਾਲਾ ਬੰਨਣ ਤੱਕ ਦਾ ਤਾਂ ਪਤਾ ਨਹੀਂ ਕਿਸੇ ਨੂੰ ਅਤੇ ਇਹੋ ਕੁਛ ਹੀ ਚੱਲਦਾ ਸਾਰਿਆਂ ਦਾ ਠੀਕ ਹੈ ਭਾਈ ਅਤੇ ਉਹ ਉਹ ਸਾਰੀਆਂ ਉਹੀ ਚੀਜ਼ਾਂ ਮਾਰਕੀਟ 'ਚ ਫਿਰ ਉਹ ਉਸੇ ਤਰੀਕੇ ਦੇ ਨਾਲ ਹੀ ਹੋਣ ਲੱਗ ਪੈਂਦੀਆਂ ਪਹਿਲਾਂ ਕੋਈ ਸਮਾਂ ਹੀ ਸ਼ਾਇਦ ਤੁਹਾਨੂੰ ਇਹ ਕਹਿਣਾ ਪੈਂਦਾ ਹੋਵੇ ਵੀ ਮੇਰੇ ਪਜਾਮੇ 'ਚ ਲਾਸਟਿਕ ਪਾਉਣੀ ਆ ਜਾਂ ਅੱਗੋਂ ਪੈਂਟ ਵਰਗਾ ਬਣਾਉਣਾ ਜਾਣਾ ਹੈ ਨਾ ਅਤੇ ਪਰ ਹੁਣ ਤੁਹਾਨੂੰ ਇਹ ਕਹਿਣਾ ਪੈਂਦਾ ਵਾ ਜੇ ਕਿਤੇ ਕੋਈ ਜਾਊਗਾ ਤਾਂ ਧਿਆਨ ਰੱਖਿਓ ਭਾਈ ਹੁਣ ਤੁਹਾਨੂੰ ਇਹ ਕਹਿਣਾ ਪੈਂਦਾ ਵੀ ਮੇਰਾ ਪਜਾਮਾ ਟ੍ਰੈਡੀਸ਼ਨਲ ਨਾਲੇ ਵਾਲਾ ਹੀ ਸੀਣਾ ਵਾ ਦੂਜਾ ਨਹੀਂ ਸੀਣਾ ਤੁਸੀਂ ਨਹੀਂ ਤਾਂ ਉਸੇ ਹਿਸਾਬ ਦਾ ਹੀ ਉਹ ਤੁਹਾਨੂੰ ਸੀ ਕੇ ਦਿੰਦੇ ਆ ਚਲੀਏ ਫਿਰ ਆਪਾਂ ਲਈਏ
1: ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ ਅਤੇ ਇਸੇ ਤਰੀਕੇ ਨਾਲ ਅਸੀਂ ਹੋਰ ਵੀ ਵਧੀਆ ਵਧੀਆ ਟੋਪਿਕ ਲੈ ਕੇ ਆਵਾਂਗੇ ਤੁਸੀਂ ਬਣੇ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
0: ਜੀ ਬਿਲਕੁਲ ਜੀ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਅਤੇ ਧੰਨਵਾਦ ਮਿਹਰਬਾਨੀ ਅਤੇ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੰਦਰੁਸਤੀਆਂ ਮਾਣੋ ਅਤੇ ਗਲੇ ਦੇ ਲਈ ਥੋੜ੍ਹੀ ਜੀ ਮੁਆਫੀ ਅਤੇ ਆਪਾਂ ਮਿਲਦੇ ਹਾਂ ਫਿਰ ਦੁਬਾਰਾ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਸਮਾਂ ਚੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਅੱਜ 31 ਤਰੀਕ ਅਗਸਤ ਦਾ ਮਹੀਨਾ ਅਤੇ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਰਗਿਜ਼ਸਤਾਨ 'ਚ ਸ਼ੰਘਾਈ ਮਿਲਵਰਤਨ ਸੰਗਠਨ ਸੰਮੇਲਨ 'ਚ ਹਿੱਸਾ ਲੈਣਗੇ। ਕੱਲ ਉਹ ਤਾਸ਼ਕੰਦ ਦੇ ਵਿੱਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨੂੰ ਮਿਲੇ ਨੇ ਤੇ ਉੱਥੇ ਉਹਨਾਂ ਨੇ ਜਿਹੜੀ ਹੈ ਕੁਛ ਸਮਝੌਤਿਆਂ ਦੇ ਉੱਪਰ ਵੀ ਜਿਹੜੀ ਹੈ ਰਜ਼ਾਮੰਦੀ ਕੀਤੀ ਹੈ। ਤੇ ਅੱਜ ਉਹਨਾਂ ਦਾ ਹੈਗਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਕਿਉਂਕਿ ਉਹ ਵੀ ਆ ਰਹੇ ਨੇ ਤੇ ਉਹਨਾਂ ਨੂੰ ਮਿਲਣ ਦੀ ਵੀ ਸੰਭਾਵਨਾ ਹੈ। ਤੇ ਸ਼ਾਇਦ ਜਿਹੜੇ ਹੈ ਚਾਈਨਾ ਦੇ ਰਾਸ਼ਟਰਪਤੀ ਵੀ ਸ਼ੀ ਜਿਨਪਿੰਗ ਵੀ ਹਿੱਸਾ ਲੈ ਰਹੇ ਨੇ। ਤੇ ਉਧਰ ਦੂਜੀ ਖਬਰ, ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਦੇ ਡੀਐਨਏ ਵਿੱਚ ਜਿਹੜਾ ਹੈ ਆਪਸ ਦੇ ਵਿੱਚ ਜਿਹੜਾ ਹੈ ਮਿਲਵਰਤਨ ਤੇ ਅਨੇਕਤਾ ਵਿੱਚ ਏਕਤਾ ਹੈ। ਤੇ ਉਹਨਾਂ ਨੇ ਨਿਊਯਾਰਕ ਦੇ ਮੈਡੀਸਨ ਸਕੁਏਅਰ ਦੇ ਵਿੱਚ ਭਾਰਤੀਆਂ ਨੂੰ ਸੰਬੋਧਨ ਕੀਤਾ, ਜਦਕਿ ਗਰਮ ਖਿਆਲੀ ਜਥੇਬੰਦੀਆਂ ਨੇ ਭਾਗਵਤ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਉਹਨਾਂ ਨੂੰ ਜਿਹੜਾ ਹੈਗਾ ਵਾਪਸ ਜਾਣ ਲਈ ਕਿਹਾ। ਤੇ ਇੱਧਰ ਨੀਟ ਦੀ ਪੋਸਟ ਗ੍ਰੈਜੂਏਟ ਪ੍ਰੀਖਿਆ 'ਚ ਫੇਰ ਗੜਬੜ ਸਾਹਮਣੇ ਆਈ ਹੈ। ਰਾਜਸਥਾਨ ਦੇ ਜੈਪੁਰ 'ਚ ਦੋ ਕੇਂਦਰਾਂ 'ਚ ਤਕਨੀਕੀ ਨੁਕਸ ਹੋਣ ਕਰਕੇ ਹੁਣ ਜਿਹੜੀ ਉੱਥੇ ਪ੍ਰੀਖਿਆ ਸੀ ਉਹ ਦੁਬਾਰਾ 5 ਸਤੰਬਰ ਨੂੰ ਹੋਏਗੀ, ਉਹ ਰੱਦ ਕਰ ਦਿੱਤੀ ਗਈ ਹੈ। ਤੇ ਇੱਧਰ ਪੰਜਾਬ 'ਚ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ ਕਾਫੀ ਸੁਧਾਰ ਦਰਜ ਕੀਤਾ ਗਿਆ। ਜ਼ਮੀਨੀ ਪਾਣੀ ਦੀ ਜਿਹੜੀ ਹੈ ਨਿਕਾਸੀ ਉਹ ਹੁਣ ਘਟੀ ਹੈ ਤੇ 95 ਬਲਾਕਾਂ ਦੇ ਵਿੱਚ ਸੁਧਾਰ ਦੱਸਿਆ ਜਾ ਰਿਹਾ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੀਵਨ ਉੱਪਰ ਜਿਹੜੀ ਡਿਸਕਵਰੀ ਚੈਨਲ ਨੇ ਦਸਤਾਵੇਜ਼ੀ ਫਿਲਮ ਜਾਰੀ ਕੀਤੀ ਹੈ, ਜਿਹੜੀ 7 ਭਾਸ਼ਾਵਾਂ ਦੇ ਵਿੱਚ ਜਿਹੜੀ ਹੈ ਉਹ ਚੱਲੇਗੀ। ਤੇ ਪੰਜਾਬ ਬੀਜੇਪੀ ਨੇ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਆਪਣੇ ਪ੍ਰਚਾਰ ਦਾ ਏਜੰਡਾ ਬਣਾਇਆ। ਹੁਣ ਪੰਜਾਬ ਦੇ ਪ੍ਰਧਾਨ ਕੇਵਲ ਢਿੱਲੋਂ ਨੇ ਕੱਲ ਝੰਜੇੜੀ 'ਚ ਜਿਹੜਾ ਹੈ ਆਪਣੇ ਵਰਕਰਾਂ ਦੇ ਨਾਲ ਬੈਠ ਕੇ ਮਨ ਕੀ ਬਾਤ ਪ੍ਰੋਗਰਾਮ ਸੁਣਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਸਭ ਤੋਂ ਪਹਿਲੀ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਆ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੋ ਇਹ ਫਿਰ ਇੱਕ ਵਾਰੀ ਦੌਰੇ ਦੇ ਉੱਤੇ ਨੇ। ਇਹਨਾਂ ਦੇ ਜਦੋਂ ਵੀ ਦੌਰੇ ਹੁੰਦੇ ਨੇ, ਜਦੋਂ ਤੋਂ ਵੀ ਇਹਨਾਂ ਨੇ ਅਹੁਦਾ ਸੰਭਾਲਿਆ, ਸੱਤਾ ਦੇ ਵਿੱਚ ਆਏ ਨੇ, ਕੋਈ ਵੀ ਕਿਤੇ ਵੀ ਜਾਣ ਤਾਂ ਇੱਕ ਵਾਰੀ ਚਰਚਾ ਦਾ ਵਿਸ਼ਾ ਜ਼ਰੂਰ ਬਣ ਜਾਂਦਾ। ਖੈਰ ਹੁਣ ਇਹ ਚੀਜ਼ ਇੱਦਾਂ ਵੀ ਲੱਗਦੀ ਹੈ ਕਿ ਸ਼ਾਇਦ ਇਹਨਾਂ ਦੇ ਕਿਤੇ ਨਾ ਕਿਤੇ ਏਜੰਡੇ ਦਾ ਉਹ ਇੱਕ ਪੱਖ ਵੀ ਹੁੰਦਾ ਵਾ ਕਿ ਉਹ ਚੀਜ਼ ਨੂੰ ਵੱਧ ਤੋਂ ਵੱਧ ਦੇਸ਼ ਦੁਨੀਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਛਾਪਿਆ ਜਾਵੇ। ਸੋ ਇੱਕ ਵਾਰੀ ਫਿਰ ਤੋਂ ਕਹਿੰਦੇ ਨੇ ਕਿ ਇੱਕ ਸਰਵਉੱਚ ਸਨਮਾਨ ਹਾਸਲ ਇਹਨਾਂ ਨੇ ਕੀਤਾ। ਕੀ ਮੈਨੇ ਰੱਖਦੇ ਨੇ ਸਨਮਾਨ, ਕਿਉਂਕਿ ਇਸ ਤੋਂ ਪਹਿਲਾਂ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਨੇ ਕਦੀ ਇਸ ਤਰੀਕੇ ਦੇ ਨਾਲ ਨਹੀਂ ਵੇਖਿਆ ਗਿਆ ਕਿ ਹਰ ਇੱਕ ਜਗ੍ਹਾ ਤੋਂ ਇਸੇ ਤਰੀਕੇ ਦੇ ਨਾਲ ਸਨਮਾਨ ਉਹਨਾਂ ਨੂੰ ਦਿੱਤਾ ਜਾਵੇ ਜਾਂ ਫਿਰ ਉੱਥੋਂ ਸਨਮਾਨ ਲਿਆ ਜਾਵੇ। ਇਹ ਇੱਕ ਅਲੱਗ ਤਰ੍ਹਾਂ ਦੀ ਜਾਂ ਫਿਰ ਅਜੋਕੇ ਸਮੇਂ ਦੀ ਜਾਂ ਫਿਰ ਇਹਨਾਂ ਦੀ ਰਾਜਨੀਤੀ ਆਪਾਂ ਕਹਿ ਲਈਏ ਕੀ ਮੈਨੇ ਰੱਖਦੀ ਹੈ, ਅਤੇ ਉਜ਼ਬੇਕਿਸਤਾਨ ਜਾਂ ਫਿਰ ਇਸ ਖਿੱਤੇ ਦੇ ਜਿਹੜੇ ਦੌਰੇ ਦੀ ਤੁਸੀਂ ਗੱਲ ਕਰ ਰਹੇ ਹੋ, ਕੀ ਅਹਿਮੀਅਤ ਰੱਖਦਾ ਵਾ ਇਸ ਸਮੇਂ ਭਾਰਤ ਦੇ ਲਈ?
1: ਦੇਖੋ ਰਣਜੋਤ ਜੀ, ਦੋ ਤਿੰਨ ਗੱਲਾਂ ਇਹਦੇ 'ਚ ਹੈਗੀਆਂ, ਇੱਕ ਆਪਾਂ ਕਹਿ ਸਕਦੇ ਹਾਂ ਕਿ ਦੋ ਤਿੰਨ ਸਵਾਲ ਜਿਹੜੇ ਖੜੇ ਹੁੰਦੇ ਆ। ਪਹਿਲੀ ਗੱਲ ਤਾਂ ਤੁਸੀਂ ਜਿਹੜੀ ਸਨਮਾਨ ਦੀ ਗੱਲ ਕੀਤੀ ਹੈ, ਇਹ ਇੱਕ ਰੁਟੀਨ ਹੁੰਦੀ ਹੈ ਜਦੋਂ ਵੀ ਕੋਈ ਦੂਸਰੇ ਜਿਹੜਾ ਹੈਗਾ ਦੇਸ਼ ਦਾ ਜਾਂ ਦੂਸਰੇ ਦੇਸ਼ ਦੀ ਸਰਕਾਰ ਦਾ ਮੁਖੀ ਦੌਰੇ ਤੇ ਆਉਂਦਾ ਹੈ ਤਾਂ ਉਹ ਉਹਨਾਂ ਨੂੰ ਨਵਾਜਦੇ ਆ, ਇੰਨਾ ਸਤਿਕਾਰ ਜਿਹੜਾ ਹੈਗਾ ਉਹ ਕੀਤਾ ਜਾਂਦਾ। ਪਰ ਅੱਗੋਂ ਉਹਨੂੰ ਤੁਸੀਂ ਮੀਡੀਆ 'ਚ ਕਿੱਦਾਂ ਲਿਜਾਣਾ ਹੈ, ਮੀਡੀਆ 'ਚ ਉਹਦੀ ਕਿੱਦਾਂ ਪ੍ਰਚਾਰ ਕਰਨਾ ਹੈ, ਤੇ ਇਹ ਡਿਪੈਂਡ ਕਰਦਾ, ਨਿਰਭਰ ਕਰਦਾ ਵੀ ਤੁਸੀਂ ਕਿੰਨਾ ਚਾਹੁੰਦੇ ਹੋ। ਪਹਿਲਾਂ ਪ੍ਰਧਾਨ ਮੰਤਰੀ ਇੱਕ ਤਾਂ ਇਹ ਸੀ ਗੱਲ ਕਿ ਬਿਨਾਂ ਕਿਸੇ ਮਤਲਬ ਤੋਂ, ਬਿਨਾਂ ਕਿਸੇ ਕੰਮ ਤੋਂ, ਕਿਸੇ ਦੌਰੇ ਤੇ ਉਹ ਜਾਂਦੇ ਨਹੀਂ ਸੀ ਕਿਸੇ ਵੱਡੇ ਸਮਾਗਮ 'ਚ ਹਿੱਸਾ ਲੈਣ ਵਾਸਤੇ, ਤੇ ਜਾਂ ਕੋਈ ਆਪਸ ਦੇ ਵਿੱਚ ਕੋਈ ਬਹੁਤ ਵੱਡਾ ਕੋਈ ਸਮਝੌਤਾ ਸਹੀ ਬੰਦ ਕਰਨਾ, ਤੇ ਤਾਂ ਉਹ ਇੱਦਾਂ ਦੌਰਿਆਂ ਤੇ ਜਾਂਦੇ ਰਹੇ ਆ। ਤੇ ਨਰਿੰਦਰ ਮੋਦੀ ਜੀ ਜਿਹੜੇ ਹੈ ਉਹ ਮੇਰਾ ਖਿਆਲ ਇਹਨਾਂ ਦਾ ਹੁਣ ਰਿਕਾਰਡ ਹੋਣਾ ਕਿ ਸਭ ਤੋਂ ਵੱਧ ਦੇਸ਼ਾਂ ਦੇ ਤੇ ਸਭ ਤੋਂ ਵੱਧ ਜਿਹੜੇ ਹੈਗੇ ਟੂਰ ਇਹਨਾਂ ਦੇ, ਇਹਨਾਂ ਨੇ ਇੰਨੇ ਸਾਲਾਂ ਦੇ ਵਿੱਚ ਜਿਹੜੇ ਉਹ ਲਾਏ ਆ। ਤੇ ਖੈਰ ਉੱਦਾਂ ਕੋਈ ਮਾੜੀ ਗੱਲ ਨਹੀਂ, ਆਪਾਂ ਉਸ ਰੂਪ 'ਚ ਇਹਦੀ ਨੁਕਤਾਚੀਨੀ ਨਹੀਂ ਕਰਦੇ ਕਿ ਇੱਦਾਂ ਜਾਣਾ ਨਹੀਂ ਚਾਹੀਦਾ, ਬਿਲਕੁਲ ਜਾਣਾ ਚਾਹੀਦਾ ਜੇ ਤੁਹਾਡੇ ਦੇਸ਼ ਨੂੰ ਕੋਈ ਉਹਦਾ ਫਾਇਦਾ ਹੁੰਦਾ ਤਾਂ। ਤੇ ਦੂਸਰੀ ਗੱਲ ਜਿਹੜੀ ਹੈ, ਇਹ ਜਿਹੜਾ ਖਿੱਤਾ ਹੈ ਖਾਸ ਕਰਕੇ ਉਜ਼ਬੇਕਿਸਤਾਨ ਹੈ, ਤਾਜਿਕਸਤਾਨ ਹੈ, ਕਿਰਗਿਜ਼ਸਤਾਨ ਹੈ ਤੇ ਤੁਰਕਮੇਨਿਸਤਾਨ ਹੈ, ਇਹ ਖਿੱਤਾ ਭਾਰਤ ਲਈ ਬਹੁਤ ਇੰਪੋਰਟੈਂਟ ਇਸ ਕਰਕੇ ਵੀ ਹੈ ਤੇ ਕਿ ਕਿਸੇ ਸਮੇਂ ਜਿਹੜਾ ਹੈਗਾ ਇੱਥੋਂ ਹਿੰਦੁਸਤਾਨ ਤੋਂ ਇਸ ਖਿੱਤੇ ਦੇ ਵਿੱਚ ਕਾਰੋ ਜਿਹੜਾ ਸੀ ਵਪਾਰ ਜਿਹੜਾ ਸੀਗਾ ਉਹ ਕਾਫੀ ਹੁੰਦਾ ਸੀ, ਜਿਹੜਾ ਜਿਹਨੂੰ ਆਪਾਂ ਇੰਟਰਨੈਸ਼ਨਲ ਟ੍ਰੇਡ ਕਹਿ ਸਕਦੇ ਹਾਂ। ਤੇ ਅਜੇ ਵੀ ਕੁਛ ਉਹਦੇ ਆਪਾਂ ਨਿਸ਼ਾਨੀਆਂ ਦੇਖ ਸਕਦੇ ਹਾਂ, ਜਿਵੇਂ ਜਿਹੜਾ ਹੈਗਾ HT ਰੋਡ ਹੈ, ਜਿਹੜੀ ਹਿੰਦੁਸਤਾਨ ਤਿੱਬਤ ਰੋਡ, ਜਿਹੜਾ ਪੁਰਾਣੀ ਸੜਕ, ਉਹ ਆਪਾਂ ਅਜੇ ਵੀ ਉਹ ਕਿਤੇ ਕਿਤੇ ਅਜੇ ਉਹ ਹੈਗੀ ਹੈ, ਵਿਖਾਈ ਦਿੰਦੀ ਹੈ ਕਿਸ ਤਰ੍ਹਾਂ ਦੀ ਬਣੀ ਹੋਈ ਹੈ, ਮਜ਼ਬੂਤ ਪੱਥਰਾਂ ਦੀ ਜਿਹੜੀ ਹੈ ਉਹ ਮਟੈਲਿਕ ਰੋਡ ਭਾਵੇਂ ਨਹੀਂ ਹੈ ਤੇ ਪਰ ਉਸ ਰਸਤੇ ਤੋਂ ਕਹਿੰਦੇ ਕਿ ਮਿਊਲਸ ਦੇ ਰਾਹੀਂ, ਖੱਚਰਾਂ ਦੇ ਰਾਹੀਂ ਜਾਂ ਗੱਡਿਆਂ ਰਾਹੀਂ ਉਹ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਮਾਨ ਜਾਂਦਾ ਸੀ ਇਹਨਾਂ ਦੇਸ਼ਾਂ ਨੂੰ, ਇਹਨਾਂ ਦੇਸ਼ਾਂ ਤੋਂ ਆਉਂਦਾ ਸੀ। ਤੇ ਇਸੇ ਤਰ੍ਹਾਂ ਜਦੋਂ ਆਪਾਂ ਲਦਾਖ ਵਾਲੀ ਸਾਈਡ ਜਾਂਦੇ ਹਾਂ ਤਾਂ ਉਧਰੋਂ ਵੀ ਦੇਖਦੇ ਹਾਂ, ਜਿਹਨੂੰ ਸਿਲਕ ਰੂਟ ਦਾ ਨਾਮ ਦਿੰਦੇ ਆ, ਤਾਸ਼ਕੰਦ ਨੂੰ ਜਿਹੜਾ ਹੈ ਸਿੱਧਾ ਉਹ ਜਾਂਦਾ ਸੀ। ਤਾਸ਼ਕੰਦ ਦੇ ਵਿੱਚ ਤਾਂ ਇੱਥੋਂ ਤੱਕ ਕਿ ਉੱਥੇ ਧਰਮਸ਼ਾਲਾ ਸਾਡੇ ਵਪਾਰੀਆਂ ਨੇ ਬਣਾਈਆਂ ਹੋਈਆਂ ਸੀ ਤੇ ਇੱਕ ਦੋ ਧਰਮਸ਼ਾਲਾ ਇਹੋ ਜਿਹੀਆਂ ਵੀ ਨੇ ਜਿੱਥੇ ਉੱਪਰ ਨਾਂ ਉਹਨਾਂ ਦਾ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਤੇ ਉਹ ਅਜੇ ਵੀ ਹੈਗੀਆਂ ਨੇ। ਤੋ ਸੋ ਇਹਨਾਂ ਇਸ ਖਿੱਤੇ ਦੇ ਨਾਲ ਇਹਨਾਂ ਦੇਸ਼ਾਂ ਦੇ ਨਾਲ ਸੰਬੰਧਿਤ ਤਾਂ ਬਹੁਤ ਪੁਰਾਣਾ ਸੀ ਸਾਡਾ ਤੇ ਪਰ ਸਮਾਂ ਇਸ ਤਰ੍ਹਾਂ ਦਾ ਪੈਂਦਾ ਗਿਆ ਤੇ ਜਦੋਂ ਤਕਸੀਮ ਹੋਣ ਤੋਂ ਬਾਅਦ ਇੱਕ ਨਵਾਂ ਦੇਸ਼ ਪਾਕਿਸਤਾਨ ਬਣ ਗਿਆ ਤੇ ਚਲੋ ਅਫਗਾਨਿਸਤਾਨ ਦਾ ਜਿਹੜਾ ਖਿੱਤਾ ਤਾਂ ਉਹ ਤੋਂ ਪਹਿਲਾਂ ਵੀ ਐਗਜਿਸਟ ਕਰਦਾ ਸੀ ਤੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੀ ਰਾਈਵਲਰੀ ਜਿਹੜੀ ਹੈ ਆਪਸੀ, ਜਿਹਨੂੰ ਕਹਿੰਦੇ ਆ ਦੇਸ਼ਾਂ ਦੀ ਦੁਸ਼ਮਣੀ, ਉਹ ਇੰਨੀ ਜ਼ਿਆਦਾ ਵੱਧ ਗਈ ਕਿ ਉਹ ਟ੍ਰੇਡ ਦੇ ਉੱਤੇ ਤੁਹਾਡਾ ਬਹੁਤ ਜ਼ਿਆਦਾ ਅਸਰ ਪਿਆ। ਤੇ ਕਿਉਂਕਿ ਜੇ ਜਿਹੜਾ ਹੈਗਾ ਜ਼ਮੀਨੀ ਰਾਸਤੇ ਟ੍ਰੇਡ ਜੇ ਸੰਭਵ ਹੈ ਤਾਂ ਸਿਰਫ ਜਿਹੜਾ ਇਹੀ ਇੱਕ ਰਸਤਾ ਜਿਹੜਾ ਅੰਮ੍ਰਿਤਸਰ ਲਾਹੌਰ ਵਾਲਾ ਰਸਤਾ ਹੈ ਜਿਹਨੂੰ ਆਪਾਂ ਅਟਾਰੀ ਵਾਹਗਾ ਬਾਰਡਰ ਵੀ ਕਹਿ ਦਿੰਦੇ ਹਾਂ। ਤੇ ਮੈਂ ਸਮਝਦਾ ਕਿ ਇਸ ਪੱਖ ਤੋਂ ਜੇ ਦੇਖਿਆ ਜਾਵੇ ਤਾਂ ਜਿਹੜਾ ਉਜ਼ਬੇਕਿਸਤਾਨ ਨਾਲ ਜਿਹੜੀ ਇਹ ਇਸ ਤਰ੍ਹਾਂ ਦੀ ਰਣਨੀਤਿਕ ਭਾਈਵਾਲੀ ਜੇ ਹੁੰਦੀ ਹੈ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਇੱਕ ਫਾਇਦਾ ਜਿਹੜਾ ਉਹ ਬਣਦਾ। ਤੇ ਹਾਲਾਂਕਿ ਕਿਹਾ ਜਾ ਰਿਹਾ ਕਿ ਉਜ਼ਬੇਕਿਸਤਾਨ ਤੋਂ ਯੂਰੇਨੀਅਮ ਲਿਆ ਜਾਏਗਾ, ਜਿਹੜਾ ਉਹ ਯੂਰੇਨੀਅਮ ਜਿਹੜਾ ਕਿਤੇ ਲੜਾਈ ਲਈ ਜਿਹੜਾ ਹੈ ਉਸ ਰੂਪ ਦੇ ਵਿੱਚ ਨਹੀਂ ਵਰਤਿਆ ਜਾਏਗਾ, ਕਿਸੇ ਪਰਮਾਣੂ ਜਿਹੜੇ ਇਸ ਤਰ੍ਹਾਂ ਦਾ ਨਹੀਂ ਵਰਤਿਆ ਜਾਏਗਾ, ਉਹ ਸਿਵਲ ਪਰਪਜ ਵਾਸਤੇ ਵਰਤਿਆ ਜਾਏਗਾ, ਜਿਹੜੀ ਇੱਦਾਂ ਦੀ ਜੋ ਕੱਲ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਈ ਹੈ। ਤੇ ਇਸੇ ਤਰ੍ਹਾਂ ਜਿਹੜਾ ਇਹਦੇ ਚ SCO ਹੈ, ਜਿਹੜਾ ਸ਼ੰਘਾਈ ਕੋਪਰੇਸ਼ਨ ਆਰਗੇਨਾਈਜੇਸ਼ਨ ਹੈ, ਜਿਹਨੂੰ ਆਪਾਂ ਸ਼ੰਘਾਈ ਮਿਲਵਰਤਨ ਜਿਹੜਾ ਸੰਗਠਨ ਕਹਿ ਸਕਦੇ ਹਾਂ, ਉਹਦਾ ਸੰਮੇਲਨ ਹੋ ਰਿਹਾ ਜਿਹਦੇ ਚ ਹੁਣ 10 ਦੇਸ਼ ਜਿਹੜੇ ਹੈਗੇ ਉਹ ਸ਼ਾਮਿਲ ਨੇ, ਪਹਿਲਾਂ ਘੱਟ ਸੀਗੇ, 7 ਸੀ ਫਿਰ 8 ਹੋਏ। ਤੇ ਇਹ ਇਹ ਜਿਹੜਾ ਇੱਕ ਸੰਗਠਨ ਬਣਿਆ ਹੋਇਆ SCO, ਇਹਦੇ ਵਿੱਚ ਵੀ ਰਸ਼ੀਆ ਤੇ ਚਾਈਨਾ ਦੋਨੇ ਮੋਹਰੀ ਦੇਸ਼ ਨੇ, ਵੱਡੇ ਦੇਸ਼ ਨੇ, ਤੇ ਜ਼ਿਆਦਾ ਦੇਸ਼ ਇਹਦੇ ਚ ਹੋਈ ਨੇ ਜਿਹੜੇ ਕਿਸੇ ਵੇਲੇ USSR ਦਾ ਹਿੱਸਾ ਸੀ, ਭਾਵ ਰਸ਼ੀਆ ਦੇ ਨਾਲ ਦੀਆਂ ਜਿਹੜੀਆਂ ਸਟੇਟ ਸੀਗੀਆਂ, ਕਿਸੇ ਵੇਲੇ ਸੋਵੀਅਤ ਯੂਨੀਅਨ ਦਾ ਪਾਰਟ ਸੀ, ਤੇ ਉਹ ਵੀ ਜਿਹੜੀਆਂ 4-5 ਜਿਹੜੀਆਂ ਸਟੇਟ ਉਹ ਹੈਗੀਆਂ ਨੇ, ਤੇ ਜਿਹਦੇ ਵਿੱਚ ਇਹ ਦੇਸ਼ ਨੇ ਹੁਣ, ਮਤਲਬ ਕਿ ਹੁਣ ਤਾਂ ਉਹ ਦੇਸ਼ ਬਣ ਗਏ ਇੰਡੀਪੈਂਡੈਂਟ, ਭਾਵੇਂ ਉਜ਼ਬੇਕਿਸਤਾਨ ਹੈ, ਭਾਵੇਂ ਕਿਰਗਿਜ਼ਸਤਾਨ ਹੈ, ਭਾਵੇਂ ਤਾਜਿਕਸਤਾਨ ਹੈ ਤੇ ਕਜ਼ਾਕਿਸਤਾਨ ਹੈ। ਸੋ ਇਹਨਾਂ ਦੇਸ਼ਾਂ ਦੇ ਨਾਲ ਜੇ ਭਾਰਤ ਦਾ ਕੋਈ ਏਦਾਂ ਇੰਟਰਨੈਸ਼ਨਲ ਟ੍ਰੇਡ ਬਣਦਾ ਹੈ, ਸ਼ੁਰੂ ਹੁੰਦਾ ਹੈ, ਤੇ ਇਹ ਵੈਸੇ ਤਾਂ ਅੱਛੀ ਗੱਲ ਹੈ। ਘੱਟੋ ਘੱਟ ਚਲੋ ਪੰਜਾਬ ਨੂੰ ਤਾਂ ਫਿਰ ਇਹਦਾ ਜਿਹੜਾ ਹੈਗਾ ਉਹ ਫਾਇਦਾ ਤਾਂ ਹੀ ਹੋ ਸਕਦਾ ਹੈ ਜੇ ਪਾਕਿਸਤਾਨ ਨਾਲ ਜਿਹੜੇ ਆ ਉਹ ਸੰਬੰਧ ਜਿਹੜੇ ਉਹ ਠੀਕ ਹੋਣ। ਹੁਣ ਇਹਦੇ ਵਿੱਚ ਇਰਾਨ ਤੇ ਪਾਕਿਸਤਾਨ ਵੀ ਮੈਂਬਰ ਨੇ, ਅਸੀਂ ਵੀ ਮੈਂਬਰ ਹਾਂ, ਸਾਡਾ ਦੇਸ਼ ਹੈ। ਸੋ 10 ਦੇਸ਼ ਨੇ ਜਿਹੜੇ, ਜੇ ਇਸ ਤਰ੍ਹਾਂ ਦਾ ਹੁਣ ਇਕੱਠ ਹੋ ਰਿਹਾ ਹੈ ਜਿਹੜਾ ਅੱਜ, ਤੇ ਇਹਦੇ ਚ ਇੱਦਾਂ ਦੇ ਕੋਈ ਰੈਜੋਲੂਸ਼ਨ ਲੈ ਕੇ ਆਉਣ ਕਿ ਜੋ ਇਹ ਟ੍ਰੇਡ ਹੈ ਜਿਹੜਾ ਹੈ ਕਿਸ ਤਰ੍ਹਾਂ ਇਹਨੂੰ ਉਤਸ਼ਾਹਿਤ ਕੀਤਾ ਜਾਵੇ, ਤਾਂ ਫਿਰ ਇਸ ਪਾਸਿਓਂ ਜਿਹੜਾ ਹੈਗਾ ਉਹ ਫਾਇਦਾ ਹੋ ਸਕਦਾ ਹੈ। ਕਿਉਂਕਿ ਇਧਰੋਂ ਜਿਹੜਾ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਕਿ ਲਿਜਾਣ ਤੇ ਲਿਆਉਣ ਦਾ ਜਿਹੜਾ ਹੈਗਾ, ਜਿਹੜੇ ਕੈਰਿਜ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਸਸਤੀ ਫਿਰ ਬਹੁਤ ਪੈਂਦੀ ਹੈ ਇਸ ਪਾਸਿਓਂ ਜੇ ਜਾਵੇ, ਕਿਉਂਕਿ ਬਾਈ ਏਅਰ ਬਹੁਤ ਮਹਿੰਗੀ ਪੈਂਦੀ ਹੈ, ਸਮੁੰਦਰੀ ਰਸਤਾ ਬਹੁਤ ਦੂਰ ਦੀ ਪੈਂਦਾ ਹੈ, ਤੇ ਇਸ ਕਰਕੇ ਇਧਰੋਂ ਜੇ ਜਾਏਗਾ ਸਾਰਾ ਸਮਾਨ ਆਏਗਾ, ਆਦਾਨ ਪ੍ਰਦਾਨ ਹੋਏਗਾ। ਕਿਸੇ ਵੇਲੇ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਜਿਹਨੂੰ ਸਿਲਕ ਰੂਟ ਕਿਹਾ ਜਾਂਦਾ ਸੀ, ਕਿ ਜਿਹੜਾ ਰੇਸ਼ਮ ਸੀ ਤੇ ਉਸ ਦੇ ਵਪਾਰ ਕਰਕੇ ਉਹਦਾ ਨਾਂ ਜਿਹੜਾ ਹੈਗਾ ਸਿਲਕ ਰੂਟ ਪੈ ਗਿਆ ਸੀ, ਤੇ ਉਹਨੂੰ ਜਿਹੜਾ ਹੈਗਾ ਸਿਲਕ ਰੂਟ ਨੂੰ ਦੁਬਾਰਾ ਜਿਹੜਾ ਹੈਗਾ ਉਹ ਚਾਲੂ ਕੀਤਾ ਜਾ ਸਕਦਾ ਹੈ। ਤੇ ਫਿਰ ਇਹਦਾ ਜਿਹੜਾ ਹੈਗਾ ਸਾਡੇ ਪੰਜਾਬ ਨੂੰ ਵੀ ਜਿਹੜਾ ਹੈ ਕਾਫੀ ਇਹ ਫਾਇਦਾ ਹੋ ਸਕਦਾ। ਖੈਰ ਭਾਵੇਂ ਦੇਖੋ ਟ੍ਰੇਡ ਦੇ ਬਹਾਨੇ ਜਾਂ ਹੋਰ ਜੇ ਦੇਸ਼ ਆਪ ਦੇ ਵਿੱਚ ਸਿਰ ਜੋੜ ਕੇ ਬੈਠਦੇ ਆ ਉਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਫਾਇਦਾ ਤਾਂ ਹੁੰਦਾ ਹੀ ਹੈ। ਹੁਣ ਅਗਲੀ ਗੱਲ ਜਿਹੜੀ ਹੈ ਉਹ ਇਹ ਇੰਪੋਰਟੈਂਟ ਹੈ ਕਿਉਂਕਿ ਉਹਦੇ ਚ ਪਾਕਿਸਤਾਨ ਵੀ ਮੈਂਬਰ ਹੈ, ਭਾਰਤ ਵੀ ਮੈਂਬਰ ਹੈ, ਈਰਾਨ ਵੀ ਮੈਂਬਰ ਹੈ, ਤੇ ਹੁਣ ਇਹਨਾਂ ਕੰਟਰੀਜ਼ ਨੇ ਆਪਸ ਦੇ ਵਿੱਚ ਚਲੋ SCO ਦਾ ਮੈਂਬਰ ਤਾਂ ਹੈਗਾ ਹੀ ਹੈ ਤੇ ਕਿੱਥੇ ਆਪਣੇ ਆਪ ਨੂੰ ਖੜਾ ਕਰਕੇ ਰੱਖਣਾ ਹੈ। ਤੇ ਕਿਉਂਕਿ ਭਾਰਤ ਦਾ ਤਾਂ ਇੱਕੋ ਇੱਕ ਏਜੰਡਾ ਹੁੰਦਾ ਹਰ ਥਾਂ ਤੇ ਜਿਹੜਾ ਉਹ ਲੈ ਕੇ ਜਾਂਦਾ ਹੈ, ਚਲੋ ਉਹ ਠੀਕ ਹੈ ਪੋਲੀਟੀਕਲ ਸਿਆਸੀ ਤੌਰ ਤੇ ਜੇ ਸੂਤ ਬੈਠਦਾ ਤਾਂ ਉਹ ਠੀਕ ਹੈ, ਉਹ ਸਿਰਫ ਤੇ ਸਿਰਫ ਹੈਗਾ ਟੈਰਰਿਜ਼ਮ ਵਾਲਾ ਇੱਕੋ ਏਜੰਡਾ ਕਿ ਇਸ ਨੂੰ ਜਿਹੜਾ ਹੈਗਾ ਨੱਥ ਪਾਈ ਜਾਵੇ। ਤੇ ਇਹ ਕੋਈ ਵੀ ਕਦੇ ਦੇਸ਼ ਨਹੀਂ ਕਹੂਗਾ ਕਿ ਟੈਰਰਿਜ਼ਮ ਚੰਗੀ ਚੀਜ਼ ਹੈ, ਉਹ ਸਾਰੇ ਕਹਿੰਦੇ ਮਾੜੀ ਚੀਜ਼ ਹੈ। ਆਪਾਂ ਵੀ ਕਹਿੰਦੇ ਹਾਂ ਕਿ ਦਹਿਸ਼ਤਗਰਦੀ ਨਹੀਂ ਹੋਣੀ ਚਾਹੀਦੀ, ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ, ਚਲੋ ਜਿੱਥੇ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਅੱਗੋਂ ਪੀੜ੍ਹੀਆਂ ਤੇ ਜਿਹੜਾ ਇਹਦਾ ਅਸਰ ਪੈਂਦਾ, ਪਰ ਇਹ ਵੀ ਉਸ ਤੋਂ ਅੱਗੇ ਵੀ ਜਿਹੜੀ ਹੈ ਉਹ ਤੁਰਨ ਦੀ ਲੋੜ ਹੈ ਕਿ ਅਸੀਂ ਜਿਹੜਾ ਹੈਗਾ ਆਪਸੀ ਮਿਲਵਰਤਨ ਨਾਲ ਇਹਨੂੰ ਅਸੀਂ ਅੱਗੇ ਕਿਵੇਂ ਵਧਾ ਸਕਦੇ ਹਾਂ। ਜੇ ਹੁਣ ਅਸੀਂ ਇਹੀ ਇੱਕ ਬਣਾ ਲਈਏ ਕਿ ਅਸੀਂ ਤਾਂ ਗੱਲ ਹੀ ਨਹੀਂ ਕਰਨੀ ਕਿਸੇ ਮੁੱਦੇ ਤੇ ਫਿਰ ਮੇਰਾ ਖਿਆਲ ਹੈ ਇਹ ਸਾਰੇ ਏਜੰਡੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਤੇ ਅਸੀਂ ਉੱਥੇ ਫਿਰ ਡਟੇ ਖੜੇ ਰਹਿ ਜਾਂਦੇ ਹਾਂ। ਤੇ ਜਿਹੜਾ ਮੇਰਾ ਖਿਆਲ ਹੈ ਕਿ ਜਿੱਥੇ ਹੁਣ ਇੱਕ ਤੁਹਾਡਾ ਇੱਕ ਸਾਰਾ ਇੱਕ ਗਲੋਬਲ ਸਿਚੁਏਸ਼ਨ ਜਿਹੜੀ ਪਹੁੰਚ ਗਈ ਪੋਲੀਟੀਕਲੀ, ਤੇ ਉੱਥੇ ਹੁਣ ਤੁਹਾਨੂੰ ਉਹ ਗੱਲਾਂ ਬਾਰਾ ਨਹੀਂ ਖਾਂਦੀਆਂ ਜਿਹੜੀਆਂ ਅੱਜ ਤੋਂ 50 ਸਾਲ ਪਹਿਲਾਂ ਸੀ। ਤੇ ਜਿਹੜਾ ਜਿਹਨੂੰ ਆਪਾਂ ਸੁਪਰ ਨੈਸ਼ਨਲਿਜ਼ਮ ਕਹਿੰਦੇ ਹਾਂ ਜਾਂ ਅੰਧ ਰਾਸ਼ਟਰਵਾਦ ਵਾਲੀਆਂ ਗੱਲਾਂ, ਤੇ ਗਰਾਊਂਡ ਰਿਐਲਿਟੀ ਤੇ ਆ ਕੇ ਤੁਹਾਨੂੰ ਚੱਲਣਾ ਪੈਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਤੇ ਜੇ ਵਪਾਰ ਆਪਸ ਦੇ ਵਿੱਚ ਵਾਧਾ ਹੋਊਗਾ, ਵਪਾਰ ਚੱਲੂਗਾ, ਲੋਕਾਂ ਦੀ ਆਪਸ ਦੇ ਵਿੱਚ ਸਮਝ ਬੈਠੂਗੀ, ਲੋਕ ਇੱਕ ਦੂਜੇ ਨੂੰ ਸਤਿਕਾਰ ਕਰਨਗੇ, ਪਿਆਰ ਕਰਨਗੇ, ਫਿਰ ਚਲੋ ਪੋਲੀਟੀਕਲੀ ਵੀ ਸਰਕਾਰਾਂ ਦੀ ਮਜਬੂਰੀ ਬਣ ਜਾਂਦੀ ਹੈ, ਫਿਰ ਜ਼ਰੂਰੀ ਨਹੀਂ ਕਿ ਫੌਜਾਂ ਨਾਲ ਹੀ ਸਾਰਾ ਕੁਛ ਨਜਿੱਠਿਆ ਜਾਵੇ ਜਾਂ ਸਰਹੱਦਾਂ ਤੇ ਲੜਾਈ ਕਰਕੇ ਨਿਬੇੜਿਆ ਜਾਵੇ, ਵੈਸੇ ਵੀ ਗੱਲਾਂ ਜਿਹੜੀਆਂ ਨਿਬੜ ਸਕਦੀਆਂ। ਇਸ ਕਰਕੇ ਰਣਜੋਤ ਜੀ ਜਿਹੜਾ ਹੈਗਾ ਇਹ ਇੰਪੋਰਟੈਂਟ ਤਾਂ ਮਹੱਤਵਪੂਰਨ ਤਾਂ ਬਹੁਤ ਹੈ, ਤੇ ਪਰ ਹੁਣ ਇਹਦੇ ਚੋਂ ਕੀ ਪੋਲੀਟੀਕਲੀ ਕੀ ਖੱਟਣਾ ਹੈ, ਕੀ ਗੋਣਾ ਹੈ, ਤੇ ਜਾਂ ਫਿਰ ਉੱਥੇ ਹੁਣ ਸਾਡਾ ਪੈਂਤੜਾ ਕੀ ਹੈ ਦੇਸ਼ ਦਾ, ਕਿਉਂਕਿ ਪ੍ਰਧਾਨ ਮੰਤਰੀ ਨੇ ਤਾਂ ਉਹੀ ਗੱਲ ਕਰਨੀ ਹੈ ਜੋ ਤੁਸੀਂ ਦੇਸ਼ ਇੱਕ ਇੱਕ ਸਿਚੁਏਸ਼ਨ ਜਿਹੜਾ ਉਹਦੇ ਮੁਤਾਬਕ ਇੱਕ ਆਪਣਾ ਸਟੈਂਡ ਬਣਾਏਗਾ, ਇੱਕ ਪੈਂਤੜਾ ਬਣਾਏਗਾ, ਤੇ ਕਿਉਂਕਿ ਸਟੇਕ ਹੋਲਡਰ ਦੇ ਨਾਤੇ ਕਿਸ ਤਰ੍ਹਾਂ ਇਹਨੂੰ ਅੱਗੇ ਵਰਤੇਗਾ ਇਸ ਪਲੇਟਫਾਰਮ ਨੂੰ, ਹੁਣ ਉਹਦੇ ਤੇ ਗੱਲ ਸਾਰੀ ਨਿਰਭਰ ਕਰੂਗੀ।
0: ਇੱਧਰ ਜਿੱਦਾਂ ਤੁਸੀਂ ਦੱਸਿਆ ਕਿ ਇੱਧਰ ਚਾਹੇ ਉਹ ਚੀਨੀ ਹਮਰੁਤਬਾ ਹੋਣ, ਚਾਹੇ ਉਹ ਰੂਸ ਦੇ ਰਾਸ਼ਟਰਪਤੀ ਨੇ, ਸੋ ਇਹਨਾਂ ਦੇ ਨਾਲ ਵੀ ਮੁਲਾਕਾਤ ਦੇ ਚਰਚੇ ਜਿਹੜੇ ਚੱਲ ਰਹੇ ਨੇ। ਉੱਧਰ ਜੇ ਆਪਾਂ ਵੇਖੀਏ ਤਾਂ ਅਮਰੀਕਾ ਦੇ ਵੱਲੋਂ, ਕਿਉਂਕਿ ਹੁਣ ਡੋਨਲਡ ਟਰੰਪ ਨੇ ਤਾਂ ਕਾਫੀ ਇੱਕਦਮ ਅਤੇ ਕਈ ਵਾਰੀ ਇੱਦਾਂ ਦੇ ਵਿਸ਼ਿਆਂ ਦੇ ਉੱਤੇ ਬੜਾ ਹੋਸ਼ੇ ਕਦਮ ਵੀ ਕਈ ਵਾਰੀ ਵੇਖਣ ਨੂੰ ਮਿਲ ਜਾਂਦੇ ਨੇ, ਸੋ ਉਸ ਪਾਸਿਓਂ ਕਿਵੇਂ ਆ ਹੁਣ ਚਾਰ ਚੁਫੇਰੇ ਜਦੋਂ ਅਖਬਾਰਾਂ ਜਿਹੜੀਆਂ ਨੇ ਇਸ ਖਿੱਤੇ ਦੇ ਵਿੱਚ ਮੁਲਾਕਾਤਾਂ ਦੇ ਨਾਲ ਭਰੀਆਂ ਨੇ, ਕੜਵਾਹਟ ਤਾਂ ਉੱਧਰ ਚੱਲ ਹੀ ਰਹੀ ਆ ਅਮਰੀਕਾ ਦੀ?
1: ਦੇਖੋ ਉਹਦੇ ਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਖਾਸ ਕਰਕੇ ਚਲੋ ਵਲਾਦੀਮੀਰ ਪੁਤਿਨ ਦੇ ਨਾਲ ਕੋਈ ਇੰਨੀ ਵੱਡਾ ਮਸਲਾ ਉਹ ਉਵੇਂ ਹੈ ਨਹੀਂ, ਤੇ ਦੂਜੇ ਪਾਸੇ ਕਿਉਂਕਿ US ਦੀ ਆਪਣੀ ਇੰਟਰਨੈਸ਼ਨਲ ਪੋਲੀਟਿਕਸ ਹੈ, ਇੰਟਰਨੈਸ਼ਨਲ ਪੋਲਿਸੀ ਹੈ, ਜਿਹਦੇ ਮੁਤਾਬਕ ਹੁਣ ਤਾਂ ਉਹ ਜਿਹੜਾ ਹੈਗਾ ਉੱਥੋਂ ਵੀ ਯੂਕਰੇਨ ਵਾਲੇ ਪਾਸੋਂ ਵੀ ਹੱਥ ਪਿੱਛੇ ਖਿੱਚੀ ਜਾਂਦਾ ਲਗਾਤਾਰ। ਤੇ ਹੁਣ ਜਿਹੜੀ ਸਮੱਸਿਆ ਸਭ ਤੋਂ ਵੱਡੀ ਹੈਗੀ ਆ ਉਹ ਟ੍ਰੇਡ ਦੀ ਹੈ, ਇਕੋਨੋਮੀ ਦੀ ਹੈ, ਜਿੱਥੇ ਉਹ ਚਾਈਨਾ ਨੂੰ ਆਪਣਾ ਇੱਕ ਵੱਡਾ ਆਪਣਾ ਸਮਝ ਲਓ ਕਿ ਕੰਪੀਟੀਸ਼ਨ ਦੇ ਵਿੱਚ ਮੁਕਾਬਲੇਬਾਜ਼ੀ ਦੇ ਵਿੱਚ ਸਮਝਦਾ ਹੈ, ਤੇ ਜਾਂ ਜੇ ਆਪਾਂ ਦੂਜੇ ਆਮ ਅਖਬਾਰੀ ਭਾਸ਼ਾ ਵਿੱਚ ਕਹੀਏ ਤਾਂ ਆਪਣੇ ਆਪ ਨੂੰ ਵੱਡਾ ਜਿਹੜਾ ਹੈਗਾ ਆਪਣਾ ਉਸ ਰੂਪ ਦੇ ਵਿੱਚ ਵਪਾਰਕ ਜਾਂ ਆਰਥਿਕ ਤੌਰ ਤੇ ਇੱਕ ਦੁਸ਼ਮਣ ਸਮਝਦਾ ਹੈ। ਇੱਦਾਂ ਹੁਣ ਕਿਉਂਕਿ ਸਤੰਬਰ ਦੇ ਵਿੱਚ ਬ੍ਰਿਕਸ ਸੰਮੇਲਨ ਜਿਹੜਾ ਹੈਗਾ ਉਹ ਇੰਡੀਆ ਚ ਹੋ ਰਿਹਾ, ਤੇ ਬ੍ਰਿਕਸ ਦੇ ਵਿੱਚ ਚਾਈਨਾ ਜਿਹੜਾ ਇੱਕ ਵੱਡਾ ਭਾਈਵਾਲ, ਤੇ ਵੱਧ ਤੋਂ ਵੱਧ ਸਾਡੇ ਦੇਸ਼ ਦੀ ਜਾਂ ਪ੍ਰਧਾਨ ਮੰਤਰੀ ਦੀ ਇਹ ਕੋਸ਼ਿਸ਼ ਹੋਏਗੀ ਕਿ ਜਿਹੜੇ ਹੈਗੇ ਸ਼ੀ ਜਿਨਪਿੰਗ ਉਹ ਇਹਦੇ ਵਿੱਚ ਜ਼ਰੂਰ ਹਿੱਸਾ ਲੈਣ, ਸ਼ਾਮਿਲ ਹੋਣ ਬ੍ਰਿਕਸ ਦੇ ਵਿੱਚ ਸੰਮੇਲਨ ਦੇ ਵਿੱਚ, ਤਾਂ ਕਿ ਜਿਹੜੀ ਕਿਉਂਕਿ ਇਸ ਵੇਲੇ ਭਾਰਤ ਉਹਦਾ ਹੈੱਡ ਹੈ ਤੇ ਇਸ ਸੰਗਠਨ ਦਾ ਬ੍ਰਿਕਸ ਵਾਲੇ ਦਾ, ਤੇ ਜੇ ਚਾਈਨਾ ਉਹਦੇ ਚੋਂ ਕਿਸੇ ਬਹਾਨੇ ਜਾਂ ਕਿਸੇ ਤਰੀਕੇ ਜਾਂ ਇਹ ਕਹਿ ਲਓ ਕਿ ਅਮਰੀਕਾ ਦੇ ਦਖਲ ਕਰਕੇ ਜਾਂ ਪਿੱਛੇ ਹਟਦਾ ਜਾਂ ਨਹੀਂ ਜਾਂਦਾ, ਫਿਰ ਉਹ ਜਿਹੜੀ ਹੈ ਸਾਰਾ ਇੱਕ ਤਰੀਕੇ ਦੀ ਜਿਹੜੀ ਉਹ ਸੰਮੇਲਨ ਦੀ ਜਾਂ ਸੰਗਠਨ ਦੀ ਫੂਕ ਨਿਕਲਦੀ ਹੈ। ਫਿਰ ਵੀ ਫਾਇਦਾ ਕੀ ਇਹਨੂੰ ਬਣਾਉਣ ਦਾ, ਵੀ ਜਿਹੜੇ ਇੱਕ ਵੱਡਾ ਭਾਈਵਾਲ ਤੁਹਾਡੇ ਸ਼ਾਮਿਲ ਨਹੀਂ ਹੁੰਦਾ ਤੇ ਹੁਣ ਇੰਡੀਆ ਵੀ ਇਸ ਗੱਲ ਤੇ ਜਿਹੜਾ ਹੈਗਾ ਲੱਗਿਆ ਹੋਇਆ ਜ਼ੋਰ ਪਾ ਕੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ੀ ਜਿਨਪਿੰਗ ਹੈ ਜਿਹੜੇ ਉਹ ਜ਼ਰੂਰ ਸ਼ਾਮਿਲ ਹੋਣ। ਹੁਣ ਨੈਚੁਰਲੀ ਜਦੋਂ ਉਹ ਇੰਡੀਆ ਆਉਣਗੇ ਤੇ ਉੱਥੇ ਆ ਕੇ ਗੱਲਬਾਤ ਹੋਏਗੀ ਉਸ ਪਲੈਟਫਾਰਮ ਤੇ, ਬ੍ਰਿਕਸ ਦੇ ਪਲੈਟਫਾਰਮ ਤੇ। ਚਲੋ ਇੱਕ ਜਿਹੜਾ ਇੱਕ ਸੰਗਠਨ ਦਾ ਇੱਕ ਆਪਣਾ ਏਜੰਡਾ ਹੁੰਦਾ ਉਹਦੇ ਮੁਤਾਬਕ ਗੱਲ ਹੁੰਦੀ ਹੈ, ਪਰ ਦੂਜੇ ਪਾਸੇ ਜਿਹੜਾ ਹੈਗਾ ਸਾਈਡਲਾਈਨ ਤੇ ਕੋਈ ਗੱਲ ਹੋਏਗੀ ਉੱਥੇ ਫਿਰ ਜ਼ਰੂਰ ਉਹ ਟ੍ਰੇਡ ਦੀ ਗੱਲ ਜਿਹੜੀ ਹੈਗੀ ਉਹ ਇੰਡੀਆ ਦੇ ਨਾਲ ਹੋਏਗੀ। ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਇੰਡੀਆ ਨੇ ਕਾਫੀ ਚਾਈਨੀ ਜਿਹੜਾ ਹੈਗਾ ਇਹ ਕਹਿ ਲਈਏ ਕਿ ਚੀਨ ਦਾ ਜਿਹੜਾ ਬਾਜ਼ਾਰ ਹੈ ਜਾਂ ਹੋਰ ਉਹਦੀ ਕਾਫੀ ਐਕਸੈਸ ਜਿਹੜੀ ਆ ਉਹ ਬਣ ਦਿੱਤੀ ਹੈ। ਇੱਕ ਵਾਰ ਤਾਂ ਕੋਰੋਨਾ ਤੋਂ ਬਾਅਦ ਤਾਂ ਇਹ ਹੋ ਗਿਆ ਸੀ ਕਿ ਕਾਫੀ ਕੁਛ ਬੰਦ ਕਰਤਾ ਸੀ ਤੇ ਲਗਾਤਾਰ ਇਹ ਕਹਿਤਾ ਸੀ ਕਿ ਦੇਖੋ ਸਾਡੇ ਇੱਕ ਜਿਹੜਾ ਕੋਰੋਨਾ ਫੈਲਾਉਣ ਵਾਲਾ ਦੇਸ਼ ਹੈ, ਕਿਉਂਕਿ ਉਹ ਤਾਂ ਸਾਰੇ ਕੰਟਰੀ ਚੀਨ ਦੇ ਪਿੱਛੇ ਪੈ ਗਏ ਸੀ ਨਾ ਇਸ ਗੱਲ ਤੇ ਕਿ ਚੀਨ ਹੀ ਨੇ ਹੀ ਜਿਹੜਾ ਹੈ ਵਾਇਰਸ ਫੈਲਾਇਆ ਤੇ ਉਹਨਾਂ ਦੇ ਸਮਾਨ ਨੂੰ ਜਿਹੜਾ ਹੈਗਾ ਇੱਕ ਸਿੰਬਲ ਦੇ ਤੌਰ ਤੇ ਸੰਕੇਤ ਦੇ ਤੌਰ ਤੇ ਕਿਤੇ ਇਕੱਠਾ ਕਰਕੇ ਉਹਨੂੰ ਅੱਗ ਲਾ ਦੇਣੀ, ਏਦਾਂ ਦੀਆਂ ਖਬਰਾਂ ਵੀ ਆਈਆਂ। ਉਹਨਾਂ ਨੇ ਐਪਸ ਕਿੰਨੀਆਂ ਬੰਦ ਕਰਤੀਆਂ ਸੀ ਤੇ, ਪਰ ਇਹ ਉਦੋਂ ਬਾਅਦ ਇੰਡੀਆ ਨੂੰ ਵੀ ਇਸ ਗੱਲ ਦੀ ਸਮਝ ਪਈ ਹੈ ਕਿ ਟ੍ਰੇਡ ਦੇ ਵਿੱਚ ਜੇ ਤੁਸੀਂ ਜਾਂ ਇਕੋਨਮੀ ਦੇ ਵਿੱਚ ਜੇ ਤੁਸੀਂ ਨਾਲ ਖੜਨਾ ਹੈ ਤਾਂ ਘੱਟੋ ਘੱਟ ਚੀਨ ਦੇ ਨਾਲ ਜਿਹੜਾ ਹੈਗਾ ਉਦਾਂ ਦਾ ਤੁਹਾਨੂੰ ਰਾਬਤਾ ਉਹ ਰੱਖਣਾ ਪਏਗਾ ਜਿਹੜਾ ਹੁਣ ਇਸ ਵੇਲੇ ਕਾਫੀ ਡੋਮੀਨੇਟ ਕਰ ਰਿਹਾ ਇੰਟਰਨੈਸ਼ਨਲ ਟ੍ਰੇਡ ਦੇ ਉੱਪਰ। ਸੋ ਇਸ ਕਰਕੇ ਵੀ ਪ੍ਰਧਾਨ ਮੰਤਰੀ ਦਾ ਜੇ ਉੱਥੇ ਸ਼ੀ ਜਿਨਪਿੰਗ ਮਿਲਦੇ ਨੇ ਇਹ ਦੌਰਾ ਜਿਹੜਾ ਹੈਗਾ ਉਹ ਮਹੱਤਵਪੂਰਨ ਹੈ
0: ਜੀ। ਇੱਧਰ ਜਿਹੜੇ ਭਗਵੰਤ ਮਾਨ ਉਹਨਾਂ ਦੇ ਬਾਰੇ ਬੜੀਆਂ ਖਬਰਾਂ ਲੱਗ ਰਹੀਆਂ ਨੇ ਕਿ ਇੱਕ ਦਸਤਾਵੇਜ਼ੀ ਰਿਲੀਜ਼ ਹੋਈ ਆ, ਉੱਧਰ ਕਹਿੰਦੇ ਨੇ ਕਿ ਭਾਜਪਾ ਨੇ ਵੀ ਉਹਨਾਂ ਦੇ ਬਾਰੇ ਇੱਕ ਫਿਲਮ ਜਿਹੜੀ ਉਹ ਰਿਲੀਜ਼ ਕਰਤੀ ਹੈ ਵੀ ਕਿੱਥੇ ਕਿੱਥੇ ਖਾਮੀਆਂ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਦਸਤਾਵੇਜ਼ੀ ਦੇ ਵਿੱਚ ਸਾਹਮਣੇ ਆਈਆਂ ਨੇ, ਹਾਲੇ ਤੱਕ ਵੇਖ ਪਾਏ ਕਿਸੇ ਨੂੰ ਮੌਕਾ ਮਿਲਿਆ, ਜਾਂ ਫਿਰ ਕੀ ਇਹਦੇ ਬਾਰੇ ਚਰਚਾਵਾਂ ਚੱਲ ਰਹੀਆਂ ਨੇ, ਕੀ ਇਹਦੀ ਲੋੜ ਪੈ ਗਈ, ਆਪੇ ਕਰਵਾਈਆਂ ਗਈਆਂ ਨੇ ਜਾਂ ਫਿਰ ਇਹ ਕੀਤੀਆਂ ਗਈਆਂ ਨੇ?
1: ਨਹੀਂ ਦੇਖੋ ਉਹ ਇਹ ਕਾਫੀ ਚਿਰ ਤੋਂ ਪ੍ਰੋਜੈਕਟ ਇਹਨਾਂ ਦਾ ਤਾਂ ਡਿਸਕਵਰੀ ਦਾ ਇਹ ਚੱਲ ਰਿਹਾ ਸੀਗਾ ਕਿ ਇੱਦਾਂ ਦਾ, ਕਿਉਂਕਿ ਉਹ ਪਹਿਲਾਂ ਵੀ ਪਰਸਨੈਲਿਟੀ ਦੇ ਉੱਪਰ ਬਣਾਉਂਦੇ ਆ। ਕੋਈ ਪਹਿਲੀ ਤਾਂ ਜਿਹੜੀ ਹੈ ਇਹ ਹੈ ਨੀ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਜਿਹੜੀ ਹੈ ਫਿਲਮ ਬਣਾਈ ਗਈ ਹੈ ਇਸ ਤਰੀਕੇ ਦੀ, ਤੇ ਪਰ ਇਹ ਵੀ ਹੁਣ ਅੱਗੋਂ ਜਿਹੜਾ ਹੈ ਇਹ ਸੱਤ ਲੈਂਗੁਏਜ ਦੇ ਵਿੱਚ ਬਣੀ ਹੈ। ਉਹਨਾਂ ਨੇ ਤਾਂ ਖੈਰ ਜਿਹੜਾ ਸਿਰਫ ਤੇ ਸਿਰਫ ਇੱਕ ਪਰਸਨੈਲਿਟੀ ਨੂੰ ਲੈ ਕੇ ਇੱਕ ਵਿਅਕਤੀ ਇੱਕ ਆਰਟਿਸਟ ਹੈ ਕਲਾਕਾਰ ਹੈ ਤੇ ਉਹ ਕਿਸ ਤਰ੍ਹਾਂ ਅੱਗੇ ਪੋਲੀਟੀਕਲੀ ਡਿਵੈਲਪ ਕਰਦਾ ਹੈ ਹੋਰ ਹੈ, ਤੇ ਕਿਉਂਕਿ ਉਹਦਾ ਜਿਹੜਾ ਸਪੈਨ ਵੀ ਮੇਰਾ ਖਿਆਲ ਉਹਨਾਂ ਨੇ ਉਹੀ ਰੱਖਿਆ ਐਮ ਪੀ ਤੱਕ ਵਾਲੀ, ਜਿਹੜਾ ਉਹਦਾ ਨਾਂ ਵੀ ਇਹੀ ਰੱਖਿਆ ਸਟੋਜ ਟੂ ਸੰਸਦ, ਤੇ ਉਹ ਹੁਣ ਉਹ ਫਿਲਮ ਆਉਂਦੀ ਉਹਦੇ ਚ ਤਾਂ ਸਿਰਫ ਮੇਰਾ ਖਿਆਲ ਹੈ ਉਨੀਆਂ ਕਿ ਜਿਵੇਂ ਉਹਨਾਂ ਨੇ ਪਲੇਅਰਸ ਬਾਰੇ ਬਣਾਈਆਂ ਨੇ ਹੋਰ ਪੋਲੀਟੀਕਲ ਪਰਸਨੈਲਿਟੀ ਬਾਰੇ ਬਣਾਈਆਂ ਉਵੇਂ ਦੀਆਂ ਗੱਲਾਂ ਹੋਣਗੀਆਂ। ਤੇ ਪਰ ਹੁਣ ਬੀਜੇਪੀ ਨੇ ਜਿਹੜੀ ਹੈ ਇੱਕ ਘੰਟੇ ਦੀ ਉਹ ਕਹਿੰਦੇ ਕੋਈ ਫਿਲਮ ਬਣਾਈ ਹੈ, ਤੇ ਹੁਣ ਉਹਦੇ ਚ ਤਾਂ ਕੀ ਹੋ ਸਕਦਾ ਹੈ ਕਿਉਂਕਿ ਬੀਜੇਪੀ ਖੈਰ ਇਸ ਗੱਲ ਦੀ ਹੁਣ ਮਾਹਰ ਹੋ ਗਈ ਹੈ, ਪਿਛਲੇ ਸਮੇਂ ਉੱਤੇ ਕਿੰਨੀ ਇਹਨਾਂ ਨੇ ਜਿਹੜੀਆਂ ਹੈਗੀਆਂ ਫਿਲਮ ਇੰਡਸਟਰੀ ਦੇ ਰਾਹੀਂ ਬਣਾਈਆਂ ਨੇ ਇਹਨਾਂ ਦੇ ਆਪਣੇ ਬੰਦਿਆਂ ਤੋਂ, ਤੇ ਜਾਂ ਖਾਸ ਕਰਕੇ ਜਿਹੜੇ ਇੱਕ ਖਾਸ ਮਾਇੰਡ ਸੈਟ ਦੇ ਬੰਦੇ ਨੇ ਉਹਨਾਂ ਬੰਦਿਆਂ ਤੋਂ ਉਹ ਫਿਲਮਾਂ ਬਣਵਾਈਆਂ ਨੇ ਜਿਹਦੇ ਚ ਆਪਾਂ ਜ਼ਿਕਰ ਕਰਦੇ ਹਾਂ ਦਾ ਕੇਰਲ ਸਟੋਰੀ ਹੈ, ਕਸ਼ਮੀਰ ਫਾਈਲਸ ਹੈ, ਤੇ ਇੱਦਾਂ ਦੀਆਂ ਜਿਹੜੀਆਂ ਨੇ ਉਹ ਫਿਲਮਾਂ ਬਣਾਈਆਂ ਨੇ। ਤੇ ਹੁਣ ਇਹਨਾਂ ਨੇ ਇਹਦੇ ਚ ਕੀ ਹੋ ਸਕਦਾ, ਵੱਧ ਤੋਂ ਵੱਧ ਇਹ ਹੋ ਸਕਦਾ ਕਿ ਜਿਹੜੇ ਪੁਰਾਣੇ ਲੈਕਚਰ ਨੇ ਮੁੱਖ ਮੰਤਰੀ ਜਦੋਂ ਭਗਵੰਤ ਮਾਨ ਨਹੀਂ ਸੀ ਬਣਿਆ ਤੇ ਐਮ ਪੀ ਸੀਗਾ ਲੋਕ ਸਭਾ ਦਾ ਉਦੋਂ ਦੇ ਉਹਦੇ ਹੋਣਗੇ ਜਾਂ ਉਸ ਤੋਂ ਪਹਿਲਾਂ ਜਿਹੜਾ ਆਮ ਸਟੇਜਾਂ ਤੇ ਜਾਂ ਕਿਤੇ ਕਮੇਡੀ ਕਰਦੇ ਸੀ ਉਹ ਗੱਲਾਂ ਹੋਣਗੀਆਂ, ਤੇ ਉਸ ਤੋਂ ਬਾਅਦ ਜਿਹੜੀਆਂ ਹੁਣ ਜਦੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਵਾਲੀਆਂ ਕੋਈ ਗੱਲਾਂ ਹੋਣਗੀਆਂ ਉਹਨਾਂ ਨੂੰ ਕੰਪੇਅਰ ਕਰਕੇ ਉਹ ਕਰ ਸਕਦੇ ਆ। ਪਰ ਹੁਣ ਉਹਨਾਂ ਕੋਲ ਪਲੇਟਫਾਰਮ ਕਿਹੜਾ ਚਲਾਉਣ ਵਾਸਤੇ, ਗੱਲ ਤਾਂ ਇਹ ਹੈ ਕਿ ਇਹ ਜਿਹੜਾ ਹੈਗਾ ਉਹ ਫਿਲਮ ਬਣਾ ਕੇ ਸੋਸ਼ਲ ਮੀਡੀਆ ਤੇ ਆਪਣੀ ਉਸ ਤੇ ਪਾ ਦੇਣਗੇ ਤੇ ਉਹਨੂੰ ਫਿਰ ਕਿੰਨੇ ਕੁ ਲੋਕ ਦੇਖਣਗੇ ਜਾਂ ਅੱਗੇ ਕਿੰਨੇ ਕੁ ਸਪੋਰਟ ਕਰਨਗੇ, ਤੇ ਇਹ ਇੱਦਾਂ ਜਿਹੜਾ ਹੈਗਾ ਹੋ ਸਕਦਾ। ਮੇਰਾ ਖਿਆਲ ਹੈ ਕਿ ਇਹ ਕੋਈ ਰੁਝਾਨ ਅੱਛਾ ਵੀ ਨਹੀਂ ਵੀ ਜੇ ਚਲੋ ਇੱਕ ਜਿਹੜਾ ਸੂਬੇ ਦਾ ਕੋਈ ਮੁੱਖ ਮੰਤਰੀ ਹੈ ਉਹਦੇ ਤੇ ਕਿਸੇ ਨੇ ਕੋਈ ਕੰਮ ਕੀਤਾ ਹੈ, ਡਿਸਕਵਰੀ ਚੈਨਲ ਨੇ ਕੀਤਾ ਹੈ, ਤੇ ਉਹਨਾਂ ਨੂੰ ਕਰ ਦੇਣਾ ਚਾਹੀਦਾ। ਤੇ ਇਹਦਾ ਪ੍ਰਧਾਨ ਮੰਤਰੀ ਜਦੋਂ ਨਰਿੰਦਰ ਮੋਦੀ ਆਪਣੇ ਪਹਿਲੇ ਟਨੋਰ ਦੇ ਵਿੱਚ ਹੀ ਆਏ ਨੇ ਤੇ ਉਹਨਾਂ ਨੇ ਵੀ ਜਿਹੜਾ ਹੈ ਸੀ ਡਿਸਕਵਰੀ ਚੈਨਲ ਦੇ ਉੱਤੇ ਜਿਹੜਾ ਹੈਗਾ ਪ੍ਰੋਗਰਾਮ ਬਣਵਾਇਆ ਸੀ ਕਹਿ ਕੇ, ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਚਲੋ ਇੱਕ ਆਪਣੇ ਤਰੀਕੇ ਦਾ ਹੁੰਦਾ ਏਜੰਡਾ, ਤੇ ਪਰ ਜੇ ਬੀਜੇਪੀ ਸੋਚਦੀ ਹੈ ਕਿ ਇਹ ਫਿਲਮ ਦੇ ਅਗੇਂਸਟ ਇੱਕ ਫਿਲਮ ਬਣਾ ਕੇ ਉਹ ਪੰਜਾਬ ਦੇ ਵਿੱਚ ਆਪਣੇ ਪੈਰ ਕਿਤੇ ਜਮਾ ਲੈਣਗੇ ਜਾਂ ਕਿਤੇ, ਇਹ ਜਿਹੜਾ ਹੈਗਾ ਇਹ ਸਾਰੀ ਗੱਲ ਮੁਸ਼ਕਲ ਹੈ, ਕਿਉਂਕਿ ਦਿੱਲੀ ਦੀ ਸਿਚੁਏਸ਼ਨ ਬਿਲਕੁਲ ਹੋਰ ਸੀ। ਦਿੱਲੀ ਦੇ ਵਿੱਚ ਇੱਕ ਤਾਂ ਇਹ ਹੈ ਕਿ ਲਗਾਤਾਰ ਉਦੋਂ ਹੀ ਉੱਥੇ ਬੀਜੇਪੀ ਦੀ ਸਰਕਾਰ ਸੈਂਟਰ ਦੇ ਵਿੱਚ ਬਣ ਗਈ ਜਦੋਂ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ, ਤੇ ਇਹਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਉੱਥੇ ਮੁੱਖ ਮੰਤਰੀ ਜਾਂ ਲੀਡਰ ਸੀ ਉਹ ਡਟੇ ਰਹੇ ਇੰਨੇ ਸਾਲ ਜਿਹੜਾ ਹੈਗਾ ਉੱਥੇ ਉਹ ਆਪਣਾ, ਹਾਲਾਂਕਿ ਉਹਨੂੰ ਸਟੇਟਹੁੱਡ ਹੈ ਨਹੀਂ, ਆਪਾਂ ਨੂੰ ਪਤਾ ਦਿੱਲੀ ਕੋਲੇ ਬਹੁਤ ਕੁਛ ਸੈਂਟਰ ਦੇ ਹੱਥ ਦੇ ਵਿੱਚ ਹੈ, ਉਹਦੇ ਬਾਵਜੂਦ ਉੱਥੇ ਚਲਾ ਗਏ। ਚਲੋ ਉਸ ਤੋਂ ਬਾਅਦ ਉੱਥੇ ਬੀਜੇਪੀ ਦੀ ਆਪਣੀ ਸਰਕਾਰ ਬਣ ਗਈ, ਪਰ ਹੁਣ ਇਹ ਸੋਚਣ ਜਿਵੇਂ ਹੁਣ ਇਹ ਆਮ ਤੌਰ ਤੇ ਚਲਾਈ ਜਾ ਰਹੀ ਹੈ ਗੱਲ ਕਿ ਹੁਣ ਦੇਖੋ ਇੱਥੇ ਵੀ ਜਿਹੜਾ ਉੱਥੇ ਸਾਡੇ ਵਾਸਤੇ ਰਾਹ ਪੱਧਰਾ ਕਰ ਗਏ ਸੀ ਤੇ ਇੱਥੇ ਵੀ ਹੁਣ ਇਸ ਤੋਂ ਬਾਅਦ ਅਸੀਂ ਆਵਾਂਗੇ, ਤੇ ਇਹ ਜਿਹੜਾ ਹੈਗਾ ਮੇਰਾ ਖਿਆਲ ਹੈ ਕੋਈ ਇੰਨੀ ਸੌਖੀ ਜਿਹੜੀ ਗੱਲ ਨਹੀਂ। ਪੰਜਾਬ ਦੀ ਸਿਚੁਏਸ਼ਨ ਜਾਂ ਪੰਜਾਬ ਦੇ ਲੋਕ ਬਿਲਕੁਲ ਹੋਰ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਸੁਭਾਅ ਦੇ ਆ, ਤੇ ਇਹਨਾਂ ਦੇ ਜਿਹੜਾ ਹੈਗਾ ਟੈਂਪਰਾਮੈਂਟ ਨੂੰ ਸਮਝਣਾ ਜਾਂ ਇਹਨਾਂ ਦੇ ਦੀ ਤਸੀਰ ਨੂੰ ਸਮਝਣਾ ਇੰਨੀ ਸੌਖੀ ਗੱਲ ਨਹੀਂ ਜਿਹੜਾ ਬੀਜੇਪੀ ਵਾਸਤੇ, ਜਿਸ ਤਰ੍ਹਾਂ ਦੇ ਹੁਣ ਉਹ ਤੌਰ ਤਰੀਕੇ ਅਪਣਾਉਣ ਦੇ ਪੰਜਾਬ 'ਚ ਕੋਸ਼ਿਸ਼ ਕਰ ਰਹੇ ਆ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਨਾਲ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਗਿੱਦਾ ਇੰਸ਼ੋਰੈਂਸ। ਸ਼ਰਤਾਂ ਲਾਗੂ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਇੰਪਲੋਇਰ ਨੇ ਲਗਾ ਲਓ ਕਿ ਤੁਹਾਡੀ ਜੋ ਸੈਲਰੀ ਪੈਕੇਜ ਰੱਖਿਆ ਉਹਦਾ ਇੱਕ ਫਿਕਸ ਪਰਸੈਂਟੇਜ ਤੁਹਾਡੇ ਫੰਡ ਦੇ ਵਿੱਚ ਜਮ੍ਹਾਂ ਕਰਨਾ, ਜਿਹੜਾ ਕਿ ਹੌਲੀ ਹੌਲੀ ਵੱਧਦਾ ਵੱਧਦਾ ਉਹ ਇਨਫ ਇਕੱਠਾ ਹੋ ਜਾਂਦਾ ਤੁਹਾਡਾ
1: ਬੁਢਾਪੇ
0: ਤੱਕ, ਬੁਢਾਪੇ ਤੱਕ,
1: ਰਿਟਾਇਰਮੈਂਟ ਤੱਕ।
0: ਅਤੇ ਕਿ ਅਗਰ ਤੁਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਕਰਦੇ ਹਾਂ, ਕਈ ਲੋਕ ਗਲਤੀਆਂ ਵੀ ਕਰਦੇ ਨੇ ਉਹ ਅਸੀਂ ਅੱਜ ਡਿਸਕਸ ਕਰਾਂਗੇ, ਪਰ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਰਿਟਾਇਰਮੈਂਟ ਦੇ ਵਿੱਚ ਉਹ ਤੁਹਾਡਾ ਇੱਕ ਬਿਗੈਸਟ ਐਸੈਟ ਬਣ ਕੇ ਨਿਕਲਦਾ
1: ਜੀ।
0: ਅਤੇ
1: ਤੁਹਾਡੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਂਦਾ, ਤੁਹਾਡੇ ਬੁੱਢੇ ਬਾਰੇ ਤੁਹਾਡੇ ਆਪਣੇ ਕੰਮ ਆ ਜਾਂਦਾ। ਸੋ ਅੱਜ ਦੋਸਤੋ ਆਪਾਂ ਸੁਪਰ ਇਨੋਵੇਸ਼ਨ ਦੇ ਬਾਰੇ ਇਹੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ, ਕੀ ਫਾਇਦੇ, ਕੀ ਨੁਕਸਾਨ, ਕੀ ਲੋਕ ਗਲਤੀਆਂ ਕਰਦੇ ਨੇ ਇਹਦੇ ਵਿੱਚ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਸਮਾਂ ਰਹਿੰਦਿਆਂ ਕਰ ਲੈਣੀਆਂ ਚਾਹੀਦੀਆਂ, ਅਤੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਨੇ ਉਹ ਅੱਜ ਆਪਾਂ ਇਹਨਾਂ ਦੇ ਸਾਹਮਣੇ ਰੱਖਾਂਗੇ। ਅੱਛਾ, ਇੱਕ ਚੀਜ਼ ਫਿਰ ਇਹ ਆ ਜਾਂਦੀ ਆ ਵੀ ਹੁਣ ਇਸ ਟਾਈਮ ਦੇ ਉੱਤੇ ਸੁਪਰ ਇਨੋਵੇਸ਼ਨ ਕਿੰਨੇ ਪਰਸੈਂਟ ਆ ਅਤੇ ਕੌਣ ਕੌਣ ਸੁਪਰ ਇਨੋਵੇਸ਼ਨ ਲੈਂਦਾ?
0: ਕਰੰਟਲੀ ਆਸਟ੍ਰੇਲੀਆ ਦੇ ਵਿੱਚ 12% ਸੁਪਰ ਇਨੋਵੇਸ਼ਨ ਹੈਗਾ ਰੇਟ, ਜਿਹੜਾ ਇੰਪਲੋਇਰ ਨੇ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ,
1: ਘੱਟ ਤੋਂ ਘੱਟ
0: 12% ਦੇਣਾ ਹੁੰਦਾ। ਕਈ ਇੰਪਲੋਇਰਸ ਵੱਧ ਵੀ ਔਫਰ ਕਰਦੇ ਨੇ, ਜਿਵੇਂ ਲਾ ਲਓ ਕਿ ਇੱਕ ਇਨਸੈਂਟਿਵ ਹੀ ਆ
1: ਜੀ,
0: ਬਟ ਫਿਕਸ ਜੋ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ ਉਹ 12% ਆ, ਜਿਹੜਾ ਕਿ ਇੰਪਲੋਇਰ ਨੇ ਆਪਣੇ ਇੰਪਲੋਈਜ਼ ਨੂੰ, ਇਹ ਨਹੀਂ ਮੈਟਰ ਕਰਦਾ ਕਿ ਪਾਰਟ ਟਾਈਮ ਹੈ ਫੁੱਲ ਟਾਈਮ ਕੰਮ ਕਰ ਰਿਹਾ, ਉਹਦੀ ਸੈਲਰੀ 'ਤੇ ਦੇਣਾ। ਈਵਨ ਕੈਜੂਅਲ ਵਰਕਰਸ ਨੂੰ ਵੀ ਮਿਲਦਾ ਆ ਸੁਪਰ।
1: ਅੱਛਾ, ਪਹਿਲੀਆਂ ਦੇ ਵਿੱਚ ਹੁੰਦਾ ਸੀ ਕਿ ਇੱਕ ਸਰਟਨ ਅਮਾਊਂਟ ਆਫ ਪੇ ਅਤੇ ਉਹਦੇ ਉੱਤੇ ਸੁਪਰ ਇਨੋਵੇਸ਼ਨ ਨਹੀਂ ਦੇਣਾ ਪੈਂਦਾ, ਮੇਰੇ ਕੋਲ ਉਹ ਵੀ ਹੁਣ ਖਤਮ ਹੋ ਗਿਆ।
0: ਹਾਂਜੀ, ਉਹ ਖਤਮ ਹੋ ਗਿਆ, ਪਹਿਲਾਂ ਹੁੰਦਾ ਸੀ $450 ਤੋਂ ਅਗਰ ਵੱਧ ਹੋਵੇ ਪੇ ਤੁਹਾ�ੀ
1: ਜੀ,
0: ਅਤੇ ਫਿਰ ਹੀ ਸੁਪਰ
1: ਪੱਕਾ, ਭਾਵੇਂ ਤੁਹਾਡੀ $2 ਪੇ ਆ ਉਹਦਾ ਵੀ ਸੁਪਰ ਜਾਣੇ ਜਾਣਾ।
0: ਹਾਂਜੀ।
1: ਅੱਛਾ, ਇਹ ਹਰ ਇੱਕ ਨੂੰ ਮਿਲਦਾ ਜਿਹੜਾ ਵੀ ਕੋਈ ਕੰਮ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਵਾ?
0: ਇੰਪਲੋਈਜ਼ ਨੂੰ ਮਿਲਦਾ ਹੈ, ਇੰਪਲੋਇਰ ਵੱਲੋਂ ਜੋ ਕੰਪਲਸਰੀ ਆ, ਕੈਜੂਅਲ, ਪਾਰਟ ਟਾਈਮ, ਫੁੱਲ ਟਾਈਮ। ਈਵਨ ਕਿ ਅਗਰ ਕੋਈ ਬੰਦਾ ABN ਤੇ ਵੀ ਕੰਮ ਕਰ ਰਿਹਾ, ਉਹਦੇ ਵਿੱਚ ਵੀ ਕਈ ਕੇਸਿਸ ਦੇ ਵਿੱਚ ਅਗਰ ਡਿਪੈਂਡ ਕਰਦਾ ਕਿ ਅਗਰ ਉਹ ਬੰਦਾ ਲੇਬਰ ਸਰਵਿਸ ਜਸਟ ਪ੍ਰੋਵਾਈਡ ਕਰ ਰਿਹਾ ਕਿ ਉਹਨੂੰ ਤੁਸੀਂ ਭਾਵੇਂ ਪੇਪਰਾਂ ਦੇ ਵਿੱਚ ਐਜ਼ ਏ ਕੰਟਰੈਕਟਰ ਸ਼ੋਅ ਕਰ ਰਹੇ ਹੋ, ਬਟ ਉਹਦਾ ਮੇਨ ਰੋਲ ਜੋ ਹੈ ਉਹ ਲਾ ਲਓ ਕਿ ਇੱਕ ਡੀਮਡ ਇੰਪਲੋਈ ਹੀ ਹੈ, ਤੁਹਾਡੀਆਂ ਇੰਸਟਰਕਸ਼ਨ ਦੇ ਅੰਡਰ ਹੀ ਕੰਮ ਕਰ ਰਿਹਾ, ਅਤੇ ਉਹਦਾ ਵੀ ਸੁਪਰ ਇਨੋਵੇਸ਼ਨ ਦੇਣਾ ਕੰਪਲਸਰੀ ਆ।
1: ਓਕੇ, ਸੋ ਇਹਦੇ ਵਿੱਚ ਮੈਂ ਸੁਣਿਆ ਵੀ ਕੁਛ ਇੱਕ ਸੂਰਤਾਂ ਦੇ ਵਿੱਚ ਤੁਸੀਂ ਆਪ ਵੀ ਆਪਣੇ ਲਈ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਫੋਰ ਐਗਜ਼ਾਮਪਲ, ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਇੰਪਲੋਇਰ ਦੇ ਰਿਹਾ ਸੁਪਰ ਇਨੋਵੇਸ਼ਨ, ਅਤੇ ਤੁਸੀਂ ਆਪਣੇ ਪੱਲਿਓਂ ਵੀ ਥੋੜ੍ਹਾ ਜਿਹਾ ਵੱਧ ਸ਼ਾਇਦ ਆਪੇ ਆਪਣੇ ਅਕਾਊਂਟ 'ਚ ਪਾ ਸਕਦੇ ਹੋ, ਜਾਂ ਤੁਹਾਡਾ ਇੰਪਲੋਇਰ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿੱਦਾਂ ਦੀ ਵੀ ਸੈਟਲਮੈਂਟ ਕੋਈ ਹੋਈ ਹੁੰਦੀ ਆ ਜੋਬ ਦੀ, ਉਹ ਤੁਹਾਨੂੰ ਵੱਧ ਪਾ ਦਿੰਦਾ। ਅੱਛਾ, ਜੇ ਕੋਈ ਬੰਦਾ ਆਪਣੇ ਲਈ ਆਪੇ ਹੀ ਕੰਮ ਕਰ ਰਿਹਾ, ਮੰਨ ਲਓ ਬਿਜ਼ਨਸ ਕਰ ਰਿਹਾ ਵਾ, ਆਪਣਾ ਹੀ ਛੋਟਾ ਜਿਹਾ ਕੋਈ ਉਹਦਾ ਕੰਮ ਆ, ਅਤੇ ਕੀ ਉਹ ਆਪੇ ਵੀ ਆਪਣੇ ਲਈ ਪਾ ਸਕਦਾ ਸੁਪਰ ਇਨੋਵੇਸ਼ਨ?
0: ਹਾਂਜੀ, ਸੁਪਰ ਇਨੋਵੇਸ਼ਨ ਤੁਸੀਂ ਪਾ ਸਕਦੇ ਹਾਂ, ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਆਪਣੇ ਸਟਰਕਚਰ ਕੀਤਾ ਬਿਜ਼ਨਸ ਨੂੰ। ਅਗਰ ਤੁਸੀਂ ਐਜ਼ ਏ ਸੋਲ ਟ੍ਰੇਡਰ ਕੰਮ ਕਰ ਰਹੇ ਹੋ, ਅਤੇ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਹੈ ਕਿ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣਾ। ਤੁਸੀਂ ਉਹਨੂੰ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੇ ਆਪਣੇ ਫਾਇਦੇ ਨੇ ਕਿ ਤੁਸੀਂ ਟੈਕਸ ਬਚਾ ਸਕਦੇ ਹਾਂ, ਉਸ ਵੇ ਨਾਲ ਤੁਸੀਂ ਪਾ ਸਕਦੇ ਹਾਂ। ਬਟ ਅਗਰ ਤੁਸੀਂ ਆਪਣਾ ਲੈਟਸ ਸੇ ਤੁਸੀਂ ਕੰਪਨੀ ਸਟਰਕਚਰ ਦੇ ਅੰਡਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਸੀਂ ਐਜ਼ ਏ ਡਾਇਰੈਕਟਰ ਆਪਣੀ ਸੈਲਰੀ ਲੈ ਰਹੇ ਹੋ ਕੰਪਨੀ ਤੋਂ, ਉਸ ਕੇਸ ਦੇ ਵਿੱਚ ਸੁਪਰ ਇਨੋਵੇਸ਼ਨ ਕੰਪਲਸਰੀ ਹੈ ਡਾਇਰੈਕਟਰ ਸੈਲਰੀ ਦੇ ਉੱਤੇ ਵੀ, ਕਿ ਤੁਸੀਂ ਫਿਕਸ, ਕਿਉਂਕਿ ਕੰਪਨੀ ਦੇ ਲਈ ਤੁਸੀਂ ਇੰਪਲੋਈ ਹੋ, ਭਾਵੇਂ ਤੁਹਾਡੀ ਆਪਣੀ ਕੰਪਨੀ ਆ,
1: ਓਕੇ,
0: ਉਹ ਸੈਪਰੇਟ ਲੀਗਲ ਐਂਟੀਟੀ ਆ। ਕੰਪਨੀ ਤੋਂ ਅਗਰ ਤੁਸੀਂ ਸੈਲਰੀ ਲੈ ਰਹੇ ਹੋ ਤਾਂ 12% ਸੁਪਰ ਤੁਹਾਨੂੰ ਉਹਦੀ ਦੇਣੀ ਪਏਗੀ, ਪਰ ਉਹਦਾ ਇਹ ਹੈ ਕਿ ਕੰਪਨੀ ਦੇ ਵਿੱਚ ਉਹ ਐਜ਼ ਏ ਐਕਸਪੈਂਸ ਕਲੇਮ ਹੋ ਜਾਂਦਾ, ਸੋ ਤੁਹਾਡਾ ਉੱਥੋਂ ਫਾਇਦਾ ਹੋ ਜਾਂਦਾ, ਪਰ ਕੰਪਲਸਰੀ ਆ, ਸੋ ਕਰਨੀ ਪੈਂਦੀ ਆ।
1: ਅੱਛਾ, ਕਈ ਲੋਕਾਂ ਨੂੰ ਇੱਥੇ ਕੰਫਿਊਜ਼ਨ ਹੁੰਦੀ ਆ ਵੀ ਮੇਰਾ ਆਪਣਾ ਕੰਮ ਆ, ਮੈਂ ਚਲੋ ਕਿਹੜੀ ਕਿਸੇ ਨੇ ਸ਼ਿਕਾਇਤ ਕਰਨੀ ਆ, ਮੈਂ ਆਪੇ ਆਪਣਾ ਲਿਆ ਜਾਂ ਨਹੀਂ ਲਿਆ ਸੁਪਰ ਇਨੋਵੇਸ਼ਨ, ਉਹਦੇ ਨਾਲ ਕੀ ਫਰਕ ਪੈਂਦਾ, ਉਹਦੇ 'ਤੇ ਕੀ ਓਬਲੀਗੇਸ਼ਨਸ ਨੇ?
0: ਦੇਖੋ, ਅੱਜ ਦੇ ਸਮੇਂ ਦੇ ਵਿੱਚ ਬਹੁਤ ਹਾਰਡ ਹੈ ਕਿ ਤੁਸੀਂ ਉਹਨੂੰ ATO ਤੋਂ ਹਾਈਡ ਕਰ ਸਕੋ। ਕਾਰਨ ਹੈ ਕਿ ਹੁਣ ਸਿੰਗਲ ਟੱਚ ਪੇਰੋਲ ਕੰਪਲਸਰੀ ਹੈ ਡਾਇਰੈਕਟਰਸ ਦੇ ਲਈ ਵੀ, ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਸੈਲਰੀ ਪਾਉਂਦੇ ਹੋ, ਉਹਦੀ ਨਾਲ ਦੀ ਨਾਲ ਪੇ ਸਲਿੱਪ ATO ਨੂੰ ਵੀ ਰਿਪੋਰਟ ਕਰਦੇ ਹੋ, ਉਹਦੇ ਵਿੱਚ ਸੁਪਰ ਦਾ ਅਮਾਊਂਟ ਵੀ ਜਾਂਦਾ ਹੈ ਕਿ ਕਿੰਨਾ ਅਮਾਊਂਟ ਤੁਸੀਂ ਸੈਲਰੀ ਦੇ ਉੱਤੇ ਸੁਪਰ ਕੀਤਾ। ATO ਟਾਈਮ ਟੂ ਟਾਈਮ ਆਡਿਟ ਕਰਦਾ ਰਹਿੰਦਾ ਹੈ, ਅੱਜ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੋ ਰਹੇ ਨੇ ਸੁਪਰ ਦੇ ਆਡਿਟਸ, ਸੋ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਜਿੰਨਾ ਤੁਸੀਂ ਕੰਟਰੀਬਿਊਸ਼ਨ ਸੁਪਰ ਦਾ ਰਿਪੋਰਟ ਕੀਤਾ ਆਪਣੀ ਸਿੰਗਲ ਟੱਚ ਪੇਰੋਲ ਦੇ ਵਿੱਚ, ਕੀ ਤੁਸੀਂ ਆਪਣੇ ਫੰਡ ਦੇ ਵਿੱਚ ਉਹਨਾਂ ਕੰਟਰੀਬਿਊਟ ਕੀਤਾ। ਸੋ ਉਹ ਤੁਸੀਂ ਅਗਰ ਨਹੀਂ ਕੀਤਾ ਤੇ ਏਟੀਓ ਤੁਹਾਨੂੰ ਕਦੀ ਵੀ ਈਵਨ ਪਿਛਲੇ ਸਾਲਾਂ ਦਾ ਵੀ ਕਈ ਵਾਰੀ ਅਸੀਂ ਦੇਖਿਆ ਕਿ ਈਵਨ ਤਿੰਨ ਚਾਰ

0: ਸਾਲ ਪੁਰਾਣਾ ਵੀ ਆਡਿਟ ਕੱਢ ਲੈਂਦੇ ਆ ਕਿ ਜਿਹਦੇ ਵਿੱਚ ਅਗਰ ਤੁਸੀਂ ਸੁਪਰ ਕੰਟਰੀਬਿਊਸ਼ਨ ਨਹੀਂ ਕੀਤਾ ਹੋਇਆ ਤੇ ਤੁਹਾਨੂੰ ਫਿਰ ਜੁਰਮਾਨਾ ਵੀ ਭਰਨਾ ਪੈਂਦਾ ਉਹਦੇ ਤੇ, ਇੰਟਰਸਟ ਵੀ ਪੇ ਕਰਨਾ ਪੈਂਦਾ ਤੇ ਫਿਰ ਉਹ ਭਰਨਾ ਪੈਂਦਾ।
1: ਓਕੇ, ਤੇ ਇਹਦਾ ਜਿੱਦਾਂ ਮੈਂ ਫਿਰ ਪਹਿਲੇ ਕੁਐਸਚਨ ਤੇ ਆਉਣਾ, ਜਿੱਦਾਂ ਮੰਨ ਲਓ ਇੱਕ ਬੰਦੇ ਦੀ ਕੋਈ ਵੈਸੇ ਲੀਗਲੀ ਉਦਾਂ ਕੋਈ ਓਬਲੀਗੇਸ਼ਨ ਨਹੀਂ ਗੀ ਕਿ ਉਹ ਸੁਪਰ ਐਨੂਏਸ਼ਨ ਉਹਨੇ ਆਪਣੇ ਅਕਾਊਂਟ ਦੇ ਵਿੱਚ ਪਾਉਣਾ, ਪਰ ਫਿਰ ਵੀ ਜਾਂ ਫਿਰ ਜਾਂ ਮੰਨ ਲਓ ਵੱਧ ਪਾਉਣਾ ਚਾਹ ਰਿਹਾ ਵਾ ਕਿ ਇੰਨਾ ਕੁ ਮਿਲਦਾ ਮੈਂ ਹੋਰ ਵੱਧ ਪਾ ਲਾਂ, ਉਹਦੇ ਫਾਇਦੇ ਕੀ ਨੇ?
0: ਦੇਖੋ, ਸੁਪਰ ਐਨੂਏਸ਼ਨ ਦੇ ਮੇਨ ਫਾਇਦਾ ਇਹ ਹੈ ਕਿ ਤੁਸੀਂ ਟੈਕਸ ਬਚਾ ਸਕਦੇ ਹੋ ਉਹਦੇ ਨਾਲ।
1: ਕਿਵੇਂ? ਮਤਲਬ ਥੋੜ੍ਹਾ ਜਿਹਾ
0: ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਅਗਰ ਤੁਸੀਂ ਐਜ਼ ਏ ਇੰਪਲੋਈ ਜੋਬ ਕਰ ਰਹੇ ਹੋ ਕਿਤੇ, ਇੰਪਲੋਇਰ ਨੇ ਤੁਹਾਡੇ 12% ਸੁਪਰ ਪਾਣੀ ਆ। ਅਗਰ ਤੁਸੀਂ ਸੈਲਰੀ ਸੈਕਰੀਫਾਈਜ਼, ਇੱਕ ਹੁੰਦਾ ਕਿ ਜੇ ਤੁਸੀਂ ਆਪਣੇ ਇੰਪਲੋਇਰ ਨੂੰ ਕਹਿੰਦੇ ਕਿ ਮੇਰਾ ਥੋੜ੍ਹਾ ਪਾਰਟ ਸੈਲਰੀ ਦਾ ਕੱਟ ਕੇ ਮੇਰੇ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਦੇ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਹ ਘੱਟ ਜਾਂਦੀ ਆ ਅਤੇ ਤੁਸੀਂ ਉਹਦੇ ਨਾਲ ਟੈਕਸ ਸੇਵ ਕਰਦੇ ਆ। ਸੋ ਅਗਰ ਤੁਹਾਡੀ ਲੈਟਸ ਏ ਤੁਸੀਂ 80,000 ਜਾਂ 90,000 ਪੈਕੇਜ 'ਤੇ ਹੈਗੇ ਆ, ਡੈਟ ਮੀਨਸ ਕਿ ਤੁਹਾਡਾ ਮਾਰਜਨਲ ਟੈਕਸ ਰੇਟ 30% ਆ ਅਤੇ ਪਲੱਸ ਮੈਡੀਕੇਅਰ ਲਈ ਵੀ 2% ਤੁਸੀਂ ਭਰਦੇ ਆ। ਸੋ ਅਗਰ ਤੁਸੀਂ ਐਕਸਟਰਾ 10,000 ਕੰਟਰੀਬਿਊਸ਼ਨ ਕੀਤਾ ਤਾਂ ਤੁਸੀਂ 32% ਤੁਹਾਨੂੰ ਉਹਦਾ ਫਾਇਦਾ ਹੁੰਦਾ।
1: ਓਕੇ,
0: ਜਿਹੜਾ ਕਿ ਲਗਾ ਲਓ ਕਿ ਤੁਹਾਡਾ ਸਾਲ ਦਾ ਟੈਕਸ ਤੁਹਾਨੂੰ ਇਨ ਹੈਂਡ ਬਚਦਾ। ਬਟ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਜਿਹੜਾ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਆ ਸੁਪਰ ਦੇ ਵਿੱਚ, ਈਵਨ ਤੁਹਾਡਾ ਇੰਪਲੋਇਰ ਵੀ ਜੋ ਕੰਟਰੀਬਿਊਸ਼ਨ ਕਰਦਾ ਸੁਪਰ ਦੇ ਵਿੱਚ, 15% ਟੈਕਸ ਉਹਦੇ 'ਤੇ ਲੱਗਦਾ। ਸੋ ਤੁਹਾਡੀ ਨੈੱਟ ਸੇਵਿੰਗ ਜਿਹੜੀ ਆ ਉਹ ਡਿਫਰੈਂਸ ਜੋ ਹੈਗਾ ਤੁਹਾਡੇ ਮਾਰਜਨਲ ਟੈਕਸ ਰੇਟ ਦਾ -15%, ਉਹ ਤੁਹਾਡੀ ਨੈੱਟ ਸੇਵਿੰਗ ਆ। ਬਟ ਸਟਿਲ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਉਹਨੂੰ ਲਗਾ ਲਓ ਕਿ ਇੱਕ ਹੈਬਿਟ ਬਣਾ ਲੈਂਦੇ ਹਾਂ ਕਿ ਥੋੜ੍ਹਾ ਥੋੜ੍ਹਾ ਪੈਸਾ ਤੁਸੀਂ ਸਾਈਡ 'ਤੇ ਕਰਦੇ ਜਾਂਦੇ ਆ, ਉਹਦੇ ਨਾਲ ਤੁਹਾਡਾ ਸੇਵਿੰਗ ਵੀ ਹੁੰਦੀ ਰਹਿੰਦੀ ਆ, ਉਹ ਪੈਸਾ ਤੁਹਾਡਾ ਇਨਵੈਸਟ ਵੀ ਹੁੰਦਾ ਅਤੇ ਤੁਹਾਡਾ ਜਿਹੜਾ ਟੈਕਸ ਇੱਕ ਵਾਰੀ ਚਲਾ ਗਿਆ ਉਹ ਵਾਪਸ ਨਹੀਂ ਆਉਣਾ, ਇੱਥੇ ਤੁਹਾਡਾ ਟੈਕਸ ਬਚ ਰਿਹਾ ਹਰ ਸਾਲ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ। ਸੋ ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
1: ਓਕੇ, ਇਹ ਤਾਂ ਹੋ ਗਿਆ ਇੱਕ ਸਿਨੈਰੀਓ ਕਿ ਮੰਨ ਲਓ ਮੈਂ ਆਪਣੇ ਇੰਪਲੋਇਰ ਨੂੰ ਕਹਿਤਾ ਵੀ ਆਹ ਇਹ ਤੋਂ ਪੈਸੇ ਜੇ ਟੱਪਦੇ ਆ ਫੋਰ ਐਗਜ਼ਾਮਪਲ ਤਾਂ ਮੇਰਾ ਟੈਕਸ ਵੱਧ ਜਾਂਦਾ, ਤੂੰ ਇਹ ਮੇਰਾ ਸੁਪਰ ਦੇ ਵਿੱਚ ਪਾ ਦੇ ਅਤੇ ਉੱਥੇ ਮੇਰਾ ਟੈਕਸ ਉਸ ਹਿਸਾਬ ਦੇ ਨਾਲ ਸੇਵ ਹੋ ਗਿਆ। ਪਰ ਜੇਕਰ ਮੰਨ ਲਓ ਇੰਪਲੋਇਰ ਤੁਹਾਡੇ ਪਾ ਦਿੰਦਾ ਵਾ ਖਾਤੇ ਦੇ ਵਿੱਚ, ਉਹ ਇੱਦਾਂ ਦੀ ਸੈਟਲਮੈਂਟ ਦੇ ਉੱਤੇ ਨਹੀਂ ਮੰਨਦਾ ਵੈਸੇ ਤਾਂ, ਚਲੋ ਮੰਨ ਜੂਗਾ ਉਹਨੂੰ ਕੋਈ ਪ੍ਰੋਬਲਮ ਨਹੀਂ ਆ, ਪਰ ਜੇ ਮੰਨ ਲਓ ਤੁਸੀਂ ਜਾਂ ਆਪ ਹੀ ਤੁਸੀਂ ਮੈਨੇਜ ਕਰ ਰਹੇ ਹੋ ਆਪਣਾ ਖਾਤਾ ਅਤੇ ਆਪਣੇ ਤੌਰ ਦੇ ਉੱਤੇ ਜੇ ਤੁਸੀਂ ਆਈ ਪੇ ਦੇ ਵਿੱਚੋਂ ਜੇ ਤੁਸੀਂ ਸੁਪਰ ਐਨੂਏਸ਼ਨ ਪਾਉਂਦੇ ਹੋ ਕਿ ਫਿਰ ਵੀ ਉਹ 'ਚ ਟੈਕਸ ਬੈਨੀਫਿਟ ਹੁੰਦੇ ਨੇ?
0: ਹਾਂਜੀ, ਸੋ ਇਹਨੂੰ ਅਸੀਂ ਕਹਿੰਦੇ ਹਾਂ ਆਫਟਰ ਟੈਕਸ ਕੰਟਰੀਬਿਊਸ਼ਨ। ਸੋ ਲੈਟਸ ਏ ਤੁਸੀਂ ਇੰਪਲੋਇਰ ਦੇ ਨਾਲ ਕੋਈ ਅਰੇਂਜਮੈਂਟ ਨਹੀਂ ਕੀਤੀ ਹੋਈ, ਤੁਸੀਂ ਜੋ ਵੀ ਤੁਹਾਡੀ ਇਨ ਹੈਂਡ ਸੈਲਰੀ ਆ ਰਹੀ ਹੈ ਉਹਦੇ ਵਿੱਚੋਂ ਅਗਰ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ। ਉਹ ਤੁਸੀਂ ਇੱਕ ਲਗਾ ਲਓ ਕਿ ਪੂਰਾ ਸਾਲ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਵੀ ਕਰ ਸਕਦੇ ਹੋ ਜਾਂ ਫਿਰ ਸਾਲ ਦੇ ਐਂਡ 'ਤੇ ਇਕੱਠਾ ਵੀ ਪਾ ਸਕਦੇ ਹੋ। ਕੰਡੀਸ਼ਨ ਇਹ ਹੈ ਕਿ 30 ਜੂਨ ਤੋਂ ਪਹਿਲਾਂ ਉਹ ਫੰਡਸ ਨੂੰ ਰਿਸੀਵ ਹੋ ਜਾਣੇ ਚਾਹੀਦੇ ਆ, ਅਤੇ ਅਗਰ ਤੁਸੀਂ ਉਹ ਕੀਤਾ ਔਰ ਤੁਹਾਨੂੰ ਇੱਕ ਫੋਰਮ ਸੁਪਰ ਫੰਡ ਨੂੰ ਭੇਜਣਾ ਹੁੰਦਾ, ਨੋਟਿਸ ਆਫ ਇੰਟੈਂਟ ਟੂ ਕਲੇਮ, ਜਿਹਦੇ ਵਿੱਚ ਤੁਸੀਂ ਫੰਡ ਆਪਣੇ ਫੰਡਸ ਨੂੰ ਨੋਟੀਫਾਈ ਕਰਨਾ ਕਿ ਇੰਨਾ ਮੈਂ ਕੰਟਰੀਬਿਊਸ਼ਨ ਟੋਟਲ ਕੰਟਰੀਬਿਊਟ ਕੀਤਾ ਆ ਅਤੇ ਜਿਹਦੀ ਮੈਂ ਡਿਡਕਸ਼ਨ ਕਲੇਮ ਕਰਨੀ ਆ। ਉਹ ਫਿਰ ATO ਨੂੰ ਨੋਟੀਫਾਈ ਕਰ ਦਿੰਦੇ ਆ ਕਿ ਇੰਨਾ ਕੰਟਰੀਬਿਊਸ਼ਨ ਆਇਆ ਅਤੇ ਉਹ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਐਜ਼ ਏ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜਾ ਕੰਸੈਸ਼ਨਲ ਕੰਟਰੀਬਿਊਸ਼ਨ ਹੈਗਾ, ਇਹਨੂੰ ਕੰਸੈਸ਼ਨਲ ਕੰਟਰੀਬਿਊਸ਼ਨ ਕਹਿੰਦੇ ਆ ਜਿਹਦੀ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ। ਇਹਦੀ ਲਿਮਿਟ ਹੁੰਦੀ ਹੈ ਸਾਲ ਦੀ, ਕਰੰਟਲੀ ਜਿਵੇਂ $30,000 ਲਿਮਿਟ ਹੈ ਇਹਦੀ,
1: ਸਾਲ ਤੋਂ ਵੱਧ ਨਹੀਂ ਕਰ ਸਕਦੇ।
0: ਮਤਲਬ ਕੰਸੈਸ਼ਨਲ ਕੰਟਰੀਬਿਊਸ਼ਨ ਦੀ ਲਿਮਿਟ ਆ ਉਹ ਜਿਹਦੇ 30,000 ਜਿਹੜਾ ਇੰਕਲੂਡਿੰਗ ਇੰਪਲੋਇਰ ਕੰਟਰੀਬਿਊਸ਼ਨ।
1: ਅੱਛਾ, ਜਿਹੜਾ ਉਹਨੇ ਕੀਤਾ ਉਹ ਪਾ ਕੇ 30 ਹੋਣਾ ਚਾਹੀਦਾ,
0: 30,000 ਟੋਟਲ ਆ। ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਸੋਰੀ, ਕਿ ਅਗਰ ਤੁਸੀਂ ਵੱਧ ਕਰਨਾ ਚਾਹੁੰਦੇ ਆ, ਦੇਰ ਇਜ਼ ਏ ਆਪਸ਼ਨ ਕਿ ਤੁਸੀਂ ਆਪਣਾ ਪਿਛਲੇ 5 ਸਾਲਾਂ ਦਾ ਜੋ ਅਨਯੂਜ਼ਡ ਅਮਾਊਂਟ ਆ ਉਹ ਵੀ ਤੁਸੀਂ ਲੰਬ ਸਮੇਂ ਕਰ ਸਕਦੇ ਹੋ ਕੰਟਰੀਬਿਊਸ਼ਨ।
1: ਓਕੇ, ਅੱਛਾ, ਉਹ ਵੀ ਤੁਸੀਂ ਵਿੱਚ ਐਡ ਆਨ,
0: ਹਾਂਜੀ, ਕਰਕੇ
1: ਉਹ ਸਾਲਾਂ ਨੂੰ ਯੂਟੀਲਾਈਜ਼ ਕਰ ਸਕਦੇ।
0: ਹਾਂਜੀ, ਪਰ ਇਹਦੇ ਵਿੱਚ ਇਹ ਵੀ ਤੁਸੀਂ ਦੇਖਣਾ ਹੋਏਗਾ ਕਿ ਤੁਹਾਡੀ ਬਚਤ ਕਿੰਨੀ ਹੋ ਰਹੀ ਹੈ, ਕਿ ਜ਼ਿਆਦਾ ਫਾਇਦਾ ਇਹਦਾ ਉਦੋਂ ਹੁੰਦਾ ਕਿ ਜਦੋਂ ਲੈਟਸ ਏ ਤੁਹਾਡੀ ਕਿਸੇ ਸਾਲ ਤੁਸੀਂ ਪ੍ਰੋਪਰਟੀ ਸੈੱਲ ਕੀਤੀ, ਜ਼ਿਆਦਾ ਇਨਕਮ ਹੋ ਰਹੀ ਹੈ ਅਤੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਆ, ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ ਕਿ ਤੁਸੀਂ ਇਹਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਆਈਡੀਆ ਲਗਾ ਸਕਦੇ ਹਾਂ ਕਿ ਕਿੰਨਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਤੁਹਾਨੂੰ, ਕਿੰਨਾ ਤੁਹਾਨੂੰ ਨੈੱਟ ਕੈਪੀਟਲ ਗੇਨ ਹੋ ਰਿਹਾ ਫੋਰ ਐਗਜ਼ਾਮਪਲ ਪ੍ਰੋਪਰਟੀ ਤੋਂ ਜਾਂ ਕੋਈ ਹੋਰ ਇਨਵੈਸਟਮੈਂਟ ਇਨਕਮ ਆ ਗਈ ਆ, ਅਤੇ ਤੁਸੀਂ ਵੱਧ ਕਰਨ ਦੀ ਵੀ ਆਪਸ਼ਨ ਹੁੰਦੀ ਤੁਹਾਡੇ ਕੋਲ,
1: ਉਹਨੂੰ ਮੈਨੇਜ ਤੁਸੀਂ ਕਰ ਸਕਦੇ ਹੋ।
0: ਹਾਂਜੀ,
1: ਠੀਕ ਹੈ। ਅੱਛਾ, ਆਪਣੇ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ ਸੁਪਰ ਐਨੂਏਸ਼ਨ ਦੇ ਬਾਰੇ? ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਤਜਰਬੇ ਤੋਂ ਪੁੱਛਾਂ ਵੀ ਤੁਸੀਂ ਰੈਂਡਮਲੀ ਜਦੋਂ ਲੋਕਾਂ ਨੂੰ ਪੁੱਛਦੇ ਹੋ, ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਦਾ ਕਿੰਨਾ ਕੁ ਸੁਪਰ ਐਨੂਏਸ਼ਨ?
0: ਅਗਰ ਮੈਂ ਸੱਚ ਕਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਪਰ ਐਨੂਏਸ਼ਨ ਫੰਡ ਦੇ ਵਿੱਚ
1: ਨਹੀਂ ਪਤਾ ਹੁੰਦਾ ਕਿ ਪਤਾ ਹੀ ਨਹੀਂ ਹੁੰਦਾ।
0: ਥੋੜ੍ਹੀ ਇਨਫੋਰਮੇਸ਼ਨ ਹੁੰਦੀ ਉਹਨਾਂ ਨੂੰ, ਇਹ ਪਤਾ ਹੁੰਦਾ ਕਿ ਕੋਈ ਸੁਪਰ ਐਨੂਏਸ਼ਨ ਹੈ ਜੋ ਮੇਰਾ ਇੰਪਲੋਇਰ ਕੁਛ ਮੈਨੂੰ ਪੇ ਕਰ ਰਿਹਾ। ਬਟ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਫੰਡ ਦਾ ਬੈਲੈਂਸ ਕੀ ਹੈ ਇਸ ਵਕਤ ਦਾ। ਜ਼ਿਆਦਾ ਫੋਕ ਉਹਨਾਂ ਦਾ ਧਿਆਨ ਹੁੰਦਾ ਕਿ ਕਿਹੜੇ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਹੋਏ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕੋਵਿਡ ਦੇ ਟਾਈਮ 'ਤੇ ਥੋੜ੍ਹੀ ਨੌਲੇਜ ਆਈ ਸੀ ਸੁਪਰ ਐਨੂਏਸ਼ਨ ਦੀ, ਜਦੋਂ ਲੋਕਾਂ ਨੇ ਆਪਣੇ ਬੈਲੈਂਸ ਦੇਖਣੇ ਸ਼ੁਰੂ ਕੀਤੇ, ਜਦੋਂ ਆਪਸ਼ਨ ਸੀਗੀ ਕਿ ਤੁਸੀਂ ਥੋੜ੍ਹਾ ਘਟਾ ਸਕਦੇ ਸੀ। ਪਰ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਨੌਲੇਜ ਸੀ ਸੁਪਰ ਐਨੂਏਸ਼ਨ ਬਾਰੇ। ਹੁਣ ਵੀ ਸਿਰਫ ਪਤਾ ਲੋਕਾਂ ਨੂੰ, ਪਰ ਕੋਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ ਆਪਣੇ ਸੁਪਰ ਫੰਡ ਦੇ ਉੱਤੇ, ਉਹਨੂੰ ਐਕਟਿਵਲੀ ਮੈਨੇਜ ਨਹੀਂ ਕਰਦੇ। ਸਿਰਫ ਇਹ ਪਤਾ ਹੈ ਕਿ ਸੁਪਰ ਫੰਡ
1: ਇੱਦਾਂ ਦੀ ਕੋਈ ਚੀਜ਼ ਹੈਗੀ ਆ। ਹਾਂਜੀ, ਸੋ ਜਿਹੜਾ ਇੰਪਲੋਇਰ ਆ ਉਹਨੂੰ ਵੀ ਬੋਝ ਲੱਗਦਾ ਵੀ ਮੈਂ ਇੰਨੇ ਪੈਸੇ ਦੇਣੇ ਆਏ ਐਵੇਂ ਵਾਧੂ ਦੇ ਆ, ਅਤੇ ਜਦੋਂ ਤੁਸੀਂ ਲੈਣ ਵਾਲੇ ਹੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਿਤੇ ਮੈਨੂੰ ਮਿਲ ਜਾਣ ਇਕੱਠੇ ਤਾਂ ਜ਼ਿਆਦਾ ਬਿਹਤਰ ਹੈ, ਇਹ ਐਵੇਂ ਉੱਧਰ ਵਿੱਚ ਕੱਟੀ ਕਟਾਈ ਜਾਂਦੇ ਆ। ਸੋ ਇਹਨੂੰ ਇਹਨੂੰ ਆਪਾਂ ਵਾਜਬ ਤਰੀਕੇ ਦੇ ਨਾਲ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਇਹਦਾ ਫਾਇਦਾ ਕੀ ਨੁਕਸਾਨ ਆ, ਇਹ ਜਿਹੜਾ ਕੰਟਰੀਬਿਊਸ਼ਨ ਹੋ ਰਿਹਾ ਵਾ ਇਹ ਕਿੱਦਾਂ ਜਾ ਕੇ ਅਤੇ ਕਦੋਂ ਕੁ ਜਾ ਕੇ ਫਾਇਦਾ ਦਿੰਦਾ?
0: ਦੇਖੋ ਸੁਪਰ ਐਨੂਏਸ਼ਨ ਲਗਾ ਲਓ ਕਿ ਅਗਰ ਮੈਂ ਕਹਾਂ ਕਿ ਪ੍ਰੋਪਰਟੀ ਤੋਂ ਬਾਅਦ ਤੁਹਾਡਾ ਬਿਗੈਸਟ ਐਸੈਟ ਸੁਪਰ ਐਨੂਏਸ਼ਨ ਹੈ। ਕਈ ਵਾਰੀ ਤੁਹਾਨੂੰ ਖੁਦ ਨਹੀਂ ਅੰਦਾਜ਼ਾ ਹੁੰਦਾ ਕਿ ਤੁਹਾਡਾ ਸੁਪਰ ਦੇ ਵਿੱਚ ਕਿੰਨਾ ਪੈਸਾ, ਔਰ ਉਹਨੀ ਅਗਰ ਤੁਸੀਂ ਸਹੀ ਤਰ੍ਹਾਂ ਮੈਨੇਜ ਕਰੋ ਤਾਂ ਤੁਸੀਂ ਕਾਫੀ ਫਾਸਟ ਉਹਨੂੰ ਗਰੋ ਵੀ ਕਰ ਸਕਦੇ ਹੋ,
1: ਪੈਸੇ ਹੋ ਸਕਦੇ ਹੋ,
0: ਅਮੀਰ ਹੋ ਸਕਦੇ।
1: ਕੋਵਿਡ 'ਚ ਬਾਂਹ ਫੜੀ ਹੈ ਸੁਪਰ ਨੇ ਬੜਿਆ।
0: ਹਾਂਜੀ ਬਿਲਕੁਲ, ਪਰ ਉਦੋਂ ਥੋੜ੍ਹਾ ਮਿਸਯੂਜ਼ ਵੀ ਹੋਇਆ ਕਿ ਲੋਕਾਂ ਨੇ ਜਿਹਨਾਂ ਨੂੰ ਨਹੀਂ ਵੀ ਲੋੜ ਸੀ ਉਹਨਾਂ ਨੇ ਕਢਵਾ ਲਿਆ, ਔਰ ਜਿਹੜਾ ਗਵਰਨਮੈਂਟ ਨੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਵਾਪਸ ਪਾਉਣਾ ਚਾਹੀਦਾ ਹੈ।
1: ਸਾਰਿਆਂ ਨੂੰ ਵਾਪਸ ਪਾਉਣਾ ਪਿਆ ਭਲਾ?
0: ਕਾਫੀ ਹੱਦ ਤੱਕ ਲੋਕਾਂ ਨੂੰ ATO ਨੇ ਅਪਰੋਚ ਕੀਤਾ ਸੀ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਉਦੋਂ ਕਰ ਲਏ ਸੀ ਵਿਡਰੋਲਸ। ਬਟ ਐਨੀਵੇਜ਼ ਉਹ ਇੱਕ ਪਾਸਟ ਸੀਗਾ ਜੋ, ਬਟ ਉਸ ਤਰ੍ਹਾਂ ਸੁਪਰ ਐਨੂਏਸ਼ਨ ਇੱਕ ਲਗਾ ਲਓ ਕਿ ਇਹਨੂੰ ਤੁਸੀਂ ਐਵੇਂ ਨਾ ਸੋਚੋ ਕਿ ਇਹ ਇੱਕ ਸੈਪਰੇਟ ਕੋਈ ਚੀਜ਼ ਆ, ਦੇਖਾਂਗੇ ਜਦੋਂ ਟਾਈਮ ਆਏਗਾ ਰਿਟਾਇਰਮੈਂਟ 'ਤੇ ਦੇਖਾਂਗੇ ਕੀ ਹੈ ਇਹਦੀ ਸਿਚੁਏਸ਼ਨ। ਤੁਸੀਂ ਉਹਨੂੰ ਐਕਟਿਵਲੀ ਮੈਨੇਜ ਕਰੋ, ਤੁਹਾਡਾ ਪੈਸਾ ਆ। ਜਿਵੇਂ ਆਪਣੇ ਕਹਿੰਦੇ ਸੀ ਬਜ਼ੁਰਗ ਕਿ ਥੋੜ੍ਹਾ ਪੈਸਾ ਸਾਈਡ 'ਤੇ ਰੱਖੋ ਜਿਹੜਾ ਤੁਹਾਡੇ ਬੁਢਾਪੇ 'ਚ ਕੰਮ ਆਵੇ। ਇਹਨੂੰ ਤੁਸੀਂ ਉਹੀ ਚੀਜ਼ ਲਗਾਓ ਕਿ ਇਹ ਤੁਹਾਡੇ
1: ਕੰਮ ਆਉਣ ਵਾਲੀ
0: ਚੀਜ਼। ਹਾਂਜੀ ਬਿਲਕੁਲ।
1: ਅੱਛਾ, ਇਹਦੇ 'ਚ ਕੋਈ ਇੱਦਾਂ ਦੀ ਵੀ ਕਈ ਲੋਕਾਂ ਦੇ ਵਿੱਚ ਹੈਗੀ ਆ ਇਨਫੋਰਮੇਸ਼ਨ ਜਾਂ ਟਰੈਵਲ ਕਰਦੀਆਂ ਨੇ ਵੀ ਗੋਸਿਪਸ, ਪਤਾ ਨਹੀਂ ਹੁਣ ਗੋਸਿਪ ਆ ਕੀ ਆ, ਕਿ ਜਦੋਂ ਇਹ ਘੱਟ ਜਾਂਦਾ ਵਾ ਪਿਆ ਪਿਆ ਇੰਟਰਸਟ ਕੱਟੀ ਜਾਂਦੇ ਆ, ਜਾਂ ਗਲਤ ਜਗ੍ਹਾ ਦੇ ਉੱਤੇ ਕੰਪਨੀਆਂ ਇਨਵੈਸਟ ਕਰ ਦਿੰਦੀਆਂ ਤਾਂ ਵੀ ਉਹ ਘੱਟ ਜਾਂਦਾ। ਜੇ ਮੰਨ ਲਓ ਤੁਸੀਂ ਤੁਹਾਡੀ ਜੋਬ ਦੇ ਵਿੱਚ ਗੈਪ ਆਉਂਦਾ ਵਾ, ਤੁਸੀਂ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ ਹੋ, ਹੁਣ ਤੁਸੀਂ ਛੱਡੀ ਆ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਤਾਂ ਉਹ ਘਟਣਾ ਸ਼ੁਰੂ ਹੋ ਜਾਂਦਾ। ਇਹ ਚੀਜ਼ਾਂ ਕਿੱਦਾਂ, ਕੀ ਇਹਦੇ ਵਾਜਬ ਇਨਫੋਰਮੇਸ਼ਨ ਹੈ?
0: ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਆ, ਮੇਨ ਜਿਹੜੀ ਲਗਾ ਲਓ ਕਿ ਜੋ ਗਲਤੀਆਂ ਹੁੰਦੀਆਂ ਨੇ ਉਹ ਇਹ ਹੈ ਕਿ ਕਈ ਵਾਰੀ ਐਵੇਂ ਵੀ ਹੁੰਦਾ ਕਿ ਜਦੋਂ ਕੋਈ ਨਵੀਂ ਜੋਬ ਸ਼ੁਰੂ ਕਰਦਾ ਬੰਦਾ, ਉਹ ਇੰਪਲੋਇਰ ਵੱਲੋਂ ਇੱਕ ਕੰਪਲਸਰੀ ਹੁੰਦਾ ਕਿ ਇੰਪਲੋਇਰ ਨੇ ਆਪਸ਼ਨ ਦੇਣੀ ਹੁੰਦੀ ਆ, ਸੁਪਰ ਚੋਇਸ ਫੋਰਮ ਜਿਹਨੂੰ ਕਹਿੰਦੇ ਆ, ਕਿ ਤੁਸੀਂ ਆਪਣਾ ਖੁਦ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਹੜਾ ਫੰਡ ਦੇ ਵਿੱਚ ਆਪਣੇ ਪੈਸੇ ਪਾਉਣਾ ਚਾਹੁੰਦੇ ਹਾਂ। ਜ਼ਿਆਦਾਤਰ ਲੋਕ ਮੈਂ ਦੇਖੇ ਕੀ ਕਰਦੇ ਆ ਕਿ ਉਹ ਡਿਫੋਲਟ ਫੰਡ ਇੰਪਲੋਇਰ ਵਾਲਾ ਚੂਜ਼ ਕਰ ਲੈਂਦੇ ਆ, ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਫੰਡ ਦੇ ਵਿੱਚ ਕਿਵੇਂ ਤੁਹਾਡਾ ਇਨਵੈਸਟਮੈਂਟਸ ਹੋ ਰਹੀ ਹੈ, ਕੀ ਫੀਸ ਨੇ, ਕੀ ਸਾਰਾ ਕੁਛ। ਔਰ ਹਰ ਜਗ੍ਹਾ 'ਤੇ ਨਵੀਂ ਜੋਬ ਸ਼ੁਰੂ ਕਰਦੇ ਹੋ, ਨਵਾਂ ਫੰਡ ਸ਼ੁਰੂ ਕਰ ਲੈਂਦੇ ਆ, ਅਤੇ ਕਈ ਵਾਰੀ ਤੁਹਾਡੇ 3-4 ਫੰਡ ਹੋ ਜਾਂਦੇ ਆ ਅਲੱਗ ਅਲੱਗ ਜੋ ਚੱਲ ਰਹੇ ਹੁੰਦੇ ਆ, ਔਰ ਹਰ ਫੰਡ ਆਪਣੀ ਫੀਸ ਲੈਂਦਾ ਤੁਹਾਡੇ ਮੈਨੇਜ ਕਰਨ ਦੀ। ਸੋ ਤੁਸੀਂ ਮਲਟੀਪਲ ਫੀਸ ਪੇ ਕਰ ਰਹੇ ਹੁੰਦੇ ਆ, ਜਦਕਿ ਬੈਟਰ ਆਪਸ਼ਨ ਇਸ ਕਿ ਤੁਸੀਂ ਇੱਕ ਫੰਡ ਰੱਖੋ, ਰਿਸਰਚ ਕਰੋ ਕਿੰਨਾ ਤੁਹਾਨੂੰ ਫੀਸ ਚਾਰਜ ਹੋ ਰਹੀ ਹੈ, ਕਿੱਥੇ ਇਨਵੈਸਟ ਹੋ ਰਿਹਾ ਤੁਹਾਡਾ ਪੈਸਾ। ਤੁਸੀਂ ਉਹਨੂੰ ਵੀ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਕੀ ਇਨਵੈਸਟਮੈਂਟ ਸਟ੍ਰੈਟਜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਤੁਹਾਡੇ ਹੱਥ 'ਚ ਹੈ, ਉਹ ਤੁਹਾਡਾ ਆਪਣਾ ਪੈਸਾ। ਤੁਸੀਂ ਉਹਨੂੰ ਲਗਾ ਲਓ ਕਿ ਇਸ ਵਕਤ ਤੁਸੀਂ ਨਹੀਂ ਫੀਲ ਕਰ ਪਾ ਰਹੇ, ਬਟ ਉਹ ਤੁਹਾਡਾ ਹੀ ਪੈਸਾ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਕਿੱਥੇ ਇਨਵੈਸਟ ਕਰਨਾ, ਅਤੇ ਉਹ ਤੁਸੀਂ ਅਗਰ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਤੁਸੀਂ ਫੀਸ ਬਚਾ ਸਕਦੇ ਹਾਂ, ਅਤੇ ਤੁਸੀਂ ਇਨਵੈਸਟਮੈਂਟ ਉਹਨੂੰ ਪ੍ਰੋਪਰਲੀ ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਕਿਸ ਏਜ ਗਰੁੱਪ ਦੇ ਵਿੱਚ ਕੀ ਤੁਹਾਡੀ ਏਜ ਆ ਅੱਜ, ਕੀ ਸਟ੍ਰੈਟਜੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫੰਡ ਕਈ ਵਾਰੀ ਜਦੋਂ ਤੁਸੀਂ ਡਿਫੋਲਟ ਫੰਡ ਯੂਜ਼ ਕਰ ਲਿਆ ਇੰਪਲੋਇਰ ਦਾ, ਉਹ ਅਗਰ ਲੋ ਲਾ ਲਓ ਕਿ ਕੰਜ਼ਰਵੇਟਿਵ ਇਨਵੈਸਟਮੈਂਟ ਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਬਹੁਤ ਘੱਟ ਆ, ਠੀਕ ਹੈ, ਸੋ ਉਹ ਅਗਰ ਤੁਹਾਨੂੰ ਲਗਾ ਲਓ ਕਿ ਇਸ ਵਕਤ ਨਹੀਂ ਜ਼ਿਆਦਾ ਫੀਲ ਹੁੰਦਾ ਬਟ ਲੋਂਗ ਰਨ ਦੇ ਵਿੱਚੋਂ ਕਾਫੀ ਡਿਫਰੈਂਸ ਆ ਜਾਂਦਾ ਉਸ ਚੀਜ਼ ਦਾ, ਸੋ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਕਿਹੜੀ ਇਨਵੈਸਟਮੈਂਟ ਸਟ੍ਰੈਟੇਜੀ ਲਗਾਉਣੀ ਚਾਹੀਦੀ ਆ, ਕਿ ਤੁਹਾਨੂੰ ਕੰਜ਼ਰਵੇਟਿਵ ਰੱਖਣਾ ਆ, ਕਿ ਤੁਸੀਂ ਬੈਲੈਂਸ ਫੰਡ ਦੇ ਵਿੱਚ ਉਹਨੂੰ ਰੱਖੋ ਜਾਂ ਤੁਸੀਂ ਉਹਨੂੰ ਗਰੋਥ ਦੇ ਵਿੱਚ ਰੱਖੋ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਜ਼ਿਆਦਾ ਆ, ਰਿਸਕ ਹੁੰਦਾ ਜ਼ਿਆਦਾ ਬਟ ਅਗਰ ਤੁਸੀਂ ਹਜੇ ਯੰਗ ਹੋ ਤੁਹਾਡੇ ਕੋਲ ਲੋਂਗ ਟਾਈਮ ਹੈਗਾ ਹੈ ਅਤੇ ਮੋਸਟ ਲਾਈਕਲੀ ਉਹ ਕਵਰ ਅਪ ਕਰ ਜਾਂਦਾ ਲੋਂਗ ਰਨ ਦੇ ਵਿੱਚ ਔਰ ਕਾਫੀ ਵਧੀਆ ਰਹਿੰਦਾ।
1: ਸੋ ਕੀ ਇਹ ਮੈਨੇਜਮੈਂਟ ਸਾਰੀ ਆਪਣੇ ਹੱਥਾਂ 'ਚ ਹੁੰਦੀ ਆ ਜਾਂ ਫਿਰ ਆਪਾਂ ਕੁਛ ਵੀ ਨਹੀਂ ਜਦੋਂ ਕਰਦੇ ਤਾਂ ਕੰਪਨੀ ਦੀਆਂ ਉਹ ਡਿਫੋਲਟ ਸੈਟਿੰਗ ਚਲਦੀ ਚਲ ਜਾਂਦੀ?
0: ਜਦੋਂ ਤੁਸੀਂ ਸੁਪਰ ਫੰਡ ਕੋਈ ਵੀ ਖੋਲਦੇ ਆ ਹਰ ਫੰਡ ਨੇ ਬਾਏ ਡਿਫੋਲਟ ਜੋ ਉਹਨਾਂ ਦਾ ਫੰਡ ਤੁਸੀਂ ਚੂਜ਼ ਕਰਦੇ ਆ ਉਹਨਾਂ ਨੇ ਕਰਨੀ ਇਨਵੈਸਟਮੈਂਟ, ਬਟ ਹਰ ਫੰਡ ਮੋਸਟਲੀ ਜਿਹੜੇ ਵੀ ਫੰਡਸ ਨੇ ਉਹ ਆਪਸ਼ਨ ਦਿੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਆ ਕਿ ਤੁਸੀਂ ਉਹ ਪੈਸਾ ਕਿਵੇਂ ਉਹਨੂੰ ਇਨਵੈਸਟ ਕਰਨਾ ਚਾਹੁੰਦੇ ਆ। ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਲਗਾ ਲਓ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਸੀਗੇ, ਫੰਡਸ ਦੇ ਬੈਲੈਂਸਿਸ ਵੀ ਲੋਕਾਂ ਨੇ ਦੇਖੇ ਕਿ ਘਟੇ, ਚਲੋ ਉਹ ਹੌਲੀ ਹੌਲੀ ਕਵਰ ਅਪ ਹੋ ਹੀ ਜਾਂਦੇ, ਪਰ ਉਸ ਟਾਈਮ ਦੇ ਉੱਤੇ ਕਾਫੀਆਂ ਨੇ ਆਪਣੇ ਜਿਹੜੇ ਹੈਗੇ ਆ ਉਹ ਉਹਨੂੰ ਕੰਟਰੋਲ ਕਰ ਲਿਆ ਸੀਗਾ ਕਿ ਉਹਨੂੰ ਗਰੋਥ ਦੀ ਜਗ੍ਹਾ ਇੱਕ ਸੇਫ ਆਪਸ਼ਨ ਦੇ ਵਿੱਚ ਥੋੜ੍ਹਾ ਟਾਈਮ ਰੱਖਿਆ ਔਰ ਉਸ ਤੋਂ ਬਾਅਦ ਉਹਨੂੰ ਚੇਂਜ ਕਰਤਾ। ਸੋ ਅਗਰ ਤੁਸੀਂ ਐਕਟਿਵਲੀ ਮੈਨੇਜ ਕਰਦੇ ਹਾਂ ਤਾਂ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ।
1: ਸੋ ਆਪਣੇ ਹੱਥਾਂ। ਅੱਛਾ, ਜਿੱਦਾਂ ਹੁਣ ਆਪਾਂ ਆਪਣਾ ਹਿਸਾਬ ਕਿਤਾਬ ਜਿਹੜਾ ਵਾ ਉਹ ਅਕਾਊਂਟੈਂਟਸ ਦੇ ਕੋਲੋਂ ਕਰਵਾਉਂਦੇ ਹਾਂ, ਕੀ ਪ੍ਰੋਫੈਸ਼ਨਲਸ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਨੇ ਜਾਂ ਕੀ ਆਪਾਂ ਲੈ ਸਕਦੇ ਹਾਂ ਜਾਂ ਫਿਰ ਉਹ ਇੱਕ ਐਡੀਸ਼ਨਲ ਸਰਵਿਸਿਜ਼ ਹੋ ਜਾਂਦੀਆਂ ਨੇ?
0: ਦੇਖੋ, ਮੇਨ ਤਾਂ ਲਗਾ ਲਓ ਕਿ ਇਹ ਤੁਹਾਡਾ ਆਪਣਾ ਫੰਡਸ ਨੇ, ਤੁਹਾਡਾ ਆਪਣਾ ਪੈਸਾ ਆ, ਤੁਸੀਂ ਅਗਰ ਤੁਹਾਡੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਆ, ਤੁਸੀਂ ਜਾਣਨਾ ਚਾਹੁੰਦੇ ਆ, ਤਾਂ ਉਹ ਵੈਸੇ ਤਾਂ ਇੱਕ ਐਕਸਟਰਾ ਸਰਵਿਸ ਹੀ ਆ ਬਟ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਹਾਡੇ ਬੈਨੀਫਿਟ ਲਈ ਆ, ਸੋ ਉਹ ਉਹ ਤੁਹਾਨੂੰ ਜਾਣਕਾਰੀ ਜੋ ਵੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਐਂਡ ਆਫ ਦਾ ਡੇ ਡਿਸੀਜ਼ਨ ਮੇਕਿੰਗ ਤਾਂ ਤੁਹਾਡੀ ਹੀ ਆ ਕਿ ਤੁਸੀਂ ਉਹ ਕੀ ਕਰਨਾ ਚਾਹੁੰਦੇ ਆ, ਪਰ ਤੁਹਾਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ ਅਤੇ ਉਹਦੇ ਬਾਰੇ ਅਗਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ।
1: ਅੱਛਾ, ਕਿੰਨੀ ਕੁ ਔਫਨ ਸਾਨੂੰ ਇਹ ਜਾਣਕਾਰੀ ਲੈਣੀ ਪਊਗੀ? ਮੰਨ ਲਓ ਕਈ ਨੇ ਨਾ ਹੁਣ ਜਿੱਦਾਂ ਆਪਣਾ ਅਕਾਊਂਟਸ ਨੇ ਅਤੇ ਉਹ ਸਾਨੂੰ ਮੰਨ ਲਓ ਕਿਸੇ ਨੂੰ 3 ਮਹੀਨੇ ਜਾਂ ਸਾਲ ਬਾਅਦ ਤੁਹਾਨੂੰ ਕਰਨਾ ਹੀ ਪੈਂਦਾ ਇੱਕ ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ, ਇਹਦੇ ਬਾਰੇ ਇੱਕ ਵਾਰੀ ਜੇ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੋਵੇ ਤਾਂ ਸਰ ਜਾਂਦਾ?
0: ਨਹੀਂ, ਮੇਰੇ ਖਿਆਲ ਨਾਲ ਤਾਂ ਅਗਰ ਤੁਸੀਂ ਜਿਵੇਂ ਮੈਂ ਕਿਹਾ ਐਕਟਿਵਲੀ ਮੈਨੇਜ ਕਰਨਾ, ਐਕਟਿਵਲੀ ਮੈਨੇਜ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਬਸ ਇੱਕ ਵਾਰੀ ਉਹਨੂੰ ਅੱਜ ਸੈੱਟ ਕਰਤਾ ਅਤੇ ਉਸ ਤੋਂ ਬਾਅਦ ਭੁੱਲ ਜਾਓ। ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਨਾ ਚਾਹੀਦਾ, ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਟ੍ਰੈਟਜੀ ਲੈਟ ਸੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੋ ਸੀਗੀ ਕੀ ਉਹ ਅੱਜ ਵੀ ਠੀਕ ਹੈ? ਸੋ ਉਸ ਹਿਸਾਬ ਨਾਲ ਤੁਹਾਨੂੰ ਉਹਨੂੰ ਐਕਟਿਵਲੀ ਦੇਖਣਾ ਚਾਹੀਦਾ ਅਤੇ ਦੇਖੋ ਕਿ ਤੁਸੀਂ ਜੋ ਫੀਸ ਪੇ ਕਰ ਰਹੇ ਹੋ ਉਹ ਠੀਕ ਹੈ, ਕਿਉਂਕਿ ਹਰ ਫੰਡ ਦੇ ਆਪਣੇ ਡਿਫਰੈਂਟ ਰੇਟਸ ਨੇ। ਸੋ ਤੁਸੀਂ ਕੰਪੇਅਰ ਕਰ ਸਕਦੇ, ਈਵਨ ATO ਵੀ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦਾ ਕਿ ਤੁਸੀਂ ਕੰਪੇਅਰ ਕਰ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਕਿਹੜਾ ਕਿਹੜਾ ਫੰਡ ਦੀ ਕਿਵੇਂ ਕੀ ਫੀਸ ਹੈ। ਜਿਵੇਂ ਐਗਜ਼ਾਮਪਲ, ਅਗਰ ਆਸਟ੍ਰੇਲੀਅਨ ਸੁਪਰ ਹੋ ਗਿਆ, ਹੈਸਟਾ ਹੋ ਗਿਆ, ਹੋਸਟ ਪਲੱਸ ਹੋ ਗਿਆ, ਇਹ ਇਹਨਾਂ ਦੀ ਯੂਜ਼ਲੀ ਜਿਹੜੇ ਫੀਸ ਥੋੜ੍ਹੀਆਂ ਘੱਟ ਹੁੰਦੀਆਂ ਨੇ ਕਿਉਂਕਿ ਇਹ ਨੋਟ ਫੋਰ ਪ੍ਰੋਫਿਟ ਨੇ, ਪਰ ਕਈ ਰਿਟੇਲ ਨੇ ਜਿਵੇਂ ਬੈਂਕਸ ਵੱਲੋਂ ਸੁਪਰ ਹੁੰਦੇ ਨੇ ਉਹਨਾਂ ਦੀਆਂ ਫੀਸ ਕਈ ਵਾਰੀ ਜ਼ਿਆਦਾ ਹੁੰਦੀਆਂ ਨੇ, ਪਰ ਇਹ ਸਾਰਾ ਕੁਛ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੀਦਾ ਅਤੇ ਉਸ ਵੇਲੇ ਨਾਲ।
1: ਅੱਛਾ, ਜਿਹਨਾਂ ਦੀਆਂ ਫੀਸਾਂ ਜ਼ਿਆਦਾ ਨੇ ਕੀ ਉਹ ਫਿਰ ਮੁਨਾਫਾ ਵੀ ਜ਼ਿਆਦਾ ਕਮਾ ਕੇ ਦਿੰਦੀਆਂ ਨੇ?
0: ਉਹ ਅਗੇਨ ਡਿਪੈਂਡ ਕਰਦਾ ਕਿ ਤੁਸੀਂ ਇਨਵੈਸਟਮੈਂਟ ਸਟ੍ਰੈਟਜੀ ਕੀ ਚੂਜ਼ ਕੀਤੀ ਹੋਈ ਆ। ਅਗਰ ਤੁਸੀਂ ਕੰਜ਼ਰਵੇਟਿਵ ਉਹਦੇ ਵਿੱਚ ਰੱਖਿਆ ਹੋਇਆ ਕਿ ਜਿਹਦੇ ਵਿੱਚ ਤੁਸੀਂ ਚਾਹੁੰਦੇ ਆ ਕਿ ਮੇਰਾ ਸਲੋ ਗਰੋ ਹੋਵੇ ਪਰ ਸੇਫ ਰਹੇ, ਅਤੇ ਉਹ ਫਿਰ ਉਹਨੇ ਉਸ ਹਿਸਾਬ ਨਾਲ ਹੀ ਗਰੋ ਕਰਨਾ। ਅਤੇ ਹਰ ਫੰਡ ਦੀ ਪਰਫੋਰਮੈਂਸ ਹੁੰਦੀ ਕਿਉਂਕਿ ਇਹ ਪੈਸਾ ਤੁਹਾਡਾ ਇਨਵੈਸਟ ਹੁੰਦਾ, ਹਰ ਫੰਡ ਨੇ ਆਪਣੇ ਹਿਸਾਬ ਨਾਲ ਉਹਨਾਂ ਦੇ ਜੋ ਹੁੰਦੇ ਨੇ ਟੀਮ ਹੁੰਦੀ ਹੈ ਜੋ ਸਟ੍ਰੈਟਜੀ ਬਣਾਉਂਦੀ ਕਿ ਕਿੱਥੇ ਪੈਸਾ ਇਨਵੈਸਟ ਕਰੀਏ, ਕਿਉਂਕਿ ਇਹ ਡਿਫਰੈਂਟ ਡਿਫਰੈਂਟ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਨੇ, ਇੰਟਰਨੈਸ਼ਨਲ ਹੋ ਗਿਆ, ਆਸਟ੍ਰੇਲੀਅਨ ਸ਼ੇਅਰਸ ਹੋ ਗਿਆ, ਕਮਰਸ਼ਲ ਪ੍ਰੋਪਰਟੀਜ਼ ਹੋ ਗਈਆਂ, ਸੋ ਗਵਰਨਮੈਂਟ ਬੋਂਡਸ ਹੋ ਗਏ, ਸੋ ਉਹ ਉਸ ਹਿਸਾਬ ਨਾਲ ਚੂਜ਼ ਕਰਦੇ ਨੇ ਕਿਹੜੀ ਕਿੱਥੋਂ ਕੀ ਰਿਟਰਨ ਆ ਰਹੀ ਹੈ।
1: ਕੀ ਆਪਣੇ ਕੋਲ ਇਹ ਵੀ ਆਪਸ਼ਨ ਹੁੰਦੀ ਆ ਵੀ ਮੇਰਾ ਜਿੰਨਾ ਹੈਗਾ ਇਹਨੂੰ ਛੇੜੋ ਨਾ, ਇੱਥੇ ਜਮ੍ਹਾਂ ਹੋਈ ਜਾਣ ਦਿਓ, ਕਿ ਉਹ ਇਨਵੈਸਟ ਹੋਣਾ ਹੀ ਹੋਣਾ ਕਿਤੇ ਨਾ ਕਿਤੇ?
0: ਇਨਵੈਸਟ ਹੋਣਾ, ਪਰ ਉਹ ਸੇਫ ਆਪਸ਼ਨਸ ਹੁੰਦੀਆਂ ਨੇ ਕਿ ਜਿੱਥੇ ਤੁਸੀਂ ਕਹਿੰਦੇ ਕਿ ਮੈਨੂੰ ਜਿਹੜਾ ਕਿ ਯੂਜ਼ਲੀ ਲਗਾ ਲਓ ਕਿ ਜਦੋਂ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਕੋਲ ਪਹੁੰਚਦੇ ਹਾਂ ਉਵੇਂ ਉਵੇਂ ਤੁਹਾਨੂੰ ਸਟਰੈਟਜੀ ਆਪਣੀ ਚੇਂਜ ਕਰਨੀ ਪੈਂਦੀ ਹੈ। ਸੋ ਰਿਟਾਇਰਮੈਂਟ ਦੇ ਕੋਲ ਜਦੋਂ ਤੁਸੀਂ ਪਹੁੰਚਦੇ ਹਾਂ ਉਦੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹੁਣ ਜ਼ਿਆਦਾ ਰਿਸਕ ਨਾ ਲਿਆ ਜਾਵੇ, ਹੁਣ ਉਹਨੂੰ ਪੈਸੇ ਨੂੰ ਬਿਲਕੁਲ ਸੇਫ ਆਪਸ਼ਨ ਦੇ ਵਿੱਚ ਰੱਖਿਆ ਜਾਵੇ ਜਿਹਦੇ ਵਿੱਚ ਉਹ ਗਰੋ ਘੱਟ ਕਰੇ ਪਰ ਉਹ ਘਟੇ ਵੀ ਨਾ, ਮਤਲਬ ਜ਼ਿਆਦਾ ਰਿਸਕ ਨਾ ਹੋਵੇ।
1: ਅੱਛਾ, ਐਜ਼ ਏ ਇੰਪਲੋਇਰ ਜਦੋਂ ਆਪਾਂ ਪੇ ਕਰਦੇ ਹਾਂ, ਬੜੀ ਵਾਰੀ ਇੰਪਲੋਇਰ ਬਚਾਉਣ ਦੀ ਕੋਸ਼ਿਸ਼ ਕਰਦਾ ਇੰਪਲੋਈ ਦਾ, ਤਾਂ ਹੋ ਗਿਆ ਕਿ ਇੰਪਲੋਇਰ ਨੂੰ ਵੀ ਕੋਈ ਫਾਇਦਾ ਹੁੰਦਾ ਵਾ ਜੇ ਉਹ ਪੇ ਕਰਦਾ ਨਾ ਪੇ? ਇੱਕ ਤਾਂ ਓਬਲੀਗੇਸ਼ਨ ਹੋ ਗਈ, ਇੱਕ ਆ ਵੀ ਉਹ ਓਬਲੀਗੇਸ਼ਨ ਦੇ ਵਿੱਚੋਂ ਵੀ ਲੂਪ ਹੋਲ ਲੱਭ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ। ਚਲੋ ਕਿਸੇ ਹੱਦ ਤੱਕ ਮੰਨ ਲਓ ਵੀ ਉਹ ਇੱਕ ਵਾਜਬ ਕੋਈ ਲੂਪ ਹੋਲ ਲੱਭ ਜਾਂਦਾ, ਪਰ ਕੀ ਕਾਰੋਬਾਰੀ ਨੂੰ ਵੀ ਕੋਈ ਫਾਇਦਾ ਇਸ ਚੀਜ਼ ਦਾ?
0: ਦੇਖੋ, ਜਦੋਂ ਤੁਸੀਂ ਇੰਪਲੋਈ ਦਾ, ਵੈਸੇ ਤਾਂ ਕੋਈ ਇਹਦਾ ਲੂਪ ਹੋਲ ਨਹੀਂ ਹੈ, ਅਗਰ ਕੋਈ ਇੰਪਲੋਈ ਹੈ ਤਾਂ ਤੁਹਾਨੂੰ ਪੇ ਕਰਨਾ ਹੀ ਪਏਗਾ। ਜੋ ਵੀ ਤੁਸੀਂ ਸੁਪਰ ਕੰਟਰੀਬਿਊਸ਼ਨ ਹੈ, ਅਗਰ ਤੁਸੀਂ ਉਹਨੂੰ ਟਾਈਮਲੀ ਪੇ ਕਰਦੇ ਹਾਂ ਤਾਂ ਤੁਹਾਨੂੰ ਉਹਦਾ ਫਾਇਦਾ ਆ। ਉਹਦਾ ਫਾਇਦਾ ਇੱਕ ਤਾਂ ਇਹ ਹੈ ਕਿ ਤੁਹਾਡਾ ਐਜ਼ ਏ ਡਿਡਕਸ਼ਨ ਕਲੇਮ ਹੋਣੀ ਆ। ਸੋ ਔਰ ਅੱਜ ਕੱਲ੍ਹ ਇੰਪਲੋਈਜ਼ ਵੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਜਿਵੇਂ ਪੇ ਡੇ ਸੁਪਰ ਹੈ, ਨਾਲ ਦੀ ਨਾਲ ਉਹ ਦੇਖ ਸਕਦੇ ਨੇ ਆਪਣਾ ਸੁਪਰ ਕਿ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਕਿ ਨਹੀਂ,
1: ਉਹ ਐਪਲੀਕੇਸ਼ਨ ਤੇ ਆ ਜਾਊਗਾ।
0: ਹਾਂਜੀ, ਉਹ ਆਪਣਾ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਆਪਣਾ ਸੁਪਰ ਕੰਟਰੀਬਿਊਸ਼ਨ ਦੇਖ ਸਕਦੇ ਕਿ ਉਹਨਾਂ ਦਾ ਇੰਪਲੋਇਰ ਨੇ ਕਿੰਨਾ ਕੰਟਰੀਬਿਊਸ਼ਨ ਕੀਤਾ ਇਸ ਸਾਲ
1: ਜੀ।
0: ਸੋ ਉਹਦੇ ਨਾਲ ਇੱਕ ਤਾਂ ਇਹ ਹੈ ਕਿ ਤੁਸੀਂ, ਤੁਹਾਡੀ ਰੈਪੂਟੇਸ਼ਨ ਰਿਸਕ 'ਤੇ ਹੁੰਦਾ ਕਿ ਇੰਪਲੋਈਜ਼ ਦੇ ਵਿੱਚ ਅਗਰ ਤੁਸੀਂ ਸੁਪਰ ਨਹੀਂ ਪੇ ਕਰ ਰਹੇ ਉਹਨਾਂ ਦਾ ਤਾਂ ਇੰਪਲੋਈਜ਼ ਹੋ ਸਕਦਾ ਕਿ ਉਹ ਯੂ ਨੋ ਹੁਣ ਉਹ ਇਹ ਨੇ ਕਿ ਲੰਬਾ ਸਮਾਂ ਤੁਹਾਡੇ ਨਾਲ ਫਿਰ ਉਹ ਵੇਟ ਕਰਨ, ਸੋ ਨਾਲ ਦੀ ਨਾਲ ਕੰਪਲੇਂਟ ਕਰ ਸਕਦੇ ਆ
1: ਜੀ।
0: ਸੋ ਸੁਪਰ ਪੇ ਕਰਨ ਨਾਲ ਤੁਹਾਡਾ ਡਿਡਕਸ਼ਨਸ ਕਲੇਮ ਹੋ ਗਈ, ਇੰਪਲੋਈਜ਼ ਵੀ ਟਿਕਿਆ ਰਿਹਾ ਕਿ ਤੁਸੀਂ ਪੇ ਕਰ ਰਹੇ ਹਾਂ, ਔਰ ਤੁਹਾਨੂੰ ਕੋਈ ਕੰਪਲਾਇੰਸ ਦਾ ਵੀ ਕੋਈ ਰਿਸਕ ਨਹੀਂ ਹੈ, ਕਿਉਂਕਿ ਜੇ ਤੁਸੀਂ ਲੇਟ ਪੇ ਕਰਦੇ ਹਾਂ ਤੁਹਾਨੂੰ ਬਾਅਦ ਵਿੱਚ ਜੁਰਮਾਨਾ ਵੀ ਦੇਣਾ ਪੈਂਦਾ, ਤੁਹਾਨੂੰ ਇੰਟਰਸਟ ਵੀ ਪੇ ਕਰਨਾ ਪੈਂਦਾ ਉਹਦੇ 'ਤੇ, ਅਤੇ ਆਡਿਟ ਦੀ ਹੈਸਲ ਵੀ। ਸੋ ਬੈਟਰ ਆਪਸ਼ਨ ਇਹੀ ਹੈ ਕਿ ਜੇ ਇੰਪਲੋਈ ਤੁਸੀਂ ਹਾਇਰ ਕੀਤਾ, ਤੁਸੀਂ ਉਹ ਕੋਸਟ ਨੂੰ ਨਾਲ ਐਡ ਕਰਕੇ ਚੱਲੋ, ਕਿ ਸਿਰਫ ਇਹ ਨਾ ਲਗਾ ਕੇ ਚੱਲੋ ਕਿ ਮੈਂ ਉਹਨੂੰ ਇੰਨਾ ਪੇ ਰੇਟ ਪੇ ਕਰਨਾ ਆ, ਉਹੀ ਤੁਹਾਡੀ ਕੋਸਟ ਆ। ਸੁਪਰ ਐਨੂਏਸ਼ਨ ਵੀ ਤੁਹਾਡਾ ਲਗਾ ਲਓ ਕਿ ਉਹ ਇੰਪਲੋਈ ਦਾ ਸੈਲਰੀ ਦਾ ਪੈਕੇਜ ਉਸ ਹਿਸਾਬ ਨਾਲ ਹੀ ਹੈ ਕਿ ਇਹ ਵੀ ਤਾਂ ਅਸੀਂ ਪੇ ਕਰਨਾ ਹੀ ਆ।
1: ਆਈ ਥਿੰਕ ਇੱਕ ਫਾਇਦਾ ਤਾਂ ਇਹ ਵੀ ਹੋ ਗਿਆ ਨਾ ਫਿਰ ਇਸ ਲਿਹਾਜ਼ ਦੇ ਨਾਲ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਖਰਚੇ ਕਿੰਨੇ ਕਿਆ, ਵੀ ਤੁਹਾਨੂੰ ਵਾਰਾ ਖਾ ਵੀ ਰਿਹਾ ਕਾਰੋਬਾਰ ਕਿ ਨਹੀਂ ਖਾ ਰਿਹਾ, ਤੁਸੀਂ ਆਪਣੀ ਚੀਜ਼ ਮਹਿੰਗੀ ਵੇਚਣੀ ਆ ਕਿ ਅਗਲੀ ਵਾਰੀ ਰੇਟ ਤੁਸੀਂ ਹੋਰ ਘੱਟ ਕਰਨੇ ਵੱਧ ਕਰਨੇ। ਸੋ ਇਹ ਵੀ ਚੀਜ਼ਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਣਗੀਆਂ।
0: ਹਾਂਜੀ, ਸੋ ਜਿਵੇਂ ਗੌਰਮੈਂਟ ਨੇ ਹੁਣ ਰੀਸੈਂਟਲੀ ਜੋ ਚੇਂਜ ਕੀਤਾ ਪੇ ਡੇਜ਼ ਉੱਪਰ, ਮੇਰੇ ਖਿਆਲ ਨਾਲ ਕਾਫੀ ਇੰਪਲੋਈ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਪਹਿਲਾਂ ਤਾਂ ਲੱਗ ਰਿਹਾ ਸੀਗਾ ਕਿ ਇੱਕ ਐਕਸਟਰਾ ਬਰਡਨ ਆ, ਪਰ ਹੁਣ ਉਹਨਾਂ ਨੂੰ ਥੋੜ੍ਹਾ ਇੱਕ ਬੈਨੀਫਿਟ ਇਹ ਵੀ ਹੋ ਰਿਹਾ ਕਿ ਨਾਲ ਦੀ ਨਾਲ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਪੈਸਾ ਨਾਲ ਦੀ ਨਾਲ ਜਾ ਰਿਹਾ। ਇੱਕ ਇਕੱਠਾ ਪੇ ਕਰਨਾ ਵੀ ਕਈ ਵਾਰੀ ਔਖਾ ਲੱਗਦਾ ਸੀ,
1: ਮਹਿੰਗੀਆਂ ਹੋ ਰਹੀਆਂ ਨੇ ਚੀਜ਼ਾਂ ਹੌਲੀ ਹੌਲੀ।
0: ਹਾਂਜੀ, ਸੋ ਉਹ ਨਾਲ ਦੀ ਨਾਲ ਨਿਕਲ ਜਾਂਦਾ। ਸੋ ਤੁਹਾਨੂੰ ਥੋੜ੍ਹਾ ਆਈਡੀਆ ਰਹਿੰਦਾ ਕਿ ਹੁਣ ਮੇਰਾ ਹਰ ਹਫ਼ਤੇ ਦਾ ਜਾਂ ਹਰ ਫੋਰਟਨਾਈਟ ਦਾ ਇੰਨਾ ਖਰਚਾ ਤਾਂ ਹੈ।
1: ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਇਸ ਕਰਕੇ ਕਿਉਂਕਿ ਆਪਣੇ ਲਈ ਇਹ ਨਵਾਂ ਸਿਸਟਮ ਹੈ ਬਹੁਤਿਆਂ ਲਈ। ਪਹਿਲਾਂ ਤਾਂ ਉੱਦਾਂ ਹੀ ਕੰਮ ਕਰੀਏ, ਸਾਨੂੰ ਲੱਗਦਾ ਸੀ ਵੀ ਇਹ ਸਾਈਡ ਦੇ ਉੱਤੇ ਇੱਕ ਖਰਚਾ ਜਿਹਾ ਕੱਟੀ ਜਾਂਦੇ ਐਵੇਂ, ਅਤੇ ਸਾਨੂੰ ਲੱਗਾ ਵੀ ਜੋ ਸਾਨੂੰ ਆਉਂਦਾ ਵਾ ਇਹੋ ਹੀ ਸਾਡੀ ਪੇ ਆ, ਇਹੋ ਹੀ ਸਾਡੀ ਕਮਾਈ ਆ। ਹੁਣ ਹੌਲੀ ਹੌਲੀ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਸੁਪਰ ਵੀ ਸਾਡੀ ਕਮਾਈ ਆ ਅਤੇ ਉਹਨੂੰ ਵੀ ਆਪਾਂ ਮੈਨੇਜ ਕਰਨਾ। ਅੱਛਾ, ਜੇ ਆਪਾਂ ਕੋਈ ਮੰਨ ਲਓ 70,000 ਦਾ ਪੈਕੇਜ ਜੇਕਰ ਕੋਈ ਕੰਮ ਕਰ ਰਿਹਾ, ਸਾਲ ਦੇ ਵਿੱਚ ਕਿੰਨੇ ਕੁ ਪੈਸੇ ਉਹਦੇ ਹੋ ਜਾਣੇ ਚਾਹੀਦੇ?
0: ਅਗਰ 70,000 ਦਾ ਕਰ ਰਿਹਾ, 12% ਉਹਦਾ ਸੁਪਰ ਐਨੂਏਸ਼ਨ ਇੰਪਲੋਇਰ ਨੇ ਕੰਟਰੀਬਿਊਟ ਕਰਨਾ, ਜਿਹੜਾ ਕਿ $8,400 ਬਣਦਾ ਆ ਸਾਲ ਦਾ। ਅਗਰ ਤੁਸੀਂ ਉਸ ਤਰ੍ਹਾਂ ਸਮਝੋ ਕਿ ਮੰਥਲੀ ਤੁਹਾਡਾ $700 ਹੋ ਗਿਆ ਮੰਥ ਦਾ ਸੁਪਰ ਜਿਹੜਾ ਤੁਹਾਡਾ ਕੰਟਰੀਬਿਊਟ ਹੋਣਾ, ਅਤੇ ਇਹਨੂੰ ਤੁਸੀਂ ਅਗਰ ਦੇਖੋ ਕਿ ਤੁਹਾਡਾ ਹਰ ਸਾਲ ਇਹ ਐਡ ਹੁੰਦਾ ਪਿਆ ਪੈਸਾ, ਔਰ ਅਗਰ ਤੁਸੀਂ ਤਕਰੀਬਨ ਲਾ ਲਓ ਕਿ ਆਪਣਾ ਕੰਮ ਕੀਤਾ 15-20 ਸਾਲ ਤੁਸੀਂ ਕੰਮ ਕੀਤਾ, ਇਹ ਤੁਹਾਡਾ ਲਗਾ ਲਓ ਕਿ ਪੈਸਾ ਹਰ ਸਾਲ ਐਡ ਹੋ ਰਿਹਾ। ਸੋ ਜੋ ਕਿ ਇਨਵੈਸਟ ਵੀ ਹੋ ਰਿਹਾ ਨਾਲ ਦੀ ਨਾਲ, ਅਤੇ ਉਹਨੇ ਰਿਟਰਨ ਵੀ ਦੇਣੀ ਹੈ, ਸੋ ਉਹ ਰਿਟਰਨ ਵੀ ਨਾਲ ਤੁਹਾਡੀ ਐਡ ਹੁੰਦੀ ਜਾ ਰਹੀ ਹੈ। ਸੋ ਇਹਨੂੰ ਤੁਸੀਂ ਸਿਰਫ ਇਹ ਨਾ ਸੋਚੋ ਕਿ ਉਹ $8,400 ਆ, ਉਹ ਵਧਣਾ ਆ ਉਹਦੇ 'ਚੋਂ। ਚਲੋ 15% ਤੁਹਾਡਾ ਟੈਕਸ ਵੀ ਜਾਣਾ ਆ ਜੋ ਇੰਪਲੋਇਰ ਵੱਲੋਂ ਕੰਟਰੀਬਿਊਸ਼ਨ ਹੋਇਆ, ਬਟ ਸਟਿਲ ਤੁਹਾਨੂੰ ਰੇਟ ਆਫ ਰਿਟਰਨ, ਅਗਰ ਮੈਂ ਐਵਰੇਜ 7% ਰੇਟ ਆਫ ਰਿਟਰਨ ਵੀ ਲਗਾਵਾਂ ਅਤੇ ਤਾਂ ਵੀ ਤੁਹਾਡਾ ਗਰੋਥ ਮਤਲਬ ਹੁੰਦੀ ਆ।
1: ਓਕੇ, ਅੱਛਾ, ਇਸ ਤੋਂ ਇਲਾਵਾ ਇੱਕ ਸੈਲਫ ਮੈਨੇਜਮੈਂਟ ਵੀ ਹੁੰਦੀ ਆ ਸੁਪਰ ਐਨੋਵੇਸ਼ਨ ਦੀ।
0: ਹਾਂਜੀ,
1: ਉਹ ਉਹਦੇ ਕੀ ਰੂਲ ਰੈਗੂਲੇਸ਼ਨ ਨੇ, ਕਿੰਨੇ ਕੁ ਪੈਸੇ ਜਿਹੜੇ ਹੋਣ ਅਤੇ ਫਿਰ ਆਪਾਂ ਕਰ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ, ਕੀ ਉਹ ਵਾਜਬ ਸਟੈਪ ਆ ਜਾਂ ਨਹੀਂ ਆ?
0: ਉਹਦੇ ਲਈ ਡਿਪੈਂਡ ਕਰਦਾ ਕਿ ਸੈਲਫ ਮੈਨੇਜ ਸੁਪਰ ਫੰਡ ਇੱਕ ਬਹੁਤ ਵਧੀਆ ਟੂਲ ਆ, ਬਟ ਉਹ ਸਾਰਿਆਂ ਲਈ ਨਹੀਂ ਆ। ਉਹ ਉਹਨਾਂ ਲਈ ਹੈ ਕਿ ਜਿਨ੍ਹਾਂ ਨੇ ਐਕਟਿਵਲੀ, ਜਿਨ੍ਹਾਂ ਨੂੰ ਨੌਲੇਜ ਆ, ਜਿਨ੍ਹਾਂ ਨੂੰ ਪਤਾ ਕਿ ਮੈਂ ਕਿੱਥੇ ਇਨਵੈਸਟ ਕਰਨਾ। ਕਿਉਂਕਿ ਉੱਥੇ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਸੁਪਰ ਫੰਡ ਆ, ਉਹ ਜਿੱਥੇ ਇਨਵੈਸਟ ਕਰ ਰਹੇ ਨੇ ਉਹਨਾਂ ਦੀ ਰਿਸਰਚ ਆ ਉਹਦੇ ਬਿਹਾਈਂਡ ਕਿ ਕਿੱਥੇ ਉਹ ਇਨਵੈਸਟ ਕਰ ਰਹੇ ਨੇ, ਪਰ ਤੁਸੀਂ ਕਹਿੰਦੇ ਆ ਕਿ ਮੈਨੂੰ ਪਤਾ ਆ ਮੈਂ, ਮੇਰਾ ਪੈਸਾ ਆ, ਮੈਂ ਕਿੱਥੇ ਇਨਵੈਸਟ ਕਰਨਾ। ਕੰਪਲਾਇੰਸ ਕਾਫੀ ਉਹਦੇ ਵਿੱਚ ਹੈਗੀ ਹੈ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ,
1: ਤੁਸੀਂ ਜਗ੍ਹਾ ਤੇ ਕਰ ਰਹੇ ਹੋ ਕਿ ਨਹੀਂ।
0: ਹਾਂਜੀ, ਤੁਸੀਂ ਇਹ ਨਹੀਂ ਕਿ ਤੁਹਾਨੂੰ ਉਹ ਪੈਸਾ ਤੁਹਾਡੇ ਕੋਲ ਆ ਗਿਆ ਅਤੇ ਤੁਸੀਂ ਹੁਣ ਜੋ ਮਰਜ਼ੀ ਕਰੋ, ਤੁਹਾਨੂੰ ਪ੍ਰੋਪਰ ਇਨਵੈਸਟਮੈਂਟ ਸਟ੍ਰੈਟਜੀ ਹੋਣੀ ਚਾਹੀਦੀ ਆ। ਏਟੀਓ ਰਿਕਮੈਂਡ ਕਰਦਾ ਕਿ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਵੱਲ ਨੂੰ ਉਦੋਂ ਜਾਓ ਜਦੋਂ ਤੁਹਾਡਾ ਘੱਟੋ ਘੱਟ $200,000 ਹੋਵੇ ਸੁਪਰ ਦਾ ਬੈਲੈਂਸ। ਅਤੇ ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਹੈ, ਪਹਿਲਾਂ ਸਟ੍ਰੈਟਜੀ ਬਣਾਓ, ਫਿਰ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰੋ। ਅਤੇ ਕਿਉਂਕਿ ਉਹਦੇ ਵਿੱਚ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਕਿ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ। ਹੁਣ ਰੀਸੈਂਟਲੀ ਜੋ ਚੇਂਜ ਹੋਇਆ ਉਹਦੇ ਵਿੱਚ ਇਹ ਕਰਤਾ ਇਹਨਾਂ ਨੇ ਕਿ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਹੁਣ ਲੋਨ ਲੈਣਾ ਔਖਾ, ਮਤਲਬ ਲੋਨ ਨਹੀਂ ਲੈ ਸਕਦੇ ਹੁਣ ਉਹਦੇ 'ਤੇ, ਜਿਹੜੀ ਪਹਿਲਾਂ ਲੋਕ ਜ਼ਿਆਦਾਤਰ ਸੈਲਫ ਮੈਨੇਜ ਸੁਪਰ ਫੰਡ ਯੂਜ਼ ਕਰ ਰਹੇ ਸੀ ਪ੍ਰੋਪਰਟੀ ਇਨਵੈਸਟਮੈਂਟ ਦੇ ਲਈ, ਪਰ ਹੁਣ ਵੀ ਕਾਫੀ ਯੂਜ਼ ਹੋ ਰਿਹਾ ਕਿ ਕਮਰਸ਼ੀਅਲ ਪ੍ਰੋਪਰਟੀਜ਼ ਤੁਸੀਂ ਸਟਿਲ ਕਰ ਸਕਦੇ ਇਨਵੈਸਟ, ਜਾਂ ਹੋਰ ਜਗ੍ਹਾਵਾਂ 'ਤੇ ਸ਼ੇਅਰਸ ਜਾਂ ਹੋਰ ਜਗ੍ਹਾ 'ਤੇ ਤੁਸੀਂ ਇਨਵੈਸਟ ਕਰ ਸਕਦੇ ਹੋ।
1: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493 53

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू।
1: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
2: हुन टेंशन छड्डो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
1: फिर लवाइए कित्थों?
2: सन करंट वालिया कोलो। 2012 तो मेलबर्न दी एक भरोसेमंद अते अवार्ड विनिंग सोलर कंपनी।
0: आज ही सन करंट नो कॉल करो ते अपना फ्री असेसमेंट बुक करो 0406-021-246 ते। किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, करनो बनाए एकदम क्लासी। असी बनाने हैं डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ कर पर तुहाडी पर्सनालिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
3: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
0: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशन। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा solutions.com.au ते जाओ। आओ थोड़ा कोई हल करिए।
4: ऑन रोड्स ऑनर्स कैंपेन सिर्फ सीमित समय ले। हुन नवा BYD कार ले आओ शानदार ड्राइव अवे ऑफर्स दे नाल। BYD C-Line 7 प्रीमियम सिर्फ $54,990। BYD C-Line 8 डायनामिक FWD सिर्फ $56,990। ते BYD Shark 6 प्रीमियम सिर्फ $57,900। एक खास ऑफर 1 अगस्त तो 30 सितंबर 2026 तक ऑर्डर करने वाले लिए है। डिलीवरी 31 अक्टूबर 2026 तक। हो जानकारी ले आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD ऑन रोड ऑन अस, कंडीशन अप्लाई।
5: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन। हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनिना अते 347 लॉन्सडेल स्ट्रीट डैंडीनोंग। तुन्ना ज्वेलर्स, परोसे दी निशानी।
6: अच्छा, एक इहदे विच कोई इंश्योरेंस वगैरह भी हुंदी है इहदे विच?
7: हाँ जी। सो की हुंदा कि तुसी जदों डिफॉल्ट फंड अपना यूज करदे आ, इंप्लॉयर वालों डिफॉल्ट कर लैंदे आ, जां तुसी नवा फंड सैटअप करदे आ, बाय डिफॉल्ट मोस्टली जिहड़े सुपर फंड ने ओह इंश्योरेंस ऑप्शन दिंदे ने। ज़्यादातर जो कॉमन इंश्योरेंस सुपर फंड के थ्रू होंदिया ने वह हैगी है, एक तो हो गया डैथ बेनीफिट
6: जी,
7: जिदे विच इनकेस अगर तुहानू कुछ हुंदा है तो तुहाडी फैमिली नू इंश्योरेंस पे करती है। एक हुंदी है कि टैंपरेरी या पार्शल, सॉरी पार्शल या परमानेंट डिसेबिलिटी के केस दे विच तुसी ओह इंश्योरेंस तुहानू पे करती है। तो एक ऑप्शन जिहड़ी है इनकम प्रोटेक्शन इंश्योरेंस, जिदे विच कि तुसी अगर टैंपरेरी किसी कारण तुसी नहीं काम कर सकते तो वह इंश्योरेंस तुहानू जिन्ना तुसी अर्न कर रहे हो उस हिसाब नाल तुहानू पे करती है। तो सो इंश्योरेंस ऑप्शन मिलती ने, पर यह भी जो मैं कह रहा कि तुसी एक्टिवली मैनेज करो, उदे विच यह है कि तुसी वो देखो, इन उन्होंने रिव्यू करो कि जो इंश्योरेंसिस तुहानू बाय डिफॉल्ट मिल रही ने कि वह इनफ ने तुहाडे लई, या एवें तो नहीं कि जे तुहाडे तीन फंड ने फॉर एग्जाम्पल तुसी हर इंप्लॉयर नाल वक्खरा फंड कर लिया सी और जिन्हों तुसी बाद विच मर्ज नहीं किया, वह सारे पासे इंश्योरेंस चल रही है जिहड़ी तुसी कदी यूज भी नहीं की, कदी क्लेम भी नहीं किया, तो वह भी तुहानू क्योंकि वह प्रीमियम उन्होंने कट्टी जाना उहदे विचों सुपर फंड दे विचों, तो सो उहनू भी मैनेज करना जरूरी है कि तुसी एक फंड दे नाल रहो, उहनू रिव्यू करो, ਦੇਖੋ ਕਿ ਉਹ ਇੰਸ਼ੋਰੈਂਸ ਜੋ ਤੁਹਾਨੂੰ ਮਿਲ ਰਹੀ ਹੈ ਉਹ ਤੁਹਾਡੇ ਲਈ ਠੀਕ ਹੈ।
6: ਸੋ ਇੱਦਾਂ ਨਹੀਂ ਹੈ ਕਿ ਆਪਾਂ ਸੁਣੀਆਂ ਸੁਣਾਈਆਂ ਦੇ ਉੱਤੇ ਮਹਿਫਲ 'ਚ ਬੈਠੇ ਉੱਥੋਂ ਕੋਈ ਸਲਾਹ ਲਈ ਅਤੇ ਜਾ ਕੇ ਕਰਤਾ, ਵੀ ਸਾਨੂੰ ਆਪਣੇ ਹਿਸਾਬ ਦੇ ਨਾਲ ਪਹਿਲਾਂ ਉਹਨੂੰ ਚੈੱਕ ਕਰ ਲੈਣਾ ਚਾਹੀਦਾ। ਅੱਛਾ, ਮੇਜਰ ਗਲਤੀਆਂ ਕੀ ਕਰਦੇ ਨੇ ਆਪਣੇ ਲੋਕ ਇਸ ਲਿਹਾਜ਼ ਦੇ ਨਾਲ?
7: ਮੇਜਰ ਗਲਤੀਆਂ ਨੇ ਕਿ ਇੱਕ ਤਾਂ ਵੱਖਰੇ ਵੱਖਰੇ ਸੁਪਰ ਫੰਡ ਦੇ ਨਾਲ
6: ਮਲਟੀਪਲ
7: ਸੁਪਰ ਫੰਡ ਰੱਖਦੇ ਨੇ,
6: ਜੋਬ ਕੀਤੀ ਦੂਸਰੀ ਥਾਂ 'ਤੇ ਕੀਤੀ, ਇੱਦਾਂ
7: ਮਤਲਬ 3-4 ਸੁਪਰ ਫੰਡ ਸੈਟਅਪ ਕਰ ਲਏ, ਹਰ ਇੰਪਲੋਇਰ ਨੇ ਆਪਣਾ ਵੱਖਰਾ ਸੁਪਰ ਫੰਡ ਸੈਟਅਪ ਕਰਤਾ, ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਸੇਮ ਫੰਡ ਹੀ ਹਰ ਜਗ੍ਹਾ 'ਤੇ ਨੋਮੀਨੇਟ ਕਰ ਸਕਦੇ ਹਾਂ।
6: ਸੋ ਤੁਸੀਂ ਫੋਰ ਐਗਜ਼ਾਮਪਲ, ਮੈਂ ਇੱਕ ਜੋਬ ਕਰਦਾ ਵਾਂ, ਇਹਨਾਂ ਨੇ ਸੁਪਰ ਮੇਰਾ ਬਣਾ ਦਿੱਤਾ ਅਕਾਊਂਟ, ਮੈਂ ਦੂਸਰੀ ਜਗ੍ਹਾ 'ਤੇ ਗਿਆ, ਉਹਨਾਂ ਨੇ ਆਪਣਾ ਵੱਖਰਾ ਬਣਾ ਦਿੱਤਾ, ਤੀਸਰੀ, ਇੱਦਾਂ ਹੁੰਦਾ?
7: ਹਾਂਜੀ, ਦੇਖੋ ਇੰਪਲੋਇਰ ਨੇ ਆਪਣੇ ਆਪ ਨਹੀਂ ਬਣਾਉਣਾ ਹੁੰਦਾ, ਇੰਪਲੋਇਰ ਤੁਹਾਨੂੰ ਆਪਸ਼ਨ ਦਿੰਦਾ ਕਿ ਤੁਸੀਂ ਆਪਣਾ ਫੰਡ ਜਾਂ ਤਾਂ ਨੋਮੀਨੇਟ ਕਰ ਦਿਓ ਅਤੇ ਜਾਂ ਫਿਰ ਤੁਹਾਡੇ ਕੋਲ ਫੋਰਮ ਦੇ ਵਿੱਚ ਆਪਸ਼ਨ ਹੈ ਕਿ ਤੁਸੀਂ ਇੰਪਲੋਇਰ ਦਾ ਡਿਫੋਲਟ ਫੰਡ ਚੂਜ਼ ਕਰ ਲਓ। ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ ਉਸ ਚੀਜ਼ 'ਤੇ ਔਰ ਇੰਪਲੋਇਰ ਦਾ ਡਿਫੋਲਟ ਫੰਡ ਹੀ ਕਰ ਲੈਂਦੇ, ਜਾਂ ਤਾਂ ਉਹ ਫੋਰਮ ਦੇ ਉੱਤੇ ਸਿਰਫ ਆਪਣਾ ਬਾਕੀ ਡਿਟੇਲਸ ਪਾ ਕੇ ਕਰ ਲੈਂਦੇ ਕਿ ਇੰਪਲੋਇਰ ਖੁਦ ਹੀ ਉਹਨੂੰ ਕਰ ਲਓ। ਅਤੇ ਸੋ ਉਸ ਕੇਸ ਦੇ ਵਿੱਚ ਤੁਹਾਡਾ ਫੀਸ ਜਿਹੜੀਆਂ ਨੇ ਉਹ ਮਲਟੀਪਲ ਫੰਡਸ ਨੇ, ਦੈਟ ਮੀਨਸ ਕਿ ਮਲਟੀਪਲ ਤੁਹਾਡੀਆਂ ਫੀਸ ਜਾਣਗੀਆਂ। ਅਗਰ ਇੰਸ਼ੋਰੈਂਸਿਸ ਵੀ ਜਿਵੇਂ ਅਸੀਂ ਡਿਸਕਸ ਕੀਤਾ ਕਿ ਸਾਰਿਆਂ ਫੰਡ ਵੱਲੋਂ ਇੰਸ਼ੋਰੈਂਸਿਸ ਤੁਹਾਨੂੰ ਮਿਲ ਰਹੀਆਂ ਨੇ ਪਰ ਤੁਹਾਨੂੰ ਕਲੇਮ 'ਤੇ ਤੁਸੀਂ ਇੱਕ ਤੋਂ ਹੀ ਕਰ ਸਕਦੇ ਹਾਂ, ਸੋ ਉਹ ਵੀ ਤੁਸੀਂ ਆਪਣਾ ਕਰ ਰਹੇ ਹਾਂ ਨੁਕਸਾਨ। ਫਿਰ ਇਨਵੈਸਟਮੈਂਟ ਸਟ੍ਰੈਟਜੀ ਤੁਹਾਡਾ ਕੰਜ਼ਰਵੇਟਿਵ ਉਹਦੇ ਵਿੱਚ ਪਏ ਹੋਏ ਆ ਫੰਡਸ ਦੇ ਵਿੱਚ, ਤੁਹਾਡੀ ਹਜੇ ਤੁਸੀਂ ਯੰਗ ਹੋ, ਤੁਸੀਂ ਅੰਡਰ 30 ਹੋ, ਅਤੇ ਤੁਸੀਂ ਤੁਹਾਨੂੰ ਮਤਲਬ ਅਗਰ ਤੁਸੀਂ ਉਹਨੂੰ ਪਲੈਨ ਕਰੋ ਪ੍ਰੋਪਰਲੀ ਤਾਂ ਤੁਸੀਂ ਉਹਨੂੰ ਗਰੋਥ ਫੰਡ ਦੇ ਵਿੱਚ ਲਗਾਓ ਜਿਹਦੇ ਤੁਹਾਡੀ ਹਾਈ ਗਰੋਥ ਹੈ। ਲੇਟਰ ਔਨ ਜਿਵੇਂ ਜਿਵੇਂ ਤੁਸੀਂ ਤੁਹਾਡੀ ਏਜ ਵੱਧਦੀ ਹੈ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹਾਂ, ਤੁਸੀਂ ਉਹਨੂੰ ਬੈਲੈਂਸ ਦੇ ਵਿੱਚ ਲੈ ਜਾਓ, ਫਿਰ ਉਸ ਤੋਂ ਬਾਅਦ ਤੁਸੀਂ ਲਾਸਟ 'ਤੇ ਜਦੋਂ ਰਿਟਾਇਰਮੈਂਟ ਦੇ ਕੋਲ ਆ ਉਦੋਂ ਤੁਸੀਂ ਉਹਨੂੰ ਸੇਫ ਆਪਸ਼ਨ ਦੇ ਵਿੱਚ ਰੱਖ ਸਕਦੇ ਹਾਂ। ਸੋ ਇਹ ਸਾਰੀਆਂ ਗਲਤੀਆਂ ਲੋਕ ਕਰਦੇ ਨੇ ਕਿ
6: ਆਪਾਂ ਪਹਿਲਾਂ ਵੀ ਕਢਾ ਸਕਦੇ ਹਾਂ ਜਾਂ ਇਹ ਰਿਟਾਇਰਮੈਂਟ ਦੇ ਲਈ ਹੀ ਆਏ ਬਸ?
7: ਕੁਛ ਕੇਸਿਸ ਦੇ ਵਿੱਚ ਤੁਸੀਂ ਜਿਵੇਂ ਅਸੀਂ ਕੀਤਾ ਸੀਗਾ ਕਿ ਅਗਰ ਲਗਾ ਲਓ ਕਿ ਤੁਹਾਡਾ ਅਗਰ ਤੁਸੀਂ ਕੰਟਰੀ ਛੱਡ ਰਹੇ ਹੋ ਆਸਟ੍ਰੇਲੀਆ, ਤੁਸੀਂ ਪਰਮਾਨੈਂਟਲੀ ਲੀਵ ਕਰ ਰਹੇ
6: ਕਢਾ ਸਕਦੇ ਹਾਂ,
7: ਫਿਰ ਤੁਸੀਂ ਉਸ ਕੇਸ ਦੇ ਵਿੱਚ ਕਢਾ ਸਕਦੇ ਹਾਂ।
6: ਓਕੇ, ਪੂਰਾ ਮਿਲ ਜਾਂਦਾ?
7: ਨਹੀਂ, ਉਹਦੇ 'ਚੋਂ ਟੈਕਸ ਡਿਡਕਟ ਹੁੰਦਾ ਆ।
6: ਓਕੇ,
7: ਅਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਂਦਾ। ਅਤੇ ਜਾਂ ਫਿਰ ਅਗਰ ਯੂ ਨੋ ਸਮਥਿੰਗ ਹੈਪਨਸ ਅਤੇ ਉਸ ਕੇਸ ਦੇ ਵਿੱਚ
6: ਤੁਹਾਡੀ ਫੈਮਿਲੀ ਨੂੰ
7: ਜੋ ਵੀ, ਹਾਂਜੀ, ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਉਹ ਬੈਲੈਂਸ ਮਿਲ ਜਾਂਦਾ।
6: ਅੱਛਾ, ਸੋਰੀ, ਇਹ ਵਿਲ ਦੇ ਨਾਲ ਹੀ ਮਿਲਦਾ ਕਿ ਉੱਦਾਂ ਡਿਫੋਲਟ ਮਿਲ ਜਾਂਦਾ?
7: ਦੇਖੋ ਇਹਦੇ ਵਿੱਚ ਵੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਧਿਆਨ ਦੇਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਜਿਹੜਾ ਵੀ ਫੰਡ ਹੈ ਤੁਹਾਡਾ ਤੁਸੀਂ ਉਹਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਕਿਸੇ ਨੂੰ ਨੋਮੀਨੇਟ ਕੀਤਾ ਹੈ ਜਾਂ ਨਹੀਂ। ਤੁਹਾਨੂੰ ਅਗਰ ਤਾਂ ਤੁਸੀਂ ਨੋਮੀਨੇਸ਼ਨ ਕੀਤੀ ਹੋਈ ਹੈ ਕਿ ਤੁਹਾਡਾ ਬੈਨੀਫਿਟ ਕਿਸ ਨੂੰ ਮਿਲੇ, ਅਤੇ ਫਿਰ ਤਾਂ ਤੁਹਾਡਾ ਸੁਪਰ ਫੰਡ ਕੋਈ ਚੋਇਸ ਨਹੀਂ ਹੁੰਦੀ ਕਿ ਉਹ ਆਪਣੇ ਲੈਵਲ 'ਤੇ ਡਿਸਾਈਡ ਕਰਨ, ਫਿਰ ਤਾਂ ਉਹਨਾਂ ਨੇ ਜਿਹੜਾ ਵੀ ਤੁਸੀਂ ਨੋਮੀਨੇਟ ਕੀਤਾ ਉਹਨੂੰ ਉਹਨਾਂ ਨੇ ਦੇ ਦੇਣਾ। ਹੁਣ ਉਹਦੇ ਵਿੱਚ ਵੀ ਇਹ ਹੈ ਕਿ ਅਗਰ ਉਹਨੂੰ ਅਸੀਂ ਕਹਿੰਦੇ ਡਿਫਾਈਨਡ ਡੈਥ ਬੈਨੀਫਿਸ਼ਰੀ, ਸੋ ਉਹ ਤੁਸੀਂ ਨੋਮੀਨੇਸ਼ਨ ਕੀਤੀ ਔਰ ਉਹ ਨੋਮੀਨੇਸ਼ਨ ਵੀ ਹਰ 3 ਸਾਲ ਬਾਅਦ ਤੱਕ ਮੋਸਟਲੀ ਜਿਵੇਂ ਐਕਸਪਾਇਰ ਹੋ ਜਾਂਦੀ ਹੈ, ਸੋ ਉਹ ਤੁਸੀਂ ਰੀਨਿਊ ਕਰਨੀ ਹੁੰਦੀ ਹੈ।
6: ਓਕੇ, ਨਹੀਂ ਤਾਂ ਉੱਦਾਂ ਹੀ ਪਈ ਰਹਿਣੀ ਆ।
7: ਹਾਂਜੀ, ਨਹੀਂ ਤਾਂ ਫਿਰ ਉਹ ਬੈਕ ਟੂ ਫਿਰ ਸੁਪਰ ਐਨੂਏਸ਼ਨ ਕੋ, ਕਿਉਂਕਿ ਉਹ ਸੁਪਰ ਐਨੂਏਸ਼ਨ ਇੱਕ ਟਰੱਸਟ ਦੀ ਤਰ੍ਹਾਂ ਆ ਕਿ ਜਿਹਦੇ ਵਿੱਚ ਸੁਪਰ ਫੰਡ ਟਰੱਸਟੀ ਨੇ ਡਿਸਾਈਡ ਕਰਨਾ ਕਿ ਉਹ ਫੰਡਸ ਕਿਹਨੂੰ ਜਾਣਗੇ।
6: ਓਕੇ,
7: ਸੋ ਜੇ ਤਾਂ ਤੁਸੀਂ ਚਾਹੁੰਦੇ ਹਾਂ ਕਿ ਉਹ ਫੰਡਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਨੂੰ ਦੇਣਾ ਚਾਹੁੰਦੇ ਹਾਂ, ਤਾਂ ਉਹ ਤੁਸੀਂ ਉੱਥੇ ਡਿਫਾਈਨ ਕਰ ਸਕਦੇ ਹਾਂ ਕਿ ਉਹ ਫੰਡਸ ਤੁਹਾਡੇ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਉਹ ਫੰਡਸ ਕਿਹਨੂੰ ਜਾਣ। ਅਤੇ ਜਾਂ ਤਾਂ ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਦੇ ਵਿੱਚ ਆਪਣੀ ਅਸਟੇਟ ਨੂੰ, ਜਿਹਦੇ ਵਿੱਚ ਉਹ ਫੰਡਸ ਇੱਕ ਵਾਰੀ ਤੁਹਾਡੀ ਅਸਟੇਟ ਨੂੰ ਚਲੇ ਜਾਣਗੇ ਅਤੇ ਤੁਹਾਡੀ ਵਿਲ ਦੇ ਅਕੋਰਡਿੰਗਲੀ ਉਹ ਡਿਸਟ੍ਰੀਬਿਊਟ ਹੋ ਜਾਣਗੇ, ਅਤੇ ਜਾਂ ਫਿਰ ਤੁਸੀਂ ਉਹਨੂੰ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਫੰਡ ਉਹ ਤੁਸੀਂ ਉੱਥੇ ਨੋਮੀਨੇਟ ਕਰ ਸਕਦੇ ਹਾਂ। ਸੋ ਇਹ ਬਹੁਤ ਜ਼ਰੂਰੀ ਸਟੈਪ ਹੈ ਕਿ ਜਿਹੜਾ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਿ ਤੁਸੀਂ ਉੱਥੇ ਨੋਮੀਨੇਸ਼ਨ ਕੀਤੀ ਹੋਈ ਹੈ ਜਾਂ ਨਹੀਂ, ਅਗਰ ਨਹੀਂ ਕੀਤੀ ਹੋਈ ਤਾਂ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ।
6: ਕੁਛ ਖਾਸ ਸੂਰਤਾਂ ਦੇ ਵਿੱਚ ਉਹ ਪਹਿਲਾਂ ਵੀ ਤੁਹਾਨੂੰ ਅਵੇਲ ਹੋ ਸਕਦਾ?
7: ਨਹੀਂ, ਜਿਹੜਾ ਡੈਥ ਬੈਨੀਫਿਟ ਦੀ ਗੱਲ ਕਰ ਰਿਹਾ ਸੀ ਮੈਂ ਕਿ ਨੋਮੀਨੇਸ਼ਨ ਅਗਰ ਇਨ ਕੇਸ ਤੁਹਾਨੂੰ ਕੁਛ ਹੁੰਦਾ
6: ਤਾਂ ਤੁਸੀਂ ਕੰਟਰੀ ਛੱਡਦੇ ਹੋ ਜਾਂ ਤੁਸੀਂ ਨਹੀਂ ਦੁਨੀਆ ਤੇ ਰਹਿੰਦੇ,
7: ਕੰਟਰੀ ਛੱਡਣ ਦੇ ਕੇਸ ਦੇ ਵਿੱਚ ਤੇ ਤੁਸੀਂ ਸਿੰਪਲੀ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਐਨੂਏਸ਼ਨ ਕਲੇਮ ਤੁਸੀਂ ਆਪਣਾ ਲੋਚ ਕਰਨਾ ਹੁੰਦਾ ਜਦੋਂ ਤੁਸੀਂ ਕੰਟਰੀ ਛੱਡ ਦਿੰਦੇ ਹਾਂ, ਅਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ। ਪਰ ਅਦਰਵਾਈਜ਼ ਜਿਹੜਾ ਮੇਨ ਸੁਪਰਨੁਵੇਸ਼ਨ ਫੰਡ ਦਾ ਜੋ ਹੈਗਾ ਕਿ ਜਾਂ ਤਾਂ ਤੁਸੀਂ ਰਿਟਾਇਰਮੈਂਟ 'ਤੇ ਲੈਣਾ ਅਤੇ ਜਾਂ ਤੁਹਾਨੂੰ ਇੱਕ ਉਹ ਹੋ ਜਾਂਦਾ ਕਿ ਪੀਸ ਆਫ ਮਾਇੰਡ ਕਿ ਅਗਰ ਮੈਨੂੰ ਕੁਛ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਉਹ ਕੋਈ ਪਰੇਸ਼ਾਨੀ ਨਾ ਆਵੇ।
6: ਅੱਛਾ, ਜੇ ਕੋਈ ਰੱਬ ਨਾ ਕਰੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਡਿਸੇਬਿਲਟੀ ਹੋ ਜਾਂਦੀ ਹੈ, ਫਿਰ ਮਿਲਦਾ ਕਢਾ ਸਕਦਾ ਕਿ ਨਹੀਂ?
7: ਸੋ ਉਸ ਕੇਸ ਦੇ ਵਿੱਚ ਸੁਪਰ ਫੰਡ ਦੇ ਵਿੱਚ ਤੁਹਾਡੀ ਅਗਰ ਇੰਸ਼ੋਰੈਂਸ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਈਵਨ ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਆ ਕਿ ਤੁਸੀਂ ਸਟਰਗਲ ਕਰ ਰਹੇ ਹੋ, ਤੁਹਾਡੀ ਸਿਚੁਏਸ਼ਨ ਇਸ ਵਕਤ ਨਹੀਂ ਹੈਗੀ ਕਿ ਤੁਸੀਂ ਆਪਣੇ ਜੋ ਐਕਸਪੈਂਸ ਹੈ, ਜੋ ਮੇਨ ਨਿਸੈਸਿਟੀਜ਼ ਨੇ ਉਹ ਪੂਰੀਆਂ ਕਰ ਪਾ ਰਹੇ, ਤਾਂ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕੇਸ 'ਚ ਵੀ ਅਪਲਾਈ ਕਰ ਸਕਦੇ ਹਾਂ, ਜਿਹਦੇ ਵਿੱਚ ਉਹ ਸੁਪਰ ਫੰਡ ਆਪਣੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਹ ਫੰਡਸ ਕਢਾ ਸਕਦੇ ਹੋ।
6: ਓਕੇ, ਸੋ ਇਹ ਕੁਛ ਇੱਕ ਸਹੂਲਤਾਂ ਨੇ। ਅੱਛਾ, ਜਿਵੇਂ ਤੁਸੀਂ ਇੱਕ ਵਿੱਚ ਜ਼ਿਕਰ ਕੀਤਾ ਕਿ ਜੇ ਕੋਈ ਕੰਟਰੀ ਛੱਡ ਰਿਹਾ ਵਾ ਅਤੇ ਉਹਦਾ ਟੈਕਸ ਕੱਟ ਕੇ ਉਹਨੂੰ ਬਾਕੀ ਪੈਸੇ ਜਿਹੜੇ ਉਹ ਦੇ ਦਿੱਤੇ ਜਾਣਗੇ। ਅੱਛਾ, ਜਿਹੜਾ ਆਪਾਂ ਕੰਟਰੀਬਿਊਸ਼ਨ ਕਰ ਰਹੇ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਮਤਲਬ ਵੱਧ ਕੰਟਰੀਬਿਊਟ ਕਰਦੇ ਹੋ ਤੁਹਾਨੂੰ ਟੈਕਸ ਬੈਨੀਫਿਟ ਹੋ ਜਾਂਦਾ, ਪਰ ਜਦੋਂ ਆਪਾਂ ਫਿਰ ਇਹਨੂੰ ਮੰਨ ਲਓ ਕਢਵਾਉਂਦੇ ਹਾਂ ਰਿਟਾਇਰਮੈਂਟ ਵੇਲੇ, ਮੰਨ ਲਓ ਜੇ ਆਪਾਂ ਕਢਵਾਉਂਦੇ ਹਾਂ ਜਾਂ ਕਿਸੇ ਵੀ ਸੂਰਤ 'ਚ ਕਿਸੇ ਵੀ ਜਦੋਂ ਵੀ ਆਪਾਂ ਐਲੀਜੀਬਲ ਹੋ ਜਾਂਦੇ ਹਾਂ, ਮਤਲਬ ਇਹ ਵੀ ਵਿੱਚੇ ਪਾ ਲਓ ਜਿਹੜੀਆਂ ਹੁਣ ਤੁਸੀਂ ਦੱਸੀਆਂ ਚੀਜ਼ਾਂ, ਕੀ ਉਦੋਂ ਵੀ ਫਿਰ ਇਹ ਟੈਕਸ ਕੱਟ ਕੇ ਮਿਲਦੇ ਆ ਸਾਨੂੰ?
7: ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਜ ਦੇ ਵਿੱਚ ਜਾ ਕੇ ਇਹਨੂੰ ਕਢਾ ਰਹੇ ਹੋ। ਸੋ ਜਿਵੇਂ ਅਗਰ ਤੁਸੀਂ 65 ਸਾਲ ਤੋਂ ਬਾਅਦ ਆਪਣਾ ਸੁਪਰ ਫੰਡ ਕਢਾਉਂਦੇ ਹੋ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਕਢਾ ਸਕਦੇ ਹੋ।
6: ਠੀਕ, ਉਸ ਤੋਂ ਪਹਿਲਾਂ ਲੱਗੂਗਾ ਟੈਕਸ?
7: ਉਸ ਤੋਂ ਪਹਿਲਾਂ ਟੈਕਸ ਲੱਗੇਗਾ।
6: ਓਕੇ, ਸੋ ਇਹਦੇ ਵਿੱਚ ਜੇ ਮੰਨ ਲਓ ਕੋਈ ਅੱਜ ਦੇ ਸਮੇਂ 'ਚ, ਹੁਣ ਆਪਣੇ ਜ਼ਿਆਦਾਤਰ ਮੈਂ ਵੇਖੂੰਗਾ ਵੀ ਐਵਰੇਜ ਭਾਰਤੀ ਜਿਹੜੇ ਆਪਾਂ ਆਏ ਹਾਂ ਪੜ੍ਹਨ ਦੇ ਲਈ ਜਾਂ ਵੈਸੇ ਕੋ 35-40 ਦੇ ਗੇਟ 'ਚ ਹੋਣਗੇ, ਇੰਨੀ ਕੇਜ ਤੱਕ ਕਿੰਨਾ ਕੁ ਇਕੱਠਾ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ? ਸਾਨੂੰ ਤਾਂ ਚਲੋ ਥੋੜ੍ਹਾ ਜਿਹਾ ਫਰਕ ਵੀ ਪਊਗਾ ਕਿਉਂਕਿ ਆਪਾਂ ਆਏ ਉੱਥੋਂ, ਆ ਲੇਟ ਸ਼ੁਰੂ ਕੀਤਾ ਕੰਮ, ਵੈਸੇ ਐਵਰੇਜ ਕੀ ਹੈ?
7: ਦੇਖੋ, ਅਗਰ ਤਾਂ ਤੁਸੀਂ ਲੇਟ ਆਏ, ਜਿਵੇਂ ਆਪਾਂ ਲੈ ਲਓ ਐਜ ਏ ਮਾਈਗ੍ਰੈਂਟਸ ਆਏ ਹਾਂ, ਕੋਈ 30 ਸਾਲ ਦੀ ਏਜ 'ਚ ਆਇਆ, ਕੋਈ 35 ਸਾਲ ਦੀ ਆਇਆ, ਕੋਈ ਸਟੱਡੀ ਬੇਸ 'ਤੇ ਅਗਰ ਜਲਦੀ ਵੀ ਆ ਗਏ, ਸੋ ਸਾਡਾ ਫੰਡ ਜਿਹੜੇ ਉਹ ਕੰਟਰੀਬਿਊਸ਼ਨ ਹੋਣਾ ਲੇਟ ਹੋਇਆ। ਕਈ ਵਾਰੀ ਐਵੇਂ ਵੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਸਾਡਾ ਥੋੜ੍ਹਾ ਟਾਈਮ ਲੱਗਦਾ ਇਸਟੈਬਲਿਸ਼ ਕਰਨ 'ਤੇ, ਇਨਕਮ ਵੀ ਇੰਨੀ ਨਹੀਂ ਹੁੰਦੀ ਅਤੇ ਕੰਟਰੀਬਿਊਸ਼ਨ ਬਹੁਤ ਘੱਟ ਹੁੰਦਾ
6: ਜੀ,
7: ਬਟ ਸਟਿਲ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹਾਂ ਕਿ ਤੁਹਾਡੇ ਅਗਰ ਲੈਟਸ ਏ 40 ਸਾਲ ਦੀ ਏਜ ਵੀ ਆ ਤੁਹਾਡੀ, ਤੁਹਾਡਾ ਇਸ ਵਕਤ 70,000 ਜਾਂ 80,000 ਦਾ ਤੁਹਾਡਾ ਪੈਕੇਜ, 80,000 ਦੇ ਉੱਤੇ ਤੁਹਾਡਾ $9,600 ਤੁਹਾਡਾ ਸਾਲ ਦਾ ਜਾਣਾ, ਪਰ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਇਹਦੇ ਵਿੱਚ ਲੰਬਸਮ ਕੰਟਰੀਬਿਊਸ਼ਨ ਕਰਕੇ ਇਹਨੂੰ ਕਵਰ ਅਪ ਕਰ ਸਕਦੇ ਹੋ, ਕਿ ਜਿਵੇਂ ਪਿਛਲੇ 5 ਸਾਲ ਦਾ ਤੁਸੀਂ ਜੋ ਅਨਯੂਜ਼ ਤੁਹਾਡਾ ਅਮਾਊਂਟ ਹੈ ਉਹ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਲੋਕ ਪਿੱਛੋਂ ਆਪਣਾ ਯੂਨੋ ਕੋਈ ਪ੍ਰੋਪਰਟੀਜ਼ ਵਗੈਰਾ ਸੈੱਲ ਕੀਤੀਆਂ ਜਾਂ ਕੁਛ ਪੈਸੇ ਲੈ ਕੇ ਆਏ ਨੇ, ਸੋ ਉਹ ਆ ਕੇ ਆਪਣਾ ਸੁਪਰ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਇੱਕ ਤਾਂ ਟੈਕਸ ਵੀ ਆਪਣਾ ਬਚਾ ਸਕਦੇ ਨੇ ਅਤੇ ਇੱਕ ਉਹ ਰਿਟਾਇਰਮੈਂਟ ਤੱਕ ਚੰਗੀ ਸੇਵਿੰਗ ਵੀ ਕਰ ਸਕਦੇ ਨੇ।
6: ਅੱਛਾ, ਇੱਕ ਪਿੱਛੇ ਜੇ ਖਬਰ ਲੱਗੀ ਸੀ ਲੋਸਟ ਸੁਪਰ ਦੀ ਵੀ ਵਾਹਵਾ ਮੋਟਾ ਪੈਸਾ ਜਿਹੜਾ ਉਹ ਉਹਦੇ 'ਚ ਵੀ ਪਿਆ ਹੁੰਦਾ ਵਾ, ਅਫਕੋਰਸ ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਅਤੇ ਬਹੁਤ ਸਾਰੀ ਲੋਕਾਂ ਨੂੰ ਅਵੇਅਰਨੈਸ ਨਹੀਂ ਆ ਇਹਨਾਂ ਚੀਜ਼ਾਂ ਦੇ ਬਾਰੇ, ਅਤੇ ਜੇਕਰ ਇੱਦਾਂ ਦਾ ਕੋਈ ਪੈਸਾ ਪਿਆ ਵਾ ਤੁਹਾਡੇ ਕਿਸੇ ਪਰਿਵਾਰ ਦੇ ਜੀ ਦਾ ਵਾ ਜਾਂ ਕੋਈ ਮਤਲਬ ਕੋਈ ਇਹ ਕੋਈ ਤਰੀਕਾ ਹੈਗਾ ਵਾ ਵੀ ਉਹਦਾ ਪਤਾ ਕੀਤਾ ਜਾਵੇ ਵੀ ਸਾਡੇ ਕਿਸੇ ਦਾ ਤਾਂ ਨਹੀਂ ਆ?
7: ਹਾਂਜੀ, ਸੋ ਇਹ ਤੁਸੀਂ ਬਹੁਤ ਵਧੀਆ ਕੁਸ਼ਚਨ ਪੁੱਛਿਆ ਵੈਸੇ ਕਿ ATO ਦੇ ਹਿਸਾਬ ਨਾਲ ਤਕਰੀਬਨ ਜੋ ਪਿੱਛੇ ਸੀਗੇ ਇਹਨਾਂ ਦਾ ਕਿ $17 billion ਦੇ ਕਰੀਬ ਲੋਸਟ ਸੁਪਰ ਜੋ ਪਈ ਹੈ,
6: $17 billion
7: ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਫੰਡ ਪਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਲੈਟਸ ਸੇ ਤੁਸੀਂ ਕਿਸੇ ਨਾਲ ਜੋਬ ਕੀਤੀ ਇੰਪਲੋਇਰ ਦੇ ਨਾਲ, ਉਹਨਾਂ ਨੇ ਤੁਹਾਡਾ ਫੰਡ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਮੂਵ ਔਨ ਕਰ ਗਏ, ਤੁਸੀਂ ਨਵੀਂ ਜੋਬ ਸ਼ੁਰੂ ਕਰ ਲਈ, ਉਹ ਫੰਡ ਤੁਹਾਡਾ ਉੱਥੇ ਹੀ ਰਹਿ ਗਿਆ, ਅਤੇ ਹੁਣ ATO ਨੇ ਕੀ ਕੀਤਾ ਸੀਗਾ ਕਿ ਕੰਪਲਸਰੀ ਕਰਤਾ ਸੀ ਕਿ ਇੰਸ਼ੋਰੈਂਸ ਕੰਪਨੀ ਅਗਰ ਤੁਹਾਡਾ ਸੁਪਰ ਫੰਡ ਕਿ ਅਗਰ ਤੁਹਾਡਾ $6,000 ਤੋਂ ਕਿਸੇ ਦਾ ਘੱਟ ਬੈਲੈਂਸ ਹੈਗਾ ਅਤੇ ਤਕਰੀਬਨ 16 ਕੁ ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਤੁਹਾਡਾ ਆਇਆ ਅਤੇ ਉਹ ਫੰਡਸ ਫਿਰ ATO ਨੂੰ ਟ੍ਰਾਂਸਫਰ ਹੋ ਜਾਂਦਾ, ਕਿਉਂਕਿ ਅਦਰਵਾਈਜ਼ ਤਾਂ ਉਹ ਤੁਹਾਡੀ ਫੀਸ ਕੱਟਦੇ ਜਾਂਦੇ ਸੀ
6: ਅਤੇ
7: ਉਹ ਹੌਲੀ ਹੌਲੀ ਕਰਕੇ ਉਹ ਖਤਮ ਹੀ ਹੋ ਜਾਂਦਾ ਸੀ। ਸੋ ਉਸ ਕੇਸ ਦੇ ਵਿੱਚ ATO ਨੂੰ ਹੁਣ ਉਹ ਟ੍ਰਾਂਸਫਰ ਕਰ ਦਿੰਦੇ ਆ ਕਿ ਅਗਰ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਆ, 6,000 ਤੋਂ ਘੱਟ ਬੈਲੈਂਸ ਆ, ਅਤੇ ਉਹ ਤੁਸੀਂ ਚੈੱਕ ਕਰ ਸਕਦੇ ਹਾਂ ATO 'ਤੇ ਆਪਣੇ ਮਾਈਗੋਵ ਦੇ ਵਿੱਚ ਲੌਗਇਨ ਕਰਕੇ ATO 'ਤੇ ਜਾ ਕੇ ਉੱਥੇ ਤੁਸੀਂ ਦੇਖ ਸਕਦੇ ਹਾਂ ਕਿ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਲੋਸਟ ਸੁਪਰ ATO ਦੇ ਰਿਕਾਰਡ 'ਚ ਪਈ ਹੋਈ ਆ, ਔਰ ਉਹ ਬੈਲੈਂਸ ਤੁਸੀਂ ਆਪਣਾ ਜੋ ਤੁਹਾਡਾ ਐਕਟਿਵ ਫੰਡ ਆ ਉਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ। ਸੋ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰੋ
6: ਜੀ। ਪਰ ਆਪਾਂ ਫਿਰ ਪਤਾ ਕਿੱਦਾਂ ਕਰ ਸਕਦੇ ਹਾਂ ਵੀ ਸਾਡਾ ਕੋਈ ਮਤਲਬ ਉਹ ਸਾਡੇ ਨਾ ਆਉਣਾ?
7: ਹਾਂਜੀ, ਉਹ ਮਾਈਗੋ ਦੇ ਵਿੱਚ ਅਗਰ ਤੁਸੀਂ ਲੌਗਇਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ ਜਾਂਦੇ ਹੋ, ਤੁਹਾਨੂੰ ਸਾਰੇ ਤੁਹਾਡੇ ਫੰਡਸ
6: ਦੇ ਉਹ ਤੇ ਆਪਣਾ ਹੋ ਗਿਆ।
7: ਹਾਂਜੀ,
6: ਮੰਨ ਲਓ ਹੁਣ ਉਹ ਕਹਿ ਰਹੇ ਵੀ 17 billion ਪਿਆ ਵਾ, ਉਹ ਸਾਨੂੰ ਸ਼ੱਕ ਆ ਵੀ ਸਾਡਾ ਵੀ ਯਾਰ ਫਲਾਣਾ ਕੰਮ ਕਰਦਾ ਹੁੰਦਾ ਸੀ, ਉਹਦਾ ਵੀ ਕੁਛ ਹੋ ਸਕਦਾ, ਉਹਦਾ ਵੀ ਕੋਈ ਤਰੀਕਾ
7: ਨਹੀਂ? ਉਹ ਤੁਸੀਂ ਸਿਰਫ ਉਹੀ ਚੈੱਕ ਕਰ ਸਕਦੇ ਆਪਣਾ,
6: ਆਪੋ ਆਪਣਾ ਹੀ ਕਰ ਸਕਦੇ,
7: ਆਪੋ ਆਪਣਾ ਚੈੱਕ ਕਰ ਸਕਦੇ ਤੁਸੀਂ, ਤੁਸੀਂ ਕਿਸੇ ਦਾ ਮਾਈਗੋਵ ਦੇ ਵਿੱਚ ਨਹੀਂ ਦੇਖ ਸਕਦੇ। ਸੋ ਉਹ ਆਪਣਾ ਸੁਪਰ ਫੰਡ ਉੱਥੋਂ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਦੇਖ ਸਕਦੇ ਆ ਕਿ ਉਹਨਾਂ ਦਾ ਅਗਰ ਫੰਡ ਉੱਥੇ ਪਏ ਹੋਏ ਆ
6: ਜੀ,
7: ਤੇ ਉਹਨੂੰ ਉਹ ਮਰਜ ਕਰ ਸਕਦੇ ਆ।
6: ਸੋ ਮੰਨ ਲਓ ਜੇ ਕਿਸੇ ਦਾ ਕੋਈ ਨੋਮੀਨੀ ਨਹੀਂ ਆ, ਜਾਂ ਜਿੱਦਾਂ ਤੁਸੀਂ ਦੱਸਿਆ ਵੀ 3 ਬਾਅਦ ਨੋਮੀਨੀ ਰੀਨਿਊ ਹੁੰਦਾ, ਉਹ ਵੀ ਨਹੀਂ ਕਿਸੇ ਨੇ ਕਰਵਾਇਆ, ਤੇ ਉਹ ਬੰਦਾ ਰੱਬ ਨਾ ਕਰੇ ਚਲੇਗਾ ਦੁਨੀਆ ਤੋਂ, ਤੇ ਫਿਰ ਪਰਿਵਾਰ ਦੇ ਮੈਂਬਰ ਉਹਦਾ ਕਲੇਮ ਕਰ ਸਕਦੇ ਆ ਜਾਂ ਸਟਿਲ ਨਹੀਂ?
7: ਨਹੀਂ, ਉਹ ਕਲੇਮ ਤੇ ਹੁੰਦਾ ਆ, ਪਰ ਮੇਨ ਜੋ ਮੇਰਾ ਕਹਿਣ ਦਾ ਮਕਸਦ ਸੀ ਕਿ ਟਰਸਟੀ ਜੋ ਹੈ ਸੁਪਰ ਫੰਡ ਟਰਸਟੀ, ਉਹਨੇ ਡਿਸਾਈਡ ਕਰਨਾ ਕਿ ਉਹ ਫੰਡ ਕਿਹਨੂੰ ਜਾਏਗਾ, ਤੁਹਾਡਾ ਲੀਗਲ ਬੈਨੀਫਿਸ਼ਰੀ ਕੌਣ ਹੈ।
6: ਜੇਕਰ ਉਹ ਨਹੀਂ ਕਰਕੇ ਗਿਆ, ਮੰਨ ਲਓ ਆਪਾਂ
7: ਇੱਥੇ, ਅਗਰ ਉਹ ਨਹੀਂ ਕਰਕੇ ਗਿਆ ਬਾਈ ਡਿਫਾਲਟ, ਫਿਰ ਉਹ ਜਿਹੜੇ ਤੁਹਾਡਾ ਲੀਗਲ ਬੈਨੀਫਿਸ਼ਰੀ ਹੈ ਉਹਨੂੰ ਜਾਣੇ ਆ ਫੰਡ ਉਹ।
6: ਓਕੇ,
7: ਪਰ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਕਿਉਂਕਿ ਉਹਦੇ ਵਿੱਚ ਥੋੜ੍ਹਾ ਐਵੇਂ ਦੀ ਦਿੱਕਤ ਵੀ ਆ ਸਕਦੀ, ਲੈਟਸ ਏ ਕਿਸੇ ਦਾ ਡਿਵੋਰਸ ਹੋ ਗਿਆ, ਠੀਕ ਹੈ, ਮੈਰਿਜ, ਔਰ ਉਸ ਤੋਂ ਬਾਅਦ ਉਹ ਕਿਸੇ ਪਾਰਟਨਰ ਦੇ ਨਾਲ ਰਹਿ ਰਿਹਾ ਪਰ ਲੀਗਲੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਇਆ ਉਹ
6: ਜੀ,
7: ਉਸ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਫੰਡਸ ਕਿਹਨੂੰ ਜਾਣਗੇ। ਸੋ ਇਟਸ ਬੈਟਰ ਕਿ ਜੇ ਤੁਸੀਂ ਚਾਹੁੰਦੇ ਹਾਂ ਕਿ ਉਹ ਫੰਡਸ, ਜਿਵੇਂ ਤੁਹਾਡੇ ਬੱਚੇ ਨੇ ਅਗਰ ਉਹ 18 ਦੇ ਹੋ ਜਾਂਦੇ ਆ,
6: ਕੱਲ ਨੂੰ ਪੰਗਾ ਨਾ ਪਵੇ,
7: ਕੋਈ ਪੰਗਾ ਨਾ ਪਵੇ, ਤੇ ਤੁਸੀਂ ਨੋਮੀਨੇਟ ਕਰ ਦਿਓ ਕਿ ਤੁਸੀਂ ਕਿਹਨੂੰ ਚਾਹੁੰਦੇ ਹਾਂ ਕਿ ਉਹ ਫੰਡਸ ਕਿਹਨੂੰ ਜਾਣ।
6: ਸੋ ਬਿਹਤਰ ਹੈ ਕਿ ਇੱਕ ਤਾਂ ਆਪਾਂ ਸੁਪਰ ਇਨੋਵੇਸ਼ਨ ਦੀ ਮੈਨੇਜਮੈਂਟ ਸਹੀ ਕਰਕੇ ਉੱਥੇ ਚੈੱਕ ਕਰ ਲਈਏ, ਅਤੇ ਇੱਕ ਆਪਣੀ ਵਿਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਲਿਖੀਏ ਤਾਂ ਕਿ ਉੱਥੋਂ ਵੀ ਸ਼ਾਇਦ ਹੈਲਪ ਹੋ ਜਾਂਦੀ ਹੋਊਗੀ ਫਿਰ।
7: ਹਾਂਜੀ
6: ਜੀ। ਅੱਛਾ, ਜੇਕਰ ਇਹ ਤਾਂ ਮੰਨ ਲਓ ਇੱਕ ਪਾਰਟਨਰ ਜਿਹੜਾ ਉਹ ਘਰ ਦੇ ਵਿੱਚ ਮੰਨ ਲਓ ਕੰਮ ਕਰਦਾ ਜਾਂ ਉਹ ਪਾਰਟ ਟਾਈਮ ਜਾਂ ਕੈਜੂਅਲ ਕੰਮ ਕਰਦਾ, ਦੂਸਰਾ ਜਿਹੜਾ ਉਹ ਜੇ ਵੱਧ ਕਮਾਉਂਦਾ ਵਾ, ਉਹਦਾ ਵੱਧ ਵੱਧ ਪੇ ਆ ਰਹੀ, ਵੱਧ ਸੁਪਰ ਆ, ਅਤੇ ਕੀ ਉਹ ਇੱਕ ਦੂਸਰੇ ਦੇ ਉਹਦੇ ਅਕਾਊਂਟ 'ਚ ਪਾ ਸਕਦੇ ਸੁਪਰ ਕਿ ਨਹੀਂ? ਜਿੱਦਾਂ ਤੁਸੀਂ ਕਿਹਾ ਵੀ ਮੰਨ ਲਓ 30,000 ਤੁਸੀਂ ਵੱਧ ਤੋਂ ਵੱਧ ਪਾ ਸਕਦੇ ਹੋ, ਮੇਰਾ ਮੰਨ ਲਓ 30,000 ਦਾ ਕੰਪਲੀਟ ਹੋ ਚੁੱਕਾ, ਮੈਂ ਕਹਾਂ ਵੀ ਮੈਂ ਆਪਣੀ ਵਾਈਫ ਦੇ ਉਹ ਪਾਰਟ ਟਾਈਮ ਕੰਮ ਕਰਦੀ ਹੈ ਉਹਨੂੰ ਮੈਂ ਕੰਟਰੀਬਿਊਟ ਕਰ ਦੇਵਾਂ, ਇੱਦਾਂ ਹੋ ਜਾਂਦਾ ਕਿ ਨਹੀਂ?
7: ਹਾਂਜੀ, ਸੋ ਇਹ ਹਾਂਜੀ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ। ਇਹ ਵੀ ਕਾਫੀ ਲੋਕ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦੇ ਨਾ ਕਰਦੇ ਨੇ, ਪਰ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਸਪਾਊਸ ਦੇ ਬਿਹਾਫ 'ਤੇ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਨਾਂ ਦਾ, ਜਿਹਦਾ ਤੁਹਾਨੂੰ ਅਗਰ ਤੁਹਾਡਾ ਸਪਾਊਸ ਪਾਰਟ ਟਾਈਮ ਕੰਮ ਕਰ ਰਿਹਾ, ਠੀਕ ਹੈ, ਉਹਨਾਂ ਦੀ ਇਨਕਮ ਘੱਟ ਆ, $37 ਤੋਂ ਘੱਟ ਅਗਰ ਉਹ ਅਰਨ ਕਰ ਰਹੇ ਨੇ, ਤਾਂ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ 18% ਆਫਸੈਟ ਮਿਲਦਾ ਤੁਹਾਡੀ ਰਿਟਰਨ ਦੇ ਵਿੱਚ, ਅਤੇ ਮੈਕਸੀਮਮ ਤੁਸੀਂ $3,000 ਤੱਕ ਕੰਟਰੀਬਿਊਸ਼ਨ ਕਰ ਸਕਦੇ ਹਾਂ, ਯਾਨੀ ਕਿ $540 ਤੁਸੀਂ ਉਹਦੇ 'ਚੋਂ ਐਜ਼ ਏ ਆਫਸੈਟ ਕਲੇਮ ਕਰ ਸਕਦੇ ਹਾਂ ਆਪਣੀ ਰਿਟਰਨ ਦੇ ਵਿੱਚ, ਅਗਰ ਤੁਸੀਂ ਆਪਣੇ ਵਾਈਫ ਦਾ ਜਾਂ ਪਾਰਟਨਰ ਦਾ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ।
6: ਅੱਛਾ, ਕਰ ਸਕਦੇ ਹਾਂ,
7: ਤੁਸੀਂ ਕਰ ਸਕਦੇ ਹਾਂ, ਔਰ ਬੈਨੀਫਿਟ ਵੀ ਲੈ ਸਕਦੇ ਹਾਂ। ਔਰ ਇੱਕ ਇਹ ਵੀ ਹੈ ਕਿ ਅਗਰ ਕੋਈ ਬੰਦਾ ਪਾਰਟ ਟਾਈਮ ਕੰਮ ਕਰ ਰਿਹਾ ਅਤੇ ਇਨਕਮ ਉਹਨਾਂ ਦੀ ਘੱਟ ਆ, ਅਤੇ ਅਗਰ ਉਹ ਆਪਣੇ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ, ਤਾਂ ਗੌਰਮੈਂਟ ਇੱਕ ਸਕੀਮ ਹੈ ਕਿ ਗੌਰਮੈਂਟ ਕੋ ਕੰਟਰੀਬਿਊਟ ਵੀ ਕਰਦੀ ਆ, ਕਿ ਜਿਹਦੇ ਵਿੱਚ ਅਗਰ ਤੁਹਾਡੀ ਇਨਕਮ ਇਸ ਵਕਤ ਜੋ ਥਰੈਸ਼ਹੋਲਡ ਹੈ ਤਕਰੀਬਨ 49,000 ਤਕਰੀਬ ਆ, ਕਿ ਜੇ ਤੁਹਾਡੀ ਇਨਕਮ ਘੱਟ ਆ, ਤੁਸੀਂ ਅਗਰ ਆਪਣੇ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਹਾਂ, ਤਾਂ ਗੌਰਮੈਂਟ 50% ਉਹਦਾ ਕੰਟਰੀਬਿਊਸ਼ਨ। ਸੋ ਐਗਜ਼ਾਮਪਲ, ਅਗਰ ਤੁਸੀਂ $1,000 ਕੰਟਰੀਬਿਊਟ ਕਰਦੇ ਹਾਂ, ਤਾਂ ਗੌਰਮੈਂਟ $500 ਕੰਟਰੀਬਿਊਟ ਕਰਦੀ ਹੈ, ਜਿਹੜਾ ਮੈਕਸੀਮਮ $500 ਹੀ ਆ। ਸੋ ਉਹ ਵੀ ਤੁਸੀਂ ਬੈਨੀਫਿਟ ਲੈ ਸਕਦੇ ਹਾਂ ਕਿ ਅਗਰ ਤੁਹਾਡੇ ਲੈਟਸ ਸੇ ਵਾਈਫ ਦੀ ਇਨਕਮ ਘੱਟ ਹੈ, ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਕੰਟਰੀਬਿਊਟ ਕਰਵਾ ਕੇ, ਅਤੇ ਉਹ ਗੌਰਮੈਂਟ ਕੋ ਕੰਟਰੀਬਿਊਸ਼ਨ ਦੀ ਐਡਵਾਂਟੇਜ ਵੀ ਲੈ ਸਕਦੇ ਹਾਂ।
6: ਓਕੇ, ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਕਾਫੀ ਕੁਛ ਆ, ਅਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ, ਕਿੰਨੇ ਕੁ ਆਪਣੇ ਲੋਕ ਅਵੇਅਰ ਨੇ? ਮੈਨੂੰ ਇਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਵੀ ਨਹੀਂ ਪਤਾ।
7: ਹਾਂਜੀ, ਦੇਖੋ ਮੈਨੂੰ ਲੱਗਦਾ ਹੈ ਕਿ ਕਾਫੀ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹਨਾਂ ਨੂੰ ਇਹ, ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਪੈਸਾ ਸਿਰਫ ਉਹਨੂੰ ਮੰਨਦੇ ਹਾਂ ਜਾਂ ਆਪਣੀ ਪ੍ਰੋਪਰਟੀ ਉਹਨੂੰ ਮੰਨਦੇ ਹਾਂ ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ। ਇਹ ਲੱਗਦਾ ਹੈ ਕਿ ਸੁਪਰ ਫੰਡ ਇੱਕ ਸਾਈਟ 'ਤੇ ਕੋਈ ਚੀਜ਼ ਆ ਜਿਹੜੀ ਸਾਨੂੰ ਰਿਟਾਇਰਮੈਂਟ 'ਤੇ ਮਿਲਣੀ ਆ, ਅਤੇ ਲੋਕ ਧਿਆਨ ਨਹੀਂ ਦਿੰਦੇ। ਸੋ ਅਵੇਅਰਨੈਸ ਇਸ ਵਕਤ ਬਹੁਤ ਘੱਟ ਹੈ ਲੋਕਾਂ ਨੂੰ, ਜ਼ਿਆਦਾਤਰ ਲੋਕਾਂ ਨੂੰ ਬੈਲੈਂਸ ਨਹੀਂ ਪਤਾ ਆਪਣਾ ਕਿੰਨਾ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਫੰਡ ਦੇ ਨਾਲ ਨੇ, ਕਿ ਉਹ ਰਾਈਟ ਸੁਪਰ ਫੰਡ ਦੇ ਨਾਲ ਨੇ, ਸੋ ਇਸ ਵਕਤ ਅਵੇਅਰਨੈਸ ਥੋੜ੍ਹੀ ਘੱਟ ਆ, ਪਰ ਹੌਲੀ ਹੌਲੀ ਜਿਵੇਂ ਜਿਵੇਂ ATO ਵੀ ਹੁਣ ਫੋਕਸ ਹੈ ਉਹਨਾਂ ਦਾ ਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ, ਅਤੇ ਸੋ ਹੌਲੀ ਹੌਲੀ ਵੱਧ ਰਹੀ ਨੌਲੇਜ, ਬਟ ਹਜੇ ਵੀ ਕਾਫੀ ਗੈਪ ਹੈ।
6: ਹਾਂ, ਮੈਨੂੰ ਲੱਗਦਾ ਵੀ ਹੋਰ ਬਹੁਤ ਸਾਰੀ ਨੌਲੇਜ ਦੇਸ਼ ਦੁਨੀਆ ਦੀ, ਦੁਨੀਆ ਜਾਣ ਦੀ ਛੱਡ ਕੇ, ਅਤੇ ਆਪਣੇ ਆਪ ਦੀ ਨੌਲੇਜ ਹੀ ਨਹੀਂ ਹੈ ਸਾਨੂੰ, ਮੈਨੂੰ ਤਾਂ ਇਹ ਫੀਲ ਹੋ ਰਿਹਾ ਯਾਰ, ਬਹੁਤ ਬਹੁਤ ਇੰਪੋਰਟੈਂਟ ਚੀਜ਼ ਹੈ ਅਤੇ ਸਾਨੂੰ ਨਹੀਂ ਪਤਾ। ਜੇ ਹੁਣ ਦੀ ਹੁਣੀ ਕਵਲਪ੍ਰੀਤ ਜੀ, ਜੇ ਮੈਂ ਕਹਾਂ ਵੀ ਹੁਣੇ ਤੁਹਾਡੇ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਮੀਜੀਏਟ ਕੋਈ ਤਿੰਨ ਕੰਮ ਕੋਈ ਇਹੋ ਜਿਹੇ ਕੋਈ ਕਰੇ ਵੀ ਜਿਹਦੇ ਨਾਲ ਉਹਦੇ ਅਗਲੇ ਅਗਲੇ ਰਾਹ ਖੁੱਲ੍ਹਦੇ ਜਾਣ, ਕਪਾਟ ਖੁੱਲ੍ਹ ਜਾਣ ਇਸ ਵਿਸ਼ੇ ਦੇ ਅੰਦਰ ਰਹਿ ਕੇ, ਕਿਹੜੇ ਹੋਣਗੇ ਉਹ?
7: ਪਹਿਲਾ ਕੰਮ ਤਾਂ ਇਹ ਕਰਨਾ ਚਾਹੀਦਾ, ਆਪਣਾ ਮਾਈਗੋਵ ਦੇ ਉੱਤੇ ਲੌਗਇਨ ਕਰਨ। ਤੁਹਾਡਾ ਅਗਰ ਅਕਾਊਂਟ ਨਹੀਂ ਹੈ ਤਾਂ ਮਾਈਗੋਵ ਦਾ ਅਕਾਊਂਟ ਬਣਾਓ, ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡਾ ਸੁਪਰ ਫੰਡ ਦਾ ਕੀ ਸਿਚੁਏਸ਼ਨ ਹੈ, ਕੀ ਤੁਹਾਡੇ ਮਲਟੀਪਲ ਸੁਪਰ ਫੰਡ ਤਾਂ ਨਹੀਂ ਉੱਥੇ ਹੈਗੇ,
6: ਸਾਰਾ ਸ਼ੋਅ ਹੋ ਜਾਊਗਾ,
7: ਸਾਰਾ ਸ਼ੋਅ ਹੋ ਜਾਏਗਾ। ਅਗਰ ਤੁਹਾਡੇ ਮਲਟੀਪਲ ਫੰਡਸ ਨੇ, ਉਹਨੂੰ ਮਰਜ ਕਰੋ, ਇੱਕ ਫੰਡ ਚੂਜ਼ ਕਰੋ, ਉਹਦੇ ਵਿੱਚ ਸਾਰੇ ਮਰਜ ਕਰੋ, ਪਹਿਲੀ ਚੀਜ਼ ਤਾਂ ਇਹ ਕਰੋ, ਜਿਹਦੇ ਨਾਲ ਤੁਸੀਂ ਆਪਣੀਆਂ ਫੀਸ ਬਚਾਓਗੇ, ਹਰ ਸੁਪਰ ਫੰਡ ਤੁਹਾਨੂੰ ਚਾਰਜ ਕਰ ਰਿਹਾ ਫੀਸ, ਉਹਨੂੰ ਤੁਸੀਂ ਬਚਾਓ, ਠੀਕ ਹੈ, ਪਹਿਲੇ ਨੰਬਰ 'ਤੇ ਤਾਂ ਇਹ ਕਰੋ। ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋ ਕਿ ਤੁਹਾਡੀ ਇਨਵੈਸਟਮੈਂਟ ਸਟ੍ਰੈਟੇਜੀਜ਼ ਕੀ, ਉੱਥੇ ਸੁਪਰ ਫੰਡ ਜਿਹੜਾ ਤੁਹਾਡਾ ਹੈਗਾ, ਲੈਟਸ ਸੇ ਤੁਹਾਡਾ ਹੋਸ ਪਲੱਸ ਹੈ ਜਾਂ ਆਸਟ੍ਰੇਲੀਅਨ ਸੁਪਰ ਆ, ਤੁਸੀਂ ਉਹਦੇ 'ਚ ਲੌਗਇਨ ਕਰੋ, ਦੇਖੋ ਕਿ ਉਹ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ, ਕੀ ਜਿਵੇਂ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਸਾਈਡ ਕਰੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹਾਂ, ਕਿ ਉਹ ਪੈਸਾ ਬਹੁਤ ਸਲੋ ਤਾਂ ਨਹੀਂ ਗਰੋ ਕਰ ਰਿਹਾ, ਉਹਨੂੰ ਤੁਸੀਂ ਦੇਖੋ ਕਿ ਇਨਵੈਸਟਮੈਂਟ ਸਟ੍ਰੈਟਜੀ ਅਗਰ ਚੇਂਜ ਕਰਨ ਦੀ ਲੋੜ ਹੈ ਤਾਂ ਕਰੋ। ਕੰਪੇਅਰ ਕਰੋ ਡਿਫਰੈਂਟ ਓਪਸ਼ਨਸ, ਫੀਸ ਦੇਖੋ ਮਾਰਕੀਟ ਦੇ ਵਿੱਚ ਕਿਹੜਾ ਫੰਡ ਤੁਹਾਨੂੰ ਘੱਟ ਫੀਸ ਚਾਰਜ ਕਰ ਰਿਹਾ, ਇਨਵੈਸਟਮੈਂਟ ਵਧੀਆ ਓਪਸ਼ਨਸ ਦੇ ਰਿਹਾ, ਉਹ ਤੁਸੀਂ ਉਹਨੂੰ ਚੈੱਕ ਕਰੋ।
6: ਓਕੇ, ਹੋ ਗਿਆ।
7: ਸੋ ਫੀਸ, ਇਨਵੈਸਟਮੈਂਟ ਸਟ੍ਰੈਟਜੀ, ਇੱਕ ਲਾਸਟ ਦੇ ਉੱਤੇ ਕਿ ਇਹ ਚੈੱਕ ਕਰੋ ਕਿ ਤੁਹਾਡੀ ਨੋਮੀਨੇਸ਼ਨ ਹੋਈ ਹੈ ਕਿ ਨਹੀਂ, ਡੈਥ ਬੈਨੀਫਿਟ ਨੋਮੀਨੇਸ਼ਨ,
6: ਜਿਹਦੀ ਆਪਾਂ ਪਹਿਲਾਂ ਗੱਲ ਕੀਤੀ,
7: ਉਹਨੂੰ ਉਹ ਡਿਫਾਈਨਡ ਤੁਸੀਂ ਕੀਤਾ ਹੋਵੇ ਕਿ ਤੁਹਾਡੇ ਫੰਡ ਕਿਹਨੂੰ ਜਾਣ, ਸੋ ਇਹ ਜ਼ਰੂਰ ਕਰੋ।
6: ਓਕੇ, ਸੋ ਇਹ ਮਤਲਬ ਕਾਫੀ ਕੁਛ ਹੈ, ਵਾਹਵਾ ਟਾਈਮ ਲੱਗਦਾ ਵੈਸੇ ਆਪਾਂ ਜਿੱਦਾਂ ਮੰਨ ਲਓ ਇਹ ਸੁਣਨ ਦੇ ਵਿੱਚ ਕਾਫੀ ਕੁਛ ਲੱਗ ਰਿਹਾ ਹੈ।
7: ਦੇਖੋ ਮਾਈਗੋਵ ਦੇ ਉੱਤੇ ਲੌਗਇਨ ਤਕਰੀਬਨ ਤੁਹਾਡਾ 5 ਤੋਂ 10 ਮਿੰਟ ਦਾ ਕੰਮ ਹੈ ਸੁਪਰ ਫੰਡ ਨੂੰ ਦੇਖਣਾ, ਜਿਹੜਾ ਫੀਸ ਕੰਪੇਅਰ ਕਰਨਾ ਤੁਸੀਂ 15-20 ਮਿੰਟ ਦਾ ਕੰਮ ਉਹ ਲਗਾ ਲਓ, ਤੁਸੀਂ ਕੰਪੇਅਰ ਕੀਤਾ, ਇਨਵੈਸਟਮੈਂਟ ਸਟ੍ਰੈਟਜੀ ਰਿਵਿਊ ਕਰਨਾ 10-15 ਮਿੰਟ ਲਗਾ ਲਓ ਤੁਸੀਂ ਉਸ ਚੀਜ਼ ਦੇ ਵੀ, ਅਤੇ ਜਿਹੜਾ ਡਿਫਾਈਨਡ ਡੈਥ ਬੈਨੀਫਿਸ਼ਰੀ ਤੁਸੀਂ ਚੂਜ਼ ਕਰਨਾ 5-10 ਮਿੰਟ ਉਸ ਚੀਜ਼ ਨੂੰ ਲਗਾ ਲਓ, ਸੋ ਲੈੱਸ ਦੈਨ ਐਨ ਆਵਰ ਲਗਾ ਲਓ ਤੁਸੀਂ ਇਹ ਸਾਰੇ ਕੰਮ ਦਾ। ਸੋ ਇਹ ਇੱਕ ਲਗਾ ਲਓ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਇਹਨੂੰ ਆਪਣੇ ਬੈਨੀਫਿਟ ਲਈ ਕਰਨਾ, ਅਤੇ ਤੁਹਾਨੂੰ ਆਪਣਾ ਲਗਾ ਲਓ ਕਿ ਵੀਕਐਂਡ ਦੇ ਉੱਤੇ 1 ਘੰਟਾ ਕੱਢ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ।
6: ਸੋ ਬਾਕੀ ਕੰਮ ਜਿਹੜੇ ਆ ਆਪਾਂ ਮੰਨ ਲਓ ਕੋਈ ਰੀਲਾਂ ਰੂਲਾਂ ਕੋਈ ਹੋਰ ਮਤਲਬ ਬੇਲੋੜੀਆਂ ਖਬਰਾਂ ਆਪਾਂ ਜਿਹੜੀਆਂ ਵੇਖਦੇ ਹਾਂ ਉਹ ਛੱਡ ਕੇ ਤਾਂ ਸਾਨੂੰ ਇਸ ਪਾਸੇ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ। ਤੁਸੀਂ ਐਜ਼ ਏ ਅਕਾਊਂਟੈਂਟ ਤੁਸੀਂ ਕੀ ਚੀਜ਼ ਵੇਖਦੇ ਹੋ ਆਲ ਓਵਰ, ਮਤਲਬ ਕਿਹੜੀ ਚੀਜ਼ ਸਭ ਤੋਂ ਵੱਧ ਇਗਨੋਰਡ ਆ ਇਸ ਟਾਈਮ ਦੇ ਉੱਤੇ?
7: ਦੇਖੋ ਸੁਪਰ ਫੰਡ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹ ਦੇਖਦੇ ਨੇ ਕਿ ਇਹ ਹਜੇ ਜਦੋਂ ਟਾਈਮ ਆਏਗਾ ਉਦੋਂ ਦੇਖਾਂਗੇ, ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਹੈਗਾ ਕਿ ਦੇਖਾਂਗੇ ਜਦੋਂ ਹੋਏਗਾ, ਸੋ ਉਹ ਐਟੀਟਿਊਡ ਨੂੰ ਛੱਡ ਕੇ ਅਸੀਂ ਇਹਨੂੰ ਐਕਟਿਵਲੀ ਜਦੋਂ ਦੇਖਾਂਗੇ ਅਸੀਂ ਇਹਨੂੰ ਬਹੁਤ ਫਾਸਟ ਗਰੋ ਕਰ ਸਕਦੇ ਹਾਂ। ਤੁਸੀਂ ਐਕਸਟਰਾ ਕੰਟਰੀਬਿਊਸ਼ਨ ਕਰਕੇ ਪੈਸਾ ਸੁਪਰ ਦੇ ਵਿੱਚ ਇਨਵੈਸਟ ਹੁੰਦਾ, ਉਹ ਚੀਜ਼ਾਂ ਕਰਕੇ ਤੁਸੀਂ ਇਹਨੂੰ ਧਿਆਨ ਦਿਓ, ਇਹ ਤੁਹਾਡਾ ਪੈਸਾ ਕਿਸੇ ਹੋਰ ਦਾ ਪੈਸਾ ਨਹੀਂ, ਸੋ ਇਹਨੂੰ ਤੁਸੀਂ ਇਗਨੋਰ ਨਾ ਕਰੋ,
6: ਆਪਣਾ ਸਮਝ ਕੇ ਵਰਤੋ,
7: ਸਪਨਾ ਸਮਝ ਕੇ ਵਰਤੋ ਔਰ ਸਮਝਦਾਰੀ ਦੇ ਨਾਲ ਸਲਾਹ ਜ਼ਰੂਰ ਲਓ ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ, ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ, ਇਨਵੈਸਟਮੈਂਟ ਸਟ੍ਰੈਟੇਜੀ ਵੀ ਜਿਵੇਂ ਅਸੀਂ ਕਿਹਾ ਰਿਵਿਊ ਕਰਨੀ, ਅਗਰ ਤੁਹਾਨੂੰ ਜਾਣਕਾਰੀ ਨਹੀਂ, ਜਾਂ ਤਾਂ ਤੁਹਾਡੀ ਆਪਣੀ ਰਿਸਰਚ ਹੈਗੀ ਹੈ ਤੁਹਾਨੂੰ ਨੌਲੇਜ ਹੈ, ਠੀਕ ਹੈ, ਅਗਰ ਨਹੀਂ ਹੈ ਤਾਂ ਤੁਸੀਂ ਸਲਾਹ ਜ਼ਰੂਰ ਲਓ, ਜਿਹਨੂੰ ਨੌਲੇਜ ਆ ਉਹਨਾਂ ਨਾਲ ਡਿਸਕਸ ਕਰੋ।
6: ਅੱਛਾ, ਜਾਂਦੇ ਜਾਂਦੇ ਰਿਸਰਚ ਦੀ ਗੱਲ ਤੁਸੀਂ ਕੀਤੀ, ਅੱਜ ਕੱਲ੍ਹ ਲੋਕ ਏ ਆਈ ਤੋਂ ਬਹੁਤ ਹੈਲਪ ਲੈ ਲੈਂਦੇ ਆ, ਚੈਟ ਜੀ ਪੀ ਟੀ ਜੈਮਿਨੀ ਬਹੁਤ ਹੈਲਪ ਲੈ ਲੈਂਦੇ, ਕਲਾਉਡ ਤੋਂ ਲੈ ਲੈਂਦੇ ਆ, ਕੀ ਉੱਥੋਂ ਵਾਜਬ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਮਿਲ ਜਾਂਦੀ ਹੈ?
7: ਦੇਖੋ ਉੱਥੋਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੇ ਲਈ ਤਾਂ ਠੀਕ ਹੈ, ਬਟ ਤੁਸੀਂ ਉਹਦੇ 'ਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਇਨਫੋਰਮੇਸ਼ਨ ਬਿਲਕੁਲ ਲਗਾ ਲਓ ਕਿ 100% ਕਰੈਕਟ ਨਹੀਂ ਹੁੰਦੀ ਕਈ ਵਾਰੀ। ਸੋ ਉਹਦੇ ਲਈ ਤੁਸੀਂ ਲਗਾ ਲਓ ATO ਦੀ ਵੈਬਸਾਈਟ ਦੇ ਉੱਤੇ ਜੋ ਇਨਫੋਰਮੇਸ਼ਨ ਹੈ ਤੁਸੀਂ ਉਹਦੇ 'ਤੇ ਰਿਲਾਈ ਕਰ ਸਕਦੇ ਹੋ, ਪਰ AI ਦੇ ਉੱਤੇ ਤੁਸੀਂ ਬੇਸਿਕ ਇਨਫੋਰਮੇਸ਼ਨ ਲੈਣਾ ਕੋਈ ਹਰਜ ਨਹੀਂ, ਪਰ ਉਹਦੇ ਦੇ ਬੇਸ ਦੇ ਉੱਤੇ ਤੁਸੀਂ ਡਿਸੀਜ਼ਨ ਮੇਕਿੰਗ ਨਹੀਂ ਕਰ ਸਕਦੇ।
6: ਪਰ ਆਪਾਂ ਇੱਦਾਂ ਕਰ ਸਕਦੇ ਹਾਂ ਸ਼ਾਇਦ ਕਿ ਆਪਾਂ ਉਹਦੇ ਉੱਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਕੇ ਜਦੋਂ ਆਪਾਂ ਸਪੈਸ਼ਲਿਸਟ ਕੋਲ ਜਾਂਦੇ ਹਾਂ ਤਾਂ ਉਹਦਾ ਸਮਾਂ ਅਤੇ ਆਪਣਾ ਸਮਾਂ ਬਚਾਉਣ ਦੇ ਲਈ ਸਾਨੂੰ ਪਤਾ ਹੋਵੇ ਟੂ ਦੀ ਪੁਆਇੰਟ ਵੀ ਆਹ ਚੀਜ਼ਾਂ ਆਪਾਂ ਪੁੱਛ।
7: ਹਾਂਜੀ ਬਿਲਕੁਲ, ਅਗਰ ਤੁਹਾਡਾ ਆਪਣਾ ਹੋਮਵਰਕ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਗਲਤ ਸਲਾਹ ਵੀ ਨਹੀਂ ਦੇ ਸਕਦਾ ਕਿ ਤੁਹਾਨੂੰ, ਬਟ ਐਂਡ ਆਫ ਦਾ ਡੇ ਇਵੇਂ ਵੀ ਹੁੰਦਾ ਕਿ ਜਿਹਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੀ ਆਪਣੀ ਸਟੱਡੀ ਹੈ, ਉਹਦੀ ਆਪਣੀ ਨੌਲੇਜ ਆ। ਸੋ ਹਰ ਚੀਜ਼ ਤੁਸੀਂ ਉਵੇਂ ਨਹੀਂ ਕਰ ਸਕਦੇ, ਬਟ ਤੁਸੀਂ ਕਰੋਸ ਚੈੱਕ ਕਰ ਸਕਦੇ ਹਾਂ ਕਿ ਉਹ ਜੋ ਇਨਫੋਰਮੇਸ਼ਨ ਮੈਨੂੰ ਮਿਲ ਰਹੀ ਹੈ ਕਿ ਉਹ ਸਹੀ ਹੈ ਕਿ ਨਹੀਂ।
6: ਮੈਂ ਅੱਜ ਕੱਲ੍ਹ ਇੱਕ ਚੀਜ਼ ਹੋਰ ਰਿਲਾਈਜ਼ ਕਰਦਾ ਕਿ ਸਪੈਸ਼ਲਿਸਟ ਵੀ ਖਿੱਚ ਜਾਂਦੇ ਇਸ ਚੀਜ਼ ਤੋਂ ਵੀ ਤੁਸੀਂ ਜੇ ਤੁਸੀਂ ਚੈਟ GPT ਵੇਖਣੀ ਸੀ ਤਾਂ ਫਿਰ ਜਾਓ ਉੱਥੋਂ ਵੇਖ ਲਓ, ਹੈ ਨਾ। ਜੇ ਨਹੀਂ ਵੀ ਕੋਈ ਕਹੂਗਾ ਤਾਂ ਮਨ ਦੇ ਵਿੱਚ ਸ਼ਾਇਦ ਉਹਦੇ ਇਹ ਚੀਜ਼ ਆਉਂਦੀ ਆ ਵੀ ਇੱਦਾਂ ਸਾਡੀਆਂ ਹੋਰ ਕੰਫਿਊਜ਼ਨ ਸਾਡੀਆਂ ਵੱਧਦੀਆਂ ਨੇ। ਸੋ ਕੀ ਇਹ ਚੀਜ਼ ਹੈਲਪ ਕਰ ਰਹੀ ਹੈ ਤੁਹਾਡੇ ਪ੍ਰੋਫੈਸ਼ਨਸ ਵਿੱਚ, ਮਤਲਬ ਲੋਕ ਜਿੱਦਾਂ ਵੇਖ ਕੇ ਆਉਂਦੇ ਆ ਪੁੱਛਦੇ ਆ ਸਵਾਲ, ਕਿ ਉਹ ਹੈਲਪ ਕਰ ਰਹੀ ਹੈ ਜਾਂ ਲੋਕ ਕੰਫਿਊਜ਼ ਹੀ ਹੋ ਰਹੇ ਆ?
7: ਦੇਖੋ ChatGPT ਜਾਂ ਹੋਰ AI ਜਿਹੜੇ ਟੂਲਸ ਨੇ ਉਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਉਸ ਹਿਸਾਬ ਨਾਲ ਦੇਣੀ ਕਿ ਜੋ ਤੁਸੀਂ ਕੁਐਸਚਨ ਪੁੱਛਿਆ। ਸੋ ਤੁਹਾਡਾ ਪ੍ਰੋਮਪਟ ਸਹੀ ਹੈ ਕਿ ਨਹੀਂ ਉਹਦੇ 'ਤੇ ਮੈਟਰ ਕਰਦਾ ਕਿ ਤੁਹਾਨੂੰ ਇਨਫੋਰਮੇਸ਼ਨ ਕੀ ਆਉਣੀ ਆ। ਸੋ ਅਗਰ ਤੁਸੀਂ ਸਹੀ ਪ੍ਰੋਮਪਟ ਯੂਜ਼ ਕੀਤਾ ਤਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਨਿਕਲ ਕੇ ਆਏਗੀ। ਅਗਰ ਤੁਹਾਡਾ ਪ੍ਰੋਮਪਟ ਠੀਕ ਨਹੀਂ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ, ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਟੂ ਮੱਚ ਇਨਫੋਰਮੇਸ਼ਨ ਆ ਜਾਂਦੀ ਹੈ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ 'ਚ ਸਹੀ ਕੀ ਹੈ ਅਤੇ ਗਲਤ ਕੀ ਆ। ਸੋ ਉਹ ਡਿਪੈਂਡ ਕਰਦਾ।
6: ਨਹੀਂ, ਬਹੁਤ ਸ਼ੁਕਰੀਆ ਤੁਹਾਡਾ, ਬੜੀ ਅੱਜ ਵੈਲਿਊਬਲ ਜਾਣਕਾਰੀ ਤੁਸੀਂ ਲੈ ਕੇ ਆਇਓ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਸੁਣਨ ਨੂੰ ਮਿਲੀਆਂ, ਬੜੀਆਂ ਸਾਰੀਆਂ ਗਲਤੀਆਂ ਜਿਹੜੀਆਂ ਆਪਾਂ ਸ਼ਾਇਦ ਕਰ ਰਹੇ ਹਾਂ ਅਤੇ ਕਰ ਚੁੱਕੇ ਹਾਂ, ਅਤੇ ਉਸ ਤੋਂ ਗਾਹ ਜਪ ਜਾਗੇ ਤਵੀ ਸਵੇਰਾ। ਸੋ ਹੁਣ ਆਪਾਂ ਇਹ ਚਾਹਵਾਂਗੇ ਕਿ ਤੁਸੀਂ ਛੇਤੀ ਤੋਂ ਛੇਤੀ ਪਾਈ ਆਪਣੇ ਆਪਣੇ ਤੁਸੀਂ ਖਾਤੇ ਪਹਿਲਾਂ ਤਾਂ ਚੈੱਕ ਕਰੋ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਲੋੜ ਪੈਂਦੀ ਹੈ ਉਹ ਤੁਸੀਂ ਆਪਣੇ ਆਪਣੇ ਅਕਾਊਂਟੈਂਟਸ ਨਾਲ, ਸਪੈਸ਼ਲਿਸਟ ਦੇ ਨਾਲ ਤੁਸੀਂ ਗੱਲ ਕਰੋ। ਬਾਕੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦੇਵਾਂ ਕਿ ਕਵਲ ਜੀ ਸਾਡੇ ਨਾਲ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਇਹ ਐਜ਼ ਏ ਅਕਾਊਂਟੈਂਟ ਇਸ ਟਾਈਮ ਸੇਵਾਵਾਂ ਨਿਭਾ ਰਹੇ ਨੇ, ਪਰ ਸਾਡੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਈ ਇਹ ਕਮਰਸ਼ੀਅਲ ਪ੍ਰੋਗਰਾਮ ਨਹੀਂ ਆ ਸਾਡਾ ਕੋਈ, ਇਹਦੇ ਵਿੱਚ ਸਿਰਫ ਅਤੇ ਸਿਰਫ ਇਹ ਇਨਫੋਰਮੇਸ਼ਨ ਭਾਈਚਾਰੇ ਦੇ ਲਈ ਦੇਣ ਦੇ ਲਈ ਆਉਂਦੇ ਨੇ, ਜਿਹਦੇ ਲਈ ਕਿ ਆਪਾਂ ਹਮੇਸ਼ਾ ਤੁਹਾਡੇ ਰੇਣੀ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਜੇ ਮੈਂ ਕੁਛ ਮਿਸ ਕਰ ਗਿਆ ਵਾਂ ਤਾਂ ਪਲੀਜ਼ ਜਾਂਦੇ ਜਾਂਦੇ ਆਪਾਂ ਸਮ ਅਪ ਕਰੀਏ।
7: ਮੇਰੇ ਖਿਆਲ ਨਾਲ ਤਾਂ ਵੈਸੇ ਅਸੀਂ ਕਾਫੀ ਕੁਛ ਕਵਰ ਕੀਤਾ, ਪਰ ਇਹਦੇ ਵਿੱਚ ਇਹ ਇਹੋ ਜਿਹਾ ਟੋਪਿਕ ਹੈ ਕਿ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਹੋਰ ਕਵਰ ਕਰ ਸਕੀਏ ਅਸੀਂ ਕਵਰ ਕਰਾਂਗੇ। ਅਤੇ ਅੱਜ ਦੇ ਲਈ ਹੋਮਵਰਕ ਦੇ ਦਿੱਤਾ ਅਸੀਂ ਕਿ ਤੁਸੀਂ
6: ਪਹਿਲਾਂ ਆਪਣੇ ਮਾਈਗੋਵ 'ਤੇ ਲੌਗਇਨ ਕਰੋ।
7: ਹਾਂਜੀ,
6: ਜੇ ਨਹੀਂ ਖਾਤਾ ਬਣਾਇਆ ਤਾਂ ਮਾਈਗੋਵ 'ਤੇ ਬਣਾ ਲਓ।
7: ਹਾਂਜੀ,
6: ਅਤੇ ਉਹਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੰਨੀ ਕੁ ਥਾਵਾਂ 'ਤੇ ਤੁਹਾਡਾ ਸੁਪਰ ਬੋਲ ਦਾ।
7: ਹਾਂਜੀ,
6: ਉਹਨੂੰ ਸਾਰੇ ਨੂੰ ਇੱਕ ਥਾਂ 'ਤੇ ਕਰੋ।
7: ਹਾਂਜੀ, ਤੁਹਾਨੂੰ ਯਾਦ ਹੋ ਗਿਆ ਸਾਰਾ ਕੁਛ,
6: ਅਤੇ ਫਿਰ ਅਗਲੀ ਵਾਰ ਜੇ ਕੋਈ ਤੁਹਾਡਾ ਹੋਰ ਕੁਐਸਚਨ ਰਹਿ ਗਿਆ,
7: ਹਾਂਜੀ,
6: ਅਤੇ ਫਿਰ ਇਹਨਾਂ ਕੋ ਹੋਮਵਰਕ ਕਰਕੇ ਅਤੇ ਅਗਲੀ ਵਾਰੀ ਤੁਸੀਂ ਆਪਾਂ ਪ੍ਰੋਗਰਾਮ ਕਰਦੇ ਰਹਿਣਾ, ਅਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਭੇਜ ਦਿਓ ਅਤੇ ਆਪਾਂ ਅਗਲੀ ਵਾਰੀ ਡਿਸਕਸ ਕਰ ਲਾਂਗੇ। ਧੰਨਵਾਦ ਤੁਹਾਡਾ ਕਵਲ,
7: ਬਹੁਤ ਸ਼ੁਕਰੀਆ
6: ਤੁਹਾਡਾ ਸਮਾਂ ਦੇਣ ਦੇ ਲਈ। ਹਾਂਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਸੁਪਰ ਇਨੋਵੇਸ਼ਨ ਦੇ ਉੱਤੇ। ਕਿਵੇਂ ਲੱਗਾ ਤੁਹਾਨੂੰ, ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674 AM ਜਾਂਦੇ ਜਾਂਦੇ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਆਪਾਂ ਕਮਾਈਆਂ ਕਰਦੇ ਹਾਂ, ਜੰਮ ਜੰਮ ਕੇ ਕਰੋ, ਅਤੇ ਪਰ ਆਪਾਂ ਉਹਨਾਂ ਕਮਾਈਆਂ ਨੂੰ ਇੱਧਰ ਉੱਧਰ ਖਰਚਦੇ ਹਾਂ, ਘੁੰਮਣ ਫਿਰਨ ਦੇ ਉੱਤੇ ਖਰਚਦੇ ਹਾਂ, ਹੋਰ ਸਾਰੀਆਂ ਥਾਵਾਂ ਦੇ ਉੱਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਕੀਤੀ ਕਮਾਈ ਦੇ ਵਿੱਚੋਂ ਇਹ ਲੀਕੇਜ ਹੋ ਰਹੀ ਆ ਥਾਂ ਥਾਂ ਦੇ ਉੱਤੇ। ਸੋ ਇਹ ਇੱਕ ਤਰ੍ਹਾਂ ਦੀ ਇੱਕ ਲੀਕੇਜ ਆ ਜਿਹੜੀ ਤੁਸੀਂ ਬਚਾ ਸਕਦੇ ਹੋ। ਸੋ ਆਪਣੇ ਸੁਪਰ 'ਤੇ ਵੀ ਥੋੜ੍ਹਾ ਜਿਹਾ ਧਿਆਨ ਦਿਓ ਜਿੱਥੇ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਦਿੰਦੇ ਹਾਂ। ਰੱਬ ਰੱਖ।

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ ਅਤੇ ਗੌਤਮ ਜੀ ਦੇ ਨਾਲ ਬਣ ਚੁੱਕਾ ਸੰਪਰਕ। ਹਾਂਜੀ ਗੌਤਮ ਜੀ ਆਉਂਦੇ ਹੋ ਤੁਸੀਂ?
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਅੱਜ ਦੇ ਦਿਨ ਦੀ ਖਬਰਾਂ ਦੀ ਸਾਂਝ ਜੇਕਰ ਪਾਈਏ ਤੇ ਆਈਸਲੈਂਡ ਤੋਂ ਪਹਿਲਾਂ ਖਬਰ ਦੀ ਸ਼ੁਰੂਆਤ ਕਰਦੇ ਹਾਂ ਜਿੱਥੇ ਆਈਸਲੈਂਡ ਦੇ ਲੋਕਾਂ ਨੇ ਯੂਰਪੀ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੁਬਾਰਾ ਜਿਹੜਾ ਇੱਕ ਸਰਕਾਰ ਦੀ ਤਰਫ ਤੋਂ ਪ੍ਰਸਤਾਵ ਲਿਆਂਦਾ ਗਿਆ ਸੀ ਉਸ ਨੂੰ ਨਕਾਰ ਦਿੱਤਾ ਹੈ। ਦਰਅਸਲ ਜਨਮਤ ਸੰਗ੍ਰਹਿ ਜਾਂ ਜਿਹਨੂੰ ਰੈਫਰੈਂਡਮ ਕਹਿ ਲਿਆ ਜਾਂਦਾ ਉਸ ਦੇ ਵਿੱਚ 52.8% ਲੋਕਾਂ ਨੇ ਇਸ ਦੇ ਖਿਲਾਫ ਵੋਟਿੰਗ ਕੀਤੀ ਹੈ, ਯਾਨੀ ਕਿ ਉਹ ਆਈਸਲੈਂਡ ਨੂੰ EU ਦੇ ਵਿੱਚ ਸ਼ਾਮਲ ਹੁੰਦਾ ਨਹੀਂ ਦੇਖਣਾ ਚਾਹੁੰਦੇ। ਜਦਕਿ 47.2% ਲੋਕਾਂ ਨੇ ਇਸ ਦੀ ਹਮਾਇਤ ਦੇ ਵਿੱਚ ਵੋਟ ਕੀਤੀ ਸੀ ਕਿ ਉਹ ਚਾਹੁੰਦੇ ਨੇ ਕਿ EU ਦੇ ਵਿੱਚ ਆਈਸਲੈਂਡ ਫਿਰ ਤੋਂ ਸ਼ਾਮਲ ਹੋ ਜਾਵੇ, ਪਰ ਦੋਹਾਂ ਧਿਰਾਂ ਦੀ ਵੋਟਿੰਗ ਦਾ ਫਰਕ ਲਗਭਗ 12,500 ਵੋਟਾਂ ਦਾ ਸੀ, 12,600 ਵੋਟਾਂ। ਔਰ ਆਈਸਲੈਂਡ ਦੇ ਸਰਕਾਰੀ TV ਚੈਨਲ RUV ਦੇ ਮੁਤਾਬਕ ਜਨਮਤ ਸੰਗ੍ਰਹਿ ਚ ਲਗਭਗ 2,25,000 ਤੋਂ ਵੀ ਵਧੇਰੇ ਲੋਕਾਂ ਨੇ ਹਿੱਸਾ ਲਿਆ ਸੀ। ਆਈਸਲੈਂਡ ਦੇ ਵਿੱਚ ਇਸ ਵਕਤ ਸੈਂਟਰ ਲੈਫਟ ਦੀ ਸਰਕਾਰ ਹੈ ਔਰ ਉਸਨੇ ਪਹਿਲਾਂ 2027 ਤੱਕ ਇਸ ਮਸਲੇ ਦੇ ਉੱਤੇ ਜਨਮਤ ਸੰਗ੍ਰਹਿ ਯਾਨੀ ਕਿ ਰੈਫਰੈਂਡਮ ਨਾ ਕਰਵਾਉਣ ਦਾ ਵਾਅਦਾ ਕੀਤਾ ਸੀ, ਪਰ ਫਿਰ ਕੌਮਾਂਤਰੀ ਦਬਾਅ ਪੈਣ ਦੇ ਚੱਲਦਿਆਂ ਇਸ ਨੂੰ ਫਿਰ ਤੋਂ ਕਰਵਾਇਆ ਗਿਆ। ਹਾਲਾਂਕਿ ਕਰੀਬ 4,00,000 ਦੀ ਆਬਾਦੀ ਵਾਲੇ ਇਸ ਦੇਸ਼ ਦੇ ਵਿੱਚ 3.25 ਦੇ ਆਸ ਪਾਸ ਲੋਕ ਜਿਹੜੇ ਨੇ ਉਹ ਇਸ ਵੋਟਿੰਗ ਦੇ ਲਈ ਐਲੀਜੀਬਲ ਸੀ, ਪਰ 82.5% ਵੋਟਿੰਗ ਹੋਈ। ਇਹ ਵੀ ਆਈਸਲੈਂਡ ਦੇ 2009 ਤੋਂ ਬਾਅਦ ਕਿਸੇ ਵੀ ਹੋਈ ਚੋਣ ਦੇ ਵਿੱਚ ਜਾਂ ਕਿਸੇ ਵੀ ਰੈਫਰੈਂਡਮ ਦੇ ਵਿੱਚ ਸਭ ਤੋਂ ਵੱਡੀ ਲੋਕਾਂ ਦੀ ਰਾਏਸ਼ੁਮਾਰੀ ਸੀ ਜਾਂ ਲੋਕਾਂ ਦੀ ਸ਼ਮੂਲੀਅਤ ਸੀ, ਕਿਉਂਕਿ ਆਮ ਵੋਟਿੰਗ ਦੇ ਵਿੱਚ ਵੀ ਉੱਥੇ ਕਦੇ 82% ਵੋਟਿੰਗ ਨਹੀਂ ਪੈਂਦੀ ਆਸਟ੍ਰੇਲੀਆ ਦੀ ਤਰ੍ਹਾਂ। ਆਈਸਲੈਂਡ ਦੇ ਵਿੱਚ ਵੋਟ ਪਾਉਣਾ, ਰੈਫਰੈਂਡਮ 'ਚ ਹਿੱਸਾ ਲੈਣਾ ਜਾਂ ਉੱਥੋਂ ਦੇ ਕਿਸੇ ਵੀ ਸਰਕਾਰੀ ਸਰਵੇਖਣ 'ਚ ਹਿੱਸਾ ਲੈਣਾ ਲੋਕਾਂ ਦੇ ਲਈ ਲਾਜ਼ਮੀ ਨਹੀਂ ਹੁੰਦਾ। ਉੱਤਰੀ ਸਾਈਪ੍ਰਸ ਦੇ ਵਿੱਚ ਐਤਵਾਰ ਦੇ ਦਿਨ ਇੱਕ ਪੈਸੈਂਜਰ ਕਿਸ਼ਤੀ ਪਲਟਣ ਦੇ ਚੱਲਦਿਆਂ 7 ਲੋਕਾਂ ਦੀ ਮੌਤ ਹੋ ਗਈ, 23 ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ, ਜਦਕਿ 237 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਕੁਝ ਯਾਤਰੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸਾਈਪ੍ਰਸ ਦੇ ਪ੍ਰਧਾਨ ਮੰਤਰੀ ਉਨਾਲ ਅਸਤੇਲ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਹਾਦਸੇ ਦੀ ਪੁਸ਼ਟੀ ਕੀਤੀ। ਉਹਨਾਂ ਕਿਹਾ ਕਿ ਬਚਾਅ ਤੇ ਰਾਹਤ ਦੇ ਕੰਮ ਜਾਰੀ ਨੇ, ਜਦਕਿ ਤੁਰਕੀ ਦੇ ਗ੍ਰਹਿ ਮੰਤਰੀ

ਤਸਵੀਰਾਂ ਵੀਡੀਓਜ਼ ਦੇ ਸਾਹਮਣੇ ਆਈਆਂ ਨੇ, ਕੁਝ ਤਸਵੀਰਾਂ 'ਚ ਲੋਕ ਸਮੁੰਦਰ ਦੇ ਵਿੱਚ ਪਲਟੀ ਹੋਈ ਕਿਸ਼ਤੀ ਦੇ ਉੱਪਰ ਖੜੇ ਨਜ਼ਰ ਆ ਰਹੇ ਨੇ। ਉੱਥੇ ਹੀ ਈਰਾਨ ਤੋਂ ਅਗਲੀ ਖਬਰ ਵੀ ਸਾਂਝੀ ਕਰੀਏ, ਜਿੱਥੇ ਈਰਾਨ ਦੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਨੇ ਕਿਹਾ ਹੈ ਕਿ ਅਮਰੀਕਾ ਤੇ ਇਜ਼ਰਾਈਲ ਦੇ ਸ਼ਾਸਕ ਮੁਸਲਿਮ ਭਾਈਚਾਰੇ ਦੇ ਦੁਸ਼ਮਣ ਨੇ। ਯੂਨਿਟੀ ਵੀਕ ਦੇ ਮੌਕੇ ਦੇ ਉੱਤੇ ਜਾਰੀ ਆਪਣੇ ਸੁਨੇਹੇ 'ਚ ਮੁਸਤਫਾ ਨੇ ਪੱਛਮੀ ਏਸ਼ੀਆ ਤੇ ਉੱਤਰੀ ਅਫਰੀਕਾ ਦੇ ਮੁਸਲਿਮ ਦੇਸ਼ਾਂ ਦੇ ਸ਼ਾਸਕਾਂ ਨੂੰ ਆਪਣੇ ਅਸਲੀ ਦੁਸ਼ਮਣ ਨੂੰ ਪਛਾਣਨ ਤੇ ਉਸਦੇ ਖਿਲਾਫ ਖੜੇ ਹੋਣ ਦੀ ਅਪੀਲ ਕੀਤੀ ਹੈ। ਸੁਨੇਹੇ 'ਚ ਕਿਹਾ ਗਿਆ ਹੈ ਕਿ ਅਮਰੀਕਾ ਤੇ ਇਜ਼ਰਾਈਲ ਦੇ ਸ਼ਾਸਕ ਸਿਰਫ ਈਰਾਨੀ ਸ਼ਾਸਨ ਜਨਤਾ ਤੇ ਗ੍ਰੇਟ ਰੈਜ਼ਿਸਟੈਂਸ ਫਰੰਟ ਦੇ ਖਿਲਾਫ ਨਹੀਂ ਨੇ, ਬਲਕਿ ਉਹ ਪੱਛਮੀ ਏਸ਼ੀਆ ਤੇ ਉੱਤਰੀ ਅਫਰੀਕਾ ਸਣੇ ਪੂਰੇ ਮੁਸਲਿਮ ਜਗਤ ਦੇ ਦੁਸ਼ਮਣ ਨੇ। ਸੁਨੇਹੇ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇਸ਼ਾਂ ਦੇ ਸ਼ਾਸਕਾਂ ਦੇ ਨਾਲ ਵੀ ਕੋਈ ਫਰਕ ਨਹੀਂ ਹੈ, ਜਿਨ੍ਹਾਂ ਨੂੰ ਕਈ ਅਮਰੀਕੀ ਤੇ ਇਜ਼ਰਾਈਲੀ ਆਪਣਾ ਜਿਨ੍ਹਾਂ ਦੇਸ਼ਾਂ ਨੂੰ ਆਪਣਾ ਸਹਿਯੋਗੀ ਮੰਨਦੇ ਨੇ। ਮੁਸਤਫਾ ਖਾਮਨੇਈ ਨੇ ਪੱਛਮੀ ਏਸ਼ੀਆ ਤੇ ਫਾਰਸ ਦੀ ਖਾੜੀ ਦੇ ਦੇਸ਼ਾਂ ਦੇ ਵਿੱਚ ਇਸਲਾਮਿਕ ਦੇਸ਼ਾਂ ਦੇ ਸ਼ਾਸਕਾਂ ਨੂੰ ਆਪਣੇ ਅਸਲੀ ਦੁਸ਼ਮਣ ਨੂੰ ਪਛਾਣਨ ਔਰ ਉਸਦੀ ਯੋਜਨਾ ਨੂੰ ਸਮਝਣ ਤੇ ਉਸਦਾ ਮੁਕਾਬਲਾ ਕਰਨ ਦੀ ਅਪੀਲ ਕੀਤੀ। ਉੱਥੇ ਹੀ ਅਗਲੀਆਂ ਕੁਝ ਖਬਰਾਂ ਜਿਹੜੀਆਂ ਨੇ ਉਹ ਨੇਪਾਲ ਦੇ ਨਾਲ ਵੀ ਜੁੜੀਆਂ ਹੋਈਆਂ ਨੇ। ਨੇਪਾਲ ਦੇ ਵਿੱਚ ਇਸ ਵਕਤ ਹੜ੍ਹਾਂ ਦੀ ਤਬਾਹੀ ਜਿਹੜੀ ਹੈ ਉਸਨੇ ਜਾਨ ਮਾਲ ਦਾ ਤਾਂ ਨੁਕਸਾਨ ਕੀਤਾ ਹੀ ਹੈ, ਪਰ ਇਸ ਵਕਤ ਇੱਕ ਕਿਸਮ ਦੀ ਸਸੋ ਪੰਜ ਵੀ ਬਣੀ ਹੋਈ ਹੈ। ਜਿਹੜੇ ਲੋਕ ਲਾਪਤਾ ਹੋਏ ਨੇ ਉਹ ਆਖਿਰਕਾਰ ਕਿੱਥੇ ਨੇ ਔਰ ਕਿੰਨੇ ਲੋਕ ਆਖਿਰਕਾਰ ਲਾਪਤਾ ਹੋਏ ਹੋਣਗੇ, ਕਿੰਨੇ ਲੋਕ ਇਹਨਾਂ ਹੜ੍ਹਾਂ ਦੇ ਵਿੱਚ ਵਹਿ ਤੁਰੇ ਹੋਏ ਹੋਣਗੇ ਔਰ ਭਵਿੱਖ ਦੇ ਵਿੱਚ ਇਸ ਇਲਾਕੇ ਦਾ ਕੀ ਬਣੇਗਾ। ਇਸ ਕਿਸਮ ਦੀਆਂ ਬਹੁਤ ਸਾਰੀਆਂ ਖਬਰਾਂ ਦੇ ਦਰਮਿਆਨ ਇਹ ਵੀ ਪਤਾ ਚੱਲ ਰਿਹਾ ਹੈ ਕਿ ਉੱਥੇ ਜਿਹੜੇ ਪਾਵਰ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਦੇ ਉੱਤੇ ਹੁਣ ਇੱਕ ਕਿਸਮ ਦੀ ਤਲਵਾਰ ਲਟਕੀ ਹੋਈ ਹੈ। ਨੇਪਾਲ ਦੇ ਵਿੱਚ ਹੜ੍ਹ ਪ੍ਰਭਾਵਿਤ ਰਾਸੂਵਾ ਤੇ ਨੁਆਕੋਟ ਜ਼ਿਲ੍ਹਿਆਂ ਦੇ ਵਿੱਚ 9 ਹਾਈਡਰੋ ਪਾਵਰ ਪ੍ਰੋਜੈਕਟ ਨੇ। ਇੱਥੇ 537 ਲੋਕ ਹਾਲੇ ਵੀ ਜਿਹੜੇ ਇੱਥੇ ਕੰਮ ਕਰਦੇ ਮੁਲਾਜ਼ਮ ਸੀ ਉਹ ਲਾਪਤਾ ਨੇ। ਬਚਾਅ ਟੀਮਾਂ ਨੇ ਸੁਰੰਗਾਂ ਦੇ ਵਿੱਚ ਫਸੇ ਲੋਕਾਂ ਤੱਕ ਪਹੁੰਚਣ ਦੇ ਲਈ ਦਿਨ ਰਾਤ ਇੱਕ ਕੀਤਾ ਹੋਇਆ। ਇੰਡੀਪੈਂਡੈਂਟ ਪਾਵਰ ਪ੍ਰੋਡਿਊਸਰਸ ਐਸੋਸੀਏਸ਼ਨ ਇਨ ਨੇਪਾਲ ਦੇ ਮੁਤਾਬਕ 26 ਅਗਸਤ ਦੇ ਇਹਨਾਂ ਹੜ੍ਹਾਂ ਤੋਂ ਬਾਅਦ ਸ਼ੁਰੂ ਦੇ ਵਿੱਚ 898 ਮੁਲਾਜ਼ਮ ਸੰਪਰਕ ਤੋਂ ਬਾਹਰ ਸੀ, ਜਿਨ੍ਹਾਂ ਚੋਂ ਬਾਅਦ 361 ਨੂੰ ਬਚਾ ਲਿਆ ਗਿਆ। ਸਭ ਤੋਂ ਗੰਭੀਰ ਸਥਿਤੀ 216 ਮੈਗਾਵਾਟ ਵਾਲੇ ਅਪਰ ਤ੍ਰਿਸ਼ੂਲੀ ਪ੍ਰੋਜੈਕਟ ਦੇ ਵਿੱਚ ਹੈ, ਜਿੱਥੇ 300 ਲੋਕਾਂ ਦੇ ਸੁਰੰਗ ਦੇ ਵਿੱਚ ਫਸੇ ਹੋਣ ਦਾ ਖਦਸ਼ਾ ਹੈ। ਮਿੱਟੀ ਤੇ ਮਲਬੇ ਦੇ ਕਾਰਨ ਬਚਾਅ ਕਾਰਜਾਂ ਦੇ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਨੇ। ਨੇਪਾਲ ਨੇ ਭਾਰਤ, ਚੀਨ ਤੇ ਹੋਰਨਾਂ ਮੁਲਕਾਂ ਤੋਂ ਵਿਸ਼ੇਸ਼ ਸਹਾਇਤਾ ਮੰਗੀ ਹੈ। ਇਸ ਦੇ ਤਹਿਤ ਭਾਰਤ ਦੀ 11 ਮੈਂਬਰੀ ਤਕਨੀਕੀ ਟੀਮ, ਜਿਸ ਦੇ ਵਿੱਚ ਡਾਕਟਰ, ਸੁਰੰਗ ਇੰਜੀਨੀਅਰ ਸ਼ਾਮਲ ਨੇ, ਉਹਨਾਂ ਨੇ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ। ਭਾਰਤੀ ਟੀਮ ਨੇ ਨੇਪਾਲ ਦੇ ਫੌਜ ਤੇ ਹਥਿਆਰਬੰਦ ਪੁਲਿਸ ਬਲ ਦੇ ਨਾਲ ਲੜ ਕੇ ਚਿਲੇਮੇ ਤੇ ਲੈਂਗਟੈਂਗ ਦਾ ਦੌਰਾ ਵੀ ਕੀਤਾ ਹੈ। ਪਰ ਨੇਪਾਲ ਦੀ ਇਹ ਤ੍ਰਾਸਦੀ ਇੱਥੇ ਤੱਕ ਖਤਮ ਨਹੀਂ ਹੁੰਦੀ। ਇਸ ਤੋਂ ਇਲਾਵਾ ਇਸ ਵਕਤ ਕੌਮਾਂਤਰੀ ਪੱਧਰ ਦੇ ਉੱਤੇ ਜਿੰਨੇ ਵੀ ਲੋਕ ਉੱਥੇ ਘੁੰਮ ਸੈਰ ਸਪਾਟੇ ਦੇ ਲਈ ਗਏ ਹੋਏ ਸੀ ਉਹਨਾਂ ਦੇ ਇਸ ਵਕਤ ਜਿਹੜਾ ਹੈ ਗਾਇਬ ਹੋਣ ਦੀਆਂ ਖਬਰਾਂ, ਗਾਇਬ ਤਾਂ ਕੀ ਕਹੀਏ, ਉਹਨਾਂ ਨੂੰ ਹਾਲੇ ਤੱਕ ਭਾਲਿਆ ਨਹੀਂ ਜਾ ਸਕਿਆ। ਤਿੱਬਤ ਦੇ ਵਿੱਚ ਨੇਪਾਲ ਸਰਹੱਦ ਦੇ ਨਾਲ ਲੱਗਦੇ ਗਿਓਰੰਗ ਪੋਰਟ ਤੋਂ ਇਸ ਭਿਆਨਕ ਹੜ੍ਹਾਂ ਦੇ ਚੱਲਦਿਆਂ 23 ਦੇਸ਼ਾਂ ਦੇ 261 ਨਾਗਰਿਕਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ। ਚੀਨੀ ਅਧਿਕਾਰੀਆਂ ਨੇ ਐਤਵਾਰ ਦੇ ਦਿਨ ਮੀਡੀਆ ਬਰੀਫਿੰਗ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ। ਦੱਸ ਦਈਏ ਇਹ ਸਿਰਫ ਤਿੱਬਤ ਵਾਲੇ ਪਾਸਿਓਂ ਲਾਪਤਾ ਲੋਕਾਂ ਦੀ ਗਿਣਤੀ ਹੈ, ਨੇਪਾਲ ਵਾਲੇ ਪਾਸਿਓਂ ਕਿਉਂਕਿ ਇਹ ਸਰਹੱਦੀ ਇਲਾਕਾ ਸੀ ਗਿਣਤੀ ਅਲੱਗ ਤੋਂ ਜੋੜੀ ਜਾ ਰਹੀ ਹੈ। ਨਿਊਜ਼ ਏਜੰਸੀ PTI ਦੇ ਮੁਤਾਬਕ ਚੀਨੀ ਖ਼ਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਵਿਦੇਸ਼ੀ ਨਾਗਰਿਕਾਂ ਦੇ ਵਿੱਚ ਤਿੱਬਤ ਵਾਲੇ ਪਾਸੇ 49 ਭਾਰਤੀ ਨਾਗਰਿਕ ਵੀ ਨੇ ਔਰ ਆਸਟ੍ਰੇਲੀਆ ਦੇ ਨਾਗਰਿਕਾਂ ਦੀ ਗਿਣਤੀ 6 ਦੱਸੀ ਗਈ ਹੈ ਚੀਨ ਵਾਲੇ ਪਾਸੇ। ਇੱਕ ਵਾਰ ਫਿਰ ਤੋਂ ਦੱਸ ਦਈਏ, ਯਾਨੀ ਤਿੱਬਤ ਵਾਲੇ ਪਾਸੇ ਲਾਪਤਾ ਲੋਕਾਂ ਚ ਨੇਪਾਲ ਦੇ ਵੀ 104 ਲੋਕ ਨੇ, ਲਾਤਵੀਆ ਦੇ 33, ਅਮਰੀਕਾ ਦੇ 18, ਬਰਤਾਨੀਆ ਦੇ 15 ਨਾਗਰਿਕ ਸ਼ਾਮਲ ਨੇ, ਕੈਨੇਡਾ ਦੇ ਵੀ 6 ਨਾਗਰਿਕ ਨੇ ਤੇ ਦੱਖਣੀ ਅਫਰੀਕਾ ਦੇ 4, ਜਦਕਿ ਮਲੇਸ਼ੀਆ, ਜਰਮਨੀ ਤੇ ਰੂਸ ਦੇ 3-3 ਨਾਗਰਿਕ ਲਾਪਤਾ ਦੱਸੇ ਗਏ ਨੇ। ਉਧਰ ਨੇਪਾਲ ਤੇ ਤਿੱਬਤ ਦੇ ਵਿੱਚ ਆਏ ਫਲੈਸ਼ ਫੜਾਂ ਤੋਂ ਬਾਅਦ ਹੁਣ ਨਵੇਂ ਖਤਰੇ ਦੀ ਸ਼ੰਕਾ ਵੀ ਜ਼ਾਹਰ ਕੀਤੀ ਜਾ ਰਹੀ ਹੈ। ਹੜ੍ਹਾਂ ਦੇ ਮਲਬੇ ਦੇ ਚੱਲਦਿਆਂ ਨਦੀਆਂ ਦਾ ਰਾਹ ਰੁਕ ਗਿਆ ਹੈ, ਜਿਸ ਦੇ ਚੱਲਦਿਆਂ ਉੱਪਰੀ ਇਲਾਕਿਆਂ ਦੇ ਵਿੱਚ ਨਵੀਆਂ ਝੀਲਾਂ ਬਣ ਗਈਆਂ ਨੇ ਤੇ ਜੇਕਰ ਇਹ ਅਚਾਨਕ ਟੁੱਟ ਕੇ ਆਉਂਦੀਆਂ ਨੇ ਥੱਲੇ ਹੇਠਲੇ ਇਲਾਕਿਆਂ ਦੇ ਵਿੱਚ ਤਾਂ ਇੱਕ ਵਾਰ ਫਿਰ ਤੋਂ ਨਦੀਆਂ ਦੇ ਵਿੱਚ ਹੜ੍ਹਾਂ ਦਾ ਖਤਰਾ ਬਣ ਸਕਦਾ ਹੈ। ਬਰਤਾਨੀਆ ਦੀ ਯੂਨੀਵਰਸਿਟੀ ਆਫ ਰੀਡਿੰਗ ਦੇ ਵਿੱਚ ਅਰਲੀ ਵਾਰਨਿੰਗ ਐਂਡ ਡਿਜ਼ਾਸਟਰ ਦੇ ਉੱਤੇ ਸੋਧ ਕਰਨ ਵਾਲੇ ਖੋਜ ਕਰਨ ਵਾਲੇ ਜਿਹੜੇ ਟੀਮ ਹੈ ਉਹਨਾਂ ਨੇ ਦੱਸਿਆ ਹੈ ਕਿ ਦੂਸਰੀ ਹੜ੍ਹ ਦਾ ਖਤਰਾ
ਪਹਿਲੀ ਹੜ੍ਹ ਜਿੰਨਾ ਹੀ ਵੱਡਾ ਹੋਵੇ ਇਹ ਜ਼ਰੂਰੀ ਨਹੀਂ ਹੈ।

0: ਫਿਰ ਵੀ ਉਹ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ, ਤੇ ਇਹ ਦੇਖਣਾ ਬਹੁਤ ਜ਼ਰੂਰੀ ਹੋਏਗਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਬਣੀਆਂ ਹੋਈਆਂ ਝੀਲਾਂ ਤੇ ਨਦੀਆਂ ਦੇ ਰਾਹ ਦੇ ਵਿੱਚ ਜਮਾ ਮਲਬੇ ਦੇ ਵਿੱਚ ਕੀ ਕੋਈ ਬਦਲਾਅ ਹੋ ਰਿਹਾ, ਉਹ ਟੁੱਟ ਕੇ ਕਿੱਥੇ ਜਾ ਸਕਦੇ ਨੇ। ਇਹ ਵੀ ਕਿਹਾ ਗਿਆ ਹੈ ਕਿ ਉੱਪਰੀ ਇਲਾਕਿਆਂ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਅਸਰ ਸਰਹੱਦ ਪਾਰ ਰਹਿਣ ਵਾਲੇ ਲੋਕਾਂ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਪੈ ਸਕਦਾ ਹੈ। ਅਜਿਹੇ ਦੇ ਵਿੱਚ ਸੂਚਨਾਵਾਂ ਦਾ ਆਦਾਨ ਪ੍ਰਦਾਨ ਵੀ ਤੇਜ਼ੀ ਦੇ ਨਾਲ ਹੋਣਾ ਚਾਹੀਦਾ ਤਾਂ ਕਿ ਜ਼ਮੀਨੀ ਫੈਸਲੇ ਜਿਹੜੇ ਨੇ ਉਹ ਤੇਜ਼ੀ ਦੇ ਨਾਲ ਲਏ ਜਾ ਸਕਣ। ਉੱਥੇ ਹੀ ਤਿੱਬਤ ਚੀਨ ਦੇ ਸਭ ਤੋਂ ਜ਼ਿਆਦਾ ਸਖਤ ਕੰਟਰੋਲ ਵਾਲੇ ਇਲਾਕਿਆਂ ਦੇ ਵਿੱਚੋਂ ਇੱਕ ਹੈ। ਚੀਨ ਨੇ 1950 ਦੇ ਦਹਾਕਿਆਂ ਦੇ ਵਿੱਚ ਤਿੱਬਤ ਦੇ ਉੱਤੇ ਆਪਣਾ ਕੰਟਰੋਲ ਲੈ ਲਿਆ ਸੀ। ਤਿੱਬਤ ਲੰਮੇ ਸਮੇਂ ਤੋਂ ਸੁਤੰਤਰਤਾ ਦੀ, ਆਜ਼ਾਦੀ ਦੀ ਮੰਗ ਕਰ ਰਹੇ ਹੈ। ਚੀਨ ਦੇ ਵਿੱਚ ਇਸ ਕਿਸਮ ਦੇ ਵਿਰੋਧ ਪ੍ਰਦਰਸ਼ਨ ਨੂੰ ਹੋਣ ਦੀ ਇਜਾਜ਼ਤ ਨਹੀਂ ਹੈ। ਇਸ ਕਰਕੇ ਚੀਨ ਇਸ ਕਿਸਮ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਅਕਸਰ ਰੋਕ ਦਿੰਦਾ ਹੈ। ਕੌਮਾਂਤਰੀ ਪੱਧਰ ਤੇ ਖਬਰਾਂ ਸਾਹਮਣੇ ਨਹੀਂ ਆਉਂਦੀਆਂ। ਇਸੇ ਵਜ੍ਹਾ ਦੇ ਚੱਲਦਿਆਂ ਐਮਰਜੈਂਸੀ ਤੋਂ ਬਾਅਦ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਖੁਦ ਰਾਹਤ ਕਾਰਜਾਂ ਨੂੰ ਲੈ ਕੇ ਨਿਰਦੇਸ਼ ਦਿੱਤੇ ਨੇ ਤੇ ਆਪਣੇ ਕੰਟਰੋਲ ਦੇ ਵਿੱਚ ਇਹ ਕੰਮ ਰੱਖਿਆ। ਉੱਥੋਂ ਦੇ ਪ੍ਰਧਾਨ ਮੰਤਰੀ ਜਾਂ ਪ੍ਰੀਮੀਅਰ ਵੀ ਕਹਿ ਲਿਆ ਜਾਂਦਾ ਹੈ, ਰਾਸ਼ਟਰਪਤੀ ਤੋਂ ਬਾਅਦ ਦੂਜੇ ਨੰਬਰ ਦੇ ਅਧਿਕਾਰੀ ਹੁੰਦੇ ਨੇ, ਲੀ ਚਿਆਂਗ। ਉਹ ਵੀਰਵਾਰ ਦੇ ਦਿਨ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚੇ ਸੀ। ਕਿਸੇ ਵੀ ਵੱਡੀ ਐਮਰਜੈਂਸੀ ਤੋਂ ਬਾਅਦ ਇੰਨੀ ਜਲਦੀ ਕਿਸੇ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨਾ ਚੀਨ ਦੇ ਨੰਬਰ 2 ਲੀਡਰ ਦੇ ਦੁਆਰਾ ਆਮ ਤੌਰ ਦੇ ਉੱਤੇ ਆਮ ਨਹੀਂ ਮੰਨਿਆ ਜਾਂਦਾ ਹੁੰਦਾ। ਤਿੱਬਤ ਦੇ ਵਿੱਚ ਦਾਖਲਾ ਲੈਣਾ ਵੀ ਇੰਨਾ ਆਸਾਨ ਨਹੀਂ ਹੈ। ਵਿਦੇਸ਼ੀਆਂ ਨੂੰ ਉੱਥੇ ਜਾਣ ਦੇ ਲਈ ਵਿਸ਼ੇਸ਼ ਵੀਜ਼ਾ ਤੇ ਪਰਮਿਟ ਦੀ ਲੋੜ ਪੈਂਦੀ ਹੈ। ਵਿਦੇਸ਼ੀ ਮੀਡੀਆ ਦੇ ਲਈ ਤਾਂ ਤਿੱਬਤ ਦੇ ਵਿੱਚ ਪਹੁੰਚਣਾ ਹੋਰ ਵੀ ਮੁਸ਼ਕਲ ਆ। ਉੱਥੇ ਮੌਜੂਦ ਲੋਕਾਂ ਦੇ ਨਾਲ ਸੰਪਰਕ ਵੀ ਆਸਾਨ ਨਹੀਂ ਹੁੰਦਾ। ਇਹੀ ਵਜ੍ਹਾ ਹੈ ਕਿ ਤਿੱਬਤ ਦੇ ਵਿੱਚ ਇਸ ਸਮੇਂ ਕਿੰਨੀ ਵੱਡੀ ਤਬਾਹੀ ਹੋਈ ਹੈ ਇਸਦਾ ਸਹੀ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ। ਜੋ ਵੀ ਸਥਿਤੀ, ਜੋ ਵੀ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਉਹ ਚੀਨ ਦੇ ਹਵਾਲੇ ਦੇ ਨਾਲ ਹੀ ਆ ਰਹੀਆਂ ਨੇ। ਚੀਨ ਦੇ ਸਰਕਾਰੀ ਬ੍ਰਾਡਕਾਸਟਰ ਸੀਸੀਟੀਵੀ ਦੇ ਮੁਤਾਬਕ ਸ਼ਨੀਵਾਰ ਸ਼ਾਮ 6 ਵਜੇ ਤੱਕ ਤਿੱਬਤ ਦੇ ਵਿੱਚ ਮਡਸਲਾਈਡ ਦੀ ਵਜ੍ਹਾ ਦੇ ਚੱਲਦਿਆਂ 16 ਲੋਕਾਂ ਦੀ ਮੌਤ ਦੀ ਹੁਣ ਤੱਕ ਕੁੱਲ ਗਿਣਤੀ ਸਾਹਮਣੇ ਆਈ ਹੈ। 546 ਲੋਕ ਲਾਪਤਾ ਦੱਸੇ ਗਏ ਨੇ, 226 ਵਿਦੇਸ਼ੀ ਨਾਗਰਿਕ ਇਸ ਦੇ ਵਿੱਚ ਦੱਸੇ ਗਏ ਨੇ। ਵੈਸੇ ਇਸ ਦਰਮਿਆਨ ਆਸਟ੍ਰੇਲੀਆ ਦੀ ਤਰਫ ਤੋਂ ਵੀ ਮਦਦ ਜਿਹੜੀ ਹੈ ਚੀਨ ਨੇਪਾਲ ਨੂੰ ਪਹੁੰਚਾਈ ਜਾ ਰਹੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੇ ਹਿੱਸੇ ਦੇ ਵਿੱਚ ਉਹ ਖਬਰ ਸਾਂਝੀ ਕਰਾਂਗੇ, ਪਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੇ ਸੈਗਮੈਂਟ ਤੋਂ ਪਹਿਲਾਂ ਨੇਪਾਲ ਤੋਂ ਅਗਲੀ ਖਬਰ, ਜਿੱਥੇ 26 ਅਗਸਤ ਦੇ ਦਿਨ ਆਏ ਇਸ ਭਿਆਨਕ ਹੜ੍ਹਾਂ ਦੇ ਚੱਲਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ 149 ਨਾਗਰਿਕਾਂ ਨੂੰ ਰੈਸਕਿਊ ਕਰ ਲਿਆ ਗਿਆ। ਉਹਨਾਂ ਦੇ ਨਾਵਾਂ ਦੀ ਸੂਚੀ, ਉਹਨਾਂ ਦੀ ਪਛਾਣ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਕਿ 30 ਅਗਸਤ 2026 ਦੀ ਸ਼ਾਮ 5:30 ਵਜੇ ਤੱਕ ਦੀ ਇਹ ਜਾਣਕਾਰੀ ਹੈ। ਚੀਨ ਦੀ ਸਰਕਾਰੀ ਖਬਰ ਏਜੰਸੀ ਤੇ ਭਾਰਤ ਦੀ ਏਜੰਸੀਆਂ ਦੇ ਵਿੱਚ ਥੋੜਾ ਬਹੁਤ ਫਰਕ ਜ਼ਰੂਰ ਨਜ਼ਰ ਆ ਰਿਹਾ ਹੈ। ਹਾਲਾਂਕਿ ਆਸਟ੍ਰੇਲੀਆ ਇਸ ਵਕਤ ਨੇਪਾਲ ਤੇ ਚੀਨ ਦੋਹਾਂ ਦੇ ਉੱਤੇ ਹੀ ਨਿਰਭਰ ਕਰ ਰਿਹਾ। ਜੋ ਵੀ ਅੰਕੜੇ ਉਹਨਾਂ ਦੀ ਤਰਫ ਤੋਂ ਦਿੱਤੇ ਜਾ ਰਹੇ ਨੇ ਉਹੀ ਡੀਫੈਟ ਯਾਨੀ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਦੀ ਤਰਫ ਤੋਂ ਸਾਂਝੇ ਕੀਤੇ ਜਾ ਰਹੇ ਨੇ। ਭਾਰਤ ਦੀ ਇੱਕ ਫੋਰੈਂਸਿਕ ਟੀਮ ਜਿਹੜੀ ਹੈ, 19 ਮੈਂਬਰੀ ਸਪੈਸ਼ਲ ਟੀਮ ਜਿਹੜੀ ਹੈ ਉਹ ਕਠਮਾਂਡੂ ਪਹੁੰਚੀ ਹੈ। ਨੇਪਾਲ ਦੇ ਵਿੱਚ DNA ਸੈਂਪਲ ਐਨਾਲਿਸਿਸ ਦੀ ਮਦਦ ਦੇ ਨਾਲ ਉਹ ਪਤਾ ਕਰ ਸਕੇਗੀ ਕਿ ਜਿਹੜੇ ਮ੍ਰਿਤਕ ਨੇ ਉਹਨਾਂ ਦੀ ਪਛਾਣ ਹੋ ਸਕੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਭਾਰਤ ਦੇ ਨੇਪਾਲ ਦੇ ਵਿੱਚ ਸਥਿਤ ਸਫਾਰਤਖਾਨੇ ਦੀ ਟੀਮ ਦੀ ਤਰਫ ਤੋਂ ਫੋਰੈਂਸਿਕ ਟੀਮ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸਥਾਨਕ ਟੀਮ ਦੇ ਨਾਲ ਮਿਲਾ ਦਿੱਤਾ ਗਿਆ। ਕਾਠਮਾਂਡੂ ਸਥਿਤ ਨੇਪਾਲ ਪੁਲਿਸ ਦੀ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰਟਰੀ ਤੇ ਤ੍ਰਿਭੂਵਨ ਯੂਨੀਵਰਸਿਟੀ ਟੀਚਿੰਗ ਹਸਪੀਟਲ ਦੇ ਫੋਰੈਂਸਿਕ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਰਲ ਕੇ ਭਾਰਤ ਦੀ ਟੀਮ ਕੰਮ ਕਰੇਗੀ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਪ੍ਰਧਾਨ ਮੰਤਰੀ ਇਸ ਵਕਤ ਉਜ਼ਬੇਕਿਸਤਾਨ ਚ ਨੇ, SCO ਸਮਿਟ ਵੀ ਹੋਣਾ ਹੈ, ਉਸਦੇ ਨਾਲ ਜੁੜੀ ਹੋਈ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ। ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਹੋਰ ਸਨਮਾਨ ਮਿਲਿਆ। ਵਿਦੇਸ਼ਾਂ ਦੇ ਵਿੱਚ ਜਾ ਕੇ ਤਾਂਗੇ ਹਾਸਲ ਕਰਨ ਦਾ ਵੀ ਇੱਕ ਰਿਕਾਰਡ ਮੋਦੀ ਦਾ ਅਲੱਗ ਹੀ ਬਣ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਉਜ਼ਬੇਕਿਸਤਾਨ ਦੇ ਸਿਖਰਲੇ ਕੌਮੀ ਸਨਮਾਨ ਔਲੀ ਦਰਾਜਲੀ ਇਸਟਲਿਕ ਦੇ ਨਾਲ ਡਸਟਲਿਕ ਦੇ ਨਾਲ ਮਾਫ ਕਰਨਾ ਸਨਮਾਨਿਤ ਕੀਤਾ ਗਿਆ। ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਾਵਕਤ ਮਿਰਜ਼ੀਯੋਵ ਨੇ ਉੱਥੋਂ ਦੇ ਰਾਜਧਾਨੀ ਸ਼ਹਿਰ ਤਾਸ਼ਕੰਦ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਮੈਡਲ ਦਿੱਤਾ। ਉਜ਼ਬੇਕਿਸਤਾਨ ਦਾ ਸਿਖਰਲਾ ਮੈਡਲ ਮਿਲਦਿਆਂ ਹੀ ਮੋਦੀ ਦੇ ਅਲੱਗ ਅਲੱਗ ਦੇਸ਼ਾਂ ਦੀ ਤਰਫ ਤੋਂ ਮੈਡਲ ਹਾਸਲ ਕਰਨ ਦੀ ਗਿਣਤੀ 35 ਹੋ ਗਈ ਹੈ। ਇੰਨੇ ਦਾ ਭਾਰਤ ਨੂੰ ਇਸ ਸਾਲ ਓਲੰਪਿਕ ਦੇ ਵਿੱਚ ਵੀ ਮੈਡਲ ਹਾਸਲ ਨਹੀਂ ਹੋਏ ਕਾਮਨਵੈਲਥ ਦੇ ਵਿੱਚ। ਇਸ ਤੋਂ ਪਹਿਲਾਂ ਐਤਵਾਰ ਦੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਤਾਸ਼ਕੰਦ ਦੇ ਵਿੱਚ ਰਾਸ਼ਟਰਪਤੀ ਸ਼ਾਵਕਤ ਮਿਰਜ਼ੀਯੋਵ ਦੇ ਨਾਲ ਦਵੱਲੀ ਬੈਠਕ ਵੀ ਕੀਤੀ ਸੀ। ਬੈਠਕ ਦੇ ਦਰਮਿਆਨ ਦੋਹਾਂ ਨੇਤਾਵਾਂ ਦੇ ਦਰਮਿਆਨ ਯੂਰੇਨੀਅਮ ਸਪਲਾਈ ਨੂੰ ਲੈ ਕੇ ਗੱਲਬਾਤ ਹੋਈ ਹੈ। ਮੋਦੀ ਨੇ ਕਿਹਾ ਕਿ ਅਸੀਂ ਯੂਰੇਨੀਅਮ ਦੀ ਸਪਲਾਈ ਦੇ ਲਈ ਇੱਕ ਰਣਨੀਤੀ ਦੇ ਉੱਤੇ ਹੀ ਅੱਗੇ ਵਧਾਂਗੇ। ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਾਵਕਤ ਨੇ ਕਿਹਾ ਕਿ ਮੋਦੀ ਦੇ ਨਾਲ ਇਹ ਸਮਝੌਤਾ ਕਰਕੇ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਭਾਰਤ ਉਜ਼ਬੇਕਿਸਤਾਨ ਦਾ ਇੱਕ ਸਹਿਯੋਗੀ ਦੇਸ਼ ਹੈ। ਤਾਸ਼ਕੰਦ ਦੇ ਵਿੱਚ ਯੋਗ ਫੈਡਰੇਸ਼ਨ ਆਫ ਉਜ਼ਬੇਕਿਸਤਾਨ ਦੀ ਤਰਫ ਤੋਂ ਇੱਕ ਯੋਗ ਸੈਸ਼ਨ ਦੇ ਵਿੱਚ ਮੋਦੀ ਨੇ ਸਵੇਰ ਵੇਲੇ ਹਿੱਸਾ ਵੀ ਲਿਆ ਸੀ। ਵੈਸੇ ਇਸ ਤੋਂ ਪਹਿਲਾਂ ਉਜ਼ਬੇਕਿਸਤਾਨ ਦੇ ਨਾਲ ਕੁਝ ਹੋਰ ਦਵੱਲੇ ਸਮਝੌਤਿਆਂ ਦੇ ਉੱਤੇ ਵੀ ਹਸਤਾਖਰ ਕੀਤੇ ਗਏ ਨੇ। ਯੂਰੇਨੀਅਮ ਤੋਂ ਇਲਾਵਾ ਸੈਰ ਸਪਾਟੇ ਸਣੇ ਅਲੱਗ ਅਲੱਗ 11 ਖੇਤਰਾਂ ਦੇ ਵਿੱਚ ਜਿਹੜੇ ਸਮਝੌਤੇ ਹੋਏ ਨੇ ਉਹਨਾਂ ਦੇ ਵਿੱਚ ਵਪਾਰ, ਨਿਵੇਸ਼, ਬੁਨਿਆਦੀ ਢਾਂਚਾ ਔਰ ਸੁਰੱਖਿਆ, ਸਿਹਤ, ਸੂਚਨਾ ਤਕਨੀਕ, UPI ਸਣੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਯਾਨੀ ਡਿਜੀਟਲ ਇਨਫਰਾਸਟ੍ਰਕਚਰ ਦੇ ਉੱਤੇ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਸਹਿਯੋਗ ਵਧਾਉਣ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ ਵਰਤਮਾਨ ਦੇ ਵਿੱਚ ਦਵੱਲਾ ਵਪਾਰ 1 ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਹੈ। ਦੋਵੇਂ ਦੇਸ਼ਾਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇਸ ਵਪਾਰ ਨੂੰ ਵੀ ਹੋਰ ਵਧਾਉਣ ਦੀਆਂ ਬੜੀਆਂ ਸੰਭਾਵਨਾਵਾਂ ਨੇ। ਵੈਸੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਇਸ ਦਰਮਿਆਨ 2 ਦਿਨਾਂ ਦੌਰੇ ਦੇ ਉੱਤੇ ਨੇ ਨਰਿੰਦਰ ਮੋਦੀ, ਕਿਉਂਕਿ ਉਜ਼ਬੇਕਿਸਤਾਨ ਤੋਂ ਬਾਅਦ ਉਹ ਹੁਣ ਕਿਰਗਿਸਤਾਨ ਪਹੁੰਚੇ ਨੇ। ਕਿਰਗਿਸਤਾਨ ਦੇ ਰਾਜਧਾਨੀ ਸ਼ਹਿਰ ਦੇ ਵਿੱਚ SCO ਯਾਨੀ ਸ਼ੰਘਾਈ ਸਹਿਯੋਗ ਸੰਗਠਨ ਦੀ ਸਾਲਾਨਾ ਬੈਠਕ ਦੇ ਵਿੱਚ ਉਹ ਹਿੱਸਾ ਲੈਣਗੇ। ਉਜ਼ਬੇਕਿਸਤਾਨ ਦਾ 2 ਦਿਨਾਂ ਦੌਰਾ ਜਿਹੜਾ ਸੀ ਉਸ ਦਰਮਿਆਨ ਉਜ਼ਬੇਕਿਸਤਾਨ ਦੇ ਨਾਲ ਵਿਆਪਕ ਸਹਿਮਤੀ ਬਣਨ ਤੋਂ ਬਾਅਦ ਮੋਦੀ ਦੇ ਹੁਣ ਦਵੱਲੀਆਂ ਮੁਲਾਕਾਤਾਂ, ਜਿਸ ਦੇ ਵਿੱਚ ਰੂਸ ਦੇ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਦੀ ਸੰਭਾਵਨਾ ਹੈ। ਇੱਥੋਂ ਤੱਕ ਕਿ ਪਾਕਿਸਤਾਨ ਦੇ ਵੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਨਾਲ ਮੁਲਾਕਾਤ ਦੀ ਸੰਭਾਵਨਾ ਬਣ ਸਕਦੀ ਹੈ, ਪਰ ਉਹਨਾਂ ਦੇ ਨਾਲ ਉਹਨਾਂ ਦੀ ਦਵੱਲੀ ਮੁਲਾਕਾਤ ਕੋਈ ਨਹੀਂ ਹੋਏਗੀ। ਹਾਂ, ਆਪਸ ਦੇ ਵਿੱਚ ਜ਼ਰੂਰ ਇੱਕ ਵਾਰ ਮਿਲਣਗੇ। ਕਿਰਗਿਸਤਾਨ ਦੇ ਰਾਜਧਾਨੀ ਸ਼ਹਿਰ ਬਿਸ਼ਕੇਕ ਦੇ ਵਿੱਚ ਮੋਦੀ ਪਹੁੰਚਦੇ ਨੇ। ਦੱਸ ਦਈਏ ਕਿ SCO ਸਮਿਟ ਚੀਨ ਦੇ ਦੁਆਰਾ ਸਾਲ 2001 ਦੇ ਵਿੱਚ ਬਣਾਇਆ ਗਿਆ ਸੀ। ਉਦੋਂ 10 ਮੈਂਬਰ ਹੁੰਦੇ ਸੀ, ਚੀਨ ਤੋਂ ਇਲਾਵਾ ਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਕਜ਼ਾਕਿਸਤਾਨ ਤੇ ਉਜ਼ਬੇਕਿਸਤਾਨ। ਇਸ ਤੋਂ ਬਾਅਦ 2017 ਦੇ ਵਿੱਚ ਭਾਰਤ ਤੇ ਪਾਕਿਸਤਾਨ ਵੀ ਇਸ ਦੇ ਪੂਰਨ ਮੈਂਬਰ ਬਣੇ ਸੀ, ਤੇ ਫਿਰ 2023 ਚ ਈਰਾਨ ਵੀ ਇਸ ਦੇ ਅੰਦਰ ਜੁੜ ਗਿਆ, ਤੇ 2024 ਚ ਬੇਲਾਰੂਸ ਨੂੰ ਸ਼ਾਮਲ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਦਰਮਿਆਨ ਰੂਸ ਦੇ ਨੇਤਾ ਤੋਂ ਇਲਾਵਾ ਚੀਨ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਚੀਨ ਦੇ ਰਾਸ਼ਟਰਪਤੀ ਦੇ ਨਾਲ ਦਵੱਲੀ ਮੁਲਾਕਾਤ ਹਾਲੇ ਸੰਭਵ ਨਜ਼ਰ ਨਹੀਂ ਆ ਰਹੀ। 31 ਅਗਸਤ ਤੋਂ ਯਾਨੀ ਅੱਜ ਤੋਂ 1 ਸਪਤੰਬਰ ਤੱਕ ਚੱਲਣਾ ਇਹ ਸਿਖਰ ਸਮਿਟ, ਔਰ ਇਸ ਤੋਂ ਇਲਾਵਾ 12 ਤੇ 13 ਸਪਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਫਿਰ ਬ੍ਰਿਕਸ ਸਮਿਟ ਵੀ ਹੋਣਾ। ਉੱਥੇ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਮੋਦੀ ਦੀ ਤੇ ਚੀਨ ਦੇ ਰਾਸ਼ਟਰਪਤੀ ਜੀ ਜਿਨਪਿੰਗ ਦੀ ਮੁਲਾਕਾਤ ਹੋ ਸਕਦੀ ਹੈ। ਵੈਸੇ ਮੋਦੀ ਦੇ ਦੌਰੇ ਮੁੱਕਣੇ ਨਹੀਂ ਨੇ, ਤੇ ਕਜ਼ਾਕਿਸਤਾਨ ਤੋਂ ਆਉਣਗੇ, ਤੇ ਫਿਰ ਨਾਲ ਦੀ ਨਾਲ ਭਾਰਤ ਦੇ ਵਿੱਚ ਬ੍ਰਿਕਸ ਸਮਿਟ ਦੇ ਵਿੱਚ ਵਿਦੇਸ਼ੀ ਨੇਤਾਵਾਂ ਨੂੰ ਮੁਲਾਕਾਤ ਕਰਨੀ ਹੈ ਉਹਨਾਂ ਨੇ, ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਹੋ ਸਕਦਾ ਹੈ ਕਿ ਡੋਨਾਲਡ ਟਰੰਪ ਦੇ ਨਾਲ ਵੀ ਇੱਕ ਮੁਲਾਕਾਤ ਹੋਵੇ, ਕਿਉਂਕਿ ਇੱਕ ਸਿਖਰ ਸਮਿਟ ਕਰਨ ਦੇ ਲਈ ਉਹ ਅਮਰੀਕਾ ਜਾ ਰਹੇ ਨੇ। ਬ੍ਰਿਕਸ ਸਮਿਟ ਤੋਂ ਪਹਿਲਾਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਲੰਘੇ ਮੰਗਲਵਾਰ ਦੇ ਦਿਨ ਸਰਹੱਦ ਮੁੱਦੇ ਦੇ ਉੱਤੇ 5ਵੀਂ ਬੈਠਕ ਵੀ ਕੀਤੀ ਸੀ। ਹਾਲਾਂਕਿ ਇਸ ਕਿਸਮ ਦੀਆਂ ਬੈਠਕਾਂ ਦੇ ਵਿੱਚ ਕੋਈ ਗੱਲ ਨਿਕਲ ਕੇ ਜਾਂ ਕਿਸੇ ਕਿਸਮ ਦੀ ਕੋਈ ਸਹਿਮਤੀ ਬਣਦੀ ਹੈ, ਉਹ ਉਦੋਂ ਹੀ ਨਸ਼ਰ ਕੀਤੇ ਜਾਂਦੇ ਨੇ ਜਦੋਂ ਉਹ ਸਮਝੌਤੇ ਜਾਂ ਉਸ ਕਿਸਮ ਦੀਆਂ ਜਿਹੜੀਆਂ ਡੀਲਸ ਨੇ ਉਹ ਸਿਰੇ ਚੜ ਜਾਂਦੀਆਂ ਨੇ। ਆਮ ਤੌਰ ਦੇ ਉੱਤੇ ਇਸ ਕਿਸਮ ਦੀਆਂ ਮੰਤਰੀ ਲੈਵਲ ਦੀਆਂ ਬੈਠਕਾਂ ਦੇ ਵਿੱਚ ਕੀ ਗੱਲ ਹੋਈ ਹੈ ਕੀ ਨਹੀਂ ਹੋਈ, ਇਹ ਅਕਸਰ ਬੰਦ ਕਮਰਾ ਬੈਠਕਾਂ ਹੁੰਦੀਆਂ ਨੇ। ਘੱਟੋ ਘੱਟ ਭਾਰਤ ਤੇ ਚੀਨ ਦੇ ਸੰਦਰਭ ਦੇ ਵਿੱਚ ਤਾਂ ਇਹ ਗੱਲ ਕਹੀ ਜਾ ਸਕਦੀ ਹੈ, ਕਿਉਂਕਿ ਚੀਨ ਦੀ ਤਰਫ ਤੋਂ ਮੀਡੀਆ 'ਚ ਬਹੁਤੀ ਜਾਣਕਾਰੀ ਦਿੱਤੀ ਨਹੀਂ ਜਾਂਦੀ, ਤੇ ਭਾਰਤ ਵਾਲੇ ਪਾਸੇ ਮੀਡੀਆ ਦੇ ਵਿੱਚ ਜਾਣਕਾਰੀ ਲੁਕੋ ਲਈ ਜਾਂਦੀ ਹੈ। ਵੈਸੇ ਇਹ ਗੱਲ ਕਹੀ ਜਾ ਰਹੀ ਹੈ ਕਿ 3488 ਕਿਲੋਮੀਟਰ ਲੰਮੀ ਭਾਰਤ ਚੀਨ ਸਰਹੱਦ ਦੇ ਨਾਲ ਜੁੜੇ ਹੋਏ ਵਿਵਾਦ ਨੂੰ ਸੁਲਝਾਉਣ ਦੇ ਲਈ ਇੱਕ ਫਰੇਮਵਰਕ ਭਾਰਤ ਦੀ ਤਰਫ ਤੋਂ ਸੁਝਾਇਆ ਗਿਆ। ਚੀਨ ਉਸ ਫਰੇਮਵਰਕ ਨੂੰ ਮੰਨਦਾ ਹੈ ਕਿ ਨਹੀਂ ਮੰਨਦਾ, ਚੀਨ ਦੇ ਉੱਤੇ ਨਿਰਭਰ ਕਰਦਾ ਹੈ। ਉੱਥੇ ਹੀ ਹੋਰ ਨਾ ਖਬਰਾਂ ਦੀ ਸਾਂਝ ਪਾਈਏ, ਤੇ ਅੱਜ ਕੱਲ ਇੱਕ ਚਿਹਰਾ ਨੇ ਜਿਹੜੇ ਕਾਫੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ, ਉਹਨੇ ਭੋਜਪੁਰੀ ਫਿਲਮਾਂ ਦੇ ਅਦਾਕਾਰ ਵੈਸੇ ਭਾਜਪਾ ਦੇ ਨੇਤਾ ਰਵੀ ਕਿਸ਼ਨ, ਹੁਣ ਗੋਰਖਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਅਦਾਕਾਰ ਰਵੀ ਕਿਸ਼ਨ ਦੇ ਇੱਕ ਹੋਰ ਬਿਆਨ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਵਾਇਰਲ ਹੁੰਦਾ ਦੇਖਿਆ ਜਾ ਰਿਹਾ, ਜਿਸ ਦੇ ਵਿੱਚ ਉਹ ਗੋਰਖਪੁਰ ਦੀ ਤੁਲਨਾ ਸਪੇਨ ਦੇ ਨਾਲ ਕਰ ਦਿੰਦੇ ਨੇ। ਸ਼ਨੀਵਾਰ ਦੇ ਦਿਨ ਪਸ਼ਰਾਤਪੁਰ ਦੇ ਵਿੱਚ ਨਵੇਂ ਬਣੇ ਕਲਿਆਣ ਮੰਡਪਮ ਦੇ ਉਦਘਾਟਨ ਸਮਾਗਮ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ। ਰਵੀ ਕਿਸ਼ਨ ਨੇ ਕਿਹਾ ਕਿ ਵਿਰੋਧੀ ਧਿਰ समाजवादी पार्टी, कांग्रेस या इंडी गठजोड़ विकास कार्यों की तारीफ क्यों करेगा? गोरखपुर की जनता तो खुश है। मैं 2004 ਦੇ ਵਿੱਚ ਗੋਰਖਪੁਰ ਨੂੰ ਦੇਖਿਆ ਸੀ ਤੇ ਹੁਣ ਦੇਖ ਰਹੇ ਹਾਂ, ਮੈਨੂੰ ਮਾਣ ਮਹਿਸੂਸ ਹੋ ਰਿਹਾ। ਅਸੀਂ ਮੈਨੀਫੈਸਟ ਕਰਦੇ ਹਾਂ, ਸੁਪਨੇ ਦੇਖਦੇ ਹਾਂ, ਉਸੇ ਤਰੀਕੇ ਦੇ ਨਾਲ ਗੋਰਖਪੁਰ ਵੀ ਬੰਦਾ ਜਾ ਰਿਹਾ ਹੈ। ਮੇਰਾ ਕੰਮ ਸਰਕਾਰ ਦੇ ਕੰਮਾਂ ਨੂੰ ਬੁਲੰਦੀ ਤੱਕ ਦੇਖਣਾ ਹੈ। ਉਹਨਾਂ ਕਿਹਾ ਕਿ ਗੋਰਖਪੁਰ ਇਸ ਵਕਤ ਸਪੇਨ ਵਰਗਾ ਬੰਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰਵੀ ਕਿਸ਼ਨ ਦੇ ਬਿਆਨ ਦੇ ਉੱਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਨੇ ਕਿਹਾ ਸੀ ਕਿ ਗੋਰਖਪੁਰ ਦੀਆਂ ਸੜਕਾਂ ਦੇ ਉੱਤੇ ਟੋਏ ਤਾਂ ਹੈਗੇ ਨੇ, ਕੀ ਕਿਤੇ ਉਹਦੇ ਚ ਸਪੇਨ ਦੀਆਂ ਨਹਿਰਾਂ ਤਾਂ ਨਹੀਂ ਵਗ ਰਹੀਆਂ? ਲੋਕਾਂ ਨੂੰ ਬਨਾਰਸ ਵੀ ਕਿਉਟੋ ਲੱਗ ਰਿਹਾ, ਗੋਰਖਪੁਰ ਸਪੇਨ ਲੱਗ ਰਿਹਾ। ਉਹਨਾਂ ਕਿਹਾ ਕਿ ਇਸ ਗੱਲ ਦਾ ਤਾਂ ਕੋਈ ਇਲਾਜ ਨਹੀਂ ਹੈ, ਜਨਤਾ ਸਭ ਦੇਖ ਰਹੀ ਹੈ, ਗੋਰਖਪੁਰ ਦੀ ਜਨਤਾ ਵੀ ਦੇਖ ਰਹੀ ਹੈ। ਤੇ ਸੜਕਾਂ ਦੇ ਉੱਤੇ ਕਿਵੇਂ ਬੋਟਿੰਗ ਕਰਕੇ ਉਹ ਯਾਨੀ ਕਿਸ਼ਤੀ ਚਲਾ ਕੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾ ਰਹੇ ਨੇ, ਇਸ ਦਾ ਫੈਸਲਾ ਵੀ ਉਹ ਜਿਹੜੇ ਚੋਣਾਂ ਦੇ ਵਿੱਚ ਹੀ ਆਮ ਲੋਕ ਦੇ ਦੇਣਗੇ। ਉੱਥੇ ਹੀ ਭਾਰਤ ਦੀਆਂ ਖਬਰਾਂ ਦੇ ਵਿੱਚ ਵੈਸੇ ਤਾਂ ਵਿਸਤਾਰ ਅੱਗੇ ਚੱਲ ਕੇ ਜਿਹੜਾ ਪ੍ਰੀਤਮ ਸਿੰਘ ਰੁਪਾਲ ਹੋਣੀ ਸਾਂਝੀ ਕਰਨਗੇ, ਪਰ ਇੱਕ ਖਬਰ ਤੁਹਾਡੇ ਨਾਲ ਦੱਸ ਦਈਏ, ਬੜੀ ਅਹਿਮ ਹੈ। ਉਹ ਇਹ ਹੈ ਕਿ ਦੇਸ਼ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਨੀਟ ਦੀ ਪ੍ਰੀਖਿਆ ਦੇ ਵਿੱਚ ਗੜਬੜ ਸਾਹਮਣੇ ਆਈ ਹੈ। ਨੀਟ ਦੀ ਪਰਚੇ ਨੂੰ ਜਾਂ ਕਦੇ UGC NET ਦੇ ਪਰਚੇ ਨੂੰ ਜਾਂ ਇਹੋ ਜਿਹੀਆਂ ਹੋਰ ਲਗਭਗ ਇੱਕ ਦਰਜਨ ਪ੍ਰੀਖਿਆਵਾਂ ਨੂੰ NTA ਵਰਗੀ ਸੰਸਥਾ ਸਫਲਤਾਪੂਰਵਕ ਕਿਉਂ ਨਹੀਂ ਕਰਵਾ ਪਾ ਰਹੀ ਹੈ? ਇਹ ਵੀ ਇੱਕ ਭੇਤ ਹੀ ਹੈ। ਇਹੋ ਜਿਹੀ ਸੰਸਥਾ ਜਿਹੜੀ ਕੌਮੀ ਪੱਧਰ ਦੇ ਉੱਤੇ ਪ੍ਰੀਖਿਆਵਾਂ ਲੈ ਰਹੀ ਹੈ ਤੇ ਹਰ ਵਾਰ ਉਹਨਾਂ ਦੇ ਵਿੱਚ ਕੋਈ ਨਾ ਕੋਈ ਗੜਬੜੀ ਸਾਹਮਣੇ ਆ ਜਾਂਦੀ ਹੈ। ਹੁਣ ਦੇਸ਼ ਭਰ ਦੇ ਵਿੱਚ ਲੰਘੀ ਕੱਲ 2,63,000 ਤੋਂ ਵੱਧ ਉਮੀਦਵਾਰਾਂ ਨੇ ਨੀਟ GP ਦੀ ਸਾਲ 2026 ਦੀ ਪ੍ਰੀਖਿਆ ਦਿੱਤੀ। ਹਾਲਾਂਕਿ ਅੰਦਰੂਨੀ ਪੱਧਰ ਦੇ ਉੱਤੇ ਬਿਜਲੀ ਸਪਲਾਈ ਠੱਪ ਹੋਣ ਕਾਰਨ ਜੈਪੁਰ ਦੇ 2 ਕੇਂਦਰਾਂ ਦੇ ਵਿੱਚ ਪ੍ਰੀਖਿਆ ਮੁਕੰਮਲ ਹੀ ਨਹੀਂ ਹੋ ਸਕੀ। ਮੈਡੀਕਲ ਸਾਇੰਸਿਸ ਦੀ ਪ੍ਰੀਖਿਆਵਾਂ ਬਾਰੇ ਕੌਮੀ ਬੋਰਡ ਦੀ ਤਰਫ ਤੋਂ ਨੋਟਿਸ ਵੀ ਜਾਰੀ ਕੀਤਾ ਗਿਆ। ਜੈਪੁਰ ਦੇ ਵਿੱਚ ਪ੍ਰਭਾਵਿਤ ਉਮੀਦਵਾਰਾਂ ਦੇ ਲਈ 5 ਸਤੰਬਰ ਨੂੰ ਦੁਬਾਰਾ ਦੁਪਹਿਰ ਨੂੰ 3 ਵਜੇ ਪ੍ਰੀਖਿਆ ਰੱਖੀ ਗਈ ਹੈ। ਵੇਰਵਿਆਂ ਦੇ ਮੁਤਾਬਕ ਜੈਪੁਰ ਦੇ ਸੀਤਾਪੁਰ ਸਥਿਤ ਪ੍ਰੀਖਿਆ ਕੇਂਦਰ ਦੇ ਉੱਤੇ ਪ੍ਰੀਖਿਆ ਨਾ ਹੋ ਸਕਣ ਕਾਰਨ ਉਮੀਦਵਾਰਾਂ ਨੇ ਦੋਸ਼ ਮੜਿਆ ਕਿ ਪ੍ਰੀਖਿਆ ਦੌਰਾਨ ਕੰਪਿਊਟਰ ਵਾਰ ਵਾਰ ਬੰਦ ਹੋ ਰਹੇ ਸੀ। ਉਮੀਦਵਾਰਾਂ ਮੁਤਾਬਕ ਪ੍ਰੀਖਿਆ ਸਵੇਰੇ 9 ਵਜੇ ਸ਼ੁਰੂ ਹੋਣੀ ਸੀ, ਪਹਿਲਾਂ ਹੀ ਇਹਨੂੰ ਦੇਰੀ ਦੇ ਨਾਲ ਸ਼ੁਰੂ ਕੀਤਾ ਗਿਆ। ਫਿਰ ਅੜਿੱਕਿਆਂ ਦੇ ਨਾਲ ਪ੍ਰੀਖਿਆ ਕੇਂਦਰ ਦੇ ਵਿੱਚ ਕਿਵੇਂ ਨਾ ਕਿਵੇਂ ਜਿਹੜੇ ਪ੍ਰੀਖਿਆਰਥੀ ਪਹੁੰਚ ਜ਼ਰੂਰ ਜਾਂਦੇ ਨੇ, ਪਰ ਪ੍ਰੀਖਿਆ ਸਿਰੇ ਨਹੀਂ ਚੜ ਪਾਉਂਦੀ। ਦੇਖਦੇ ਹੋਏ ਪੂਰੀ ਦੀ ਪੂਰੀ ਬਿਜਲੀ ਸਪਲਾਈ ਠੱਪ ਕਰ ਦਿੱਤੀ ਜਾਂਦੀ ਹੈ। ਇਹ ਕਹਿ ਦਿੱਤਾ ਜਾਂਦਾ ਹੈ ਕਿ ਬਿਜਲੀ ਦਾ ਹੀ ਦੋਸ਼ ਹੈ। ਇਸ ਕਰਕੇ ਪ੍ਰੀਖਿਆ ਕੇਂਦਰ ਦੇ ਬਾਹਰ ਹੀ ਪ੍ਰੀਖਿਆਰਥੀਆਂ ਦੇ ਜਿਹੜੇ ਪ੍ਰੀਖਿਆ ਦੇਣ ਆਏ ਉਮੀਦਵਾਰ ਸੀ ਉਹਨਾਂ ਦਾ ਰੋਸ ਮੁਜ਼ਾਹਰਾ ਸ਼ੁਰੂ ਹੋ ਗਿਆ। ਦੋਸ਼ ਲਗਾਇਆ ਗਿਆ ਕਿ ਵਾਰ ਵਾਰ ਤਕਨੀਕੀ ਸਮੱਸਿਆ ਦਾ ਹਵਾਲਾ ਦੇ ਕੇ ਇਸ ਕਿਸਮ ਦੇ ਨਾਲ ਪ੍ਰੀਖਿਆ ਦੀ ਨਿਰਪੱਖਤਾ ਦੇ ਉੱਤੇ ਸਵਾਲ ਚੁੱਕਣ ਤੋਂ ਜਿਹੜਾ ਸਵਾਲਾਂ ਦੇ ਪਿੱਛੇ ਨਹੀਂ ਇਹ ਜਿਹੜਾ ਅਦਾਰਾ ਲੁਕ ਸਕਦਾ। ਉਮੀਦਵਾਰਾਂ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਤੇ ਇਸ ਗੱਲ ਨੂੰ ਵੀ ਯਕੀਨੀ ਕਰਵਾਉਣ ਦਾ ਮੰਗ ਕੀਤੀ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਇਸ ਦਾ ਖਾਮਿਆਜ਼ਾ ਨਾ ਭੁਗਤਣਾ ਪਵੇ। ਜੈਪੁਰ ਦੇ ਕੇਂਦਰਾਂ ਦੇ ਵਿੱਚ ਪ੍ਰੀਖਿਆ ਦੇ ਦਰਮਿਆਨ ਤਕਨੀਕੀ ਗੜਬੜੀਆਂ ਦੀ ਜਾਂਚ ਦੇ ਲਈ 3 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ। ਇਸ ਦੇ ਵਿੱਚ ਰਾਜਸਥਾਨ ਸਰਕਾਰ ਦੇ ਸੀਨੀਅਰ ਅਧਿਕਾਰੀ, ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਪੱਧਰ ਦਾ ਅਧਿਕਾਰੀ ਤੇ ਕੇਂਦਰੀ ਬਿਜਲੀ ਅਥਾਰਟੀ ਦਾ ਇੱਕ ਸੀਨੀਅਰ ਇੰਜੀਨੀਅਰ ਸ਼ਾਮਲ ਕੀਤਾ ਗਿਆ ਹੈ। ਭਾਰਤ ਦੀਆਂ ਬਾਕੀ ਦੀਆਂ ਖਬਰਾਂ ਜਿਹੜੀਆਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਤੋਂ ਸੁਣਾਂਗੇ, ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆ ਜਾਈਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਨੇਪਾਲ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਨੇਪਾਲ ਨੂੰ ਜਿਹੜੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਉਸ ਦੇ ਵਿੱਚ ਹੋਰ ਇਜ਼ਾਫਾ ਕੀਤਾ ਗਿਆ। ਦੱਸ ਦਈਏ ਕਿ ਆਸਟ੍ਰੇਲੀਆ ਸਰਕਾਰ ਵਾਧੂ $3 ਮਿਲੀਅਨ ਦਾ ਜਿਹੜੀ ਮਦਦ ਆ ਉਹ ਨੇਪਾਲ ਨੂੰ ਭੇਜ ਰਹੀ ਹੈ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ $5 ਮਿਲੀਅਨ ਦਾ ਐਲਾਨ ਪਿਛਲੇ ਹਫਤੇ ਹੋਇਆ ਸੀ, ਯਾਨੀ ਕੁੱਲ ਮਿਲਾ ਕੇ $8 ਮਿਲੀਅਨ ਤੱਕ ਦਾ ਐਲਾਨ ਜਿਹੜਾ ਉਹ ਨੇਪਾਲ ਸਰਕਾਰ ਦੇ ਲਈ ਵਿੱਤੀ ਮਦਦ ਦੇ ਵਾਸਤੇ ਜਿਹੜਾ ਇਹ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਗਈ ਹੈ ਕਿ ਆਸਟ੍ਰੇਲੀਅਨ ਡਿਫੈਂਸ ਫੋਰਸ $2 ਮਿਲੀਅਨ ਦੀਆਂ ਹਾਈਜੀਨ ਕਿੱਟਸ ਤੇ ਸੋਲਰ ਲਾਈਟਿੰਗ ਤੇ ਹੋਰ ਐਮਰਜੈਂਸੀ ਸਪਲਾਈਜ਼ ਜਿਹੜੀ ਹੈ ਉਹ ਨੇਪਾਲ ਸਰਕਾਰ ਨੂੰ ਦੇਵੇਗੀ। ਰਾਇਲ ਆਸਟ੍ਰੇਲੀਅਨ ਏਅਰਫੋਰਸ ਨੂੰ ਇਹ ਵੀ ਕਿਹਾ ਗਿਆ ਹੈ ਕਿ ਇਹ ਸਪਲਾਈ ਜਿਹੜੀ ਹੈ ਕੁਇਨਜ਼ਲੈਂਡ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਭੇਜੀ ਜਾਏਗੀ। ਇਸ ਦਰਮਿਆਨ ਲਗਭਗ $1.5 ਮਿਲੀਅਨ ਦੀਆਂ ਗ੍ਰਾਂਟਾਂ ਜਿਹੜੀਆਂ ਨੇ ਉਹ ਆਸਟ੍ਰੇਲੀਆ ਦੇ ਲੋਕਾਂ ਦੀ ਤਰਫ ਤੋਂ ਵੀ ਇਕੱਠੀਆਂ ਕਰ ਲਈਆਂ ਗਈਆਂ ਨੇ, ਉਹ ਵੀ ਨੇਪਾਲ ਸਰਕਾਰ ਨੂੰ ਭੇਜੀਆਂ ਜਾਣਗੀਆਂ। ਚੇਤੇ ਕਰਵਾ ਦਈਏ ਕਿ ਪਿਛਲੇ ਹਫਤੇ ਆਸਟ੍ਰੇਲੀਆ ਦੀ ਤਰਫ ਤੋਂ $5 ਮਿਲੀਅਨ ਦੀ ਵਿੱਤੀ ਮਦਦ ਦੇਣ ਦਾ ਪੈਨੀ ਵੋਂਗ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਦੀ ਤਰਫ ਤੋਂ ਐਲਾਨ ਕੀਤਾ ਗਿਆ ਸੀ, ਯਾਨੀ ਕਿ ਕੁੱਲ ਮਿਲਾ ਕੇ ਹੁਣ $8 ਮਿਲੀਅਨ ਦੀ ਵਿਧੀ ਮਦਦ ਆਸਟ੍ਰੇਲੀਆ ਨੇਪਾਲ ਦੇ ਵਿੱਚ ਹੜ੍ਹ ਪੀੜਤਾਂ ਨੂੰ ਭੇਜੇਗਾ। ਉੱਥੇ ਆਸਟ੍ਰੇਲੀਆ ਦੇ ਵਿੱਚ ਅਸਿਸਟੈਂਟ ਫੋਰਨ ਅਫੇਅਰਸ ਦੇ ਜਿਹੜੇ ਮਿਨਿਸਟਰ ਨੇ ਮੈਟ ਥਿਸਲਵੇਟ, ਉਹਨਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਨੇਪਾਲ ਸਰਕਾਰ ਨੇ ਕੋਈ ਮਦਦ ਮੰਗੀ ਹੋਵੇ ਤੇ ਆਸਟ੍ਰੇਲੀਆ ਦੀ ਫੌਜ ਨੂੰ ਉੱਥੇ ਭੇਜਿਆ ਜਾ ਰਿਹਾ ਹੋਵੇ। ਜਦ ਤੱਕ ਨੇਪਾਲ ਸਰਕਾਰ ਦੀ ਤਰਫ ਤੋਂ ਇਸ ਕਿਸਮ ਦੀ ਕੋਈ ਪੁਸ਼ਟੀ ਸਾਹਮਣੇ ਨਹੀਂ ਆਉਂਦੀ, ਉਦੋਂ ਤੱਕ ਮਦਦ ਦੇਣ ਦਾ ਵੀ ਕੋਈ ਫਿਲਹਾਲ ਮੌਕਾ ਨਹੀਂ ਬਣਦਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੀ ਤਰਫ ਤੋਂ ਵਧੇਰੇ ਮਨੁੱਖੀ ਮਦਦ ਭੇਜੀ ਜਾ ਸਕਦੀ ਹੈ। 14 ਦੇ ਕਰੀਬ ਆਸਟ੍ਰੇਲੀਅਨ ਸਟਾਫ ਮੈਂਬਰ ਜਿਹੜੇ ਨੇ, ਆਸਟ੍ਰੇਲੀਅਨ ਨਾਗਰਿਕ ਜਿਹੜੇ ਨੇ, ਉਹ ਅਲੱਗ ਅਲੱਗ ਤਰੀਕਿਆਂ ਦੇ ਨਾਲ ਨੇਪਾਲ ਦੇ ਵਿੱਚ ਮਦਦ ਜ਼ਰੂਰ ਕਰ ਰਹੇ ਨੇ। ਉੱਥੇ ਇਸ ਵੀਕਐਂਡ ਦੇ ਦਰਮਿਆਨ ਕੁਝ ਖਾਸ ਖਬਰਾਂ ਵਾਪਰੀਆਂ, ਕੁਝ ਖਾਸ ਘਟਨਾਵਾਂ ਵਾਪਰੀਆਂ। ਉਦਾਹਰਣ ਦੇ ਤੌਰ ਦੇ ਉੱਤੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਬਾਈ ਇਲੈਕਸ਼ਨ ਦੇ ਅੰਦਰ ਜਿੱਤ ਹਾਸਲ ਕੀਤੀ ਗਈ। ਪਰਥ ਤੋਂ ਲਗਭਗ 60 ਕਿਲੋਮੀਟਰ ਦੱਖਣ ਵੱਲ ਪੈਂਦਾ ਇੱਕ ਇਲਾਕਾ ਹੈ ਸੀਕਰੇਟ ਹਾਰਬਰ। ਇਸ ਸੰਸਦੀ ਸੀਟ ਦੇ ਉੱਤੇ 74% ਵੋਟਿੰਗ ਹੁਣ ਤੱਕ ਕਾਊਂਟ ਕੀਤੀ ਜਾ ਚੁੱਕੀ ਹੈ। ਇਸ ਵੀਕਐਂਡ ਦੇ ਦਰਮਿਆਨ ਵੋਟਿੰਗ ਹੋਈ ਸੀ ਔਰ ਵਨ ਨੇਸ਼ਨ ਪਾਰਟੀ ਦੇ ਲਿਊਕ ਹੈਡੇਗਨ ਇਸ ਸੀਟ ਤੋਂ ਅੱਗੇ ਨੇ। ਅਧਿਕਾਰਕ ਤੌਰ ਦੇ ਉੱਤੇ ਤਾਂ ਉਹਨੂੰ ਜੇਤੂ ਨਹੀਂ ਕਰਾਰ ਦਿੱਤਾ ਗਿਆ, ਪਰ ਹਾਂ ਫਿਰ ਵੀ ਵੋਟਾਂ ਦੇ ਫਰਕ ਦੇ ਲਿਹਾਜ਼ ਦੇ ਨਾਲ ਉਹਨਾਂ ਨੂੰ ਜੇਤੂ ਹੀ ਮੰਨਿਆ ਜਾ ਸਕਦਾ, ਕਿਉਂਕਿ ਉਹਨਾਂ ਦੇ ਦਰਮਿਆਨ ਤੇ ਦੂਸਰੀ ਨੰਬਰ ਦੀ ਜਿਹੜੀ ਲੇਬਰ ਪਾਰਟੀ ਦੀ ਉਮੀਦਵਾਰ ਸੀ ਜਾਰਜੀਆ ਟ੍ਰੀ, ਵੋਟਿੰਗ ਦਾ ਫਰਕ ਬਹੁਤ ਜ਼ਿਆਦਾ ਹੈ। ਵਨ ਨੇਸ਼ਨ ਦੇ ਲਿਊਕ ਨੂੰ 39.08% ਵੋਟਾਂ ਹੁਣ ਤੱਕ ਹਾਸਲ ਹੋਈਆਂ ਨੇ। ਲੇਬਰ ਦੀ ਜਾਰਜੀਆ ਟ੍ਰੀ ਨੂੰ 24.43 ਵੋਟਾਂ ਹਾਸਲ ਹੋਈਆਂ ਨੇ। ਲਿਬਰਲ ਦੇ ਉਮੀਦਵਾਰ ਰਿਆਨ ਰੌਬਰਟਸਨ 17.29% ਵੋਟ ਹਾਸਲ ਕਰਕੇ ਤੀਸਰੇ ਨੰਬਰ ਦੇ ਉੱਤੇ ਨੇ। ਇਸ ਤੋਂ ਬਾਅਦ ਵਨ ਨੇਸ਼ਨ ਪਾਰਟੀ ਨੇ ਅਧਿਕਾਰਕ ਤੌਰ ਦੇ ਉੱਤੇ ਇਸ ਜਿੱਤ ਦਾ ਐਲਾਨ ਵੀ ਕਰ ਦਿੱਤਾ। ਹੈਡਗਨ ਹੁਣ ਵਨ ਨੇਸ਼ਨ ਪਾਰਟੀ ਦੇ ਲੋਅਰ ਹਾਊਸ ਦੇ ਵਿੱਚੋਂ ਵੈਸਟਰਨ ਆਸਟ੍ਰੇਲੀਆ ਚੋਂ ਜਾਣ ਵਾਲੇ ਪਹਿਲੇ ਮੈਂਬਰ ਨੇ ਵਨ ਨੇਸ਼ਨ ਪਾਰਟੀ ਦੇ ਲਈ। ਔਰ ਇਹ ਸੀਟ ਜਿਹੜੀ ਸੀਕਰੇਟ ਹਾਰਬਰ ਦੀ ਸੀਟ ਹੈ, ਇਹ ਹੁਣ ਤੱਕ ਲੇਬਰ ਦੀ ਪੱਕੀ ਸੀਟ ਹੀ ਰਹੀ ਸੀ, ਸੋ ਲੇਬਰ ਨੂੰ ਇੱਕ ਵੱਡਾ ਨੁਕਸਾਨ ਪਹੁੰਚਿਆ। ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਸ ਦੇ ਲਈ ਇੱਕ ਕਿਸਮ ਦੀ ਨੈਤਿਕ ਹਾਰ ਵੀ ਹੋ ਸਕਦੀ ਹੈ, ਪਰ ਇਹਨਾਂ ਨੂੰ ਫੈਡਰਲ ਸਿਆਸਤ ਦੇ ਨਾਲ ਜਾਂ ਸੂਬਾਈ ਸਿਆਸਤ ਦੇ ਨਾਲ ਜੋੜ ਕੇ ਦੇਖਣਾ ਚਾਹੀਦਾ ਜਾਂ ਨਹੀਂ, ਇਸ ਦੇ ਅਲੱਗ ਅਲੱਗ ਸਮੀਕਰਨ ਨੇ। ਸਿਆਸੀ ਮਾਹਰਾਂ ਦੀ ਤਰਫ ਤੋਂ ਇਸ ਸੀਟ ਦੀ ਜਿੱਤ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਦੇਖਿਆ ਜਾ ਰਿਹਾ। ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਜਿੱਤਦੇ ਜ਼ਰੂਰ ਨੇ, ਪਰ ਉਹਨਾਂ ਤੋਂ ਬਾਅਦ ਉਹਨਾਂ ਦੇ ਬਿਆਨ ਜਿਹੜੇ ਨੇ ਠੀਕ ਇਸੇ ਤਰੀਕੇ ਦੇ ਨਾਲ। ਵੈਸਟਰਨ ਆਸਟ੍ਰੇਲੀਆ ਤੋਂ ਪਹਿਲਾਂ ਪੰਜਾਬੀ ਮੂਲ ਦੇ ਇੱਕ ਵਿਅਕਤੀ ਦੇ ਜਿਹੜੇ ਵਨ ਨੇਸ਼ਨ ਦੇ ਨਾਲ ਜੁੜੇ ਹੋਏ ਉਮੀਦਵਾਰ ਸੀ, ਆਪਣਾ ਦਾਅਵਾ ਕਰ ਰਹੇ ਸੀ, ਉਹਨਾਂ ਦੇ ਬਿਆਨ ਵਨ ਨੇਸ਼ਨ ਨੂੰ ਪਹਿਲਾਂ ਹੀ ਚਿੰਤਾ 'ਚ ਪਾ ਚੁੱਕੇ ਨੇ। ਡੇਵਿਡ ਫਾਰਲੇ ਨੇ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਆਪਣਾ ਬਿਆਨ ਦਿੱਤਾ ਸੀ, ਉਹ ਵੀ ਵਨ ਨੇਸ਼ਨ ਨੂੰ ਚਿੰਤਾ ਦੇ ਵਿੱਚ ਪਾ ਗਿਆ ਸੀ, ਤੇ ਉਸ ਤੋਂ ਬਾਅਦ ਇਹ ਵੀ ਖਬਰਾਂ ਇਸ ਵੀਕਐਂਡ ਦੇ ਦਰਮਿਆਨ ਸਾਹਮਣੇ ਆਉਣ ਲੱਗ ਪਈਆਂ ਕਿ ਡੇਵਿਡ ਫਾਰਲੇ ਪਾਰਟੀ ਛੱਡ ਕੇ ਜਾ ਰਹੇ ਨੇ। ਬਾਨਬੀ ਜੋਇਸ ਨੂੰ ਅੱਜ ਸਵੇਰ ਵੇਲੇ ਆ ਕੇ ਇਹ ਬਿਆਨ ਦੇਣਾ ਪਿਆ ਹੈ ਕਿ ਡੇਵਿਡ ਫਾਰਲੇ ਦੇ ਨਾਲ ਉਹਨਾਂ ਦੇ ਚੰਗੇ ਸੰਬੰਧ ਨੇ, ਉਹ ਵਨ ਨੇਸ਼ਨ ਪਾਰਟੀ ਦੇ ਇੱਕ ਵਫ਼ਾਦਾਰ ਸਿਪਾਹੀ ਨੇ। ਜੇਕਰ ਉਹ ਵਨ ਨੇਸ਼ਨ ਪਾਰਟੀ ਨੂੰ ਛੱਡਣਾ ਚਾਹੁੰਦੇ ਨੇ ਤਾਂ ਇਸ ਕਿਸਮ ਦੀ ਉਹਨਾਂ ਤੱਕ ਹਾਲੇ ਤੱਕ ਕੋਈ ਐਸੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। ਇਸ ਦਾ ਮਤਲਬ ਇਹ ਹੈ ਕਿ ਡੇਵਿਡ ਫਾਰਲੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਆਪਣੀ ਪ੍ਰਮੁੱਖ ਪੌਲਿਨ ਹੈਨਸਨ ਤੋਂ ਨਾਰਾਜ਼ ਖਫਾ ਨਜ਼ਰ ਆ ਰਹੇ ਨੇ ਕੁਝ ਇੱਕ ਮੀਡੀਆ ਰਿਪੋਰਟਾਂ ਦੇ ਮੁਤਾਬਕ, ਐਸਾ ਫੈਸਲਾ ਲੈਂਦੇ ਨੇ ਤਾਂ ਇਹ ਵਨ ਨੇਸ਼ਨ ਪਾਰਟੀ ਦੇ ਲਈ ਸ਼ੁਰੂਆਤ ਦੇ ਵਿੱਚ ਇੱਕ ਝਟਕਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਮੈਲਕਮ ਰੌਬਰਟਸ ਜਿਹੜੇ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਜਿਹੜੇ ਗੇ ਲੋਕ ਨੇ, ਸਮਲਿੰਗੀ ਲੋਕ ਨੇ, ਉਹਨਾਂ ਨੂੰ ਲੈ ਕੇ ਵਨ ਨੇਸ਼ਨ ਪਾਰਟੀ ਦੇ ਕੁਝ ਲੋਕਾਂ ਦੇ ਦਰਮਿਆਨ, ਕੁਝ ਨੇਤਾਵਾਂ ਦੇ ਦਰਮਿਆਨ ਦੁਵੱਲੇ ਵਿਚਾਰ ਆ ਸਕਦੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਦੋ ਕਿਸਮ ਦੇ ਵਿਚਾਰ ਹੋ ਸਕਦੇ ਨੇ। ਅਸੀਂ ਰੇਸਿਸਟ ਨਹੀਂ ਆ, ਅਸੀਂ ਹੋਮੋਫੋਬਸ ਹੋ ਸਕਦੇ ਹਾਂ, ਇਹ ਦੋ ਅਲੱਗ ਅਲੱਗ ਗੱਲਾਂ ਨੇ। ਇਸ ਮਸਲੇ ਨੂੰ ਲੈ ਕੇ ਵੀ ਬਾਨਬੀ ਜੋਇਸ ਨੂੰ ਸਫਾਈ ਦੇਣੀ ਪਈ। ਉਹਨਾਂ ਕਿਹਾ ਕਿ ਮੈਲਕਮ ਰੌਬਰਟ ਦਾ ਨਿੱਜੀ ਬਿਆਨ ਹੋ ਸਕਦਾ, ਕਿਉਂਕਿ ਹਾਲੇ ਤੱਕ ਸਮਲਿੰਗੀ ਸੰਬੰਧਾਂ ਦੇ ਉੱਤੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਪੁਰਾਣੇ ਬਿਆਨ ਸੋਸ਼ਲ ਮੀਡੀਆ 'ਚ ਉੱਭਰ ਉੱਭਰ ਕੇ ਸਾਹਮਣੇ ਆ ਰਹੇ ਨੇ, ਜੋ ਕਿ ਪਹਿਲਾਂ ਕਦੇ ਵੀ ਇਸ ਦੀ ਹਮਾਇਤ ਨਹੀਂ ਸੀ ਕਰਦੇ। ਉੱਥੇ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਤੋਂ, ਜਿੱਥੇ ਵਿਕਟੋਰੀਆ ਦੇ ਵਿੱਚ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ ਕਿ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਬਣਨ ਵਾਲਾ $1,34,000 ਦਾ ਬੁੱਤ ਹੁਣ ਨਹੀਂ ਲੱਗੇਗਾ। ਬੈਨ ਕੈਰਲ ਦੀ ਮੌਜੂਦਾ ਸਰਕਾਰ ਦੀ ਤਰਫ ਤੋਂ ਇਹ ਫੈਸਲਾ ਖਰਚਿਆਂ ਦੇ ਵਿੱਚ ਕਟੌਤੀ ਦੇ ਤਹਿਤ ਹੀ ਲਿਆ ਗਿਆ। ਮੈਲਬਨ ਦੇ ਪਾਰਲੀਮੈਂਟ ਹਾਊਸ ਦੇ ਬਾਹਰ ਇਸ ਕਿਸਮ ਦਾ ਬੁੱਤ ਸਥਾਪਿਤ ਕੀਤਾ ਜਾਣਾ ਸੀ, ਪਰ ਇਸ ਸ਼ਨੀਵਾਰ ਦੇ ਦਿਨ ਇਹ ਐਲਾਨ ਕੀਤਾ ਗਿਆ। ਹਾਲਾਂਕਿ ਬੈਨ ਕੈਰਲ ਸਰਕਾਰ ਦੀ ਤਰਫ ਤੋਂ ਕੰਟਰੈਕਟ ਖਤਮ ਨਹੀਂ ਕੀਤਾ ਗਿਆ ਜਿਸ ਕੰਪਨੀ ਨੂੰ ਇਹ ਠੇਕਾ ਦਿੱਤਾ ਗਿਆ ਸੀ, ਠੇਕਾ ਹਾਲੇ ਵੀ ਐਕਟਿਵ ਹੈ। ਇੱਕ ਵੱਡੀ ਜਿਹੜੀ ਗੁੱਥੀ ਹੋ ਸਕਦੀ ਹੈ, ਪਰ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦਾ ਕਹਿਣਾ ਹੈ ਕਿ ਸਾਬਕਾ ਪ੍ਰੀਮੀਅਰਸ ਨੇ ਵਿਕਟੋਰੀਆ ਦੇ ਲਈ ਜੋ ਵੀ ਕੀਤਾ ਉਸ ਦੇ ਲਈ ਉਹ ਧੰਨਵਾਦੀ ਨੇ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਟੈਕਸਪੇਅਰ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾਵੇ। ਦੱਸ ਦਈਏ ਕਿ ਲਿਬਰਲ ਪਾਰਟੀ ਦੇ ਸਾਬਕਾ ਮੈਂਬਰ ਰਹਿ ਚੁੱਕੇ ਤੇ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਵੀ ਰਹਿ ਚੁੱਕੇ ਜੈਫ ਕੈਨੇਟ ਨੇ ਇਹ ਗੱਲ ਕਹੀ ਸੀ ਕਿ ਉਹ ਜਿਹੜੇ ਵੀ ਵਿਕਟੋਰੀਆ ਦੇ ਵਿੱਚ 3,000 ਦਿਨ ਜਾਂ ਉਸ ਤੋਂ ਵੱਧ ਸਮਾਂ ਬਿਤਾਉਂਦੇ ਨੇ ਉਹਨਾਂ ਦਾ ਇੱਕ ਬੁੱਤ ਲੱਗਦਾ ਹੈ। ਇਸ ਹਾਲਾਂਕਿ ਨੀਤੀ ਦੇ ਵਿੱਚ ਕੋਈ ਬਹੁਤ ਸਮਝਦਾਰੀ ਨਹੀਂ ਹੋ ਸਕਦੀ ਕਿਉਂਕਿ ਇਸ ਨੂੰ ਵੇਸਟ ਆਫ ਮਨੀ ਵੀ ਦੱਸਿਆ ਜਾ ਸਕਦਾ ਹੈ। ਜੈਫ ਕੈਨੇਟ ਨੇ ਕਿਹਾ ਕਿ ਇਸ ਦੇ ਲਈ ਕੁਝ ਦੂਸਰਾ ਕੋਈ ਵਿਚਾਰ ਹੋਣਾ ਚਾਹੀਦਾ, ਪਰ ਬੁੱਤ ਲਗਾ ਕੇ ਆਮ ਲੋਕਾਂ ਦੇ ਟੈਕਸਪੇਅਰਸ ਦਾ ਜਿਹੜਾ ਪੈਸਾ ਹੈ ਉਸ ਦੀ ਫਿਜ਼ੂਲ ਖਰਚੀ ਕਰਨਾ ਉਹ ਕੋਈ ਸਿਆਣਾ ਵਿਚਾਰ ਨਹੀਂ ਹੈ। ਹਾਲਾਂਕਿ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਨੇ ਜੈਫ ਕੈਨੇਟ ਦੇ ਉਸ ਵਿਚਾਰ ਨੂੰ ਠੁਕਰਾ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਡੈਨੀਅਲ ਐਂਡਰਿਊ ਇੱਕ ਫੈਂਟਾਸਟਿਕ ਪ੍ਰੀਮੀਅਰ ਰਹਿ ਚੁੱਕੇ ਨੇ ਵਿਕਟੋਰੀਆ ਦੇ ਲਈ, ਇਸ ਕਰਕੇ ਉਹਨਾਂ ਦੇ ਬੁੱਤ ਲੱਗਣ ਦੇ ਪਿੱਛੇ ਕੋਈ ਵੀ ਐਸੀ ਵਜ੍ਹਾ ਨਹੀਂ ਹੋ ਸਕਦੀ ਕਿ ਉਸਨੂੰ ਨਕਾਰਿਆ ਜਾਵੇ, ਪਰ ਮੌਜੂਦਾ ਪ੍ਰੀਮੀਅਰ ਨੇ ਇਸ ਗੱਲ ਨੂੰ ਨਕਾਰ ਦਿੱਤਾ। ਚੇਤੇ ਕਰਵਾ ਦਈਏ ਕਿ ਫਰੈਸ਼ ਵਾਟਰ ਸਟ੍ਰੈਟੇਜੀ ਦੀ ਤਰਫ ਤੋਂ ਇੱਕ ਸਰਵੇਖਣ ਵੀ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਇਹ ਪੁੱਛਿਆ ਗਿਆ ਸੀ ਕਿ ਡੈਨੀਅਲ ਐਂਡਰਿਊਜ਼ ਦਾ ਬੁੱਤ ਜਿਹੜਾ ਉਹ ਲੱਗਣਾ ਚਾਹੀਦਾ ਕਿ ਨਹੀਂ। 74% ਲੋਕਾਂ ਨੇ ਇਸ ਦੇ ਵਿੱਚ ਇਨਕਾਰ ਕੀਤਾ ਸੀ। ਲੋਕਾਂ ਦਾ ਕਹਿਣਾ ਸੀ ਕਿ ਆਮ ਲੋਕਾਂ ਦੀ ਜੇਬ ਦਾ ਪੈਸਾ ਇਸ ਤਰੀਕੇ ਦੇ ਨਾਲ ਵੇਸਟ ਨਹੀਂ ਹੋਣਾ ਚਾਹੀਦਾ। ਵੈਸੇ ਵਨ ਨੇਸ਼ਨ ਪਾਰਟੀ ਦੀ ਗੱਲ ਤੁਰੀ ਹੋ ਹੈ ਤਾਂ ਇੱਕ ਸਰਵੇਖਣ NSW ਦੇ ਵਿੱਚ ਵੀ, NSW ਦੇ ਵਿੱਚ ਵਿਰੋਧੀ ਤੇ ਯਾਨੀ ਲਿਬਰਲ ਨੈਸ਼ਨਲ ਗਠਜੋੜ ਦਾ ਨੇਤਾ ਕੌਣ ਹੈ, ਹੋ ਸਕਦਾ ਬਹੁਤਿਆਂ ਨੂੰ ਇਹ ਨਾ ਪਤਾ ਹੋਵੇ, ਸ਼ਾਇਦ ਇਹੀ ਇੱਕ ਕਾਰਨ ਹੈ ਕਿ ਉਹਨਾਂ ਦੀ ਮਕਬੂਲੀਅਤ ਉਹਨਾਂ ਦੇ ਪ੍ਰੀਮੀਅਰ ਬਣਨ ਦੇ ਭਵਿੱਖ ਦੇ ਖੁਆਬ ਦੇ ਵਿਚਕਾਰ ਇੱਕ ਅੜਿੱਕਾ ਬਣ ਰਹੀ ਹੋਵੇ। ਮੌਜੂਦਾ ਪ੍ਰੀਮੀਅਰ ਤਾਂ ਕ੍ਰਿਸ ਮਿੰਸ ਨੇ ਲੇਬਰ ਪਾਰਟੀ ਤੋਂ ਆਉਂਦੇ ਨੇ, ਸਭ ਨੂੰ ਪਤਾ, ਪਰ ਇੱਕ ਡੈਮੋਸ AU ਦੀ ਤਰਫ ਤੋਂ ਇੱਕ ਨੈਸ਼ਨਲ ਸਰਵੇਖਣ ਕੀਤਾ ਗਿਆ ਸੀ ਅਲੱਗ ਅਲੱਗ ਸੂਬਿਆਂ ਦੇ ਨਾਲ ਜੁੜਿਆ। NSW ਦੇ ਨਾਲ ਜੁੜਿਆ ਹੋਇਆ ਸੰਡੇ ਟੈਲੀਗ੍ਰਾਫ ਦਾ ਇਹ ਸਰਵੇਖਣ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ, ਜਿੱਥੇ ਇਸ ਵਕਤ ਮੁਕਾਬਲਾ ਪਹਿਲੇ ਨੰਬਰ ਦੇ ਲਈ ਨਹੀਂ ਹੈ, ਦੂਜੇ ਤੇ ਤੀਜੇ ਨੰਬਰ ਦੇ ਲਈ ਹੈ। ਪ੍ਰੀਮੀਅਰ ਕ੍ਰਿਸ ਮਿੰਸ ਦੀ ਸਰਕਾਰ ਜਿਹੜੀ ਹੈ 2-ਪਾਰਟੀ ਪ੍ਰੈਫਰਡ ਬੇਸਿਸ ਦੇ ਉੱਤੇ 57% ਅੱਗੇ ਚੱਲਦੀ ਹੈ, ਜਦਕਿ ਕੋਲੇਸ਼ਨ ਯਾਨੀ ਗਠਜੋੜ ਨੂੰ 43% ਮਤ ਹਾਸਲ ਹੁੰਦੇ ਨੇ ਇਸ ਸਰਵੇਖਣ ਦੇ ਵਿੱਚ। ਸਰਵੇਖਣ ਚ ਹਾਲਾਂਕਿ 49% ਵੋਟਰ ਇਹ ਗੱਲ ਜ਼ਰੂਰ ਮੰਨਦੇ ਨੇ ਕਿ NSW ਸਹੀ ਡਾਇਰੈਕਸ਼ਨ ਦੇ ਵਿੱਚ ਨਹੀਂ ਜਾ ਰਿਹਾ, ਇੱਥੇ ਹੋਰ ਵਧੇਰੇ ਕਰਨ ਦੀ ਲੋੜ ਹੈ। ਕੋਸਟ ਆਫ ਲਿਵਿੰਗ NSW ਦੇ ਵੋਟਰਾਂ ਦੇ ਲਈ ਸਭ ਤੋਂ ਵੱਡਾ ਇੱਕ ਸਮੱਸਿਆ ਦਾ ਵਿਸ਼ਾ ਹੈ। 46% ਦੇ ਲੋਕਾਂ ਨੇ ਇਸ ਨੂੰ ਟੋਪ ਪ੍ਰਾਇਓਰਿਟੀ ਦੱਸਿਆ। 20% ਲੋਕਾਂ ਨੇ ਦੱਸਿਆ ਕਿ ਇੱਥੇ ਹਾਊਸਿੰਗ ਦੀ ਇੱਕ ਸਮੱਸਿਆ ਹੈ, ਹੋਮਲੈਸਨੈਸ ਵੱਧਦੀ ਜਾ ਰਹੀ ਹੈ। ਪਰ ਜਦੋਂ ਗੱਲ ਲੇਬਰ ਦੀ ਹਮਾਇਤ ਦੀ ਆਉਂਦੀ ਹੈ ਤਾਂ ਲੇਬਰ ਦਾ ਪ੍ਰਾਇਮਰੀ ਵੋਟ 32% ਦੇ ਉੱਤੇ ਹੀ ਟਿਕਿਆ ਹੋਇਆ। ਜੂਨ ਮਹੀਨੇ ਤੋਂ ਇਸ ਦੇ ਵਿੱਚ ਕੋਈ ਵੀ ਫਰਕ ਨਜ਼ਰ ਨਹੀਂ ਆਇਆ। ਗਠਜੋੜ ਦਾ ਜਿਹੜਾ ਵੋਟਿੰਗ ਫੀਸਦ ਹੈ ਉਹ ਪ੍ਰਾਇਮਰੀ ਵੋਟ ਫੀਸਦ ਉਹ 25% ਹੈ ਤੇ ਵਨ ਨੇਸ਼ਨ ਦਾ 23% ਹੈ। ਉੱਪਰ ਥੱਲੇ ਸਿਰਫ ਦੂਸਰੇ ਤੇ ਤੀਸਰੇ ਨੰਬਰ ਦੇ ਵਿੱਚ ਹੀ ਹੋ ਰਿਹਾ ਹੈ ਇਸ ਸਰਵੇਖਣ ਦੇ ਵਿੱਚ। ਹਾਲਾਂਕਿ ਇਹ ਵੀ ਗੱਲ ਕਹੀ ਗਈ ਹੈ ਕਿ ਜਦੋਂ ਦੋ ਨੇਤਾਵਾਂ ਦੇ ਵਿੱਚ ਚੁਣਨ ਦੀ ਗੱਲ ਆਉਂਦੀ ਹੈ ਕਿ ਕ੍ਰਿਸ ਮਿੰਸ NSW ਦੇ ਨੇਤਾ ਹੋਣ ਜਾਂ ਫਿਰ ਕੈਲੀ ਸੋਲੇਨ ਜਿਹੜੇ ਕਿ ਲਿਬਰਲ ਨੈਸ਼ਨਲ ਗਠਜੋੜ ਦੀ ਨੇਤਾ ਨੇ, ਤਾਂ ਬਹੁਤ ਵੱਡਾ ਫਰਕ ਹੈ। ਕ੍ਰਿਸ ਮਿੰਸ ਨੂੰ 44% ਲੋਕ ਹਾਲੇ ਵੀ ਆਪਣਾ ਪ੍ਰੀਮੀਅਰ ਮੰਨਦੇ ਨੇ ਤੇ ਭਵਿੱਖ ਦੇ ਵਿੱਚ ਵੀ ਦੇਖਣਾ ਚਾਹੁੰਦੇ ਨੇ। 26% ਲੋਕ ਕੈਲੀ ਸੋਲੇਨ ਨੂੰ ਆਪਣਾ ਪ੍ਰੀਮੀਅਰ ਦੇ ਤੌਰ ਦੇ ਉੱਤੇ ਦੇਖਣਾ ਚਾਹੁੰਦੇ ਨੇ। ਵਨ ਨੇਸ਼ਨ ਇਸ ਤਸਵੀਰ ਦੇ ਵਿੱਚ ਇਸ ਕਰਕੇ ਨਹੀਂ ਹੈ ਕਿਉਂਕਿ ਵਨ ਨੇਸ਼ਨ ਨੇ ਹਾਲੇ ਪਿਛਲੇ ਹਫਤੇ ਹੀ ਆਪਣੇ NSW ਦੇ ਨੇਤਾ ਦਾ ਐਲਾਨ ਕੀਤਾ ਸੀ। ਮਾਈਕ ਨਿਊਮੈਨ NSW ਦੇ ਨਵੇਂ ਲੀਡਰ ਹੋਣਗੇ ਤੇ ਉਹਨਾਂ ਨੂੰ ਪ੍ਰੀਮੀਅਰ ਦੇ ਤੌਰ ਤੇ NSW ਦੇ ਵਿੱਚ ਵਨ ਨੇਸ਼ਨ ਪਾਰਟੀ ਸਥਾਪਿਤ ਕਰਨਾ ਚਾਹੁੰਦੀ ਹੈ। ਇਹ ਸਰਵੇਖਣ ਜਿਹੜਾ ਸੀ 19 ਅਗਸਤ ਤੋਂ 26 ਅਗਸਤ ਦੇ ਦਰਮਿਆਨ ਕੀਤਾ ਗਿਆ ਸੀ, ਜਦਕਿ ਮਾਈਕ ਨਿਊਮੈਨ ਦਾ ਐਲਾਨ ਉਸ ਤੋਂ ਬਾਅਦ ਹੀ ਹੋਇਆ ਹੈ। ਵਿਕਟੋਰੀਆ ਸੂਬਾ ਕਾਮਨਵੈਲਥ ਖੇਡਾਂ ਤਾਂ ਨਹੀਂ ਕਰਵਾ ਸਕਿਆ, ਪਰ ਵਿਕਟੋਰੀਆ ਦੇ ਵਿੱਚ ਮੈਲਬਨ ਸ਼ਹਿਰ ਦੇ ਲਾਰਡ ਮੇਅਰ ਨਿਕਰੀਸ ਦਾ ਕਹਿਣਾ ਹੈ ਕਿ ਓਲੰਪਿਕ ਦੀਆਂ ਜਿਹੜੀਆਂ ਖੇਡਾਂ ਹੋਣਗੀਆਂ 2032 ਚ, ਉਸ ਦੇ ਵਿੱਚ ਟੈਨਿਸ ਦੀ ਖੇਡ ਘੱਟੋ ਘੱਟ ਵਿਕਟੋਰੀਆ ਚ ਕਰਵਾਈ ਜਾ ਸਕਦੀ ਹੈ। ਮੈਲਬਨ ਪਾਰਕ ਇੱਕ ਬੈਸਟ ਆਪਸ਼ਨ ਹੈ, ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਆਪਸ਼ਨ ਨੇ। ਨਿਕਰੀਸ ਦਾ ਕਹਿਣਾ ਸੀ ਮੈਲਬਨ ਪਾਰਕ ਜਿਹੜਾ ਕਿ ਆਸਟ੍ਰੇਲੀਅਨ ਓਪਨ ਦਾ ਘਰ ਹੈ। ਹੁਣ ਆਸਟ੍ਰੇਲੀਅਨ ਓਪਨ ਦੇ ਬਾਰੇ ਤਾਂ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਟੈਨਿਸ ਦੀ ਦੁਨੀਆ 'ਚ 4 ਵੱਡੇ ਗ੍ਰੈਂਡ ਸਲੈਮ ਹੁੰਦੇ ਨੇ, ਵਿੰਬਲਡਨ, US ਓਪਨ, ਫਰੈਂਚ ਓਪਨ ਤੇ ਆਸਟ੍ਰੇਲੀਅਨ ਓਪਨ। ਤੇ ਆਸਟ੍ਰੇਲੀਆ ਅੱਧੇ ਦਹਾਕੇ ਮਾਫ ਕਰਨਾ ਅੱਧੀ ਸੈਂਚਰੀ ਤੋਂ ਵੀ ਲੰਬੇ ਸਮੇਂ ਤੋਂ ਸਦੀ ਤੋਂ ਵੀ ਲੰਬੇ ਸਮੇਂ ਤੋਂ ਇਹ ਖੇਡ ਕਰਵਾਉਂਦਾ ਆ ਰਿਹਾ ਹੈ। ਇਸ ਤੋਂ ਇਲਾਵਾ ਨਿਕ ਕ੍ਰੀਸ ਨੇ ਇਹ ਵੀ ਕਿਹਾ ਹੈ ਕਿ ਮੈਲਬਰਨ ਆਪਣੇ ਰੌਡ ਲੇਵਰ ਐਰੀਨਾ, ਮਾਰਗਰੇਟ ਕੋਰਟ, ਜਾਨ ਕ੍ਰੇਨ ਐਰੀਨਾ ਜਿਹੜੇ ਨੇ ਇਹ ਵੀ ਦੇਣ ਨੂੰ ਤਿਆਰ ਹੈ ਕੁਇਨਜ਼ਲੈਂਡ ਨੂੰ, ਔਰ ਇਹਦੇ ਨਾਲ ਕੁਇਨਜ਼ਲੈਂਡ ਦੇ ਵਿੱਚ ਓਲੰਪਿਕ ਖੇਡਾਂ ਦਾ ਰਿਕਾਰਡ ਇੱਕ ਬਣੇਗਾ। ਮੇਅਰ ਨਿਕਰੀਸ ਨੇ ਇਹ ਦਾਅਵਾ ਕੀਤਾ ਕਿ ਜ਼ਰੂਰੀ ਨਹੀਂ ਹੈ ਕਿ ਸਿਰਫ ਕੁਇਨਜ਼ਲੈਂਡ 'ਚ ਹੀ ਸਾਰੀਆਂ ਖੇਡਾਂ ਹੋ ਜਾਣ। ਟੈਨਿਸ ਦਾ ਘਰ ਮੈਲਬਰਨ ਨੂੰ ਕਿਹਾ ਜਾਂਦਾ ਹੈ, ਤੇ ਜੇ ਟੈਨਿਸ ਇਸ ਦੀ ਓਲੰਪਿਕ ਦੀ ਜਿਹੜੀ ਖੇਡਾਂ ਨੇ ਉਹ ਮੈਲਬਰਨ 'ਚ ਹੋਣ ਤਾਂ ਉਹਦੇ ਨਾਲ ਕੁਇਨਜ਼ਲੈਂਡ ਨੂੰ ਵੀ ਫਾਇਦਾ ਹੋਏਗਾ। ਬਲਕਿ ਫੀਫਾ ਵਿਸ਼ਵ ਕੱਪ ਦੇ ਵਿੱਚ ਅਸੀਂ ਦੇਖਿਆ ਹੀ ਹੈ ਕਿ ਅਮਰੀਕਾ, ਕੈਨੇਡਾ, ਮੈਕਸੀਕੋ ਤਿੰਨ ਦੇਸ਼ਾਂ ਨੇ ਰਲ ਕੇ ਇਹ ਵੱਡੇ ਖਿਤਾਬੀ ਇਵੈਂਟ ਨੂੰ ਕਰਵਾਇਆ, ਇਸ ਖਿਤਾਬੀ ਸਮਾਰੋਹ ਨੂੰ ਕਰਵਾਇਆ, ਤੇ ਫਿਰ ਇੱਕੋ ਹੀ ਦੇਸ਼ ਦੇ ਵਿੱਚ ਦੋ ਸ਼ਹਿਰ ਬ੍ਰਿਸਬਨ ਤੇ ਮੈਲਬਰਨ ਕਿਉਂ ਨਹੀਂ ਰਲ ਕੇ ਓਲੰਪਿਕ ਖੇਡਾਂ ਕਰਵਾ ਸਕਦੇ। ਮੈਲਬਰਨ ਨੇ 1950 ਦੇ ਦਹਾਕੇ ਦੇ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਇਕੱਲਿਆਂ ਕੀਤੀ ਸੀ, ਔਰ 2000 ਦੇ ਵਿੱਚ ਸਿਡਨੀ ਦੇ ਵਿੱਚ ਵੀ ਇਹ ਖੇਡਾਂ ਹੋ ਚੁੱਕੀਆਂ ਨੇ ਓਲੰਪਿਕ ਦੀਆਂ। ਹਾਲਾਂਕਿ ਸਿਡਨੀ ਨੇ ਆਪਣੀਆਂ ਖੇਡਾਂ ਕਿਸੇ ਹੋਰ ਸ਼ਹਿਰ ਦੇ ਨਾਲ ਨਹੀਂ ਸੀ ਵੰਡੀਆਂ, ਪਰ ਕੁਇਨਜ਼ਲੈਂਡ ਹੁਣ ਸੁਤੰਤਰ ਤੌਰ ਦੇ ਉੱਤੇ ਇਹਨਾਂ ਖੇਡਾਂ ਨੂੰ ਕਰਵਾਉਣਾ ਚਾਹੁੰਦਾ ਹੈ ਜਾਂ ਨਹੀਂ, ਇਹ ਕੁਇਨਜ਼ਲੈਂਡ ਦਾ ਹੀ ਫੈਸਲਾ ਹੋਏਗਾ। ਖੇਡਾਂ ਦੀ ਗੱਲ ਜਦੋਂ ਤੁਰੀ ਹੈ ਤਾਂ ਅਗਲੀ ਖਬਰ ਖੇਡ ਜਗਤ ਦੇ ਨਾਲ ਹੀ ਜੁੜੀ ਹੋਈ। ਆਸਟ੍ਰੇਲੀਆ ਦੇ ਵਿੱਚੋਂ ਬਾਕਸਿੰਗ ਜਗਤ ਦੇ ਮਹਾਨ ਜਿਹੜੇ ਖਿਡਾਰੀ ਸੀ ਟੌਨੀ ਮੁੰਡੀਨ, ਉਹਨਾਂ ਦਾ 75 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਐਤਵਾਰ ਦੇ ਦਿਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਟੌਨੀ ਮੁੰਡੀਨ ਦੇ ਜਿਹੜੇ ਬੇਟੇ ਨੇ ਐਂਥਨੀ ਮੁੰਡੀਨ, ਉਹ ਖੁਦ NRL ਦੇ ਵੀ ਖਿਡਾਰੀ ਰਹਿ ਚੁੱਕੇ ਨੇ, ਸਾਬਕਾ ਬਾਕਸਰ ਵੀ ਰਹਿ ਚੁੱਕੇ ਨੇ, ਬਲਕਿ ਇੱਕ ਪੂਰੀ ਦੀ ਪੂਰੀ ਲੈਗੇਸੀ ਜਿਹੜੀ ਹੈ ਟੌਨੀ ਮੁੰਡੀਨ ਦੇ ਪਰਿਵਾਰ ਦੇ ਵਿੱਚੋਂ ਆਈ ਹੈ। ਗਾਂ ਉਹਨਾਂ ਦੇ ਪੋਤੇ ਰਹੀਮ ਨੇ ਵੀ ਗੋਲਡ ਕੋਸਟ ਦੇ ਵਿੱਚ ਪਿਛਲੇ ਦਿਨਾਂ ਦੇ ਦਰਮਿਆਨ ਜਿਹੜੀ ਬਾਕਸਿੰਗ ਦੀਆਂ ਪ੍ਰਤੀਯੋਗਤਾਵਾਂ ਸੀ ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਸੀ। ਉੱਥੇ ਖੇਡ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਹਾਕੀ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਬੈਲਜੀਅਮ ਦੇ ਵਿੱਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਪਿਛਲੀ ਵਾਰ ਦੀ ਚੈਂਪੀਅਨ ਜਰਮਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਇਆ ਸਪੇਨ ਨੂੰ 1-0 ਦੇ ਨਾਲ ਹਰਾ ਕੇ ਇਹ ਮੈਚ ਜਿੱਤ ਲਿਆ। ਮੈਚ ਦਾ ਫੈਸਲਾਕੁੰਨ ਗੋਲ 44ਵੇਂ ਮਿੰਟ ਦੇ ਵਿੱਚ ਜਰਮਨੀ ਦੇ ਮਾਈਕਲ ਸਟਰਟ ਨੇ ਕੀਤਾ। ਇਸ ਜਿੱਤ ਦੇ ਨਾਲ ਜਰਮਨੀ ਨੇ ਚੌਥੀ ਵਾਰ ਪੁਰਸ਼ਾਂ ਦੇ ਹਾਕੀ ਆਲਮੀ ਕੱਪ ਦੇ ਉੱਤੇ, ਵਿਸ਼ਵ ਕੱਪ ਦੇ ਉੱਤੇ ਆਪਣਾ ਨਾਮ ਦਰਜ ਕੀਤਾ ਹੈ। ਪਾਕਿਸਤਾਨ ਨੇ ਵੀ 4 ਖਿਤਾਬ ਦੇ ਨਾਲ ਇਸ ਖਿਤਾਬ ਨੂੰ ਆਪਣੇ ਨਾਮ ਕੀਤਾ ਹੋਇਆ ਔਰ ਪਾਕਿਸਤਾਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਸਪੇਨ 1998 ਤੋਂ ਬਾਅਦ ਪਹਿਲੀ ਵਾਰ, ਤੀਜੀ ਵਾਰ ਫਾਈਨਲ ਦੇ ਵਿੱਚ ਪਹੁੰਚਿਆ ਸੀ, ਪਰ ਖਿਤਾਬ ਜਿੱਤਣ ਦਾ ਸੁਪਨਾ ਉਹਨਾਂ ਦਾ ਅਧੂਰਾ ਰਹਿ ਗਿਆ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ऑस्ट्रेलिया च अपना घर लेना है या कंस्ट्रक्शन करवानी है, मॉर्टगेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 0494-763-700 और व्हाट्सएप 2Fold Lending।
4: जी तुसी बीमार हो ता AI कोल नहीं, डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
5: यार तू इत्थे इनी छेती आके पक्का भी हो गया, की जुगाड़ लाया है?
6: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
5: नंबर दा दे बंसल इमीग्रेशन वालियां दा।
6: हां जी, अपॉइंटमेंट बुक करवाउण लई कॉल करो 0406-660-960 दे, या फिर ਵਿਜ਼ਿਟ ਕਰੋ bansalimmigration.com.au।
7: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
8: चलदी दा नाम गड्डी, आते सुनिया ही होना। ते तुहाडी गड्डी कोई भी होवे, उनू चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप। टायर फोर्स, यूनिट 1, 19-25 सुमर्टन रोड, कैंपलफील्ड। कॉल 03908-6655 और विजिट tireforce.com.au।
9: रेडियो हाँ जी 1674 एम। आस करते हैं दिन तुहाडा वधिया जा रहा होएगा। समा हो चुका अज दी कहानी दा। जदों एक आदमी लगभग 25 सालां दा सी तां उसकी पत्नी की मौत हो गई। लोगों ने दूसरे विआह की सलाह दित्ती, पर उसने यह कह के इनकार कर दिता कि उसके कोल घरवाली भी है ते रब दी दित्ती दात एक पुत्र भी है, तो उहदे नाल उह सारी उम्र आराम दे नाल कट लूगा। जदों पुत्र वड्डा हो गया, सारा कारोबार पुत्र दे हवाले कर दिता। बड़ी सोहनी जिंदगी चलती रही। कई बार वो अपने दोस्तां दे दफ्तर दे विच बैठ के खूब सोहना समा बिताउंदा, गल्लां बातां मारदा, कोई गप शप हुंदी। आखिरकार बेटे दा विआह कर दिता। बेटे दे विआह तों बाद वो होर पक्का हो गया। सारा दिन वो घर तो बाहर अपने काम कार करता रहिंदा ते घर हुण सारा उहने नूं दे हवाले कर दिता। शायद इसे दिन का वो इंतजार कर रहा है इस घर दे विच कोई औरत आवे ते सारे घर नूं बड़े सोहने तरीके दे नाल, सुचजे तरीके दे नाल सांभले। बेटे दे विआह दे लगभग हुण एक साल हो गए ने। एक साल बाद वो एक जगह दे उत्ते खाना खा रहे सन। बेटा भी दफ्तर तो दोपहर का खाना खाण दे लई आया सी। हाथ धो के वो भी खाण की तैयारी कर रहा सी कि अचानक कन्नी आवाज पई। उसने सुनिया कि पिता जी ने नूं नूं भोजन दे नाल अज दही नहीं दिता। नूं ने उत्तर दिता, अज घर विच दही नहीं आ। खाना खाण तो बाद पिता जी वापस चले गए अपने दफ्तर के साथियों के कोल। थोड़ी देर बाद पुत्र अपनी पत्नी के नाल खाना खाने लिए बैठा। भोजन नाल भरपूर उस थाली दे विच एक दही का कप भी सी। बेटे ने कोई जवाब नहीं दिता ते खाना खाने तो बाद वो खुद भी दफ्तर चला गया। कुछ दिन बाद पुत्र ने अपने पिता ने कहा, पापा अज तुहानू अदालत जाना, थोड़ा समा कढ लिओ, अज तुसी विआह करवाउण जा रहे हो। पिता ने हैरान होकर पुत्र वाल वेख्या ते कहा, बेटा की तेनू पत्नी दी कोई गल बुरी लगी है? बेटा नहीं, की तेनू लगता है कि मैनू घरवाली की जरूरत है? मैं तेनू बहुत प्यार करता पुत्र, ते शायद तुहानू मां की जरूरत भी नहीं, ते फिर दूसरा विआह क्यों मैं करावां? ना मैनू घरवाली की लोड़, ना तेनू दूसरी मां की लोड़। ते पुत ने कहा, पिता जी ना तो मैं तुहाडे लई मां लियावांगा ते ना ही पत्नी लियावांगा तुहाडे लई। मैं तुहाडे लई सिर्फ दही का प्रबंध कर रहा। कल तो मैं तुहाडी नूं दोवें जाने एक मकान लैके किराए दे उत्ते रहांगे। तुहाडे दफ्तर दे विच एक कर्मचारी दे वजों मैं तनखाह लैके काम करूंगा ते जो तुहाडी नूं नूं दही की कीमत नहीं ना पता, समाउण तो पहला उन्हूं दही की कीमत पता लग जाए। एक कहानी लिखी सी जट साहब ने ते साढ़े तक ये पहुँचाई सुखदीप सिंह घुमणोरा ने। साढ़े घर दे विच निक्कियां निक्कियां कई बारी चीज़ां वापरदियां ਤੇ ਨਿੱਕੀਆਂ ਨਿੱਕੀਆਂ ਪਤਾ ਨਹੀਂ ਕਦੋਂ ਵੱਡੀਆਂ ਹੋ ਜਾਂਦੀਆਂ। ਕਈ ਵਾਰੀ ਤਾਂ ਆਪਾਂ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਉੱਦਾਂ ਹੀ ਚੱਲਦੇ ਰਹਿੰਦੇ, ਪਰ ਕਈ ਵਾਰੀ ਕੋਈ ਇੱਕ ਵਾਰੀ ਵੀ ਅੰਡਰਲਾਈਨ ਕਰਦੇ ਤਾਂ ਫਿਰ ਉਹ ਤੁਹਾਨੂੰ ਚੁੱਭਦੀਆਂ ਨੇ। ਪਰਿਵਾਰ ਦੇ ਵਿੱਚ ਸਿਰਫ ਵੱਡਿਆਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਕਹਿੰਦੇ ਨੇ ਕਿ ਹਰ ਇੱਕ ਛੋਟੇ ਤੋਂ ਛੋਟੇ ਜੀਅ ਦੀ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਦੋਂ ਸੋਚਣ ਸਮਝਣ ਜੋਗਾ ਹੋ ਜੇ। ਅਤੇ ਜੇ ਸਾਰੇ ਇੱਕ ਦੂਸਰੇ ਦੀ ਸਮਝਣ ਤਾਂ ਫਿਰ ਇਹ ਸਮੱਸਿਆ ਛੋਟੀਆਂ ਰਹਿ ਜਾਂਦੀਆਂ ਨੇ, ਫਿਰ ਵੱਡੀਆਂ ਨਹੀਂ ਬਣਦੀਆਂ। ਅਤੇ ਜੇ ਆਪਾਂ ਇਹ ਸੋਚੀਏ ਕਿ ਕੋਈ ਇੱਕ ਜਣਾ ਹੀ ਸਾਰਿਆਂ ਦਾ ਖਿਆਲ ਰੱਖੇ, ਜਿੱਦਾਂ ਕਿ ਰੱਖਦਾ ਆ ਰਿਹਾ, ਕੋਈ ਇੱਕ ਜਣਾ ਹੀ ਕਮਾਵੇ ਅਤੇ ਦੂਸਰੇ ਬਹਿ ਕੇ ਖਾਣ, ਅਤੇ ਹਾਂ ਜੇ ਵੱਧ ਜਣੇ ਕਮਾ ਵੀ ਰਹੇ ਨੇ ਅਤੇ ਇੱਕ ਜਣਾ ਉਹ ਕਮਾਈ ਆਪਣਾ ਫਰਜ਼ ਸਮਝ ਕੇ ਕਰਦਾ ਰਹੇ ਅਤੇ ਦੂਸਰਾ ਅਹਿਸਾਨ, ਇੱਦਾਂ ਫਿਰ ਗੱਡੀ ਨਹੀਂ ਚੱਲਦੀ। ਘਰ ਦੇ ਵਿੱਚ ਹਰ ਇੱਕ ਸ਼ੈ ਦਾ ਧਿਆਨ ਹਰ ਇੱਕ ਵਿਅਕਤੀ ਨੂੰ ਰੱਖਣਾ ਪਊਗਾ ਕਿ ਇਹਦੀ ਕਿੱਥੇ ਕਿੰਨੀ ਥਾਂ ਬਣਦੀ ਹੈ। ਕਈ ਵਾਰੀ ਆਪਾਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਸਾਡੇ ਮਾਪਿਆਂ ਨੇ ਸਾਡੇ ਲਈ ਕੀ ਕੁਛ ਗਵਾਇਆ ਆਪਣੀ ਜ਼ਿੰਦਗੀ ਦੇ ਵਿੱਚ, ਕੀ ਕੁਛ ਉਹ ਹੋਰ ਕਰ ਸਕਦੇ ਸੀ, ਪਰ ਸਾਨੂੰ ਪਾਲਣ ਪੋਸ਼ਣ ਦੇ ਲਈ ਸਾਡੀ ਪੜ੍ਹਾਈ ਦੇ ਉੱਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਨਹੀਂ ਕੀਤੀਆਂ, ਜਿਹੜੀਆਂ ਉਹਨਾਂ ਦਾ ਮਨ ਸੀ ਕਰਨ ਦਾ। ਅਤੇ ਉਸ ਤੋਂ ਬਾਅਦ ਫਿਰ ਛੋਟਿਆਂ ਦੀ ਵਾਰੀ ਆਉਂਦੀ ਹੈ। ਅਤੇ ਵੈਸੇ ਤਾਂ ਕੁੱਲ ਮਿਲਾ ਕੇ ਕਹਿੰਦੇ ਨੇ ਕਿ ਤੁਹਾਡੇ ਬੱਚੇ ਦੇ ਵਿੱਚ ਤੁਹਾਡੇ ਹੀ ਸੰਸਕਾਰ ਹੁੰਦੇ ਨੇ, ਜੋ ਤੁਸੀਂ ਬੱਚੇ ਨੂੰ ਸਿਖਾਇਆ ਜਾਂ ਇੱਦਾਂ ਕਹਿ ਲਓ ਕਿ ਜੋ ਤੁਸੀਂ ਬੱਚੇ ਦੇ ਸਾਹਮਣੇ ਕੀਤਾ ਉਹੀ ਬੱਚਾ ਸਿੱਖਦਾ। ਆਪਾਂ ਬੜੀ ਵਾਰੀ ਕਹਿ ਦਿੰਦੇ ਹਾਂ ਕਿ ਉਹ ਨੂੰਹ ਆਈ ਅਤੇ ਉਹ ਘਰ ਦੇ ਵਿੱਚ ਖਲਾਰਾ ਪੈ ਗਿਆ, ਉਹ ਇੱਦਾਂ ਹੋ ਗਿਆ, ਉਹਨੇ ਘਰ ਸਾਰਾ ਖੇਰੂੰ ਖੇਰੂੰ ਕਰ ਦਿੱਤਾ, ਪਰ ਕਹਿੰਦੇ ਨੇ ਕਿ ਇਹ ਬਿਲਕੁਲ ਵੀ ਨਹੀਂ ਹੁੰਦਾ ਜੇਕਰ ਤੁਹਾਡੇ ਘਰ ਦੀਆਂ ਨੀਹਾਂ ਮਜ਼ਬੂਤ ਹੋਣ। ਜੇ ਤੁਸੀਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਠੀਕ ਤਰੀਕੇ ਦੇ ਨਾਲ ਕੀਤਾ, ਜੋ ਤੁਸੀਂ ਬੱਚੇ ਨੂੰ ਆਪ ਕਰਕੇ ਵਿਖਾਇਆ ਉਹੀ ਬੱਚਾ ਕਰੂਗਾ। ਜੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਕਿਸੇ ਛੱਡੀ ਹੈ, ਕਿਤੇ ਉਣਤਾਈ ਛੱਡੀ ਹੈ, ਤਾਂ ਫਿਰ ਜ਼ਰੂਰ ਤੁਹਾਡੇ ਬੱਚਿਆਂ ਦੇ ਵਿੱਚ ਵੀ ਉਹ ਸਾਫ਼ ਦਿਖਾਈ ਦੇ ਦੂਗੀ। ਉਪਰਾ ਜੀ ਜਦੋਂ ਤੁਹਾਡੇ ਘਰ ਦੇ ਵਿੱਚ ਆਉਂਦਾ ਤਾਂ ਉਹਨੂੰ ਤੁਹਾਡੇ ਘਰ ਦੇ ਅਨੁਸਾਰ ਢਲਣ ਦੇ ਲਈ ਮਜਬੂਰ ਹੋ ਜਾਣਾ ਪੈਂਦਾ ਜੇਕਰ ਤੁਹਾਡੇ ਸੰਸਕਾਰ ਮਜ਼ਬੂਤ ਹੋਣ, ਜੇਕਰ ਤੁਹਾਡੀ ਨੀਂਹ ਮਜ਼ਬੂਤ ਹੋਵੇ। ਸੋ ਇਸ ਕਰਕੇ ਜਿਹਨੇ ਤੁਹਾਡੇ ਘਰ ਦੇ ਵਿੱਚ ਆਉਣਾ ਵਾ ਜਾਣੀ ਕਿ ਨੂੰਹ, ਉਹਦੇ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ ਹੁੰਦੀ। ਲੋੜ ਹੁੰਦੀ ਹੈ ਕਿ ਆਪਣੇ ਪੁੱਤ ਨੂੰ ਤੁਸੀਂ ਕਿੱਦਾਂ ਦੀ ਪਰਵਰਿਸ਼ ਦੇਣੀ ਹੈ, ਅਤੇ ਪਰਵਰਿਸ਼ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਬੱਚੇ ਦੇ ਜੰਮਣ ਤੋਂ ਵੀ ਪਹਿਲਾਂ। ਅਤੇ ਨਾਲ ਪੈਰਲਰ ਸਾਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਜਿਹੜੀ ਆਪਾਂ ਧੀ ਘਰ ਦੇ ਵਿੱਚ ਪਾਲ ਰਹੇ ਹਾਂ ਉਹਨੂੰ ਵੀ ਆਪਾਂ ਕਿੱਦਾਂ ਦੀ ਪਰਵਰਿਸ਼ ਦੇਣੀ। ਮਸਲਾ ਸਿਰਫ ਇੱਥੇ ਦਹੀਂ ਦਾ ਨਹੀਂ, ਦਹੀਂ ਤਾਂ ਸਿਰਫ ਇੱਕ ਨਾ ਮਾਤਰ, ਇੱਕ ਸਮਝਾਉਣ ਦਾ ਸ਼ਾਇਦ ਤਰੀਕਾ, ਮਸਲੇ ਤਾਂ ਕਈ ਹੋਰ ਵੀ ਵੱਡੇ ਹੋ ਜਾਂਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇੱਕ ਵਾਰੀ ਫਿਰ ਤੋਂ ਘੁੰਮਣ ਸਾਹਿਬ ਦਾ ਧੰਨਵਾਦ। ਅਤੇ ਤੁਹਾਡੇ ਕੋਲ ਵੀ ਹੋਵੇ ਕੋਈ ਇੱਦਾਂ ਦੀ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਡੇ ਫੇਸਬੁੱਕ ਪੇਜ ਦੇ ਉੱਤੇ, ਅਤੇ ਜਾਂ ਫਿਰ ਸਾਨੂੰ ਤੁਸੀਂ ਵਟਸਐਪ ਦੇ ਉੱਤੇ ਸਾਂਝੇ ਕਰ ਸਕਦੇ ਹੋ। ਧੰਨਵਾਦ।
10: ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
11: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ। ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
12: ਕਿੱਥੇ ਵੱਜ ਗਈ ਤੇਰੀ ਗੱਡੀ?
13: ਗੱਡੀ ਤਾਂ ਠੀਕ ਹੋ ਜੂ,
6: ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
12: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
13: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
14: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
13: ਫਿਰ ਲਵਾਈਏ ਕਿੱਥੋਂ?
14: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
13: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ,
15: ਭਰੋਸਾ ਚਾਹੀਦਾ,
13: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
16: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
17: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨਸ ਅਪਲਾਈ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਅੱਜ 31 ਤਰੀਕ ਹੈ, ਅਗਸਤ ਦਾ ਮਹੀਨਾ, ਅਤੇ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਰਗਿਜ਼ਸਤਾਨ 'ਚ ਸ਼ੰਘਾਈ ਮਿਲਵਰਤਨ ਸੰਗਠਨ ਸੰਮੇਲਨ 'ਚ ਹਿੱਸਾ ਲੈਣਗੇ। ਕੱਲ ਉਹ ਤਾਸ਼ਕੰਦ ਦੇ ਵਿੱਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨੂੰ ਮਿਲੇ ਨੇ, ਤੇ ਉੱਥੇ ਉਹਨਾਂ ਨੇ ਜਿਹੜੀ ਹੈ ਕੁਛ ਸਮਝੌਤਿਆਂ ਦੇ ਉੱਪਰ ਵੀ ਜਿਹੜੀ ਹੈ ਰਜ਼ਾਮੰਦੀ ਕੀਤੀ ਹੈ। ਤੇ ਅੱਜ ਉਹਨਾਂ ਦਾ ਹੈਗਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਕਿਉਂਕਿ ਉਹ ਵੀ ਆ ਰਹੇ ਨੇ, ਤੇ ਉਹਨਾਂ ਨੂੰ ਮਿਲਣ ਦੀ ਵੀ ਸੰਭਾਵਨਾ ਹੈ। ਤੇ ਸ਼ਾਇਦ ਜਿਹੜੇ ਹੈ ਚਾਈਨਾ ਦੇ ਰਾਸ਼ਟਰਪਤੀ ਵੀ ਸ਼ੀ ਜਿਨਪਿੰਗ ਵੀ ਹਿੱਸਾ ਲੈ ਰਹੇ ਨੇ। ਤੇ ਉਧਰ ਦੂਜੀ ਖਬਰ, ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਦੇ DNA ਵਿੱਚ ਜਿਹੜਾ ਹੈ ਆਪਸ ਦੇ ਵਿੱਚ ਜਿਹੜਾ ਹੈ ਮਿਲਵਰਤਨ ਤੇ ਅਨੇਕਤਾ ਵਿੱਚ ਏਕਤਾ ਹੈ। ਤੇ ਉਹਨਾਂ ਨੇ ਨਿਊਯਾਰਕ ਦੇ ਮੈਡੀਸਨ ਸਕੇਅਰ ਦੇ ਵਿੱਚ ਭਾਰਤੀਆਂ ਨੂੰ ਸੰਬੋਧਨ ਕੀਤਾ, ਜਦਕਿ ਗਰਮ ਖਿਆਲੀ ਜਥੇਬੰਦੀਆਂ ਨੇ ਭਾਗਵਤ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਉਹਨਾਂ ਨੂੰ ਜਿਹੜਾ ਹੈਗਾ ਵਾਪਸ ਜਾਣ ਲਈ ਕਿਹਾ। ਤੇ ਇੱਧਰ ਨੀਟ ਦੀ ਪੋਸਟ ਗ੍ਰੈਜੂਏਟ ਪ੍ਰੀਖਿਆ 'ਚ ਫਿਰ ਗੜਬੜ ਸਾਹਮਣੇ ਆਈ ਹੈ। ਰਾਜਸਥਾਨ ਦੇ ਜੈਪੁਰ 'ਚ ਦੋ ਕੇਂਦਰਾਂ 'ਚ ਤਕਨੀਕੀ ਨੁਕਸ ਹੋਣ ਕਰਕੇ ਹੁਣ ਜਿਹੜੀ ਉੱਥੇ ਪ੍ਰੀਖਿਆ ਸੀ ਉਹ ਦੁਬਾਰਾ 5 ਸਤੰਬਰ ਨੂੰ ਹੋਏਗੀ, ਉਹ ਰੱਦ ਕਰ ਦਿੱਤੀ ਗਈ ਹੈ। ਤੇ ਇੱਧਰ ਪੰਜਾਬ 'ਚ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ ਕਾਫੀ ਸੁਧਾਰ ਦਰਜ ਕੀਤਾ ਗਿਆ। ਜ਼ਮੀਨੀ ਪਾਣੀ ਦੀ ਜਿਹੜੀ ਹੈ ਨਿਕਾਸੀ ਉਹ ਹੁਣ ਘਟੀ ਹੈ ਤੇ 95 ਬਲਾਕਾਂ ਦੇ ਵਿੱਚ ਸੁਧਾਰ ਦੱਸਿਆ ਜਾ ਰਿਹਾ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੀਵਨ ਉੱਪਰ ਜਿਹੜੀ ਡਿਸਕਵਰੀ ਚੈਨਲ ਨੇ ਦਸਤਾਵੇਜ਼ੀ ਫਿਲਮ ਜਾਰੀ ਕੀਤੀ ਹੈ, ਜਿਹੜੀ 7 ਭਾਸ਼ਾਵਾਂ ਦੇ ਵਿੱਚ ਜਿਹੜੀ ਆ ਉਹ ਚੱਲੇਗੀ। ਤੇ ਪੰਜਾਬ BJP ਨੇ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਆਪਣੇ ਪ੍ਰਚਾਰ ਦਾ ਏਜੰਡਾ ਬਣਾਇਆ। ਹੁਣ ਪੰਜਾਬ ਦੇ ਪ੍ਰਧਾਨ ਕੇਵਲ ਢਿੱਲੋਂ ਨੇ ਕੱਲ ਝੰਜੇੜੀ 'ਚ ਜਿਹੜਾ ਹੈ ਆਪਣੇ ਵਰਕਰਾਂ ਦੇ ਨਾਲ ਬੈਠ ਕੇ ਮਨ ਕੀ ਬਾਤ ਪ੍ਰੋਗਰਾਮ ਸੁਣਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਸਭ ਤੋਂ ਪਹਿਲੀ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਆ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੋ ਇਹ ਫਿਰ ਇੱਕ ਵਾਰੀ ਦੌਰੇ ਦੇ ਉੱਤੇ ਨੇ। ਇਹਨਾਂ ਦੇ ਜਦੋਂ ਵੀ ਦੌਰੇ ਹੁੰਦੇ ਨੇ, ਜਦੋਂ ਤੋਂ ਵੀ ਇਹਨਾਂ ਨੇ ਅਹੁਦਾ ਸੰਭਾਲਿਆ, ਸੱਤਾ ਦੇ ਵਿੱਚ ਆਏ ਨੇ, ਕੋਈ ਵੀ ਕਿਤੇ ਵੀ ਜਾਣ ਤਾਂ ਇੱਕ ਵਾਰੀ ਚਰਚਾ ਦਾ ਵਿਸ਼ਾ ਜ਼ਰੂਰ ਬਣ ਜਾਂਦਾ। ਖੈਰ ਹੁਣ ਇਹ ਚੀਜ਼ ਇੱਦਾਂ ਵੀ ਲੱਗਦੀ ਹੈ ਕਿ ਸ਼ਾਇਦ ਇਹਨਾਂ ਦੇ ਕਿਤੇ ਨਾ ਕਿਤੇ ਏਜੰਡੇ ਦਾ ਉਹ ਇੱਕ ਪੱਖ ਵੀ ਹੁੰਦਾ ਵਾ ਕਿ ਉਸ ਚੀਜ਼ ਨੂੰ ਵੱਧ ਤੋਂ ਵੱਧ ਦੇਸ਼ ਦੁਨੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਛਾਪਿਆ ਜਾਵੇ। ਸੋ ਇੱਕ ਵਾਰੀ ਫਿਰ ਤੋਂ ਕਹਿੰਦੇ ਨੇ ਕਿ ਇੱਕ ਸਰਵਉੱਚ ਸਨਮਾਨ ਹਾਸਲ ਇਹਨਾਂ ਨੇ ਕੀਤਾ। ਕੀ ਮੈਨੇ ਰੱਖਦੇ ਨੇ ਸਨਮਾਨ, ਕਿਉਂਕਿ ਇਸ ਤੋਂ ਪਹਿਲਾਂ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਨੇ ਕਦੀ ਇਸ ਤਰੀਕੇ ਦੇ ਨਾਲ ਨਹੀਂ ਵੇਖਿਆ ਗਿਆ ਕਿ ਹਰ ਇੱਕ ਜਗ੍ਹਾ ਤੋਂ ਇਸੇ ਤਰੀਕੇ ਦੇ ਨਾਲ ਸਨਮਾਨ ਉਹਨਾਂ ਨੂੰ ਦਿੱਤਾ ਜਾਵੇ ਜਾਂ ਫਿਰ ਉੱਥੋਂ ਸਨਮਾਨ ਲਿਆ ਜਾਵੇ। ਇਹ ਇੱਕ ਅਲੱਗ ਤਰ੍ਹਾਂ ਦੀ ਜਾਂ ਫਿਰ ਅਜੋਕੇ ਸਮੇਂ ਦੀ ਜਾਂ ਫਿਰ ਇਹਨਾਂ ਦੀ ਰਾਜਨੀਤੀ ਆਪਾਂ ਕਹਿ ਲਈਏ ਕੀ ਮੈਨੇ ਰੱਖਦੀ ਹੈ, ਅਤੇ ਉਜ਼ਬੇਕਿਸਤਾਨ ਜਾਂ ਫਿਰ ਇਸ ਖਿੱਤੇ ਦੇ ਜਿਹੜੇ ਦੌਰੇ ਦੀ ਤੁਸੀਂ ਗੱਲ ਕਰ ਰਹੇ ਹੋ, ਕੀ ਅਹਿਮੀਅਤ ਰੱਖਦਾ ਵਾ ਇਸ ਸਮੇਂ ਭਾਰਤ ਦੇ ਲਈ?
1: ਦੇਖੋ ਰਣਜੋਤ ਜੀ, ਦੋ ਤਿੰਨ ਗੱਲਾਂ ਇਹਦੇ ਚ ਹੈਗੀਆਂ, ਇੱਕ ਆਪਾਂ ਕਹਿ ਸਕਦੇ ਹਾਂ ਕਿ ਦੋ ਤਿੰਨ ਸਵਾਲ ਜਿਹੜੇ ਖੜੇ ਹੁੰਦੇ ਆ। ਪਹਿਲੀ ਗੱਲ ਤਾਂ ਤੁਸੀਂ ਜਿਹੜੀ ਸਨਮਾਨ ਦੀ ਗੱਲ ਕੀਤੀ ਹੈ, ਇਹ ਇੱਕ ਰੂਟੀਨ ਹੁੰਦੀ ਹੈ ਜਦੋਂ ਵੀ ਕੋਈ ਦੂਸਰੇ ਜਿਹੜਾ ਹੈਗਾ ਦੇਸ਼ ਦਾ ਜਾਂ ਦੂਸਰੇ ਦੇਸ਼ ਦੀ ਸਰਕਾਰ ਦਾ ਮੁਖੀ ਦੌਰੇ ਤੇ ਆਉਂਦਾ ਹੈ ਤਾਂ ਉਹਨਾਂ ਨੂੰ ਨਵਾਜਦੇ ਆ, ਇੰਨਾ ਸਤਿਕਾਰ ਜਿਹੜਾ ਹੈਗਾ ਉਹ ਕੀਤਾ ਜਾਂਦਾ। ਪਰ ਅੱਗੋਂ ਉਹਨੂੰ ਤੁਸੀਂ ਮੀਡੀਆ 'ਚ ਕਿੱਦਾਂ ਲਿਜਾਣਾ ਹੈ, ਮੀਡੀਆ 'ਚ ਉਹਦੀ ਕਿੱਦਾਂ ਪ੍ਰਚਾਰ ਕਰਨਾ ਹੈ, ਤੇ ਇਹ ਡਿਪੈਂਡ ਕਰਦਾ, ਨਿਰਭਰ ਕਰਦਾ ਵੀ ਤੁਸੀਂ ਕਿੰਨਾ ਚਾਹੁੰਦੇ ਹੋ। ਪਹਿਲਾਂ ਇਹ ਪ੍ਰਧਾਨ ਮੰਤਰੀ ਇੱਕ ਤਾਂ ਇਹ ਸੀ ਗੱਲ ਕਿ ਬਿਨਾਂ ਕਿਸੇ ਮਤਲਬ ਤੋਂ, ਬਿਨਾਂ ਕਿਸੇ ਕੰਮ ਤੋਂ, ਕਿਸੇ ਦੌਰੇ ਤੇ ਉਹ ਜਾਂਦੇ ਨਹੀਂ ਸੀ ਕਿਸੇ ਵੱਡੇ ਸਮਾਗਮ 'ਚ ਹਿੱਸਾ ਲੈਣ ਵਾਸਤੇ, ਤੇ ਜਾਂ ਕੋਈ ਆਪਸ ਦੇ ਵਿੱਚ ਕੋਈ ਬਹੁਤ ਵੱਡਾ ਕੋਈ ਸਮਝੌਤਾ ਸਹੀ ਬੰਦ ਕਰਨਾ, ਤੇ ਤਾਂ ਉਹ ਇੱਦਾਂ ਦੌਰਿਆਂ ਤੇ ਜਾਂਦੇ ਰਹੇ ਆ। ਤੇ ਨਰਿੰਦਰ ਮੋਦੀ ਜੀ ਜਿਹੜੇ ਹੈ ਉਹ ਮੇਰਾ ਖਿਆਲ ਇਹਨਾਂ ਦਾ ਹੁਣ ਰਿਕਾਰਡ ਹੋਣਾ ਕਿ ਸਭ ਤੋਂ ਵੱਧ ਦੇਸ਼ਾਂ ਦੇ ਤੇ ਸਭ ਤੋਂ ਵੱਧ ਜਿਹੜੇ ਹੈਗੇ ਟੂਰ ਇਹਨਾਂ ਦੇ, ਇਹਨਾਂ ਨੇ ਇੰਨੇ ਸਾਲਾਂ ਦੇ ਵਿੱਚ ਜਿਹੜੇ ਉਹ ਲਾਏ। ਤੇ ਖੈਰ ਉੱਦਾਂ ਕੋਈ ਮਾੜੀ ਗੱਲ ਨਹੀਂ, ਆਪਾਂ ਉਸ ਰੂਪ 'ਚ ਇਹਦੀ ਨੁਕਤਾਚੀਨੀ ਨਹੀਂ ਕਰਦੇ ਕਿ ਇੱਦਾਂ ਜਾਣਾ ਨਹੀਂ ਚਾਹੀਦਾ, ਬਿਲਕੁਲ ਜਾਣਾ ਚਾਹੀਦਾ ਜੇ ਤੁਹਾਡੇ ਦੇਸ਼ ਨੂੰ ਕੋਈ ਉਹਦਾ ਫਾਇਦਾ ਹੁੰਦਾ ਤਾਂ। ਤੇ ਦੂਸਰੀ ਗੱਲ ਜਿਹੜੀ ਹੈ, ਇਹ ਜਿਹੜਾ ਖਿੱਤਾ ਹੈ ਖਾਸ ਕਰਕੇ ਉਜ਼ਬੇਕਿਸਤਾਨ ਹੈ, ਤਾਜਿਕਸਤਾਨ ਹੈ, ਕਿਰਗਿਜ਼ਸਤਾਨ ਹੈ ਤੇ ਤੁਰਕਮੇਨਿਸਤਾਨ ਹੈ, ਇਹ ਖਿੱਤਾ ਭਾਰਤ ਲਈ ਬਹੁਤ ਇੰਪੋਰਟੈਂਟ ਇਸ ਕਰਕੇ ਵੀ ਹੈ ਤੇ ਕਿ ਕਿਸੇ ਸਮੇਂ ਜਿਹੜਾ ਹੈਗਾ ਇੱਥੋਂ ਹਿੰਦੁਸਤਾਨ ਤੋਂ ਇਸ ਖਿੱਤੇ ਦੇ ਵਿੱਚ ਕਾਰੋਬਾਰ ਜਿਹੜਾ ਸੀ, ਵਪਾਰ ਜਿਹੜਾ ਸੀਗਾ ਉਹ ਕਾਫੀ ਹੁੰਦਾ ਸੀ, ਜਿਹੜਾ ਜਿਹਨੂੰ ਆਪਾਂ ਇੰਟਰਨੈਸ਼ਨਲ ਟ੍ਰੇਡ ਕਹਿ ਸਕਦੇ ਹਾਂ। ਤੇ ਅਜੇ ਵੀ ਕੁਛ ਉਹਦੇ ਆਪਾਂ ਨਿਸ਼ਾਨੀਆਂ ਦੇਖ ਸਕਦੇ ਹਾਂ, ਜਿਵੇਂ ਜਿਹੜਾ ਹੈਗਾ HT ਰੋਡ ਹੈ, ਜਿਹੜੀ ਹਿੰਦੁਸਤਾਨ ਤਿੱਬਤ ਰੋਡ, ਜਿਹੜਾ ਪੁਰਾਣੀ ਸੜਕ, ਉਹ ਆਪਾਂ ਅਜੇ ਵੀ ਉਹ ਕਿਤੇ ਕਿਤੇ ਅਜੇ ਉਹ ਹੈਗੀ ਹੈ, ਵਿਖਾਈ ਦਿੰਦੀ ਹੈ ਕਿਸ ਤਰ੍ਹਾਂ ਦੀ ਬਣੀ ਹੋਈ ਹੈ, ਮਜ਼ਬੂਤ ਪੱਥਰਾਂ ਦੀ ਜਿਹੜੀ ਹੈ ਉਹ, ਮਟੈਲਿਕ ਰੋਡ ਭਾਵੇਂ ਨਹੀਂ ਹੈ ਤੇ ਪਰ ਉਸ ਰਸਤੇ ਤੋਂ ਕਹਿੰਦੇ ਕਿ ਮਿਊਲਸ ਦੇ ਰਾਹੀਂ, ਖੱਚਰਾਂ ਦੇ ਰਾਹੀਂ ਜਾਂ ਗੱਡਿਆਂ ਰਾਹੀਂ ਉਹ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਮਾਨ ਜਾਂਦਾ ਸੀ ਇਹਨਾਂ ਦੇਸ਼ਾਂ ਨੂੰ, ਇਹਨਾਂ ਦੇਸ਼ਾਂ ਤੋਂ ਆਉਂਦਾ ਸੀ। ਤੇ ਇਸੇ ਤਰ੍ਹਾਂ ਜਦੋਂ ਆਪਾਂ ਲਦਾਖ ਵਾਲੀ ਸਾਈਡ ਜਾਂਦੇ ਹਾਂ ਤਾਂ ਉਧਰੋਂ ਵੀ ਦੇਖਦੇ ਹਾਂ, ਜਿਹਨੂੰ ਸਿਲਕ ਰੂਟ ਦਾ ਨਾਮ ਦਿੰਦੇ ਆ, ਤਾਸ਼ਕੰਦ ਨੂੰ ਜਿਹੜਾ ਹੈ ਸਿੱਧਾ ਉਹ ਜਾਂਦਾ ਸੀ। ਤਾਸ਼ਕੰਦ ਦੇ ਵਿੱਚ ਤਾਂ ਇੱਥੋਂ ਤੱਕ ਕਿ ਉੱਥੇ ਧਰਮਸ਼ਾਲਾ ਸਾਡੇ ਵਪਾਰੀਆਂ ਨੇ ਬਣਾਈਆਂ ਹੋਈਆਂ ਸੀ ਤੇ ਇੱਕ ਦੋ ਧਰਮਸ਼ਾਲਾ ਇਹੋ ਜਿਹੀਆਂ ਵੀ ਨੇ ਜਿੱਥੇ ਉੱਪਰ ਨਾਂ ਉਹਨਾਂ ਦਾ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਤੇ ਉਹ ਅਜੇ ਵੀ ਹੈਗੀਆਂ ਨੇ। ਸੋ ਇਹਨਾਂ ਇਸ ਖਿੱਤੇ ਦੇ ਨਾਲ, ਇਹਨਾਂ ਦੇਸ਼ਾਂ ਦੇ ਨਾਲ ਸੰਬੰਧ ਤਾਂ ਬਹੁਤ ਪੁਰਾਣਾ ਸੀ ਸਾਡਾ ਤੇ ਪਰ ਸਮਾਂ ਇਸ ਤਰ੍ਹਾਂ ਦਾ ਪੈਂਦਾ ਗਿਆ ਤੇ ਜਦੋਂ ਤਕਸੀਮ ਹੋਣ ਤੋਂ ਬਾਅਦ ਇੱਕ ਨਵਾਂ ਦੇਸ਼ ਪਾਕਿਸਤਾਨ ਬਣ ਗਿਆ ਤੇ ਚਲੋ ਅਫਗਾਨਿਸਤਾਨ ਦਾ ਜਿਹੜਾ ਖਿੱਤਾ ਤਾਂ ਉਹ ਤੋਂ ਪਹਿਲਾਂ ਵੀ ਐਗਜਿਸਟ ਕਰਦਾ ਸੀ ਤੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੀ ਰਾਇਵਲਰੀ ਜਿਹੜੀ ਹੈ ਆਪਸੀ, ਜਿਹਨੂੰ ਕਹਿੰਦੇ ਆ ਦੇਸ਼ਾਂ ਦੀ ਦੁਸ਼ਮਣੀ, ਉਹ ਇੰਨੀ ਜ਼ਿਆਦਾ ਵੱਧ ਗਈ ਕਿ ਉਹ ਟ੍ਰੇਡ ਦੇ ਉੱਤੇ ਤੁਹਾਡਾ ਬਹੁਤ ਜ਼ਿਆਦਾ ਅਸਰ ਪਿਆ। ਤੇ ਕਿਉਂਕਿ ਜੇ ਜਿਹੜਾ ਹੈਗਾ ਜ਼ਮੀਨੀ ਰਸਤਿਓਂ ਟ੍ਰੇਡ ਜੇ ਸੰਭਵ ਹੈ ਤਾਂ ਸਿਰਫ ਜਿਹੜਾ ਇਹੀ ਇੱਕ ਰਸਤਾ ਜਿਹੜਾ

ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਇੱਕ ਫਾਇਦਾ ਜਿਹੜਾ ਹੈ ਉਹ ਬਣਦਾ ਹੈ। ਤੇ ਹਾਲਾਂਕਿ ਕਿਹਾ ਜਾ ਰਿਹਾ ਕਿ ਉਜ਼ਬੇਕਿਸਤਾਨ ਤੋਂ ਯੂਰੇਨੀਅਮ ਲਿਆ ਜਾਏਗਾ, ਜਿਹੜਾ ਉਹ ਯੂਰੇਨੀਅਮ ਜਿਹੜਾ ਕਿਤੇ ਲੜਾਈ ਲਈ ਜਿਹੜਾ ਹੈ ਉਸ ਰੂਪ ਦੇ ਵਿੱਚ ਨਹੀਂ ਵਰਤਿਆ ਜਾਏਗਾ, ਕਿਸੇ ਪਰਮਾਣੂ ਜਿਹੜੇ ਇਸ ਤਰ੍ਹਾਂ ਦਾ ਨਹੀਂ ਵਰਤਿਆ ਜਾਏਗਾ, ਉਹ ਸਿਵਲ ਪਰਪਜ ਵਾਸਤੇ ਵਰਤਿਆ ਜਾਏਗਾ, ਜਿਹੜੀ ਏਦਾਂ ਦੀ ਜੋ ਕੱਲ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਈ ਹੈ। ਤੇ ਇਸੇ ਤਰ੍ਹਾਂ ਜਿਹੜਾ ਇਹਦੇ ਚ SCO ਹੈ, ਜਿਹੜਾ ਸ਼ੰਘਾਈ ਕੋਪਰੇਸ਼ਨ ਆਰਗੇਨਾਈਜੇਸ਼ਨ ਹੈ, ਜਿਹਨੂੰ ਆਪਾਂ ਸ਼ੰਘਾਈ ਮਿਲਵਰਤਨ ਜਿਹੜਾ ਸੰਗਠਨ ਕਹਿ ਸਕਦੇ ਹਾਂ, ਉਹਦਾ ਸੰਮੇਲਨ ਹੋ ਰਿਹਾ, ਜਿਹਦੇ ਚ ਹੁਣ 10 ਦੇਸ਼ ਜਿਹੜੇ ਹੈਗੇ ਉਹ ਸ਼ਾਮਿਲ ਨੇ। ਪਹਿਲਾਂ ਘੱਟ ਸੀਗੇ, 7 ਸੀ, ਫਿਰ 8 ਹੋਏ। ਤੇ ਇਹ ਇਹ ਜਿਹੜਾ ਇੱਕ ਸੰਗਠਨ ਬਣਿਆ ਹੋਇਆ SCO, ਇਹਦੇ ਵਿੱਚ ਵੀ ਰਸ਼ੀਆ ਤੇ ਚਾਈਨਾ ਦੋਨੇ ਮੋਹਰੀ ਦੇਸ਼ ਨੇ, ਵੱਡੇ ਦੇਸ਼ ਨੇ। ਤੇ ਜ਼ਿਆਦਾ ਦੇਸ਼ ਇਹਦੇ ਚ ਹੋਈ ਨੇ ਜਿਹੜੇ ਕਿਸੇ ਵੇਲੇ USSR ਦਾ ਹਿੱਸਾ ਸੀ, ਭਾਵ ਰਸ਼ੀਆ ਦੇ ਨਾਲ ਦੀਆਂ ਜਿਹੜੀਆਂ ਸਟੇਟ ਸੀਗੀਆਂ, ਕਿਸੇ ਵੇਲੇ ਸੋਵੀਅਤ ਯੂਨੀਅਨ ਦਾ ਪਾਰਟ ਸੀ, ਤੇ ਉਹ ਵੀ ਜਿਹੜੀਆਂ 4-5 ਜਿਹੜੀਆਂ ਸਟੇਟ ਉਹ ਹੈਗੀਆਂ ਨੇ, ਤੇ ਜਿਹਦੇ ਵਿੱਚ ਇਹ ਦੇਸ਼ ਨੇ ਹੁਣ, ਮਤਲਬ ਕਿ ਹੁਣ ਤਾਂ ਉਹ ਦੇਸ਼ ਬਣ ਗਏ ਇੰਡੀਪੈਂਡੈਂਟ, ਭਾਵੇਂ ਉਜ਼ਬੇਕਿਸਤਾਨ ਹੈ, ਭਾਵੇਂ ਕਿਰਗਿਜ਼ਸਤਾਨ ਹੈ, ਭਾਵੇਂ ਤਾਜਿਕਿਸਤਾਨ ਹੈ, ਤੇ ਕਜ਼ਾਕਿਸਤਾਨ ਹੈ। ਸੋ ਇਹਨਾਂ ਦੇਸ਼ਾਂ ਦੇ ਨਾਲ ਜੇ ਭਾਰਤ ਦਾ ਕੋਈ ਏਦਾਂ ਇੰਟਰਨੈਸ਼ਨਲ ਟ੍ਰੇਡ ਬਣਦਾ ਸ਼ੁਰੂ ਹੁੰਦਾ, ਤੇ ਇਹ ਵੈਸੇ ਤਾਂ ਅੱਛੀ ਗੱਲ ਹੈ। ਘੱਟੋ ਘੱਟ ਚਲੋ ਪੰਜਾਬ ਨੂੰ ਤਾਂ ਫਿਰ ਇਹਦਾ ਜਿਹੜਾ ਹੈਗਾ ਉਹ ਫਾਇਦਾ ਤਾਂ ਹੀ ਹੋ ਸਕਦਾ ਜੇ ਪਾਕਿਸਤਾਨ ਨਾਲ ਜਿਹੜੇ ਉਹ ਸੰਬੰਧ ਜਿਹੜੇ ਉਹ ਠੀਕ ਹੋਣ। ਹੁਣ ਇਹਦੇ ਵਿੱਚ ਇਰਾਨ ਤੇ ਪਾਕਿਸਤਾਨ ਵੀ ਮੈਂਬਰ ਨੇ, ਅਸੀਂ ਵੀ ਮੈਂਬਰ ਹਾਂ, ਸਾਡਾ ਦੇਸ਼ ਹੈ। ਸੋ 10 ਦੇਸ਼ ਨੇ ਜਿਹੜੇ, ਜੇ ਇਸ ਤਰ੍ਹਾਂ ਦਾ ਹੁਣ ਇਕੱਠ ਹੋ ਰਿਹਾ ਜਿਹੜਾ ਅੱਜ, ਤੇ ਇਹਦੇ ਚ ਏਦਾਂ ਦੇ ਕੋਈ ਰੈਜੋਲੂਸ਼ਨ ਲੈ ਕੇ ਆਉਣ ਕਿ ਜੋ ਇਹ ਟ੍ਰੇਡ ਹੈ ਜਿਹੜਾ ਹੈ ਕਿਸ ਤਰ੍ਹਾਂ ਇਹਨੂੰ ਉਤਸ਼ਾਹਿਤ ਕੀਤਾ ਜਾਵੇ, ਤਾਂ ਫਿਰ ਇਸ ਪਾਸਿਓਂ ਜਿਹੜਾ ਹੈਗਾ ਉਹ ਫਾਇਦਾ ਹੋ ਸਕਦਾ, ਕਿਉਂਕਿ ਇਧਰੋਂ ਜਿਹੜਾ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਕਿ ਲਿਜਾਣ ਤੇ ਲਿਆਉਣ ਦਾ ਜਿਹੜਾ ਹੈਗਾ, ਜਿਹੜੇ ਕੈਰਿਜ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਸਸਤੀ ਫਿਰ ਬਹੁਤ ਪੈਂਦੀ ਹੈ ਇਸ ਪਾਸਿਓਂ ਜੇ ਜਾਵੇ, ਕਿਉਂਕਿ ਬਾਈ ਏਅਰ ਬਹੁਤ ਮਹਿੰਗੀ ਪੈਂਦੀ ਹੈ, ਸਮੁੰਦਰੀ ਰਸਤਾ ਬਹੁਤ ਦੂਰ ਦੀ ਪੈਂਦਾ, ਤੇ ਇਸ ਕਰਕੇ ਇਧਰੋਂ ਜੇ ਜਾਏਗਾ ਸਾਰਾ ਸਮਾਨ ਆਏਗਾ, ਆਦਾਨ ਪ੍ਰਦਾਨ ਹੋਏਗਾ। ਕਿਸੇ ਵੇਲੇ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਜਿਹਨੂੰ ਸਿਲਕ ਰੂਟ ਕਿਹਾ ਜਾਂਦਾ ਸੀ, ਕਿ ਜਿਹੜਾ ਰੇਸ਼ਮ ਸੀ, ਤੇ ਉਸ ਦੇ ਵਪਾਰ ਕਰਕੇ ਉਹਦਾ ਨਾਂ ਜਿਹੜਾ ਹੈਗਾ ਸਿਲਕ ਰੂਟ ਪੈ ਗਿਆ ਸੀ, ਤੇ ਉਹਨੂੰ ਜਿਹੜਾ ਹੈਗਾ ਸਿਲਕ ਰੂਟ ਨੂੰ ਦੁਬਾਰਾ ਜਿਹੜਾ ਹੈਗਾ ਉਹ ਚਾਲੂ ਕੀਤਾ ਜਾ ਸਕਦਾ ਹੈ। ਤੇ ਫਿਰ ਇਹਦਾ ਜਿਹੜਾ ਹੈਗਾ ਸਾਡੇ ਪੰਜਾਬ ਨੂੰ ਵੀ ਜਿਹੜਾ ਹੈ ਕਾਫੀ ਇਹ ਫਾਇਦਾ ਹੋ ਸਕਦਾ ਹੈ। ਖੈਰ ਭਾਵੇਂ ਦੇਖੋ ਟ੍ਰੇਡ ਦੇ ਬਹਾਨੇ ਜਾਂ ਹੋਰ, ਜੇ ਦੇਸ਼ ਆਪ ਦੇ ਵਿੱਚ ਸਿਰ ਜੋੜ ਕੇ ਬੈਠਦੇ ਆ, ਉਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਫਾਇਦਾ ਤਾਂ ਹੁੰਦਾ ਹੀ ਹੈ। ਹੁਣ ਅਗਲੀ ਗੱਲ ਜਿਹੜੀ ਹੈ ਉਹ ਇਹ ਇੰਪੋਰਟੈਂਟ ਹੈ, ਕਿਉਂਕਿ ਉਹਦੇ ਚ ਪਾਕਿਸਤਾਨ ਵੀ ਮੈਂਬਰ ਹੈ, ਭਾਰਤ ਵੀ ਮੈਂਬਰ ਹੈ, ਇਰਾਨ ਵੀ ਮੈਂਬਰ ਹੈ, ਤੇ ਹੁਣ ਇਹਨਾਂ ਕੰਟਰੀਜ਼ ਨੇ ਆਪਸ ਦੇ ਵਿੱਚ, ਚਲੋ SCO ਦਾ ਮੈਂਬਰ ਤਾਂ ਹੈਗਾ ਹੀ ਹੈ, ਤੇ ਕਿੱਥੇ ਆਪਣੇ ਆਪ ਨੂੰ ਖੜਾ ਕਰਕੇ ਰੱਖਣਾ, ਤੇ ਕਿਉਂਕਿ ਭਾਰਤ ਦਾ ਤਾਂ ਇੱਕੋ ਇੱਕ ਏਜੰਡਾ ਹੁੰਦਾ ਹਰ ਥਾਂ ਤੇ ਜਿਹੜਾ ਉਹ ਲੈ ਕੇ ਜਾਂਦਾ। ਚਲੋ ਉਹ ਠੀਕ ਹੈ, ਪੋਲੀਟੀਕਲ ਸਿਆਸੀ ਤੌਰ ਤੇ ਜੇ ਸੂਤ ਬੈਠਦਾ ਤਾਂ ਉਹ ਠੀਕ ਆ, ਉਹ ਸਿਰਫ ਤੇ ਸਿਰਫ ਹੈਗਾ ਟੈਰਰਿਜ਼ਮ ਵਾਲਾ ਇੱਕੋ ਏਜੰਡਾ ਕਿ ਇਸ ਨੂੰ ਜਿਹੜਾ ਹੈਗਾ ਨੱਥ ਪਾਈ ਜਾਵੇ, ਤੇ ਇਹ ਕੋਈ ਵੀ ਕਦੇ ਦੇਸ਼ ਨਹੀਂ ਕਹੂਗਾ ਕਿ ਟੈਰਰਿਜ਼ਮ ਚੰਗੀ ਚੀਜ਼ ਹੈ, ਉਹ ਸਾਰੇ ਕਹਿੰਦੇ ਮਾੜੀ ਚੀਜ਼ ਹੈ। ਆਪਾਂ ਵੀ ਕਹਿੰਦੇ ਹਾਂ ਕਿ ਦਹਿਸ਼ਤਗਰਦੀ ਨਹੀਂ ਹੋਣੀ ਚਾਹੀਦੀ, ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ, ਚਲੋ ਜਿੱਥੇ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਅੱਗੋਂ ਪੀੜ੍ਹੀਆਂ ਤੇ ਜਿਹੜਾ ਇਹਦਾ ਅਸਰ ਪੈਂਦਾ, ਪਰ ਇਹ ਵੀ ਉਸ ਤੋਂ ਅੱਗੇ ਵੀ ਜਿਹੜੀ ਹੈ ਉਹ ਤੁਰਨ ਦੀ ਲੋੜ ਹੈ ਕਿ ਅਸੀਂ ਜਿਹੜਾ ਹੈਗਾ ਆਪਸੀ ਮਿਲਵਰਤਨ ਨਾਲ ਇਹਨੂੰ ਅਸੀਂ ਅੱਗੇ ਕਿਵੇਂ ਵਧਾ ਸਕਦੇ ਹਾਂ। ਜੇ ਹੁਣ ਅਸੀਂ ਇਹੀ ਇੱਕ ਬਣਾ ਲਈਏ ਕਿ ਅਸੀਂ ਤਾਂ ਗੱਲ ਹੀ ਨਹੀਂ ਕਰਨੀ ਕਿਸੇ ਮੁੱਦੇ ਤੇ ਫਿਰ ਮੇਰਾ ਖਿਆਲ ਹੈ ਇਹ ਸਾਰੇ ਏਜੰਡੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਤੇ ਅਸੀਂ ਉੱਥੇ ਫਿਰ ਡਟੇ ਖੜੇ ਰਹਿ ਜਾਂਦੇ ਹਾਂ। ਤੇ ਜਿਹੜਾ ਮੇਰਾ ਖਿਆਲ ਹੈ ਕਿ ਜਿੱਥੇ ਹੁਣ ਇੱਕ ਤੁਹਾਡਾ ਇੱਕ ਸਾਰਾ ਇੱਕ ਗਲੋਬਲ ਸਿਚੁਏਸ਼ਨ ਜਿਹੜੀ ਪਹੁੰਚ ਗਈ ਪੋਲੀਟੀਕਲੀ, ਤੇ ਉੱਥੇ ਹੁਣ ਤੁਹਾਨੂੰ ਉਹ ਗੱਲਾਂ ਬਾਰਾ ਨਹੀਂ ਖਾਂਦੀਆਂ ਜਿਹੜੀਆਂ ਅੱਜ ਤੋਂ 50 ਸਾਲ ਪਹਿਲਾਂ ਸੀ, ਤੇ ਜਿਹੜਾ ਜਿਹਨੂੰ ਆਪਾਂ ਸੁਪਰ ਨੈਸ਼ਨਲਿਜ਼ਮ ਕਹਿੰਦੇ ਹਾਂ ਜਾਂ ਅੰਧ ਰਾਸ਼ਟਰਵਾਦ ਵਾਲੀਆਂ ਗੱਲਾਂ, ਤੇ ਗਰਾਊਂਡ ਰਿਐਲਿਟੀ ਤੇ ਆ ਕੇ ਤੁਹਾਨੂੰ ਚੱਲਣਾ ਪੈਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਤੇ ਜੇ ਵਪਾਰ ਆਪਸ ਦੇ ਵਿੱਚ ਵਾਧਾ ਹੋਊਗਾ, ਵਪਾਰ ਚੱਲੂਗਾ, ਲੋਕਾਂ ਦੀ ਆਪਸ ਦੇ ਵਿੱਚ ਸਮਝ ਬੈਠੂਗੀ, ਲੋਕ ਇੱਕ ਦੂਜੇ ਨੂੰ ਸਤਿਕਾਰ ਕਰਨਗੇ, ਪਿਆਰ ਕਰਨਗੇ, ਫਿਰ ਚਲੋ ਪੋਲੀਟੀਕਲੀ ਵੀ ਸਰਕਾਰਾਂ ਦੀ ਮਜਬੂਰੀ ਬਣ ਜਾਂਦੀ ਹੈ, ਫਿਰ ਜ਼ਰੂਰੀ ਨਹੀਂ ਕਿ ਫੌਜਾਂ ਨਾਲ ਹੀ ਸਾਰਾ ਕੁਛ ਨਜਿੱਠਿਆ ਜਾਵੇ ਜਾਂ ਸਰਹੱਦਾਂ ਤੇ ਲੜਾਈ ਕਰਕੇ ਨਿਬੇੜਿਆ ਜਾਵੇ, ਵੈਸੇ ਵੀ ਗੱਲਾਂ ਜਿਹੜੀਆਂ ਨਿਬੜ ਸਕਦੀਆਂ। ਇਸ ਕਰਕੇ ਰਣਜੋਤ ਜੀ ਜਿਹੜਾ ਹੈਗਾ ਇਹ ਇੰਪੋਰਟੈਂਟ ਤਾਂ ਮਹੱਤਵਪੂਰਨ ਤਾਂ ਬਹੁਤ ਹੈ, ਤੇ ਪਰ ਹੁਣ ਇਹਦੇ ਚੋਂ ਕੀ ਪੋਲੀਟੀਕਲੀ ਕੀ ਖੱਟਣਾ ਹੈ
ਕੀ ਗੁਣ

0: ਤੇ ਜਾਂ ਫਿਰ ਉੱਥੇ ਹੁਣ ਸਾਡਾ ਪੈਂਤੜਾ ਕੀ ਹੈ ਦੇਸ਼ ਦਾ, ਕਿਉਂਕਿ ਪ੍ਰਧਾਨ ਮੰਤਰੀ ਨੇ ਤਾਂ ਉਹੀ ਗੱਲ ਕਰਨੀ ਹੈ ਜੋ ਤੇ ਦੇਸ਼ ਇੱਕ ਇੱਕ ਸਿਚੁਏਸ਼ਨ ਜਿਹੜਾ ਉਹਦੇ ਮੁਤਾਬਕ ਇੱਕ ਆਪਣਾ ਸਟੈਂਡ ਬਣਾਏਗਾ, ਇੱਕ ਪੈਂਤੜਾ ਬਣਾਏਗਾ, ਤੇ ਕਿਉਂਕਿ ਸਟੇਕ ਹੋਲਡਰ ਦੇ ਨਾਤੇ ਕਿਸ ਤਰ੍ਹਾਂ ਇਹਨੂੰ ਅੱਗੇ ਵਰਤੇਗਾ ਇਸ ਪਲੇਟਫਾਰਮ ਨੂੰ, ਹੁਣ ਉਹਦੇ ਤੇ ਗੱਲ ਸਾਰੀ ਨਿਰਭਰ ਕਰੂਗੀ।
1: ਇੱਧਰ ਜਿੱਦਾਂ ਤੁਸੀਂ ਦੱਸਿਆ ਕਿ ਇੱਧਰ ਚਾਹੇ ਉਹ ਚੀਨੀ ਹਮ ਰੁਤਬਾ ਹੋਣ, ਚਾਹੇ ਉਹ ਰੂਸ ਦੇ ਰਾਸ਼ਟਰਪਤੀ ਨੇ, ਸੋ ਇਹਨਾਂ ਦੇ ਨਾਲ ਵੀ ਮੁਲਾਕਾਤ ਦੇ ਚਰਚੇ ਜਿਹੜੇ ਚੱਲ ਰਹੇ ਨੇ। ਉੱਧਰ ਜੇ ਆਪਾਂ ਵੇਖੀਏ ਤਾਂ ਅਮਰੀਕਾ ਦੇ ਵੱਲੋਂ, ਕਿਉਂਕਿ ਹੁਣ ਡੋਨਲਡ ਟਰੰਪ ਨੇ ਤਾਂ ਕਾਫੀ ਇੱਕਦਮ ਅਤੇ ਕਈ ਵਾਰੀ ਇੱਦਾਂ ਦੇ ਵਿਸ਼ਿਆਂ ਦੇ ਉੱਤੇ ਬੜਾ ਹੋਸ਼ੇ ਕਦਮ ਵੀ ਕਈ ਵਾਰੀ ਵੇਖਣ ਨੂੰ ਮਿਲ ਜਾਂਦੇ ਨੇ, ਸੋ ਉਸ ਪਾਸਿਓਂ ਕਿਵੇਂ ਆ ਹੁਣ ਚਾਰ ਚੁਫੇਰੇ ਜਦੋਂ ਅਖਬਾਰਾਂ ਜਿਹੜੀਆਂ ਨੇ ਇਸ ਖਿੱਤੇ ਦੇ ਵਿੱਚ ਮੁਲਾਕਾਤਾਂ ਦੇ ਨਾਲ ਭਰੀਆਂ ਨੇ, ਕੜਵਾਹਟ ਤਾਂ ਉੱਧਰ ਚੱਲ ਹੀ ਰਹੀ ਆ ਅਮਰੀਕਾ ਦੀ?
0: ਦੇਖੋ ਉਹਦੇ ਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਖਾਸ ਕਰਕੇ ਚਲੋ ਵਲਾਦੀਮੀਰ ਪੁਤਿਨ ਦੇ ਨਾਲ ਕੋਈ ਇੰਨੀ ਵੱਡਾ ਮਸਲਾ ਉਹ ਉਵੇਂ ਹੈ ਨਹੀਂ, ਤੇ ਦੂਜੇ ਪਾਸੇ ਕਿਉਂਕਿ US ਦੀ ਆਪਣੀ ਇੰਟਰਨੈਸ਼ਨਲ ਪੋਲੀਟਿਕਸ ਹੈ, ਇੰਟਰਨੈਸ਼ਨਲ ਪੋਲਿਸੀ ਹੈ, ਜਿਹਦੇ ਮੁਤਾਬਕ ਹੁਣ ਤਾਂ ਉਹ ਜਿਹੜਾ ਹੈਗਾ ਉੱਥੋਂ ਵੀ ਯੂਕਰੇਨ ਵਾਲੇ ਪਾਸੋਂ ਵੀ ਹੱਥ ਪਿੱਛੇ ਖਿੱਚੀ ਜਾਂਦਾ ਲਗਾਤਾਰ, ਤੇ ਹੁਣ ਜਿਹੜੀ ਸਮੱਸਿਆ ਸਭ ਤੋਂ ਵੱਡੀ ਹੈਗੀ ਆ ਉਹ ਟ੍ਰੇਡ ਦੀ ਹੈ, ਇਕੋਨੋਮੀ ਦੀ ਹੈ, ਜਿੱਥੇ ਉਹ ਚਾਈਨਾ ਨੂੰ ਆਪਣਾ ਇੱਕ ਵੱਡਾ ਆਪਣਾ ਸਮਝ ਲਓ ਕਿ ਕੰਪੀਟੀਸ਼ਨ ਦੇ ਵਿੱਚ ਮੁਕਾਬਲੇਬਾਜ਼ੀ ਦੇ ਵਿੱਚ ਸਮਝਦਾ ਹੈ, ਤੇ ਜਾਂ ਜੇ ਆਪਾਂ ਦੂਜੇ ਆਮ ਅਖਬਾਰੀ ਭਾਸ਼ਾ ਵਿੱਚ ਕਹੀਏ ਤਾਂ ਆਪਣੇ ਆਪ ਨੂੰ ਵੱਡਾ ਜਿਹੜਾ ਹੈਗਾ ਆਪਣਾ ਉਸ ਰੂਪ ਦੇ ਵਿੱਚ ਵਪਾਰਕ ਜਾਂ ਆਰਥਿਕ ਤੌਰ ਤੇ ਇੱਕ ਦੁਸ਼ਮਣ ਸਮਝਦਾ ਹੈ। ਇੱਦਾਂ ਹੁਣ ਕਿਉਂਕਿ ਸਤੰਬਰ ਦੇ ਵਿੱਚ ਬ੍ਰਿਕਸ ਸੰਮੇਲਨ ਜਿਹੜਾ ਹੈਗਾ ਉਹ ਇੰਡੀਆ ਚ ਹੋ ਰਿਹਾ, ਤੇ ਬ੍ਰਿਕਸ ਦੇ ਵਿੱਚ ਚਾਈਨਾ ਜਿਹੜਾ ਇੱਕ ਵੱਡਾ ਭਾਈਵਾਲ, ਤੇ ਵੱਧ ਤੋਂ ਵੱਧ ਸਾਡੇ ਦੇਸ਼ ਦੀ ਜਾਂ ਪ੍ਰਧਾਨ ਮੰਤਰੀ ਦੀ ਇਹ ਕੋਸ਼ਿਸ਼ ਹੋਏਗੀ ਕਿ ਜਿਹੜੇ ਹੈਗੇ ਸ਼ੀ ਜਿਨਪਿੰਗ ਉਹ ਇਹਦੇ ਵਿੱਚ ਜ਼ਰੂਰ ਹਿੱਸਾ ਲੈਣ, ਸ਼ਾਮਿਲ ਹੋਣ ਬ੍ਰਿਕਸ ਦੇ ਵਿੱਚ ਸੰਮੇਲਨ ਦੇ ਵਿੱਚ, ਤਾਂ ਕਿ ਜਿਹੜੀ ਕਿਉਂਕਿ ਇਸ ਵੇਲੇ ਭਾਰਤ ਉਹਦਾ ਹੈੱਡ ਹੈ ਤੇ ਇਸ ਸੰਗਠਨ ਦਾ ਬ੍ਰਿਕਸ ਵਾਲੇ ਦਾ, ਤੇ ਜੇ ਚਾਈਨਾ ਉਹਦੇ ਚੋਂ ਕਿਸੇ ਬਹਾਨੇ ਜਾਂ ਕਿਸੇ ਤਰੀਕੇ ਜਾਂ ਇਹ ਕਹਿ ਲਓ ਕਿ ਅਮਰੀਕਾ ਦੇ ਦਖਲ ਕਰਕੇ ਜਾਂ ਪਿੱਛੇ ਹਟਦਾ ਜਾਂ ਨਹੀਂ ਜਾਂਦਾ, ਫਿਰ ਉਹ ਜਿਹੜੀ ਹੈ ਸਾਰਾ ਇੱਕ ਤਰੀਕੇ ਦੀ ਜਿਹੜੀ ਉਹ ਸੰਮੇਲਨ ਦੀ ਜਾਂ ਸੰਗਠਨ ਦੀ ਫੂਕ ਨਿਕਲਦੀ ਹੈ। ਫਿਰ ਵੀ ਫਾਇਦਾ ਕੀ ਇਹਨੂੰ ਬਣਾਉਣ ਦਾ ਵੀ ਜਿਹੜੇ ਇੱਕ ਵੱਡਾ ਭਾਈਵਾਲ ਤੁਹਾਡੇ ਸ਼ਾਮਿਲ ਨਹੀਂ ਹੁੰਦਾ, ਤੇ ਹੁਣ ਇੰਡੀਆ ਵੀ ਇਸ ਗੱਲ ਤੇ ਜਿਹੜਾ ਹੈਗਾ ਲੱਗਿਆ ਹੋਇਆ ਜ਼ੋਰ ਪਾ ਕੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ੀ ਜਿਨਪਿੰਗ ਹੈ ਜਿਹੜੇ ਉਹ ਜ਼ਰੂਰ ਸ਼ਾਮਿਲ ਹੋਣ। ਹੁਣ ਨੈਚੁਰਲੀ ਜਦੋਂ ਉਹ ਇੰਡੀਆ ਆਉਣਗੇ ਤੇ ਉੱਥੇ ਆ ਕੇ ਗੱਲਬਾਤ ਹੋਏਗੀ ਉਸ ਪਲੇਟਫਾਰਮ ਤੇ, ਬ੍ਰਿਕਸ ਦੇ ਪਲੇਟਫਾਰਮ ਤੇ, ਚਲੋ ਇੱਕ ਜਿਹੜਾ ਇੱਕ ਸੰਗਠਨ ਦਾ ਇੱਕ ਆਪਣਾ ਏਜੰਡਾ ਹੁੰਦਾ ਉਹਦੇ ਮੁਤਾਬਕ ਗੱਲ ਹੁੰਦੀ ਹੈ, ਪਰ ਦੂਜੇ ਪਾਸੇ ਜਿਹੜਾ ਹੈਗਾ ਸਾਈਡ ਲਾਈਨ ਤੇ ਕੋਈ ਗੱਲ ਹੋਏਗੀ ਉੱਥੇ ਫਿਰ ਜ਼ਰੂਰ ਉਹ ਟ੍ਰੇਡ ਦੀ ਗੱਲ ਜਿਹੜੀ ਹੈਗੀ ਉਹ ਇੰਡੀਆ ਦੇ ਨਾਲ ਹੋਏਗੀ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਇੰਡੀਆ ਨੇ ਕਾਫੀ ਚਾਈਨੀ ਜਿਹੜਾ ਹੈਗਾ ਇਹ ਕਹਿ ਲਈਏ ਕਿ ਚੀਨ ਦਾ ਜਿਹੜਾ ਬਾਜ਼ਾਰ ਹੈ ਜਾਂ ਹੋਰ ਉਹਦੀ ਕਾਫੀ ਐਕਸੈਸ ਜਿਹੜੀ ਆ ਉਹ ਬਣ ਦਿੱਤੀ ਹੈ। ਇੱਕ ਵਾਰ ਤਾਂ ਕੋਰੋਨਾ ਤੋਂ ਬਾਅਦ ਤਾਂ ਇਹ ਹੋ ਗਿਆ ਸੀ ਕਿ ਕਾਫੀ ਕੁਛ ਬੰਦ ਕਰਤਾ ਸੀ ਤੇ ਲਗਾਤਾਰ ਇਹ ਕਹਿਤਾ ਸੀ ਕਿ ਦੇਖੋ ਸਾਡੇ ਇੱਕ ਜਿਹੜਾ ਕੋਰੋਨਾ ਫੈਲਾਉਣ ਵਾਲਾ ਦੇਸ਼ ਹੈ, ਕਿਉਂਕਿ ਉਹ ਤਾਂ ਸਾਰੇ ਕੰਟਰੀ ਚੀਨ ਦੇ ਪਿੱਛੇ ਪੈ ਗਏ ਸੀ ਨਾ ਇਸ ਗੱਲ ਤੇ ਕਿ ਚੀਨ ਹੀ ਨੇ ਹੀ ਜਿਹੜਾ ਹੈ ਵਾਇਰਸ ਫੈਲਾਇਆ ਤੇ ਉਹਨਾਂ ਦੇ ਸਮਾਨ ਨੂੰ ਜਿਹੜਾ ਹੈਗਾ ਇੱਕ ਸਿੰਬਲ ਦੇ ਤੌਰ ਤੇ, ਸੰਕੇਤ ਦੇ ਤੌਰ ਤੇ ਕਿਤੇ ਇਕੱਠਾ ਕਰਕੇ ਉਹਨੂੰ ਅੱਗ ਲਾ ਦੇਣੀ, ਏਦਾਂ ਦੀਆਂ ਖ਼ਬਰਾਂ ਵੀ ਆਈਆਂ, ਉਹਨਾਂ ਨੇ ਐਪਸ ਕਿੰਨੀਆਂ ਬੰਦ ਕਰਤੀਆਂ ਸੀ ਤੇ, ਪਰ ਇਹ ਉਦੋਂ ਬਾਅਦ ਇੰਡੀਆ ਨੂੰ ਵੀ ਇਸ ਗੱਲ ਦੀ ਸਮਝ ਪਈ ਹੈ ਕਿ ਟ੍ਰੇਡ ਦੇ ਵਿੱਚ ਜੇ ਤੁਸੀਂ ਜਾਂ ਇਕੋਨਮੀ ਦੇ ਵਿੱਚ ਜੇ ਤੁਸੀਂ ਨਾਲ ਖੜਨਾ ਹੈ ਤਾਂ ਘੱਟੋ ਘੱਟ ਚੀਨ ਦੇ ਨਾਲ ਜਿਹੜਾ ਹੈਗਾ ਉਦਾਂ ਦਾ ਤੁਹਾਨੂੰ ਰਾਬਤਾ ਉਹ ਰੱਖਣਾ ਪਏਗਾ ਜਿਹੜਾ ਹੁਣ ਇਸ ਵੇਲੇ ਕਾਫੀ ਡੋਮੀਨੇਟ ਕਰ ਰਿਹਾ ਇੰਟਰਨੈਸ਼ਨਲ ਟ੍ਰੇਡ ਦੇ ਉੱਪਰ। ਸੋ ਇਸ ਕਰਕੇ ਵੀ ਪ੍ਰਧਾਨ ਮੰਤਰੀ ਦਾ ਜੇ ਉੱਥੇ ਜੀ ਸ਼ੀ ਜਿਨਪਿੰਗ ਮਿਲਦੇ ਨੇ ਇਹ ਦੌਰਾ ਜਿਹੜਾ ਹੈਗਾ ਉਹ ਮਹੱਤਵਪੂਰਨ ਹੈ।
1: ਜੇ ਇੱਧਰ ਜਿਹੜੇ ਭਗਵੰਤ ਮਾਨ ਉਹਨਾਂ ਦੇ ਬਾਰੇ ਬੜੀਆਂ ਖਬਰਾਂ ਲੱਗ ਰਹੀਆਂ ਨੇ ਕਿ ਇੱਕ ਦਸਤਾਵੇਜ਼ੀ ਰਿਲੀਜ਼ ਹੋਈ ਆ, ਉੱਧਰ ਕਹਿੰਦੇ ਨੇ ਕਿ ਭਾਜਪਾ ਨੇ ਵੀ ਉਹਨਾਂ ਦੇ ਬਾਰੇ ਇੱਕ ਫਿਲਮ ਜਿਹੜੀ ਉਹ ਰਿਲੀਜ਼ ਕਰਤੀ ਆ, ਵੀ ਕਿੱਥੇ ਕਿੱਥੇ ਖਾਮੀਆਂ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਦਸਤਾਵੇਜ਼ੀ ਦੇ ਵਿੱਚ ਸਾਹਮਣੇ ਆਈਆਂ ਨੇ, ਹਾਲੇ ਤੱਕ ਵੇਖ ਪਾਏ ਕਿਸੇ ਨੂੰ ਮੌਕਾ ਮਿਲਿਆ, ਜਾਂ ਫਿਰ ਕੀ ਇਹਦੇ ਬਾਰੇ ਚਰਚਾਵਾਂ ਚੱਲ ਰਹੀਆਂ ਨੇ, ਕੀ ਇਹਦੀ ਲੋੜ ਪੈ ਗਈ, ਆਪੇ ਕਰਵਾਈਆਂ ਗਈਆਂ ਨੇ ਜਾਂ ਫਿਰ ਇਹ ਕੀਤੀਆਂ ਗਈਆਂ ਨੇ?
0: ਨਹੀਂ ਦੇਖੋ ਇਹ ਕਾਫੀ ਚਿਰ ਤੋਂ ਪ੍ਰੋਜੈਕਟ ਇਹਨਾਂ ਦਾ ਡਿਸਕਵਰੀ ਦਾ ਇਹ ਚੱਲ ਰਿਹਾ ਸੀਗਾ ਕਿ ਇਦਾਂ ਦਾ, ਕਿਉਂਕਿ ਉਹ ਪਹਿਲਾਂ ਦੀ ਪਰਸਨੈਲਿਟੀ ਦੇ ਉੱਪਰ ਬਣਾਉਂਦੇ ਆ। ਕੋਈ ਪਹਿਲੀ ਤਾਂ ਜਿਹੜੀ ਹੈ ਇਹ ਹੈ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਜਿਹੜੀ ਹੈ ਫਿਲਮ ਬਣਾਈ ਗਈ ਹੈ ਇਸ ਤਰੀਕੇ ਦੀ, ਤੇ ਪਰ ਇਹ ਵੀ ਹੁਣ ਅੱਗੋਂ ਜਿਹੜਾ ਹੈ ਇਹ 7 ਲੈਂਗੁਏਜ ਦੇ ਵਿੱਚ ਬਣੀ ਹੈ। ਉਹਨਾਂ ਨੇ ਤਾਂ ਖੈਰ ਜਿਹੜਾ ਸਿਰਫ ਤੇ ਸਿਰਫ ਇੱਕ ਪਰਸਨੈਲਿਟੀ ਨੂੰ ਲੈ ਕੇ, ਇੱਕ ਵਿਅਕਤੀ ਇੱਕ ਆਰਟਿਸਟ ਹੈ, ਕਲਾਕਾਰ ਹੈ, ਤੇ ਉਹ ਕਿਸ ਤਰ੍ਹਾਂ ਅੱਗੇ ਪੋਲੀਟੀਕਲੀ ਡਿਵੈਲਪ ਕਰਦਾ ਹੈ ਹੋਰ ਹੈ, ਤੇ ਕਿਉਂਕਿ ਉਹਦਾ ਜਿਹੜਾ ਸਪੈਨ ਵੀ ਮੇਰਾ ਖਿਆਲ ਉਹਨਾਂ ਨੇ ਉਹੀ ਰੱਖਿਆ MP ਤੱਕ ਵਾਲਾ, ਜਿਹੜਾ ਉਹਦਾ ਨਾਂ ਵੀ ਇਹੀ ਰੱਖਿਆ ਸਟੋਜ ਟੂ ਸੰਸਦ। ਤੇ ਉਹ ਹੁਣ ਉਹ ਫਿਲਮ ਆਉਂਦੀ ਉਹਦੇ 'ਚ ਤਾਂ ਸਿਰਫ ਮੇਰਾ ਖਿਆਲ ਹੈ ਉਨੀਆਂ ਕਿ ਜਿਵੇਂ ਉਹਨਾਂ ਨੇ ਪਲੇਅਰਸ ਬਾਰੇ ਬਣਾਈਆਂ ਨੇ, ਹੋਰ ਪੋਲੀਟੀਕਲ ਪਰਸਨੈਲਿਟੀ ਬਾਰੇ ਬਣਾਈਆਂ, ਉਵੇਂ ਦੀਆਂ ਗੱਲਾਂ ਹੋਣਗੀਆਂ। ਤੇ ਪਰ ਹੁਣ BJP ਨੇ ਜਿਹੜੀ ਹੈ ਇੱਕ ਘੰਟੇ ਦੀ ਉਹ ਕਹਿੰਦੇ ਕੋਈ ਫਿਲਮ ਬਣਾਈ ਹੈ, ਤੇ ਹੁਣ ਉਹਦੇ 'ਚ ਤਾਂ ਕੀ ਹੋ ਸਕਦਾ, ਕਿਉਂਕਿ BJP ਖੈਰ ਇਸ ਗੱਲ ਦੀ ਹੁਣ ਮਾਹਰ ਹੋ ਗਈ ਹੈ। ਪਿੱਛੇ ਪਿਛਲੇ ਸਮੇਂ ਉੱਤੇ ਕਿੰਨੀ ਇਹਨਾਂ ਨੇ ਜਿਹੜੀਆਂ ਹੈਗੀਆਂ ਫਿਲਮ ਇੰਡਸਟਰੀ ਦੇ ਰਾਹੀਂ ਬਣਾਈਆਂ ਨੇ ਇਹਨਾਂ ਦੇ ਆਪਣੇ ਬੰਦਿਆਂ ਤੋਂ, ਤੇ ਜਾਂ ਖਾਸ ਕਰਕੇ ਜਿਹੜੇ ਇੱਕ ਖਾਸ ਮਾਇੰਡ ਸੈਟ ਦੇ ਬੰਦੇ ਨੇ ਉਹਨਾਂ ਬੰਦਿਆਂ ਤੋਂ ਉਹ ਫਿਲਮਾਂ ਬਣਵਾਈਆਂ ਨੇ, ਜਿਹਦੇ ਚ ਆਪਾਂ ਜ਼ਿਕਰ ਕਰਦੇ ਹਾਂ ਦਾ ਕੇਰਲ ਸਟੋਰੀ ਹੈ, ਕਸ਼ਮੀਰ ਫਾਈਲਸ ਹੈ, ਤੇ ਇੱਦਾਂ ਦੀਆਂ ਜਿਹੜੀਆਂ ਨੇ ਉਹ ਫਿਲਮਾਂ ਬਣਾਈਆਂ ਨੇ। ਤੇ ਹੁਣ ਇਹਨਾਂ ਨੇ ਇਹਦੇ ਚ ਕੀ ਹੋ ਸਕਦਾ, ਵੱਧ ਤੋਂ ਵੱਧ ਇਹ ਹੋ ਸਕਦਾ ਕਿ ਜਿਹੜੇ ਪੁਰਾਣੇ ਲੈਕਚਰ ਨੇ ਮੁੱਖ ਮੰਤਰੀ ਜਦੋਂ ਭਗਵੰਤ ਮਾਨ ਨਹੀਂ ਸੀ ਬਣਿਆ ਤੇ MP ਸੀਗਾ ਲੋਕ ਸਭਾ ਦਾ, ਉਦੋਂ ਦੇ ਉਹਦੇ ਹੋਣਗੇ ਜਾਂ ਉਸ ਤੋਂ ਪਹਿਲਾਂ ਜਿਹੜਾ ਆਮ ਸਟੇਜਾਂ ਤੇ ਜਾਂ ਕਿਤੇ ਕਮੇਡੀ ਕਰਦੇ ਸੀ ਉਹ ਗੱਲਾਂ ਹੋਣਗੀਆਂ, ਤੇ ਉਸ ਤੋਂ ਬਾਅਦ ਜਿਹੜੀਆਂ ਹੁਣ ਜਦੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਵਾਲੀਆਂ ਕੋਈ ਗੱਲਾਂ ਹੋਣਗੀਆਂ ਉਹਨਾਂ ਨੂੰ ਕੰਪੇਅਰ ਕਰਕੇ ਉਹ ਕਰ ਸਕਦੇ ਆ। ਪਰ ਹੁਣ ਉਹਨਾਂ ਕੋਲ ਪਲੇਟਫਾਰਮ ਕਿਹੜਾ ਚਲਾਉਣ ਵਾਸਤੇ, ਗੱਲ ਤਾਂ ਇਹ ਹੈ ਕਿ ਇਹ ਜਿਹੜਾ ਹੈਗਾ ਉਹ ਫਿਲਮ ਬਣਾ ਕੇ ਸੋਸ਼ਲ ਮੀਡੀਆ ਤੇ ਆਪਣੀ ਉਸ ਤੇ ਪਾ ਦੇਣਗੇ, ਤੇ ਉਹਨੂੰ ਫਿਰ ਕਿੰਨੇ ਕੁ ਲੋਕ ਦੇਖਣਗੇ ਜਾਂ ਅੱਗੇ ਕਿੰਨੇ ਕੁ ਸਪੋਰਟ ਕਰਨਗੇ, ਤੇ ਇਹ ਇੱਦਾਂ ਜਿਹੜਾ ਹੈਗਾ ਹੋ ਸਕਦਾ। ਮੇਰਾ ਖਿਆਲ ਹੈ ਕਿ ਇਹ ਕੋਈ ਰੁਝਾਨ ਅੱਛਾ ਵੀ ਨਹੀਂ ਵੀ ਜੇ ਚਲੋ ਇੱਕ ਜਿਹੜਾ ਸੂਬੇ ਦਾ ਕੋਈ ਮੁੱਖ ਮੰਤਰੀ ਆ ਉਹਦੇ ਤੇ ਕਿਸੇ ਨੇ ਕੋਈ ਕੰਮ ਕੀਤਾ ਹੈ, ਡਿਸਕਵਰੀ ਚੈਨਲ ਨੇ ਕੀਤਾ ਹੈ, ਤੇ ਉਹਨਾਂ ਨੂੰ ਕਰ ਦੇਣਾ ਚਾਹੀਦਾ। ਤੇ ਇਹਦਾ ਪ੍ਰਧਾਨ ਮੰਤਰੀ ਜਦੋਂ ਨਰਿੰਦਰ ਮੋਦੀ ਆਪਣੇ ਪਹਿਲੇ ਟਨੋਰ ਦੇ ਵਿੱਚ ਹੀ ਆਏ ਨੇ, ਤੇ ਉਹਨਾਂ ਨੇ ਵੀ ਜਿਹੜਾ ਹੈ ਸੀ ਡਿਸਕਵਰੀ ਚੈਨਲ ਦੇ ਉੱਤੇ ਜਿਹੜਾ ਹੈਗਾ ਪ੍ਰੋਗਰਾਮ ਬਣਵਾਇਆ ਸੀ ਕਹਿ ਕੇ, ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਚਲੋ ਇੱਕ ਆਪਣੇ ਤਰੀਕੇ ਦਾ ਹੁੰਦਾ ਏਜੰਡਾ। ਤੇ ਪਰ ਜੇ BJP ਸੋਚਦੀ ਹੈ ਕਿ ਇਹ ਫਿਲਮ ਦੇ ਅਗੇਂਸਟ ਇੱਕ ਫਿਲਮ ਬਣਾ ਕੇ ਉਹ ਪੰਜਾਬ ਦੇ ਵਿੱਚ ਆਪਣੇ ਪੈਰ ਕਿਤੇ ਜਮਾ ਲੈਣਗੇ ਜਾਂ ਕਿਤੇ, ਇਹ ਇਹ ਜਿਹੜਾ ਹੈਗਾ ਇਹ ਸਾਰੀ ਗੱਲ ਮੁਸ਼ਕਲ ਹੈ, ਕਿਉਂਕਿ ਦਿੱਲੀ ਦੀ ਸਿਚੁਏਸ਼ਨ ਬਿਲਕੁਲ ਹੋਰ ਸੀ। ਦਿੱਲੀ ਦੇ ਵਿੱਚ ਇੱਕ ਤਾਂ ਇਹ ਕਿ ਲਗਾਤਾਰ ਉਦੋਂ ਹੀ ਉੱਥੇ BJP ਦੀ ਸਰਕਾਰ ਸੈਂਟਰ ਦੇ ਵਿੱਚ ਬਣ ਗਈ ਜਦੋਂ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ, ਤੇ ਇਹਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਉੱਥੇ ਮੁੱਖ ਮੰਤਰੀ ਜਾਂ ਲੀਡਰ ਸੀ ਉਹ ਡਟੇ ਰਹੇ ਇੰਨੇ ਸਾਲ ਜਿਹੜਾ ਹੈਗਾ ਉੱਥੇ ਉਹ ਆਪਣਾ, ਹਾਲਾਂਕਿ ਉਹਨੂੰ ਸਟੇਟਹੁੱਡ ਹੈ ਨਹੀਂ, ਆਪਾਂ ਨੂੰ ਪਤਾ ਦਿੱਲੀ ਕੋਲੇ ਬਹੁਤ ਕੁਛ ਸੈਂਟਰ ਦੇ ਹੱਥ ਦੇ ਵਿੱਚ ਹੈ, ਉਹਦੇ ਬਾਵਜੂਦ ਉੱਥੇ ਚਲਾ ਗਏ। ਚਲੋ ਉਸ ਤੋਂ ਬਾਅਦ ਉੱਥੇ BJP ਦੀ ਆਪਣੀ ਸਰਕਾਰ ਬਣ ਗਈ, ਪਰ ਹੁਣ ਇਹ ਸੋਚਣ ਜਿਵੇਂ ਹੁਣ ਇਹ ਆਮ ਤੌਰ ਤੇ ਚਲਾਈ ਜਾ ਰਹੀ ਹੈ ਗੱਲ ਕਿ ਹੁਣ ਦੇਖੋ ਇੱਥੇ ਵੀ ਜਿਹੜਾ ਉੱਥੇ ਸਾਡੇ ਵਾਸਤੇ ਰਾਹ ਪੱਧਰਾ ਕਰ ਗਏ ਸੀ ਤੇ ਇੱਥੇ ਵੀ ਹੁਣ ਇਸ ਤੋਂ ਬਾਅਦ ਅਸੀਂ ਆਵਾਂਗੇ, ਤੇ ਇਹ ਜਿਹੜਾ ਹੈਗਾ ਮੇਰਾ ਖਿਆਲ ਹੈ ਕੋਈ ਇੰਨੀ ਸੌਖੀ ਜਿਹੜੀ ਗੱਲ ਨਹੀਂ। ਪੰਜਾਬ ਦੀ ਸਿਚੁਏਸ਼ਨ ਜਾਂ ਪੰਜਾਬ ਦੇ ਲੋਕ ਬਿਲਕੁਲ ਹੋਰ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਸੁਭਾਅ ਦੇ ਆ, ਤੇ ਇਹਨਾਂ ਦੇ ਜਿਹੜਾ ਹੈਗਾ ਟੈਂਪਰਾਮੈਂਟ ਨੂੰ ਸਮਝਣਾ ਜਾਂ ਇਹਨਾਂ ਦੇ ਦੀ ਤਸੀਰ ਨੂੰ ਸਮਝਣਾ ਇੰਨੀ ਸੌਖੀ ਗੱਲ ਨਹੀਂ ਜਿਹੜਾ BJP ਵਾਸਤੇ, ਜਿਸ ਤਰ੍ਹਾਂ ਦੇ ਹੁਣ ਉਹ ਤੌਰ ਤਰੀਕੇ ਅਪਣਾਉਣ ਦੇ ਪੰਜਾਬ 'ਚ ਕੋਸ਼ਿਸ਼ ਕਰ ਰਹੇ ਆ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ,
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077973.
3: VY Immigration and Education Consultant.
2: ਹਰ ਕਦਮ ਤੁਹਾਡੇ ਨਾਲ.
4: Smith's Lane by Movec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ. ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ. ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ. ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ. ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ. ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ. ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ. ਆਫਰ 15 ਸਤੰਬਰ 2026 ਨੂੰ ਖਤਮ ਹੈ.
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ. ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ. ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ. ਕਾਲ 4229058860 ਔਰ ਵਿਜ਼ਿਟ bansallawyers.com.au. ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ. ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ. ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ. ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ. ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ.
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ.
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ. ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ. ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ.
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ. ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ.

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮੈਲਟਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਹਾਂਜੀ 1674।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 31 ਅਗਸਤ 2026 ਤੇ ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਵੀ ਮਾਰਾਂਗੇ ਝਾਂਪ।

ਪਹਿਲੀ ਖਬਰ ਨੇਪਾਲ ਦੇ ਹੜਾਂ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਇਸ ਵਕਤ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਦੇ ਮੁਤਾਬਕ 903 ਲੋਕਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋ ਚੁੱਕੀਆਂ ਨੇ। ANE ਦੇ ਮੁਤਾਬਕ ਹੜਾਂ ਦੇ ਚਲਦਿਆਂ ਹਾਲੇ ਵੀ 4200 ਤੋਂ ਵਧੇਰੇ ਲੋਕ ਲਾਪਤਾ ਨੇ। ਲਾਪਤਾ ਲੋਕਾਂ 'ਚ ਵਿਦੇਸ਼ੀ ਸੈਲਾਨੀ ਵਧੇਰੇ ਨੇ। ਸੁਰੱਖਿਆ ਕਰਮੀ, ਵੱਖ ਵੱਖ ਹਾਈਡਰੋ ਇਲੈਕਟ੍ਰੀਸਿਟੀ ਪ੍ਰੋਜੈਕਟ ਦੇ ਵਿੱਚ ਕੰਮ ਕਰਨ ਵਾਲੇ ਸੈਂਕੜਿਆਂ ਕਰਮਚਾਰੀ ਵੀ ਇਸ ਦੇ ਵਿੱਚ ਸ਼ਾਮਲ ਨੇ। ਅਥਾਰਟੀ ਦੀ ਤਰਫ ਤੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਮ੍ਰਿਤਕਾਂ ਦੀ ਗਿਣਤੀ 780 ਤੇ ਲਾਪਤਾ ਲੋਕਾਂ ਦੀ ਗਿਣਤੀ 2500 ਸੀ। ਪਰ ਇਹ ਅੱਜ ਜਿਸ ਵਕਤ ਲਾਈਵ ਖਬਰਾਂ ਦੀ ਸਾਂਝਾ ਪਾ ਰਹੇ ਹਾਂ, ਇਸ ਵਕਤ ਇਹ ਗਿਣਤੀ ਹੋਰ ਜ਼ਿਆਦਾ ਵੱਧ ਚੁੱਕੀ ਹੈ। ਅਥਾਰਟੀ ਨੇ ਇਹ ਵੀ ਦੱਸਿਆ ਹੈ ਕਿ 10,000 ਤੋਂ ਵਧੇਰੇ ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ। ਮੁਹਿੰਮ ਇਸ ਵਕਤ ਬਚਾਅ ਅਤੇ ਤਲਾਸ਼ੀ ਦੀ ਜਾਰੀ ਹੈ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਨੇਪਾਲ ਦੇ ਅੰਦਰ ਜਿਹੜੇ ਸੁਰੰਗਾਂ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਨੂੰ ਕੱਢਣ ਦਾ ਕੰਮ ਤੇਜ਼ੀ ਦੇ ਨਾਲ ਜਾਰੀ ਹੈ। ਨੇਪਾਲ ਸਰਕਾਰ ਦਾ ਕਹਿਣਾ ਹੈ ਕਿ ਹਾਈਡਰੋ ਇਲੈਕਟ੍ਰੀਸਿਟੀ ਯੋਜਨਾਵਾਂ ਦੇ ਦਰਮਿਆਨ ਸੁਰੰਗਾਂ ਦੇ ਵਿੱਚ ਫਸੇ ਕਰਮਚਾਰੀਆਂ ਨੂੰ ਕੱਢਣ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਦੇ ਵਿੱਚ ਤ੍ਰਿਸ਼ੂਲੀ 3A ਸਾਈਟ ਦੇ ਵਿੱਚ ਫਸੇ ਹੋਏ ਲੋਕ ਵੀ ਸ਼ਾਮਲ ਨੇ। ਹਾਲਾਂਕਿ ਸੁਰੰਗਾਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਹਾਲੇ ਬਾਹਰ ਕੱਢਣ ਦਾ ਕੰਮ ਜਿਹੜਾ ਉਸ ਦੇ ਨਾਲ ਜੁੜੀਆਂ ਖਬਰਾਂ ਜਿਹੜੀਆਂ ਉਹ ਬਚਾਅ ਕਰਮੀਆਂ ਦੀ ਤਰਫ ਤੋਂ ਸਾਹਮਣੇ ਨਹੀਂ ਆ ਸਕੀਆਂ। ਪਰ ਇੱਕ ਵੱਡਾ ਦਲ ਚੀਨ ਤੇ ਅਜਿਹੇ ਐਕਸਪਰਟਸ ਦੇ ਨਾਲ ਜੁੜਿਆ ਹੋਇਆ ਜਿਹੜਾ ਇਸ ਵਕਤ ਰੈਸਕਿਊ ਆਪਰੇਸ਼ਨ ਦਾ ਤਜਰਬਾ ਵੀ ਰੱਖ ਰਿਹਾ। ਲਗਭਗ 2500 ਲੋਕਾਂ ਨੂੰ ਨੇਪਾਲ ਦੇ ਅਲੱਗ ਅਲੱਗ ਹਾਈਡਰੋ ਇਲੈਕਟ੍ਰਿਕ ਸਾਈਟਸ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬਾਹਰ ਕੱਢਣ ਦੇ ਵਿੱਚ ਜੁਟਿਆ ਹੋਇਆ। ਉਧਰ ਇਸ ਦਰਮਿਆਨ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਜਿਹੜੀਆਂ ਵਿੱਤੀ ਮਦਦ ਜਾਂ ਅਲੱਗ ਅਲੱਗ ਤਰੀਕੇ ਦੇ ਨਾਲ ਮਦਦ ਪਹੁੰਚਾਈ ਜਾ ਰਹੀ ਹੈ ਨੇਪਾਲ ਨੂੰ, ਪਰ ਹੈਰਾਨੀ ਅਮਰੀਕਾ ਤੋਂ ਹੁੰਦੀ ਹੈ। ਅਮਰੀਕਾ ਦੀ ਤਰਫ ਤੋਂ ਇਸ ਕੁਦਰਤੀ ਆਫਤ ਦੇ ਦਰਮਿਆਨ ਨੇਪਾਲ ਦੇ ਲਈ ਮਹਿਜ 3.5 ਮਿਲੀਅਨ ਅਮਰੀਕੀ ਡਾਲਰ ਦੀ ਮਦਦ ਹੀ ਦਿੱਤੀ ਗਈ ਹੈ। ਇਸ ਆਫਤ ਦੇ ਵਿੱਚ ਹੁਣ ਤੱਕ ਜਿਹੜੇ 900 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ, ਇਹ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਸ਼ੰਕਾ ਹੈ। ਪਰ ਅਮਰੀਕੀ ਵਿਦੇਸ਼ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਹੀ ਅਮਰੀਕਾ ਦੇ ਲਈ ਸਭ ਤੋਂ ਵੱਡੀ ਤਰਜੀਹ ਹੈ। ਵਿਭਾਗ ਦੇ ਮੁਤਾਬਕ ਨੇਪਾਲ ਤੇ ਚੀਨ ਦੇ ਵਿੱਚ ਅਮਰੀਕੀ ਸਫਾਰਤਖਾਨੇ ਦੇ ਅੰਦਰ ਰਾਹਤ ਤੇ ਬਚਾਅ ਦੇ ਕੰਮ ਦਿੱਤੇ ਜਾ ਰਹੇ ਨੇ। ਪਰ ਅਮਰੀਕਾ ਦੇ ਨਾਲੋਂ ਵਧੇਰੇ ਵਿੱਤੀ ਮਦਦ ਤਾਂ ਇਸ ਵਕਤ ਆਸਟ੍ਰੇਲੀਆ ਦੀ ਤਰਫ ਤੋਂ ਦੇ ਦਿੱਤੀ ਗਈ ਹੈ। ਅਮਰੀਕਾ ਜਿਸ ਦੀ ਤਰਫ ਤੋਂ ਹਰ ਕਿਸੇ ਵੀ ਵੱਡੀ ਜਿਹੜੀ ਵਿਨਾਸ਼ਕਾਰੀ ਘਟਨਾ ਦੁਨੀਆ ਭਰ ਦੇ ਵਿੱਚ ਵਾਪਰਦੀ ਹੈ ਉਸ ਦੇ ਅੰਦਰ ਸਭ ਤੋਂ ਵੱਧ ਚੜ੍ਹ ਕੇ ਮਦਦ ਦਿੱਤੀ ਜਾਂਦੀ ਹੈ। ਪਰ 26 ਅਗਸਤ ਦੇ ਦਿਨ ਨੇਪਾਲ ਤੇ ਤਿੱਬਤ ਦੀ ਬਾਰਡਰ ਦੇ ਉੱਤੇ ਆਏ ਇਸ ਹੜ੍ਹ ਦੇ ਦਰਮਿਆਨ ਹਾਲੇ ਵੀ ਵਧੇਰੇ ਮਦਦ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਨੇਪਾਲ ਦੇ ਵਿੱਚ ਹੜ੍ਹਾਂ ਦੇ ਚੱਲਦਿਆਂ ਨੁਕਸਾਨੀਆਂ ਗਈਆਂ ਸੜਕਾਂ ਤੇ ਪੁਲਾਂ ਨੂੰ ਵੀ ਦੁਬਾਰਾ ਬਣਾਉਣ ਦੇ ਲਈ ਭਾਰਤ ਤੇ ਚੀਨ ਰਲ ਕੇ 42 ਦੇ ਕਰੀਬ ਬੇਲੀ ਬ੍ਰਿਜ ਬਣਾਉਣ ਦੀ ਕੰਮ ਨੂੰ ਸ਼ੁਰੂ ਕਰਨਗੇ। ਭਾਰਤ ਨੇ ਹੁਣ ਤੱਕ 68 ਟਨ ਰਾਹਤ ਸਮੱਗਰੀ ਭੇਜੀ ਹੈ, ਜਿਸ ਦੇ ਨਾਲ ਹੀ ਸੁਰੰਗਾਂ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਟਨਲ ਮਾਹਰਾਂ, ਫੋਰੈਂਸਿਕ ਮਾਹਰਾਂ ਤੇ ਤਕਨੀਕੀ ਟੀਮਾਂ ਨੂੰ ਵੀ ਨੇਪਾਲ ਦੇ ਵਿੱਚ ਭੇਜਿਆ ਗਿਆ। ਭਾਰਤ ਨੇ ਕੰਬਲ, ਸਲੀਪਿੰਗ ਬੈਗ, ਤਰਪਾਲਾਂ, ਹਾਈਜੀਨ ਕਿੱਟਾਂ ਆਦਿ ਦੀ ਵੀ ਸੁਰੱਖਿਆ ਮੁਹੱਈਆ ਕਰਵਾਈ ਹੈ। ਇਸ ਤੋਂ ਇਲਾਵਾ 230 ਫੁੱਟ ਲੰਮੇ ਬੇਲੀ ਬ੍ਰਿਜ ਨੂੰ ਬਣਾਉਣ ਦੇ ਲਈ ਸਮਾਨ ਵੀ ਨੇਪਾਲ ਪਹੁੰਚਾਇਆ ਜਾ ਚੁੱਕਿਆ। ਜਲਦ ਹੀ 7 ਹੋਰ ਬ੍ਰਿਜਾਂ ਦੇ ਲਈ ਸਮਾਨ ਤੇ ਤਕਨੀਕੀ ਟੀਮ ਭਾਰਤ ਦੀ ਤਰਫ ਤੋਂ ਭੇਜ ਦਿੱਤੀ ਜਾਏਗੀ। ਉਧਰ ਦੂਸਰੇ ਪਾਸੇ ਜੰਗਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਨੇ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਯਾਨੀ IRGC ਨੇ ਸੋਮਵਾਰ ਦੇ ਦਿਨ ਜਾਰਡਨ ਦੇ ਵਿੱਚ ਕਿੰਗ ਹੁਸੈਨ ਅਤੇ ਅਲ ਅਜ਼ਰਕ ਦੇ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਇੱਕ ਵੱਡਾ ਬੈਲਿਸਟਿਕ ਮਿਜ਼ਾਈਲ ਹਮਲਾ ਕੀਤਾ। ਇਹ ਹਮਲਾ ਇਰਾਨ ਦੇ ਲਾਰਕ ਟਾਪੂ ਦੇ ਉੱਤੇ ਹਾਲੀਆ ਦੇ ਵਿੱਚ ਹੋਏ ਜਿਹੜੇ ਅਮਰੀਕੀ ਹਮਲੇ ਦੇ ਬਦਲੇ ਦੇ ਵਿੱਚ ਕੀਤਾ ਗਿਆ। ਇਰਾਨੀ ਸਰਕਾਰੀ ਮੀਡੀਆ ਦੇ ਮੁਤਾਬਕ ਰੈਵੋਲਿਊਸ਼ਨਰੀ ਗਾਰਡਸ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਲਾਰਕ ਟਾਪੂ ਦੇ ਉੱਤੇ ਅਮਰੀਕੀ ਹਮਲੇ ਦਾ ਜਵਾਬ ਇਰਾਨ ਦੀ ਤਰਫ ਤੋਂ ਦਿੱਤਾ ਜਾਏਗਾ। ਇਰਾਨੀ

ਦੀ ਤਰਫ ਤੋਂ ਇੱਕ ਉੱਥੋਂ ਦੇ ਸਰਕਾਰੀ ਟੀਵੀ ਚੈਨਲ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਲਾਰਕ ਟਾਪੂ ਦੇ ਉੱਤੇ ਅਮਰੀਕੀ ਹਮਲੇ ਦੇ ਵਿੱਚ ਹਾਲਾਂਕਿ ਕਈ ਇਰਾਨੀ ਕਰਮਚਾਰੀ ਤੇ ਨਾਗਰਿਕ ਮਾਰੇ ਗਏ ਸੀ ਜਿਸ ਦਾ ਬਦਲਾ ਹੁਣ ਜਾਰਡਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਲਾਰਕ ਟਾਪੂ ਇਤਿਹਾਸਕ ਤੇ ਰਣਨੀਤਕ ਫੌਜੀ ਮਹੱਤਵ ਰੱਖਦਾ ਹੈ ਕਿਉਂਕਿ ਇਸ ਦੇ ਵਿੱਚ ਇਰਾਨੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਯਾਨੀ IRGC ਦੇ ਲਈ ਜਲ ਸੈਨਾ ਦਾ ਇੱਕ ਅੱਡਾ ਵੀ ਹੈ। ਇਹ ਟਾਪੂ ਭੂਗੋਲਿਕ ਤੌਰ ਦੇ ਉੱਤੇ ਹੌਰਮੁਜ਼ ਸਟ੍ਰੇਟ ਦੇ ਪ੍ਰਮੁੱਖ ਸ਼ਿਪਿੰਗ ਲੇਨਸ ਦੀ ਸਿੱਧੀ ਨਿਗਰਾਨੀ ਕਰਨ ਦੇ ਲਈ ਵੀ ਇੱਕ ਬੜਾ ਵਧੀਆ ਸਟ੍ਰੈਟੇਜਿਕ ਟਾਪੂ ਜਾਂ ਜ਼ਮੀਨੀ ਹਿੱਸਾ ਹੈ। ਇਤਿਹਾਸਕ ਰਿਕਾਰਡ ਟਾਪੂ ਦੇ ਉੱਤੇ ਵੱਖ ਵੱਖ ਸਰਗਰਮ ਫੌਜੀ ਗਤੀਵਿਧੀਆਂ ਨੂੰ ਦਰਸਾਉਂਦੇ ਨੇ। ਖਾਸ ਤੌਰ ਦੇ ਉੱਤੇ ਹੌਰਮੁਜ਼ ਸਟ੍ਰੇਟ ਦੇ ਵਿੱਚ ਦੁਨੀਆ ਭਰ ਦੀ ਜਿਹੜੀ ਊਰਜਾ ਦੀ ਸਪਲਾਈ ਦੇ ਲਈ ਇੱਕ ਮਹੱਤਵਪੂਰਨ ਰਾਹਦਾਰੀ ਹੋਣ ਦੇ ਚੱਲਦਿਆਂ ਇਸ ਟਾਪੂ ਦੇ ਉੱਤੇ ਅਮਰੀਕਾ ਦਾ ਕੀਤਾ ਗਿਆ ਨਿਸ਼ਾਨਾ ਇਰਾਨ ਨੂੰ ਡਰਾਉਣ ਦੇ ਮਕਸਦ ਦੇ ਨਾਲ ਹੋ ਸਕਦਾ ਦੱਸਿਆ ਜਾ ਰਿਹਾ। ਵੈਸੇ ਇਸ ਦਰਮਿਆਨ ਦੁਨੀਆ ਭਰ ਦੇ ਵਿੱਚ ਹੋਰ ਵੀ ਖਬਰਾਂ ਨੇ, ਪਰ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਭਾਰਤ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ ਯਾਨੀ SCO ਸਮਿਟ ਦੇ ਲਈ ਹਿੱਸਾ ਲੈਣ ਵਾਸਤੇ ਤੇ ਕਈ ਦਵੱਲੀਆਂ ਮੀਟਿੰਗਾਂ ਦੇ ਬਾਅਦ ਉਜ਼ਬੇਕਿਸਤਾਨ ਤੋਂ ਹੁਣ ਕਿਰਗਿਸਤਾਨ ਪਹੁੰਚ ਗਏ ਨੇ। ਹਵਾਈ ਅੱਡੇ ਦੇ ਉੱਤੇ ਉਹਨਾਂ ਦਾ ਸਵਾਗਤ ਕਿਰਗਿਸਤਾਨ ਦੇ ਮੰਤਰੀ ਮੰਡਲ ਦੇ ਚੇਅਰਮੈਨ ਆਦਿਲ ਬੇਕ ਐਲੋਸ਼ਵਿਚ ਨੇ ਕੀਤਾ। ਦੱਸ ਦਈਏ ਕਿ ਇਸ ਦਰਮਿਆਨ ਕਿਰਗਿਸਤਾਨ SCO ਸਮਿਟ ਦਾ ਆਯੋਜਨ ਕਰ ਰਿਹਾ, ਜਿੱਥੇ ਰੂਸ ਚੀਨ ਦੇ ਰਾਸ਼ਟਰਪਤੀਆਂ ਤੋਂ ਇਲਾਵਾ ਅਲੱਗ ਅਲੱਗ ਮੱਧ ਏਸ਼ੀਆਈ ਦੇਸ਼ਾਂ ਦੇ ਪ੍ਰਮੁੱਖ ਪਹੁੰਚ ਰਹੇ ਨੇ। ਸ਼ੁਰੂਆਤ ਦੇ ਵਿੱਚ SCO ਸਮਿਟ 10 ਮੈਂਬਰ ਦੇਸ਼ਾਂ ਦੇ ਨਾਲ ਜੁੜਿਆ ਹੋਇਆ ਇੱਕ ਬਣਿਆ ਹੋਇਆ ਇੱਕ ਗਰੁੱਪ ਸੀ। ਬਾਅਦ ਦੇ ਵਿੱਚ ਇਸ ਦੇ ਅੰਦਰ 15 ਭਾਈਵਾਲ ਦੇਸ਼ ਸ਼ਾਮਲ ਕਰ ਲਏ ਗਏ। 2 ਨਿਰੀਖਕ ਦੇਸ਼ਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਦਰਮਿਆਨ ਚੀਨ, ਰੂਸ, ਕਜ਼ਾਕਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਜਿਨ੍ਹਾਂ ਨੇ 2001 ਦੇ ਵਿੱਚ SCO ਸਮਿਟ ਦੀ ਸਥਾਪਨਾ ਕੀਤੀ ਸੀ, ਤੇ ਸਨੇ ਕਿਰਗਿਸਤਾਨ, ਭਾਰਤ ਤੇ ਪਾਕਿਸਤਾਨ 2017 ਦੇ ਵਿੱਚ ਇਸ ਦੇ ਪੂਰਨ ਮੈਂਬਰ ਬਣੇ ਸੀ, ਤੇ ਉਸ ਤੋਂ ਬਾਅਦ 2023 'ਚ ਇਰਾਨ, 2024 ਦੇ ਵਿੱਚ ਬੇਲਾਰੂਸ ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਸੰਮੇਲਨ ਤੋਂ ਇਲਾਵਾ ਮੋਦੀ ਨੇ ਕਿਰਗਿਸਤਾਨ ਦੇ ਰਾਸ਼ਟਰਪਤੀ ਜ਼ਪਾਰੋਵ ਤੇ ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਦੇ ਨਾਲ ਅਲੱਗ ਤੋਂ ਦਵੱਲੀਆਂ ਬੈਠਕਾਂ ਵੀ ਕਰਨੀਆਂ ਨੇ। ਮੱਧ ਏਸ਼ੀਆਈ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਭਾਰਤ ਆ ਕੇ ਬ੍ਰਿਕਸ ਸਮਿਟ ਦੇ ਵਿੱਚ ਭਾਰਤ ਦੀ ਮੇਜ਼ਬਾਨੀ ਦੇ ਲਈ ਵੀ ਕੰਮਕਾਜ ਸੰਭਾਲਣਗੇ। ਇਸ ਦਰਮਿਆਨ ਹੁਣ ਪੂਰੇ ਦੇਸ਼ ਦੇ ਵਿੱਚ ਇੱਕੋ ਹੀ ਸਰਕਾਰੀ ਘੜੀ ਹੋਏਗੀ, ਇੱਕ ਵੱਖਰੀ ਖਬਰ ਹੈ। ਸਾਰਾ ਸਮਾਂ ਇੰਡੀਅਨ ਸਟੈਂਡਰਡ ਟਾਈਮ ਯਾਨੀ IST ਦੇ ਉੱਤੇ ਚੱਲੇਗਾ। ਇਸ ਦਰਮਿਆਨ ਸਰਕਾਰ ਨੇ ਲੀਗਲ ਮੈਟਰੀਓਲੋਜੀ ਯਾਨੀ ਇੰਡੀਅਨ ਸਟੈਂਡਰਡ ਟਾਈਮ ਰੂਲਸ 2026 ਨੂੰ ਨੋਟੀਫਾਈ ਕਰ ਦਿੱਤਾ, ਜਿਵੇਂ ਇੰਗਲੈਂਡ ਦੇ ਗ੍ਰੀਨਵਿਚ ਮੀਨ ਟਾਈਮ ਨੂੰ ਤੇ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ ਨੂੰ ਇੱਕ ਸਟੈਂਡਰਡ ਟਾਈਮ ਯਾਨੀ ਕਿ ਇੱਕ ਸਹੀ ਸਮਾਂ ਮੰਨਿਆ ਜਾਂਦਾ ਤੇ ਉਸਦੇ ਅੱਗੇ ਪਿੱਛੇ ਅਲੱਗ ਅਲੱਗ ਟਾਈਮ ਜ਼ੋਨ ਸਥਾਪਿਤ ਕੀਤੀਆਂ ਜਾਂਦੀਆਂ ਨੇ। ਇਸੇ ਤਰੀਕੇ ਦੇ ਨਾਲ ਭਾਰਤ ਦੇ ਵਿੱਚ IST ਇੱਕ ਰੈਫਰੈਂਸ ਮੰਨਿਆ ਜਾਏਗਾ। ਇਹ ਨਿਯਮ ਕੰਜ਼ਿਊਮਰ ਅਫੇਅਰਸ ਮਿਨਿਸਟਰੀ ਨੇ 27 ਅਗਸਤ ਨੂੰ ਹੀ ਨੋਟੀਫਾਈ ਕਰ ਦਿੱਤਾ ਸੀ, ਪਰ ਇਹ ਨਿਯਮ 180 ਦਿਨਾਂ ਬਾਅਦ ਲਾਗੂ ਹੋਣਾ। ਅਲੱਗ ਅਲੱਗ ਸਰਕਾਰੀ ਵਿਭਾਗਾਂ, ਬਿਜ਼ਨਸਿਸ, ਸੰਸਥਾਵਾਂ ਨੂੰ ਆਪਣੇ ਸਿਸਟਮ ਨੂੰ ਇਸੇ ਹਿਸਾਬ ਦੇ ਨਾਲ ਢਾਲਣ ਦੀ ਲੋੜ ਹੋਏਗੀ। 27 ਅਗਸਤ ਨੂੰ ਕੰਜ਼ਿਊਮਰ ਅਫੇਅਰ ਮਿਨਿਸਟਰੀ ਨੇ ਨੋਟੀਫਾਈ ਕਰਨ ਤੋਂ ਬਾਅਦ ਕਹਿ ਦਿੱਤਾ ਕਿ ਪੂਰੇ ਦੇਸ਼ ਦੇ ਵਿੱਚ ਮਾਰਚ 2027 ਤੋਂ ਇਹ IST ਯਾਨੀ ਇੰਡੀਅਨ ਸਟੈਂਡਰਡ ਟਾਈਮ ਨੂੰ ਲਾਗੂ ਕਰ ਦਿੱਤਾ ਜਾਣਾ। ਹੁਣ ਤੱਕ ਤਾਂ ਇਹ ਹੁੰਦਾ ਸੀ ਕਿ ਕਾਮਨ ਟਾਈਮ ਰੈਫਰੈਂਸ ਨਹੀਂ ਸੀ, ਪਰ ਨਵੇਂ ਨਿਯਮਾਂ ਦੇ ਮੁਤਾਬਕ IST ਹੀ ਚੱਲੇਗਾ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਬੈਂਕਿੰਗ, ਡਿਜੀਟਲ ਪੇਮੈਂਟ, ਟੈਲੀਕਾਮ, ਰੇਲਵੇ, ਪਾਵਰ ਸਿਸਟਮ, ਕੰਪਿਊਟਰ ਨੈਟਵਰਕ, ਸਰਕਾਰੀ ਰਿਕਾਰਡ ਆਦਿ ਦੇ ਉੱਤੇ ਜਿਹੜੀ ਟਾਈਮ ਸਟੈਂਪ ਹੈ ਜਿਸ ਦੇ ਉੱਤੇ ਕਾਫੀ ਰਿਕਾਰਡ ਨਿਰਭਰ ਕਰਦੇ ਨੇ, ਉਸ ਦੇ ਵਿੱਚ ਅਕਸਰ ਅੰਤਰ ਦੇਖਣ ਨੂੰ ਮਿਲਦਾ। ਅਦਾਲਤੀ ਕਾਰਵਾਈਆਂ ਦੇ ਵਿੱਚ ਇਹੀ ਅੰਤਰ ਕਿਸੇ ਵੀ ਵੱਡੇ ਮਾਮਲੇ ਦੇ ਵਿੱਚ ਬਚਣ ਦਾ ਜਾਂ ਫਸਣ ਦਾ ਕਾਰਨ ਬਣ ਜਾਂਦਾ। ਅਜਿਹੇ ਦੇ ਵਿੱਚ ਹੁਣ IST ਦਾ ਹੀ ਇਸਤੇਮਾਲ ਦੇਸ਼ ਭਰ ਦੇ ਵਿੱਚ ਸਿਸਟਮ ਦੇ ਅੰਦਰ ਕੀਤਾ ਜਾਏਗਾ। ਬੈਂਕਿੰਗ, ਡਿਜੀਟਲ ਭੁਗਤਾਨ, ਲੈਣ ਦੇਣ ਇਸ ਸਟੀਕ ਟਾਈਮ ਸਟੈਂਪਿੰਗ ਦੀ ਇਸਤੇਮਾਲ ਕਰਨਗੇ, ਇਸ ਦਾ ਯੂਜ਼ ਕਰਨਗੇ, ਵਰਤੋਂ ਕਰਨਗੇ, ਤੇ ਰੇਲਵੇ, ਏਅਰਪੋਰਟਸ ਤੇ ਬਾਕੀ ਦੇ ਟਰਾਂਸਪੋਰਟ ਸਿਸਟਮ ਦੇ ਵਿੱਚ ਵੀ ਬਿਹਤਰ ਤਾਲਮੇਲ ਹੋ ਸਕੇਗਾ। ਪਾਵਰ ਸਿਸਟਮ, ਦੂਰ ਸੰਚਾਰ, ਇੰਟਰਨੈਟ ਦੇ ਵਿੱਚ ਵੀ ਕੰਮਕਾਜ ਨੂੰ ਭਰੋਸੇਮੰਦ ਬਣਾਉਣ, ਸਰਕਾਰੀ ਤੇ ਲੀਗਲ ਰਿਕਾਰਡ ਦੀ ਮੇਨਟੇਨੈਂਸ ਨੂੰ ਬਿਹਤਰ ਕਰਨ ਤੇ ਐਮਰਜੈਂਸੀ ਤੇ ਬਾਕੀ ਦੂਸਰੇ ਟਾਈਮ ਸੈਂਸਿਟਿਵ ਜਿਹੜੀਆਂ ਸਰਵਿਸਿਜ਼ ਨੇ ਉਸ ਦੇ ਵਿੱਚ ਵੀ ਤਾਲਮੇਲ ਬਿਠਾਉਣ ਦੇ ਲਈ ਇਸ ਨੂੰ ਲਾਗੂ ਕੀਤਾ ਜਾ ਰਿਹਾ। ਵੈਸੇ IST ਦਾ ਸਮਾਂ CSIR NPL ਦੇ ਐਟੋਮਿਕ ਕਲੋਕ ਨੈਟਵਰਕ ਇਸਰੋ ਦੇ ਮੁਤਾਬਕ ਹੁੰਦਾ।
ਦੇਸ਼ ਭਰ ਦੇ ਵਿੱਚ ਸਟੀਕ ਸਮੇਂ ਦੇ ਲਈ 5 ਰੀਜਨਲ ਲੈਬਸ ਅਹਿਮਦਾਬਾਦ, ਬੈਂਗਲੁਰੂ, ਭੁਵਨੇਸ਼ਵਰ, ਫਰੀਦਾਬਾਦ, ਗੁਹਾਟੀ ਦੇ ਵਿੱਚ ਨੈਟਵਰਕ ਤਿਆਰ ਕੀਤਾ ਜਾ ਰਿਹਾ। ਹੁਣ ਤੱਕ ਵਿਦੇਸ਼ੀ ਨੈਵੀਗੇਸ਼ਨ ਸਿਸਟਮ ਦਾ ਵੀ ਇਸਤੇਮਾਲ ਹੁੰਦਾ ਸੀ, ਪਰ ਭਾਰਤ ਹੁਣ ਆਪਣਾ ਨੈਵੀਗੇਸ਼ਨ ਸਿਸਟਮ ਨੈਵ ਆਈ ਸੀ ਦਾ ਵੀ ਇਸਤੇਮਾਲ ਕਰਨਾ ਸ਼ੁਰੂ ਕਰ ਦੇਵੇਗਾ। ਉਧਰ ਭਾਰਤ ਦੇ ਨਾਲ ਜੁੜੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਉੱਤਰਾਖੰਡ ਦੇ ਹਲਦਵਾਨੀ ਦੇ ਵਿੱਚ ਬਾਲਮੀਕੀ ਭਾਈਚਾਰੇ ਦੇ ਇੱਕ ਮੈਂਬਰ ਦੀ ਸ਼ਿਕਾਇਤ ਦੇ ਉੱਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਖਿਲਾਫ਼ FIR ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਾਂਗਰਸ ਦੇ ਪ੍ਰਮੁੱਖ ਮਲਲਿਕਾਰਜਨ ਖੜਗੇ ਦੇ ਪ੍ਰੋਗਰਾਮ ਦੇ ਵਿੱਚ ਹੋਏ ਇੱਕ ਧਾਰਮਿਕ ਪ੍ਰੋਗਰਾਮ ਨੂੰ ਜਾਤੀ ਦਾ ਰੰਗ ਦੇ ਦਿੱਤਾ। ਖਬਰ ਏਜੰਸੀ PTI ਦੇ ਮੁਤਾਬਕ ਪੁਲਿਸ ਨੇ ਦੱਸਿਆ ਹੈ ਕਿ FIR ਦੇ ਵਿੱਚ ਭਾਰਤੀ ਨਿਆਂ ਸੰਹਿਤਾ ਦੀਆਂ ਅਲੱਗ ਅਲੱਗ ਧਾਰਾਵਾਂ ਨੂੰ ਤਹਿਤ ਮਾਮਲਾ ਦਰਜ ਕੀਤਾ ਗਿਆ, ਜੋ ਕਿ ਦੋ ਅਲੱਗ ਅਲੱਗ ਸਮੂਹਾਂ ਜਾਂ ਵੱਧ ਦੇ ਵਿੱਚ ਜਾਣ ਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ ਸੰਬੰਧਿਤ ਹੈ। ਪੁਲਿਸ ਦੇ ਮੁਤਾਬਕ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੇ ਅਧਿਨਿਯਮ 1999 ਦੇ ਤਹਿਤ ਅਲੱਗ ਅਲੱਗ ਧਾਰਾਵਾਂ ਲਗਾਈਆਂ ਗਈਆਂ ਨੇ। ਦੱਸ ਦਈਏ ਕਿ ਇਸ ਦਰਮਿਆਨ ਹਲਦਵਾਨੀ ਦੇ ਥਾਣੇ ਦੇ ਵਿੱਚ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਦੇ ਵਿੱਚ ਦਿੱਲੀ ਦੇ ਅੰਦਰ 29 ਅਗਸਤ ਦੇ ਦਿਨ ਹੋਈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਰਾਹੁਲ ਗਾਂਧੀ ਦੀ ਤਰਫ ਤੋਂ ਇੱਕ ਭਾਈਚਾਰੇ ਦੇ ਲਈ ਕੀਤੀਆਂ ਟਿੱਪਣੀਆਂ ਨੂੰ ਉਸ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇੱਕ ਮਾਮਲਾ ਦੱਸ ਕੇ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ। ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ 8 ਅਗਸਤ ਨੂੰ ਕਾਂਗਰਸ ਦੇ ਪ੍ਰਮੁੱਖ ਮਲਲਿਕਾਰਜਨ ਖੜਗੇ ਦੀ ਹਲਦਵਾਨੀ ਦੇ ਵਿੱਚ ਰੈਲੀ ਹੁੰਦੀ ਹੈ ਤੇ 10 ਅਗਸਤ ਨੂੰ ਭਾਜਪਾ RSS ਦੇ ਲੋਕ ਉਹਨਾਂ ਦਾ ਮੰਚ ਤੋਂ ਸ਼ੁੱਧੀਕਰਨ ਕਰਦੇ ਨੇ ਤੇ ਇਸ ਤਰੀਕੇ ਦੇ ਨਾਲ ਦਿਖਾਇਆ ਜਾਂਦਾ ਕਿਉਂਕਿ ਖੜਗੇ ਜੀ ਅਨੁਸੂਚਿਤ ਜਾਤੀ ਤੋਂ ਆਉਂਦੇ ਨੇ ਤਾਂ ਉਹਨਾਂ ਦੇ ਆਉਣ ਤੋਂ ਬਾਅਦ ਹਲਦਵਾਨੀ ਨੂੰ ਸਾਫ਼ ਕੀਤਾ ਜਾ ਰਿਹਾ। ਹਾਲਾਂਕਿ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਗਰਮ ਹੋ ਗਿਆ ਕਿਉਂਕਿ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਇਸ ਦੇ ਉੱਤੇ ਸਫਾਈ ਦਿੱਤੀ ਹੈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਰਾਹੁਲ ਗਾਂਧੀ ਦੀ ਤਰਫ ਤੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਉੱਥੇ ਸ਼ੁੱਧੀਕਰਨ ਕੀਤਾ ਸੀ ਉਸ ਦੇ ਵਿੱਚ ਭਾਜਪਾ ਦਾ ਕੋਈ ਕਾਰਕੁਨ ਸ਼ਾਮਲ ਨਹੀਂ ਸੀ, ਇਸ ਕਰਕੇ ਰਾਹੁਲ ਗਾਂਧੀ ਨੂੰ ਅਜਿਹੀਆਂ ਕੋਈ ਟਿੱਪਣੀਆਂ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਉੱਥੇ ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਮੁੱਠਭੇੜ ਦੇ ਵਿੱਚ ਮਾਰਨ ਦਾ ਦਾਅਵਾ ਕੀਤਾ। ਪੱਛਮੀ ਉੱਤਰ ਪ੍ਰਦੇਸ਼ ਦੇ ਹਰਿਆਣਾ ਦੇ ਨਾਲ ਲੱਗਦੇ ਸ਼ਾਮਲੀ ਦੇ ਵਿੱਚ ਬੁੱਧਵਾਰ ਦੇਰ ਸ਼ਾਮ ਅੰਕਿਤ ਬਾਲਿਆਨ ਦੀ ਜਿਮ ਤੋਂ ਬਾਹਰ ਨਿਕਲਦਿਆਂ ਗੋਲੀਆਂ ਮਾਰ ਕੇ ਉਹਨਾਂ ਦੀ ਕਾਰ ਦੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਹੁਣ ਸ਼ਾਮਲੀ ਦੀ ਪੁਲਿਸ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਰਾਤ ਸਮੇਂ ਨਾਕਾਬੰਦੀ ਕਰ ਦਿੱਤੀ ਗਈ, ਚੌਰਾਹਿਆਂ ਦੇ ਉੱਤੇ ਵਾਹਨਾਂ ਦੀ ਲਾਜ਼ਮੀ ਜਾਂਚ ਕੀਤੀ ਜਾ ਰਹੀ ਸੀ। ਇਸ ਦਰਮਿਆਨ ਐਤਵਾਰ ਤੜਕੇ ਸਵੇਰੇ 4 ਵਜੇ ਮੋਟਰਸਾਈਕਲ ਦੇ ਉੱਤੇ ਸਵਾਰ ਦੋ ਬਦਮਾਸ਼ ਇੱਕ ਪੁਲਿਸ ਚੈੱਕ ਪੋਸਟ ਤੋਂ ਗੁਜ਼ਰਦੇ ਨੇ। ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਜਾਏ ਬਦਮਾਸ਼ਾਂ ਨੇ ਜਾਨ ਤੋਂ ਮਾਰਨ ਦੀ ਨੀਅਤ ਦੇ ਨਾਲ ਪੁਲਿਸ ਦੇ ਉੱਤੇ ਹੀ ਗੋਲੀ ਚਲਾ ਦਿੱਤੀ। ਇੱਕ ਗੋਲੀ ਪੁਲਿਸ ਦੀ ਗੱਡੀ ਦੇ ਵਿੱਚ ਲੱਗੀ। ਬਦਮਾਸ਼ਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਬਦਮਾਸ਼ਾਂ ਨੂੰ ਫੜ ਲਿਆ ਗਿਆ। ਇਹਨਾਂ ਇਹ ਇੱਕ ਗਲੀ ਦੇ ਵਿੱਚ ਫਸ ਗਏ। ਪੁਲਿਸ ਨੇ ਘੇਰਨ ਤੋਂ ਬਾਅਦ ਮੋਰਚਾ ਸੰਭਾਲਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਫਿਰ ਤੋਂ ਪੁਲਿਸ ਦੇ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬ ਦੇ ਵਿੱਚ ਪੁਲਿਸ ਦੇ ਦੋ ਕਾਂਸਟੇਬਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਤੇ ਉਹਨਾਂ ਦੋਵਾਂ ਬਦਮਾਸ਼ਾਂ ਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ। ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਦੋਵਾਂ ਦੀ ਇਲਾਜ ਦੇ ਦਰਮਿਆਨ ਮੌਤ ਹੋ ਗਈ। ਬਾਅਦ ਦੇ ਵਿੱਚ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੇ ਟ੍ਰੈਜਰਰ ਜਿਮ ਚਾਮਸ ਦੇ ਉੱਤੇ ਦੋਸ਼ ਮੜੇ ਨੇ। ਉਹਨਾਂ ਕਿਹਾ ਹੈ ਕਿ ਅੱਜ ਸਵੇਰ ਵੇਲੇ ਫੇਸਬੁੱਕ ਦੇ ਉੱਤੇ ਕਿ ਜਿਵੇਂ ਬਰਤਾਨੀਆ ਦੇ ਵਿੱਚ ਸਿਆਸਤਦਾਨ ਐਨ ਵਾਈਟਕੌਮ ਦੀ ਹੱਤਿਆ ਕਰ ਦਿੱਤੀ ਗਈ ਸੀ, ਕਤਲ ਜਾਂ ਉਹਨਾਂ ਦੀ ਮੌਤ ਹੋ ਗਈ ਸੀ, ਉਸ ਕਤਲ ਮਾਮਲੇ ਦੀ ਤਰ੍ਹਾਂ ਹੀ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਸਿਆਸੀ ਜ਼ਹਿਰ ਫੂਕਿਆ ਜਾ ਰਿਹਾ ਅਤੇ ਇਹ ਜ਼ਹਿਰ ਐਂਥਨੀ ਐਲਬਨੀਜ਼ ਤੇ ਟ੍ਰੈਜਰਰ ਜਿਮ ਚਾਮਸ ਫੂਕ ਰਹੇ ਨੇ। ਹੈਨਸਨ ਦੇ ਇਹ ਕਮੈਂਟ ਐਂਥਨੀ ਐਲਬਨੀਜ਼ ਦੀ ਕੁਇਨਜ਼ਲੈਂਡ ਸੂਬੇ ਦੇ ਵਿੱਚ ਐਤਵਾਰ ਦੇ ਦਿਨ ਹੋਈ ਕਾਨਫਰੰਸ ਤੋਂ ਬਾਅਦ ਸਾਹਮਣੇ ਆਏ ਨੇ, ਜਿਸ ਦੇ ਵਿੱਚ ਵਨ ਨੇਸ਼ਨ ਪਾਰਟੀ ਨੇ ਇਸ ਨੂੰ ਦੇਸ਼ ਦੀ ਵੰਡਣ ਵਾਲੀ ਇੱਕ ਸਪੀਚ ਕਰਾਰ ਦਿੱਤਾ। ਹਾਲਾਂਕਿ ਇਸ ਦਰਮਿਆਨ ਜਿਹੜੀਆਂ ਵੈਸਟਰਨ ਆਸਟ੍ਰੇਲੀਆ 'ਚ ਹੋਈਆਂ ਉਪ ਚੋਣਾਂ ਨੇ, ਜਿਸ ਦੇ ਵਿੱਚ ਸੀਕਰੇਟ ਹਾਰਬਰ ਦੇ ਅੰਦਰ ਵਨ ਨੇਸ਼ਨ ਨੇ ਜਿੱਤ ਹਾਸਲ ਕੀਤੀ ਹੈ।
ਉਸ ਜਿੱਤ ਤੋਂ ਬਾਅਦ ਪੌਲਿਨ ਹੈਨਸਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਟ੍ਰੈਜ਼ਰ ਦੀ ਦੋ ਤਰ੍ਹਾਂ ਦੀ ਭਾਸ਼ਾ, ਇੱਕ ਡਬਲ ਸਟੈਂਡਰਡ ਨੇ। ਇੱਕ ਪਾਸੇ ਤਾਂ ਉਹ ਦੇਸ਼ ਦੇ ਵਿੱਚ ਇਸ ਕਿਸਮ ਦੀ ਗੱਲ ਕਰਦੇ ਨੇ ਕਿ ਉਹ ਵਨ ਨੇਸ਼ਨ ਪਾਰਟੀ ਬਣਦੀ ਹੈ, ਤੇ ਦੂਸਰੇ ਪਾਸੇ ਉਹ ਖੁਦ ਵਿਅਕਤੀ ਵਿਸ਼ੇਸ਼ਾਂ ਦੇ ਖਿਲਾਫ ਨਫ਼ਰਤ ਭਰੀਆਂ ਟਿੱਪਣੀਆਂ ਕਰਦੇ ਨੇ। ਅਜਿਹੇ ਦੇ ਵਿੱਚ ਲਿਬਰਲ ਪਾਰਟੀ ਦੇ ਫਰੰਟ ਬੈਂਚਰ ਐਂਡਰਿਊ ਹੈਸਟੀ, ਜਿਹੜੇ ਕਿ ਕੈਨਿੰਗ ਦੀ ਸੀਟ ਤੋਂ ਜਿੱਤ ਕੇ ਆਉਂਦੇ ਨੇ, ਉਹਨਾਂ ਦੇ ਹੀ ਹਲਕੇ ਦੇ ਵਿੱਚ ਸੀਕਰੇਟ ਹਾਰਬਰ ਦੀ ਇਹ ਸੂਬਾਈ ਸੀਟ ਪੈ ਜਾਂਦੀ ਹੈ, ਜਿੱਥੋਂ ਵਨ ਨੇਸ਼ਨ ਪਾਰਟੀ ਹੁਣ ਜਿੱਤੀ ਹੈ, ਜਾਂ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਲਿਊਕ ਹੈਜਰਗਨ ਜਿੱਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਵਧੇਰੇ ਸਿਕਿਉਰਿਟੀ ਦੀ ਲੋੜ ਹੈ, ਕਿਉਂਕਿ ਔਨਲਾਈਨ ਉਹਨਾਂ ਦੇ ਉੱਤੇ ਵਧੇਰੇ ਜਿਹੜੇ ਤੰਜ ਕਸੇ ਜਾ ਰਹੇ ਨੇ। ਹਾਲਾਂਕਿ ਐਂਡਰਿਊ ਹੈਸਟੀ ਨੇ ਵਨ ਨੇਸ਼ਨ ਪਾਰਟੀ ਦਾ ਨਾਂ ਤਾਂ ਨਹੀਂ ਲਿਆ, ਪਰ ਚਾਹੇ ਸੱਤਾਧਾਰੀ ਧਿਰ ਲੇਬਰ ਹੋਵੇ, ਚਾਹੇ ਵਿਰੋਧੀ ਧਿਰ ਲਿਬਰਲ ਨੈਸ਼ਨਲ ਗੱਠਜੋੜ, ਵਨ ਨੇਸ਼ਨ ਪਾਰਟੀ ਨੂੰ ਇਸ ਵਕਤ ਹਰ ਕੋਈ ਸਿਆਸਤਦਾਨ ਘੇਰਦਾ ਨਜ਼ਰ ਆਉਂਦਾ। ਉਹਨਾਂ ਦੀ ਚਾਹੇ ਰਣਨੀਤੀਆਂ ਹੋਣ, ਚਾਹੇ ਉਹਨਾਂ ਦੇ ਕਿਸੇ ਨਾ ਕਿਸੇ ਦੂਸਰੇ ਸਿਆਸਤਦਾਨ ਦੀ ਵਜ੍ਹਾ ਦੇ ਚੱਲਦਿਆਂ। ਉੱਧਰ ਆਸਟ੍ਰੇਲੀਆ ਦੀ ਅਟਾਰਨੀ ਜਨਰਲ ਮਿਚੇਲ ਰੋਲੈਂਡ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦੇ ਸਮਾਰਟ ਗਲਾਸਿਸ ਇੰਪੋਰਟ ਕਰਵਾਉਣੇ, ਵਿਦੇਸ਼ ਤੋਂ ਲੈ ਕੇ ਆਉਣੇ ਆਸਟ੍ਰੇਲੀਆ ਦੇ ਵਿੱਚ ਪਾਬੰਦ ਹੋਣਗੇ। ਹਾਲਾਂਕਿ ਮੇਟਾ ਦੇ ਦੁਆਰਾ ਵੇਚੇ ਜਾ ਰਹੇ ਚਸ਼ਮਿਆਂ ਦੇ ਉੱਤੇ ਮਿਚੇਲ ਰੋਲੈਂਡ ਦੀ ਤਰਫ ਤੋਂ ਕੋਈ ਖਾਸ ਟਿੱਪਣੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਅਸੀਂ ਕਮਿਊਨਿਟੀ ਕੰਸਲਟੇਸ਼ਨ ਤੋਂ ਬਾਅਦ ਅਜਿਹੇ ਚਸ਼ਮਿਆਂ ਦੇ ਇੰਪੋਰਟ ਕਰਨ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਗਾਉਣ ਅਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵਿੱਢਣ ਦੇ ਲਈ ਰਾਹ ਤਿਆਰ ਕਰ ਰਹੇ ਹਾਂ। ਦੱਸ ਦਈਏ ਕਿ ਇਸ ਦਰਮਿਆਨ ਮਿਚੇਲ ਰੋਲੈਂਡ ਨੇ ਪ੍ਰਾਈਵੇਸੀ ਲਾਜ਼ ਨੂੰ ਲੈ ਕੇ ਕੁਝ ਬਦਲਾਅ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਸੁਝਾਏ। ਉਹਨਾਂ ਦੱਸਿਆ ਕਿ ਪ੍ਰਾਈਵੇਸੀ ਲਾਜ਼ ਦੇ ਵਿੱਚ ਇਹ ਤਬਦੀਲੀਆਂ ਹੋਣ ਜਾ ਰਹੀਆਂ ਨੇ। ਉਦਾਹਰਣ ਦੇ ਤੌਰ ਦੇ ਉੱਤੇ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਕੰਮ ਕਰਨ ਤੋਂ ਪਹਿਲਾਂ ਜਿਹੜੇ ਕਰਮਚਾਰੀਆਂ ਦੀਆਂ ਕਾਫੀ ਨਿੱਜੀ ਜਾਣਕਾਰੀਆਂ ਕੰਪਨੀਆਂ ਦੀ ਤਰਫ ਤੋਂ ਕਲੈਕਟ ਕੀਤੀਆਂ ਜਾਂਦੀਆਂ ਨੇ, ਉਸ ਨੂੰ ਵੀ ਨਾ ਕਲੈਕਟ ਕਰਨ ਦਾ ਇੱਕ ਵਿਚਾਰ ਫਿਲਹਾਲ ਸਾਹਮਣੇ ਆ ਰਿਹਾ। ਇਹ ਫਿਲਹਾਲ ਸਿਰਫ ਪ੍ਰਸਤਾਵ ਨੇ। ਇਸ ਤੋਂ ਇਲਾਵਾ ਆਸਟ੍ਰੇਲੀਅਨ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵਧੇਰੇ ਜਾਣਕਾਰੀਆਂ ਦਰਜ ਨਾ ਕਰਨੀਆਂ ਪੈਣ, ਸੋਸ਼ਲ ਇੰਜਨਸ ਨੂੰ ਆਪਣੀਆਂ ਨਿੱਜੀ ਜਾਣਕਾਰੀਆਂ ਨਾ ਦੇਣੀਆਂ ਪੈਣ, ਇਸ ਨੂੰ ਲੈ ਕੇ ਵੀ ਇੱਕ ਵਿਚਾਰ ਤਿਆਰ ਕੀਤਾ ਜਾ ਰਿਹਾ ਹੈ। ਵੈਸੇ ਸੋਸ਼ਲ ਮੀਡੀਆ ਦੀ ਗੱਲ ਜਦੋਂ ਆਉਂਦੀ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਟੀਨੇਜਰ ਬੱਚੇ ਜਿਹੜੇ ਨੇ ਇਸ ਵਕਤ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਪਲੈਟਫਾਰਮ ਦੇ ਉੱਤੇ ਕਿੰਨਾ ਜ਼ਿਆਦਾ ਨਿਰਭਰ ਕਰ ਰਹੇ ਨੇ, ਅਤੇ ਇਸ ਦੀ ਵਜ੍ਹਾ ਦੇ ਚੱਲਦਿਆਂ ਉਹਨਾਂ ਦੀ ਪੜ੍ਹਾਈ ਦੇ ਉੱਤੇ ਵੀ ਕਿੰਨੇ ਅਸਰ ਪੈ ਰਹੇ ਨੇ ਉਹਨਾਂ ਦੀ ਜਾਣਕਾਰੀ ਦੇ ਉੱਤੇ। ਇਸ ਦੇ ਨਾਲ ਜੁੜਿਆ ਇੱਕ ਹੋਰ ਸਰਵੇਖਣ ਸਾਹਮਣੇ ਆਇਆ। ਨਿਊਜ਼ ਐਂਡ ਯੰਗ ਆਸਟ੍ਰੇਲੀਅਨ ਰਿਪੋਰਟ 2026 ਦੇ ਮੁਤਾਬਕ, ਜਿਹੜੀ ਅੱਜ ਸੋਮਵਾਰ ਦੇ ਦਿਨ ਰਿਲੀਜ਼ ਕੀਤੀ ਗਈ, ਜਿਸ ਦੇ ਵਿੱਚ 47% ਬੱਚੇ ਜਿਨ੍ਹਾਂ ਦੀ ਉਮਰ 10 ਤੋਂ 17 ਸਾਲ ਦੇ ਦਰਮਿਆਨ ਹੈ, ਉਹ ਮੰਨਦੇ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ ਜਾਣਕਾਰੀ ਸਹੀ ਹੈ ਔਨਲਾਈਨ, ਕਿਹੜੀ ਗਲਤ ਹੈ। 1027 ਬੱਚਿਆਂ ਤੋਂ ਕਰਵਾਇਆ ਗਿਆ ਇਹ ਸਰਵੇਖਣ ਸੀ, ਜਿਸ ਦੇ ਵਿੱਚ ਔਨਲਾਈਨ ਫੈਲਾਈਆਂ ਜਾਂਦੀਆਂ ਜਾਣਕਾਰੀਆਂ ਦੇ ਉੱਤੇ ਇਹ ਟਿੱਪਣੀ ਛੋਟੇ ਬੱਚਿਆਂ ਦੀ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਖਬਰ ਪਿਛਲੇ ਮਹੀਨੇ ਦੇ ਦਰਮਿਆਨ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਸ ਦੇ ਵਿੱਚ ਇਹ ਦੱਸਿਆ ਸੀ ਕਿ 10 ਤੋਂ 17 ਸਾਲ ਦੀ ਉਮਰ ਵਰਗ ਦੇ ਬੱਚੇ ਆਰਟੀਫਿਸ਼ੀਅਲ ਇੰਟੈਲੀਜੈਂਸ ਪਲੈਟਫਾਰਮ ਦੇ ਉੱਤੇ ਇੰਨਾ ਨਿਰਭਰ ਕਰਦੇ ਨੇ ਕਿ ਉਹਨਾਂ ਦੀ ਆਪਣੀ ਲਿਟਰੇਸੀ, ਉਹਨਾਂ ਦੀ ਆਪਣੀ ਸਾਖਰਤਾ ਦੇ ਵਿੱਚ ਫਰਕ ਆ ਰਿਹਾ ਹੈ। ਉੱਥੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ। NSW ਤੋਂ ਮੂਰੇ ਡਾਰਲਿੰਗ ਬੇਸਿਨ ਅਥਾਰਟੀ ਯਾਨੀ MDBEA ਹੁਣ ਅਦਾਲਤ ਦੇ ਵਿੱਚ ਲਗਭਗ $1.5 billion ਦਾ ਕਲਾਸ ਐਕਸ਼ਨ ਜਿਹੜਾ ਉਹਨਾਂ ਦੇ ਖਿਲਾਫ ਦਾਇਰ ਕੀਤਾ ਗਿਆ ਸੀ। 28,000 ਦੇ ਕਰੀਬ ਜ਼ਿਮੀਂਦਾਰਾਂ ਅਤੇ ਦੂਸਰਿਆਂ ਲੋਕਾਂ ਦੀ ਤਰਫ ਤੋਂ ਉਸ ਨੂੰ ਹੁਣ ਜਿੱਤ ਲਿਆ ਗਿਆ। NSW ਸੁਪਰੀਮ ਕੋਰਟ ਦੇ ਵਿੱਚ MDBEA ਦੇ ਖਿਲਾਫ ਕੀਤੀ ਇਹ ਟਿੱਪਣੀ ਕਿ ਨਹਿਰੀ ਪਾਣੀ ਦੇ ਚੱਲਦਿਆਂ ਹੋਇਆ ਜਿਹੜਾ ਵੀ ਨੁਕਸਾਨ ਹੈ ਉਹ MDBEA ਯਾਨੀ ਮੁਰੇ ਡਾਰਲਿੰਗ ਬੇਸਿਨ ਅਥਾਰਟੀ ਨੂੰ ਭਰਨਾ ਚਾਹੀਦਾ। ਇਸ ਗੱਲ ਤੋਂ ਨਿਊ ਸਾਊਥ ਵੇਲਜ਼ ਦੀ ਸਿਖਰਲੀ ਅਦਾਲਤ ਸਹਿਮਤ ਨਹੀਂ ਹੋਈ। $750 million ਤੋਂ ਲੈ ਕੇ $1.5 billion ਦੇ ਦਰਮਿਆਨ ਦਾ ਜਿਹੜਾ ਖਾਮਿਆਜ਼ਾ ਮੰਗਿਆ ਜਾ ਰਿਹਾ ਸੀ, 28,000 ਦੇ ਕਰੀਬ ਲੋਕਾਂ ਦੀ ਤਰਫ ਤੋਂ ਦਾਇਰ ਕੀਤੇ ਇਸ ਕਲਾਸ ਐਕਸ਼ਨ ਦੇ ਵਿੱਚ, ਪਰ ਗੋਲਬਨ ਮੁਰੇ ਰੀਜਨ ਦੇ ਵਿੱਚ ਜਿਹੜਾ NSW ਅਤੇ ਵਿਕਟੋਰੀਆ ਦੇ ਦਰਮਿਆਨਾ ਇਲਾਕਾ ਹੈ, ਉਸ ਦੇ ਵਿੱਚ ਫੈਲੇ ਇਸ ਨਹਿਰੀ
ਪਾਣੀ ਦੇ ਸਪਲਾਈ ਸਿਸਟਮ ਨੂੰ ਲੈ ਕੇ ਬਣੀ ਹੋਈ ਜਿਹੜਾ ਬਣਿਆ ਹੋਇਆ ਜਿਹੜਾ ਸਰਕਾਰੀ ਅਦਾਰਾ ਹੈ ਉਸ ਨੂੰ ਅਦਾਲਤ ਨੇ ਬੇਕਸੂਰ ਦੱਸਿਆ। ਉਹਨਾਂ ਕਿਹਾ ਕਿ ਇਹ ਨਹਿਰੀ ਪਾਣੀ ਦੇ ਨਾਲ ਜੁੜੇ ਹੋਏ ਅਦਾਰੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਜੇਕਰ ਕੋਈ ਰੀਵਰ ਦੇ ਪਾਣੀ ਦੇ ਚੱਲਦਿਆਂ ਕਿਸੇ ਇਲਾਕੇ ਦੇ ਵਿੱਚ ਕਿਸੇ ਲੋਕਾਂ ਦਾ ਜਿਹੜਾ ਹੈ ਉਹ ਨੁਕਸਾਨ ਹੋ ਰਿਹਾ ਹੈ। ਦੱਸ ਦਈਏ ਕਿ ਸਾਲ 2017 ਤੋਂ 2019 ਦੇ ਦਰਮਿਆਨ ਆਏ ਹੜ੍ਹਾਂ ਤੇ ਦੂਸਰੀਆਂ ਵਜੋਹਾਂ ਦੇ ਚੱਲਦਿਆਂ MDBA ਯਾਨੀ ਮੂਰੇ ਡਾਰਲਿੰਗ ਬੇਸਿਨ ਅਥਾਰਟੀ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਸੀ। ਉੱਥੇ ਆਸਟ੍ਰੇਲੀਆ ਦੇ ਵਿੱਚ ਭਾਰ ਘਟਾਉਣ ਦੇ ਲਈ ਜਾਂ ਫਿਰ ਡਾਇਬਟੀਜ਼ ਦੇ ਨਾਲ ਜੁੜੀਆਂ ਹੋਈਆਂ ਅਜ਼ੰਪਿਕ ਵਰਗੀਆਂ ਦਵਾਈਆਂ ਨੂੰ ਅਕਸਰ ਕਿਸ ਤਰੀਕੇ ਦੇ ਨਾਲ ਡਾਕਟਰ ਬੇਪਰਵਾਹ ਤਰੀਕੇ ਦੇ ਨਾਲ ਪ੍ਰਿਸਕ੍ਰਾਈਬ ਕਰ ਦਿੰਦੇ ਨੇ ਇਸ ਦੀ ਇੱਕ ਹੋਰ ਉਦਾਹਰਣ ਸਾਹਮਣੇ ਆਉਂਦੀ ਹੈ। ਦੱਸ ਦਈਏ ਕਿ ਕੇਟ, ਜਿਸ ਇਹ ਅਸਲੀ ਨਾਮ ਨਹੀਂ ਹੈ ਮਹਿਲਾ ਦਾ, ਜਿਸ ਨੂੰ ਹਸਪਤਾਲ ਦੇ ਵਿੱਚ ਸਾਲ 2022 ਦੇ ਅੰਦਰ ਭਰਤੀ ਕਰਵਾਇਆ ਗਿਆ। ਮੰਨਿਆ ਗਿਆ ਕਿ ਉਸਦੀ ਮੈਡੀਕਲ ਕੰਡੀਸ਼ਨ ਨੂੰ ਪਰਖੇ ਬਗੈਰ ਹੀ ਉਸਦੇ GP ਨੇ ਉਸਨੂੰ ਟੈਲੀਹੈਲਥ ਯਾਨੀ ਫੋਨ ਦੇ ਉੱਤੇ ਜਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਉਸਦੇ ਜ਼ਰੀਏ GLP-1 ਮੈਡੀਕੇਸ਼ਨ ਪ੍ਰਸਕ੍ਰਾਈਬ ਕਰ ਦਿੱਤੀ। 25 ਸਾਲਾ ਇਸ ਮਹਿਲਾ ਦੀ ਸਿਹਤ ਦੇ ਉੱਤੇ ਜਿਹੜੇ ਮਾੜੇ ਅਸਰ ਪਏ, ਜਿਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਈਟਿੰਗ ਡਿਸਆਰਡਰ ਦੇ ਨਾਲ ਜੂਝ ਰਹੀ ਇਸ ਮਹਿਲਾ ਨੂੰ GLP-1 ਵਰਗੀ ਮੈਡੀਕੇਸ਼ਨ ਦੇਣ ਦੇ ਨਾਲ ਉਸਦੀ ਸਿਹਤ ਦੇ ਉੱਤੇ ਦੁਰਗਾਮੀ ਮਾੜੇ ਪ੍ਰਭਾਵ ਵੀ ਪੈਣਗੇ। ਇਸ ਦੀ ਪੜਤਾਲ ਕਰੇ ਬਗੈਰ ਹੀ ਡਾਕਟਰ ਨੇ ਉਸਨੂੰ ਇਹ ਦਵਾਈ ਪ੍ਰਿਸਕ੍ਰਾਈਬ ਕਿਵੇਂ ਕੀਤੀ, ਇਸੇ ਨੂੰ ਲੈ ਕੇ ਹੁਣ ਇਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਿਵਾਦ ਚੱਲ ਰਿਹਾ। ਉੱਥੇ ਭਾਰਤੀ ਮੂਲ ਦੀ ਬਾਠਲਾ ਗਰੁੱਪ ਦੇ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੇ ਜਾਣ ਤੋਂ ਬਾਅਦ ਤੇ ਲਗਭਗ $3.5 billion ਦੇ $3.5 billion ਦੇ ਜਿਹੜੇ ਕਰਜ਼ੇ ਪਏ ਹੋਣ ਤੋਂ ਬਾਅਦ ਐਡਮਿਨਿਸਟ੍ਰੇਟਰ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਬਾਠਲਾ ਗਰੁੱਪ ਨੂੰ ਬਚਾਉਣ ਦੇ ਲਈ ਉਹਨਾਂ ਦੀ ਤਰਫ ਤੋਂ ਜੋ ਵੀ ਮਦਦ ਦਿੱਤੀ ਜਾਵੇ ਉਸਦੇ ਬਾਵਜੂਦ ਇਸ ਕੰਪਨੀ ਨੂੰ ਬਚਾਇਆ ਨਹੀਂ ਜਾ ਸਕਦਾ। 350 ਦੇ ਕਰੀਬ ਸਟਾਫ ਮੈਂਬਰਸ ਨੂੰ ਪਿਛਲੇ 8 ਹਫ਼ਤਿਆਂ ਦੇ ਵਿੱਚ ਤਨਖਾਹਾਂ ਹੀ ਨਹੀਂ ਦਿੱਤੀਆਂ ਗਈਆਂ ਜਾਂ ਬਹੁਤ ਥੋੜ੍ਹੀਆਂ ਦਿੱਤੀਆਂ ਗਈਆਂ ਜਾਂ ਕਦੇ ਕਦੇ ਹੀ ਦਿੱਤੀਆਂ ਗਈਆਂ। ਅਜੇ ਦੇ ਵਿੱਚ ਬਾਠਲਾ ਗਰੁੱਪ ਜਿਸ ਦੇ ਉੱਤੇ $3.2 billion ਦਾ ਕਰਜ਼ ਹੈ ਉਸਨੂੰ ਬਚਾਉਣ ਦੇ ਲਈ ਐਡਮਿਨਿਸਟ੍ਰੇਟਰ ਨੇ ਪਹਿਲਾਂ $20 million ਦਾ ਇੱਕ ਕੈਸ਼ ਇੰਜੈਕਟ ਜਿਹੜਾ ਕਰਨ ਦੀ ਗੱਲ ਕੀਤੀ ਸੀ ਪਰ ਉਹ ਵੀ ਨਾਕਾਫੀ ਨਜ਼ਰ ਆਉਂਦਾ ਹੈ। ਉੱਥੇ ਅਗਲੀਆਂ ਕੁਝ ਖ਼ਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਤੋਂ ਖ਼ਬਰ ਜਿੱਥੇ ਹੁਣ ਵਿਕਟੋਰੀਆ ਦੇ ਵਿੱਚ ਕੈਦੀਆਂ ਨੂੰ ਸੜਕਾਂ ਦੇ ਟੋਏ ਠੀਕ ਕਰਨ ਦੇ ਲਈ ਭੇਜਿਆ ਜਾਏਗਾ। ਵਿਕਟੋਰੀਆ ਦੇ ਸਟੇਟ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਇਸ ਯੋਜਨਾ ਦੇ ਉੱਤੇ ਅੱਜ ਯਾਨੀ ਸੋਮਵਾਰ ਦੇ ਦਿਨ ਐਲਾਨ ਕੀਤਾ ਗਿਆ ਜਿਸ ਦੇ ਵਿੱਚ $352 million ਦਾ ਇੱਕ ਬਜਟ ਤੈਅ ਕਰ ਦਿੱਤਾ ਗਿਆ ਔਰ ਇਸ ਦੇ ਵਿੱਚ 5 lakh ਦੇ ਕਰੀਬ ਟੋਏ ਜਿਹੜੇ ਨੇ ਵਿਕਟੋਰੀਆ ਦੀਆਂ ਸੜਕਾਂ ਦੇ ਉੱਤੇ ਉਹ ਭਰਨ ਦੇ ਲਈ ਅਲੱਗ ਅਲੱਗ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਨੂੰ ਉਹਨਾਂ ਦੇ ਅਪਰਾਧ ਦੇ ਆਧਾਰ ਦੇ ਉੱਤੇ ਜਾਂ ਸਜ਼ਾ ਦੇ ਆਧਾਰ ਦੇ ਉੱਤੇ ਹੀ ਕੱਢ ਕੇ ਬਾਹਰ ਲਿਆ ਕੇ ਇਹਨਾਂ ਟੋਇਆਂ ਦੀ ਮੁਰੰਮਤ ਦੇ ਕੰਮਾਂ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਹਾਲਾਂਕਿ ਇਹ ਤੁਰੰਤ ਪ੍ਰਭਾਵ ਦੇ ਨਾਲ ਨਿਯਮ ਲਾਗੂ ਨਹੀਂ ਹੋ ਰਿਹਾ ਪਰ ਵਿਕਟੋਰੀਆ ਦੇ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਕਿਹਾ ਗਿਆ ਕਿ ਜੇਕਰ ਲੇਬਰ ਪਾਰਟੀ ਨਵੰਬਰ ਮਹੀਨੇ ਦੇ ਵਿੱਚ ਚੋਣਾਂ ਜਿੱਤ ਕੇ ਸਥਾਪਿਤ ਹੁੰਦੀ ਹੈ ਤਾਂ ਫਿਰ ਇਸ ਕਿਸਮ ਦੇ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਏਗਾ ਪਰ ਸ਼ੁਰੂਆਤ ਦੇ ਵਿੱਚ ਇਹ ਮਹਿਜ਼ ਇੱਕ ਪਾਇਲਟ ਪ੍ਰੋਗਰਾਮ ਦੇ ਨਾਲ ਦੇ ਤਰੀਕੇ ਦੇ ਨਾਲ ਚੱਲੇਗਾ। ਉੱਥੇ ਆਖਰੀ ਖ਼ਬਰਾਂ ਦੀ ਸਾਂਝ ਪਾਈਏ ਤੇ ਏਸ਼ੀਆ ਕੱਪ ਜਿਹੜਾ ਮਹਿਲਾਵਾਂ ਦਾ ਚੱਲ ਰਿਹਾ ਉਸ ਦੇ ਨਾਲ ਜੁੜੀ ਹੋਈ ਖ਼ਬਰ ਜਿੱਥੇ ਭਾਰਤ ਦੀ ਟੀਮ ਨੇ ਆਪਣੇ ਪਹਿਲੇ ਮੈਚ ਦੇ ਵਿੱਚ ਥਾਈਲੈਂਡ ਦੀ ਮਹਿਲਾਵਾਂ ਨੂੰ 94 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ। ਭਾਰਤ ਨੇ 9 wickets ਜਿਹੜੀਆਂ ਗੁਆ ਕੇ 159 ਦੌੜਾਂ ਦਾ ਸਕੋਰ ਖੜਾ ਕੀਤਾ ਤੇ ਥਾਈਲੈਂਡ ਦੀ ਮਹਿਲਾਵਾਂ ਨੂੰ 160 ਦੌੜਾਂ ਦਾ ਟੀਚਾ ਦਿੱਤਾ। ਜਵਾਬ ਦੇ ਵਿੱਚ ਥਾਈਲੈਂਡ ਦੀ ਸ਼ੁਰੂਆਤ ਕੋਈ ਬਹੁਤੀ ਵਧੀਆ ਨਹੀਂ ਗਈ। ਨੈਨਪਤ ਤੋਂ ਇਲਾਵਾ ਬਾਕੀ ਕੋਈ ਵੀ ਖਿਡਾਰੀ
ਜਿਹੜਾ ਸੀ ਉਹ ਥਾਈਲੈਂਡ ਦੀ ਮਹਿਲਾਵਾਂ ਦੀ ਟੀਮ ਦੇ ਵਿੱਚ ਦਹਾਈ ਦਾ ਅੰਕੜਾ ਜਿਹੜਾ ਸਕੋਰ ਦੇ ਵਿੱਚ ਨਹੀਂ ਛੋ ਸਕਿਆ। ਭਾਰਤ ਦੀ ਟੀਮ ਦੀ ਤਰਫ ਤੋਂ ਸ਼ਾਨਦਾਰ ਗੇਂਦਬਾਜ਼ੀ ਕੀਤੀ ਗਈ, ਖਾਸ ਤੌਰ ਦੇ ਉੱਤੇ ਨੰਦਨੀ ਸ਼ਰਮਾ ਨੇ 4 ਓਵਰ ਦੇ ਵਿੱਚ 16 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਆਸ਼ੀਸ਼ ਰਾਣੀ ਨੇ 2 ਵਿਕਟਾਂ ਹਾਸਲ ਕੀਤੀਆਂ, ਦੀਪਤੀ ਸ਼ਰਮਾ ਨੂੰ 3 ਵਿਕਟਾਂ ਮਿਲੀਆਂ ਅਤੇ ਕ੍ਰਾਂਤੀ ਗੌੜ ਨੂੰ 1 ਵਿਕਟ ਹੀ ਹਾਸਲ ਹੋ ਸਕੀ। ਪਰ ਭਾਰਤ ਨੇ ਆਪਣੇ ਏਸ਼ੀਆ ਕੱਪ ਦੇ ਇਸ ਟੂਰਨਾਮੈਂਟ ਦੇ ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਖਬਰਾਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ।

ਪੰਜਾਬੀ ਘੱਟੋ ਘੱਟ ਸਾਈਨ ਲੈਂਗੁਏਜ ਤਾਂ ਗੱਲ ਕਰਨ ਲੱਗ ਗਏ ਨੇ। ਮੈਂ ਬੜੇ ਸਾਰੇ ਪੋਡਕਾਸਟਰ ਦੇਖੇ ਨੇ, ਲੱਗ ਗਏ ਨੇ, ਹੋ ਗਏ ਨੇ ਸ਼ੁਰੂ। ਤੇ ਫਿਲਮ ਬੋਲ ਭਾਵੇਂ ਨਾ ਬੋਲ, ਇੱਕ ਵੱਖਰੇ ਕਨਸੈਪਟ ਦੇ ਨਾਲ, ਵੱਖਰੇ ਸਬਜੈਕਟ ਲਾਈਨ ਦੇ ਨਾਲ ਆ ਰਹੀ ਹੈਗੀ ਹੈ। ਸੋ ਦੇਖਿਓ ਜੀ, ਜਾ ਕੇ ਜ਼ਰੂਰ ਸਿਨੇਮਾ ਘਰਿਆਂ ਨੂੰ 4 ਤਰੀਕ ਨੂੰ ਭਰ ਦਿਓ, 4 ਸਤੰਬਰ 2026। ਔਰ ਫਿਲਮ ਇੱਕ ਵਾਰ ਕਹਿੰਦੇ ਦੇਖ ਕੇ ਜਦੋਂ ਤੁਸੀਂ ਬਾਹਰ ਨਿਕਲੋਗੇ ਤਾਂ ਤੁਸੀਂ ਵੀ ਕੁਛ ਨਹੀਂ ਬੋਲ ਸਕੋਗੇ, ਬੋਲਣ ਤੋਂ ਅਸਮਰੱਥ ਹੋ ਜਾਓਗੇ। ਸੋ ਇਹੋ ਜਿਹਾ ਕੁਛ ਲੈ ਕੇ ਆ ਰਹੀ ਹੈਗੀ ਹੈ ਫਿਲਮ। ਆਈ ਹੋਪ ਕਿ ਜਿੰਨੀ ਕਨਵਿਕਸ਼ਨ ਸੌਂਗਸ ਦੇ ਵਿੱਚ, ਜਿੰਨੀ ਹੁਣ ਤੱਕ ਟੀਜ਼ਰ ਟ੍ਰੇਲਰ 'ਚ ਦਿਖੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਦੇ ਵਿੱਚ ਵੀ ਦਿਖੇ, ਸਿਨੇਮੇ ਘਰ 'ਚ ਜਦੋਂ ਟ੍ਰਾਂਸਲੇਟ ਹੋਏਗੀ। ਇੱਕ ਕਬੂਤਰਬਾਜ਼ ਅਤੇ ਇੱਕ ਗੂੰਗੀ ਕੁੜੀ ਆਪਸ ਦੇ ਵਿੱਚ ਕਿਵੇਂ ਮਿਲਦੇ ਨੇ, ਫਿਰ ਕਿਵੇਂ ਜੁੜ ਵਿਛੜਦੇ ਨੇ, ਉਹਦੀ ਇੱਕ ਕਹਾਣੀ ਹੈ। ਜਿਹੜੀ ਕਿਵੇਂ ਵਿਛੜਨ ਵਾਲੀ ਚੀਜ਼ ਹੈਗੀ ਹੈ ਅਤੇ ਉਹਦੇ ਤੋਂ ਬਾਅਦ ਕੀ ਹੁੰਦਾ ਫਿਲਮ ਦਾ, ਇਸ ਫਿਲਮ ਦੇ ਵਿੱਚ ਤੁਹਾਨੂੰ ਦਿਖੇਗਾ। ਬੋਲ

ਅੱਛਾ ਅਮਰਿੰਦਰ ਗਿੱਲ ਦਾ ਗਾਣਾ ਆਇਆ ਹੀ ਹੈ ਇਸ ਦੇ ਵਿੱਚ, ਵੈਸੇ ਇੱਕ ਹੋਰ ਵੀ ਪਹਿਲਾਂ ਗਾਣਾ ਆਇਆ ਸੀਗਾ, ਪਰ ਇਹ ਗਾਣਾ ਜਦੋਂ ਆਇਆ ਹੈਗਾ ਤੇ ਨਾਲੇ ਇੱਕ ਅਮਰਿੰਦਰ ਗਿੱਲ ਦਾ ਸੋਲੋ ਟਰੈਕ, ਪਤਾ ਨੀ ਇੱਕ ਪੂਰੀ EP ਆਈ ਹੈਗੀ ਹਾਜ਼ਰ, ਮੈਂ ਦੇਖਿਆ ਮੈਨੂੰ ਪਤਾ ਨੀ ਹੈ, ਲੈਟਸ ਚੈੱਕ, ਹਾਂ ਉਹਨਾਂ ਦੇ ਆਫੀਸ਼ੀਅਲ ਚੈਨਲ ਤੇ ਹੈਗਾ ਰੈਵ ਹੰਝੜਾ ਦਾ ਲਿਖਿਆ ਹੋਇਆ ਇਹ ਗਾਣਾ ਤੇ ਮਿਊਜ਼ਿਕ ਉਹਨਾਂ ਦੇ ਫਰਜੰਦਾ ਨੇ ਦਿੱਤਾ, ਮੁੰਡਿਆਂ ਨੇ ਦਿੱਤਾ, ਅਰਮਾਨ ਤੇ ਅਰਨਾਜ਼ ਨੇ। ਲੈਟਸ ਸੀ ਕਿਹੜਾ ਗਾਣਾ ਹੈ ਹਾਜ਼ਰ।

ਅੱਛਾ ਗਾਣੇ ਦੀ ਤਾਂ ਤਾਰੀਫ ਆਪਾਂ ਪਹਿਲਾਂ ਕਰ ਚੁੱਕੇ ਸੀਗੇ, ਗਾਣਾ ਠੀਕ ਸੀਗਾ, ਗੁੱਡ ਸੀਗਾ, ਰੈਵ ਹੰਝੜਾਂ ਦਾ ਲਿਖਿਆ ਹੋਇਆ ਹੈਗਾ, ਵਧੀਆ ਹੈਗਾ। ਬਟ ਸ਼ਾਊਟ ਆਊਟ ਟੂ ਦਿਲਜੋਤ ਗਰਚਾ ਐਂਡ ਸ਼ਮੀਰ ਚੀਮਾ, ਇਹਨਾਂ ਨੇ ਇਹ ਡਾਇਰੈਕਟ ਕੀਤਾ ਹੈਗਾ ਗਾਣਾ, ਤੇ ਬੜਾ ਬੜੇ ਵਧੀਆ ਤਰੀਕੇ ਦੇ ਨਾਲ, ਬੜੇ ਡਿਫਰੈਂਟ ਜਿਹੇ ਤਰੀਕੇ ਦੀ ਮਿਊਜ਼ਿਕ ਵੀਡੀਓ ਹੈਗੀ ਇਹ। ਸੋ ਗੁੱਡ ਔਨ ਦੈਮ, ਗੁੱਡ ਔਨ ਯੂ ਲੰਗ ਯੰਗ ਗਾਇਜ, ਯੰਗ ਲੈਡਸ ਕਹਿਣ ਲੱਗਿਆ ਸੀਗਾ। ਮਾਣ ਵਾਲਾ ਆਇਆ, ਨਵਾਂ ਗਾਣਾ ਲੈ ਕੇ ਆਇਆ, ਲੈਟਸ ਸੀ ਕਿਹੜਾ ਗਾਣਾ ਹੈਗਾ ਇਹ। ਸਹੇਲੀ ਨਾ ਹੋਵੇ,

ਅਸਲ ਚ ਨਾ ਗਾਣੇ ਸ਼ਾਇਰੀਆਂ ਇਹ ਤਾਰੀਫਾਂ ਕਰਨ ਦੇ ਲਈ ਬਣੇ ਸੀ, ਮਤਲਬ ਲਿਟਰੇਚਰ ਦੀ ਇਹ ਇੱਕ ਉਹ ਇੱਕ ਐਸੀ ਵਿਧਾ ਹੈਗੀ ਹੈ ਕਿ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਰਾਜਿਆਂ ਦੀ ਤਾਰੀਫ ਕਰਨੀ ਹੁੰਦੀ ਸੀਗੀ ਤਾਂ ਕਵਿਤਾ ਦੇ ਰੂਪ ਦੇ ਵਿੱਚ, ਰਾਜਿਆਂ ਨੇ ਰਾਣੀਆਂ ਦੀ ਕਰਨੀ ਹੁੰਦੀ ਸੀਗੀ ਤਾਂ ਗੀਤਾਂ ਦੇ ਰੂਪ ਦੇ ਵਿੱਚ ਆਪਣੇ ਕਵੀਆਂ ਤੋਂ ਕਰਵਾ ਲੈਂਦੇ ਹੁੰਦੇ ਸੀ, ਅਤੇ ਉਹੀ ਅੱਗੇ ਕੰਟੀਨਿਊ ਰਿਹਾ। ਗਾਣੇ ਬੇਸਿਕਲੀ ਕਿਸੇ ਦੀ ਸਿਫਤ ਦੇ ਲਈ ਹੁੰਦੇ ਹੁੰਦੇ ਨੇ। ਆਹ ਡਿਸਕਲਚਰ, ਚਲੋ ਵੈਸਟਰਨ ਕਲਚਰ ਦੇ ਵਿੱਚ ਉਹ ਆ ਗਿਆ, ਡਿਸਕਲਚਰ ਇੱਕ ਅੱਡ ਚੀਜ਼ ਹੈਗੀ ਹੈ, ਬਟ ਉਹ ਡਿਸ ਤਾਂ ਮੁੰਡਾ ਮੁੰਡੇ ਨੂੰ ਕਰ ਰਿਹਾ ਜਾਂ ਕਲਾਕਾਰ ਕਲਾਕਾਰ ਨੂੰ ਕਰ ਰਿਹਾ ਹੈਗਾ। ਆਹ ਹੁਣ ਜ਼ਿਆਦਾ ਸਹੇਲੀ ਨਾ ਹੋਵੇ ਜਾਂ ਤੇਰੇ ਜਿੰਨੀ ਵਿਹਲੀ ਨਾ ਹੋਵੇ, ਲਾਂਤਾ ਕਿੰਨੀਆਂ ਪਾ ਰਿਹਾ ਮੁੰਡਾ।

ਮੈਂ ਪਤਾ ਨਹੀਂ ਕਿਉਂ ਲਗਾ ਬੈਠੇ, ਮੈਂ ਕਿਹਾ ਚਲੋ ਦੇਖਦੇ ਹਾਂ ਕੀ ਇਹ ਨਵਾਂ ਗਾਣਾ ਹੈਗਾ। ਵੈਸੇ ਇੰਨਾ ਵਧੀਆ ਗਾਣਿਆਂ ਦਾ ਮਾਹੌਲ ਬਣਿਆ ਹੋਇਆ ਸੀਗਾ, ਵਿੱਚ ਕਿੱਥੋਂ ਆ ਗਿਆ ਮੈਨੂੰ ਆਪ ਨੂੰ ਨਹੀਂ ਪਤਾ ਹੈਗਾ, ਕਿਵੇਂ ਤੁਹਾਡਾ ਇੱਕ ਜਿਹੜਾ ਟੈਂਪੋ ਬਣਿਆ ਹੁੰਦਾ ਉਹ ਖਰਾਬ ਕਰਤਾ ਮੈਂ। ਸੋਰੀ ਸੋਰੀ ਸੋਰੀ। ਮੰਡੇ ਦਾ ਦਿਨ ਹੈਗਾ ਜੀ, ਤੇ ਅੱਜ ਸੋਮਵਾਰ ਦੇ ਦਿਨ ਸ਼ਾਮ ਨੂੰ 5 ਵਜੇ ਲੈ ਕੇ ਆਉਣਾ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ। ਡਾਕਟਰ ਸੰਦੀਪ ਕੌਰ ਜੀ ਹੋਣਗੇ, ਸਿਆਣੀਆਂ ਸਿਆਣੀਆਂ ਗੱਲਾਂ ਉਦੋਂ ਕੱਢ ਲਾਂਗੇ, ਹਾਲੇ ਜਾਂ ਤਾਂ ਬੰਦੇ ਦੀ ਸਹੇਲੀ ਨਾ ਹੋਈ ਜਾਂ ਤੇਰੇ ਜਿੰਨੀ ਸੱਜਣ ਅਦੀਪ ਦਾ ਇਹ ਗਾਣਾ।

ਹਸਪਤਾਲ ਚ ਜਿਹੜੇ ਹੜ ਆਏ ਨੇ ਤੇ ਉਹਦੇ ਤੋਂ ਬਾਅਦ ਹੁਣ DNA ਟੈਸਟ ਹੋ ਰਹੇ ਨੇ ਉੱਥੇ ਲਾਸ਼ਾਂ ਦੇ ਕੇ ਪਛਾਣ ਲਿਆ ਜਾਵੇ ਕਿ ਕਿਹੜੀ ਕਿਹਦੀ ਹੈਗੀ ਹੈ ਕਿਉਂਕਿ ਬਹੁਤ ਵੱਡੀ ਤਰਾਸਦੀ ਹੈਗੀ ਉੱਥੇ ਦੀ। ਸਵੇਰੇ ਵੀ ਖਬਰਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਸੀ, ਸ਼ਾਮੀ ਵੀ ਅੱਜ ਹੁਣ ਥੋੜ੍ਹੀ ਦੇਰ ਪਹਿਲਾਂ ਨੇਪਾਲ ਦੀਆਂ ਖਬਰਾਂ ਸ਼ੇਅਰ ਕਰਕੇ ਹਟੇ ਆ। DNA ਟੈਸਟ ਤੋਂ ਇੱਕ ਖਬਰ ਹੈਗੀ ਇੱਥੇ ਦੀ ਆਪਣੇ ਬਿਹਾਰ ਦੀ। ਹੁਣ ਇਹ ਖਬਰ ਕੀ ਹੈ, ਥੋੜ੍ਹੀ ਜਿਹੀ ਫਨੀ ਨਿਊਜ਼ ਹੈਗੀ ਹੈ ਕਿ ਚਲੋ ਠੀਕ ਹੈ, ਬੰਦਿਆਂ ਦੇ DNA ਟੈਸਟ ਕਰਨ ਦੀ ਲੋੜ ਪੈ ਜਾਂਦੀ ਹੈ ਕਿਸੇ ਕਿਸਮ ਦੀ ਕੋਈ ਸੀਰੀਅਸ ਟ੍ਰੈਜਡੀ ਦੇ ਵੇਲੇ ਜਾਂ ਫਿਰ ਕਿਸੇ ਕਿਸਮ ਦਾ ਕੋਈ ਕ੍ਰਾਈਮ ਹੁੰਦਾ, ਕ੍ਰਾਈਮ ਸੀਨ ਦੇ ਵਿੱਚ ਮੱਝਾਂ ਦਾ DNA ਟੈਸਟ ਹੋਣ ਲੱਗਿਆ ਬਿਹਾਰ ਦੇ ਵਿੱਚ। ਸੋ ਇਹ ਬਿਹਾਰ ਦੇ ਵਿੱਚ ਇੱਕ ਅਲੱਗ ਜਿਹਾ ਕੇਸ ਆਇਆ ਹੈਗਾ। ਸਿਓਤਰਾ ਪਿੰਡ ਆ ਉੱਥੇ ਦਾ, ਸਿਓਤਰਾ ਦਾ ਇੱਕ ਬੰਦਾ ਰਹਿੰਦਾ ਸੂਰਜ ਯਾਦਵ। ਸੂਰਜ ਨੇ ਆਪਣੇ ਨਾਲ ਦੇ ਇੱਕ ਪਿੰਡ ਦੇ ਬੰਦੇ ਪ੍ਰਕਾਸ਼ ਮਾਂਝੀ ਦੇ ਉੱਤੇ ਕੇਸ ਪਾਇਆ। ਕੇਸ ਇਹ ਪਾਇਆ ਕਿ ਮੱਝ ਸਾਡੀ ਚੋਰੀ ਕੌਣ ਕਰਕੇ ਲੈ ਗਿਆ। ਤੇ ਹੁਣ ਇਹ ਥੋੜਾ ਜਿਹਾ ਪੋਲੀਟੀਕਲ ਵੀ ਹੋ ਚੁੱਕਿਆ ਮਾਮਲਾ। ਕਿੱਦਾਂ ਮੈਂ ਤੁਹਾਨੂੰ ਦੱਸਦਾ, ਵੈਸੇ ਇਹੋ ਜਿਹੀਆਂ ਗੱਲਾਂ ਖਬਰਾਂ 'ਚ ਨਹੀਂ ਰੱਖਦੇ, ਪਰ ਅਸੀਂ ਖਬਰ ਬੜੀ ਬੇਕਾਰ ਵਿੱਚ ਇਹੋ ਜਿਹੀ ਖਬਰ ਦੱਸ ਸਕਦੇ ਸੀ ਤੁਹਾਨੂੰ। ਐਨੀਵੇਜ਼ ਉਦੋਂ ਤੱਕ ਮੈਂ ਭੁੱਲ ਨਾ ਜਾਵਾਂ। ਸੋ ਬਿਹਾਰ ਦੇ ਵਿੱਚ ਇਹ ਕੇਸ ਗਿਆ ਹੈਗਾ ਅਤੇ ਉਹ ਬੰਦਾ ਜਿਹੜਾ ਸੂਰਜ ਯਾਦਵ ਉਹ ਕਹਿੰਦਾ ਕਿ ਪਹਿਲਾਂ ਤਾਂ ਉਹਨਾਂ ਦੀ ਮੱਝ ਲਾਪਤਾ ਹੋ ਗਈ ਅਤੇ ਪਹਿਲਾਂ ਤਾਂ ਪੁਲਿਸ ਨੇ ਸ਼ਿਕਾਇਤ ਹੀ ਨਹੀਂ ਦਰਜ ਕੀਤੀ, ਫਿਰ ਉਹਨੇ ਆਪ ਹੀ ਮੱਝ ਲੱਭਣ ਦਾ ਫੈਸਲਾ ਕੀਤਾ। ਅਤੇ ਜਦੋਂ ਉਹਨੇ ਮੱਝ ਲੱਭਣ ਦਾ ਫੈਸਲਾ ਕੀਤਾ ਅਤੇ ਉਹਨੂੰ ਐਵੇਂ ਆਲੇ ਦੁਆਲੇ ਸੂਹਾਂ ਸਾਹਾਂ ਮਿਲੀਆਂ ਔਰ ਇਸ ਆਧਾਰ ਦੇ ਉੱਤੇ, ਉਹਦੀ ਆਪਣੀ ਪੜਤਾਲ ਦੇ ਆਧਾਰ ਦੇ ਉੱਤੇ ਉਹਨੂੰ ਪਤਾ ਲੱਗਿਆ ਕਿ ਨਾਲ ਦੇ ਇੱਕ ਪਿੰਡ ਦੇ ਵਿੱਚ ਪ੍ਰਕਾਸ਼ ਮਾਂਝੀ ਨਾਮ ਦਾ ਬੰਦਾ ਰਹਿੰਦਾ, ਉਹਦੇ ਘਰੇ ਬੱਝੀ ਹੋਈ ਹੈ ਉਹਦੀ ਮੱਝ। ਅਤੇ ਹੁਣ ਜਦੋਂ

ਜਿਹੜਾ ਵੀ ਭਾਈਚਾਰਾ ਹੋਣਾ ਉਹ ਭਾਈਚਾਰਾ ਹੁਣ ਅੱਗੇ ਆ ਰਿਹਾ ਹੈਗਾ। ਸੋ ਪੁਲਿਸ ਨੇ ਹੁਣ ਇਹ ਤਰੀਕਾ ਕੱਢਿਆ ਹੈ ਕਿ ਕਹਿੰਦੇ ਕਿ ਸੂਰਜ ਨੂੰ ਪੁੱਛਦੇ ਵੀ ਤੇਰੇ ਕੋਲ ਕੀ ਸਬੂਤ ਹੈ ਮਾਸਦਾ, ਉਹ ਕਹਿੰਦਾ ਜੀ ਮੇਰੇ ਕੋਲ ਇਹਦਾ ਕੱਟਾ ਹੈਗਾ। ਅਤੇ ਉਹ ਪ੍ਰਕਾਸ਼ ਕਹਿੰਦੇ ਕਿ ਉਹ ਕਹਿੰਦੇ ਜੀ ਮੈਂ ਇਹ ਖਰੀਦੀ ਹੈ ਫਲਾਣਾ ਬੰਦਾ, ਮੈਂ ਮੂਹਰੇ ਕਰ ਦਿੰਦਾ ਤੁਹਾਡੇ ਫਲਾਣਾ ਧਮਕਾ। ਚੱਕਰ ਇਹ ਹੋ ਗਿਆ ਕਿ ਹੁਣ ਪੁਲਿਸ ਕਹਿੰਦੀ ਵੀ ਲਓ ਜੀ ਫਿਰ ਕੱਟਾ ਜੇ ਤੇਰੇ ਕੋਲ ਹੈਗਾ ਤਾਂ ਕੱਟੇ ਦੇ ਨਾਲ ਮੈਚਿੰਗ ਕਰਦਾ ਮੱਝ ਦਾ ਡੀ ਐਨ ਏ ਟੈਸਟ ਕਰਦੇ, ਜੇ ਤਾਂ ਡੀ ਐਨ ਏ ਟੈਸਟ ਪੋਜ਼ਿਟਿਵ ਹੋਇਆ ਤਾਂ ਫਿਰ ਮੱਝ ਤੇਰੀ ਹੈ ਪ੍ਰਕਾਸ਼ ਆਪਣਾ, ਸੋਰੀ ਸੂਰਜ ਸਿਆ, ਨਹੀਂ ਤਾਂ ਫਿਰ ਪ੍ਰਕਾਸ਼ ਦੇ ਘਰੇ ਬੱਝੀ ਹੋਈ ਹੈ ਅਤੇ ਉੱਥੇ ਬੱਝੀ ਰਹੂਗੀ। ਹੁਣ ਇਹ ਮਾਮਲਾ ਉੱਥੇ ਜਾ ਚੁੱਕਿਆ ਥਾਣੇ ਦੇ ਵਿੱਚ, ਅਤੇ ਥਾਣੇ 'ਚ ਨਹੀਂ ਬਲਕਿ ਇਨਫੈਕਟ ਇਹ ਕੇਸ ਹੁਣ ਪੋਲੀਟੀਕਲ ਬਣ ਚੁੱਕਿਆ। ਜਿਹੜੇ ਉੱਥੋਂ ਦੇ ਇੱਕ ਸਾਬਕਾ ਵਿਧਾਇਕ ਹੈਗੇ ਨੇ ਅਜੇ ਯਾਦਵ, ਉਹਨਾਂ ਨੇ ਵੀ ਪੁਲਿਸ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਕਹਿੰਦੇ ਸਾਡੇ ਯਾਦਵਾਂ ਦੇ ਨਾਲ ਧੱਕਾ ਕਰ ਰਹੀ ਹੈ ਪੁਲਿਸ, ਸੂਰਜ ਯਾਦਵ ਦੇ ਨਾਲ ਬੇਇਨਸਾਫੀ ਹੋ ਰਹੀ ਹੈਗੀ, ਗਰੀਬ ਬੰਦਾ ਉਹਦੀ ਮੱਝ ਸੀ ਵਿਚਾਰੇ ਕੋਲ ਇੰਨੀਆਂ ਕਿੰਨੀਆਂ ਨੇ। ਦੂਜੇ ਪਾਸੇ ਐਚ ਐਮ ਵੀ ਪਾਰਟੀ ਹੈ, ਐਚ ਏ ਐਮ ਪਾਰਟੀ ਹੈ, ਹਿੰਦੁਸਤਾਨ ਆਵਾਮ ਮੋਰਚਾ, ਅਤੇ ਐਚ ਏ ਐਮ ਦਾ ਜਿਹੜੀ ਪਾਰਟੀ ਦਾ ਇੱਕ ਲੀਡਰ ਹੈ ਸ਼ਿਆਮ ਸੁੰਦਰ, ਉਹ ਕਹਿੰਦੇ ਜੀ ਬਈ ਪ੍ਰਕਾਸ਼ ਮਾਂਝੀ ਦੇ ਹੱਕ 'ਚ ਖੜ੍ਹੇ ਹਾਂ ਅਸੀਂ, ਐਵੇਂ ਪੁਲਿਸ ਕਿਵੇਂ ਚੱਕ ਕੇ, ਪਹਿਲੀ ਗੱਲ ਤਾਂ ਉਹ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ, ਟੈਸਟ ਨਹੀਂ ਕਰਨਾ ਚਾਹੀਦਾ ਹੈਗਾ, ਵਿਗਿਆਨਕ ਸਬੂਤ ਨਹੀਂ ਵਰਤਣੇ ਚਾਹੀਦੇ, ਸਾਡੇ ਪਿੰਡਾਂ ਦੀ ਰਵਾਇਤ ਦੇ ਨਾਲ ਖਿਲਵਾੜ ਹੈ, ਇਹ ਹੈ ਵੋ ਹੈ। ਉਹ ਜ਼ਾਹਰ ਜਿਹੀ ਗੱਲ ਹੈ ਕਿ ਉਹ ਸ਼ਾਇਦ ਬਚਣ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ, ਪਰ ਜਿਹੜੇ ਬੰਦੇ ਦੇ ਕੋਲ ਕੱਟਾ ਹੈਗਾ ਉਹ ਤਾਂ ਕਹਿ ਰਿਹਾ ਕਿ ਲੋ ਕਰਾਓ ਕਰ ਲਓ, ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਸੋ ਮੈਨੂੰ ਲੱਗਦਾ, ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਸੂਰਜ ਯਾਦਵ ਠੀਕ ਹੈ, ਤੁਹਾਨੂੰ ਕੀ ਲੱਗਦਾ ਸੂਰਜ ਯਾਦਵ ਠੀਕ ਹੈ ਜਾਂ ਪ੍ਰਕਾਸ਼ ਮਾਂਝੀ ਜਿਹਦੇ ਕੋਲ ਫਿਲਹਾਲ ਇਹ ਮੱਝ ਬੱਝੀ ਹੋਈ ਹੈ। ਖੈਰ ਇਹੋ ਜਿਹੀਆਂ ਬੇਫਜ਼ੂਲ ਖਬਰਾਂ ਦਾ ਇੱਕ ਪ੍ਰੋਗਰਾਮ ਹੁੰਦਾ ਸਾਡੇ ਕੋਲ, ਖਬਰ ਬੜੀ ਬੇਕਾਰ ਹੈ, ਬੁੱਧਵਾਰ ਦੇ ਦਿਨ ਸੁਣ ਲਿਆ ਕਰੋ ਆਰ ਜੇ ਮਨਤੇਜ, ਅਤੇ ਅਨਫੋਰਚੁਨੇਟਲੀ ਮੈਂ ਵੀ ਹੁੰਦਾ ਉਸ ਸ਼ੋਅ ਦੇ ਵਿੱਚ।

ਅੱਜ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਨਵੇਂ ਗਾਣੇ ਆਣਗੇ, ਹਾਲੇ ਤਾਂ ਪਿਛਲੇ ਹਫ਼ਤਿਆਂ ਦੇ ਹੀ ਗਾਣੇ ਤੁਹਾਨੂੰ ਸੁਣਾ ਰਹੇ ਆਪਾਂ ਜਿਹੜੇ ਵਧੀਆ ਗਾਣੇ ਆਏ ਹੈਗੇ ਨੇ ਅੱਜ ਕੱਲ ਦੇ ਗਾਣੇ ਆ ਇੱਕ ਦੋ ਸ਼ੁਰੂ ਸ਼ੁਰੂ ਚ ਸੁਣਾਏ ਨੇ ਤੁਹਾਨੂੰ, ਇੱਕ ਤਾਂ ਫਿਲਮ ਦੇ ਨਾਲ ਜੁੜਿਆ ਇੱਕ ਅਮਰਿੰਦਰ ਗਿੱਲ ਵਾਲਾ, ਪਰ ਆਹ ਗੱਲ ਆਹ ਗਾਣਾ ਵੀ ਮੈਨੂੰ ਪਿਛਲੀ ਵਾਰ ਵਧੀਆ ਲੱਗਿਆ ਸੀਗਾ ਗੁਰਸ਼ਬਦ ਦਾ, ਇੰਨੀ ਗੱਲ ਨਹੀਂ ਸੀ ਗੁਰਸ਼ਬਦ ਤੇ ਸੰਦੀਪ

ਥੋੜੇ ਜਿਹੇ ਵੈਸੇ ਗਾਣੇ ਦਾ ਮਿਊਜ਼ਿਕ ਜਿਹੜਾ ਉਹ ਕਿਹਨੇ ਦਿੱਤਾ? ਹਨੀ ਢਿੱਲੋਂ ਨੇ, ਤੇ ਲਿਰਿਕਸ ਜਿਹੜੇ ਨੇ ਉਹ ਸੰਦੀਪ ਔਲਖ ਨੇ ਆਪ ਲਿਖੇ ਹੈਗੇ ਨੇ ਨਾਲ, ਤੇ ਇਹਦਾ ਥੋੜਾ ਥੋੜਾ ਜਿਹਾ ਮੈਨੂੰ ਭੁਲੇਖਾ ਉਹ ਦਿਲ ਤੋਂ ਬੱਚਾ ਹੈ ਜੀ ਵਰਗੀ

आई डोंट नो ਤੁਹਾਨੂੰ ਉਹ ਦਾ ਲੱਗੂਗਾ ਕਿ ਨਹੀਂ ਲੱਗੂਗਾ ਪਰ ਮੈਨੂੰ ਉਹ ਦਿਲ ਤੋਂ ਬੱਚਾ ਯਾਦ ਆ ਗਿਆ ਯਾਰ ਗਾਣਾ ਇੱਕ ਤਾਂ ਨਸੀਰੁਦੀਨ ਸ਼ਾਹ ਵਿਦਿਆ ਬਾਲਨ ਉਤੋਂ ਗੁਲਜ਼ਾਰ ਦੀ ਕਲਮ ਤੇ ਰਾਹਤ ਫਤਿਹ ਅਲੀ ਖਾਨ ਦੇ ਬੋਲ ਹੋਣ ਹੁਣ ਵੈਸੇ ਨਵੇਂ ਗਾਣੇ ਚੱਲੇ ਹੀ ਨਹੀਂ ਤੇ ਉਹ ਜਾਈ ਥੋੜਾ ਜਿਹਾ

ਥੋੜਾ ਥੋੜਾ ਜਿਹਾ ਉਦਾਂ ਦਾ। ਤੇ ਨਸੀਰੁਦੀਨ ਸ਼ਾਹ ਨੂੰ ਤੁਸੀਂ ਯਾਦ ਕਰੋਗੇ ਜਦੋਂ ਧਰਤੀ ਤੋਂ ਚਲਾ ਗਿਆ ਹੈ, ਕਲਾਕਾਰ ਕਮਾਲ ਦਾ। ਵੈਸੇ ਮੈਂ ਫਿਲਮ ਦੇਖੀ ਨਹੀਂ ਸੀਗੀ ਸਿਨੇਮਿਆਂ ਦੇ ਵਿੱਚ, ਮੈਂ ਵਾਪਸ ਆਊਂਗਾ। ਮੈਂ ਨੈਟਫਲਿਕਸ 'ਤੇ ਦੇਖੀ ਅਤੇ ਉਹ ਮੈਨੂੰ ਥੋੜ੍ਹਾ ਜਿਹਾ ਇੱਦਾਂ ਲੱਗਦਾ ਹੈ ਕਿ ਜਿਹੜਾ ਫਿਲਮ ਨੂੰ ਵੇਚਣ ਦੇ ਲਈ ਇੱਕ ਮਜਬੂਰੀ ਹੋ ਸਕਦੀ ਹੈ ਇਮਤਿਆਜ਼ ਅਲੀ ਦੀ। ਵੈਸੇ ਇਮਤਿਆਜ਼ ਅਲੀ ਦਾ ਫੈਸਲਾ ਨਹੀਂ ਸੀਗਾ ਕਿ ਪੋਸਟਰਸ ਦੇ ਉੱਤੇ ਦਿਲਜੀਤ ਦੋਸਾਂਝ ਦਾ ਵੱਡਾ ਸਾਰਾ ਦਿਖਾਉਣਾ, ਕਿਉਂਕਿ ਦਿਲਜੀਤ ਦੋਸਾਂਝ ਦੇ ਫੇਸ ਦੇ ਉੱਤੇ ਉਹ ਫਿਲਮ ਵਿਕਰੀ ਹੋਏਗੀ। ਬਟ ਉਹ ਫਿਲਮ ਆਊਟ ਐਂਡ ਆਊਟ ਨਸੀਰੁਦੀਨ ਸ਼ਾਹ ਅਤੇ ਵੇਦਾਂਤ ਦੀ ਸੀਗੀ। ਮਤਲਬ ਵੇਦਾਂਤ ਨੇ ਜਿਹੜਾ ਕੰਮ ਕੀਤਾ ਹੈਗਾ, ਕਮਾਲ ਦਾ ਕੰਮ ਕੀਤਾ। ਦਿਲਜੀਤ ਦਾ ਵਾਜ਼, ਦਿਲਜੀਤ ਵਾਜ਼ ਇਨ ਹਿਜ਼ ਓਨ ਜ਼ੋਨ। ਕੋਈ ਇੱਦਾਂ ਨਹੀਂ ਕਿ ਉਹ ਜਿੱਦਾਂ ਚਮਕੀਲੇ 'ਚ ਜਾਂ ਹੋਰ ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ, ਜ਼ੋਨ ਆਊਟ ਹੋ ਕੇ। ਪਰ ਨਸੀਰੁਦੀਨ ਸ਼ਾਹ ਯਾਰ, ਮਤਲਬ ਲੱਗਦਾ ਹੀ ਨਹੀਂ ਹੈਗਾ ਕਿ ਪੰਜਾਬੀ ਇਸ ਤੋਂ ਆਹ ਕਰੈਕਟਰ ਨੂੰ ਹੋਰ ਕੋਈ ਕਰ ਸਕਦਾ ਸੀਗਾ। ਔਰ ਜਿਸ ਤਰੀਕੇ ਦੇ ਨਾਲ ਮੈਟਾਫੋਰਸ ਯੂਜ਼ ਕੀਤੇ ਹੋਏ ਨੇ, ਇਹ ਸਟਾਈਲ ਰਿਹਾ ਉਹਨਾਂ ਦਾ, ਬੜੇ ਪਹਿਲਾਂ ਤੋਂ ਸਟਾਈਲ ਰਿਹਾ ਹੈਗਾ ਇਹ, ਦੋ ਕਹਾਣੀਆਂ ਆਪਸ ਦੇ ਵਿੱਚ ਰਲਾ ਕੇ ਪੈਰਲਰ ਚਲਾਉਣ ਦਾ। ਮੈਂ ਸਭ ਤੋਂ ਬਾਅਦ ਪਹਿਲਾਂ ਹਿੰਦੀ ਸਿਨੇਮਾ ਦੇ ਵਿੱਚ ਇਹ ਦੋ ਸਟੋਰੀਜ਼ ਨੂੰ ਪੈਰਲਰ ਚੱਲਦਾ ਦੇਖਿਆ। ਮਤਲਬ ਉਸ ਤੋਂ ਪਹਿਲਾਂ ਫਿਲਮਾਂ ਬਣੀਆਂ ਨੇ, ਬਹੁਤ ਬਣੀਆਂ, ਮੈਂ ਸਰਚ ਕਰਕੇ ਤੁਹਾਨੂੰ ਦੱਸ ਦਿੰਦਾ ਹੈਗਾ। ਬਟ ਰਾਕੇਸ਼ ਮਹਿਰਾ ਨੇ ਫਿਲਮ ਆਈ ਸੀਗੀ ਰੰਗ ਦੇ ਬਸੰਤੀ 2006 ਦੇ ਵਿੱਚ ਸ਼ਾਇਦ, ਹਾਂ 2006 'ਚ ਆਈ ਸੀਗੀ ਰੰਗ ਦੇ ਬਸੰਤੀ। ਅਤੇ ਉਹ ਆਪਣਾ ਸ਼ਰਮਾ, ਆਪਣੇ ਉਹਦੇ ਅਲੀ, ਸ਼ਰਮਨ ਜੋਸ਼ੀ, ਅਮੀਰ ਖਾਨ, ਹੈ ਨਾ, ਉਹਨਾਂ ਅਲੀ, ਸੋਹਾ ਅਲੀ ਖਾਨ ਵੀ ਸੀਗੀ ਉਹਦੇ। ਅਤੇ ਉਹ ਫਿਲਮ ਦੇ ਵਿੱਚ ਇੱਦਾਂ ਦੋ ਪੈਰਲਰ ਸਟੋਰੀਜ਼ ਆਪਸ ਦੇ ਵਿੱਚ ਕਿਵੇਂ ਚੱਲਦੀਆਂ ਹੈਗੀਆਂ ਨੇ, ਹੈ ਨਾ, ਕਿ ਜਿਹੜੀ ਜਿਹੜੀ ਜੈਨਜ਼ੀ ਤਾਂ ਹੁਣ ਕਹਿ ਲੈਂਦੇ, ਉਸ ਵੇਲੇ ਦੇ ਜਿਹੜੀ ਯੰਗ ਜਨਰੇਸ਼ਨ ਸੀਗੀ, ਉਹ ਆਪਣੇ ਆਪ ਉਹਨਾਂ ਦਾ ਅਤੇ ਇੱਕ ਪੈਰਲਰ ਕਿਰਦਾਰ, ਇੱਕ ਪਾਸੇ ਅਮੀਰ ਖਾਨ ਦਾ ਮੇਰੇ ਚੰਗੀ ਤਰ੍ਹਾਂ ਯਾਦ ਹੈ, ਡੀ ਜੇ ਦਾ ਕਿਰਦਾਰ ਸੀਗਾ, ਦਿਲਜੀਤ ਹੀ ਸੀਗਾ ਸ਼ਾਇਦ ਉਹਦਾ ਨਾਮ ਉਹਦਾ ਫਿਲਮ ਦੇ ਵਿੱਚ, ਅਤੇ ਦੂਜੇ ਪਾਸੇ ਉਹ ਚੰਦਰ ਸ਼ੇਖਰ ਆਜ਼ਾਦ ਆਪਣੇ ਆਪ ਨੂੰ ਸਮਝ ਰਹੇ ਹੈਗੇ ਨੇ, ਅਤੇ ਇੱਕ ਮੁੰਡਾ ਉਹ ਜਿਹੜਾ ਉਹ ਅੱਜ ਕੱਲ੍ਹ ਕੰਮ ਘੱਟ ਹੀ ਕਰਦਾ ਹੈ, ਉਹ ਵੀ ਇੱਕ ਫਿਲਮ ਦੇ ਵਿੱਚ ਆਇਆ ਹੁਣ, ਜਿਹੜਾ ਭਗਤ ਸਿੰਘ ਦਾ ਕਿਰਦਾਰ ਕਰ ਰਿਹਾ ਸੀ, ਅਮੀਰ ਫੈਮਿਲੀ ਦੇ ਵਿੱਚ ਹੁੰਦਾ ਹੈ। ਫਿਰ ਇੱਦਾਂ ਬੜਾ ਕਰਕੇ ਬੜਾ ਕੁਛ ਉਸ ਫਿਲਮ ਦੇ ਵਿੱਚ, ਦੋ ਸਟੋਰੀਆਂ, ਇੱਕ ਫਰੀਡਮ ਸਟਰਗਲ ਅਤੇ ਇੱਕ MiG-21 ਦੇ ਹਾਦਸਿਆਂ ਤੋਂ ਅਤੇ ਨੌਜਵਾਨਾਂ ਦੀ ਆਪਣੀ ਇੱਕ ਸਟਰਗਲ। ਉਹ ਇੱਦਾਂ ਦੋ ਪੈਰਲਰ ਸਟੋਰੀਆਂ ਨੂੰ ਆਪਸ ਦੇ ਵਿੱਚ ਚਲਾਉਣਾ ਅਤੇ ਫਿਰ ਅਮੈਲਗਮੇਟ ਕਰਕੇ ਕਦੇ ਇੱਧਰ ਲੈ ਜਾਣਾ ਕਦੇ ਉੱਧਰ, ਇਹ ਬੜੀ ਕਲਾਕਾਰ ਡਾਇਰੈਕਟਰ ਚਾਹੀਦਾ, ਇੱਦਾਂ ਨਹੀਂ, ਇਹ ਸੌਖਾ ਨਹੀਂ ਹੈਗਾ ਕੰਮ। ਮਤਲਬ ਡਾਇਰੈਕਟਰ ਕਿਤੇ ਕਨਫਿਊਜ਼ਨ ਨਾ ਪੈਦਾ ਕਰ ਦੇਵੇ, ਇਸ ਕਰਕੇ ਬਚਣਾ ਪੈਂਦਾ ਇਸ ਕਿਸਮ ਦੀਆਂ ਪੈਰਲਰ ਸਟੋਰੀ ਲਾਈਨਸ ਨੂੰ ਨਾਲ ਨਹੀਂ ਚਲਾਉਣਾ ਹੁੰਦਾ। ਗੋਲਕ ਬੁਗਨੀ ਬੈਂਕ ਅਤੇ ਬਟੂਆ ਦੇ ਵਿੱਚ ਵੀ ਇਹੀ ਸੀਗੀ, ਦੋ ਸਟੋਰੀਆਂ ਪੈਰਲਰ ਚੱਲਦੀਆਂ ਨੇ, ਇੱਕ ਪਾਸੇ ਉਹ ਪੁਰਾਣੀ ਅਮਰਿੰਦਰ ਗਿੱਲ ਵਾਲੀ ਸਟੋਰੀ, ਇੱਕ ਪਾਸੇ ਇਹਨਾਂ ਦੀ ਸਿਮੀ ਚਾਹਲ ਵਾਲੀ ਸਟੋਰੀ, ਜਿਹੜੀ ਉਹ ਨਵੇਂ ਦੌਰ ਦੀ ਹੁੰਦੀ ਹੈ ਨਾ।

ਮੈਂ ਚੈੱਕ ਹੀ ਨਹੀਂ ਕੀਤਾ ਟਾਈਮ ਵਾਲੇ ਪਾਸੇ। ਓਕੇ, ਇੱਕ ਇੱਧਰ ਵੀ ਆਪਣੀ ਖਬਰ ਆ ਰਹੀ ਹੈਗੀ ਹੈ ਮੋਹਾਲੀ ਦੀ, ਤੇ ਕਹਿੰਦੇ ਘੜੂਆਂ ਉੱਥੇ ਜਿੱਥੇ ਆਹ ਸੀ ਜੀ ਸੀ ਵਗੈਰਾ ਚੰਡੀਗੜ੍ਹ ਯੂਨੀਵਰਸਿਟੀ ਵਗੈਰਾ ਹੈਗੇ ਨੇ, ਤੇ ਉੱਥੇ ਸਰਕਾਰ ਨੇ ਲਾਇਬ੍ਰੇਰੀ ਬਣਾਉਣ ਦੇ ਲਈ ਇੱਕ ਉਹ ਕੀਤੀ ਸੀਗੀ, ਮਤਲਬ ਕੰਮ ਸ਼ੁਰੂ ਕੀਤਾ ਸੀਗਾ, ਤੇ ਉਹ ਖੁਦਾਈ ਦੇ ਦਰਮਿਆਨ ਕੁਛ ਪੁਰਾਣੇ ਸਿੱਕੇ ਮਿਲੇ ਨੇ ਮੋਹਾਲੀ ਦੇ ਕੋਲੋਂ, ਤੇ ਉਹ ਸੋਨੇ ਦੇ ਨੇ, ਤੇ ਹੁਣ ਉੱਥੇ ਲਾਲਾ ਲਾਲਾ ਲਾਲਾ ਲਾਲਾ ਹੋਈ ਪਈ ਹੈ ਭਾਈ। ਕਹਿੰਦੇ ਕਹਿੰਦੇ ਪਿੰਡਾਂ ਦੇ ਵਿੱਚੋਂ ਸੋਨੇ ਦੇ ਸਿੱਕੇ ਮਿਲ ਰਹੇ ਹੈਗੇ ਨੇ। ਸੋ ਬੜੇ ਸਾਰੇ ਲੋਕਾਂ ਨੇ ਫੋਟੋਆਂ ਪਾਈਆਂ, ਵੀਡੀਓ ਪਾਈਆਂ, ਰੀਲਾਂ ਵਾਇਰਲ ਹੋ ਰਹੀਆਂ ਹੈਗੀਆਂ ਨੇ। ਆਈ ਡੋਂਟ ਨੋ, ਹੁਣ ਵੈਸੇ ਪੁਰਾਤੱਤਵ ਵਿਭਾਗ ਉਹੀ ਹੁੰਦਾ ਆਰਕਿਓਲੋਜੀ, ਉਹ ਆ ਰਹੇ ਨੇ, ਉਹ ਦੇਖ ਰਹੇ ਨੇ। ਸੋਨੇ ਦੇ ਤਾਂ ਨਹੀਂ ਹੈਗੇ, ਮਤਲਬ ਉਹ ਕੁਛ ਕੁ ਮੈਟਲ ਦੇ ਤਾਂ ਡੈਫੀਨੇਟਲੀ ਹੈਗੇ ਨੇ। ਤੇ ਵੈਸੇ ਘੜੂਏ ਦੇ ਵਿੱਚ ਨਵੀਂ ਲਾਇਬ੍ਰੇਰੀ, ਗੁੱਡ। ਇੱਕ ਤਾਂ ਉੱਥੇ ਕਾਲਜ ਯੂਨੀਵਰਸਿਟੀਆਂ ਬਣੇ ਹੋਏ ਨੇ, ਇੱਕ ਤਾਂ ਵੈਸੇ ਹੀ ਉੱਥੇ ਜ਼ਮੀਨਾਂ ਦੇ ਰੇਟ ਇੰਨੇ ਉੱਤੇ ਗਏ ਹੋਏ ਨੇ, ਉੱਤੋਂ ਇਹੋ ਜਿਹੀਆਂ ਖਬਰਾਂ ਲਾ ਕੇ ਤੁਸੀਂ ਹੋਰ ਜ਼ਮੀਨਾਂ ਦੇ ਰੇਟ ਚੱਕ ਦੋ ਵੀ ਥੱਲਿਓਂ ਸਿੱਕੇ ਨਿਕਲਦੇ ਨੇ ਭਾਈ ਉੱਥੋਂ। ਅਤੇ ਆਪਾਂ ਲੈਂਦੇ ਹਾਂ ਜੀ ਫਿਰ ਇਸ ਸੈਗਮੈਂਟ ਦੇ ਵਿੱਚੋਂ ਇਜਾਜ਼ਤ ਹੈ ਨਾ, ਅਤੇ ਹੁਣ ਥੋੜ੍ਹੀ ਦੇਰ ਦੇ ਬਾਅਦ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਡੀਪ ਟਾਕ ਸ਼ੋ, ਡਾਕਟਰ ਸੰਦੀਪ ਕੌਰ ਹੋਣਗੇ ਇੱਕ ਹੋਰ ਨਵੇਂ ਵਿਸ਼ੇ ਦੇ ਉੱਤੇ। ਕੀ ਹੈਗਾ ਟੌਪਿਕ? ਆਈ ਈਵਨ ਡੋਂਟ ਨੋ ਦੈਟ, ਆਈ ਡੋਂਟ ਨੋ ਦੈਟ, ਸੋ ਹਾਊ ਵੁੱਡ ਯੂ ਨੋ ਦੈਟ, ਸੋ ਗਿਵ ਮੀ ਸਮ ਬ੍ਰੇਕ ਟਾਈਮ, ਆਫਟਰ ਬ੍ਰੇਕ ਵਿਲ ਕੈਚ ਸੂਨ, ਰੀਲੀ ਰੀਲੀ ਸੂਨ। ਇੱਕ ਗਾਣਾ, ਮੈਂ ਗਾਣਾ ਲੱਭ ਰਿਹਾ ਸੀਗਾ ਨਾਲ ਨਾਲ, ਤਾਂ ਕਰਕੇ ਇਹੋ ਜਿਹੀ ਬਕਵਾਸ ਚੱਲ ਰਹੀ ਸੀਗੀ। ਇਹ ਕਿਹੜਾ ਗਾਣਾ ਹੈਗਾ? ਤੀਰੇ ਨਜ਼ਰ, ਹਿੰਦੀ ਗਾਣਾ ਹੈਗਾ ਸ਼ਾਇਦ, ਐਤਕੀ ਕੋਈ ਹਿੰਦੀ ਗਾਣਾ ਨਹੀਂ ਆਪਾਂ ਚਲਾਇਆ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
0: ਹਾਂਜੀ ਹਾਂਜੀ।

रेडियो हांजी 1674 एम दे उत्ते तुहाडा सारयां दा स्वागत जी। एक होर नवे हफ्ते दी शुरुआत और नवे हफ्ते दे विच एक होर नवे एपिसोड दे नाल प्रोग्राम दी डीप टॉक शो दे विच तुहाडा स्वागत करदे हां। जिहां नूं आखदे हां वेलकम एवरीवन। इस साइंस ज्योग्राफी जानकारी नॉलेज दे नाल भरपूर इस शो दे विच जिहनूं डॉक्टर संदीप कौर जी पेश करदे हैगे ने, साडे नाल फोन लाइन ते मौजूद हैं। आओ पहलां दा स्वागत कर दईए फिर अज दे विशे दे वल वी जांदे हां। संदीप जी सति श्री अकाल जी। जी आनू ਠੀਕ ਠਾਕ ਹੋ ਹਾਂਜੀ ਵਧੀਆ ਤੁਸੀਂ ਸੁਣਾਓ ਕਿਵੇਂ ਬਸ ਠੀਕ ਹੈ ਜੀ ਐਨ ਵਧੀਆ ਥੋੜੀ ਦੇਰ ਪਹਿਲਾਂ ਜਿਵੇਂ ਸੰਦੀਪ ਜੀ ਹੋਰਾਂ ਦਾ ਮੈਸੇਜ ਆਇਆ ਕਿ ਅੱਜ ਆਹ ਪ੍ਰੋਗਰਾਮ ਹੁਣ ਤੱਕ ਤਾਂ ਮੈਨੂੰ ਵੀ ਨਹੀਂ ਸੀ ਆਈਡੀਆ ਕੀ ਕਰਨਾ ਹੈਗਾ ਪਰ ਇਹ ਬੜਾ ਇੰ
ਕਰਨੀ ਹੈ। ਮੋਦੀ ਸਾਹਿਬ ਨੇ ਭਾਰਤ ਦੇ ਵਿੱਚ ਮੁਹਿੰਮ ਚਲਾਈ ਹੈ ਕਿ ਸਵੱਛ ਭਾਰਤ ਅਭਿਆਨ, ਉਹ ਤਾਂ ਸਿਰੇ ਨਹੀਂ ਚੜ੍ਹ ਸਕਿਆ, ਨਾ ਭਾਰਤ ਸਵੱਛ ਹੋ ਸਕਿਆ, ਨਾ ਅਭਿਆਨ ਸਿਰੇ ਚੜ੍ਹ ਸਕਿਆ। ਪਰ ਪੁਲਾੜ ਨੂੰ ਸਵੱਛ ਕਰਨ ਦੀ ਕੋਈ ਮੁਹਿੰਮ ਕਦੇ ਚਲਾਊਗਾ ਕਿ ਨਹੀਂ ਚਲਾਊਗਾ, ਇਹ ਇੱਕ ਬਹੁਤ ਵੱਡਾ ਸਵਾਲ ਬਣ ਜਾਂਦਾ। ਮੇਰੇ ਖਿਆਲ ਨਾਲ 2-3 ਸਾਲ ਪਹਿਲਾਂ ਸੰਦੀਪ ਜੀ, ਇੰਡੀਆ ਨੇ ਚੰਨ ਦੇ ਉੱਤੇ ਆਪਣਾ ਰੋਵਰ ਭੇਜਿਆ ਸੀ, ਆਪਣਾ ਲੈਂਡਰ ਭੇਜਿਆ ਸੀ, ਚੰਦਰਯਾਨ ਉਹਦਾ ਮਿਸ਼ਨ ਦਾ ਪੂਰਾ ਨਾਮ ਸੀਗਾ, ਚੰਦਰਯਾਨ 3 ਹਨਾ। ਤੇ ਉਦੋਂ ਇਸਰੋ ਨੇ ਜਦੋਂ ਭੇਜਿਆ, ਮੇਰੇ ਖਿਆਲ ਦੇ ਨਾਲ ਜੁਲਾਈ ਮਹੀਨੇ ਦੀ ਗੱਲ ਹੈ, ਤੇ ਆਹੀ ਅਗਸਤ ਮਹੀਨੇ ਦੇ ਦਿਨ ਹੋਣਗੇ ਸ਼ਾਇਦ। ਤੇ ਵੈਸਟਰਨ ਆਸਟ੍ਰੇਲੀਆ ਤੋਂ ਇੱਕ ਖਬਰ ਆਈ ਕਿ ਇੱਥੇ ਯੂਰੀਅਨ ਬੇ ਕਰਕੇ ਹੈ ਕਿ ਇੱਥੇ ਇੱਕ ਬਹੁਤ ਵੱਡਾ ਇੱਕ ਬਹੁਤ ਵੱਡਾ ਮੈਟਲ ਦਾ ਇੱਕ ਪੀਸ ਜਿਹੜਾ ਸਮੁੰਦਰ ਦੇ ਵਿੱਚੋਂ ਨਿਕਲ ਕੇ ਬਾਹਰ ਆਇਆ ਹੈਗਾ। ਤੇ ਕਹਿੰਦੇ ਕਿ ਇਹ ਹੋ ਸਕਦਾ ਹੈ ਕਿ ਇਹ ਭਾਰਤ ਨੇ ਜਿਹੜਾ PSLV ਭੇਜਿਆ ਸੀਗਾ, ਜਿਸ ਰਾਕੇਟ ਦੇ ਵਿੱਚ ਭਾਰਤ ਨੇ ਆਪਣਾ ਸੈਟੇਲਾਈਟ ਭੇਜਿਆ ਸੀ, ਉਹਦਾ ਇਹ ਕੋਈ ਥਰਡ ਸਟੇਜ ਮਲਬਾ ਹੋ ਸਕਦਾ। ਉਦੋਂ ਮੈਨੂੰ ਪਤਾ ਲੱਗਿਆ ਵੀ ਇੱਦਾਂ

0: ਹੀ ਫੈਲਾ ਰਿਹਾ ਕਿਉਂਕਿ ਇਸੇ ਕਰਕੇ ਇਹਨੂੰ ਗੰਦਗੀ ਕਿਹਾ ਜਾਂਦਾ ਹੈ। ਸੋ ਇਸੇ ਵਿਸ਼ੇ ਤੇ ਅੱਜ ਆਪਾਂ ਗੱਲ ਕਰਨੀ ਹੈ ਸੰਦੀਪ ਜੀ।
1: ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ
0: ਸਪੇਸ ਡੈਬਰਿਸ ਤੇ ਇੱਕ ਤਾਂ ਮੈਂ ਤਿੰਨ ਚਾਰ ਇਹਦੇ ਚ ਚੀਜ਼ਾਂ ਸਮਝਣੀਆਂ ਚਾਹੂੰਗਾ ਅੱਜ ਇੱਕ ਲੇਮੈਨ ਲਿਸਨਰ ਦੇ ਤੌਰ ਦੇ ਉੱਤੇ ਕਿ ਸਪੇਸ ਡੈਬਰਿਸ ਠੀਕ ਹੈ ਆਪਾਂ ਸਪੇਸ ਜਾਂ ਕੇ ਜੋ ਵੀ ਤੁਸੀਂ ਉਹਨੂੰ ਰਬਿਸ਼ ਜਾਂ ਜੋ ਵੀ ਵਰਡ ਕਹਿ ਲੈਂਦੇ ਹੋ ਉਹ ਕੀ ਚੀਜ਼ ਹੈ ਤੇ ਦੂਜਾ ਸਵਾਲ ਮੇਰਾ ਇਹ ਹੋਊਗਾ ਕਿ ਇਹ ਕਦੋਂ ਤੋਂ ਹੋ ਰਹੀ ਹੈ ਗੰਦਗੀ ਕਦੋਂ ਤੋਂ ਫੈਲ ਰਹੀ ਹੈਗੀ ਹੈ ਨਾ ਤੇ ਫਿਰ ਧਰਤੀ ਦੇ ਉੱਤੇ ਕਿਉਂਕਿ ਸਪੇਸ ਦੇ ਵਿੱਚ ਹੈ ਸਪੇਸ ਦੀ ਡੈਬਰਿਸ ਹੋ ਸਕਦਾ ਹੈ ਹੋਰ ਬੜੇ ਸਾਰੇ ਕਾਰਨਾਂ ਕਰਕੇ ਹੋਵੇ ਤੁਸੀਂ ਉਹ ਦੱਸਿਓ ਪਰ ਧਰਤੀ ਦੇ ਲਈ ਉਹ ਕਿੰਨਾ ਕੁ ਇੰਪੋਰਟੈਂਟ ਫੈਕਟਰ ਹੈਗਾ ਕਿੰਨਾ ਕੁ ਸਾਨੂੰ ਉਹ ਇੰਪੈਕਟ ਕਰ ਸਕਦਾ ਤੇ ਇੱਕ ਮੈਂ ਇਹ ਵੀ ਜਾਣਨਾ ਚਾਹੂੰਗਾ ਕਿ ਜੇ ਧਰਤੀ ਤੇ ਆ ਗਿਆ ਉਹ ਸਾਰਾ ਜੰਕ ਆ ਸਕਦਾ ਕਿ ਨਹੀਂ ਆ ਸਕਦਾ ਉਹ ਤੁਸੀਂ ਦੱਸਿਓ ਕਿ ਜੇ ਆ ਗਿਆ ਤਾਂ ਕੀ ਹੋਊਗਾ ਐਨਵਾਇਰਮੈਂਟ ਦਾ ਅਸੀਂ ਆਲਰੇਡੀ ਕਹੀ ਜਾ ਰਹੇ ਹੈਗੇ ਤੇ ਫਿਰ ਉਹਦੇ ਵਿੱਚੋਂ ਹੀ ਫਿਰ ਸ਼ਾਇਦ ਮੈਨੂੰ ਲੱਗਦਾ ਤੁਹਾਡੇ ਜੋ ਵੀ ਸਵਾਲ ਜਵਾਬ ਹੋਣਗੇ ਉਹਨਾਂ ਦੇ ਵਿੱਚੋਂ ਹੀ ਮੇਰੇ ਹੋਰ ਸਵਾਲ ਨਿਕਲ ਕੇ ਆਣਗੇ ਪਰ ਤੁਸੀਂ ਓਵਰ ਟੂ ਯੂ ਤੁਸੀਂ ਪਹਿਲਾਂ ਦੱਸੋ ਮੈਨੂੰ ਲੱਗਦਾ ਪਿੱਛੇ ਮੋਟਰਸਾਈਕਲ ਭਜਾ ਲਿਆ ਤੁਸੀਂ ਤੇ ਤੁਸੀਂ ਸਭ ਤੋਂ ਪਹਿਲਾਂ ਦੱਸੋ ਕਿ ਕੀ ਹੈ ਕੀ ਇਹ ਰਵਿਸ਼ ਕੀ ਹੈ ਸਪੇਸ ਜੰਕ ਹੈ ਕੀ
1: ਹਾਂਜੀ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਸਪੇਸ ਜੰਕ ਜਦੋਂ ਆਪਾਂ ਕਹਿੰਦੇ ਸਾਨੂੰ ਪਤਾ ਹੀ ਅਸੀਂ ਜਿਹੜਾ ਵੇਸਟ ਜਿਹੜਾ ਹੈਗਾ ਸਪੇਸ ਦੇ ਵਿੱਚ ਉਹਦੀ ਗੱਲ ਕਰਦੇ ਹਾਂ ਹਨਾ ਹੁਣ ਸਪੇਸ ਦੇ ਵਿੱਚ ਕੀ ਵੇਸਟ ਆ ਉਹ ਵੀ ਜਦੋਂ ਅਸੀਂ ਇੰਨੇ ਸਾਰੇ ਪੋਡਕਾਸਟ ਕੀਤੇ ਆ ਸਪੇਸ ਦੇ ਉੱਤੇ ਤਾਂ ਅਸੀਂ ਗੱਲਾਂ ਕੀਤੀਆਂ ਆ ਸਾਨੂੰ ਪਤਾ ਹੀ ਹੈ ਕਿ ਰੋਕੇਟ ਭੇਜਦੇ ਆ ਮੂਨ ਲੈਂਡਿੰਗ ਹੋਈ ਉਹ ਰੋਕੇਟ ਗਏ ਹਨਾ ਹੁਣ ਫਿਰ ਦੁਬਾਰਾ ਪਲਾਨ ਹੈਗਾ ਅੱਗੇ ਅੱਗੇ ਮਤਲਬ ਬਹੁਤ ਸਾਰੇ ਪਲਾਨ ਹੈਗੇ ਆ ਕਿ ਮੂਨ ਤੇ ਜਾ ਕੇ ਕੋਲੋਨੀਜ਼ ਬਣਾਓਗੇ ਸਾਇੰਟਿਸਟ ਜਿੱਥੇ ਉਹ ਜਾ ਕੇ ਉੱਥੇ ਜਾ ਕੇ ਰਿਸਰਚ ਕਰੂਗੇ ਉਹਨਾਂ ਨੂੰ ਅਰਥ ਤੇ ਜਿਹੜੀ ਵਾਪਸ ਲਿਆਉਣ ਦੀ ਸੈਂਪਲ ਲੋੜ ਨਹੀਂ ਹੈਗੀ ਹਨਾ ਔਰ ਅੱਗੇ ਮਾਰਸ ਤੱਕ ਜਾਣ ਦਾ ਵੀ ਪਲਾਨ ਹੈਗਾ ਸੋ ਇਹ ਜਦੋਂ ਇੰਨੀਆਂ ਸਾਰੀਆਂ ਚੀਜ਼ਾਂ ਅਸੀਂ ਕਰਦੇ ਹਾਂ ਤਾਂ ਓਬਵੀਅਸਲੀ ਉਹਨਾਂ ਚੀਜ਼ਾਂ ਨੂੰ ਕਰਨ ਦੇ ਲਈ ਮਟੀਰੀਅਲ ਲੱਗਦਾ ਹੈ ਹਨਾ ਤੇ ਉਹ ਮਟੀਰੀਅਲ ਜਿਹੜਾ ਆ ਜਦੋਂ ਸਪੇਸ ਦੇ ਵਿੱਚ ਜਦੋਂ ਤਾਂ ਉਹ ਹੈਗਾ ਆ ਉਸ ਕੰਮ ਦਾ ਹੈਗਾ ਉਸ ਟਾਈਮ ਤੋਂ ਚੱਲ ਰਿਹਾ ਬਟ ਕਿਸੇ ਟਾਈਮ ਦੇ ਉੱਤੇ ਜਾ ਕੇ ਉਹਦੀ ਵੀ ਐਕਸਪਾਇਰੀ ਡੇਟ ਆ ਜਾਂਦੀ ਹੈ ਨਾ ਤੇ ਉਹ ਸਾਰਾ ਜਿਹੜਾ ਵੇਸਟ ਜਿਹੜਾ ਉਹ ਸਪੇਸ ਦੇ ਵਿੱਚ ਰਹਿ ਜਾਂਦਾ ਜਿਹਨੂੰ ਅਸੀਂ ਸਪੇਸ ਜੰਕ ਕਹਿੰਦੇ ਹਾਂ ਹੁਣ ਕਿਉਂਕਿ ਉਹ ਸਪੇਸ ਹੈਗਾ ਆ ਤੇ ਉੱਥੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਕੋਈ ਵੀ ਮਤਲਬ ਜਿਹੜਾ ਅਨਯੂਜ਼ਡ ਕੋਈ ਸੈਟੇਲਾਈਟ ਦਾ ਪਾਰਟ ਹੋ ਗਿਆ ਜਾਂ ਫਿਰ ਜਿਹੜਾ ਮੈਂ ਜਿੱਦਾਂ ਕਿਹਾ ਕਿ ਜਿਹੜੇ ਯੂਜ਼ ਉਹਨਾਂ ਦਾ ਯੂਜ਼ ਖਤਮ ਹੋ ਗਿਆ ਉਸ ਤੋਂ ਬਾਅਦ ਉਹ ਡਿਸਕਾਰਡ ਹੋ ਗਿਆ ਹਨਾ ਜਾਂ ਉਸ ਤੋਂ ਇਲਾਵਾ ਕੋਈ ਜਿਹੜੀਆਂ ਇਹਨਾਂ ਜਿਹੜੇ ਵੇਸਟ ਦੀ ਵਜ੍ਹਾ ਨਾਲ ਆਪਸ ਚ ਜਦੋਂ ਟਕਰਾਓ ਹੋਇਆ ਤਾਂ ਜਿਹੜੇ ਆ ਜਿਹੜੇ ਹੋਰ ਪੀਸਿਸ ਜਿਹੜੇ ਬਣ ਕੇ ਸਪੇਸ ਦੇ ਵਿੱਚ ਖਿਲਰ ਗਏ ਹਨਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਪੇਸ ਜੰਕ ਕਹਿੰਦੇ ਹਾਂ ਜਿਹੜੀਆਂ ਸਪੇਸ ਦੇ ਵਿੱਚ ਚੱਲਦੀਆਂ ਰਹਿੰਦੀਆਂ ਔਰ ਇਹ ਬਹੁਤ ਜ਼ਿਆਦਾ ਸਪੀਡ ਦੇ ਉੱਤੇ ਚੱਲਦੀਆਂ ਨਾ ਹਜ਼ਾਰਾਂ ਕਿਲੋਮੀਟਰ ਦੀ ਸਪੀਡ ਦੇ ਉੱਤੇ ਚੱਲਦੀਆਂ ਕਿ ਈਵਨ ਮਤਲਬ ਜਿਹੜੀ ਆਪਣੀ ਗੋਲੀ ਹੁੰਦੀ ਹੈ ਬੰਦੂਕ ਦੀ ਹਨਾ ਉਹਦੇ ਤੋਂ ਵੀ 7 ਗੁਣਾ ਦੀ ਸਪੀਡ ਦੇ ਉੱਤੇ ਚੱਲਦੀਆਂ ਮਤਲਬ ਇੰਨੀ ਜ਼ਿਆਦਾ ਜਿਹੜੀ ਇਹ ਸਟ੍ਰਾਈਕ ਕਰਦੀ ਹੈ ਸਪੀਡ ਨਾਲ ਸੋ ਕਿਉਂਕਿ ਇੰਨੀ ਸਪੀਡ ਨਾਲ ਸਟ੍ਰਾਈਕ ਕਰਦੀ ਹੈ ਤਾਂ ਓਬਵੀਅਸਲੀ ਜਿਹੜੀਆਂ ਸਾਡੀਆਂ ਸੈਟੇਲਾਈਟ ਉੱਥੇ ਕੰਮ ਕਰ ਰਹੀਆਂ ਇਸ ਟਾਈਮ ਦੇ ਉੱਤੇ ਉਹਨਾਂ ਨੂੰ ਵੀ ਇਹ ਇੰਪੈਕਟ ਕਰ ਸਕਦੀਆਂ ਸੋ ਮੇਜਰ ਜਿਹੜਾ ਰੀਜ਼ਨ ਜਿਹੜਾ ਇਹਦਾ ਖਤਰਾ ਇਹ ਹੈ ਕਿ ਉਹਨਾਂ ਸੈਟੇਲਾਈਟ ਇੰਪੈਕਟ ਕਰਦੇ ਔਰ ਜੇ ਅਸੀਂ ਅੱਜ ਦੀ ਆਪਣੀ ਲਾਈਫ ਦੇਖਦੇ ਹਾਂ ਅਸੀਂ ਮੋਬਾਈਲ ਫੋਨ ਤੋਂ ਬਿਨਾਂ ਨਹੀਂ ਰਹਿ ਸਕਦੇ ਹਨਾ ਸਵੇਰੇ ਉੱਠਦੇ ਪਹਿਲਾਂ ਉੱਠ ਕੇ ਵੈਦਰ ਦੇਖਦੇ ਹਾਂ ਕਿ ਅੱਜ ਵੈਦਰ ਕਿੱਦਾਂ ਦਾ ਹੋਣਾ ਨਾ ਤੇ ਸਾਰੀਆਂ ਚੀਜ਼ਾਂ ਜਿਹੜੀ ਵੈਦਰ ਫੋਰਕਾਸਟਿੰਗ ਆ ਜਾਂ ਈਵਨ ਕਲਾਈਮੇਟ ਚੇਂਜ ਵੀ ਹੈ ਉਹ ਇਹਨਾਂ ਸੈਟੇਲਾਈਟਸ ਦੀ ਵਜ੍ਹਾ ਨਾਲ ਹੀ ਚੱਲ ਰਿਹਾ ਜੀਪੀਐਸ ਅਸੀਂ ਦੇਖਦੇ ਹਾਂ ਕਿਤੇ ਬਾਹਰ ਜਾਂਦੇ ਹਾਂ ਤਾਂ ਜੀਪੀਐਸ ਲੋਕੇਸ਼ਨ ਆਨ ਕਰਦੇ ਹਾਂ ਸਭ ਤੋਂ ਪਹਿਲਾਂ ਨਾ ਇਹ ਸਾਰੀਆਂ ਚੀਜ਼ਾਂ ਇਹਨਾਂ ਸੈਟੇਲਾਈਟ ਦੇ ਬੇਸਿਸ ਤੇ ਹੀ ਹੁੰਦੀਆਂ ਔਰ ਅਗਰ ਇਹ ਜਿਹੜੇ ਆ ਸਪੇਸ ਜੰਕ ਹੈਗਾ ਇਹਨਾਂ ਨੂੰ ਵੇਸਟ ਜਿਹੜਾ ਐਡੀ ਫੈਲਿਆ ਯੂਨੀਵਰਸ ਦੇ ਵਿੱਚ ਜਾਂ ਸਪੇਸ ਦੇ ਵਿੱਚ ਇਹ ਇੰਪੈਕਟ ਕਰ ਸਕਦਾ ਇਹਨਾਂ ਸੈਟੇਲਾਈਟਸ ਨੂੰ ਹਨਾ ਤੇ ਇਸ ਲਈ ਜਿਹੜਾ ਥੋੜਾ ਸਾਡੇ ਲਈ ਡੇਂਜਰ ਹੈ ਤੇ ਜੇ ਤੁਸੀਂ ਅੱਜ ਤੋਂ ਮਤਲਬ ਕੁਛ ਟਾਈਮ 50-60 ਸਾਲ ਪਹਿਲਾਂ ਦੀਆਂ ਜਿਹੜੀਆਂ ਫੋਟੋਜ਼ ਦੇਖੋ ਜਦੋਂ ਸਪੇਸ ਐਕਸਪਲੋਰੇਸ਼ਨ ਇੰਨੀ ਜ਼ਿਆਦਾ ਨਹੀਂ ਸੀਗੀ ਉਸ ਟਾਈਮ ਵੀ ਤੁਹਾਨੂੰ ਗੂਗਲ ਤੇ ਜਾਂ ਯੂਟਿਊਬ ਤੇ ਬਹੁਤ ਫੋਟੋਜ਼ ਮਿਲ ਜਾਊਗੀਆਂ ਤਾਂ ਤੁਹਾਨੂੰ ਅਰਥ ਦੇ ਜਿਹੜੀ ਆ ਸਰਫੇਸ ਦੇ ਜਾਂ ਗਲੋਬ ਜਿਹੜੀ ਆਪਾਂ ਅਰਥ ਦੇਖਦੇ ਹਾਂ ਉਹਦੇ ਦੁਆਲੇ ਤੁਹਾਨੂੰ ਬਹੁਤ ਥੋੜੇ ਜਿਹੇ ਜਿਹੜੇ ਪੁਆਇੰਟਸ ਵਰਗੀਆਂ ਜਿਹੜੀਆਂ ਚੀਜ਼ਾਂ ਦਿਖੂਗੀਆਂ ਹਨਾ ਪਰ ਜਦੋਂ ਤੁਸੀਂ ਹੁਣ ਦੀਆਂ ਫੋਟੋਜ਼ ਦੇਖੋ ਤਾਂ ਹੁਣ ਬਹੁਤ ਸਾਰੇ ਜਿਹੜੀਆਂ ਸੈਟੇਲਾਈਟਸ ਹੈਗੀਆਂ ਨੇਸ਼ਨ ਹਰ ਜਿਹੜੇ ਆਲਮੋਸਟ 100 ਤੋਂ ਥੋੜੇ 100 ਦੇ ਕਰੀਬ ਨੇਸ਼ਨ ਜਿਹੜਾ ਆਪਣਾ ਸਪੇਸ ਦਾ ਕੰਮ ਕਰਦੇ ਆ ਹਨਾ ਉਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਕੰਪਨੀਜ਼ ਹੈਗੀਆਂ ਸਪੇਸ ਟੋਕ ਜੋ ਵੀ ਹੈਗੀਆਂ ਐਮਾਜ਼ੋਨ ਹੈਗੀ ਆ ਤੇ ਸਾਰੀਆਂ ਜਿਹੜੀਆਂ ਜਿੱਦਾਂ ਜਿੱਦਾਂ ਐਕਸਪਲੋਰੇਸ਼ਨ ਵੱਧ ਰਹੀ ਆ ਉਦਾਂ ਉਦਾਂ ਇਹਨਾਂ ਦਾ ਨੰਬਰ ਵੀ ਵੱਧ ਰਿਹਾ ਉਦਾਂ ਉਦਾਂ ਇਹ ਜਿਹੜੇ ਆ ਡੇਂਜਰ ਵੀ ਵੱਧ ਰਹੇ ਹੈਗੇ ਆ ਤੇ ਇਹ ਸਾਰੇ ਕੁਛ ਜਿਹੜਾ ਇਹ ਉਦੋਂ ਹੀ ਜਿਹੜਾ ਸ਼ੁਰੂ, ਕਿਉਂਕਿ ਓਬਵੀਅਸਲੀ ਜਦੋਂ ਸਟਾਰਟ ਸੀ ਅਸੀਂ ਜਿੱਦਾਂ ਅਸੀਂ ਅਰਥ ਦੇ ਉੱਤੇ ਜਦੋਂ ਅਸੀਂ ਪਲਾਸਟਿਕ ਯੂਜ਼ ਕਰਨੀ ਸ਼ੁਰੂ ਕੀਤੀ ਆ, ਸਾਨੂੰ ਪਤਾ ਨੀ ਸੀਗਾ ਕਿ ਐਡਾ ਵੱਡਾ ਜਿਹੜਾ ਇਸ਼ੂ ਬਣ ਜਾਏਗਾ ਬਾਅਦ ਚ, ਹਨਾ। ਸਿਮੀਲਰਲੀ ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਸ਼ੁਰੂ ਕੀਤੀ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਨਹੀਂ ਪਤਾ ਸੀ ਕਿ ਐਡਾ ਵੱਡਾ ਇਸ਼ੂ ਬਣ ਜਾਏਗਾ, ਬਟ ਹੁਣ

0: ਇਸ ਟਾਈਮ ਅੱਜ ਤੋਂ ਮਤਲਬ ਸਪੇਸ ਐਕਸਪਲੋਰੇਸ਼ਨ ਸ਼ੁਰੂ ਹੋਣ ਤੋਂ ਕਾਫੀ ਸਾਲਾਂ ਬਾਅਦ 60-70 ਸਾਲਾਂ ਬਾਅਦ ਹੁਣ ਸਾਨੂੰ ਇਹ ਪ੍ਰੋਬਲਮ ਨਜ਼ਰ ਆ ਰਹੀਆਂ, ਬਟ ਹਜੇ ਵੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੁਣ ਹੁਣ ਮਤਲਬ ਸ਼ੁਰੂ ਹੋ ਗਿਆ ਹੈ ਕਿ ਹਾਂ ਇਹਨੂੰ ਜਿਹੜਾ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ.
1: ਰਾਈਟ ਰਾਈਟ. ਇੱਕ ਚੀਜ਼ ਤਾਂ ਇਹ ਜ਼ਰੂਰ ਹੈਗੀ, ਇੱਕ ਖੈਰ ਇੱਕ ਸਵਾਲ ਜਿਹੜਾ ਉਹ ਮੈਂ ਅਖੀਰ ਦੇ ਵਿੱਚ ਲੈਣਾ ਚਾਹੂੰਗਾ, ਕਿਉਂਕਿ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਨਾ ਉਹਦੇ ਤੋਂ ਮੇਰੇ ਇਹ ਸਵਾਲ ਆਇਆ, ਜਿੱਦਾਂ ਤੁਸੀਂ ਦੱਸਿਆ ਕਿ ਨੈਵੀਗੇਸ਼ਨ ਦੇ ਲਈ ਸੈਟੇਲਾਈਟ ਚਾਹੀਦੇ ਨੇ, ਵੈਦਰ ਚੈੱਕ ਕਰਨ ਦੇ ਲਈ ਸੈਟੇਲਾਈਟ ਚਾਹੀਦੇ ਨੇ, ਕਈ ਦੇਸ਼ ਇੱਕ ਦੂਸਰੇ ਦੇ ਉੱਤੇ ਨਿਗਰਾਨੀ ਰੱਖਦੇ ਆ, ਇਜ਼ਰਾਈਲ ਨੇ ਪਤਾ ਨਹੀਂ ਕਿੰਨੇ ਕੁ ਛੱਡੇ ਹੋਏ ਨੇ, ਅਮੈਰੀਕਾ ਨੇ ਕਿੰਨੇ ਕੁ ਸੈਟੇਲਾਈਟ ਛੱਡੇ ਹੋਏ ਨੇ ਰਸ਼ੀਆ ਦੀ ਨਿਗਰਾਨੀ ਕਰਨ ਦੇ ਲਈ. ਸੋ ਇਹ ਸੈਟੇਲਾਈਟਸ ਜ਼ਰੂਰੀ ਚਾਹੀਦੇ ਹੈਗੇ ਨੇ, ਬਟ ਇੱਕ ਸਵਾਲ ਜਿਹੜਾ ਆਉਂਦਾ ਹੈਗਾ ਉਹ ਇਹ ਹੈ ਕਿ ਆਪਾਂ ਇਹਨੂੰ ਘੱਟ ਜਾਂ ਬੰਦ ਨਹੀਂ ਕਰ ਸਕਦੇ, ਉਹ ਬਿਲਕੁਲ ਅਖੀਰ ਦੇ ਉੱਤੇ ਮੈਂ ਲੈਣਾ ਚਾਹੂੰਗਾ. ਬਟ ਉਹਦੇ ਤੋਂ ਪਹਿਲਾਂ ਇਹ ਸਵਾਲ, ਦਿਸ ਇਜ਼, ਮੈਨੂੰ ਇਹ ਪਹਿਲਾਂ ਨਹੀਂ ਸੀ ਪਤਾ, ਤੁਸੀਂ ਇਹ ਦੱਸਿਆ ਕਿ ਮੈਨੂੰ ਤਾਂ ਇਹ ਲੱਗਦਾ ਸੀਗਾ ਕਿ ਸਪੇਸ ਡੈਬਰੀਜ਼ ਦਾ ਮਤਲਬ ਜਾਂ ਪੁਲਾੜ ਦੇ ਵਿੱਚ ਜਿਹੜਾ ਕੂੜਾ ਕਰਕਟ ਆ ਉਹਦਾ ਮਤਲਬ ਇਹ ਹੈ ਕਿ ਉਹ ਉੱਥੇ ਰਹਿ ਜਾਂਦਾ. ਸੋ ਕੋਈ ਰਾਕੇਟ ਟੁੱਟਿਆ ਉਹਦਾ ਕੋਈ ਥਰਡ ਸਟੇਜ ਜਾਂ ਹੋਰ ਕਿਸੇ ਸਟੇਜ ਦੇ ਵਿੱਚ ਕੋਈ ਕੋਈ ਹਿੱਸਾ ਰਹਿ ਗਿਆ, ਕੋਈ ਪਰਟੀਕੁਲਰ ਰਹਿ ਗਿਆ, ਤਾਂ ਉੱਥੇ ਰਹਿ ਜੂਗਾ. ਬਟ ਤੁਸੀਂ ਇਹ ਦੱਸਦੇ ਹੋ ਕਿ ਉਹ ਸਪੇਸ ਦੇ ਵਿੱਚ ਟਰੈਵਲ ਕਰਦੇ ਨੇ, ਐਂਡ ਦੇ ਟਰੈਵਲ ਐਟ ਅ ਮਤਲਬ ਅਲਟੀਮੇਟ ਸਪੀਡ ਹੈ, ਜਿਹਨੂੰ ਸੋਨਿਕ ਸਪੀਡ ਕਹਿ ਲੈਂਦੇ ਹੁੰਦੇ ਆਪਾਂ, ਇਸ ਸਪੀਡ ਦੇ ਉੱਤੇ ਉਹ ਟਰੈਵਲ ਕਰਦੇ ਨੇ. ਇਹਨਾਂ ਦਾ ਸਾਈਜ਼ ਕੀ ਹੁੰਦਾ ਨੋਰਮਲੀ, ਕਿਸ ਕਿਸਮ ਦਾ ਸਾਈਜ਼ ਦਾ ਜਿਹੜਾ ਰਬਿਸ਼ ਹੈ ਉਹ ਸਪੇਸ 'ਚ ਰਹਿ ਜਾਂਦਾ, ਅਤੇ ਕਿਸ ਕਿਸਮ ਦਾ ਕੋਈ ਥੱਲੇ ਵੀ ਡਿੱਗਦਾ, ਉਹ ਇੱਕ ਪੁੱਛਣਾ ਚਾਹੂੰਗਾ. ਪਰ ਨੋਰਮਲੀ ਰਬਿਸ਼ ਕੀ ਹੈ, ਮਤਲਬ ਹੁਣ ਆਪਾਂ ਜਿਵੇਂ ਯੈਲੋ ਬਿਨ ਰੈੱਡ ਬਿਨ ਆਪਣੇ ਘਰਾਂ ਦੇ ਵਿੱਚ ਇੱਥੇ ਹੈਗੇ ਨੇ ਨਾ, ਸਾਡੇ ਲਈ ਕਿਚਨ ਦਾ ਕਚਰਾ ਜਿਹੜਾ ਉਹ ਰੈੱਡ ਬਿਨ ਦਾ, ਰੀਸਾਈਕਲੇਬਲ ਯੈਲੋ ਬਿਨ ਦਾ, ਅਤੇ ਗਾਰਡਨ ਜਿਹੜਾ ਰਬਿਸ਼ ਉਹ ਗ੍ਰੀਨ ਬਿਨ ਦਾ ਹੈਗਾ. ਸਪੇਸ ਡੈਬਰੀਜ਼ ਕਿਹੜਾ, ਸਪੇਸ ਦਾ ਕਿਹਨੂੰ ਕਿਹਨੂੰ ਆਪਾਂ ਕਚਰਾ ਮੰਨ ਸਕਦੇ ਹਾਂ, ਹਰ ਇੱਕ ਚੀਜ਼ ਹੀ ਕਚਰਾ. ਉੱਥੇ ਜਿਹੜੇ ਉਲਕਾ ਪਿੰਡ ਵਗੈਰਾ ਟੁੱਟਦੇ ਹੈਗੇ ਨੇ ਉਹਨਾਂ ਦੇ ਅਲੱਗ ਅਲੱਗ ਉੱਥੇ ਟੁਕੜੇ ਰਹਿ ਜਾਂਦੇ ਹੋਗੇ, ਉਹ ਵੀ ਉਹਦਾ ਹੀ ਪਾਰਟ ਹੈਗਾ ਹੈ ਜਾਂ ਉਹ ਨਹੀਂ ਹੈਗਾ, ਮਤਲਬ ਇਹਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਸਮਝਾਇਓ.
0: ਹਾਂਜੀ, ਜਦੋਂ ਤਾਂ ਜਦੋਂ ਸਪੇਸ ਜੰਕ ਦੀ ਜਾਂ ਵੇਸਟ ਦੀ ਅਸੀਂ ਗੱਲ ਕਰਦੇ ਤਾਂ ਮੋਸਟਲੀ ਵੇਸਟ ਜਿਹੜਾ ਵਰਡ ਹੀ ਉਹ ਅਸੀਂ ਉਹਨਾਂ ਚੀਜ਼ਾਂ ਲਈ ਯੂਜ਼ ਕਰਦੇ ਹਾਂ ਜਿਹੜੀ ਚੀਜ਼ ਅਸੀਂ ਯੂਜ਼ ਕਰ ਲਈਆਂ ਔਰ ਉਹ ਬਚ ਗਈਆਂ, ਹਨਾ, ਜਿਹੜੀ ਮੋਸਟਲੀ ਹਿਊਮਨਸ ਨਾਲ ਅਸੀਂ ਰਿਲੇਟ ਕਰ ਦਿੰਦੇ ਹਾਂ ਇਸ ਚੀਜ਼ ਨੂੰ, ਹਨਾ. ਤੇ ਜਿੱਦਾਂ ਤੁਸੀਂ ਐਸਟ੍ਰੋਇਡਸ ਦੀ ਉਲਕਾ ਪਿੰਡ ਵਗੈਰਾ ਦੀ ਗੱਲ ਕੀਤੀ ਆ, ਉਹ ਇੱਕ ਨੈਚੁਰਲ ਚੀਜ਼ ਹੈਗੀ ਆ, ਉਹਨੂੰ ਤੁਸੀਂ ਵੇਸਟ ਨਹੀਂ ਕਹਿ ਸਕਦੇ ਹੈਗੇ, ਕਿਉਂਕਿ ਉਹ ਜਦੋਂ ਅਸੀਂ ਆਪਣੇ ਪੋਡਕਾਸਟ ਕੀਤੇ ਸੀਗੇ ਅਰਥ ਤੇ ਲਾਈਫ ਸ਼ੁਰੂ ਹੁੰਦੇ ਸੀ ਉਦੋਂ ਗੱਲ ਪੂਰੀ ਕੀਤੀ ਸੀਗੀ ਕਿ ਕਿਵੇਂ ਇਹਨਾਂ ਉਲਕਾ ਪਿੰਡ ਤੋਂ ਹੀ ਜਿਹੜਾ ਅੱਜ ਲਾਈਫ ਸਰਵਾਈਵ ਕਰ ਰਹੀ ਆ ਅਰਥ ਦੇ ਉੱਤੇ, ਕਿਉਂਕਿ ਪਾਣੀ ਜਿਹੜਾ ਸਾਨੂੰ ਉਹਨਾਂ ਤੋਂ ਹੀ ਮਿਲਿਆ, ਹਨਾ. ਤੋ ਅਲਟੀਮੇਟਲੀ ਜਿਹੜੀ ਆ ਉਹ ਇੱਕ ਨੇਚਰ ਦਾ ਹੀ ਪਾਰਟ ਆ, ਉਹਨੂੰ ਅਸੀਂ ਜੰਕ ਚ ਨਹੀਂ ਵੇਸਟ ਕਰਦੇ, ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਹਾਰਮਫੁਲ ਨਹੀਂ ਹੈਗੇ ਸਾਡੇ ਲਈ, ਹਨਾ. ਉਹ ਵੀ ਓਨੇ ਹੀ ਹਾਰਮਫੁਲ ਜਿਹੜੇ ਹੋ ਸਕਦੇ ਆ ਜਿੰਨਾ ਸਪੇਸ ਜੰਕ ਹਾਰਮਫੁਲ ਹੋ ਸਕਦਾ ਹੈ. ਤੇ ਜਦੋਂ ਮੈਂ ਅੱਗੇ ਆਪਾਂ ਗੱਲ ਕਰਦੇ ਹਾਂ ਜਿੱਦਾਂ ਜਿੱਦਾਂ ਪੋਡਕਾਸਟ, ਬਟ ਉਹਦੇ ਵੀ ਜਦੋਂ ਅੱਗੇ ਜਿਹੜੀ ਆ ਸੋਲਿਊਸ਼ਨ ਲੱਭਣ ਦੀ ਕੋਸ਼ਿਸ਼ ਕਰ ਰਹੇ ਆ. ਤੇ ਸਪੇਸ ਜੰਕ ਜਦੋਂ ਮੈਂ ਵੇਸਟ ਦੀ ਗੱਲ ਕਰਦੀ ਹਾਂ, ਜਿਹੜਾ ਹਿਊਮਨ ਵੇਸਟ ਜਿਹੜਾ ਅਸੀਂ ਵੇਸਟ ਜਿਹੜਾ ਸਪੇਸ ਦੇ ਵਿੱਚ ਛੱਡਿਆ ਹੈਗਾ ਆ, ਉਹਦਾ ਸਾਈਜ਼ ਵੀ, ਕਿਉਂਕਿ ਮੈਂ ਜਦੋਂ ਪਹਿਲੇ ਕਿਹਾ ਕਿ ਸਪੇਸ ਜੰਕ ਦਾ ਮਤਲਬ ਆ ਕਿ ਕੋਈ ਅਨਯੂਜ਼ਡ ਜਿਹੜੀ ਜਿਹੜੀ ਮਤਲਬ ਯੂਜ਼ ਹੋ ਚੁੱਕੀ ਸੋਰੀ ਸੈਟੇਲਾਈਟ ਜਿਹੜੀ ਹੈਗੀ ਆ, ਜਿਹਦਾ ਹੁਣ ਕੋਈ ਯੂਜ਼ ਨਹੀਂ ਹੈਗਾ, ਉਹ ਸਪੇਸ ਦੇ ਵਿੱਚ ਰਹਿ ਜਾਂਦੀ ਆ, ਹਨਾ. ਜਾਂ ਫਿਰ ਜਦੋਂ ਅਸੀਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਰੋਕੇਟਸ ਦੇ ਬਾਰੇ ਮੈਂ ਡਿਸਕ੍ਰਾਈਬ ਕੀਤਾ ਸੀ ਕਿ ਉਹਨਾਂ ਦੀ ਤਿੰਨ ਸਟੇਜਸ ਜਿਹੜੀ ਤੁਸੀਂ ਕਿਹਾ ਕਿ ਤੀਜੀ ਸਟੇਜ ਦਾ ਹੋ ਸਕਦਾ, ਉਹ ਇਹ ਹੁੰਦਾ ਕਿਉਂਕਿ ਜਿਹੜੇ ਉਹਨਾਂ ਨੇ ਰੋਕੇਟਸ ਨੇ ਬਹੁਤ ਦੂਰ ਤੱਕ ਜਾਣਾ ਹੁੰਦਾ, ਹਨਾ. ਤੋ ਇਹਨਾਂ ਨੂੰ ਫਿਊਲ ਵੀ ਚਾਹੀਦਾ ਹੁੰਦਾ ਜ਼ਿਆਦਾ. ਸੋ ਅੱਜ ਕੱਲ੍ਹ ਜਿਹੜੇ ਰੋਕੇਟ ਆਉਂਦੇ ਆ ਉਹ ਇੱਦਾਂ ਆਉਂਦੇ ਆ, ਜੇ ਤੁਸੀਂ ਕਦੇ ਲਾਈਵ ਦੇਖੋ ਇਹਨਾਂ ਦੀ ਜਦੋਂ ਇਹ ਭੇਜਦੇ ਆ ਰੋਕੇਟ, ਤਾਂ ਪ੍ਰੋਪਰ ਦੱਸਦੇ ਆ ਸਾਇੰਟਿਸਟ ਕਿ ਅੱਛਾ ਪਹਿਲੀ ਸਟੇਜ ਅਲੱਗ ਹੋ ਗਈ ਆ, ਦੂਜੀ ਅਲੱਗ ਹੋ ਗਈ ਆ, ਹੁਣ ਤੀਜੀ ਰਹਿ ਗਈ ਆ. ਸੋ ਤੀਜੀ ਸਟੇਜ ਦੇ ਵਿੱਚ ਮਤਲਬ ਜਿੱਦਾਂ ਜਿੱਦਾਂ ਫਿਊਲ ਕੁਛ ਕੁਛ ਪਾਰਟਸ ਦੇ ਵਿੱਚ ਪ੍ਰੈਜੈਂਟ ਹੁੰਦਾ, ਇੱਦਾਂ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਹੁੰਦਾ, ਹਨਾ. ਤੇ ਜਿੰਨਾ ਫਿਊਲ ਜਿਹੜਾ ਉਹਨਾਂ ਨੂੰ ਉੱਪਰ ਚੜ੍ਹਨ ਲਈ ਚਾਹੀਦਾ, ਉਸ ਤੋਂ ਬਾਅਦ ਉਹ ਕੈਨ ਖਾਲੀ ਹੋ ਜਾਂਦਾ ਤੁਸੀਂ ਕਹਿ ਸਕਦੇ ਆ, ਤਾਂ ਉਹ ਜਿਹੜਾ ਪਾਰਟ ਹੈ ਉਹ ਭੇਜ ਦਿੰਦੇ ਮਤਲਬ ਨਿਕਲ ਜਾਂਦਾ ਉਸ ਰੋਕੇਟ ਤੋਂ, ਤੇ ਦੂਜਾ ਪਾਰਟ ਅਲੱਗ ਹੋ ਜਾਂਦਾ ਆ. ਫਿਰ ਤੀਜਾ, ਹਨਾ, ਉਹ ਸਿਰਫ ਇਸ ਲਈ ਕਿਉਂਕਿ ਵੇਟ ਘੱਟ ਹੋ ਜਾਵੇ ਤਾਂ ਕਿ ਫਿਊਲ ਅੱਗੇ ਜਿਹੜਾ ਘੱਟ ਲੱਗੇ. ਸੋ ਉਹ ਜਿਹੜੇ ਹਿੱਸੇ ਜਿਹੜੇ ਬਚ ਜਾਂਦੇ ਆ ਰੋਕੇਟ ਦੇ, ਦੂਜਾ ਤੀਜਾ ਹਿੱਸਾ ਅਲੱਗ ਹੋ ਕੇ ਵਾਪਸ ਜਿਹੜਾ ਆ ਜਾਂਦਾ ਸਪੇਸ ਦੇ ਵਿੱਚ ਰਹਿ ਜਾਂਦਾ ਜਾਂ ਵਾਪਸ ਵੀ ਆ ਜਾਂਦਾ ਅਰਥ ਦੇ ਉੱਤੇ, ਉਹ ਇੱਕ ਸਾਈਜ਼ ਹੋ ਗਿਆ. ਸੋ ਬਹੁਤ ਵੱਡਾ ਸਾਈਜ਼ ਹੋ ਸਕਦਾ, ਹਨਾ, ਇੱਕ ਮਤਲਬ ਬਿਲਡਿੰਗ ਦੇ ਬਰਾਬਰ ਦਾ ਸਾਈਜ਼ ਹੋ ਸਕਦਾ ਆ, ਜਾਂ ਉਸ ਤੋਂ ਬਾਅਦ ਜਿਹੜੀ ਆ ਹੁਣ ਜਿਹੜੇ ਮੰਨ ਲਓ ਦੋ ਡਿਫਰੈਂਟ ਰੋਕੇਟਸ ਤੋਂ ਜਿਹੜੇ ਆ ਦੋ ਡਿਫਰੈਂਟ ਜਿਹੜੇ ਪਾਰਟ ਜਿਹੜੇ ਅਲੱਗ ਹੋ ਕੇ ਸਪੇਸ ਦੇ ਵਿੱਚ ਘੁੰਮ ਰਹੇ ਹੈਗੇ ਹਨਾ। ਹੁਣ ਬਾਏ ਸਮ ਪੁਆਇੰਟ ਲਾਈਕ ਐਟ ਸਮ ਪੁਆਇੰਟ ਕੀ ਹੋ ਸਕਦਾ ਕਿ ਉਹ ਦੋਨੇ ਆਪਸ ਚ ਟਕਰਾ ਸਕਦੇ ਆ ਹਨਾ। ਸੋ ਜਦੋਂ ਆਪਸ ਚ ਟਕਰਾਓਗੇ ਤਾਂ ਉਹ ਛੋਟੇ ਪੀਸਿਸ ਦੇ ਵਿੱਚ ਜਿਹੜੇ ਕਨਵਰਟ ਹੋਰਗੇ। ਇਹਨੂੰ ਅਸੀਂ ਮਤਲਬ ਸਾਇੰਟਿਸਟ ਜਿਹੜੇ ਆ ਐਸਟ੍ਰੋਨੋਮਿਸਟ ਹੈਗੇ ਆ ਇਹ ਨੈਸਲਰ ਸਿੰਡਰੋਮ ਇੱਕ ਅਸੀਂ ਜਿਹੜਾ ਇਹਨੂੰ ਨਾਮ ਦਿੰਦੇ ਹਾਂ। ਨੈਸਲਰ ਸਿੰਡਰੋਮ ਇੱਕ ਬੰਦਾ ਸੀ ਸਾਇੰਟਿਸਟ ਸੀ ਨੈਸਲਰ ਨਾਸਾ ਦਾ ਜਿਹਨੇ ਇਹ ਜਿਹੜੀ ਆ ਚੀਜ਼ ਜਿਹੜੀ ਕਹੀ ਸੀ। ਉਹਨਾਂ ਨੇ ਇਹਦਾ ਮਤਲਬ ਇਹ ਸੀ ਕਿ ਜਦੋਂ ਜਿੱਦਾਂ ਜਿੱਦਾਂ ਸਪੇਸ ਦੇ ਵਿੱਚ ਵੇਸਟ ਦਾ ਨੰਬਰ ਜਿਹੜਾ ਜਾਂ ਅਮਾਉਂਟ ਵੱਧਦਾ ਜਾਏਗਾ ਉਨੀ ਉਨੀ ਜਿਹੜੀ ਉਹਨਾਂ ਦਾ ਆਪਸ ਦੇ ਵਿੱਚ ਟਕਰਾਓ ਦੀ ਜਿਹੜੀ ਆ ਕੰਡੀਸ਼ਨ ਵੀ ਵੱਧਦੀਆਂ ਜਾਊਗੀਆਂ ਹਨਾ। ਇਸ ਲਈ ਹੁਣ ਸਾਡੇ ਕੋਲ ਇਹ ਜਿਹੜਾ ਪ੍ਰੋਬਲਮ ਹੈਗੀ ਹੈ ਇਸ ਟਾਈਮ, ਕਿਉਂਕਿ ਜਿੰਨੇ ਜ਼ਿਆਦਾ ਜਿੰਨਾ ਇੱਕ ਦੂਜੇ ਦੇ ਵਿੱਚ ਉਹ ਭੱਜੀ ਜਾਓਗੇ ਉਨੇ ਉਨੇ ਜ਼ਿਆਦਾ ਹਿੱਸੇ ਹੋਈ ਜਾਓਗੇ। ਸੋ ਇਹ ਜਿਹੜਾ ਬਹੁਤ ਸਾਰੇ ਵੱਡੇ ਸਾਈਜ਼ ਤੋਂ ਲੈ ਕੇ ਇੱਕ ਬਾਲ ਦੇ ਸਾਈਜ਼ ਦਾ ਬਾਸਕਟਬਾਲ ਦੇ ਸਾਈਜ਼ ਦਾ ਹੋ ਸਕਦਾ ਜਾਂ ਉਸ ਤੋਂ ਇਲਾਵਾ ਹੋਰ ਵੀ ਮਤਲਬ ਜਦੋਂ ਬਹੁਤ ਜ਼ਿਆਦਾ ਜਿਹੜੀ ਇੱਕ ਦੂਜੇ ਦੇ ਵਿੱਚ ਵੱਜਦੇ ਰਹਿੰਦੇ ਆ ਛੋਟੇ ਛੋਟੇ ਪੀਸਿਸ ਹੁੰਦੇ ਰਹਿੰਦੇ ਆ ਤੇ ਬਹੁਤ ਛੋਟੇ ਸਾਈਜ਼ ਦਾ ਜਿਹੜਾ ਹੋ ਜਾਂਦਾ ਜਿਵੇਂ ਤੁਸੀਂ ਕਹਿ ਸਕਦੇ ਕਿ ਇੱਕ ਮਿਲੀਮੀਟਰ ਸੋਰੀ ਇੱਕ ਸੈਂਟੀਮੀਟਰ ਤੋਂ ਵੀ ਘੱਟ ਸਾਈਜ਼ ਦੇ ਜਿਹੜੇ ਆ ਇਹ ਹਿੱਸੇ ਹੋ ਜਾਂਦੇ ਆ। ਹੁਣ ਇਹ ਜਿਹੜੇ ਹਿੱਸੇ ਸਾਨੂੰ ਲੱਗੇਗਾ ਇਹ ਕਿ ਜਿਹੜੇ ਸੈਟੇਲਾਈਟ ਦੇ ਵੱਡੇ ਵੱਡੇ ਹਿੱਸੇ ਆ ਉਹ ਜ਼ਿਆਦਾ ਸਾਡੇ ਲਈ ਜਿਹੜੇ ਆ ਔਖੇ ਮਤਲਬ ਜਿਹੜੇ ਹਾਰਮਫੁਲ ਹੈਗੇ। ਹਾਰਮਫੁਲ ਇਹ ਦੋਨੇ ਹੈਗੇ ਆ, ਛੋਟੇ ਪੀਸ ਆ ਕਿਉਂਕਿ ਮੈਂ ਕਿਹਾ ਕਿ ਬਹੁਤ ਜ਼ਿਆਦਾ ਸਪੀਡ ਦੇ ਨਾਲ ਹੀ ਚੱਲਦੇ ਆ ਹਨਾ। ਹੁਣ ਇਹ ਜਿਹੜਾ ਇੱਕ ਸੈਂਟੀਮੀਟਰ ਤੋਂ ਛੋਟਾ ਹਿੱਸਾ ਵੀ ਅਗਰ ਕਿਸੇ ਸੈਟੇਲਾਈਟ ਦੇ ਵਿੱਚ ਲੱਗ ਜਾਂਦਾ ਤੇ ਉਹ ਸੈਟੇਲਾਈਟ ਨੂੰ ਖਰਾਬ ਕਰ ਸਕਦਾ, ਉਹਦਾ ਫੰਕਸ਼ਨ ਖਰਾਬ ਕਰ ਸਕਦਾ ਹਨਾ। ਤੇ ਦੂਜੀ ਗੱਲ ਆ ਇਹਦਾ ਕਿਉਂਕਿ ਜਦੋਂ ਛੋਟੇ ਛੋਟੇ ਪੀਸਿਸ ਹੋ ਜਾਂਦੇ ਆ, ਕਿਉਂਕਿ ਜਦੋਂ ਅਸੀਂ ਪਲਾਸਟਿਕ ਦੀ ਗੱਲ ਕਰਦੇ ਹਾਂ ਸਾਨੂੰ ਜਦੋਂ ਅਸੀਂ ਪੋਲਿਊਸ਼ਨ ਪਲਾਸਟਿਕ ਪੋਲਿਊਸ਼ਨ ਦੇ ਵੀ ਪੋਡਕਾਸਟ ਚ ਗੱਲ ਕੀਤੀ ਸੀ ਕਿ ਓਸ਼ੀਅਨ ਚ ਮੋਸਟਲੀ ਇਹ ਜਾਂਦਾ ਹਨਾ। ਓਸ਼ੀਅਨ ਚ ਜਾਣ ਇੱਕ ਵਾਰ ਓਸ਼ੀਅਨ ਦੇ ਇੰਨੀ ਡੈਪਥ ਦੇ ਉੱਤੇ ਚੱਲੇ ਗਿਆ ਤਾਂ ਉਸ ਤੋਂ ਬਾਅਦ ਇਹਨੂੰ ਉੱਥੋਂ ਕੱਢਣਾ ਬਹੁਤ ਮੁਸ਼ਕਿਲ ਆ ਹਨਾ। ਇਸੇ ਤਰ੍ਹਾਂ ਜਿਹੜੇ ਛੋਟੇ ਛੋਟੇ ਸਪੇਸ ਜੰਕ ਜਿਹੜੇ ਪੀਸਿਸ ਹੈਗੇ ਆ ਜਦੋਂ ਕਿਉਂਕਿ ਛੋਟੇ ਬਹੁਤ ਹੁੰਦੇ ਆ ਤਾਂ ਇਹਨਾਂ ਨੂੰ ਫਿਰ ਸਪੇਸ ਦੇ ਵਿੱਚੋਂ ਕੱਢਣਾ ਬਹੁਤ ਔਖਾ ਹੋ ਜਾਂਦਾ, ਤੇ ਦੂਜਾ ਕਿਉਂਕਿ ਇਹਨਾਂ ਦਾ ਸਾਈਜ਼ ਬਹੁਤ ਛੋਟਾ ਹੁੰਦਾ ਇਸ ਲਈ ਇਹ ਜਿਹੜਾ ਇਹਨਾਂ ਦੇ ਚਾਂਸਿਸ ਜ਼ਿਆਦਾ ਹੁੰਦੇ ਆ ਦੂਸਰੇ ਜਿਹੜੀਆਂ ਸੈਟੇਲਾਈਟਸ ਨੂੰ ਜਾਂ ਈਵਨ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਹੋਰ ਸਪੇਸ ਸਟੇਸ਼ਨ ਆ ਉਹਨਾਂ ਨੂੰ ਵੀ ਅਟੈਕ ਕਰਨ ਦੇ ਹਨਾ। ਤੇ ਇਸ ਲਈ ਜਿਹੜੇ ਇਹਦਾ ਸਾਈਜ਼ ਅਲੱਗ ਅਲੱਗ ਹੋ ਸਕਦਾ ਡਿਪੈਂਡਿੰਗ ਔਨ ਕਿੰਨੀ ਮਤਲਬ ਕਿਹੜੀ ਤਰ੍ਹਾਂ ਦਾ ਪਾਰਟ ਹੈਗਾ ਆ ਹਨਾ ਕਿਸੇ ਚੀਜ਼ ਦਾ। ਸਰ ਹਰ ਸਾਈਜ਼ ਹੋ ਸਕਦਾ ਕਿ ਬਿਲਡਿੰਗ ਤੋਂ ਲੈ ਕੇ ਇੱਕ ਬਾਲ ਛੋਟੀ ਬਾਲ ਦੇ ਸਾਈਜ਼ ਹੀ ਜਾਂ ਜਿਹੜੇ ਉਹ ਛੋਟੇ ਹੁੰਦੇ ਸੀ ਉਹ ਖੇਲਦੇ ਹੁੰਦੇ ਸੀ ਇਹ
1: ਛੋਟੇ ਛੋਟੇ ਸਾਈਜ਼ ਤੋਂ ਮੈਨੂੰ ਯਾਦ ਆਇਆ ਉਹਦੇ ਬਾਰੇ ਵੀ ਦੱਸਿਓ ਉਹ ਜਿਹੜਾ ਨਾ ਸਪੇਸ ਦੇ ਵਿੱਚ ਆ ਪਿੱਛੇ ਜੇ ਐਮਾਜ਼ਨ ਨੇ ਕਿਹਾ ਸੀਗਾ ਕਿ ਉਹ ਇੱਕ ਕੋਈ ਆਪਣਾ ਆਪਰੇਸ਼ਨ ਕੁਪੀਅਰ ਸ਼ਾਇਦ ਸ਼ੁਰੂ ਕਰਨ ਜਾ ਰਹੇ ਨੇ 3000 ਤੋਂ ਜ਼ਿਆਦਾ ਉਹਨਾਂ ਨੇ ਛੋਟੇ ਛੋਟੇ ਸੈਟੇਲਾਈਟ ਛੱਡਣੇ ਨੇ। ਅਤੇ ਇਨਫੈਕਟ ਸਟਾਰਲਿੰਕ ਦਾ ਵੀ ਇਹੀ ਕੰਸੈਪਟ ਹੈਗਾ। ਹੁਣ ਸਟਾਰਲਿੰਕ ਜਿਹੜਾ ਐਲਨ ਮਸਕ ਵਾਲਾ ਹੈਗੇ ਨੇ ਅਤੇ ਉਹ ਇੰਟਰਨੈਟ ਦਿੰਦੇ ਨੇ, ਉਹ ਇੰਟਰਨੈਟ ਲਈ ਉਹਨਾਂ ਨੇ ਤਾਰਾਂ ਨਾ ਵਿਛਾ ਕੇ ਸਪੇਸ ਦੇ ਵਿੱਚ ਸੈਟੇਲਾਈਟ ਛੱਡਤੇ ਨੇ ਛੋਟੇ ਛੋਟੇ। ਇਨਫੈਕਟ ਉਹ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ, ਕਈ ਹਜ਼ਾਰ ਹੈਗੇ ਨੇ। ਸੋ ਇਹ ਇਹੀ ਤਰੀਕਾ ਚੱਲਦਾ ਉੱਥੇ ਅੱਜ ਕੱਲ ਛੋਟੇ ਛੋਟੇ ਸੈਟੇਲਾਈਟਸ ਨੂੰ ਆਪਸ ਦੇ ਵਿੱਚ ਜੋੜ ਕੇ ਛੱਡਣ ਦਾ।
0: ਹਾਂਜੀ ਇਹ ਮਤਲਬ ਇਹ ਸਾਰਾ ਕੁਝ ਕਿਉਂਕਿ ਡਿਫਰੈਂਟ ਡਿਫਰੈਂਟ ਪਰਪਸ ਸਰਵ ਕਰਦੇ ਆ ਹਨਾ, ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ
1: ਕੀ ਕਹਿੰਦੇ ਇਹਨਾਂ ਨੂੰ
0: ਸੈਟੇਲਾਈਟ ਕਰਦੇ
1: ਨੇ ਕੰਸਟੈਲੀਏਸ਼ਨ
0: ਮੈਗਾ ਕੰਸਟੈਲੇਸ਼ਨ ਅਸੀਂ ਕਹਿ ਦਿੰਦੇ। ਇਹਦਾ ਮਤਲਬ ਇਹ ਆ ਕਿ ਜਦੋਂ ਜਿੱਦਾਂ ਜਿਹੜੀ ਸਟਾਰਸ ਬਹੁਤ ਸਾਰੇ ਸਟਾਰਸ ਹੈਗੇ ਉਹਨਾਂ ਦੇ ਜਿਹੜੇ ਗਰੁੱਪ ਨੂੰ ਅਸੀਂ ਕੰਸਟੈਲੇਸ਼ਨ ਕਹਿੰਦੇ। ਕੰਸਟੈਲੇਸ਼ਨ ਮਤਲਬ ਇੱਕ ਤਰ੍ਹਾਂ ਦਾ ਗਰੁੱਪ ਹਨਾ, ਤੇ ਜਦੋਂ ਮਿਜ਼ਾਈਲ ਜਿਹੜੀ ਤੁਸੀਂ ਸੋਰੀ ਸੈਟੇਲਾਈਟਸ ਕਹਿੰਦੇ ਆਪਾਂ ਛੋਟੀ ਛੋਟੀ ਸੈਟੇਲਾਈਟਸ ਉਹ ਛੱਡਦੇ ਹੈਗੇ ਤਾਂ ਉਹ ਅਲੱਗ ਤਰ੍ਹਾਂ ਜਾਂਦੇ। ਮੈਗਾ ਕੰਸਟੈਲੇਸ਼ਨ ਅਸੀਂ ਕਹਿੰਦੇ ਕਿ ਜਿੰਨਾ ਵੀ ਅੱਛਾ ਜਦੋਂ ਸਾਈਜ਼ ਦੀ ਮੈਂ ਗੱਲ ਕੀਤੀ ਜਦੋਂ ਅਸੀਂ ਨੰਬਰ ਦੀ ਗੱਲ ਕਰਦੇ ਜਿਹੜੇ ਵੱਡੇ ਸਾਈਜ਼ ਦੇ ਜਿਹੜੇ ਸਪੇਸ ਜੰਕ ਇਸ ਟਾਈਮ ਦੇ ਉੱਤੇ ਸਪੇਸ ਦੇ ਵਿੱਚ ਪ੍ਰੈਜੈਂਟ ਹੈਗਾ ਉਹ ਜਿਹੜਾ ਆ 30,000 ਦੇ ਕਰੀਬ ਜਿਹੜਾ ਉਹਦਾ ਨੰਬਰ ਹੈਗਾ ਨਾ। ਉਸ ਤੋਂ ਇਲਾਵਾ ਜਿਹੜੇ ਛੋਟੇ ਛੋਟੇ ਉਹ ਤਾਂ ਹਜ਼ਾਰਾਂ ਕਰੋੜਾਂ ਜਿਹੜੇ ਮਿਲੀਅਨਸ ਦੇ ਵਿੱਚ ਜਿਹੜੇ ਉਹਨਾਂ ਦੇ ਨੰਬਰ ਇਸ ਟਾਈਮ ਦੇ ਉੱਤੇ ਜਿਹੜੇ ਆ ਸਪੇਸ ਦੇ ਵਿੱਚ ਹੈਗੇ ਆ। ਤੇ ਸਾਰੇ ਜਦੋਂ ਇਕੱਠੇ ਜਦੋਂ ਅਸੀਂ ਕਿਊਮੂਲੇਟਿਵ ਇੰਪੈਕਟ ਕਹਿ ਸਕਦੇ ਇਕੱਠਾ ਜਿਹਨਾਂ ਦਾ ਇੰਪੈਕਟ ਆ ਜਾਂ ਇਕੱਠਾ ਜਿਹੜਾ ਗਰੁੱਪ ਆ ਅਸੀਂ ਮੈਗਾ ਕੰਸਟੈਲੇਸ਼ਨ ਜਿਹੜਾ ਕਰ ਦਿੰਦੇ ਆ। ਔਰ ਕਈ ਵਾਰ ਸਾਇੰਟਿਸਟ ਨੂੰ ਭੁਲੇਖਾ ਵੀ ਪਾ ਦਿੰਦਾ। ਜਿਹੜੀ ਇੱਕ ਵਾਰ ਆਈ ਥਿੰਕ 2018 ਦੇ ਵਿੱਚ ਐਲਨ ਮਸਕ ਨੇ ਆਪਣੀ ਇੱਕ ਕਾਰ ਜਿਹੜੀ ਆ ਉਹ ਸਪੇਸ ਦੇ ਵਿੱਚ ਭੇਜੀ ਸੀ ਹਨਾ ਟੈਸਲਾ ਕਰਕੇ, ਤੇ ਉਹ ਵਾਲੀ ਕਾਰ ਜਿਹੜੀ ਆ ਪਹਿਲਾਂ ਇੱਕ ਸਾਇੰਟਿਸਟ ਸੀਗੇ ਜਿਹੜੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਮਤਲਬ ਜਿਹੜੇ ਉਹਦੇ ਜਦੋਂ ਡਿਸਕਾਰਡ ਹੋਈ ਉਹ ਸਪੇਸ ਦੇ ਵਿੱਚ ਘੁੰਮ ਰਹੀ ਸੀਗੀ ਤਾਂ ਕਿਸੇ ਸਾਇੰਟਿਸਟ ਨੂੰ ਇਹ ਲੱਗਿਆ ਕਿ ਉਹਨਾਂ ਨੂੰ ਕੋਈ ਨਵਾਂ ਪਲੈਨਟ ਲੱਭ ਗਿਆ। ਬਟ ਚਲੋ ਉਸ ਤੋਂ ਬਾਅਦ ਜਦੋਂ ਜ਼ਿਆਦਾ ਉਹਨਾਂ ਨੇ ਐਨਾਲਾਈਜ਼ ਕੀਤਾ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਨਹੀਂ ਇਹ ਵੇਸਟ ਜਿਹੜਾ ਇੱਕ ਮਟੀਰੀਅਲ ਹੈਗਾ। ਸੋ ਇਸ ਤਰ੍ਹਾਂ ਇਹ ਥੋੜੇ ਕਈ ਵਾਰ ਜਿਹੜੀ ਆ ਐਕਸਪਲੋਰੇਸ਼ਨ ਦੇ ਵਿੱਚ ਵੀ ਜਿਹੜਾ ਜਿਹੜਾ ਇੱਕ ਨੁਕਸਾਨ ਕਰਦਾ ਹੈਗਾ ਕਿ ਸਾਨੂੰ ਅਸੀਂ ਗਲਤ ਆਈਡੈਂਟੀਫਾਈ ਵੀ ਕਰ ਸਕਦੇ ਹਾਂ ਇਹਨੂੰ। ਬਟ ਜ਼ਿਆਦਾ ਉਹਦੇ ਲਈ ਰਿਸਰਚ ਚਾਹੀਦੀ ਹੈਗੀ ਹੈ। ਹਾਂਜੀ
1: ਰਾਈਟ। ਤੇ ਫਿਰ ਮਤਲਬ ਠੀਕ ਹੈ ਆਪਾਂ ਇਹ ਮੰਨਦੇ ਹਾਂ ਕਿ ਹਿਊਮਨਸ ਤਾਂ ਸਿਰਫ ਧਰਤੀ ਤੇ ਹੀ ਰਹਿੰਦੇ ਹੈਗੇ ਨੇ, ਆਫ ਕੋਰਸ ਸਪੇਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਸਾਡੀ ਹੈਗੀ ਹੈ। ਬਟ ਉਹ ਕਹਿੰਦੇ ਆ ਕਿ ਜਿਵੇਂ ਇੱਕ ਸਕੂਟਰੀ ਦੀ ਐਡ ਆਈ ਸੀਗੀ, ਵਾਈ ਸ਼ੁੱਡ ਬੋਇਜ਼ ਹੈਵ ਆਲ ਦੀ ਫਨ, ਤੇ ਉਹ ਵਾਈ ਸ਼ੁੱਡ ਪੀਪਲ ਕੇਅਰ, ਮਤਲਬ ਵੀ ਸਿਰਫ ਲੋਕਾਂ ਨੂੰ ਹੀ ਜਿਹੜੇ ਧਰਤੀ ਦੇ ਉੱਤੇ ਇਨਸਾਨ ਰਹਿ ਰਹੇ ਨੇ ਉਹਨਾਂ ਨੂੰ ਹੀ ਕਿਉਂ ਇਹਦੀ। ਵੈਸੇ ਵੀ ਆਪਾਂ ਇਹ ਕਹਿ ਦਿੰਦੇ ਨਾ ਕਿ 72% ਤਾਂ ਧਰਤੀ ਦਾ ਹਿੱਸਾ ਸਮੁੰਦਰ, ਯਾਨੀ ਇੱਥੇ ਜ਼ਮੀਨ ਘੱਟ ਹੈਗੀ ਹੈ, 70% ਤੋਂ ਜ਼ਿਆਦਾ ਤਾਂ ਸਮੁੰਦਰ ਹੈ। ਸੋ ਜੇ ਮਾੜਾ ਮੋਟਾ ਕੋਈ ਡਿੱਗਿਆ ਵੀ, ਜਿਵੇਂ ਆਹ ਵੈਸਟਰਨ ਆਸਟ੍ਰੇਲੀਆ 'ਚ ਡਿੱਗਿਆ ਸੀ, ਸਮੁੰਦਰ 'ਚ ਆ ਕੇ ਡਿੱਗੂਗਾ। ਸੋ ਧਰਤੀ ਦੇ ਲਈ ਹੋਣੀ ਚਾਹੀਦੀ ਹੈ ਇਹ ਪ੍ਰੋਬਲਮ ਵਾਕਈ, ਕਿਉਂਕਿ ਇਹ ਤਾਂ ਸਪੇਸ ਦੇ ਵਿੱਚ ਹੈ।
0: ਹਾਂਜੀ, ਤੇ ਸਭ ਤੋਂ ਪਹਿਲਾਂ ਤਾਂ ਵੈਸੇ ਇਹਦਾ ਰੀਜ਼ਨ ਇੱਦਾਂ ਹੀ ਜਿੱਦਾਂ ਤੁਸੀਂ ਕਿਹਾ, ਕਿਉਂਕਿ ਇਹ ਸਾਡਾ ਵੇਸਟ ਆ, ਅਸੀਂ ਉੱਥੇ ਜਨਰੇਟ ਕੀਤਾ, ਤਾਂ ਸਭ ਤੋਂ ਵੱਡੀ ਤਾਂ ਪਹਿਲਾਂ ਇਹੀ ਇਸ਼ੂ ਆ, ਸਾਡੀ ਰਿਸਪੋਂਸੀਬਿਲਿਟੀ ਹੈ ਕਲੀਅਰ ਕਰਨ ਦੀ। ਤੇ ਦੂਜੀ ਗੱਲ ਆ, ਜਦੋਂ ਅਸੀਂ ਓਸ਼ਨ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਹੈ ਕਿ ਜਿਹੜੀਆਂ ਮੋਸਟਲੀ ਇਹ ਜਿਹੜੀਆਂ ਚੀਜ਼ਾਂ ਬੈਕ 'ਚ ਆਉਂਦੀਆਂ ਆ, ਪਹਿਲਾਂ ਤਾਂ ਕਾਫੀ ਸਾਰੀਆਂ ਤਾਂ ਅਗਰ ਅਰਥ ਦੇ ਐਟਮੋਸਫੇਅਰ ਦੇ ਵਿੱਚ ਆ ਜਾਂਦੀਆਂ ਤਾਂ ਉੱਥੇ ਹੀ ਬਰਨ ਹੋ ਜਾਂਦੀਆਂ, ਕਿਉਂਕਿ ਉੱਥੇ ਕਿਉਂਕਿ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਆ, ਫਿਰ ਤਾਂ ਗੈਸ ਮੋਲੀਕਿਊਲਸ ਨਾਲ ਜਦੋਂ ਇਹ ਵੱਜਦੀ ਆ, ਮਤਲਬ ਗੈਸ ਮੋਲੀਕਿਊਲ ਮੂਵ ਨਹੀਂ ਕਰ ਪਾਉਂਦੇ ਇੰਨੀ ਜ਼ਿਆਦਾ ਇਹਨਾਂ ਦੀ ਸਪੀਡ ਹੁੰਦੀ ਆ ਉਸ ਟਾਈਮ ਤੇ, ਤਾਂ ਉਹਦੇ ਨਾਲ ਹੀਟ ਬਹੁਤ ਜਨਰੇਟ ਹੁੰਦੀ ਆ, ਤੇ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਇਹ ਬਰਨ ਹੋ ਜਾਂਦੀਆਂ। ਕਈ ਵਾਰ ਇੱਦਾਂ ਦੇ ਕੇਸਿਸ ਸਾਹਮਣੇ ਵੀ ਆਏ ਹੈਗੇ ਆ ਕਿ ਜਿਹੜੀਆਂ ਕੇਨੀਆ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਦਿਖੇ ਹੈਗੇ ਆ, ਹਨਾ, ਇੱਦਾਂ ਪਾਰਟਸ ਜਿਹੜੇ ਅਰਥ ਤੇ ਡਿੱਗਿਓ। ਤੇ ਦੂਜਾ ਜਿਹੜਾ ਮੋਸਟਲੀ ਜਦੋਂ ਅਸੀਂ ਗੱਲ ਕਰਦੇ ਤੇ ਓਸ਼ੀਅਨ ਦੇ ਵਿੱਚ ਜਾਂਦੀ ਆ, ਕਿਉਂਕਿ ਜਿੱਦਾਂ ਤੁਸੀਂ ਕਿਹਾ ਹੀ ਹੈ ਕਿ 70% ਸਾਡਾ ਜਿਹੜਾ ਅਰਥ ਕਵਰ ਹੈਗੀ ਆ ਓਸ਼ੀਅਨ ਦੇ ਨਾਲ, ਤੇ ਓਸ਼ੀਅਨ ਦੇ ਵਿੱਚ ਜਦੋਂ ਇਹ ਜਾਂਦੀ ਹੈਗੀ ਆ, ਤੇ ਮਤਲਬ ਜਿਹੜੇ ਹਿਊਮਨ ਪਾਪੂਲੇਟਡ ਏਰੀਆ ਉਹਨਾਂ ਦੇ ਵਿੱਚ ਬਹੁਤ ਘੱਟ ਚਾਂਸਿਸ ਹੁੰਦੇ ਆ ਇਹਦੇ ਡਿੱਗਣ ਦੇ, ਹਨਾ, ਤੇ ਇਸ ਲਈ ਸਾਨੂੰ ਲੱਗਦਾ ਆ ਕਿ ਸਾਡਾ ਤਾਂ ਫਿਰ ਸਾਡੇ ਲਈ ਤਾਂ ਕੁਛ ਨੀ, ਮਤਲਬ ਹਿਊਮਨਸ ਨੂੰ ਤਾਂ ਇੰਨਾ ਨੁਕਸਾਨ ਨੀ ਹੋ ਰਿਹਾ ਕਿ ਕਿਤੇ ਹਜ਼ਾਰਾਂ ਚੋਂ ਜਾ ਕੇ ਇੱਕ ਚਾਂਸ ਹੋ ਸਕਦਾ, ਮਿਲੀਅਨਸ ਚੋਂ ਜਾ ਕੇ ਜਿਹੜਾ ਇਹ ਸਾਡੀ ਪੋਪੂਲੇਟਡ ਏਰੀਆ ਦੇ ਵਿੱਚ ਲੱਗ ਗਏ, ਹਨਾ। ਬਟ ਹੁਣ ਅਗਰ ਕੋਈ ਚੀਜ਼ ਜਿਹੜੀ ਆ ਹਿਊਮਨ ਪੋਪੂਲੇਟਡ ਏਰੀਆ ਦੇ ਵਿੱਚ ਨਹੀਂ ਡਿੱਗ ਰਹੀ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਐਨਵਾਇਰਮੈਂਟ ਦੇ ਲਈ ਡੇਂਜਰਸ ਨਹੀਂ ਹੈਗੀ, ਕਿਉਂਕਿ ਐਨਵਾਇਰਮੈਂਟ ਦਾ ਮਤਲਬ ਹਿਊਮਨਸ ਨਹੀਂ ਹੈਗਾ, ਐਨਵਾਇਰਮੈਂਟ ਦਾ ਮਤਲਬ ਐਵਰੀਥਿੰਗ ਆ, ਹਨਾ। ਔਰ ਜਦੋਂ ਅਸੀਂ ਓਸ਼ੀਅਨ ਦੀ ਗੱਲ ਕਰਦੇ ਹਾਂ, ਤੇ ਜਦੋਂ ਪਲਾਸਟਿਕ ਦੀ ਵੀ, ਅਗਰ ਪਲਾਸਟਿਕ ਦੀ ਵੀ ਗੱਲ ਕਰੀਏ, ਜਿਹੜਾ ਪੋਲਿਊਸ਼ਨ ਅਸੀਂ ਅੱਜ ਅਰਥ ਦੇ ਉੱਤੇ ਜਿਹਦੇ ਲਈ ਅਸੀਂ ਜਿਹੜੇ ਇੰਨੇ ਕੰਸਰਨਡ ਹੈਗੇ ਆ, ਪਲਾਸਟਿਕ ਪੋਲਿਊਸ਼ਨ ਹੋ ਗਿਆ ਜਾਂ ਇੰਡਸਟਰੀਅਲ ਪੋਲਿਊਸ਼ਨ ਹੋ ਗਿਆ, ਹਨਾ, ਜਾਂ ਵੇਸਟ ਜਿਹੜਾ ਸਾਡਾ ਓਸ਼ੀਅਨ ਦੇ ਵਿੱਚ ਜਾ ਰਿਹਾ, ਉਹਦੇ ਲਈ ਅਸੀਂ ਇੰਨੇ ਕੰਸਰਨਡ ਹੈਗੇ ਆ, ਤਾਂ ਉਹ ਵੀ ਤਾਂ ਵੇਸਟ ਦੇ ਵਿੱਚ, ਸੋਰੀ, ਓਸ਼ੀਅਨ ਦੇ ਵਿੱਚ ਹੀ ਜਾ ਰਿਹਾ, ਫਿਰ ਸਾਨੂੰ ਉਹਦੇ ਲਈ ਵੀ ਕੰਸਰਨ ਨਹੀਂ ਹੋਣਾ ਚਾਹੀਦਾ ਓਸ਼ੀਅਨ, ਕਿਉਂਕਿ 70% ਜਿਹੜਾ ਹਿੱਸਾ ਓਸ਼ੀਅਨ ਦੇ ਵਿੱਚ ਓਸ਼ੀਅਨ ਕਵਰ ਕਰਦਾ ਹੈ, ਤਾਂ ਉਹਦਾ ਮਤਲਬ ਇਹ ਹੈ ਕਿ ਉੱਥੇ ਪਲਾਂਟਸ ਔਰ ਐਨੀਮਲਸ ਵੀ ਉਨੇ ਹੀ ਜ਼ਿਆਦਾ ਹੈਗੇ ਆ, ਹਨਾ। ਇੰਨੀ ਪੋਪੂਲੇਸ਼ਨ ਅਰਥ ਦੇ ਉੱਤੇ ਜਿਹੜੀ ਆ ਸਪੀਸੀਜ਼ ਇੰਨੀਆਂ ਨਹੀਂ ਹੈਗੀਆਂ ਜਿੰਨੀਆਂ ਓਸ਼ੀਅਨ ਦੇ ਵਿੱਚ ਹੈਗੀਆਂ। ਸੋ ਉਹ ਜਿਹੜੀਆਂ, ਕਿਉਂਕਿ ਓਸ਼ੀਅਨ ਦਾ ਵੀ ਇੱਕ ਆਪਣਾ ਈਕੋ ਸਿਸਟਮ ਹੈਗਾ, ਉੱਥੇ ਜਿਹੜੇ ਇੱਕ ਪਲਾਂਟ ਦੂਜੇ ਪਲਾਂਟ ਤੇ ਇਫੈਕਟ ਜਿਹੜਾ ਡਿਪੈਂਡ ਕਰਦਾ ਆ, ਤੇ ਪਲਾਂਟਸ ਅੱਗੇ ਐਨੀਮਲਸ ਤੇ ਡਿਪੈਂਡ ਕਰਦੇ ਆ, ਹਨਾ। ਤੇ ਉਹ ਸਾਰੀਆਂ ਚੀਜ਼ਾਂ, ਜਿਹੜੀ ਇੱਕ ਚੀਜ਼ ਜਿਹੜੀ ਡਿਸਟਰਪਟ ਹੋ ਗਈ ਕਿਸੇ ਇੱਕ ਸਪੀਸੀਜ਼ ਦਾ, ਜਿਹੜਾ ਇੱਕ ਲਾਈਫ ਸਾਈਕਲ ਡਿਸਟਰਪਟ ਹੋਇਆ, ਤਾਂ ਦੂਜੀਆਂ ਜਾਂ ਉਹਦੀ ਹੈਬਿਟੈਟ ਡਿਸਟਰਪਟ ਹੋਈ, ਤਾਂ ਦੂਜੀਆਂ ਸਪੀਸੀਜ਼ ਤੇ ਵੀ ਜਿਹੜਾ ਇੰਪੈਕਟ ਹੋ ਸਕਦਾ, ਹਨਾ। ਤੇ ਇਹ ਜਿਹੜਾ, ਕਿਉਂਕਿ ਇਹ ਜਿਹੜੀ ਚੀਜ਼ ਕਿ ਇਹ ਤਾਂ ਸਿਰਫ ਓਸ਼ੀਅਨ 'ਚ ਹੀ ਜਾ ਰਹੇ ਨਾ, ਸਾਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ, ਉਹਦਾ ਸਾਨੂੰ ਵੀ ਨੁਕਸਾਨ ਹੋ ਰਿਹਾ, ਕਿਉਂਕਿ ਇਹੀ ਓਸ਼ੀਅਨ ਜਿਹੜਾ ਪਾਣੀ, ਬਹੁਤ ਸਾਰੀ ਕੰਟਰੀਜ਼ ਐਵੇਂ ਜਿਹੀ ਇਹੋ ਜਿਹੀਆਂ ਜਿਹੜੀਆਂ ਇਸੇ ਓਸ਼ੀਅਨ ਵਾਟਰ ਦੀ ਵਿੱਚੋਂ ਜਿਹੜਾ ਲੂਣ ਕੱਢ ਕੇ ਉਹਨੂੰ ਯੂਜ਼ ਕਰਦੀਆਂ, ਹਨਾ, ਫਰੈਸ਼ ਵਾਟਰ ਦੇ ਲਈ। ਸੋ ਅਗਰ ਅਸੀਂ ਇਹ ਵੀ ਕਹੀਏ ਕਿ ਹਿਊਮਨਸ ਦੇ, ਅਗਰ ਅਸੀਂ ਸਿਰਫ ਹਿਊਮਨਸ ਦੇ ਪੱਖੋਂ ਵੀ ਦੇਖੀਏ ਕਿ ਸਾਨੂੰ ਕੀ ਇਫੈਕਟ ਇਹਦਾ ਹੈਗਾ ਆ, ਤਾਂ ਵੀ ਸਾਨੂੰ ਇਹ ਜਿਹੜਾ ਇਹ ਜਿਹੜਾ ਪਤਾ ਲੱਗ ਜਾਂਦਾ ਕਿ ਸਾਨੂੰ ਵੀ ਇਹ ਅਲਟੀਮੇਟਲੀ ਇਫੈਕਟ ਕਰਦਾ ਹੈ, ਕਿਉਂਕਿ ਉਹ ਓਸ਼ੀਅਨ ਹੀ ਆ ਜਿਹਦੀ ਵਜ੍ਹਾ ਨਾਲ ਅਰਥ ਦੇ ਉੱਤੇ ਵਾਟਰ ਸਾਈਕਲ ਜਿਹੜਾ ਆ ਜਿਹੜਾ ਚੱਲ ਰਿਹਾ, ਉਹਦਾ ਬਹੁਤ ਸਾਰਾ ਹਿੱਸਾ ਜਿਹੜਾ ਓਸ਼ੀਅਨ ਕੰਟਰੀਬਿਊਟ ਕਰਦਾ ਉਹਨੂੰ, ਹਨਾ। ਕਈ ਸਾਰੀਆਂ ਚੀਜ਼ਾਂ ਹੁੰਦੀਆਂ ਹੈਗੀਆਂ। ਹਾਂਜੀ, ਉਸ ਤੋਂ ਇਲਾਵਾ ਅਗਰ ਓਸ਼ੀਅਨ 70% ਤਾਂ ਬਾਕੀ ਜਿਹੜੀ ਸਾਡੀ ਲੈਂਡ ਹੈਗੀ ਆ, ਹਨਾ, ਤਾਂ ਉਹਦੇ ਚ ਵੀ ਜਿਹੜਾ ਮੋਸਟਲੀ, ਕਿਉਂਕਿ ਜਦੋਂ ਅਸੀਂ ਰੋਕੇਟ ਸਾਇੰਸ ਜਿਹੜੀਆਂ ਦੇਖਦੇ ਹਾਂ, ਉਹ ਕਈ ਵਾਰ ਇੱਦਾਂ ਹੁੰਦੀਆਂ, US ਦੇ ਵਿੱਚ ਹੋ ਗਿਆ ਜਾਂ ਰਸ਼ੀਆ ਦੇ ਵਿੱਚ ਵੀ ਹੋ ਗਿਆ, ਕਿ ਉਹ ਕਾਫੀ ਸਾਰੇ ਪ੍ਰੋਟੈਕਟਿਡ ਏਰੀਆਜ਼ ਦੇ ਵਿੱਚ ਹੁੰਦੀਆਂ, ਜਿੱਦਾਂ ਨੈਸ਼ਨਲ ਪਾਰਕਸ, ਆਪਾਂ ਨੂੰ ਪਤਾ, ਹਨਾ, ਨੈਸ਼ਨਲ ਪਾਰਕਸ ਦੇ ਨੇੜੇ ਹੁੰਦੀਆਂ। ਸੋ ਉਹਦੀ ਵਜ੍ਹਾ ਨਾਲ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਸਪੇਸ ਜੰਕ ਤਾਂ ਜਿਹੜਾ ਹੈਗਾ ਹੀ ਹੈਗਾ, ਇੱਕ ਇਸ਼ੂ ਹੈਗਾ ਹੀ ਆ, ਪਰ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਲਾਂਚ ਜਦੋਂ ਕਰਦੇ ਆ, ਤਾਂ ਅਸੀਂ ਜਦੋਂ ਲਾਈਵ ਦੇਖੀਏ, ਸਾਨੂੰ ਪਤਾ ਕਿੰਨਾ ਜ਼ਿਆਦਾ ਫਿਊਲ ਬਰਨ ਹੁੰਦਾ, ਉਹਨਾਂ ਕਿੰਨਾ ਪੋਲਿਊਸ਼ਨ ਹੁੰਦਾ, ਹਨਾ, ਔਰ ਉਹ ਪੋਲਿਊਸ਼ਨ ਆਲੇ ਦੁਆਲੇ ਦੇ ਸਾਰੇ ਇਨਵਾਇਰਮੈਂਟ ਨੂੰ ਜਿਹੜਾ ਖਰਾਬ ਕਰਦਾ ਹੈਗਾ, ਔਰ ਅਲਟੀਮੇਟਲੀ ਉਹ ਜਿਹੜਾ ਹਿਊਮਨਸ ਤੱਕ ਵੀ ਪਹੁੰਚੇਗਾ, ਹਨਾ। ਉਸ ਤੋਂ ਇਲਾਵਾ ਜਿਹੜੀ ਆ, ਜਦੋਂ ਕਿਸੇ ਜਗ੍ਹਾ ਤੇ ਤੁਸੀਂ ਰੋਕੇਟ ਲਾਂਚ ਕਰਨਾ, ਤਾਂ ਤੁਹਾਨੂੰ ਜਦੋਂ ਅਸੀਂ ਲਾਂਚ ਪੈਡ ਉੱਥੇ ਬਣਾਉਂਦੇ ਹਾਂ ਤਾਂ ਉਹਦੇ ਲਈ ਸਾਨੂੰ ਵੈਜੀਟੇਸ਼ਨ ਵੀ ਕਲੀਅਰ ਕਰਨੀ ਪੈਂਦੀ ਆ ਹਨਾ ਅਗਰ ਵੈਜੀਟੇਸ਼ਨ ਕਲੀਅਰ ਨਹੀਂ ਕਰ ਰਿਹਾ ਤਾਂ ਸੋਇਲ ਅਗਰ ਜ਼ਮੀਨ ਉੱਥੇ ਐਵੇਂ ਆ ਤਾਂ ਉੱਥੋਂ ਜਿਹੜੇ ਵੇਸਟ ਨਿਕਲ ਰਹੇ ਆ ਉਹ ਪਾਣੀ ਦੇ ਵਿੱਚ ਮਿਲ ਸਕਦੇ ਆ ਜਾਂ ਜਿਹੜਾ ਜ਼ਮੀਨ ਦੇ ਵਿੱਚ ਜਾ ਸਕਦੇ ਆ ਨਾ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਬੀਟੈਟ ਲੋਸ ਹੋ ਜਾਂਦਾ ਜਿਹੜੇ ਪਲਾਂਟਸ ਜਿਹੜੇ ਆ ਕਿਸੇ ਐਨੀਮਲ ਨੇ ਯੂਜ਼ ਕਰਨੇ ਸੀ ਜਾਂ ਹਿਊਮਨਸ ਨੇ ਯੂਜ਼ ਕਰਨੇ ਸੀਗੇ ਉਹ ਜਿਹੜਾ ਕੰਟੈਮੀਨੇਟ ਜਿਹੜੀ ਆ ਹੋ ਜਾਂਦੀ ਆ ਜਾਂ ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੋ ਜਾਂਦੀ ਆ ਉਹਨਾਂ ਨੂੰ ਨਹੀਂ ਯੂਜ਼ ਕਰ ਸਕਦੇ ਉਹ ਐਨੀਮਲਸ ਹਨਾ ਫਿਰ ਉਸ ਤੋਂ ਇਲਾਵਾ ਨੋਇਜ਼ ਜਿਹੜੀ ਆ ਹੈਗੀ ਉਹ ਇਫੈਕਟ ਕਰਦੀ ਆ ਕਿਸੇ ਵੀ ਜਿੱਦਾਂ ਫੋਰ ਐਗਜਾਮਪਲ ਅਸੀਂ ਬਰਡਸ ਦੀ ਐਗਜਾਮਪਲ ਲੈ ਲਈਏ ਤਾਂ ਬਰਡਸ ਜਿਹੜੇ ਆ ਉਹ ਨੋਇਜ਼ ਤੋਂ ਇੰਪੈਕਟ ਹੁੰਦੇ ਆ ਹਨਾ ਜਦੋਂ ਤੁਸੀਂ ਕਈ ਵਾਰ ਮੰਨ ਲਓ ਕਿਸੇ ਬਰਡ ਦਾ ਕੋਈ ਜਿਹੜਾ ਉਹ ਨੈਸਟਿੰਗ ਸੀਜ਼ਨ ਚੱਲ ਰਿਹਾ ਹਨਾ ਉਸੇ ਟਾਈਮ ਦੇ ਉੱਤੇ ਤੁਸੀਂ ਰੋਕਟ ਲਾਂਚ ਵੀ ਕਰ ਰਹੇ ਹਾਂ ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹਨਾਂ ਦੀ ਨੈਸਟਿੰਗ ਜਿਹੜੀ ਬਰੀਡਿੰਗ ਖਰਾਬ ਹੋ ਸਕਦੀ ਆ ਜਿਹਦੇ ਨਾਲ ਕੀ ਹੋ ਸਕਦਾ ਕਿ ਆਪਣੇ ਐਗਜ਼ ਨੂੰ ਉੱਥੇ ਛੱਡ ਕੇ ਜਾ ਸਕਦੇ ਆ ਜਾਂ ਆਪਣਾ ਨੈਸਟ ਨੂੰ ਅਬੰਡਨ ਕਰ ਸਕਦੇ ਆ ਨਾ ਨੈਸਟ ਨੂੰ ਦੁਬਾਰਾ ਨਹੀਂ ਯੂਜ਼ ਕਰੂਗੇ ਤਾਂ ਉਹਨਾਂ ਦੀ ਪੋਪੂਲੇਸ਼ਨ ਅਲਟੀਮੇਟਲੀ ਖਰਾਬ ਹੋ ਸਕਦੀ ਆ ਹਾਲਾਂਕਿ ਇਹ ਨਹੀਂ ਹੈਗਾ ਕਿ ਇਹਦੇ ਉੱਤੇ ਕੰਮ ਨਹੀਂ ਹੋ ਰਿਹਾ ਹੈਗਾ ਅਲੱਗ ਅਲੱਗ ਜਿਹੜੀਆਂ ਜਿਹੜੀਆਂ ਸਪੇਸ ਏਜੰਸੀਜ਼ ਹੈਗੀਆਂ ਉਹ ਕੰਮ ਵੀ ਕਰ ਰਹੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਉੱਤੇ ਮਤਲਬ ਜਿਵੇਂ ਹੁਣ ਜੋ ਮੈਂ ਮੇਰਾ ਆਪਣਾ ਪ੍ਰੋਫੈਸ਼ਨ ਹੈਗਾ ਅਸੀਂ ਵੀ ਇਹੀ ਕੰਮ ਮਤਲਬ ਪਰਟੀਕੁਲਰਲੀ ਲਾਂਚ ਪੈਡ ਨਹੀਂ ਬਟ ਅਸੀਂ ਗੱਲ ਕੰਮ ਇਹੀ ਕਰਦੇ ਕਿ ਡਿਵੈਲਪਮੈਂਟ ਦਾ ਕੀ ਇਫੈਕਟ ਹੋ ਰਿਹਾ ਹਨਾ ਇਨਵਾਇਰਮੈਂਟ ਤਾਂ ਸੇਮ ਇੱਦਾਂ ਜਿੱਦਾਂ ਫਲੋਰੀਡਾ ਦੇ ਵਿੱਚ ਜਿਹੜੀ ਇੱਕ ਲਾਂਚ ਸਾਈਟ ਹੈਗੀ ਆ ਉੱਥੇ ਜਿਹੜੇ ਆ ਰਿਸਰਚਰ ਜਿਹੜੇ ਕਾਫੀ ਟਾਈਮ ਤੋਂ ਜਿਹੜੇ ਮੋਨੀਟਰ ਕਰਦੇ ਹੈਗੇ ਆ ਕਿ ਉਸ ਲਾਂਚ ਪੈਡ ਦਾ ਆਲੇ ਦੁਆਲੇ ਜਿਹੜਾ ਕੀ ਨੋਇਜ਼ ਦੇ ਉੱਤੇ ਇੰਪੈਕਟ ਹੋ ਰਿਹਾ ਜਾਂ ਹੀਟ ਕਿੰਨਾ ਜਿਹੜੀ ਹੀਟ ਇਫੈਕਟ ਹੋ ਰਹੀ ਆ ਉੱਥੇ ਹਨਾ ਕੈਮੀਕਲ ਕੰਪੋਜੀਸ਼ਨ ਕਿੰਨੀ ਸੋਇਲ ਦੇ ਵਿੱਚ ਜਾਂ ਪਾਣੀ ਦੇ ਵਿੱਚ ਸਾਨੂੰ ਵੱਧ ਰਹੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਕੋਸਟ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਲਾਂਚ ਪੈਡ ਆ ਉਹ ਕੋਸਟ ਦੇ ਉੱਤੇ ਆ ਜਿੱਥੇ ਇੱਕ ਬਰਡ ਦੀ ਇਹਨਾਂ ਦਾ ਸਪੀਸੀਜ਼ ਆ ਪਲੋਵਰ ਸਨੋਈ ਪਲੋਵਰ ਉਹਨੂੰ ਕਹਿ ਦਿੰਦੇ ਆ ਉਹ ਬਰੀਡਿੰਗ ਕਰਦੀ ਆ ਉੱਥੇ ਤੇ ਉਹਨਾਂ ਦੇ ਉਹਦੇ ਤੇ ਉਹ ਜਿਹੜੀ ਰਿਸਰਚ ਕਰਦੇ ਹੈਗੇ ਆ ਕੰਟੀਨਿਊਸਲੀ ਕਿ ਕਿੰਨਾ ਕਿੰਨਾ ਜਿਹੜਾ ਇੰਪੈਕਟ ਹੋ ਰਿਹਾ ਆ ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਸਾਊਥ ਆਸਟ੍ਰੇਲੀਆ ਦੇ ਵਿੱਚ ਵੇਲਰਸ ਵੇ ਕਰਕੇ ਜਿਹੜੀ ਲਾਂਚ ਪੈਡ ਸਾਈਟ ਹੈਗੀ ਆ ਉੱਥੇ ਜਿਹੜੀ ਆ ਇਨਵਾਇਰਮੈਂਟ ਜਿਹੜੀ ਅਸੈਸਮੈਂਟ ਹੋਈ ਜਦੋਂ ਸ਼ੁਰੂ ਹੋਈ ਉਸ ਤੋਂ ਪਹਿਲਾਂ ਵੀ ਜਾਂ ਹੁਣ ਵੀ ਜਿਹੜੀ ਉਹ ਕੰਟੀਨਿਊਸਲੀ ਕਰਦੇ ਰਹਿੰਦੇ ਆ ਮੈਜ਼ਰ ਹਨਾ ਹਜੇ ਤੱਕ ਸਾਨੂੰ ਕੋਈ ਐਵੇਂ ਨਾ ਹਜੇ ਤੱਕ ਕੋਈ ਏਦਾਂ ਦੀ ਰਿਸਰਚ ਨਹੀਂ ਸਾਨੂੰ ਮਿਲੀ ਜਿਹੜਾ ਸਾਨੂੰ ਇਹ ਦੱਸੇ ਕਿ ਡਾਇਰੈਕਟਲੀ ਇੰਪੈਕਟ ਪਾਪੂਲੇਸ਼ਨ ਹੋਈ ਆ ਕਿਸੇ ਵੀ ਸਪੀਸੀਜ਼ ਦੀ ਕਿਸੇ ਪਰਟੀਕੁਲਰ ਸਪੀਸੀਜ਼ ਦੀ ਪਰ ਇਹ ਜਨਰਲੀ ਕਿਉਂਕਿ ਸਾਨੂੰ ਜੇ ਸਾਨੂੰ ਨਹੀਂ ਸ਼ੋਅ ਹੋਇਆ ਹਜੇ ਤੱਕ ਇਹਦਾ ਫਿਰ ਇਹ ਮਤਲਬ ਨਹੀਂ ਹੈਗਾ ਕਿ ਹੋ ਨਹੀਂ ਰਿਹਾ ਹਨਾ ਹੋ ਸਕਦਾ ਅਸੀਂ ਹਜੇ ਤੱਕ ਉੱਥੇ ਤੱਕ ਰਿਸਰਚ ਸਾਡੀ ਨਹੀਂ ਹੋਈ ਹੈਗੀ ਸੋ ਇਹ ਕੰਟੀਨਿਊਸ ਮੋਨੀਟਰਿੰਗ ਜਿਹੜੀ ਆ ਇਹ ਚੱਲਦੇ ਜਾ ਰਹੀ ਆ ਔਰ ਇਹ ਹੋਣੀ ਜ਼ਰੂਰੀ ਵੀ ਹੈਗੀ ਔਰ ਕੰਟੀਨਿਊਸਲੀ ਜਿਹੜੀਆਂ ਸਪੇਸ ਏਜੰਸੀਜ਼ ਕਰਦੀਆਂ ਵੀ ਹੈਗੀਆਂ
1: ਰਾਈਟ ਠੀਕ ਹੈ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਇਹਦੀ ਆਪਾਂ ਗੱਲ ਕਰਦੇ ਹਾਂ ਸੰਦੀਪ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੁਛ ਹੋਰ ਸਵਾਲ ਹੈਗੇ ਨੇ ਫਿਰ ਉਹਨਾਂ ਦੇ ਵਿੱਚ ਹੀ ਆਪਾਂ ਤੁਸੀਂ ਦੱਸਿਓ

0: ਵੈਲਕਮ ਬੈਕ ਜੀ ਪ੍ਰੋਗਰਾਮ ਦੀ ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਔਰ ਗੱਲ ਸਪੇਸ ਡੈਬਰਿਸ ਦੀ ਚੱਲ ਰਹੀ ਹੈ ਸਪੇਸ ਜੰਕ ਦੀ ਚੱਲ ਰਹੀ ਹੈ ਜਾਂ ਪੁਲਾੜੀ ਕਚਰੇ ਦੀ ਗੱਲ ਚੱਲ ਰਹੀ ਹੈਗੀ ਹੈ ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਸੰਦੀਪ ਜੀ ਨੇ ਹੁਣ ਤੱਕ ਆਪਾਂ ਨੂੰ ਦੱਸਿਆ ਸਮਝਾਇਆ ਕਿ ਕਿਸ ਤਰੀਕੇ ਦੇ ਨਾਲ ਜਿਹਨੂੰ ਹੁਣ ਤੱਕ ਛੋਟੇ ਛੋਟੇ ਸਪੇਸ ਦੇ ਵਿੱਚ ਜਿਹੜੇ ਟੁਕੜੇ ਹੈਗੇ ਨੇ ਉਹਨਾਂ ਤੋਂ ਲੈ ਕੇ ਕੁਝ ਸੈਂਟੀਮੀਟਰ ਤੋਂ ਲੈ ਕੇ ਬਹੁਤ ਵੱਡੇ ਜਾਇੰਟ ਸਾਈਜ਼ ਤੱਕ ਦੇ ਟੁਕੜੇ ਜਿਹੜੇ ਨੇ ਕਿੱਦਾਂ ਸਪੇਸ ਦੇ ਵਿੱਚ ਜੰਕ ਕ੍ਰੀਏਟ ਕਰ ਰਹੇ ਹੈਗੇ ਨੇ ਸੰਦੀਪ ਜੀ ਫਿਰ ਐਂਡ ਸਟੋਰੀ ਇਹ ਹੈ ਮੈਂ ਇਹ ਪੁੱਛਣਾ ਚਾਹੁੰਦਾ ਹੁਣ ਕਿ ਜੇ ਠੀਕ ਹੈ ਜੇ ਇੰਨਾ ਕਚਰਾ ਫੈਲਦਾ ਹੈਗਾ ਅਨਵਾਂਟਿਡ ਜਿਹੜੇ ਸੈਟੇਲਾਈਟਸ ਨੇ ਕੀ ਉਹ ਰੋਕੇ ਜਾ ਸਕਦੇ ਨੇ ਕਿ ਆਹ ਜਿਹੜੇ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ ਹੈਗੀ ਹੈ ਇਹ ਰੋਕੀ ਜਾ ਸਕਦੀ ਹੈ ਕਿ ਪ੍ਰਾਈਵੇਟ ਕੰਪਨੀਜ਼ ਨੂੰ ਅਲਾਓ ਕੀਤਾ ਜਾਣਾ ਚਾਹੀਦਾ ਹੈਗਾ ਕਿ ਹਾਂ ਠੀਕ ਹੈ ਤੁਸੀਂ ਫੈਲਾਓ ਕਚਰਾ ਜਾਂ ਫਿਰ ਕਿ ਸਰਕਾਰਾਂ ਨੂੰ ਵੀ ਥੋੜ੍ਹਾ ਜਿਹਾ ਸੀਮਤ ਹਾਲੇ ਤੱਕ ਤਾਂ ਕਹਿ ਰਹੇ ਸੀਗੇ ਕਿ ਯੂਰਪੀ ਯੂਨੀਅਨ ਜਾਪਾਨ ਰਸ਼ੀਆ ਆਸਟ੍ਰੇਲੀਆ ਆਸਟ੍ਰੇਲੀਆ ਤਾਂ ਨਹੀਂ ਅਮੈਰੀਕਾ ਚਾਈਨਾ ਔਰ ਇੰਡੀਆ ਇਹ ਸਾਰੇ ਹੈਗੇ ਨੇ ਹੁਣ ਮਿਡਲ ਈਸਟਰਨ ਕੰਟਰੀਜ਼ ਵੀ ਆ ਗਈਆਂ ਨੇ ਸਾਊਦੀ ਅਰਬ ਵੀ ਆ ਗਿਆ ਫਿਰ ਹੌਲੀ ਹੌਲੀ ਦੁਨੀਆਂ ਦੇ ਹੋਰ ਦੇਸ਼ ਵੀ ਜਿਹੜੇ ਇੰਡੀਪੈਂਡੈਂਟਲੀ ਲੈਟਿਨ ਕੰਟਰੀਜ਼ ਵੀ ਕਰਨਗੇ ਮਤਲਬ ਕੀ ਫਿਰ ਖਤਮ ਕਰ ਦਈਏ ਸਪੇਸ ਐਕਸਪਲੋਰੇਸ਼ਨ
1: ਹਾਂਜੀ ਇਹ ਇੰਪੋਰਟੈਂਟ ਕੁਐਸਚਨ ਹੈਗਾ ਵੈਸੇ ਜਦੋਂ ਅਸੀਂ ਸਪੇਸ ਜੰਕ ਦੀ ਜਿੱਦਾਂ ਗੱਲ ਕੀਤੀ ਹੈ ਨਾ ਕਿ ਪਹਿਲਾਂ ਤਾਂ ਸਪੇਸ ਦੇ ਵਿੱਚ ਇਹਦਾ ਨੁਕਸਾਨ ਹੈਗਾ ਕਿ ਜਿਹੜੀ ਸਾਡੀ ਐਗਜਿਸਟਿੰਗ ਸੈਟੇਲਾਈਟਸ ਹੈਗੀਆਂ ਉਹਨਾਂ ਨੂੰ ਇਹ ਇਫੈਕਟ ਕਰ ਸਕਦੇ ਹੈ ਨਾ ਜਾਂ ਫਿਰ ਜਿਹੜੀ ਆ ਸਾਡੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਆ ਜੋ ਹੋਰ ਸਪੇਸ ਸਟੇਸ਼ਨ ਆ ਹਾਲਾਂਕਿ ਕੰਟੀਨਿਊਸ ਮੋਨੀਟਰਿੰਗ ਜਿਹੜੀ ਆ ਉੱਥੇ ਚੱਲਦੀ ਰਹਿੰਦੀ ਆ ਔਰ ਬਹੁਤ ਖਰਚਾ ਵੀ ਆਉਂਦਾ ਇਹਦੇ ਤੇ ਹੈ ਨਾ ਕਿ ਉਹ ਆਪਣਾ ਜਿਹੜਾ ਪਾਥ ਚੇਂਜ ਕਰ ਸਕਦੇ ਹੈਗੇ ਆ ਕਿਉਂਕਿ ਇੱਥੇ ਬੈਠੇ ਸਾਇੰਟਿਸਟ ਜਿਹੜੇ ਆ ਉਸ ਚੀਜ਼ ਨੂੰ ਓਬਜ਼ਰਵ ਕਰਦੇ ਰਹਿੰਦੇ ਆ ਕਿ ਕੋਈ ਔਰ ਉਹ ਸਿਰਫ ਸਪੇਸ ਜੰਕ ਨੂੰ ਨਹੀਂ ਜਿਹੜੀ ਨੈਚੁਰਲ ਐਸਟਰੋਇਡ ਵਗੈਰਾ ਵੀ ਆਉਂਦੇ ਆ ਉਹਨਾਂ ਨੂੰ ਵੀ ਜਿਹੜਾ ਓਬਜ਼ਰਵ ਕਰਦੇ ਰਹਿੰਦੇ ਆ ਕਿ ਕਿੰਨੀ ਦੂਰ ਹੈਗਾ ਜਾਂ ਟਕਰਾਵੇ ਨਾ ਕਿਸੇ ਸੈਟੇਲਾਈਟ ਦੇ ਨਾਲ ਹਨਾ ਤੇ ਬਟ ਇਹ ਅਸੀਂ ਬੰਦ ਨਹੀਂ ਕਰ ਸਕਦੇ ਕਿਉਂਕਿ ਇਹ ਜਿੰਨਾ ਸਾਨੂੰ ਨੁਕਸਾਨ ਅਸੀਂ ਕਹਿ ਰਹੇ ਹਾਂ ਇਹਦਾ ਫਾਇਦਾ ਵੀ ਸਾਨੂੰ ਸਪੇਸ ਐਕਸਪਲੋਰੇਸ਼ਨ ਇਸੇ ਲਈ ਚੱਲ ਰਹੀ ਹੈ ਕਿਉਂਕਿ ਇਹਦਾ ਫਾਇਦਾ ਹੈ ਕਿ ਅੱਜ ਦੀ ਜਿਹੜੀ ਮਾਡਰਨ ਲਾਈਫ ਅਸੀਂ ਜੀਂਦੇ ਹਾਂ ਹਨਾ ਜਿੱਦਾਂ ਪਹਿਲੇ ਮੈਂ ਦੱਸਿਆ ਕਿ ਅਸੀਂ ਵੈਦਰ ਦੇਖੇ ਬਿਨਾਂ ਘਰੋਂ ਨਹੀਂ ਚੱਲਦੇ ਅੱਜ ਕੱਲ੍ਹ ਹਨਾ GPS ਔਨ ਕਰੇ ਬਿਨਾਂ ਘਰੋਂ ਨਹੀਂ ਚੱਲਦੇ ਫੋਨ ਬਿਨਾਂ ਸਾਡਾ ਸਰਦਾ ਨਹੀਂ ਹੈਗਾ ਹਨਾ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੀ ਆ ਸੈਟੇਲਾਈਟ ਦੀ ਵਜ੍ਹਾ ਨਾਲ ਹੀ ਹੁੰਦੀਆਂ ਕਿਉਂਕਿ ਇਹ ਸੈਟੇਲਾਈਟ ਜਿਹੜੀਆਂ ਹੈਗੀਆਂ ਇਹ ਜਿਹੜੀ ਆ ਵੈਦਰ ਜਿਹੜਾ ਪ੍ਰੋਵਾਈਡ ਕਰਦੀਆਂ ਤੇ ਇਹ ਜਿਹੜੀ ਡੀਫੋਰੈਸਟੇਸ਼ਨ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਅਰਥ ਦੇ ਉੱਤੇ ਫੋਰੈਸਟ ਜਿਹੜਾ ਆ ਉਹ ਕੱਟੇ ਜਾ ਰਹੇ ਆ ਤਾਂ ਡੀਫੋਰੈਸਟੇਸ਼ਨ ਨੂੰ ਵੀ ਇਹ ਮੋਨੀਟਰ ਕਰਦੀਆਂ ਸੈਟੇਲਾਈਟ ਫਿਰ ਜਿਹੜੀਆਂ ਗਲੇਸ਼ੀਅਰ ਜਿਹੜੇ ਪਿਘਲ ਹੈਗੇ ਆ ਉਹਨਾਂ ਨੂੰ ਜਿਹੜਾ ਇਹ ਮੋਨੀਟਰ ਕਰਦੇ ਆ ਮਤਲਬ ਕਲਾਈਮੇਟ ਚੇਂਜ ਦੀ ਮੋਨੀਟਰਿੰਗ ਦੇ ਵਿੱਚ ਹੈਲਪ ਕਰਦੇ ਆ ਤੇ ਫਲੱਡਸ ਐਂਡ ਬੁਸ਼ ਫਾਇਰਸ ਨੂੰ ਜਿਹੜਾ ਇਹ ਜਿਹੜਾ ਮਤਲਬ ਜਿਹੜੀ ਵੈਦਰ ਫੋਰਕਾਸਟਿੰਗ ਤੁਸੀਂ ਕਹਿ ਸਕਦੇ ਹਾਂ ਨਾ ਉਹ ਸਾਰੀ ਇਹਨਾਂ ਦੇ ਥਰੂ ਹੁੰਦੀ ਹੈਗੀ ਆ ਸੈਟੇਲਾਈਟ ਦੇ ਥਰੂ ਤੇ ਜੋ ਵੀ ਚੇਂਜਿਸ ਹੁੰਦੇ ਹੈਗੇ ਆ ਜਾਂ ਫਿਰ ਜਿਹੜੀ GPS ਵਗੈਰਾ ਯੂਜ ਕਰਦੇ ਆ ਉਹ ਸੈਟੇਲਾਈਟ ਦੀ ਵਜ੍ਹਾ ਨਾਲ ਹੁੰਦੀ ਆ ਸੋ ਇਹ ਮੇਨ ਸਾਡਾ ਜਿਹੜਾ ਡਾਇਲੈਮਾ ਵੀ ਇਹੀ ਹੈ ਕਿਉਂਕਿ ਇਹਨਾਂ ਦੇ ਸਾਨੂੰ ਫਾਇਦੇ ਵੀ ਬਹੁਤ ਹੈ ਇਸੇ ਲਈ ਸਾਨੂੰ ਜਿਹੜਾ ਇਹਨਾਂ ਨੂੰ ਅਸੀਂ ਖਤਮ ਨਹੀਂ ਕਰ ਸਕਦੇ ਸਪੇਸ ਐਕਸਪਲੋਰੇਸ਼ਨ ਨੂੰ ਔਰ ਜਿਹੜੀ ਹੈ ਇਹ ਸਾਨੂੰ ਹੈਲਪ ਵੀ ਕਰਦੀ ਆ ਪ੍ਰੋਟੈਕਟ ਅਗਰ ਇਨਵਾਇਰਮੈਂਟ ਪ੍ਰੋਟੈਕਟ ਖਰਾਬ ਕਰਦੀ ਆ ਤਾਂ ਇਨਵਾਇਰਮੈਂਟ ਪ੍ਰੋਟੈਕਟ ਕਰਨ ਚ ਵੀ ਹੈਲਪ ਕਰਦੀ ਆ ਸੋ ਮੇਨ ਜਿਹੜਾ ਇੱਥੇ ਇਸ਼ੂ ਜਿਹੜਾ ਹੈਗਾ ਜਿੱਦਾਂ ਤੁਸੀਂ ਕਿਹਾ ਕਿ ਸਾਰੀ ਕੰਟਰੀਜ਼ ਆਪਣਾ ਆਪਣਾ ਜਿਹੜਾ ਕਰ ਰਹੀਆਂ ਹਨਾ ਪ੍ਰਾਈਵੇਟ ਕੰਪਨੀਜ਼ ਆਪਣਾ ਕਰ ਰਹੀਆਂ ਸੋ ਇੱਥੇ ਜਿਹੜੇ ਪ੍ਰੋਪਰ ਲਾਜ਼ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਹਨ ਕਿ ਜਦੋਂ ਮਤਲਬ ਕਿ ਜਦੋਂ ਅਸੀਂ ਕੋਈ ਪਲਾਨ ਕਰਦੇ ਹੈਗੇ ਆ ਰੋਕਟ ਲਾਂਚ ਕਰਨਾ ਤਾਂ ਉਹਦੀ ਜਿਹੜੀ ਪਲੈਨਿੰਗ ਦੇ ਵਿੱਚ ਇਹ ਵੀ ਚੀਜ਼ ਇਨਵੋਲਵ ਹੋਣੀ ਚਾਹੀਦੀ ਹੈ ਕਿ ਜਦੋਂ ਉਹ ਵੇਸਟ ਜਿਹੜਾ ਬਣ ਜਾਂਦਾ ਤਾਂ ਉਸ ਟਾਈਮ ਦੇ ਉੱਤੇ ਉਹਨੂੰ ਕਿੱਦਾਂ ਜਿਹੜਾ ਬਾਹਰ ਕੱਢਣਾ ਉੱਥੋਂ ਹਨਾ ਜਾਂ ਉਸ ਜਾਂ ਕੋਈ ਏਦਾਂ ਦੇ ਮਟੀਰੀਅਲ ਯੂਜ ਕਰੇ ਜਾਣ ਜਿਹੜੇ ਜਿਹੜੇ ਆ ਇਹ ਡਿਸਪੋਜ ਆਫ ਈਜ਼ੀਲੀ ਹੋ ਜਾਣ ਹਨਾ ਜਾਂ ਮਤਲਬ ਸਪੇਸ ਦੇ ਵਿੱਚ ਕੋਈ ਏਦਾਂ ਨੁਕਸਾਨ ਨਾ ਹੋਵੇ ਸੋ ਉਹਦੀ ਜਿਹੜੀ ਰਿਸਰਚ ਚੱਲ ਰਹੀ ਹੈਗੀ ਆ ਜਿਹੜੀ ਯੂਰੋਪੀਅਨ ਸਪੇਸ ਏਜੰਸੀ ਹੈਗੀ ਆ ਉਹ ਆਪਣਾ ਇੱਕ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਮੈਥਡ ਵੀ ਯੂਜ਼ ਕੀਤੇ ਜਾਂਦੇ ਆ ਜਿੱਦਾਂ ਜਿਹੜੇ ਵੱਡੇ ਜਿਹੜੇ ਸੈਟੇਲਾਈਟਸ ਹੁੰਦੇ ਆ ਹਨਾ ਜਿਹੜਾ ਵੱਡੇ ਸੈਟੇਲਾਈਟ ਦਾ ਬੇਸਡ ਹੁੰਦਾ ਉਹਨਾਂ ਦੇ ਲਈ ਕੀ ਕਰਦੇ ਆ ਜਿੱਦਾਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਦੀ ਇੱਕ ਰੋਬੋਟਿਕ ਆਰਮਸ ਜਿਹੀਆਂ ਹੁੰਦੀਆਂ ਹਨਾ ਜਿਹਦੀ ਵਜ੍ਹਾ ਨਾਲ ਇਹ ਕੈਪਚਰ ਕਰ ਲੈਂਦੇ ਆ ਸੋ ਵੱਡੇ ਵੱਡੇ ਜਿਹੜੇ ਏਦਾਂ ਦੇ ਜਿਹੜੇ ਸੈਟੇਲਾਈਟ ਜਾਂ ਰੋਬੋਟਸ ਭੇਜੇ ਜਾਂਦੇ ਆ ਜਿਹੜੇ ਰੋਕੇਟਸ ਭੇਜੇ ਜਾਂਦੇ ਜਿਹਦੇ ਉੱਤੇ ਵੱਡੀਆਂ ਵੱਡੀਆਂ ਆਰਮਸ ਲੱਗੀਆਂ ਹੁੰਦੀਆਂ ਜਿਹੜੀਆਂ ਇਹਨਾਂ ਪੀਸਿਸ ਨੂੰ ਫੜ ਲੈਂਦੀਆਂ ਹੁਣ ਮੇਜਰ ਚੈਲੰਜ ਜਿਹੜਾ ਸਾਡੇ ਕੋਲ ਹੁੰਦਾ ਹੈਗਾ ਉਹ ਛੋਟੇ ਪੀਸਿਸ ਦਾ ਹੁੰਦਾ ਜਿਹੜੇ ਆਪਾਂ ਬਹੁਤ ਛੋਟੇ ਛੋਟੇ ਪੀਸਿਸ ਇੱਕ ਸੈਂਟੀਮੀਟਰ ਤੋਂ ਵੀ ਘੱਟ ਦੇ ਹਨਾ ਸੋ ਉਹਨਾਂ ਨੂੰ ਜਿਹੜਾ ਰਿਮੂਵ ਕਰਨ ਦੇ ਲਈ ਲੇਜ਼ਰਸ ਯੂਜ਼ ਕੀਤੀਆਂ ਜਾਂਦੀਆਂ ਜਿਹਦੇ ਨਾਲ ਕੀ ਹੁੰਦਾ ਕਿ ਲੇਜ਼ਰ ਜਿਹੜੀ ਆ ਉਹਨਾਂ ਦੀ ਡਾਇਰੈਕਸ਼ਨ ਚੇਂਜ ਕਰ ਦਿੰਦੀਆਂ ਜਾਂ ਫਿਰ ਉਹਨਾਂ ਨੂੰ ਐਟਮੋਸਫੇਅਰ ਦੇ ਵਿੱਚ ਐਂਟਰ ਕਰਾ ਦਿੰਦਾ ਲੇਜ਼ਰ ਜਿਹੜੀਆਂ ਛੋਟੇ ਛੋਟੇ ਪੀਸਿਸ ਨੂੰ ਹੁੰਦਾ ਇਸ ਤੋਂ ਇਲਾਵਾ ਜਿਹੜੇ ਮਿਡਲ ਸਾਈਜ਼ ਦੇ ਜਿਹੜੇ ਵੇਸਟ ਹੁੰਦਾ ਹੈ ਉਹਦੇ ਲਈ ਵੀ ਜਿਹੜੇ ਆ ਡਿਫਰੈਂਟ ਮੈਥਡ ਜਿਹੜੇ ਲੱਭੇ ਜਾ ਰਹੇ ਹੈਗੇ ਉਹਨਾਂ ਵਿੱਚ ਇੱਕ ਮੈਥਡ ਜਿਹੜਾ ਯੂਜ਼ ਕੀਤਾ ਜਾਂਦਾ ਕਿ ਨੈਟਿੰਗ ਕੀਤੀ ਜਾਂਦੀ ਆ ਮਤਲਬ ਇੱਕ ਨੈੱਟ ਵਰਗਾ ਜਿਹੜਾ ਫਾਈਬਰ ਦਾ ਜਾਂ ਫਿਰ ਟਾਈਟੇਨੀਅਮ ਦਾ ਇੱਕ ਨੈੱਟ ਜਿਹਾ ਬਣਿਆ ਹੁੰਦਾ ਜਿਹੜਾ ਜਿਹੜਾ ਸਪਾਈਡਰ ਵੈਬ ਤੁਸੀਂ ਕਹਿ ਲਓ ਹੁਣ ਸਪਾਈਡਰ ਵੈਬ ਵਾਂਗੂ ਉਹ ਕਿਸੇ ਇਹਨਾਂ ਜਿਹੜੇ ਐਸਟਰੋਇਡ ਨੂੰ ਕੈਪਚਰ ਕਰ ਲੈਂਦਾ ਮਤਲਬ ਉਹ ਫੜ ਲੈਂਦਾ ਉਹਨਾਂ ਨੂੰ ਤੇ ਉਹਨਾਂ ਨੂੰ ਰਿਮੂਵ ਕਰਾ ਦਿੰਦਾ ਐਟਮੋਸਫੇਅਰ ਦੇ ਵਿੱਚੋਂ ਡਿਫਰੈਂਟ ਡਿਫਰੈਂਟ ਏਜੰਸੀਜ਼ ਜਿਹੜੀਆਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੀਆਂ ਬਟ ਪ੍ਰੋਬਲਮ ਇਹ ਹੈ ਕਿ ਸਾਰੀਆਂ ਚੀਜ਼ਾਂ ਬਹੁਤ ਐਕਸਪੈਂਸਿਵ ਹੈਗੀਆਂ ਸੋ ਇਹ ਸਾਨੂੰ ਨਾਲ ਨਾਲ ਇਹ ਵੀ ਜਿਹੜਾ ਦੇਖਣਾ ਪੈਂਦਾ ਕਿ ਕੁਛ ਕੋਸਟ ਇਫੈਕਟਿਵ ਮੈਥਡ ਹੋਣ ਹਨਾ ਕਿ ਖਰਾਬ ਜਿੰਨਾ ਜਿਹੜਾ ਅਸੀਂ ਰਿਮੂਵ ਕਰ ਰਹੇ ਹਾਂ ਉਹਨਾਂ ਮਤਲਬ ਸਾਡੇ ਪੈਸੇ ਦਾ ਵੀ ਹਿਸਾਬ ਰੱਖਣਾ ਪੈਂਦਾ ਕਿ ਉਨਾ ਕੁ ਪੈਸਾ ਲੱਗੇ ਕਿ ਜਿਹੜਾ ਫਿਜ਼ੀਕਲ ਹੋ ਰਿਹਾ ਹਨਾ ਬਟ ਉਹਨਾਂ ਵਿੱਚ ਸਭ ਤੋਂ ਵੱਧ ਜਿਹੜੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਇਹ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਵੇਸਟ ਜਿਹੜਾ ਉਹ ਤੁਸੀਂ ਰਿਮੂਵ ਨਹੀਂ ਕਰ ਸਕਦੇ ਇਹ ਇਲੀਗਲ ਆ ਮਤਲਬ ਇਹਦੇ ਕੋਈ ਲਾਜ਼ ਹਜੇ ਤੱਕ ਵੈਸੇ ਇਸ ਪ੍ਰੋਪਰ ਨਹੀਂ ਹੈਗੇ ਉਹ ਇਸ ਲਈ ਜਿੱਦਾਂ ਮੈਂ ਕਿਹਾ ਕਿ ਸੈਟੇਲਾਈਟ ਜਿਹੜੀਆਂ ਸਾਰੀਆਂ ਇੱਕ ਕੰਟਰੀ ਦਾ ਇੱਕ ਮਤਲਬ ਇੱਕ ਸੈਟੇਲਾਈਟ ਹੁੰਦੀ ਆ ਉਹ ਨਾ ਇੱਕ ਕੰਟਰੀ ਦੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਤੇ ਡਿਪੈਂਡ ਕਰਦੀਆਂ ਸੋ ਇੱਦਾਂ ਵੀ ਹੋ ਸਕਦਾ ਕਿ ਕੁਛ ਜਿਹੜੀਆਂ ਜਿੱਦਾਂ ਤੁਸੀਂ ਇਜ਼ਰਾਇਲ ਦੀ ਗੱਲ ਕੀਤੀ ਹੈ ਕਿ ਕੁਛ ਜਿਹੜੀਆਂ ਜਿਹੜੀ ਐਨੀਮੀ ਕੰਟਰੀਜ਼ ਹੈਗੀਆਂ ਉਹ ਜਾਣ ਬੁੱਝ ਕੇ ਤੁਹਾਡਾ ਸੈਟੇਲਾਈਟ ਡਿਸਟਰੋਏ ਕਰ ਸਕਦੀਆਂ ਹਨਾ ਸੋ ਇਹ ਸਾਰੇ ਜਿਹੜੇ ਹੋਰ ਇਸ਼ੂਜ਼ ਜਿਹੜੇ ਹੈਗੇ ਆ ਉੱਥੇ ਜਿਹੜੇ ਸਪੇਸ ਐਕਸਪਲੋਰੇਸ਼ਨ ਦੇ ਸਪੇਸ ਜੰਕ ਨੂੰ ਰਿਮੂਵ ਕਰਨ ਦੇ ਲਈ ਹਜੇ ਵੀ ਜਿਹੜੀ ਪ੍ਰੋਬਲਮ ਕੋਜ਼ ਕਰਦੇ ਆ ਸੋ ਇਹ ਇਹਦੇ ਲਈ ਜਿਹੜਾ ਪ੍ਰੋਪਰ ਰੈਗੂਲੇਸ਼ਨ ਜਿਹੜੀਆਂ ਜਾਂ ਪੂਰੀਆਂ ਕੰਟਰੀਜ਼ ਨੂੰ ਬੈਠ ਕੇ ਜਿਹੜੀ ਇਹ ਚੀਜ਼ ਕਰਨੀ ਪੈਣੀ ਹੈਗੀ ਆ ਹਨਾ ਕਿ ਕਿਵੇਂ ਜਿਹੜਾ ਇਹ ਵੇਸਟ ਜਿਹੜਾ ਰਿਮੂਵ ਕੀਤਾ ਜਾਵੇ ਮਤਲਬ ਇੱਕ ਚੀਜ਼ ਕੋਈ ਫਰੇਮਵਰਕ ਏਦਾਂ ਦਾ ਹੋਣਾ ਚਾਹੀਦਾ ਜਿੱਥੇ ਸਾਰੀਆਂ ਕੰਟਰੀਜ਼ ਐਗਰੀ ਕਰਨ ਬਟ ਇਹ ਕਿਉਂਕਿ ਸਾਰੀਆਂ ਕੰਟਰੀਜ਼ ਆਪਣਾ ਆਪਣਾ ਸਿਸਟਮ ਹੁੰਦਾ ਆ ਇਸ ਲਈ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਸਪੇਸ ਜਿਹੜਾ ਵੇਸਟ ਵੀ ਹੋਵੇ ਚਾਹੇ ਉਹ ਤੁਸੀਂ ਉਹਨੂੰ ਡਿਸਟਰੋਏ ਨਹੀਂ ਕਰ ਸਕਦੇ ਹੈਗੇ ਸੋ ਇਹ ਜਿਹੜੀ ਸਭ ਤੋਂ ਵੱਡਾ ਇਸ਼ੂ ਇਹਦੇ ਵਿੱਚ ਹੈਗਾ ਸਪੇਸ ਜੰਕ ਦੀ ਜਿਹੜੀ ਰਿਮੂਵਲ ਦੇ ਵਿੱਚ ਹਾਂਜੀ
0: ਅੱਛਾ ਇਹਦੇ ਚ ਇੱਕ ਆ ਜਿਹੜਾ ਕੰਪੀਟੀਸ਼ਨ ਵਾਲੀ ਗੱਲ ਆਪਾਂ ਤੁਰੀ ਹੈਗੀ ਮੇਰਾ ਲਾਸਟ ਕੁਐਸਚਨ ਹੈ ਕਿ ਐਮਾਜ਼ਨ ਨੇ ਉਹਦੇ ਤੋਂ ਅੱਗੇ ਨਿਕਲਣਾ ਸਪੇਸ ਐਕਸ ਤੋਂ ਸਪੇਸ ਐਕਸ ਨੇ ਨਾਸਾ ਤੋਂ ਅੱਗੇ ਨਿਕਲਣਾ ਨਾਸਾ ਨੇ ਰਸ਼ੀਅਨ ਏਜੰਸੀ ਤੋਂ ਅੱਗੇ ਨਿਕਲਣਾ ਇੰਡੀਆ ਨੇ ਚਾਈਨਾ ਤੋਂ ਅੱਗੇ ਨਿਕਲਣਾ ਚਾਈਨਾ ਨੇ ਜਪਾਨ ਤੋਂ ਅੱਗੇ ਨਿਕਲਣਾ ਇਹ ਜਿਹੜੇ ਕੰਪੀਟੀਸ਼ਨ ਦੇ ਚੱਕਰ ਦੇ ਵਿੱਚ ਇਹ ਜਿੰਨਾ ਵੀ ਸਪੇਸ ਵੇਸਟ ਹੈਗਾ ਜਿੰਨਾ ਵੀ ਡੈਬਰੀਜ਼ ਆ ਉੱਥੇ ਇਹਨੂੰ ਹੁਣ ਕਦੋਂ ਕਿਵੇਂ ਕਿਨੇ ਕਲੀਨ ਕਰਨਾ ਇਹਨੂੰ ਲੈ ਕੇ ਕੋਈ ਫਰੇਮਵਰਕ ਹੈ ਜਾਂ ਕੋਈ ਸਹਿਮਤੀ ਹੈ ਕੋਈ ਅੰਡਰਸਟੈਂਡਿੰਗ ਹੈ ਕਿਉਂਕਿ ਜਾਂ ਫਿਰ ਇਹ ਹੈ ਕਿ ਜਿਹੜਾ ਗੰਦ ਪਾਊਗਾ ਉਹ ਹਟਾਊਗਾ ਏਦਾਂ ਦਾ ਕੁਛ ਕੁਛ ਹੋ ਰਿਹਾ ਕੌਣ ਇਸ ਕਚਰੇ ਦਾ ਮਾਲਕ ਹੈ ਹੁਣ ਤੱਕ ਜਿਹੜਾ ਫੈਲਿਆ ਸੀਗਾ ਹੁਣ ਜਿਹੜਾ ਨਵਾਂ ਉਹਦਾ ਇਹਦਾ ਕਿਵੇਂ ਪਤਾ ਲੱਗੂਗਾ ਕਿ ਕਿਹੜਾ ਕਚਰਾ ਕਿਹਦਾ ਤੇ ਕੌਣ ਸਾਫ ਕਰੂਗਾ ਸਵਾਲ ਇਹ ਹੈ
1: ਗਵਰਨਮੈਂਟ ਕਰ ਰਹੀ ਆ ਤੇ ਗਵਰਨਮੈਂਟ ਕਰੂਗੀ ਸੋ ਇਸੇ ਤਰ੍ਹਾਂ ਦਾ ਪ੍ਰੋਸੀਜਰ ਸਪੇਸ ਦੇ ਵਿੱਚ ਵੀ ਕਿਉਂਕਿ ਬਹੁਤ ਸਾਰੀਆਂ ਡਿਫਰੈਂਟ ਕੰਟਰੀਜ਼ ਜਿਹੜੀਆਂ ਕੰਮ ਕਰ ਰਹੀਆਂ ਡਿਫਰੈਂਟ ਕੰਟਰੀਜ਼ ਕੰਪਨੀਜ਼ ਜਿਹੜੀਆਂ ਆਪਣੇ ਆਪਣੇ ਜਿਹੜੇ ਆ ਲਾਂਚ ਕਰ ਰਹੇ ਹੈਗੇ ਆ ਸਪੇਸ ਵਹੀਕਲ ਜਿਹੜੇ ਹੈਗੇ ਆ ਸੋ ਇਸ ਲਈ ਜਿਹੜੀ ਹੈ ਇਹ ਰਿਸਪੋਂਸੀਬਿਲਿਟੀ ਵੀ ਕਿਉਂਕਿ ਜਿੱਦਾਂ ਪਹਿਲੇ ਮੈਂ ਕਿਹਾ ਕਿ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਨਹੀਂ ਕਰ ਸਕਦੇ ਰਿਮੂਵ ਹਨਾ ਤਾਂ ਹਰ ਕੰਟਰੀ ਦਾ ਜਿਹੜੀ ਆ ਆਪਣੀ ਰਿਸਪੋਂਸੀਬਿਲਿਟੀ ਆਪਣਾ ਵੇਸਟ ਰਿਮੂਵ ਕਰਨ ਦੀ ਇਹ ਬੈਟਰ ਹੁੰਦਾ ਹੈ ਹਰ ਕੰਟਰੀ ਦੇ ਲਈ ਜਾਂ ਕਿਸੇ ਵੀ ਚੀਜ਼ ਦੇ ਲਈ ਕਿ ਪਲੈਨਿੰਗ ਸਟੇਜ ਦੇ ਉੱਤੇ ਜਿਹੜਾ ਅਸੀਂ ਪਹਿਲਾਂ ਹੀ ਪਲੈਨਿੰਗ ਹੋਵੇ ਰਾਦਰ ਦੈਨ ਕਿ ਜਦੋਂ ਇਹ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਵੇ ਜਿਵੇਂ ਅਰਥ ਦੇ ਉੱਤੇ ਹੁਣ ਸਾਡੇ ਕੋਲ ਪ੍ਰੋਬਲਮ ਪੋਲਿਊਸ਼ਨ ਦੀ ਵਧੀ ਹੋ ਹਨਾ ਤੇ ਫਿਰ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਸੋ ਹਰ ਕੰਟਰੀ ਦੇ ਲਈ ਜਿੰਨੀਆਂ ਵੀ ਕੰਟਰੀਜ਼ ਜਿਹੜੀਆਂ ਇਹ ਐਕਸਪਲੋਰੇਸ਼ਨ ਕਰਦੀਆਂ ਹਜੇ ਤੱਕ ਕੋਈ ਇਹੋ ਜਿਹਾ ਪ੍ਰੋਪਰ ਸਟ੍ਰਿਕਟ ਰੂਲ ਨਹੀਂ ਹੈਗਾ ਕਿ ਉਹਨਾਂ ਨੂੰ ਆਪਣਾ ਵੇਸਟ ਜਿਹੜਾ ਰਿਮੂਵ ਕਰਨਾ ਹੀ ਪੈਣਾ ਹੈ ਜਾਂ ਕੌਣ ਕਰੇਗਾ ਕਿਹੜਾ ਵੇਸਟ ਹੈ ਜਾਂ ਕੌਣ ਉੱਥੇ ਉਹਨੂੰ ਹਟਾਏਗਾ ਬਟ ਇਹ ਜਿਹੜੀ ਆ ਇੱਕ ਜ਼ਰੂਰੀ ਚੀਜ਼ ਹੈਗੀ ਹੈ ਜਿਹੜੀ ਹੋਣੀ ਚਾਹੀਦੀ ਔਰ ਬਹੁਤ ਸਾਰੀਆਂ ਔਰਗਨਾਈਜੇਸ਼ਨ ਜਿਹੜੀ ਇਨਵਾਇਰਮੈਂਟਲ ਔਰਗਨਾਈਜੇਸ਼ਨ ਇਸ ਚੀਜ਼ ਲਈ ਕੰਮ ਵੀ ਕਰ ਰਹੀਆਂ ਕਿ ਜੋ ਚੀਜ਼ ਅਰਥ ਦੇ ਉੱਤੇ ਹੋਈ ਆ ਲਾਈਕ ਇਹ ਬਹੁਤ ਡਿਸਹਾਰਟਨਿੰਗ ਹੋਗਾ ਤੇ ਸੇਮ ਚੀਜ਼ ਅਸੀਂ ਸਪੇਸ ਦੇ ਵਿੱਚ ਕਰਾਂਗੇ ਹਨਾ ਸਪੇਸ ਦੇ ਵਿੱਚ ਵੀ ਉੱਦਾਂ ਹੀ ਪੋਲਿਊਸ਼ਨ ਜਿੱਦਾਂ ਅਸੀਂ ਅਰਥ ਦੇ ਉੱਤੇ ਪੋਲਿਊਸ਼ਨ ਕੀਤਾ ਹੈ ਸੋ ਹਜੇ ਤੱਕ ਕੋਈ ਏਦਾਂ ਦਾ ਪ੍ਰੋਪਰ ਫਰੇਮਵਰਕ ਨਹੀਂ ਹੈਗਾ ਬਟ ਓਬਵੀਅਸਲੀ ਲੱਗੀਆਂ ਹੈਗੀਆਂ ਕੰਟਰੀਜ਼ ਡਿਫਰੈਂਟ ਡਿਫਰੈਂਟ ਕੋਈ ਇੱਕ ਪ੍ਰੋਪਰ ਫਰੇਮਵਰਕ ਦੇ ਉੱਤੇ ਐਗਰੀ ਹੋਣ ਦੇ ਲਈ
0: which is very important aur jinni jaldi ho jaye na utna changa hega inna de layi par thank you so much sandeep ji sari gal baat de layi aur sari jankari de layi bahut shukriya tuhanu
1: ਥੈਂਕ ਯੂ
0: ਜੀ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋ ਦੇ ਵਿੱਚ ਅੱਜ ਦੇ ਦਿਨ ਸਪੇਸ ਵੇਸਟ ਸਪੇਸ ਪੋਲਿਊਸ਼ਨ ਸਪੇਸ ਜੰਕ ਸਪੇਸ ਗਾਰਬੇਜ ਜਾਂ ਕੋਸਮਿਕ ਡੈਬਰੀਜ ਜਾਂ ਜੋ ਅਲੱਗ ਅਲੱਗ ਸ਼ਬਦ ਵਰਤੇ ਜਾਂਦੇ ਨੇ ਕੋਸਮਿਕ ਟਰੈਸ਼ ਅੱਜ ਕੱਲ੍ਹ ਦੀ ਭਾਸ਼ਾ ਦੇ ਵੀ ਸ਼ਬਦ ਹੈਗੇ ਨੇ ਪਰ ਇਹਨਾਂ ਦੇ ਬਾਰੇ ਸੰਦੀਪ ਜੀ ਨੇ ਦੱਸਿਆ ਬੜੇ ਵਧੀਆ ਤਰੀਕੇ ਦੇ ਨਾਲ ਸਾਡੀ ਭਾਸ਼ਾ ਦੇ ਵਿੱਚ ਕਿ ਜਿਹੜੀ ਵੀ ਚੀਜ਼ ਵਰਤ ਕੇ ਕੰਡਮ ਹੋ ਜਾਂਦੀ ਹੈ ਜਾਂ ਜਿਹੜੀ ਚੀਜ਼ ਪਿੱਛੇ ਰਹਿ ਜਾਂਦੀ ਹੈ ਛੁੱਟ ਜਾਂਦੀ ਹੈ ਉਹ ਡੈਬਰਿਸ ਹੈਗੀ ਆ ਔਰ ਇਸ ਕਿਸਮ ਦਾ ਬਹੁਤ ਸਾਰਾ ਗੰਦਮੰਦ ਜਿਹੜਾ ਉਹ ਸਪੇਸ ਦੇ ਵਿੱਚ ਹੈ ਸਿਰਫ ਵਰਤੀ ਹੋਈ ਨਹੀਂ ਬਲਕਿ ਜਿਵੇਂ ਬਹੁਤ ਸਾਰੇ ਐਕਸਪੈਰੀਮੈਂਟ ਵੀ ਚੱਲਦੇ ਹੈਗੇ ਨੇ ਦੁਨੀਆ ਭਰ ਦੇ ਵਿੱਚ ਕਿ ਕੋਈ ਕਿਸੇ ਨੇ ਗੱਡੀ ਭੇਜਤੀ ਕਿਸੇ ਨੇ ਕੰਬਲ ਭੇਜਤਾ ਕਿਸੇ ਨੇ ਕੋਈ ਅਲੱਗ ਅਲੱਗ ਆਪਣਾ ਆਪਣਾ ਸਮਾਨ ਭੇਜਤਾ ਇਹ ਵੀ ਚੀਜ਼ਾਂ ਕੋਈ ਸਿਆਣੀਆਂ ਗੱਲਾਂ ਥੋੜ੍ਹੇ ਹੈਗੀਆਂ ਨੇ ਬਹੁਤ ਸਾਰੀਆਂ ਪਰ ਕੌਣ ਸਿਆਣਪ ਦਿਖਾਵੇ ਅੱਖਰ ਦੇ ਵਿੱਚ ਗੱਲ ਉਹੀ ਹੈ ਕਿ ਬਿੱਲੀ ਦੇ ਗਲ ਟੱਲੀ ਕੌਣ ਬੰਨੇ ਇਹਦੇ ਉੱਤੇ ਮੈਨੂੰ ਲੱਗਦਾ ਹੈ ਸ਼ੁਰੂਆਤ ਯੂਰਪੀਅਨ ਏਜੰਸੀਜ਼ ਹੀ ਕਰਨਗੀਆਂ ਅਕਸਰ ਦੁਨੀਆ ਦੀ ਸਫਾਈ ਦਾ ਜਿਹੜਾ ਠੇਕਾ ਉਹ ਯੂਰਪ ਨੇ ਲੈ ਰੱਖਿਆ ਹੁੰਦਾ ਅਤੇ ਸ਼ਾਇਦ ਯੂਰਪ ਹੀ ਸ਼ੁਰੂਆਤ ਕਰੇ ਇਹਦੀ ਇੱਕ ਵਾਰ ਫਿਰ ਤੋਂ ਪਰ ਐਨੀਵੇਜ਼ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੀ ਡੀਪ ਟਾਕ ਸ਼ੋਅ ਦੇ ਵਿੱਚ ਇੰਨਾ ਹੀ ਦਿਓ ਇਜਾਜ਼ਤ ਦਾ ਧੰਨਵਾਦ ਤੁਸੀਂ ਰੱਖੋ ਸਿਹਤਾਂ ਦਾ ਖਿਆਲ ਅਤੇ ਆਪਣੀ ਫੀਡਬੈਕ ਜਿਹੜੀ ਹੈ ਉਹ ਜ਼ਰੂਰ ਭੇਜਦੇ ਰਿਹਾ ਕਰੋ 0472 64 1674 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਰਲ ਮਿਲ ਕੇ ਹੱਸਦੇ ਹਾਂ। ਮੇਰੇ ਨਾਲ ਅੱਜ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ ਜੀ, ਤੁਸੀਂ ਵਾਅਦਾ ਕੀਤਾ ਅਤੇ ਅਸੀਂ ਵੀ ਕਰ ਹੀ ਲੈਂਦੇ ਹਾਂ ਵਾਅਦਾ ਕਿ ਦਿਨ ਦੀ ਸ਼ੁਰੂਆਤ ਕਰਾਂਗੇ ਹੱਸ ਕੇ ਅਤੇ ਬੱਚਿਆਂ ਦੇ ਚੁਟਕਲੇ ਅਤੇ ਬੁਝਾਰਤ ਦੀ ਕਰਾਂਗੇ ਕੋਸ਼ਿਸ਼ ਸਹੀ ਜਵਾਬ ਦੇਣ ਦੀ, ਨਹੀਂ ਤਾਂ ਆਂਸਰ ਤਾਂ ਆਪਾਂ ਨੂੰ ਪਤਾ ਹੀ ਹੈ, ਕੈਂਡਲ ਤਾਂ ਦੇ ਹੀ ਸਕਦੇ ਹਾਂ ਆਪਾਂ। ਚਲੋ ਕਰਦੇ ਹਾਂ ਸ਼ੁਰੂਆਤ ਹੱਸਣ।
0: ਚਲੋ ਅੱਜ ਤੋਂ ਸਭ ਤੋਂ ਪਹਿਲਾਂ ਫਿਰ ਆਪਾਂ ਕੈਂਡਲ ਹੀ ਲੈ ਲੈਂਦੇ ਹਾਂ, ਫਿਰ ਆਪਾਂ ਸਭ ਤੋਂ ਪਹਿਲਾਂ ਆਪਾਂ ਤਵਨੀਤ ਦੇ ਨਾਲ ਹੀ ਕਰ ਲੈਂਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
1: ਹਫ਼ਤੇ ਚ ਆਵਾਜ਼ ਹੀ ਬਦਲ ਗਈ,
0: ਇਹ ਕੌਣ ਆ ਗਿਆ ਅੱਜ?
2: ਆ ਮੈਂ ਡੈਡੂ ਹੈਗੇ, ਨਵਨੀਤ ਐਸ਼ ਤੇ ਤਾਜਵੀਰ ਦੇ ਡੈਡਾ।
0: ਮੈਨੂੰ ਤਾਂ ਲੱਗਦਾ ਤਵਨੀਤ ਨੂੰ ਜ਼ੁਕਾਮ ਹੋਇਆ ਵਾ।
2: ਬੁੱਧਵਾਰ
0: ਹੁੰਦਾ ਆ,
2: ਬੁੱਧਵਾਰ
1: ਬੁੱਧਵਾਰ
0: ਭਾਈ ਬੱਚੇ
2: ਨਾਮ ਵੀ ਨੀ ਲੈਣ ਆਉਂਦਾ ਬੁੱਧਵਾਰ ਦਾ,
0: ਭੁੱਲ ਗਿਆ ਭਾਜੀ ਤੁਹਾਨੂੰ। ਬੱਚੇ ਸਗੋਂ ਸਹੀ ਲੈ ਲੈਂਦੇ ਜੇ ਅੱਜ ਕੱਲ, ਤੁਸੀਂ ਭਾਜੀ ਵੈਨਸਡੇ ਕਹਿ ਲਿਆ ਕਰੋ, ਉਹ ਸਾਨੂੰ ਨੀ ਆਉਂਦਾ।
1: ਵੈਨਸਡੇ ਹੁੰਦਾ,
2: ਵੈਨਸਡੇ
0: ਹਾਂਜੀ,
2: ਵੈਨਸਡੇ ਹੁੰਦਾ ਉਹਦਾ।
0: ਹਾਂ ਮੈਨੂੰ ਲੱਗਦਾ ਉਹ ਤੁਹਾਨੂੰ ਜ਼ਿਆਦਾ ਵਧੀਆ ਆਉਂਦਾ ਹੈ ਨਾ, ਔਰ ਸ਼ੁਰੂ ਤੋਂ ਤੁਸੀਂ ਅੰਗਰੇਜ਼ੀ ਸਕੂਲੇ ਪੜ੍ਹੇ ਹੋ ਨਾ।
2: ਨਹੀਂ ਮੈਂ ਚੁੱਲ੍ਹੇ ਵਾਲੇ ਸਕੂਲ ਤੇ ਪੜ੍ਹੇ ਹੋਏ।
0: ਚੁੱਲ੍ਹੇ ਵਾਲੇ
1: ਆਹ ਕਿਹੜੇ ਸਕੂਲ?
2: ਹਾਂਜੀ
0: ਉਹ ਕਿਹੜਾ?
2: ਲੁਡਿਆਣੇ ਤੇ ਹੈਗਾ,
1: ਲੁਡਿਆਣੇ
2: ਛੋਲੇ ਵਾਲੇ ਚੌਂਕ।
0: ਛੋਲੇ ਵਾਲੇ ਚੌਂਕ,
2: ਫੁੱਲੇ ਵਾਲੇ ਚੌਂਕ,
0: ਫੁੱਲੇ ਫੁੱਲੇ ਵਾਲੇ
2: ਫੁੱਲਾਂ ਵਾਲੇ। ਹਾਂਜੀ
0: ਅੱਛਾ, ਫੁੱਲਾਂ ਵਾਲੇ ਚੌਂਕ, ਓਕੇ ਵਾਹ
1: ਵਾਹ,
0: ਤੁਸੀਂ ਤਾਂ ਭਾਜੀ ਵਾਹ ਵਾਹ ਪੜ੍ਹੇ ਲਿਖੇ ਜੇ ਫਿਰ ਹੈ, ਤੁਹਾਨੂੰ ਤਾਂ ਪੌਪਕੌਰਨ ਸਸਤੇ ਮਿਲਦੇ ਹੋਣੇ।
2: ਪੌਪਕੌਰਨ ਮੈਨੂੰ ਪਸੰਦ ਨਹੀਂ ਹੈਗੇ।
0: ਹਾਂ ਪੜ੍ਹੇ ਤੇ ਉੱਥੇ ਹੀ ਹੈ ਨਾ,
1: ਜਿਹੜੀ ਚੀਜ਼ ਨੇੜੇ ਹੁੰਦੀ ਉਹਦੀ ਕਦਰ ਨਹੀਂ ਹੁੰਦੀ ਨਾ।
2: ਮੈਨੂੰ ਫੁੱਲੇ ਪਸੰਦ ਨੇ।
0: ਅੱਛਾ ਫੁੱਲੇ ਪਸੰਦ
2: ਦਾ?
0: ਅੱਛਾ ਮਰੂਨ
2: ਮੈਨੂੰ ਨਹੀਂ, ਮਰੂਨ ਡਿਸਲਾਈਕ ਹੈ।
0: ਅੱਛਾ ਮਰੂਨਡਾ ਡਿਸਲਾਈਕ ਹੈ ਤੇ ਫੁੱਲੇ?
2: ਹਾਂਜੀ
0: ਪੌਪਕੌਰਨ
2: ਫੁੱਲੇ ਯਮੀ, ਪੌਪਕੌਰਨ ਨੋ ਯਮੀ,
1: ਸੇਮ ਹੀ ਹੁੰਦੇ ਨਹੀਂ ਹੈ
0: ਭਾਈ? ਪਹਿਲਾਂ ਤੁਸੀਂ ਆਪ ਕਲੀਅਰ ਕਰ
2: ਲਓ। ਸਕੂਲ ਪਰ ਦੇ ਪੌਪਕੌਰਨ ਡਿਫਰੈਂਟ ਮੀਨਿੰਗ, ਫੁੱਲੀਆ

0: ਤੁਹਾਡੀ ਹੌਲੀ ਹੌਲੀ ਆਵਾਜ਼ ਤਵਨੀਤ ਵਰਗੀ ਹੁੰਦੀ ਜਾਂਦੀ ਆ ਭਾਜੀ।
1: ਭੈਣ
2: ਜੀ ਦੇ ਬੱਚੇ ਬਿਮਾਰ ਸੀ,
0: ਲੋ
2: ਹੋ ਗਿਆ,
0: ਕਹਿੰਦੇ ਬੱਚੇ ਬਿਮਾਰ ਸੀ, ਤੁਹਾਡੇ ਵੀ ਹੁੰਦੇ ਹੁੰਦੇ?
1: ਉੱਥੇ ਆਫਿਸ ਖੋਲਿਆ ਤੇ ਹੁਣ ਤੁਸੀਂ 2 ਦਿਨ ਦੀ ਆਏ ਨੀ ਸੀ, ਅਮੀ 4 ਦਿਨ ਦੀ ਨੀ ਆਏ।
0: ਹੋਰ ਤੁਸੀਂ ਭਾਜੀ ਸਾਰੀ ਖਬਰ ਰੱਖਦੇ ਹੋ?
1: ਬਰਫ
0: ਲੈ ਜੋ ਨਾਲ,
1: ਬਰਫ ਉੱਥੇ ਮੈਲਟ ਹੋ ਜੂਗੀ। ਹਾਂਜੀ, ਉੱਥੇ ਗਰਮੀ ਬਹੁਤ ਹੈ ਤੇ ਉੱਥੇ ਮੈਲਟ ਹੋ ਜੂਗੀ।
0: ਓਕੇ ਓਕੇ, ਚਲੋ ਜਿੱਦਾਂ ਫਿਰ ਤੁਹਾਡਾ ਦਿਲ ਕਰਦਾ। ਕੀ ਸੁਣਾਓਗੇ? ਕੀ ਸੁਣਾਓਗੇ?
1: ਇੱਕ ਬੁਜਾਰਤ।
0: ਹਾਂਜੀ,
1: 12 ਭਾਈ 1 ਰਜਾਈ।
0: 12 ਭਾਈ 1 ਰਜਾਈ
1: ਯਸ਼ਪੀ ਟੰਟੀ ਅਮੀ ਭੈਣ ਜੀ ਲਈ।
0: ਹਾਂਜੀ ਭੈਣ, ਹਾਂਜੀ ਭੈਣ ਜੀ, ਭੈਣ ਭੈਣ ਜੀ ਕੀ ਹੁੰਦਾ? ਭੈਣ ਦਾ ਤੇ ਮੈਨੂੰ ਪਤਾ ਕੀ ਹੁੰਦਾ,
1: ਜਿਹੜੇ ਕੁੜੀਆ ਮੂੰਹ ਤੇ ਲਾਂਦੇ ਵਾਈਟਮ ਸੀ ਉਹ ਹੈਗਾ ਆਂਸਰ, ਜਿਹੜੇ ਕੁੜੀਆ ਮੂੰਹ ਤੇ ਲਾਂਦੇ।
0: ਅੱਛਾ ਅੱਛਾ ਅੱਛਾ ਅੱਛਾ,
1: ਸਿਰਮ।
0: ਓਕੇ,
1: ਸਿਰਮ ਤੇ ਪਾਜੀ ਦੱਸੋਗੇ ਨੀ, ਬਿਕੋਜ਼ ਪਾਜੀ ਲਾਂਦੇ ਨੀ।
0: ਅੱਛਾ,
1: ਕੱਲੇ ਕੁੜੀਆ ਲਾਂਦੇ।
0: ਓਕੇ ਓਕੇ, ਪਰ ਤੁਸੀਂ ਭੈਣ ਨੂੰ ਇੰਨੀ ਇੱਜ਼ਤ ਕਿਉਂ ਦਿੰਦੇ?
1: ਇੰਨੀ
2: ਦੇਰ ਮੇਰੇ ਤੇ ਦਿਮਾਗ ਸੋਚ ਹੀ ਨੀ ਪਾ ਰਿਹਾ।
0: ਚਲੋ ਠੀਕ ਹੈ ਭਾਜੀ, ਠੀਕ ਹੈ, ਚਲੋ ਹਾਰ ਗਿਆ,
2: ਹਾਰ ਗਿਆ ਸੀ,
0: ਤੁਸੀਂ ਵੀ ਜਾਣਾ। ਹਾਂਜੀ, ਦਰਜਨ ਕੇਲੇ ਵਧੀਆ ਸੀ।
1: ਨਹੀਂ, ਉਹ 12 ਨੀ ਹੁੰਦੇ, ਉਹ ਕੱਲਾ 1 ਹੀ ਹੁੰਦਾ।
0: ਓ
2: ਅੱਛਾ ਅੱਛਾ,
1: ਸ਼ਰਾਰਤਾਂ ਵੱਧ ਕੱਢਿਆ ਮੇਰੀ ਕੱਲ ਵਾਲੀ ਘੜੀ ਕੋਠੇ ਨੂੰ ਛਾਲ ਮਾਰ ਲੈਂਦੀ ਤਾਂ ਪੜੀ ਲਿਖੀ ਹੋਈ ਕਿਸੇ ਗਰਦਨ ਤੋੜ ਦਿੰਦੀ।
0: ਥੈਂਕ ਯੂ
1: ਹੋ ਮੱਚ। ਥਰਸਡੇ ਨੂੰ ਗੱਲ ਕਰੋਗੇ? ਬਿਕੋਜ਼ ਮੈਂ ਮੰਡੇ ਟਿਊਜ਼ਡੇ ਵੈਨਸਡੇ ਕੈਂਪ ਹੋਣਾ।
2: ਓਕੇ ਓਕੇ, ਠੀਕ ਹੈ ਭਾਜੀ, ਬੈਸਟ ਇੰਜੋਏ,
0: ਬੈਸਟ ਆਫ ਲੱਕ ਫॉर ਕੈਂਪ। ਬੱਚੇ ਹੈਗੇ ਤੁਹਾਡੇ ਅੱਜ ਨਾਲ?
1: ਹਾਂਜੀ
0: ਹਾਂਜੀ,
1: ਅਤੇ ਵਰ ਤਵਨੀਤ ਹੈਗੀ।
0: ਓਕੇ ਓਕੇ, ਹਾਂਜੀ ਲਿਆਓ, ਕਰਾਓ ਕਰਾਓਗਾ।
1: ਆ ਤੁਸੀਂ ਅੰਤਵਨੀ ਅਮੇ ਤਵਨੀਤ ਗੱਲ ਕਰ।
0: ਹਾਂਜੀ ਹਾਂਜੀ, ਸਤਿ ਸ਼੍ਰੀ
1: ਅਕਾਲ
0: ਸਾਡਾ ਵੀ ਠੀਕ ਆ।
1: ਤੁਸੀਂ
0: ਹਾਂਜੀ
1: ਤੁਸੀਂ ਖਾਸ ਦੇ ਤੇ ਫਲਾਈ ਦੇ ਨੂੰ ਆਏ ਕਿਉਂ ਨਹੀਂ
2: ਬੜੇ ਕੱਠੇ ਹੋਏ ਪਏ ਇੱਕ ਹੋਰ ਆ ਗਿਆ
0: ਕਿੰਨਾ ਕੁ ਫਾਈਨ ਪਾਤਾ ਜੀ
1: ਇੱਕ ਕਰੋੜ
0: ਤੁਸੀਂ ਤੇ ਮਤਾ ਬਚਨ ਤੋਂ ਘੱਟ ਹੋ ਗਏ
2: ਕੇਬੀਸੀ ਦਾ ਇੱਕ ਐਪੀਸੋਡ
0: ਤੁਸੀਂ ਇੱਕ ਕਰੋੜੀ ਬਣ ਜਾਂਦੇ ਝੱਟ ਚਲੋ ਕੋਈ ਨੀ
2: ਪਰ ਤੁਹਾਡੀ ਵੈਲਿਊ ਕਰੋੜਾ ਚ ਕੀਤੀ ਨਾ ਕਿ ਤੁਸੀਂ ਇੱਕ ਦਿਨ ਨੀ ਆਏ ਇੱਕ ਕਰੋੜ
0: ਜਦੋਂ ਹੋਣਗੇ ਫਿਰ ਦੇ ਦਾਂਗੇ ਫਿਰ ਠੀਕ ਆ ਚਲੋ ਕੀ ਸੁਣਾਓਗੇ ਫਿਰ
1: ਗੱਲਾਂ
0: ਅੱਛਾ ਗੱਲਾਂ ਗੱਲਾਂ ਓਕੇ ਕਿਹੜੀ ਗੱਲ ਕਿਹੜੇ
2: ਗੱਲਾਂ ਗੋਰੀਆਂ
0: ਅੱਛਾ ਪਤਾ ਹੀ ਨੀ
1: ਅੱਛਾ
0: ਪੂੜੀਆਂ ਹੋ ਗਈਆਂ ਕਾਹਦੇ ਨਾਲ ਖਾਧੀਆਂ ਛੋਲਿਆਂ ਨਾ ਅੱਛਾ ਸ਼ਨੀਵਾਰ ਖਾਧੀਆਂ ਸੀ ਓਕੇ ਓਕੇ ਓਕੇ ਠੀਕ ਆ ਸਾਡੇ ਵੀ ਇੱਕ ਬੰਦੇ ਨੇ ਖਾਧੀਆਂ ਸੀ ਉਹ ਇੱਕ ਹਾਂ ਉਹਨਾਂ ਬਹੁਤੀਆਂ ਖਾ ਲਈਆਂ ਸੀ ਨਾ ਤੇ ਫਿਰ ਕਿਸੇ ਨੇ ਪੁੱਛਿਆ ਵੀ ਤੁਸੀਂ ਕੀ ਖਾ ਕੇ ਆਏ ਹੋ ਉਹ ਕਹਿੰਦੇ ਪੋਲੇ ਛੂਰੀਆਂ ਤਾਂ ਪਤਾ ਲੱਗਦਾ ਵੀ ਪੋਲੇ ਛੁਰੀਆਂ ਖਾਧੀਆਂ
1: ਹੈਂ
0: ਸ਼੍ਰੇਆ ਆ ਚੱਲ ਸ਼੍ਰੇਆ ਨੂੰ ਪੁੱਛ ਲੈਂਦੇ ਹਾਂ ਉਹਨੇ ਖਾਧੀਆਂ ਕਿ ਨਹੀਂ ਅੱਛਾ ਤੁਸੀਂ ਐਸ਼ਲਿਨ ਹੈਗੇ ਓਕੇ ਲਿਆਓ ਫਿਰ ਸਰਦਾਰ ਜੀ ਨਾਲ ਗੱਲ ਕਰਾ ਦੋ
1: ਸਤਿ
0: ਸ੍ਰੀ ਅਕਾਲ
2: ਕੀ ਹਾਲ ਚਾਲ ਹੈ
1: ਕੀ
2: ਟ੍ਰੈਫਿਕ ਦੀ ਖਬਰ ਹੈ ਤੁਹਾਡੇ ਕੋਲ
1: ਹਾਂਜੀ
0: ਗੁੱਡ ਹੈ ਵਾਹ ਵੈਰੀ ਨਾਈਸ ਹੋਰ ਫਿਰ ਕੋਈ ਕੱਢੀ ਕਾਰਡ ਨਵੀਂ ਕੋਈ
1: ਸਿਡਨੀ ਚ ਟਰੱਕ ਖਰਾਬ ਹੋਇਆ
0: ਅੱਛਾ ਸਿਡਨੀ ਚ ਟਰੱਕ ਆ ਤੇ ਮੈਲਬਨ ਠੀਕ ਹੈ ਸਭ
1: ਹਾਂਜੀ
0: ਓਕੇ
2: ਸ਼ੁਕਰ ਹੈ
0: ਗੁੱਡ ਨਹੀਂ ਚਲੋ ਵਧੀਆ ਤੇ ਕੀ ਸੁਣਾਓਗੇ ਅੱਜ
1: ਇੱਕ ਪੁਆਇੰ
0: ਅੱਛਾ ਚੂਹੇ ਨੂੰ ਬੁਖਾਰ ਵਾਲੀ
1: ਇੱਕ ਸੀ ਰਾਜਾ ਇੱਕ ਸੀ ਰਾਣੀ ਦੋਨੋਂ ਮਿਲ ਕੇ ਖਤਮ ਕਹਾਣੀ
0: ਓ ਆ ਚੰਗਾ ਵਧੀਆ ਕੰਮ ਹੈ ਛੇਤੀ ਨਿਬੜ ਜਾਂਦੀ ਹੈ ਨਾ ਜਦੋਂ ਮੰਮੀ ਪਾਪਾ ਨੂੰ ਨਾ ਆਉਂਦੀ ਹੋਵੇ ਕੋਈ ਕਹਾਣੀ ਨਾ ਇਹ ਸੁਣਾ ਕੇ ਤੇ ਕੰਮ ਨਿਬੇੜਦੇ
2: ਬੜੀ ਅੱਕੇ ਹੋਏ ਹੋ
1: ਤੇ ਜਿੱਥੇ ਵੰਦੀ ਦੀਦੀ ਕੈਂਪ ਜਾਓਗੇ ਉੱਥੇ ਦਾਦਾ ਲੈਓਗੇ
0: ਅੱਛਾ ਉੱਥੇ ਡੈਡਾ ਜਾਓਗੇ
1: ਦਾਦਾ ਦਾਦਾ ਵੱਡੀ ਦੀਦੀ ਨੂੰ ਦੇਖੋਗੇ ਬਸ ਦਾਦਾ ਨੇ ਕਹੂਗਾ ਵੱਡੀ ਦੀਦੀ ਹੁਣੀ ਕੈਂਪ ਜਾ ਲੱਗੀ
0: ਠੀਕ ਹੈ
1: ਦਾਦਾ ਜੀ ਕਿਆ ਬਸ ਰੁਕ ਮੈਂ ਵੀ ਬੈਠ ਰਹਾ ਆਪਣੀ
0: ਹਾਂਜੀ
1: ਨਵਨੀਤ ਨਾਲ
0: ਅੱਛਾ
1: ਫਿਰ ਦਾਦਾ ਦੇ ਚੁਰਾਕ ਮੈਂ ਉੱਠੀ ਲੈ ਗਿਆ
0: ਅੱਛਾ ਓਕੇ ਓਕੇ ਫਿਰ ਠੀਕ ਹੋ ਗਿਆ ਫਿਰ
1: ਤੇ ਅਸੀਂ ਕਿਸੇ ਦਿਨ ਮਨਤ ਦੇ ਫੱਟੇ ਦੇ ਹਾਊਸ ਗਏ ਸੀ
0: ਅੱਛਾ ਮੈਨੂੰ ਪਤਾ ਲੱਗ ਗਿਆ ਤੁਸੀਂ ਕਿ ਮਠਿਆਈ ਲੈ ਕੇ ਆਏ ਹੋ ਤੁਸੀਂ ਮੈਨੂੰ ਲੱਗ ਗਿਆ ਪਤਾ
1: ਹਾਂਜੀ
0: ਯਮੀ ਹੀ
1: ਖਤਮ ਹੀ
0: ਹੋ ਗਈ ਕਿਤੇ ਪੈਰ ਲੱਗਣ ਦਿੰਦੇ
1: ਇੱਕ ਗੱਡੀ ਮਨਤ ਲਿਖਿਆ ਸੀ ਤੇ ਇੱਕ ਦੂਜੀ ਗੱਡੀ ਫੱਟੇ ਲਿਖਿਆ ਸੀ
0: ਅੱਛਾ ਓਕੇ
2: ਭਾਵੇਂ ਮਿਠਾਈ ਲੈਣ ਗਏ ਪਰ ਧਿਆਨ ਗੱਡੀਆਂ ਤੇ ਸੀ
0: ਗੱਡੀਆਂ ਦੇ ਉੱਤੇ
1: ਤਾਂ ਜੀਪ ਕਾਲ ਸੀ
0: ਹਾਂ ਉਹ ਵੀ ਠੀਕ ਆ ਉਹਦੇ ਕੋਲ ਹੋਰ ਵੀ ਬੜੇ ਹੈਗੇ ਉਹ ਪੋਲੇ ਪੋਲੇ ਜੇ ਜਿਹੜੇ
1: ਹਾਂਜੀ ਹੋਰ ਮੰਨਤ ਤੇ ਫੱਟੇ ਕਹੂਗੀ ਮਤਾਜੀ ਸਾਨੂੰ ਸਾਡੇ ਹਾਊਸ ਪੱਤਾ ਕਿਵੇਂ ਲੱਗੇ
0: ਹਾਂ ਚਲ ਆਪਾਂ ਉਹਨਾਂ ਨੂੰ ਪੁੱਛ ਲੈਂਦੇ ਹਾਂ ਮੇਰੇ ਕੋਲ ਅੱਜ ਲੱਡੂ ਹੈਗੇ ਜੇ ਖਾਣੇ ਦੇ ਚਲੋ ਠੀਕ ਆ ਓਕੇ ਬਾਏ ਬਾਏ ਬਾਏ
1: ਫੱਟੇ ਕਹੂਗੀ ਸਾਡੇ ਹਾਊਸ ਕਿਵੇਂ ਪਤਾ ਲੱਗੂਗਾ ਤੇ ਗੱਡੀ ਬਾ ਬਾ ਬਾ ਬਾ
0: ਬੱਲੇ ਬੱਲੇ ਬੱਲੇ ਬੱਲੇ
2: ਸਰਦਾਰ ਜੀ ਸ਼ਾਬਾ ਸ਼ਾਬਾ
0: ਪਤਾ ਕਿਦਾਂ ਲੱਗੇ ਵੀ ਸਰਦਾਰ ਜੀ ਆਏ ਆ ਥੈਂਕ ਯੂ ਮੰਨਤ ਫਤਿਹ ਤੁਸੀਂ ਆਉਣੇ ਰੋ ਕੀ ਹਾਲ ਆ ਹੈਲੋ
2: ਸਤਿ ਸ਼੍ਰੀ ਅਕਾਲ ਮੰਨਤ ਸਤਿ
3: ਸ਼੍ਰੀ ਅਕਾਲ ਅੰਕਲ ਜੀ ਨਾਲੇ ਯਸ਼ਤੀ ਜੀ
2: ਸਤਿ ਸ਼੍ਰੀ ਅਕਾਲ ਮੰਨਤ
0: ਕੀ ਹਾਲ ਚਾਲ ਆ
3: ਮੈਂ ਠੀਕ ਆ ਤੁਸੀਂ ਦੱਸੋ
0: ਉਹ ਸਰਦਾਰ ਜੀ ਆਏ ਸੀ ਤੁਹਾਡੇ ਘਰ ਉਹ ਸਰਦਾਰ ਜੀ ਨਹੀਂ ਆਇਆ ਤੁਹਾਡੇ ਘਰ ਉਹ ਕਹਿੰਦੇ ਅਸੀਂ ਮਠਿਆਈ ਲੈਣ ਗਏ ਹਾਂ ਤੁਹਾਡੇ ਘਰ ਦੀ ਤੇ ਉਹਨਾਂ ਨੇ ਸਾਰੀ ਰਿਪੋਰਟ ਦੇ ਦਿੱਤੀ ਸਵੇਰੇ ਸਵੇਰੇ
2: ਕਿਹੜੀ ਕਿਹੜੀ ਗੱਡੀਆਂ ਕਿਹੜੇ ਕਿਹੜੇ ਸਕੂਸ਼ੀ ਟੋਇਜ਼ ਨੇ
3: ਹਾਂਜੀ
2: ਹਾਂਜੀ
0: ਆਏ ਕਿ ਨਹੀਂ ਆਏ ਸੀ ਅੱਛਾ ਆ ਗਿਆ ਚੇਤਾ
3: ਹਾਂਜੀ
0: ਓਕੇ ਖਰਾਬ ਤੇ ਨਹੀਂ ਕਰਦੇ ਕਦੇ
3: ਨਹੀਂ
0: ਹਾਂ ਗੱਡੀ ਗੁੱਡੀ ਤੇ ਨਹੀਂ ਚਰੀਟ ਮਾਰ ਕੇ
3: ਖੀਲਾ ਝੁੱਡੂ ਗੋਲ ਗੱਪਾ ਖਾ ਗਿਆ ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ
0: ਖਾ ਗਿਆ ਨੀ ਚੁੱਡੂ ਪੰਜ ਸੱਤ ਗੋਲ ਗੱਪੇ ਖਾ ਗਿਆ ਨੀ ਚੁੱਡੂ ਨਹੀਂ ਪੀ ਗਿਆ ਨੀ ਚੁੱਡੂ ਡੇਢ ਲੀਟਰ ਕਾਂਜੀ ਇਹ ਤਾਂ ਕੀਤਾ ਹੀ ਨੀ ਨਾਲ
2: ਗੋਲਗੱਪੇ ਯਾਦ ਕਰਾਤੇ ਸੀ ਸਵੇਰੇ
3: ਯਾਦ ਭੁੱਲ ਗਿਆ ਸੀ
0: ਹਾਂਜੀ ਓਕੇ
3: ਨਾਲੇ ਅੱਜ ਨਾ ਗੁਰਦਰੇ ਸਾਹਿਬ ਤੇ ਦੇਗ ਬਹੁਤ ਸਵਾਦ ਸੀਗਾ ਇੰਨਾ ਗਰਮ ਗਰਮ ਅਸੀਂ ਖਾਦਾ
0: ਮੈਨੂੰ ਤਾਂ ਲੱਗਦਾ ਤੁਸੀਂ ਜਾਂਦੇ ਹੀ ਦੇਗ ਖਾਣ ਜੇ
2: ਪਹਿਲਾਂ ਗੋਲਗੱਪੇ ਯਾਦ ਕਰਾਤੇ ਹੈ ਦੇਗ ਯਾਦ ਕਰਾ ਰਹੇ
0: ਥੈਂਕ ਯੂ ਮੰਨਤ ਫਤਿਹ ਹੈਗਾ
3: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਓ
0: ਹਾਂਜੀ
2: ਹਾਂਜੀ
1: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਯਸ਼ਾਂ ਦੀਦੀ ਜੀ
2: ਤੁਹਾਡੀ ਗੱਲ ਯਾਦ ਆ ਜਾਂਦੀ ਤੇਰੀ ਜਿੰਨੀ ਬੇਟੀ ਹੁੰਦੀ
0: ਸਤਿ ਸ਼੍ਰੀ ਅਕਾਲ ਫਤਿਹ ਨਹੀਂ ਫਤਿਹ ਲੰਮਾ ਹੋ ਗਿਆ ਹੁਣ ਫਤਿਹ ਤੇ ਤੁਹਾਡੇ ਜਿਹੜਾ ਹੋ ਗਿਆ ਵਾ
2: ਉਹ ਹਰ ਵਾਰੀ ਮਿਲਦਾ ਹਰ ਵਾਰੀ ਨਾਪਦਾ ਮੈਨੂੰ
0: ਹਰ ਵਾਰੀ ਲੰਮਾ ਹੋ ਜਾਂਦਾ ਕਿਉਂ ਫਤਿਹ
3: ਹਾਂਜੀ
0: ਲੰਮਾ ਕਿੰਨਾ ਕੁ ਹੋਣਾ ਲੰਮਾ
2: ਇਹ ਤੇ ਸ਼ੁਕਰ ਮੈਂ ਹੀਲ ਹੂਲ ਪਾ ਕੇ ਮਿਲਦੀ ਆ ਨਹੀਂ ਤੇ
0: ਕਿੱਡਾ ਕੁ ਲੰਮਾ ਹੋਣਾ ਕਰ ਲੋ ਗੇ ਮੈਰਿਜ ਉਹਨੇ ਚਿਰ ਨੂੰ ਕੋਈ ਨਾ ਕੋਈ ਟੈਕਨੋਲੋਜੀ ਆ ਜਾਣੀ ਆ ਫਤਿਹ ਹੈ ਨਾ ਕੁੜੀ ਲੰਮੀ ਕਰਨ ਵਾਲੀ ਮੁੰਡਾ ਨਿੱਕਾ ਕਰਨ ਵਾਲੀ
2: ਬਹੁਤ ਲੋਕ ਪਰ ਇੱਕ ਦੂਜੇ ਨਾਲ ਗੱਲ ਨੀ ਕਰਦੇ ਕਿਉਂ ਲੜੇ ਪਏ ਨੇ
1: ਸੌਖਾ ਬਹੁਤ ਜ਼ਿਆਦਾ ਹੈ
0: ਇਹ ਅੱਛਾ ਬਹੁਤ ਜ਼ਿਆਦਾ ਸੌਖੇ ਆ ਫੇਰ ਦੱਸੋ ਭਲਾ
1: ਠੀਕ ਆਨਸਰ ਹੈਗਾ
0: ਇੱਕ ਕਮਰੇ ਚ ਬਹੁਤ ਸਾਰੇ ਲੋਕ ਆ ਪਰ ਉਹ ਗੱਲ ਨੀ ਕਰਦੇ ਓਕੇ ਇੱਕ ਕਮਰੇ ਚ ਬਹੁਤ ਸਾਰੇ ਲੋਕ ਆ ਪਰ ਉਹ ਆਪਸ ਵਿਚ ਗੱਲ ਨੀ ਕਰਦੇ ਓਕੇ ਕੌਣ ਉਹ ਜੀਂਦੇ ਲੋਕ ਮਰੇ ਤੇ ਨੀ ਨਾ
2: ਗੂੰਗੇ
0: ਗੂੰਗੇ ਨਹੀਂ
2: ਫਿਰ ਕੀ ਹੋ ਸਕਦਾ
1: ਲਾਇਬ੍ਰੇਰੀ ਦੇ ਵਿਚ ਬਹੁਤ ਲੋਕ ਹੁੰਦੇ ਪਰ ਉਹ
2: ਬਣਾਇਆ
0: ਤੇਗ ਸਤਿ ਸ੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਨਾ ਤੁਸੀਂ ਰੈਡੀ ਰਹੋ ਬਾਅਦ
1: ਸਤਿ ਸ੍ਰੀ ਅਕਾਲ
0: ਜਾ ਰਹੇ ਸਕੂਲ

0: ਤੇ ਬਹੁਤ ਸੋਹਣਾ ਸੁਣਾਉਂਦੇ ਵੀ ਬਹੁਤ ਸੋਹਣਾ ਹੋ ਤੁਸੀਂ ਸ਼੍ਰੇਆ ਉਸ ਤੋਂ ਬਾਅਦ ਯੁਵਰਾਜ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਸ਼੍ਰੇਆ ਸ਼੍ਰੇਆ
1: ਬ੍ਰੇਕਫਾਸਟ
0: ਹੋਰ
1: ਤੇ ਰੈਡੀ ਹੋ ਗਏ
2: ਹਾਂਜੀ ਆਪਾਂ ਪਾਕ ਦੇ ਸੈਟ ਦੇ
0: ਹੁਣ ਦੀਵਾਲੀ ਆਉਣ ਵਾਲੀ ਆ ਤੁਸੀਂ ਹਲੇ ਵੀ ਟੀਆਂ ਦੇ ਬੈਠੇ ਹੋ ਹੈ ਸ਼੍ਰੇਆ
2: ਭੰਗੜਾ
0: ਪਾਇਆ ਗੁਡ ਗੁਡ ਕੀ ਸੁਣਾਓਗੇ ਹਾਂਜੀ
2: ਆਂਟੀ
0: ਐਂਡ ਦਾਦੀ ਨਾਲ
2: ਗਿੱਧਾ ਪਾਇਆ
0: ਸੀ ਨਾਈਸ ਨਾਈਸ ਨਾਈਸ ਨਾਈਸ
1: ਤੇ ਹੁਣ ਕੀ ਸੁਣਾਓਗੇ
2: ਉਜਾਗਰ
0: ਹਾਂਜੀ
1: ਓਕੇ ਦੱਸੋ
2: ਕੀ ਫਲੇਵਰ ਕਾਲਾ ਆਂਦਾ
0: ਹਾਂਜੀ
2: ਆਨਸਰ ਕੀ ਆ ਚਿੱਟੀ ਪਲੇਟ ਵਿੱਚ ਕਾਲਾ ਆਂਡਾ ਆਨਸਰ ਕੀ ਆ
1: ਚਿੱਟੀ ਪਲੇਟ ਵਿੱਚ ਕਾਲਾ ਆਂਡਾ
0: ਦੱਸੋ ਆਂਟੀ ਹੁਣ ਤੇ ਯਾਦ ਹੋ ਗਿਆ ਹਾਂ
1: ਤੇ ਈਜ਼ੀ ਹੈ ਸਾਰਿਆਂ ਦੀ ਖਰਾਬ ਹੋਈ ਪਈ ਅੱਖਾਂ
0: ਅੱਖਾਂ
2: ਆਪਣੀ ਬੋਡੀ ਪਾਰਟ ਆ
0: ਅੱਛਾ ਬੋਡੀ ਪਾਰਟ
2: ਹੈ ਇਸ ਵਿੱਚ
1: ਆਈਜ਼ ਆਈਜ਼
2: ਹਾਂਜੀ
0: ਯੇ ਓ ਸ਼ਾਬਾ ਸ਼ਾਬਾ ਸ਼ਾਬਾ ਓ ਥੈਂਕ ਯੂ ਥੈਂਕ ਯੂ ਥੈਂਕ ਯੂ
1: ਚੱਕਦੇ
0: ਫਟੇ ਸਤਿ ਸ਼੍ਰੀ ਅਕਾਲ ਅਸੀਸ
2: ਸਤਿ
0: ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ
2: ਤੁਸੀਂ ਠੀਕ ਹੋ
0: ਹਾਂਜੀ ਠੀਕ ਆ ਪੁੱਤ ਤੁਹਾਡਾ ਕੀ ਹਾਲ ਹੈ ਹਾਂਜੀ ਚਾਹ ਪੀ ਕੇ ਆਏ ਹਾਂਜੀ ਹਾਂਜੀ ਹਾਂਜੀ ਪੀ ਕੇ ਆਏ ਹਾਂਜੀ ਤੁਸੀਂ ਪੀਏ
1: ਤੁਸੀਂ ਕੀ ਖਾਦੇ
2: ਆਨਸਰ
1: ਅੱਖਾਂ ਤੇ ਨਹੀਂ ਹੋ ਸਕਦਾ
0: ਯੁਵਰਾਜ ਉਸ ਬਾਅਦ ਫਿਰ ਮਾਇਰਾ ਤੁਹਾਡੀ ਵਾਰੀ ਸਤਿ ਸ੍ਰੀ ਅਕਾਲ ਯੁਵਰਾਜ ਕੀ ਹਾਲ ਹੈ
3: ਗੇਟ ਦੇਖਣ ਲੱਗ ਜਾਂਦਾ ਜਦੋਂ ਤੱਕ ਵਾਰੀ ਨੀ ਆਈ ਹੁੰਦੀ ਬਸ ਉਹ ਕਹਿੰਦਾ ਬਸ ਬਸ ਪਾਪਾ ਮੈਂ ਜਾਣਾ ਹੁਣ ਲੇਟ ਹੋ ਜਾਣਾ
0: ਫੜ ਫੜ ਕੇ ਸਾਰਦੇ ਹੋ ਤੁਸੀਂ
3: ਬਹੁਤ ਫੜਨਾ ਪੈਂਦਾ, ਪੂਰਾ ਦਿਨ ਖੇਲਦਾ ਰਹਿੰਦਾ, ਪਤਾ ਨੀ ਥੱਕਦਾ ਹੀ ਨੀ ਗਾ, ਤੇ ਫਿਰ ਰਾਤ ਨੂੰ ਵੀ ਨੀ ਸੌਂਦਾ ਚੰਗੀ ਤਰ੍ਹਾਂ, ਕਦੇ ਇੱਧਰ ਟੱਪ ਲਿਆ ਕਦੇ ਉੱਧਰ
1: ਭੁੜਕਦਾ ਰਹਿੰਦਾ।
0: ਚੰਗੀ ਗੱਲ ਹੈ, ਖੇਡਣਾ ਚਾਹੀਦਾ।
3: ਹਾਂਜੀ ਮੈਂ ਇੱਕ ਚੁਟਕਲਾ ਸੁਣਾਉਂਗੀ।
0: ਹਾਂਜੀ।
3: ਪਤਨੀ ਐਂਬੂਲੈਂਸ ਨੂੰ ਫੋਨ ਕਰਦੀ ਆ, ਤੇ ਜਿਹੜਾ ਕਾਲਰ ਚੱਕਦਾ ਤੇ ਉਹ ਕਹਿੰਦੇ ਵੀ ਹਾਂਜੀ ਦੱਸੋ ਕੀ ਹੋਇਆ। ਪਤਨੀ ਕਹਿੰਦੀ ਮੇਰੇ ਨਾ ਪੈਰ ਦੀ ਚੀਚੀ ਵੁਡਨ ਕਬਰ ਚ ਵੱਜ ਗਈ, ਤੇ ਐਂਬੂਲੈਂਸ ਵਾਲਾ ਹੱਸਣ ਲੱਗ ਗਿਆ, ਕਹਿੰਦਾ ਲੈ ਭੈਣ ਜੀ ਤੁਸੀਂ ਇਹਦੇ ਲਈ ਐਂਬੂਲੈਂਸ ਨੂੰ ਕਾਹਤੋਂ ਫੋਨ ਕੀਤਾ। ਤੇ ਉਹ ਉਧਰ ਜਿਹੜੀ ਕਾਲ ਕਰ ਰਹੀ ਸੀਗੀ ਉਹ ਕਹਿੰਦੀ ਮੇਰਾ ਪਤੀ ਵੀ ਆਈ ਹੱਸਿਆ ਸੀਗਾ, ਹੁਣ ਬੇਚਾਰਾ ਲਿਟਿਆ ਪਿਆ, ਉਹਨੂੰ ਉਹਨੂੰ ਐਂਬੂਲੈਂਸ ਚਾਹੀਦੀ ਆ।
0: ਇੰਸ਼ੋਰੈਂਸ ਲੈ ਛੱਡੋ ਫਿਰ।
1: ਮਾਇਰਾ
0: ਅੱਜ ਬੜੇ ਚਿਰਾਂ ਬਾਅਦ ਆਯੋ। ਅੱਛਾ ਟਾਈਮ ਨੀ ਮਿਲਦਾ, ਓਕੇ ਓਕੇ ਓਕੇ। ਕੀ ਗੱਲ, ਕੀ ਕਰਦੇ ਰਹਿੰਦੇ ਹੋ? ਕੱਲ ਨੂੰ ਵੀ ਤੇ ਇਹੋ ਕੰਮ ਆਉਣੀ ਆ।
1: ਮੈਂ ਤੇ ਲਾਨੀ ਆ, ਤੁਸੀਂ
0: ਚੱਕਦੇ। ਸੋਰੀ ਮਾਇਰਾ, ਕੀ ਸੁਣਾਓਗੇ ਫਿਰ? ਸਮਝੇ ਨੀ ਕਿ ਮਤਲਬ
1: ਫਸਟ ਵਰਡ ਨੀ ਮਿਸ ਹੋ ਰਿਹਾ ਕੀ?
0: ਅੱਛਾ ਕਿਹੜੀ ਚੀਜ਼ ਆ? ਓਕੇ, ਕਿਹੜੀ ਚੀਜ਼ ਆ ਜਿਹੜੀ ਭੱਜ ਸਕਦੀ ਆ ਪਰ ਚੱਲ ਨੀ ਸਕਦੀ? ਏਦਾਂ ਓਕੇ, ਕਿਹੜੀ ਚੀਜ਼ ਜਿਹੜੀ ਭੱਜ ਸਕਦੀ ਆ ਪਰ ਚੱਲ ਨੀ ਸਕਦੀ? ਭੱਜ ਸਕਦੀ ਆ ਪਰ ਚੱਲ ਨੀ ਸਕਦੀ? ਟੰਗ,
1: ਬਿਜਲੀ, ਬਿਜਲੀ ਦਾ ਬਿੱਲ, ਬਿੱਲ ਟੰਗ।
0: ਇਹ ਕਿਹੜੀ ਆ ਫਿਰ, ਇਹ ਕਿਹੜੀ ਆ?
1: ਹਿੰਟ ਮਿਲ ਗਈ?
0: ਕੋਈ ਹਿੰਟ ਦੇ ਦੋ। ਸਤਿ ਸ਼੍ਰੀ ਅਕਾਲ
2: ਤੁਹਾਡੀ
0: ਗੱਲ ਬੜੀ ਲੇਟ ਆਈ। ਨਹੀਂ ਹਲੇ ਹੈਗਾ ਟਾਈਮ ਅਸੀਸ ਕੋਲ,
1: ਹੈਗਾ
0: ਹੋਰ ਕੀ ਕੀਤਾ ਫਿਰ
2: ਵੀਕੈਂਡ ਤੇ? ਮੈਂ ਆਪਦੇ ਫਰੈਂਡ ਦੇ ਬਰਥਡੇ ਪਾਰਟੀ ਤੇ ਗਈ, ਫਨ ਰੁਪਿਆ। ਤੇ ਫਿਰ ਕੱਲ ਮੇਰਾ ਵੀਰਾ ਆਇਆ ਸੀ ਸੈਟਰਡੇ ਸ਼ਾਮ ਨੂੰ, ਤੇ ਸਲੀਪ ਓਵਰ ਕੀਤਾ ਸੀ ਨਾਲੇ ਉਹਨੇ ਮੈਨੂੰ ਨਵਾਂ ਬੈਗ ਲੈ ਕੇ ਆਇਆ, ਇੱਕ ਚੋਕਲੇਟ ਦਾ ਡੱਬਾ ਤੇ 3 ਡਿਫਰੈਂਟ ਗੇਮਸ। ਤੇ ਅਸੀਂ ਸ਼ੋਪਿੰਗ ਗਏ ਸੀ, ਤੇ ਅਸੀਂ ਸ਼ੋਪਿੰਗ ਗਏ ਸੀ ਤੇ ਸੰਡੇ ਮੇਰੀ ਪਹਿਲੀ ਛੁੱਟੀ ਸੀ ਸਕੂਲ ਤੋਂ, ਤੇ ਫਿਰ ਮੈਂ ਆਪਦੇ ਵੀਰੇ ਨਾਲ ਤੇ ਮੰਮਾ ਨਾਲ ਸ਼ੋਪਿੰਗ ਗਈ। ਮੈਂ ਸੁਣ ਪਤਾ
0: ਕੀ ਲਿਆ?
2: ਮੈਂ ਨਾ ਗਈ ਰੈਸਟੋਰੈਂਟ ਤੇ ਇੱਕ,
0: ਅੱਛਾ
2: ਤੇ ਫੇਰ ਨਾ ਉੱਥੇ ਮੈਂ ਖਾਦਾ ਗੋਲ ਗੱਪੇ, ਦਹੀਂ ਭੱਲੇ, ਸਮੋਸਾ ਚਾਟ, ਪਾਓ ਭਾਜੀ ਤੇ ਬ੍ਰੈਡ ਤੇ ਦਹੀਂ ਤੇ ਹੋਰ
0: ਇੰਨਾ ਕੁਛ,
2: ਇੰਨਾ ਸਵਾਦ ਸੀ ਮਤਲਬ ਮੇਰੇ ਪਾਪਾ ਨੇ ਉਹ
1: ਪਾਪਾ
0: ਨੀ ਗਏ ਨਾ
1: ਤੁਸੀਂ ਤੇ ਬੜਾ ਵਧੀਆ
2: ਪਾਪਾ ਤੇ ਮੇਰਾ ਵੀਰਾ ਜਿਹੜੇ ਮੇਰੇ ਨਾਲ ਰਹਿੰਦਾ ਉਹ ਪਾਪਾ ਉਹ ਗੁਰਦੁਆਰਾ ਸਾਹਿਬ ਗਏ
0: ਗੋਲਗੱਪੇ ਮਿਸ ਕਰਦੇ ਆ
1: ਏਡਾ ਸਵਾਦ ਸਾਰਾ
0: ਤੁਹਾਨੂੰ ਫਿਰ ਇਹ ਸਾਰਾ ਕੁਛ ਮਿਲਿਆ ਤੁਹਾਨੂੰ ਰੱਖੜੀ ਦਾ ਗਿਫਟ ਮਿਲਿਆ ਵਾ
1: ਥ੍ਰੀ ਥ੍ਰੀ ਗੇਮਸ
2: ਰੱਖੜੀ ਰੱਖੜੀ ਤੋਂ ਬਾਅਦ ਆਲਾ ਦਿਨ ਮਤਲਬ ਸੈਟਰਡੇ
1: ਜਿਹੜੀ ਬਾਕੀ ਚੀਜ਼ਾਂ ਮਿਲੀਆਂ ਉਹ ਰੱਖੜੀ ਤੇ
0: ਨਹੀਂ ਉਹ ਥੋੜੀ ਰੱਖੜੀ
1: ਉਹ ਕਾਊਂਟ ਨਹੀਂ ਹੁੰਦੀ
0: ਕੀ ਸੁਣਾਓਗੇ ਫਿਰ
2: ਬੋਲੀ
0: ਓਕੇ ਬੱਲੇ ਬੱਲੇ ਹਾਲ ਚਾਲ ਤੁਹਾਡਾ ਕੱਲ ਸਾਡੀ ਛੁੱਟੀ ਸੀ ਨਾ ਤੇ ਕੱਲ ਸਾਨੂੰ ਚੇਤਾ ਹੀ ਭੁੱਲ ਗਿਆ ਚੱਲ ਅੱਜ ਆਪਾਂ ਕਰ ਲੈਂਦੇ ਫਿਰ ਕੀ ਹੋ ਗਿਆ ਹਨਾ ਅੱਜ ਕਰ ਲੈਣਾ ਹਲੇ ਤਾਂ ਨਿਕਾ ਜਿਹਾ ਹੀ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ
1: ਡਡਵਾਲ ਸਾਹਿਬ ਹੈਪੀ ਬਰਥਡੇ ਟੂ ਯੂ
0: ਕਿੰਨੇ ਸਾਲਾਂ ਦੇ ਹੋਏ ਹੋ
2: 5
0: 1 2 3 4 ਐਂਡ 5 ਸੁਖਨ ਇਜ਼ 5 ਨਾਓ ਫਿਰ ਤੁਸੀਂ 6 ਹੋ ਗਏ ਫਿਰ 6-7 ਹੋ ਗਏ ਤੁਸੀਂ ਗਾਣਾ ਵੀ ਬਣਾਇਆ ਗਾਣਾ ਬਣਾ ਦਿੰਦੇ ਯਾਰ ਗਾਣਾ ਬਣਾ ਦਿੰਦੇ
1: ਹੋ ਗਈ ਪਾਰਟੀ ਕੀਤੀ ਸੀ
0: ਓਕੇ ਕੀ ਮਿਲਿਆ
2: ਫਿਰ ਟ੍ਰੋਫੀ
0: ਕਿਹੜਾ ਕਿਹੜਾ?
2: ਸੌਕਰ ਫੀਲਡ ਟੋਏ।
1: ਸੌਕਰ ਫੀਲਡ ਟੋਏ,
0: ਸੌਕਰ ਫੀਲਡ ਟੋਏ।
2: ਹਾਂ ਓਕੇ
0: ਓਕੇ ਓਕੇ।
2: ਦੋ ਵਿੱਚ ਦੋ ਬੋਲਾਂ ਮਾ।
0: ਕਿਹੜੀਆਂ ਕਿਹੜੀਆਂ?
2: ਰੀਅਲ ਬੋਲਾਂ।
0: ਅੱਛਾ,
2: ਛੋਟਾ ਬੋਲਾਂ।
0: ਹਾਂ
1: ਜਿਹੜਾ ਉਹ ਸਟਿਕ ਨਾਲ ਖੇਲਦੇ?
2: ਬਲੈਕ ਐਂਡ ਵਾਈਟ।
0: ਅੱਛਾ, ਫਿਰ ਤੁਹਾਡਾ ਫਨ ਹੋਇਆ?
2: ਹਾਂਜੀ, ਬਟ ਇਦਾਂ ਲੱਗੂਆ।
0: ਕਿੱਦਾਂ
2: ਦੇਖ ਸਕਦੇ ਹੋ ਬਲੈਕ ਐਂਡ ਵਾਈਟ?
1: ਅੱਛਾ, ਦੇਖ ਸਕਦੇ ਹੋ ਬਲੈਕ ਐਂਡ
0: ਵਾਈਟ? ਅੱਛਾ, ਦੇਖ ਸਕਦੇ ਹੋ। ਓਕੇ, ਅੱਛਾ, ਤੁਸੀਂ ਸਾਨੂੰ ਫੋਟੋ ਭੇਜੋਗੇ?
2: ਦੇਖੋ ਬਟ ਦੇਖੋ ਪਾਪਾ
0: ਵੱਡੇ ਆ
2: ਤੁਹਾਡੇ ਤੋਂ।
0: ਅੱਛਾ, ਠੀਕ ਆ। ਫਿਰ ਤੂੰ ਮੈਨੂੰ ਦੱਸੋ ਕਿ ਪਾਪਾ ਫਿਰ ਕੀ ਖਾਂਦੇ? ਫਿਰ ਆਪਾਂ ਵੀ ਖਾ ਕੇ ਵੱਡੇ ਹੋ ਜਾਵਾਂਗੇ।
2: ਮੇਰੇ ਪਾਪਾ ਬੜੇ ਵੱਡੇ ਆ।
0: ਅੱਛਾ, ਬੜੇ ਵੱਡੇ ਆ। ਓਕੇ, ਤੁਸੀਂ ਸਾਨੂੰ ਸੀਕ੍ਰੇਟ ਦੱਸ ਦਿਓ ਨਾ ਫਿਰ, ਵੀ ਕਿੱਦਾਂ ਵੱਡੇ ਹੋਏ ਆ,
1: ਕੀ ਖਾਂਦੇ ਨੇ?
0: ਦੱਸ ਦਿਓ ਯਾਰ।
2: ਰੋਟੀ।
0: ਰੋਟੀ? ਓਕੇ ਓਕੇ, ਕਾਹਦੇ ਨਾਲ?
2: ਸਬਜ਼ੀ ਨਾਲ।
0: ਅੱਛਾ, ਸਬਜ਼ੀ ਨਾਲ। ਕਾਹਦੀ ਕਾਹਦੀ ਕਾਹਦੀ?
2: ਪਨੀਰ ਦੇ।
1: ਪਨੀਰ? ਤੇ ਸੁਖਨ ਦੀ ਕਿਹੜੀ ਫੇਵਰੇਟ ਹੈ?
2: ਦਾਲ।
1: ਦਾਲ ਤੇ ਸਾਗ?
0: ਓਏ ਬੱਲੇ,
1: ਇਹ ਮੈਂ ਪਹਿਲਾ ਬੱਚਾ ਦੇਖਿਆ ਜਿਹੜਾ ਕਹਿ ਰਿਹਾ ਸਾਗ ਮੇਰਾ ਫੇਵਰੇਟ ਹੈ 5 ਸਾਲ ਦਾ।
0: ਤੇ ਨਾਲ ਸਾਗ ਦੇ ਨਾਲ ਕਿਹੜੀ ਰੋਟੀ? ਮੱਕੀ ਦੀ ਕਿ ਦੂਜੀ?
2: ਰੋਟੀ ਦੀ।
1: ਰੋਟੀ ਦੀ,
0: ਰੋਟੀ ਦੀ। ਓਕੇ ਓਕੇ ਓਕੇ ਓਕੇ, ਠੀਕ ਹੈ।
1: ਰੋਟੀ ਦੀ ਰੋਟੀ ਹੁੰਦੀ ਹੈ, ਹੋਰ ਕੀ।
0: ਥੈਂਕ ਯੂ ਸੁਗਨ, ਤੁਹਾਨੂੰ ਬਹੁਤ ਬਹੁਤ ਵਧਾਈਆਂ। ਮੰਮੀ ਪਾਪਾ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਇਸੇ ਤਰ੍ਹਾਂ ਤੁਸੀਂ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਸਾਨੂੰ ਹਮੇਸ਼ਾ ਸੁਣਾਉਂਦੇ ਰਹੋ ਤੁਸੀਂ। ਅਤੇ 5 ਸਾਲ ਤਾਂ ਬੜੇ ਸਪੈਸ਼ਲ ਹੁੰਦੇ। ਹੁਣ ਤੁਸੀਂ ਸਕੂਲ ਵੀ ਚਲ ਜਾਓਗੇ ਫਿਰ, ਹੈ ਨਾ? ਹੈ,
1: ਹਾਂਜੀ।
0: ਐਕਸਾਈਟਿਡ ਹੋ ਸਕੂਲ ਜਾਣ ਲਈ? ਹੈ, ਦੁਖੀ ਕਾਤੋ ਆ, ਬਹੁਤਾ ਕੇਕ ਖਾ ਲਿਆ। ਹਾਂ, ਚਲੋ ਕੀ ਸੁਣਾਓਗੇ ਫਿਰ ਸਾਨੂੰ?
2: ਮੈਂ ਕੋਈ ਕੇਕ ਨਹੀਂ ਖਾਦਾ।
0: ਹਾਏ, ਤੇ ਸੁਣਾਓਗੇ ਕੀ ਫਿਰ?
2: ਆਏ ਰਸਗੁੱਲੇ ਆ, ਤੂੰ ਕਿਹੜੀ ਗੱਲੋਂ ਫੁੱਲੇ ਆ, ਕੀ ਕਰੇ ਤੇ ਮਾਰਵਾ ਗੋਗੜ ਵਿੱਚ ਕਾਲਵਾ।
0: ਗੋਗੜ ਜਾਵੇ ਫੁੱਲ, ਰਸਗੁੱਲਾ ਜਾਵੇ ਫੁੱਲ, ਸੁਖਨ ਦਾ ਬਰਥਡੇ ਆ ਗਿਆ, ਗਿਫਟ ਦਵਾ ਗਿਆ, ਗਿਫਟ ਮਿਲੇ ਕਿੰਨੇ ਸਾਰੇ। ਹੈਂ, ਹੋਰ ਕੋਈ ਕੀ? ਹੋਰ ਕੋਈ ਕੀ? ਹੋਰ ਕੋਈ ਕੀ ਚਾਹੁੰਦੇ ਹੋ ਤੁਸੀਂ ਪਹਿਲਾਂ ਦੱਸੋ ਮੈਨੂੰ। ਹੈਂ, ਫੇਵਰੇਟ ਗਿਫਟ ਮਿਲ ਗਿਆ ਕਿ ਨਹੀਂ ਤੁਹਾਨੂੰ?
2: ਮਿਲ ਗਿਆ।
0: ਕੀ ਕੀ ਫੇਵਰੇਟ ਸੀ ਤੁਹਾਡਾ? ਹਾਏ, ਰੱਖੜੀ ਹੈ ਜਾ। ਹੈਂ, ਕਿਹੜੀ? ਸਪਾਈਡਰਮੈਨ ਵਾਲੀ ਰੱਖੜੀ? ਓ ਹੋ ਹੋ ਹੋ, ਫਿਰ ਤੇ ਗੁੱਡ ਹੋ ਗਿਆ, ਤੇ ਫਿਰ ਤੇ ਹੋ ਗਿਆ ਹੈਪੀ ਬਰਥਡੇ। ਤੇ
1: ਲਾਈਟ ਵੀ ਜਾਂਦੀ
0: ਆ? ਲਾਈਟ ਵੀ ਆਉਂਦੀ ਆ। ਓਕੇ ਓਕੇ, ਵਾਹ ਵਾਹ, ਗੁੱਡ। ਥੈਂਕ ਯੂ ਸੁਖਨ,
1: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ। ਅੱਜ ਤੇ ਸੁਸੀ ਨਹੀਂ ਖਾ ਲਿਆ ਯਾਰ। ਹਾਂਜੀ ਹਾਂਜੀ,
2: ਆ
0: ਬਣਾਉਣੇ ਪੁੱਤ, ਮੈਂ ਹੁਣੇ ਮੈਂ ਨਾ ਲੈ ਕੇ
1: ਪ੍ਰੋਡਕਸ਼ਨ ਵਾਲੇ ਨੂੰ ਕੀਤਾ ਮੈਸੇਜ,
0: ਮੈਂ ਹੁਣੇ ਲੈ ਕੇ ਆਉਣਾ ਕੜਛੀ, ਤੇ ਹੁਣੇ ਆਪਾਂ ਗਾਣਾ ਬਣਾ ਦੇਣਾ, ਠੀਕ ਆ? ਮੈਨੂੰ ਤੜਕਾ ਕੱਟ ਲੈਣ ਦਿਓ ਮੈਨੂੰ ਬਸ, ਠੀਕ ਆ?
1: ਓਕੇ,
0: ਫਿਰ ਸਾਗ ਦੇ ਨਾਲ ਆਪਾਂ ਖਾਣੇ ਹੈ ਤਾਂ ਬਣ ਹੀ ਗਿਆ, ਮੈਨੂੰ ਲੱਗਦਾ ਬਣ ਹੀ ਗਿਆ ਹੀ। ਹਾਂ, ਵੇਖੀ ਭਲਾ, ਹੈਂ, ਚੱਲ ਵੇਖ ਲੈ, ਵੇਖ ਲੈਂਦੇ ਭਲਾ ਕੀ ਬਣਿਆ। ਹੈਂ, ਆ ਲਓ ਫਿਰ।

0: हाँ जी सुगन जी, हैप्पी? ओके, थैंक यू पुत्र,
1: बहुत
0: थैंक यू, थैंक यू, थैंक यू। वे नूना होना पां लून लाने दा सेट कर दे हैं, ठीक है? ओके, थैंक यू, थैंक यू, थैंक यू, थैंक यू। ते सन साडे डडवाल साहब जी, धन्नवाद जी। गुरजीत कौर जी, सुखविंदर भैन जी, हरमन सिंह जी, बहुत बहुत शुक्रिया तुहाडा, धन्नवाद। वाहिगुरू कहिंदे ने तंदुरुस्ती बख्शे सारिआं नूं। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਲਜੀਤ ਵਾਲੀਆ ਜੀ, ਰਜਿੰਦਰ ਬਾਵਾ ਜੀ, ਸ਼ੁਭ ਸਵੇਰ ਦੀਆਂ ਕਾਮਨਾਵਾਂ ਕਰਦੇ ਨੇ। ਕਹਿੰਦੇ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਮਨਜੀਤ ਬਟਾਲਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਭੇਜਦੇ ਨੇ। ਕਰਮਜੀਤ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਇਹ ਕੌਮ ਵੀਰ ਸਿੰਘ ਨਿੱਜਰ ਦਾ ਅੱਜ 16ਵਾਂ ਜਨਮ ਦਿਨ ਆ ਇਹਨਾਂ ਦੇ ਭਾਂਜੇ ਨੇ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ, ਅਤੇ ਇਹ ਕੌਮ ਵੀਰ ਸਿੰਘ ਨੂੰ ਵੀ, ਨਿੱਜਰ ਸਾਹਿਬ, ਬਹੁਤ ਬਹੁਤ ਤੁਹਾਨੂੰ ਵਧਾਈਆਂ 16ਵੇਂ ਜਨਮ ਦਿਨ ਦੀਆਂ। ਵਾਹਿਗੁਰੂ ਤੰਦਰੁਸਤੀ ਬਖਸ਼ੇ, ਜਵਾਨੀਆਂ ਮਾਣੋ, ਖੂਬ ਤਰੱਕੀਆਂ ਕਰੋ। ਹੈਪੀ ਬਰਥਡੇ,
2: ਬਹੁਤ ਬਹੁਤ ਮੁਬਾਰਕਾਂ ਜੀ। ਸਵੀਟ 16 ਬਰਥਡੇ ਤੁਹਾਡਾ, ਅਤੇ ਉਮੀਦ ਕਰਦੇ ਹਾਂ ਤੁਸੀਂ ਇਸ ਦਿਨ ਨੂੰ ਬਹੁਤ ਸੋਹਣੇ ਤਰੀਕੇ ਨਾਲ ਪਰਿਵਾਰ ਨਾਲ ਮਨਾਓਗੇ, ਅਤੇ ਇਸ ਤਰੀਕੇ ਨਾਲ ਹੀ ਅੱਗੇ ਵੀ ਸੋਹਣੇ ਸੋਹਣੇ ਬਰਥਡੇ ਪਰਿਵਾਰ ਨਾਲ ਮਨਾਓ, ਅਤੇ ਇੰਜੋਏ ਕਰੋ ਆਪਣਾ ਦਿਨ। ਹੈਪੀ ਬਰਥਡੇ,
0: ਹੈਪੀ ਵਾਲਾ ਬਰਥਡੇ, ਅਤੇ ਮਨ ਸਾਹਿਬ ਤੁਹਾਨੂੰ ਵੀ ਸ਼ੁਭ ਸਵੇਰ ਦੀਆਂ ਮੁਬਾਰਕਾਂ। ਅਤੇ ਆਪਾਂ ਲੈਣੇ ਤੁਹਾਡੇ ਕੋਲ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ, 1674 AM
3: ਟੈਨਸ਼ਨ 9077973 VY Immigration and Education Consultant.
4: Har kadam tuade naal.
5: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police. Recruiting now. Authorized by the Victorian Government, Melbourne.
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
7: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 September 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 September 2026 ਨੂੰ ਖਤਮ ਹੈ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 31 ਅਗਸਤ 2026 ਤੇ ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਵੀ ਮਾਰਾਂਗੇ ਝਾਂਪ।

ਪਹਿਲੀ ਖਬਰ ਨੇਪਾਲ ਦੇ ਹੜ੍ਹਾਂ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਇਸ ਵਕਤ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਦੇ ਮੁਤਾਬਕ 903 ਲੋਕਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋ ਚੁੱਕੀਆਂ ਨੇ। ANE ਦੇ ਮੁਤਾਬਕ ਹੜ੍ਹਾਂ ਦੇ ਚੱਲਦਿਆਂ ਹਾਲੇ ਵੀ 4200 ਤੋਂ ਵਧੇਰੇ ਲੋਕ ਲਾਪਤਾ ਨੇ। ਲਾਪਤਾ ਲੋਕਾਂ 'ਚ ਵਿਦੇਸ਼ੀ ਸੈਲਾਨੀ ਵਧੇਰੇ ਨੇ। ਸੁਰੱਖਿਆ ਕਰਮੀ, ਵੱਖ ਵੱਖ ਹਾਈਡਰੋ ਇਲੈਕਟ੍ਰੀਸਿਟੀ ਪ੍ਰੋਜੈਕਟ ਦੇ ਵਿੱਚ ਕੰਮ ਕਰਨ ਵਾਲੇ ਸੈਂਕੜਿਆਂ ਕਰਮਚਾਰੀ ਵੀ ਇਸ ਦੇ ਵਿੱਚ ਸ਼ਾਮਲ ਨੇ। ਅਥਾਰਟੀ ਦੀ ਤਰਫ ਤੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਮ੍ਰਿਤਕਾਂ ਦੀ ਗਿਣਤੀ 780 ਤੇ ਲਾਪਤਾ ਲੋਕਾਂ ਦੀ ਗਿਣਤੀ 2500 ਸੀ। ਪਰ ਇਹ ਅੱਜ ਜਿਸ ਵਕਤ ਲਾਈਵ ਖਬਰਾਂ ਦੀ ਸਾਂਝਾ ਪਾ ਰਹੇ ਹਾਂ, ਇਸ ਵਕਤ ਇਹ ਗਿਣਤੀ ਹੋਰ ਜ਼ਿਆਦਾ ਵੱਧ ਚੁੱਕੀ ਹੈ। ਅਥਾਰਟੀ ਨੇ ਇਹ ਵੀ ਦੱਸਿਆ ਹੈ ਕਿ 10,000 ਤੋਂ ਵਧੇਰੇ ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ। ਮੁਹਿੰਮ ਇਸ ਵਕਤ ਬਚਾਅ ਅਤੇ ਤਲਾਸ਼ੀ ਦੀ ਜਾਰੀ ਹੈ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਨੇਪਾਲ ਦੇ ਅੰਦਰ ਜਿਹੜੇ ਸੁਰੰਗਾਂ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਨੂੰ ਕੱਢਣ ਦਾ ਕੰਮ ਤੇਜ਼ੀ ਦੇ ਨਾਲ ਜਾਰੀ ਹੈ। ਨੇਪਾਲ ਸਰਕਾਰ ਦਾ ਕਹਿਣਾ ਹੈ ਕਿ ਹਾਈਡਰੋ ਇਲੈਕਟ੍ਰੀਸਿਟੀ ਯੋਜਨਾਵਾਂ ਦੇ ਦਰਮਿਆਨ ਸੁਰੰਗਾਂ ਦੇ ਵਿੱਚ ਫਸੇ ਕਰਮਚਾਰੀਆਂ ਨੂੰ ਕੱਢਣ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਦੇ ਵਿੱਚ ਤ੍ਰਿਸ਼ੂਲੀ 3A ਸਾਈਟ ਦੇ ਵਿੱਚ ਫਸੇ ਹੋਏ ਲੋਕ ਵੀ ਸ਼ਾਮਲ ਨੇ। ਹਾਲਾਂਕਿ ਸੁਰੰਗਾਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਹਾਲੇ ਬਾਹਰ ਕੱਢਣ ਦਾ ਕੰਮ ਜਿਹੜਾ ਉਸ ਦੇ ਨਾਲ ਜੁੜੀਆਂ ਖਬਰਾਂ ਜਿਹੜੀਆਂ ਉਹ ਬਚਾਅ ਕਰਮੀਆਂ ਦੀ ਤਰਫ ਤੋਂ ਸਾਹਮਣੇ ਨਹੀਂ ਆ ਸਕੀਆਂ। ਪਰ ਇੱਕ ਵੱਡਾ ਦਲ ਚੀਨ ਅਤੇ ਅਜਿਹੇ ਐਕਸਪਰਟਸ ਦੇ ਨਾਲ ਜੁੜਿਆ ਹੋਇਆ ਜਿਹੜਾ ਇਸ ਵਕਤ ਰੈਸਕਿਊ ਆਪਰੇਸ਼ਨ ਦਾ ਤਜਰਬਾ ਵੀ ਰੱਖ ਰਿਹਾ। ਲਗਭਗ 2500 ਲੋਕਾਂ ਨੂੰ ਨੇਪਾਲ ਦੇ ਅਲੱਗ ਅਲੱਗ ਹਾਈਡਰੋ ਇਲੈਕਟ੍ਰਿਕ ਸਾਈਟਸ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬਾਹਰ ਕੱਢਣ ਦੇ ਵਿੱਚ ਜੁਟਿਆ ਹੋਇਆ। ਉੱਧਰ ਇਸ ਦਰਮਿਆਨ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਜਿਹੜੀਆਂ ਵਿੱਤੀ ਮਦਦ ਜਾਂ ਅਲੱਗ ਅਲੱਗ ਤਰੀਕੇ ਦੇ ਨਾਲ ਮਦਦ ਪਹੁੰਚਾਈ ਜਾ ਰਹੀ ਹੈ ਨੇਪਾਲ ਨੂੰ, ਪਰ ਹੈਰਾਨੀ ਅਮਰੀਕਾ ਤੋਂ ਹੁੰਦੀ ਹੈ। ਅਮਰੀਕਾ ਦੀ ਤਰਫ ਤੋਂ ਇਸ ਕੁਦਰਤੀ ਆਫ਼ਤ ਦੇ ਦਰਮਿਆਨ ਨੇਪਾਲ ਦੇ ਲਈ ਮਹਿਜ਼ 3.5 ਮਿਲੀਅਨ ਅਮਰੀਕੀ ਡਾਲਰ ਦੀ ਮਦਦ ਹੀ ਦਿੱਤੀ ਗਈ ਹੈ। ਇਸ ਆਫ਼ਤ ਦੇ ਵਿੱਚ ਹੁਣ ਤੱਕ ਜਿਹੜੇ 900 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਇਹ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਸ਼ੰਕਾ ਹੈ। ਪਰ ਅਮਰੀਕੀ ਵਿਦੇਸ਼ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਹੀ ਅਮਰੀਕਾ ਦੇ ਲਈ ਸਭ ਤੋਂ ਵੱਡੀ ਤਰਜੀਹ ਹੈ। ਵਿਭਾਗ ਦੇ ਮੁਤਾਬਕ ਨੇਪਾਲ ਅਤੇ ਚੀਨ ਦੇ ਵਿੱਚ ਅਮਰੀਕੀ ਸਫਾਰਤਖਾਨੇ ਦੇ ਅੰਦਰ ਰਾਹਤ ਅਤੇ ਬਚਾਅ ਦੇ ਕੰਮ ਦਿੱਤੇ ਜਾ ਰਹੇ ਨੇ। ਪਰ ਅਮਰੀਕਾ ਦੇ ਨਾਲੋਂ ਵਧੇਰੇ ਵਿੱਤੀ ਮਦਦ ਤਾਂ ਇਸ ਵਕਤ ਆਸਟ੍ਰੇਲੀਆ ਦੀ ਤਰਫ ਤੋਂ ਦੇ ਦਿੱਤੀ ਗਈ ਹੈ। ਅਮਰੀਕਾ ਜਿਸ ਦੀ ਤਰਫ ਤੋਂ ਹਰ ਕਿਸੇ ਵੀ ਵੱਡੀ ਜਿਹੜੀ ਵਿਨਾਸ਼ਕਾਰੀ ਘਟਨਾ ਦੁਨੀਆ ਭਰ ਦੇ ਵਿੱਚ ਵਾਪਰਦੀ ਹੈ ਉਸ ਦੇ ਅੰਦਰ ਸਭ ਤੋਂ ਵੱਧ ਚੜ੍ਹ ਕੇ ਮਦਦ ਦਿੱਤੀ ਜਾਂਦੀ ਹੈ। ਪਰ 26 ਅਗਸਤ ਦੇ ਦਿਨ ਨੇਪਾਲ ਅਤੇ ਤਿੱਬਤ ਦੀ ਬਾਰਡਰ ਦੇ ਉੱਤੇ ਆਏ ਇਸ ਹੜ੍ਹ ਦੇ ਦਰਮਿਆਨ ਹਾਲੇ ਵੀ ਵਧੇਰੇ ਮਦਦ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਨੇਪਾਲ ਦੇ ਵਿੱਚ ਹੜ੍ਹਾਂ ਦੇ ਚੱਲਦਿਆਂ ਨੁਕਸਾਨੀਆਂ ਗਈਆਂ ਸੜਕਾਂ ਅਤੇ ਪੁਲਾਂ ਨੂੰ ਵੀ ਦੁਬਾਰਾ ਬਣਾਉਣ ਦੇ ਲਈ ਭਾਰਤ ਅਤੇ ਚੀਨ ਰਲ ਕੇ 42 ਦੇ ਕਰੀਬ ਬੇਲੀ ਬ੍ਰਿਜ ਬਣਾਉਣ ਦੀ ਕੰਮ ਨੂੰ ਸ਼ੁਰੂ ਕਰਨਗੇ। ਭਾਰਤ ਨੇ ਹੁਣ ਤੱਕ 68 ਟਨ ਰਾਹਤ ਸਮੱਗਰੀ ਭੇਜੀ ਹੈ। ਇਸ ਦੇ ਨਾਲ ਹੀ ਸੁਰੰਗਾਂ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਟਨਲ ਮਾਹਰਾਂ, ਫੋਰੈਂਸਿਕ ਮਾਹਰਾਂ ਅਤੇ ਤਕਨੀਕੀ ਟੀਮਾਂ ਨੂੰ ਵੀ ਨੇਪਾਲ ਦੇ ਵਿੱਚ ਭੇਜਿਆ ਗਿਆ। ਭਾਰਤ ਨੇ ਕੰਬਰ, ਸਲੀਪਿੰਗ ਬੈਗ, ਤਰਪਾਲਾਂ, ਹਾਈਜੀਨ ਕਿੱਟਾਂ ਆਦਿ ਦੀ ਵੀ ਸੁਰੱਖਿਆ ਮੁਹੱਈਆ ਕਰਵਾਈ ਹੈ। ਇਸ ਤੋਂ ਇਲਾਵਾ 230 ਫੁੱਟ ਲੰਮੇ ਬੇਲੀ ਬ੍ਰਿਜ ਨੂੰ ਬਣਾਉਣ ਦੇ ਲਈ ਸਮਾਨ ਵੀ ਨੇਪਾਲ ਪਹੁੰਚਾਇਆ ਜਾ ਚੁੱਕਿਆ। ਜਲਦ ਹੀ 7 ਹੋਰ ਬ੍ਰਿਜਾਂ ਦੇ ਲਈ ਸਮਾਨ ਅਤੇ ਤਕਨੀਕੀ ਟੀਮ ਭਾਰਤ ਦੀ ਤਰਫ ਤੋਂ ਭੇਜ ਦਿੱਤੀ ਜਾਏਗੀ। ਉਧਰ ਦੂਸਰੇ ਪਾਸੇ ਜੰਗਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਨੇ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਯਾਨੀ IRGC ਨੇ ਸੋਮਵਾਰ ਦੇ ਦਿਨ ਜਾਰਡਨ ਦੇ ਵਿੱਚ ਕਿੰਗ ਹੁਸੈਨ ਅਤੇ ਅਲ ਅਜ਼ਰਕ ਦੇ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਇੱਕ ਵੱਡਾ ਬੈਲਿਸਟਿਕ ਮਿਜ਼ਾਈਲ ਹਮਲਾ ਕੀਤਾ। ਇਹ ਹਮਲਾ ਇਰਾਨ ਦੇ ਲਾਰਕ ਟਾਪੂ ਦੇ ਉੱਤੇ ਹਾਲੀਆ ਦੇ ਵਿੱਚ ਹੋਏ ਜਿਹੜੇ ਅਮਰੀਕੀ ਹਮਲੇ ਦੇ ਬਦਲੇ ਦੇ ਵਿੱਚ ਕੀਤਾ ਗਿਆ। ਇਰਾਨੀ ਸਰਕਾਰੀ ਮੀਡੀਆ ਦੇ ਮੁਤਾਬਕ ਰੈਵੋਲਿਊਸ਼ਨਰੀ ਗਾਰਡਸ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਲਾਰਕ ਟਾਪੂ ਦੇ ਉੱਤੇ ਅਮਰੀਕੀ ਹਮਲੇ ਦਾ ਜਵਾਬ ਇਰਾਨ ਦੀ ਤਰਫ ਤੋਂ ਦਿੱਤਾ ਜਾਏਗਾ। ਇਰਾਨੀ ਪ੍ਰਸ਼ਾਸਕ ਦੀ ਤਰਫ ਤੋਂ ਇੱਕ ਉੱਥੋਂ ਦੇ ਸਰਕਾਰੀ ਟੀ ਵੀ ਚੈਨਲ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਲਾਰਕ ਟਾਪੂ ਦੇ ਉੱਤੇ ਅਮਰੀਕੀ ਹਮਲੇ ਦੇ ਵਿੱਚ ਹਾਲਾਂਕਿ ਕਈ ਇਰਾਨੀ ਕਰਮਚਾਰੀ ਅਤੇ ਨਾਗਰਿਕ ਮਾਰੇ ਗਏ ਸੀ, ਜਿਸ ਦਾ ਬਦਲਾ ਹੁਣ ਜਾਰਡਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਲਾਰਕ ਟਾਪੂ ਇਤਿਹਾਸਕ ਅਤੇ ਰਣਨੀਤਿਕ ਫੌਜੀ ਮਹੱਤਵ ਰੱਖਦਾ ਹੈ ਕਿਉਂਕਿ ਇਸ ਦੇ ਵਿੱਚ ਇਰਾਨੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਯਾਨੀ IRGC ਦੇ ਲਈ ਜਲ ਸੈਨਾ ਦਾ ਇੱਕ ਅੱਡਾ ਵੀ ਹੈ। ਇਹ ਟਾਪੂ ਭੂਗੋਲਿਕ ਤੌਰ ਦੇ ਉੱਤੇ ਹੌਰਮੁਜ਼ ਸਟ੍ਰੇਟ ਦੇ ਪ੍ਰਮੁੱਖ ਸ਼ਿਪਿੰਗ ਲੇਨਜ਼ ਦੀ ਸਿੱਧੀ ਨਿਗਰਾਨੀ ਕਰਨ ਦੇ ਲਈ ਵੀ
एक बड़ा वधिया स्ट्रैटेजिक टापू या जमीनी हिस्सा है। इतिहासक रिकॉर्ड टापू के उत्ते वख-वख सरगर्म फौजी गतिविधियां दर्शाते हैं। खास तौर के उत्ते हॉर्मुज स्ट्रेट के दुनिया भर की जिहड़ी ऊर्जा की सप्लाई के लिए एक महत्वपूर्ण राहदारी होने के चलद इस टापू के उत्ते अमरीका का किया गया निशाना ईरान नू डराण के मकसद के नाल हो सकता दसिया जा रहा। वैसे इस दरमियान दुनिया भर के होर भी खबर ने, पर भारत के नाल जुड़िया हुई खबर की सांझ पाईए, जिथे भारत के भारत के प्रधानमंत्री नरेंद्र मोदी शंघाई सहयोग संगठन यानी SCO समिट के लिए हिस्सा लैन वास्ते ते कई दवलिया मीटिंगा दे बाद उज़्बेकिस्तान तो हुण किर्गिस्तान पहुँच गए ने। हवाई अड्डे दे उत्ते उन्हां दा स्वागत किर्गिस्तान दे मंत्रीमंडल दे चेयरमैन आदिल बेक एलोशविच ने किया। दस दईए कि इस दरम्यान किर्गिस्तान SCO समिट का आयोजन कर रहा, जिथे रूस चीन के राष्ट्रपतियों तो इलावा अलग अलग मध्य एशियाई देशों के प्रमुख पहुँच रहे ने। शुरुआत दे विच SCO समिट 10 मैंबर देशों के नाल जुड़िया होया एक बनिया होया एक ग्रुप से, बाद दे विच इस दे अंदर 15 भाईवाल देश शामिल कर ले गए। दो निरीक्षक देशों नू भी इस दे विच शामिल किया गया। इस दरम्यान चीन रूस कजाकिस्तान तजाकिस्तान उज़्बेकिस्तान जिन्होंने 2001 दे विच SCO समिट की स्थापना की सी, ते सने किर्गिस्तान भारत ते पाकिस्तान 2017 दे विच इस दे पूर्ण मैंबर बने सी, ते उस तो बाद 2023 च ईरान 2024 दे विच बेलारूस नू भी इस दे विच शामिल कर लिया गया। सम्मेलन तो इलावा मोदी ने किर्गिस्तान दे राष्ट्रपति जपारोव ते रूसी राष्ट्रपति वलादिमीर पुतिन दे नाल अलग तो दवलियां बैठकां भी करनियां ने। मध्य एशियाई देशों की यात्रा तो बाद प्रधानमंत्री भारत आके ब्रिक्स समिट दे विच भारत की मेज़बानी दे लई भी कामकाज संभालणगे। इस दरम्यान हुण पूरे देश दे विच इको ही सरकारी घड़ी होएगी, एक वक्री खबर है। सारा समा इंडियन स्टैंडर्ड टाइम यानी IST दे उत्ते चलेगा। इस दरम्यान सरकार ने लीगल मैट्रियोलॉजी यानी इंडियन स्टैंडर्ड टाइम रूल्स 2026 नू नोटिफाई कर दिता है। जिवें इंग्लैंड दे ग्रीनविच मीन टाइम नू ते आस्ट्रेलिया दे विच आस्ट्रेलियन ईस्टर्न स्टैंडर्ड टाइम नू एक स्टैंडर्ड टाइम यानी कि एक सही समा मनिया जाता है, तो उसके अगे पिछे अलग अलग टाइम जोन स्थापित कीतिया जांदियां ने। इसे तरीके दे नाल भारत दे विच IST एक रेफरेंस मनिया जाएगा। यह नियम कंज्यूमर अफेयर्स मिनिस्ट्री ने 27 अगस्त नू ही नोटिफाई कर दिता सी, पर यह नियम 180 दिन बाद लागू होना है। अलग अलग सरकारी विभागों बिजनेसिज संस्थावां नू अपने सिस्टम नू इसे हिसाब दे नाल ढालन की लोड़ होएगी। 27 अगस्त नू कंज्यूमर अफेयर मिनिस्ट्री ने नोटिफाई करन तो बाद कह दिता कि पूरे देश दे विच मार्च 2027 तो यह IST यानी इंडियन स्टैंडर्ड टाइम नू लागू कर दिता जाना है। हुण तक तो यह हुंदा सी कि कॉमन टाइम रेफरेंस नहीं सी, पर नवे नियमों के मुताबिक IST ही चलेगा। केंद्र सरकार का कहना है कि बैंकिंग डिजिटल पेमेंट टेलीकॉम रेलवे पावर सिस्टम कंप्यूटर नैटवर्क सरकारी रिकॉर्ड आदि के उत्ते जिहड़ी टाइम स्टैंप है जिस दे उत्ते काफ़ी रिकॉर्ड निर्भर करते हैं उस दे विच अक्सर अंतर देखने को मिलता है। अदालती कार्रवाइया दे विच यही अंतर किसी भी बड़े मामले दे विच बचन का या फसन का कारण बन जाता है। अजय दे विच हुण IST का ही इस्तेमाल देश भर दे विच सिस्टम्स दे अंदर किया जाएगा। बैंकिंग डिजिटल भुगतान लैन देन इस स्टीक टाइम स्टैंपिंग दी इस्तेमाल करनगे, इसका यूज करनगे वरतों करनगे, ते रेलवे एयरपोर्ट्स ते बाकी दे ट्रांसपोर्ट सिस्टम दे विच भी बेहतर तालमेल हो सकेगा। पावर सिस्टम दूर संचार इंटरनेट दे विच भी कामकाज नू भरोसेमंद बनाने सरकारी ते लीगल रिकॉर्ड की मेनटेनेंस नू बेहतर करन ते एमरजेंसी ते बाकी दूसरे टाइम सेंसिटिव जिहड़ियां सर्विसिज ने उस दे विच भी तालमेल बिठाने लई इस नू लागू किया जा रहा है। वैसे IST का समा CSIR NPL दे एटोमिक क्लॉक नैटवर्क ISRO दे मुताबक हुंदा है। देश भर दे विच सटीक समय दे लई 5 रीजनल लैब्स अहमदाबाद बेंगलुरु भुवनेश्वर फरीदाबाद गुवाहाटी दे विच नैटवर्क तैयार किया जा रहा है। हुण तक विदेशी नैविगेशन सिस्टम का भी इस्तेमाल हुंदा सी, पर भारत हुण अपना नैविगेशन सिस्टम NAVIC का भी इस्तेमाल करना शुरू कर देगा। उधर भारत दे नाल जुड़ियां दूजियां खबरां दी सांझ पाईए तां उत्तराखंड दे हल्द्वानी दे विच वाल्मीकि भाईचारे दे एक मैंबर दी शिकायत दे उत्ते कांग्रेस नेता राहुल गांधी दे खिलाफ FIR दर्ज कीती गई है। शिकायतकर्ता दा दोष है कि कांग्रेस नेता राहुल
राहुल गांधी ने कांग्रेस के प्रमुख मल्लिकार्जुन खड़गे के प्रोग्राम के विच होए एक धार्मिक प्रोग्राम नू जाति दा रंग दे दिता। खबर एजेंसी PTI के मुताबक पुलिस ने दस्या है कि FIR के विच भारतीय न्याय संहिता दी अलग अलग धारावां नू तहत मामला दर्ज किया गया, जो कि दो अलग अलग समूहों या वध दे विच जानबुझ के धार्मिक भावनावां नू ठेस पहुंचाने दे नाल संबंधित है। पुलिस के मुताबिक अनुसूचित जाति ते अनुसूचित जनजाति के अधिनियम 1999 के तहत अलग अलग धारावां लगाईआं गईआं ने। दस दईए कि इस दरमियान हल्द्वानी के थाने के विच यह शिकायत दर्ज करवाई गई है, जिस दे विच दिल्ली के अंदर 29 अगस्त के दिन हुई एक प्रैस कॉन्फ्रेंस के विच राहुल गांधी की तरफ तो एक भाईचारे के लिए कीतियां टिप्पणियां नू उस भाईचारे दीआं भावनावां नू ठेस पहुंचाने का एक मामला दस के यह शिकायत दर्ज करवाई गई सी। राहुल गांधी ने एक प्रैस कॉन्फ्रेंस से कहा कि 8 अगस्त नू कांग्रेस के प्रमुख मल्लिकार्जुन खड़गे की हल्द्वानी के विच रैली हुंदी है, ते 10 अगस्त नू भाजपा RSS के लोग उन्हां दा मंच तो शुद्धिकरण करते हैं, तो इस तरीके दे नाल दिखाया जाता है क्योंकि खड़गे जी अनुसूचित जाति तो आते हैं, तो उन्होंने आने तो बाद हल्द्वानी नू साफ किया जा रहा है। हालांकि इस प्रैस कॉन्फ्रेंस तो बाद यह मामला होर भी गर्म हो गया है, क्योंकि उत्तराखंड के मुख्यमंत्री पुष्कर सिंह धामी ने भी इस दे उत्ते सफाई दी है। इस प्रैस कॉन्फ्रेंस दे विच राहुल गांधी की तरफ तो लगाए गए दोषों का जवाब देंदे आ उत्तराखंड के मुख्यमंत्री ने कहा कि जिन्होंने भी उत्थे शुद्धिकरण किया उस दे विच भाजपा का कोई कारकुन शामिल नहीं सी, इस करके राहुल गांधी नू अजिहियां कोई टिप्पणियां देने तो गुरेज करना चाहिदा सी। उत्थे हरियाणवी सिंगर अंकित बालियान दे कतल मामले दे विच पुलिस ने दो लोगों नू मुठभेड़ दे विच मारन दा दावा किया। पछमी उत्तर प्रदेश दे हरियाणा दे नाल लगदे शामली दे विच बुधवार देर शाम अंकित बालियान दी जिम तो बाहर निकलदे गोलियां मार के उन्हां दी कार दे विच हत्या कर दित्ती गई सी। हुण शामली दी पुलिस दी तरफ तो दस्या गया है कि इस मामले दे विच रात समय नाकाबंदी कर दित्ती गई, चौराहियां दे उत्ते वाहनां दी लाजमी जांच की जा रही सी। इस दरमियान ऐतवार तड़के सवेरे 4 बजे मोटरसाइकिल के उत्ते सवार दो बदमाश एक पुलिस चैकपोस्ट तो गुजरते ने, पुलिस ने उन्होंने रोकने की कोशिश की। तो बजाए बदमाशा ने जान तो मारन की नीयत के नाल पुलिस के उत्ते ही गोली चला दी। एक गोली पुलिस की गड्डी दे विच लगी, बदमाशा ने भजन की कोशिश की ते बदमाशा नू फड़ लिया गया। इना ए एक गली दे विच फस गए, पुलिस ने घेरन तो बाद मोर्चा संभालिया ते इस तो बाद उन्होंने फिर तो पुलिस दे उत्ते गोलीबारी शुरू कर दी। जवाब दे विच पुलिस दे दो कांस्टेबल गंभीर रूप दे विच जख्मी हो गए ते उन्हां दोवां बदमाशा दे उत्ते भी गोलियां चलाईयां गईयां। पुलिस की जवाबी कार्रवाई दे विच दोवां दी इलाज के दरमियान मौत हो गई, बाद हस्पताल ले जाया गया सी। उथे ही होरना खबरां दी सांझ पाईए ते भारत तो बाद हुण आस्ट्रेलिया दीआं खबरां, जिथे आस्ट्रेलिया दे विच वन नेशन पार्टी दी नेता पॉलिन हैंसन ने प्रधानमंत्री एंथनी अल्बनीज ते ट्रेजरर जिम चाम्स दे उत्ते दोष मढ़े ने। उन्हें कहा है कि अज सवेर वेले फेसबुक दे उत्ते कि जिमें बरतानिया दे विच सियासतदान एन वाइटकॉम दी हत्या कर दिती गई सी, कतल जां उन्हां दी मौत हो गई सी, उस कतल मामले दी तरह ही हुण आस्ट्रेलिया दे विच भी एक सियासी जहर फूकिया जा रहा, ते इह जहर एंथनी अल्बनीज ते ट्रेजरर जिम चाम्स फूक रहे ने। हैंसन दे इह कमेंट एंथनी अल्बनीज दी क्वींसलैंड सूबे दे विच ऐतवार दे दिन हुई कॉन्फ्रेंस तो बाद सामने आए ने, जिस दे विच वन नेशन पार्टी ने इसनू देश दी वंडन वाली एक स्पीच करार दिता। हालांकि इस दरमियान जिहड़ियां वैस्टर्न आस्ट्रेलिया च हुईयां उपचुनाव ने जिस दे विच सीक्रेट हार्बर दे अंदर वन नेशन ने जित हासिल कीती है। उस जित तो बाद पॉलिन हैंसन दा कहना है कि प्रधानमंत्री ते उन्हां दे ट्रेजर दी दो तरह की भाषा एक डबल स्टैंडर्ड ने, एक पासे तां ओह देश दे विच इस किस्म की गल करते हैं कि वन नेशन पार्टी बनती है, तो दूसरे पासे ओह खुद व्यक्ति विशेषां दे खिलाफ नफरत भरिया टिप्पणियां करते हैं। अजय दे विच लिबरल पार्टी दे फ्रंट बेंचर एंड्रयू हैस्टी
ਜਿਹੜੇ ਕਿ ਕੈਨਿੰਗ ਦੀ ਸੀਟ ਤੋਂ ਜਿੱਤ ਕੇ ਆਉਂਦੇ ਨੇ ਉਹਨਾਂ ਦੇ ਹੀ ਹਲਕੇ ਦੇ ਵਿੱਚ ਸੀਕਰਟ ਹਾਰਬਰ ਦੀ ਇਹ ਸੂਬਾਈ ਸੀਟ ਪੈ ਜਾਂਦੀ ਹੈ ਜਿੱਥੋਂ ਵਨ ਨੇਸ਼ਨ ਪਾਰਟੀ ਹੁਣ ਜਿੱਤੀ ਹੈ ਜਾਂ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਲਿਊਕ ਹੈਜਰਗਨ ਜਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਵਧੇਰੇ ਸਿਕਿਉਰਿਟੀ ਦੀ ਲੋੜ ਹੈ ਕਿਉਂਕਿ ਔਨਲਾਈਨ ਉਹਨਾਂ ਦੇ ਉੱਤੇ ਵਧੇਰੇ ਜਿਹੜੇ ਤੰਜ ਕਸੇ ਜਾ ਰਹੇ ਨੇ ਹਾਲਾਂਕਿ ਐਂਡਰਿਊ ਹੈਸਟੀ ਨੇ ਵਨ ਨੇਸ਼ਨ ਪਾਰਟੀ ਦਾ ਨਾਂ ਤਾਂ ਨਹੀਂ ਲਿਆ ਪਰ ਚਾਹੇ ਸੱਤਾਧਾਰੀ ਧਿਰ ਲੇਬਰ ਹੋਵੇ ਚਾਹੇ ਵਿਰੋਧੀ ਧਿਰ ਲਿਬਰਲ ਨੈਸ਼ਨਲ ਗੱਠਜੋੜ ਵਨ ਨੇਸ਼ਨ ਪਾਰਟੀ ਨੂੰ ਇਸ ਵਕਤ ਹਰ ਕੋਈ ਸਿਆਸਤਦਾਨ ਘੇਰਦਾ ਨਜ਼ਰ ਆਉਂਦਾ ਉਹਨਾਂ ਦੀ ਚਾਹੇ ਰਣਨੀਤੀ ਆਉਣ ਚਾਹੇ ਉਹਨਾਂ ਦੇ ਕਿਸੇ ਨਾ ਕਿਸੇ ਦੂਸਰੇ ਸਿਆਸਤਦਾਨ ਦੀ ਵਜ੍ਹਾ ਦੇ ਚੱਲਦਿਆਂ ਉੱਧਰ ਆਸਟ੍ਰੇਲੀਆ ਦੀ ਅਟਾਰਨੀ ਜਨਰਲ ਮਿਚੇਲ ਰੋਲੈਂਡ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦੇ ਸਮਾਰਟ ਗਲਾਸਿਸ ਇੰਪੋਰਟ ਕਰਵਾਉਣੇ ਵਿਦੇਸ਼ ਤੋਂ ਲੈ ਕੇ ਆਉਣੇ ਆਸਟ੍ਰੇਲੀਆ ਦੇ ਵਿੱਚ ਪਾਬੰਦ ਹੋਣਗੇ ਹਾਲਾਂਕਿ ਮੇਟਾ ਦੇ ਦੁਆਰਾ ਵੇਚੇ ਜਾ ਰਹੇ ਚਸ਼ਮਿਆਂ ਦੇ ਉੱਤੇ ਮਿਚੇਲ ਰੋਲੈਂਡ ਦੀ ਤਰਫ ਤੋਂ ਕੋਈ ਖਾਸ ਟਿੱਪਣੀ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਅਸੀਂ ਕਮਿਊਨਿਟੀ ਕੰਸਲਟੇਸ਼ਨ ਤੋਂ ਬਾਅਦ ਅਜਿਹੇ ਚਸ਼ਮਿਆਂ ਦੇ ਇੰਪੋਰਟ ਕਰਨ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਗਾਉਣ ਅਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵਿੱਢਣ ਦੇ ਲਈ ਰਾਹ ਤਿਆਰ ਕਰ ਰਹੇ ਹਾਂ ਦੱਸ ਦਈਏ ਕਿ ਇਸ ਦਰਮਿਆਨ ਮਿਚੇਲ ਰੋਲੈਂਡ ਨੇ ਪ੍ਰਾਈਵੇਸੀ ਲਾਜ਼ ਨੂੰ ਲੈ ਕੇ ਕੁਝ ਬਦਲਾਅ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਸੁਝਾਏ ਉਹਨਾਂ ਦੱਸਿਆ ਕਿ ਪ੍ਰਾਈਵੇਸੀ ਲਾਜ਼ ਦੇ ਵਿੱਚ ਇਹ ਤਬਦੀਲੀਆਂ ਹੋਣ ਜਾ ਰਹੀਆਂ ਨੇ ਉਦਾਹਰਣ ਦੇ ਤੌਰ ਦੇ ਉੱਤੇ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਕੰਮ ਕਰਨ ਤੋਂ ਪਹਿਲਾਂ ਜਿਹੜੇ ਕਰਮਚਾਰੀਆਂ ਦੀਆਂ ਕਾਫੀ ਨਿੱਜੀ ਜਾਣਕਾਰੀਆਂ ਕੰਪਨੀਆਂ ਦੀ ਤਰਫ ਤੋਂ ਕਲੈਕਟ ਕੀਤੀਆਂ ਜਾਂਦੀਆਂ ਨੇ ਉਸ ਨੂੰ ਵੀ ਨਾ ਕਲੈਕਟ ਕਰਨ ਦਾ ਇੱਕ ਵਿਚਾਰ ਫਿਲਹਾਲ ਸਾਹਮਣੇ ਆ ਰਿਹਾ ਇਹ ਫਿਲਹਾਲ ਸਿਰਫ ਪ੍ਰਸਤਾਵ ਨੇ ਇਸ ਤੋਂ ਇਲਾਵਾ ਆਸਟ੍ਰੇਲੀਅਨ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵਧੇਰੇ ਜਾਣਕਾਰੀਆਂ ਦਰਜ ਨਾ ਕਰਨੀਆਂ ਪੈਣ ਸੋਸ਼ਲ ਇੰਜਨਸ ਨੂੰ ਆਪਣੀਆਂ ਨਿੱਜੀ ਜਾਣਕਾਰੀਆਂ ਨਾ ਦੇਣੀਆਂ ਪੈਣ ਇਸ ਨੂੰ ਲੈ ਕੇ ਵੀ ਇੱਕ ਵਿਚਾਰ ਤਿਆਰ ਕੀਤਾ ਜਾ ਰਿਹਾ ਹੈ ਵੈਸੇ ਸੋਸ਼ਲ ਮੀਡੀਆ ਦੀ ਗੱਲ ਜਦੋਂ ਆਉਂਦੀ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਟੀਨਏਜਰ ਬੱਚੇ ਜਿਹੜੇ ਨੇ ਇਸ ਵਕਤ ਆਰਟੀਫਿਸ਼ਲ ਇੰਟੈਲੀਜੈਂਸ ਯਾਨੀ AI ਪਲੈਟਫਾਰਮ ਦੇ ਉੱਤੇ ਕਿੰਨਾ ਜ਼ਿਆਦਾ ਨਿਰਭਰ ਕਰ ਰਹੇ ਨੇ ਅਤੇ ਇਸ ਦੀ ਵਜ੍ਹਾ ਦੇ ਚੱਲਦਿਆਂ ਉਹਨਾਂ ਦੀ ਪੜ੍ਹਾਈ ਦੇ ਉੱਤੇ ਵੀ ਕਿੰਨੇ ਅਸਰ ਪੈ ਰਹੇ ਨੇ ਉਹਨਾਂ ਦੀ ਜਾਣਕਾਰੀ ਦੇ ਉੱਤੇ ਇਸ ਦੇ ਨਾਲ ਜੁੜਿਆ ਇੱਕ ਹੋਰ ਸਰਵੇਖਣ ਸਾਹਮਣੇ ਆਇਆ ਨਿਊਜ਼ ਐਂਡ ਯੰਗ ਆਸਟ੍ਰੇਲੀਅਨ ਰਿਪੋਰਟ 2026 ਦੇ ਮੁਤਾਬਕ ਜਿਹੜੀ ਅੱਜ ਸੋਮਵਾਰ ਦੇ ਦਿਨ ਰਿਲੀਜ਼ ਕੀਤੀ ਗਈ ਜਿਸ ਦੇ ਵਿੱਚ 47% ਬੱਚੇ ਜਿਨ੍ਹਾਂ ਦੀ ਉਮਰ 10 ਤੋਂ 17 ਸਾਲ ਦੇ ਦਰਮਿਆਨ ਹੈ ਉਹ ਮੰਨਦੇ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ

ਮਹੀਨੇ ਦੇ ਦਰਮਿਆਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਇਹ ਦੱਸਿਆ ਸੀ ਕਿ 10 ਤੋਂ 17 ਸਾਲ ਦੀ ਉਮਰ ਵਰਗ ਦੇ ਬੱਚੇ ਆਰਟੀਫਿਸ਼ੀਅਲ ਇੰਟੈਲੀਜੈਂਸ ਪਲੈਟਫਾਰਮ ਦੇ ਉੱਤੇ ਇੰਨਾ ਨਿਰਭਰ ਕਰਦੇ ਨੇ ਕਿ ਉਹਨਾਂ ਦੀ ਆਪਣੀ ਲਿਟਰੇਸੀ ਉਹਨਾਂ ਦੀ ਆਪਣੀ ਸਾਖਰਤਾ ਦੇ ਵਿੱਚ ਫਰਕ ਆ ਰਿਹਾ। ਉੱਥੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ। NSW ਤੋਂ ਮੂਰੇ ਡਾਰਲਿੰਗ ਬੇਸਿਨ ਅਥਾਰਟੀ ਯਾਨੀ MDBEA ਹੁਣ ਅਦਾਲਤ ਦੇ ਵਿੱਚ ਲਗਭਗ $1.5 billion ਦਾ ਕਲਾਸ ਐਕਸ਼ਨ ਜਿਹੜਾ ਉਹਨਾਂ ਦੇ ਖਿਲਾਫ ਦਾਇਰ ਕੀਤਾ ਗਿਆ ਸੀ। 28,000 ਦੇ ਕਰੀਬ ਜ਼ਿਮੀਂਦਾਰਾਂ ਅਤੇ ਦੂਸਰਿਆਂ ਲੋਕਾਂ ਦੀ ਤਰਫ ਤੋਂ ਉਸ ਨੂੰ ਹੁਣ ਜਿੱਤ ਲਿਆ ਗਿਆ। NSW ਸੁਪਰੀਮ ਕੋਰਟ ਦੇ ਵਿੱਚ MDBEA ਦੇ ਖਿਲਾਫ ਕੀਤੀ ਇਹ ਟਿੱਪਣੀ ਕਿ ਨਹਿਰੀ ਪਾਣੀ ਦੇ ਚੱਲਦਿਆਂ ਹੋਇਆ ਜਿਹੜਾ ਵੀ ਨੁਕਸਾਨ ਹੈ ਉਹ MDBEA ਯਾਨੀ ਮੂਰੇ ਡਾਰਲਿੰਗ ਬੇਸਿਨ ਅਥਾਰਟੀ ਨੂੰ ਭਰਨਾ ਚਾਹੀਦਾ। ਇਸ ਗੱਲ ਤੋਂ ਨਿਊ ਸਾਊਥ ਵੇਲਜ਼ ਦੀ ਸਿਖਰਲੀ ਅਦਾਲਤ ਸਹਿਮਤ ਨਹੀਂ ਹੋਈ। 750 million ਤੋਂ ਲੈ ਕੇ $1.5 billion ਦੇ ਦਰਮਿਆਨ ਦਾ ਜਿਹੜਾ ਖਾਮਿਆਜ਼ਾ ਮੰਗਿਆ ਜਾ ਰਿਹਾ ਸੀ 28,000 ਦੇ ਕਰੀਬ ਲੋਕਾਂ ਦੀ ਤਰਫ ਤੋਂ ਦਾਇਰ ਕੀਤੇ ਇਸ ਕਲਾਸ ਐਕਸ਼ਨ ਦੇ ਵਿੱਚ, ਪਰ ਗੋਲਬਨ ਮੂਰੇ ਰੀਜਨ ਦੇ ਵਿੱਚ ਜਿਹੜਾ NSW ਅਤੇ ਵਿਕਟੋਰੀਆ ਦੇ ਦਰਮਿਆਨਾ ਇਲਾਕਾ ਉਸ ਦੇ ਵਿੱਚ ਫੈਲੇ ਇਸ ਨਹਿਰੀ ਪਾਣੀ ਦੇ ਸਪਲਾਈ ਸਿਸਟਮ ਨੂੰ ਲੈ ਕੇ ਬਣੀ ਹੋਈ ਜਿਹੜਾ ਬਣਾਇਆ ਹੋਇਆ ਜਿਹੜਾ ਸਰਕਾਰੀ ਅਦਾਰਾ ਹੈ ਉਸ ਨੂੰ ਅਦਾਲਤ ਨੇ ਬੇਕਸੂਰ ਦੱਸਿਆ। ਉਹਨਾਂ ਕਿਹਾ ਕਿ ਇਹ ਨਹਿਰੀ ਪਾਣੀ ਦੇ ਨਾਲ ਜੁੜੇ ਹੋਏ ਅਦਾਰੇ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ ਜੇਕਰ ਕੋਈ ਰੀਵਰ ਦੇ ਪਾਣੀ ਦੇ ਚੱਲਦਿਆਂ ਕਿਸੇ ਇਲਾਕੇ ਦੇ ਵਿੱਚ ਕਿਸੇ ਲੋਕਾਂ ਦਾ ਜਿਹੜਾ ਹੈ ਉਹ ਨੁਕਸਾਨ ਹੋ ਰਿਹਾ ਹੈ। ਦੱਸ ਦਈਏ ਕਿ ਸਾਲ 2017 ਤੋਂ 2019 ਦੇ ਦਰਮਿਆਨ ਆਏ ਹੜ੍ਹਾਂ ਅਤੇ ਦੂਸਰੀਆਂ ਵਜੋਹਾਤ ਦੇ ਚੱਲਦਿਆਂ MDBEA ਯਾਨੀ ਮੂਰੇ ਡਾਰਲਿੰਗ ਬੇਸਿਨ ਅਥਾਰਟੀ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਸੀ। ਉੱਥੇ ਆਸਟ੍ਰੇਲੀਆ ਦੇ ਵਿੱਚ ਭਾਰ ਘਟਾਉਣ ਦੇ ਲਈ ਜਾਂ ਫਿਰ ਡਾਇਬਟੀਜ਼ ਦੇ ਨਾਲ ਜੁੜੀਆਂ ਹੋਈਆਂ ਅਜ਼ੰਪਿਕ ਵਰਗੀਆਂ ਦਵਾਈਆਂ ਨੂੰ ਅਕਸਰ ਕਿਸ ਤਰੀਕੇ ਦੇ ਨਾਲ ਡਾਕਟਰ ਬੇਪਰਵਾਹ ਤਰੀਕੇ ਦੇ ਨਾਲ ਪ੍ਰਿਸਕ੍ਰਾਈਬ ਕਰ ਦਿੰਦੇ ਨੇ ਇਸ ਦੀ ਇੱਕ ਹੋਰ ਉਦਾਹਰਣ ਸਾਹਮਣੇ ਆਉਂਦੀ ਹੈ। ਦੱਸ ਦਈਏ ਕਿ ਕੇਟ ਜਿਸ ਇਹ ਅਸਲੀ ਨਾਮ ਨਹੀਂ ਹੈ ਮਹਿਲਾ ਦਾ ਜਿਸ ਨੂੰ ਹਸਪਤਾਲ ਦੇ ਵਿੱਚ ਸਾਲ 2022 ਦੇ ਅੰਦਰ ਭਰਤੀ ਕਰਵਾਇਆ ਗਿਆ। ਮੰਨਿਆ ਗਿਆ ਕਿ ਉਸ ਦੀ ਮੈਡੀਕਲ ਕੰਡੀਸ਼ਨ ਨੂੰ ਪਰਖੇ ਬਗੈਰ ਹੀ ਉਸਦੇ GP ਨੇ ਉਸ ਨੂੰ ਟੈਲੀਹੈਲਥ ਯਾਨੀ ਫੋਨ ਦੇ ਉੱਤੇ ਜਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਉਸ ਦੇ ਜ਼ਰੀਏ GLP-1 ਮੈਡੀਕੇਸ਼ਨ ਪ੍ਰਸਕ੍ਰਾਈਬ ਕਰ ਦਿੱਤੀ। 25 ਸਾਲਾ ਇਸ ਮਹਿਲਾ ਦੀ ਸਿਹਤ ਦੇ ਉੱਤੇ ਜਿਹੜੇ ਮਾੜੇ ਅਸਰ ਪਏ ਜਿਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਈਟਿੰਗ ਡਿਸਆਰਡਰ ਦੇ ਨਾਲ ਜੂਝ ਰਹੀ ਇਸ ਮਹਿਲਾ ਨੂੰ GLP-1 ਵਰਗੀ ਮੈਡੀਕੇਸ਼ਨ ਦੇਣ ਦੇ ਨਾਲ ਉਸ ਦੀ ਸਿਹਤ ਦੇ ਉੱਤੇ ਦੁਰਗਾਮੀ ਮਾੜੇ ਪ੍ਰਭਾਵ ਵੀ ਪੈਣਗੇ। ਇਸ ਦੀ ਪੜਤਾਲ ਕਰੇ ਬਗੈਰ ਹੀ ਡਾਕਟਰ ਨੇ ਉਸ ਨੂੰ ਇਹ ਦਵਾਈ ਪ੍ਰਿਸਕ੍ਰਾਈਬ ਕਿਵੇਂ ਕੀਤੀ ਇਸੇ ਨੂੰ ਲੈ ਕੇ ਹੁਣ ਇਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਿਵਾਦ ਚੱਲ ਰਿਹਾ। ਉੱਥੇ ਭਾਰਤੀ ਮੂਲ ਦੀ ਬਾਠਲਾ ਗਰੁੱਪ ਦੇ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੇ ਜਾਣ ਤੋਂ ਬਾਅਦ ਅਤੇ ਲਗਭਗ $3.5 billion ਦੇ $3.5 billion ਦੇ ਜਿਹੜੇ ਕਰਜ਼ੇ ਪਏ ਹੋਣ ਤੋਂ ਬਾਅਦ ਐਡਮਿਨਿਸਟ੍ਰੇਟਰ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਬਾਠਲਾ ਗਰੁੱਪ ਨੂੰ ਬਚਾਉਣ ਦੇ ਲਈ ਉਹਨਾਂ ਦੀ ਤਰਫ ਤੋਂ ਜੋ ਵੀ ਮਦਦ ਦਿੱਤੀ ਜਾਵੇ ਉਸ ਦੇ ਬਾਵਜੂਦ ਇਸ ਕੰਪਨੀ ਨੂੰ ਬਚਾਇਆ ਨਹੀਂ ਜਾ ਸਕਦਾ। 350 ਦੇ ਕਰੀਬ ਸਟਾਫ ਮੈਂਬਰਸ ਨੂੰ ਪਿਛਲੇ 8 ਹਫ਼ਤਿਆਂ ਦੇ ਵਿੱਚ ਤਨਖਾਹਾਂ ਹੀ ਨਹੀਂ ਦਿੱਤੀਆਂ ਗਈਆਂ ਜਾਂ ਬਹੁਤ ਥੋੜ੍ਹੀਆਂ ਦਿੱਤੀਆਂ ਗਈਆਂ ਜਾਂ ਕਦੇ ਕਦੇ ਹੀ ਦਿੱਤੀਆਂ ਗਈਆਂ। ਅਜਿਹੇ ਦੇ ਵਿੱਚ ਬਾਠਲਾ ਗਰੁੱਪ ਜਿਸ ਦੇ ਉੱਤੇ $3.2 billion ਦਾ ਕਰਜ਼ਾ ਹੈ ਉਸਨੂੰ ਬਚਾਉਣ ਦੇ ਲਈ ਐਡਮਿਨਿਸਟ੍ਰੇਟਰ ਨੇ ਪਹਿਲਾਂ $20 million ਦਾ ਇੱਕ ਕੈਸ਼ ਇੰਜੈਕਟ ਜਿਹੜਾ ਕਰਨ ਦੀ ਗੱਲ ਕੀਤੀ ਸੀ ਪਰ ਉਹ ਵੀ ਨਾਕਾਫੀ ਨਜ਼ਰ ਆਉਂਦਾ ਹੈ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਵਿਕਟੋਰੀਆ ਤੋਂ ਖਬਰ ਜਿੱਥੇ ਹੁਣ ਵਿਕਟੋਰੀਆ ਦੇ ਵਿੱਚ ਕੈਦੀਆਂ ਨੂੰ ਸੜਕਾਂ ਦੇ ਟੋਏ ਠੀਕ ਕਰਨ ਦੇ ਲਈ ਭੇਜਿਆ ਜਾਏਗਾ। ਵਿਕਟੋਰੀਆ ਦੇ ਸਟੇਟ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਇਸ ਯੋਜਨਾ ਦੇ ਉੱਤੇ ਅੱਜ ਯਾਨੀ ਸੋਮਵਾਰ ਦੇ ਦਿਨ ਐਲਾਨ ਕੀਤਾ ਗਿਆ ਜਿਸ ਦੇ ਵਿੱਚ $352 million ਦਾ ਇੱਕ ਬਜਟ ਤੈਅ ਕਰ ਦਿੱਤਾ ਗਿਆ ਔਰ ਇਸ ਦੇ ਵਿੱਚ 5 ਲੱਖ ਦੇ ਕਰੀਬ ਟੋਏ ਜਿਹੜੇ ਨੇ ਵਿਕਟੋਰੀਆ ਦੀਆਂ ਸੜਕਾਂ ਦੇ ਉੱਤੇ ਉਹ ਭਰਨ ਦੇ ਲਈ ਅਲੱਗ ਅਲੱਗ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਨੂੰ ਉਹਨਾਂ ਦੇ ਅਪਰਾਧ ਦੇ ਆਧਾਰ ਦੇ ਉੱਤੇ ਜਾਂ ਸਜ਼ਾ ਦੇ ਆਧਾਰ ਦੇ ਉੱਤੇ ਹੀ ਕੱਢ ਕੇ ਬਾਹਰ ਲਿਆ ਕੇ ਇਹਨਾਂ ਟੋਇਆਂ ਦੀ ਮੁਰੰਮਤ ਦੇ ਕੰਮਾਂ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਹਾਲਾਂਕਿ ਇਹ ਤੁਰੰਤ ਪ੍ਰਭਾਵ ਦੇ ਨਾਲ ਨਿਯਮ ਲਾਗੂ ਨਹੀਂ ਹੋ ਰਿਹਾ ਪਰ ਵਿਕਟੋਰੀਆ ਦੇ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਕਿਹਾ ਗਿਆ ਕਿ ਜੇਕਰ ਲੇਬਰ ਪਾਰਟੀ ਨਵੰਬਰ ਮਹੀਨੇ ਦੇ ਵਿੱਚ ਚੋਣਾਂ

ਕੇ ਸਥਾਪਿਤ ਹੁੰਦੀ ਹੈ ਤਾਂ ਫਿਰ ਇਸ ਕਿਸਮ ਦੇ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਏਗਾ ਪਰ ਸ਼ੁਰੂਆਤ ਦੇ ਵਿੱਚ ਇਹ ਮਹਿਜ਼ ਇੱਕ ਪਾਇਲਟ ਪ੍ਰੋਗਰਾਮ ਦੇ ਨਾਲ ਦੇ ਤਰੀਕੇ ਦੇ ਨਾਲ ਚੱਲੇਗਾ ਉੱਥੇ ਆਖਰੀ ਖਬਰਾਂ ਦੀ ਸਾਂਝ ਪਾਈਏ ਤੇ ਏਸ਼ੀਆ ਕੱਪ ਜਿਹੜਾ ਮਹਿਲਾਵਾਂ ਦਾ ਚੱਲ ਰਿਹਾ ਉਸ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਭਾਰਤ ਦੀ ਟੀਮ ਨੇ ਆਪਣੇ ਪਹਿਲੇ ਮੈਚ ਦੇ ਵਿੱਚ ਥਾਈਲੈਂਡ ਦੀ ਮਹਿਲਾਵਾਂ ਨੂੰ 94 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ ਭਾਰਤ ਨੇ 9 ਵਿਕਟਾਂ ਗੁਆ ਕੇ 159 ਦੌੜਾਂ ਦਾ ਸਕੋਰ ਖੜਾ ਕੀਤਾ ਤੇ ਥਾਈਲੈਂਡ ਦੀ ਮਹਿਲਾਵਾਂ ਨੂੰ 160 ਦੌੜਾਂ ਦਾ ਟੀਚਾ ਦਿੱਤਾ ਜਵਾਬ ਦੇ ਵਿੱਚ ਥਾਈਲੈਂਡ ਦੀ ਸ਼ੁਰੂਆਤ ਕੋਈ ਬਹੁਤੀ ਵਧੀਆ ਨਹੀਂ ਗਈ ਨੈਨਪਤ ਤੋਂ ਇਲਾਵਾ ਬਾਕੀ ਕੋਈ ਵੀ ਖਿਡਾਰੀ ਜਿਹੜਾ ਸੀ ਉਹ ਥਾਈਲੈਂਡ ਦੀ ਮਹਿਲਾਵਾਂ ਦੀ ਟੀਮ ਦੇ ਵਿੱਚ ਦਹਾਈ ਦਾ ਅੰਕੜਾ ਜਿਹੜਾ ਸਕੋਰ ਦੇ ਵਿੱਚ ਨਹੀਂ ਛੋ ਸਕਿਆ ਭਾਰਤ ਦੀ ਟੀਮ ਦੀ ਤਰਫ ਤੋਂ ਸ਼ਾਨਦਾਰ ਗੇਂਦਬਾਜ਼ੀ ਕੀਤੀ ਗਈ ਖਾਸ ਤੌਰ ਦੇ ਉੱਤੇ ਨੰਦਨੀ ਸ਼ਰਮਾ ਨੇ 4 ਓਵਰ ਦੇ ਵਿੱਚ 16 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਇਸ ਤੋਂ ਇਲਾਵਾ ਆਸ਼ੀਸ਼ ਚੁਰਾਨੀ ਨੇ 2 ਵਿਕਟਾਂ ਹਾਸਲ ਕੀਤੀਆਂ ਦੀਪਤੀ ਸ਼ਰਮਾ ਨੂੰ 3 ਵਿਕਟਾਂ ਮਿਲੀਆਂ ਅਤੇ ਕ੍ਰਾਂਤੀ ਗੌੜ ਨੂੰ 1 ਵਿਕਟ ਹੀ ਹਾਸਲ ਹੋ ਸਕੀ ਪਰ ਭਾਰਤ ਨੇ ਆਪਣੇ ਏਸ਼ੀਆ ਕੱਪ ਦੇ ਇਸ ਟੂਰਨਾਮੈਂਟ ਦੇ ਵਿੱਚ ਜੇਤੂ ਸ਼ੁਰੂਆਤ ਕੀਤੀ ਹੈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ

0: रेडियो हांजी 1674 प्रोग्राम हांजी मेलबर्न आस करते हाँ कि दिन थोड़ा वधिया जा रहा होएगा, चढ़ती कला च होगी, चेहरे ते होगी मुस्कुराहट, सवेरे सवेरे का समा चेहरे ते एक खुशी जरूर रख्या करो। जेकर नहीं तो आओ सब तो पहला चेहरे ते खुशी लैके आइए। तो बिल्कुल इस तरह के नाल मुस्कुराहट अपने चेहरे के उत्ते सजा के रखियो, क्योंकि इसे मुस्कुराहट दे करके तुहानू होर खुशियां मिलनियां, तुहाडा दिन वधिया जाना। जो पहला बोझ है वो इसे ने हल्का करना, तो यह सब तो आसान तरीका मनिया गया सवेरे सवेरे एक्सरसाइज का, अपने आप नूं ठीक करन दा, अपने दिमाग नूं ठंडक पहुँचाउण दा, उस रब दा शुकराना करन दा। अपना ते आस पास जिहड़े भी लोग ने तुहाडे उहनां नूं नेक दिल होण दा अहसास कराउण दा इह बड़ा वधिया एक सस्ता जिहा हथियार है, इहनूं जरूर वरत लिया करो। नहीं तो कहिंदे ने जिहड़ी चीज़ आपां नहीं वरतदे वो हौली हौली साढ़े कोलों चली जाती है, वो देने वाला दाता वो साढ़े कोलों वो चीज़ां वापस लै लैंदा जिहड़ियां आपां वरतदे नहीं। समा हो चुका अज की कहानी का, मां अक्सर ही दस्या करती सी पुत किस वेले असी दाते होया करते सी, आवेख हालात ने हुण मंगते बना दिता, पर मैनू बहुती समझ नहीं सी लगती मां कहिंदी की आ। एक दिन मां ने दिहाड़ी लाउण गए बाप तो चोरी चेतावनी दिती, प्यो नूं ना दसी, इन्ना कह के हाथ दे उत्ते चवानी रख दिती, आखन लगी फलूदे वाली कुल्फी खा ली ते नाले गल सुन वापस परत दिया निक्के भरा लई भी कुछ लैंदा आवे, भले जमाने सी कदर सी जवानी दी, पर निक्का तां खेड़े ही पै गया, मैं ते नाल ही जाना, मैं भी मस्या वेखणी आ, मैं भी वीर दे नाल ही जाऊं, बस फिर की सी लैके जाना ही पिया। निक्का जो होया निक्कियां दी जिद बड़ी भैड़ी हुंदी है, ये रोंदे वेखे भी नहीं जांदे, बदोबदी टांगे दे विच आण बैठा, मां पिछों आवाजा मारदी रही वे निक्किया वे ना जा वे वीर वड्डा, कई गल्लां दे विच ही रह गईआं। हुण उह कोल बैठा थोड़ी देर बाद रोणो चुप कर गया, गल्लां ते चाहे गलेडू वाले जम्मे सी पर बड़ी अजीब जी खुशी सी उहदे चेहरे उत्ते, शायद कदी किसे नूं इदां तुसीं वेख्या होवे। रोण तो बाद जिहड़ी खुश होण वाली सूरत है बड़ी प्यारी लगती है, पर मैनू उहदे उत्ते गुस्सा आ रहा है, शायद मैं कल्ला जाना चाहुंदा सी, मैं क्या भी चल हेठां उतर तू मां कोल रह, पर उहदे उत्ते कोई असर ना होया। मसिया पहुंचे सब तो पहला खडौलियां वाली दुकान वल नूं भज्जा, एक चीज तां तय सी इह पतंदर इसे करके भज के टांगे च बैठा है। खडौणियां वाली दुकान दे उत्ते उस चाबीयारी कार नूं हथ पाया जिहड़ी अठियानी दी सी ते मेरे कोल सी जवानी, बांह फड़ के निक्के नूं अगे तोर लिया, आख्या निक्किया महंगी आ ओए साढ़े कोल पैसे घट ने, उधरों कढ़िया ते अगे पंगूड़े आ गए। पुछया तां कहिंदे 10 पैसे एक झूटे दे, सोचा जे इत्थे खर्च ले ते वापस टांगे जोगे नहीं बचने, ਨਿੱਕੇ ਨੂੰ ਫਿਰ ਬਹਾਨਾ ਲਾਇਆ। ਉਹ ਵਿਚਾਰਾ ਫਿਰ ਆਖੇ ਲੱਗ ਕੇ ਅੱਗੇ ਤੁਰ ਗਿਆ। ਪਰ ਮੇਲਾ ਸੀ, ਮੇਲੇ 'ਚ ਕਿੱਥੋਂ ਅਤੇ ਕਿਹੜੀ ਗੱਲ ਤੋਂ ਕਿੰਨਾ ਕਿੰਨਾ ਬਚਾਇਆ ਜਾਵੇ। ਹੁਣ ਅੱਗੇ ਹਲਵਾਈ ਵਾਲੀ ਦੁਕਾਨ ਆ ਗਈ, ਰੰਗ ਬਿਰੰਗੀਆਂ ਚੀਜ਼ਾਂ ਪਈਆਂ ਅਤੇ ਵੇਸਣ ਉਹਦੀ ਕਮਜ਼ੋਰੀ। ਆਖਿਆ ਕੁਛ ਨਹੀਂ, ਕਦੀ ਵੇਸਣ ਵੱਲ ਵੇਖੇ ਕਦੀ ਮੇਰੇ ਮੂੰਹ ਵੱਲ। ਭਾਅ ਪੁੱਛਿਆ ਤਾਂ ਚਾਰ ਆਨੇ ਦੀਆਂ ਚਾਰ ਟੁਕੜੀਆਂ। ਹਿਸਾਬ ਕਿਤਾਬ ਲਾਇਆ ਅਤੇ ਉੱਥੋਂ ਵੀ ਉਹਦਾ ਧਿਆਨ ਦੂਸਰੇ ਪਾਸੇ ਖਿਸਕਾਉਣ ਦੀ ਕੋਸ਼ਿਸ਼ ਕੀਤੀ। ਇਹ ਜਵਾਨੀ ਅੱਜ ਮੱਸਿਆ ਵੇਖਣ ਦੇ ਲਈ ਪੂਰੀ ਨਹੀਂ ਸੀ ਪੈ ਰਹੀ। ਇਹਨੇ ਨੂੰ ਕੀ ਵੇਖਦਾ ਕਿ ਇੱਕ ਮੰਗਤਾ ਹੱਥ ਅੱਡ ਕੇ ਸਾਡੇ ਵੱਲ ਵੇਖ ਰਿਹਾ। ਹੱਥ ਵਿੱਚ ਪੜੀ ਜਵਾਨੀ ਮੈਂ ਘੁੱਟ ਕੇ ਮੁੱਠੀ 'ਚ ਫੜ ਲਈ ਅਤੇ ਛੇਤੀ ਦੇ ਨਾਲ ਉਸ ਮੰਗਤੇ ਤੋਂ ਅੱਗੇ ਲੰਘ ਗਿਆ। ਮਨ ਦੇ ਵਿੱਚ ਆਇਆ, ਅਜਿਹੇ ਮੇਲਿਆਂ ਦੇ ਵਿੱਚ ਇਹ ਨਿਆਣੇ ਚੁੱਕ ਲੈਂਦੇ ਨੇ। ਮੁੜ ਕੇ ਵੇਖਿਆ ਤਾਂ ਉਹ ਹਾਲੇ ਵੀ ਸਾਡੇ ਵੱਲ ਵੇਖ ਰਿਹਾ ਸੀ। ਸੱਚ ਜਾਣੋ ਤਾਂ ਮੈਂ ਕਾਫੀ ਡਰ ਗਿਆ ਸੀ। ਬੜੀਆਂ ਕਹਾਣੀਆਂ ਸੁਣੀਆਂ ਇੱਦਾਂ ਦੀਆਂ, ਮੇਲਿਆਂ ਦੇ ਵਿੱਚੋਂ ਇਹ ਨਿਆਣੇ ਬੋਰੀਆਂ 'ਚ ਪਾ ਕੇ ਲੈ ਜਾਂਦੇ ਨੇ। ਹੁਣ ਤਾਂ ਬਿਲਕੁਲ ਹੀ ਨਾ ਜੀ ਕਰੇ ਨਿੱਕੇ ਦਾ ਮੈਂ ਹੱਥ ਛੱਡਾਂ। ਚੰਗੀ ਤਰ੍ਹਾਂ ਸਮਝਾਇਆ ਓਏ, ਮੈਨੂੰ ਪੁੱਛੇ ਬਿਨਾਂ ਕਿਤੇ ਨਹੀਂ ਜਾਣਾ, ਮੇਰਾ ਹੱਥ ਨਹੀਂ ਹੋਏ ਛੱਡਣਾ, ਭੀੜ ਬੜੀ ਹੈ। ਡਰ ਜਿਹਾ ਬਹਿ ਗਿਆ। ਉਹ ਮੰਗਤੇ ਦੀ ਸੂਰਤ ਹੁਣ ਅੱਖਾਂ ਅੱਗੇ ਘੁੰਮੀ ਜਾਵੇ। ਫਿਰ ਤੁਰ ਕੇ ਥੋੜ੍ਹਾ ਥੱਕ ਵੀ ਗਏ ਸਾਂ ਦੋਵੇਂ ਭਰਾ। ਸੋਚਿਆ ਥੋੜ੍ਹੀ ਦੇਰ ਬਹਿ ਕੇ ਇੱਕ ਰੁੱਖ ਦੀ ਛਾਂ ਮਾਣ ਲੈਂਦੇ ਹਾਂ। ਪਾਸੇ ਜੇ ਨੂੰ ਹੋ ਇੱਕ ਰੁੱਖ ਦੀ ਛਾਵੇਂ ਜਾਮ ਬੈਠੇ। ਨਿੱਕਾ ਆਖ ਰਿਹਾ ਸੀ, ਵੀਰੇ ਮੈਨੂੰ ਭੁੱਖ ਲੱਗੀ ਹੈ ਯਾਰ, ਮੈਨੂੰ ਕੁਛ ਤਾਂ ਖਵਾ ਦੇ। ਨਿੱਕੇ ਪਾਣੀ ਪੀ ਲੈ, ਪਾਣੀ ਪੀ ਲੈ ਯਾਰ, ਸ਼ਾਮ ਹੋਣ ਵਾਲੀ ਹੈ। ਪੱਕੀ ਗੱਲ ਰਹੀ, ਜਾਂਦਿਆਂ ਤੈਨੂੰ ਮੈਂ ਫਲੂਦਾ ਖਵਾਊਂਗਾ, ਥੋੜ੍ਹਾ ਸਸਤਾ ਹੋ ਲੈਂਦੇ। ਮੈਨੂੰ ਪਤਾ ਮੇਲਿਆਂ ਦੇ ਉੱਤੇ ਜਾਣ ਲੱਗੇ ਥੋੜ੍ਹਾ ਸਸਤਾ ਵੇਚਦੇ ਹੁੰਦੇ ਆ। ਥੋੜ੍ਹੀ ਦੇਰ ਦੇ ਲਈ ਤਾਂ ਟਲਿਆ, ਪਰ ਹੁਣ ਉਹ ਉੱਚੀ ਉੱਚੀ ਰੋਣ ਲੱਗ ਪਿਆ। ਵੀਰੇ ਮੇਰੇ ਕੋਲ ਹੋਰ ਭੁੱਖ ਨਹੀਂ ਜਰੀ ਜਾਂਦੀ, ਮੈਨੂੰ ਸੱਚੀ ਬੜੀ ਭੁੱਖ ਲੱਗੀ ਆ। ਉਹਦੇ ਰੋਣ ਅੱਗੇ ਮੇਰੀਆਂ ਸਾਰੀਆਂ ਘੜੀਆਂ ਯੋਜਨਾਵਾਂ ਰੇਤ ਦੀ ਢੇਰੀ ਵਾਂਗ ਡਿੱਗ ਪਈਆਂ। ਹਾਲੇ ਸੋਚ ਹੀ ਰਿਹਾ ਸੀ ਕਿ ਇਹਨੂੰ ਹੁਣ ਕਿੱਦਾਂ ਵਰਲਾਵਾਂ, ਇੰਨੇ ਨੂੰ ਪਿੱਛੋਂ ਆ ਕੇ ਕਿਸੇ ਨੇ ਮੋਢੇ ਤੋਂ ਹਲੂਣਾ ਮਾਰਿਆ। ਘੁੰਮ ਕੇ ਵੇਖਿਆ ਤਾਂ ਉਹ ਹੱਥ ਮੰਗਤੇ ਦਾ ਸੀ। ਮਨ ਹੋਰ ਡਰ ਗਿਆ, ਇਹ ਤਾਂ ਪਿੱਛੇ ਹੀ ਆ ਗਿਆ, ਇਹਨੇ ਜ਼ਰੂਰ ਆਪਣੇ ਝੋਲੇ ਦੇ ਵਿੱਚ ਬੋਰੀ ਵੀ ਰੱਖੀ ਹੋਣੀ ਆ। ਹੋਰ ਕੁਛ ਸੁਝਾ ਨਹੀਂ, ਨਿੱਕੇ ਨੂੰ ਲੈ ਕੇ ਉੱਥੋਂ ਭੱਜਣ ਲੱਗਾ। ਭੱਜਦੇ ਭੱਜਦੇ ਦੀ ਉਹਨੇ ਬਾਂਹ ਫੜ ਲਈ। ਪੁੱਤਰੋ ਡਰਦੇ ਕਿਉਂ ਜੇ, ਮੇਰੇ ਤੋਂ ਕਿਉਂ ਡਰਦੇ ਜੇ, ਮੇਰੇ ਵੀ ਦੋ ਬੱਚੇ ਨੇ ਯਾਰ, ਮੈਨੂੰ ਵੀ ਹਾਲਾਤਾਂ ਨੇ ਮੰਗਣ ਲਾਇਆ, ਮੈਂ ਉਦਾਂ ਦਾ ਨਹੀਂ ਜੋ ਤੁਸੀਂ ਸਮਝ ਰਹੇ ਹੋ। ਮੇਰਾ ਹੱਥ ਆਪਣੇ ਹੱਥ ਦੇ ਵਿੱਚ ਫੜਿਆ ਅਤੇ ਆਪਣੀ ਮੁੱਠੀ ਦੇ ਵਿੱਚ ਘੁੱਟੇ ਕੁਛ ਪੈਸੇ ਮੇਰੀ ਤਲੀ ਦੇ ਉੱਤੇ ਰੱਖ ਦਿੱਤੇ। ਕੁਛ ਨਹੀਂ ਬੋਲਿਆ, ਕੁਛ ਨਹੀਂ ਦੱਸਿਆ ਅਤੇ ਵਾਹੋ ਦਾ ਹੋਈ ਦੂਰ ਮੇਲੇ ਦੇ ਵਿੱਚ ਖੋ ਗਿਆ। ਉਹ ਨਹੀਂ ਸੀ ਚਾਹੁੰਦਾ ਕਿ ਅਸੀਂ ਹੋਰ ਡਰੀਏ। ਤਲੀ ਦੇ ਉੱਤੇ ਰੱਖੇ ਪੈਸੇ, ਕਦੀ ਉਹਨਾਂ ਵੱਲ ਧਿਆਨ ਮਾਰਾਂ ਅਤੇ ਕਦੀ ਭੀੜ ਦੇ ਵਿੱਚੋਂ ਮੰਗਤੇ ਨੂੰ ਲੱਭਣ ਦੀ ਕੋਸ਼ਿਸ਼ ਕਰਾਂ। ਪਰ ਹੁਣ ਉਹ ਦੇਖਣੋਂ ਹਟ ਗਿਆ ਸੀ, ਭੀੜ ਦੇ ਵਿੱਚ ਦੂਰ ਚਲਾ ਗਿਆ ਸੀ। ਪਰ ਇਸ ਤੋਂ ਬਾਅਦ ਅਸੀਂ ਬੜੀਆਂ ਚੀਜ਼ਾਂ ਖਾਧੀਆਂ। ਸਭ ਤੋਂ ਪਹਿਲਾਂ ਤਾਂ ਨਿੱਕੇ ਨੂੰ ਢਿੱਡ ਭਰ ਕੇ ਸਭ ਕੁਛ ਖਵਾਇਆ, ਖਿਡੌਣੇ ਵੀ ਲਏ, ਵੇਸਣ ਵੀ ਖਾਧਾ, ਝੂਟੇ ਵੀ ਲਏ। ਉਹ ਸਾਰਾ ਕੁਛ ਕੀਤਾ ਜੋ ਮੇਰਾ ਨਿੱਕਾ ਵੀਰ ਚਾਹੁੰਦਾ ਸੀ। ਪਹਿਲਾਂ ਤਾਂ ਸਿਰਫ ਉਹਨੂੰ ਖਾਣ ਵੱਲ ਧਿਆਨ ਸੀ, ਪਰ ਫਿਰ ਫਲੂਦੇ ਵਾਲੀ ਕੁਲਫੀ ਖਾਂਦਾ ਵਾਰ ਵਾਰ ਪੁੱਛੀ ਜਾਂਦਾ ਸੀ, ਵੀਰੇ ਉਹ ਕੌਣ ਸੀ, ਵੀਰੋ ਕੌਣ ਸੀ ਜਿਹਨੇ ਸਾਨੂੰ ਪੈਸੇ ਦਿੱਤੇ ਨੇ? ਮੇਰੇ ਕੋਲ ਇਹਦਾ ਕੋਈ ਪੁਖਤਾ ਜਵਾਬ ਨਹੀਂ ਸੀ। ਅਖੀਰ ਆਖਣਾ ਹੀ ਪਿਆ, ਨਿੱਕਿਆ ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਸੀ ਓਏ, ਮੰਗਤੇ ਤੋਂ ਦਾਤਾ ਬਣਿਆ ਰੱਬ। ਨਿੱਕੇ ਨੇ ਅੱਗੋਂ ਸਵਾਲ ਪੁੱਛਿਆ, ਵੀਰੇ ਉਹੀ ਰੱਬ ਜਿਸਨੇ ਸਾਡੇ ਮਾਂ ਬਾਪ ਨੂੰ ਦਾਤੇ ਤੋਂ ਮੰਗਤਾ ਬਣਾਇਆ? ਉਹ ਮਾਂ ਆਖਦੀ ਹੁੰਦੀ ਹੈ ਨਾ, ਅਸੀਂ ਵੀ ਕਦੀ ਦਾਤੇ ਸੀ, ਕੀ ਇਹ ਉਹੀ ਰੱਬ ਸੀ? ਪਰ ਉਹਦੀ ਇਸ ਗੱਲ ਦਾ ਜਵਾਬ ਨਹੀਂ ਸੀ ਮੇਰੇ ਕੋਲ। ਇਸ ਗੱਲ ਦੇ ਉੱਤੇ ਚੁੱਪੀ ਵੱਟਣੀ ਪਈ। ਪਰ ਇੱਕ ਰੱਬ ਹੋਰ ਵੇਖਿਆ ਅੱਜ ਘਰ ਪਰਤਦਿਆਂ। ਵਾਪਸੀ ਤੇ ਟਾਂਗੇ ਦੇ ਉੱਤੇ ਬਹਿ ਕੇ ਜਦੋਂ ਘਰ ਪਹੁੰਚੇ, ਪਿੰਡ ਲਿਆ ਕੇ ਜਦੋਂ ਫਿਰਨੀ ਤੇ ਟਾਂਗੇ ਵਾਲੇ ਨੇ ਉਤਾਰਿਆ, ਮੈਂ ਪੁੱਛਿਆ ਕਿੰਨੇ ਪੈਸੇ? ਕਹਿਣ ਲੱਗਾ ਉਹ ਤਾਥੋਂ ਕਾਸ ਦੇ ਪੈਸੇ ਲੈਣੇ ਪੁੱਤਰੋ, ਜਾਓ ਖੇਡੋ ਮਲੋ, ਜਦੋਂ ਵੱਡੇ ਹੋ ਗਏ ਉਦੋਂ ਦੇ ਦਿਓ ਯਾਰ। ਇਹ ਇੱਕ ਹੋਰ ਰੱਬ ਵੇਖਿਆ ਘਰ ਵਾਪਸ ਪਰਤਦਿਆਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ। ਇੱਦਾਂ ਦੇ ਪਤਾ ਨਹੀਂ ਕਿੰਨੇ ਰੱਬ ਸਾਨੂੰ ਰੋਜ਼ਾਨਾ ਹੀ ਮਿਲਦੇ ਨੇ। ਕਈ ਵਾਰੀ ਸਾਡੀਆਂ ਵੇਖਣ ਵਾਲੀਆਂ ਅੱਖਾਂ ਹੁੰਦੀਆਂ ਅਤੇ ਕਈ ਵਾਰੀ ਆਪਾਂ ਐਵੇਂ ਅਣਗੌਲੇ ਕਰ ਛੱਡਦੇ ਹਾਂ। ਕਈ ਵਾਰੀ ਸਾਡਾ ਮਨ ਨਹੀਂ ਮੰਨਦਾ, ਨਹੀਂ ਇਹ ਤਾਂ ਆਮ ਜਿਹਾ ਬੰਦਾ, ਇੱਦਾਂ ਦਾ ਥੋੜ੍ਹੀ ਰੱਬ ਹੋ ਸਕਦਾ, ਕਿਉਂਕਿ ਅਸੀਂ ਰੱਬ ਦੇ ਅਕਸਾਪੋ ਆਪਣੇ ਘੜੇ ਆ। ਆਪਣੀਆਂ ਆਪਣੀਆਂ ਸੋਚਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਰੱਬ ਦੇ ਆਕਾਰ ਆਪਾਂ ਘੜੇ, ਪਰ ਰੱਬ ਇੱਥੇ ਹੀ ਪਲ ਪਲ ਤੁਹਾਡੇ ਨਾਲ ਆ, ਤੁਹਾਡੇ ਅੰਦਰ ਵੀ ਆ, ਜੋ ਤੁਹਾਡੇ ਆਸ ਪਾਸ ਵਿਚਰ ਰਿਹਾ ਉਹਦੇ ਅੰਦਰ ਵੀ ਆ। ਹਰ ਇੱਕ ਸ਼ੈ ਜਿਹੜੀ ਤੁਸੀਂ ਵੇਖ ਪਾ ਰਹੇ ਹੋ ਜਾਂ ਤੁਹਾਡੀਆਂ ਅੱਖਾਂ ਨਹੀਂ ਵੀ ਵੇਖ ਪਾ ਰਹੀਆਂ, ਉਹਦੇ ਵਿੱਚ ਵੀ ਰੱਬ ਹੈ। ਗੱਲ ਸਿਰਫ ਮਹਿਸੂਸ ਕਰਨ ਦੀ ਆ, ਕਿਹੜੀ ਚੀਜ਼ ਨੂੰ ਤੁਸੀਂ ਰੱਬ ਮੰਨਦੇ। ਜਦੋਂ ਲੱਭਣ 'ਤੇ ਆਓ ਤਾਂ ਹਰ ਇੱਕ ਸ਼ੈ ਦੇ ਵਿੱਚੋਂ ਤੁਹਾਨੂੰ ਦਿਖ ਪਊਗਾ। ਅੰਨੇ ਹੋ ਜਾਓ ਅਤੇ ਸਾਹਮਣੇ ਖਲੋਤਾ ਨਹੀਂ ਦਿਖਣਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਉਹ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਹਾਂਜੀ ਮੈਲਬਨ ਦੇ ਵਿੱਚ ਹੁਣ ਅੱਗੇ ਸਮਾਂ ਆ ਗਿਆ ਆਪਾਂ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਹੋਰ ਗੱਲਾਂ ਬਾਤਾਂ ਕੁਛ ਸਾਰੇ ਹਫ਼ਤੇ ਦੀਆਂ ਅਤੇ ਤੁਹਾਡਾ ਇਸ ਹਿੱਸੇ ਦੇ ਵਿੱਚ ਕਾਲ ਕਰਨਾ ਸ਼ਾਮਿਲ ਹੁੰਦਾ ਵਾ ਇਸ 10 ਤੋਂ 12 ਵਾਲੇ ਸੈਗਮੈਂਟ ਦੇ ਵਿੱਚ ਗਾਣਾ ਤੁਸੀਂ ਸੁਣ ਰਹੇ ਸੀ ਗੁਰਸ਼ਬਦ ਦੀ ਆਵਾਜ਼ ਦੇ ਵਿੱਚ ਸੋ ਗੁਰਸ਼ਬਦ ਦੀ EP ਕਹਿ ਦਿੰਦੇ ਅੱਜ ਕੱਲ੍ਹ ਹਾਂਜੀ
1: EP
0: ਹਾਂ ਸੋ EP ਮੇਰਾ ਖਿਆਲ ਆਈ ਆ ਅਤੇ ਇਹਦੇ ਵਿੱਚੋਂ ਬੜੇ ਸੋਹਣੇ ਪਿਆਰੇ ਗਾਣੇ ਤੋ ਬਾਕੀ ਜਿਹੜਾ ਵਾ ਉਹ ਤੁਸੀਂ ਫਿਰ ਆਪ ਸੁਣ ਲਿਓ ਅਤੇ ਨਾਲ ਦੀ ਨਾਲ ਫਿਲਮ ਜਿਹੜੇ ਇਸ ਟਾਈਮ ਦੇ ਉੱਤੇ ਚਰਚੇ ਚੱਲ ਰਹੇ ਨੇ ਬੋਲ ਭਾਵੇਂ ਨਾ ਬੋਲ ਸੋ ਉਹਦੇ ਵੀ ਗਾਣਾ ਤੁਹਾਨੂੰ ਅੱਜ ਆਪਾਂ ਸੁਣਾਇਆ ਅਤੇ ਆਸ ਕਰਦੇ ਹਾਂ ਕਿ ਵੀ ਤੁਸੀਂ ਪਸੰਦ ਕੀਤਾ ਹੋਊਗਾ ਹੌਲੀ ਹੌਲੀ ਮਗਰ ਆਵਾ ਸਿਲਸਿਲਾ ਫਿਲਮ ਦਾ 4 ਤਰੀਕ ਨੂੰ ਰਿਲੀਜ਼ ਹੋ ਜਾਣੀਆਂ ਫਿਲਮ ਬੋਲ ਭਾਵੇਂ ਨਾ ਬੋਲ ਅਤੇ ਬਹੁਤ ਧੰਨਵਾਦ ਤੁਹਾਡਾ ਸੋਮਵਾਰ ਦਾ ਇਹ ਦਿਨ ਸੋਮਵਾਰ ਦੇ ਦਿਨ ਦੇ ਵਿੱਚ ਆਪਾਂ ਰਿਸ਼ਤੇ ਜੇਕਰ ਤੁਸੀਂ ਭੇਜਣੇ ਆ ਤਾਂ ਭਾਈ ਹੁਣੇ ਭੇਜ ਦਿਓ ਅਤੇ ਬਾਅਦ ਵਿੱਚ ਫਿਰ ਲੇਟ ਹੋਣ ਦੇ ਉੱਤੇ ਨਾ ਸਾਨੂੰ ਤੁਸੀਂ ਮਤਲਬ ਭੇਜਿਓ ਪਰੇਸ਼ਾਨ ਕਰਿਓ ਕਿਉਂਕਿ ਉਦੋਂ ਸਾਡੇ ਕੋਲ ਕੋਈ ਫਿਰ ਇਹ ਸੋਰਸ ਨਹੀਂ ਹੁੰਦਾ ਮਤਲਬ ਖਬਰਾਂ 'ਚ ਤਾਂ ਆਪਾਂ ਹੁਣ ਰਿਸ਼ਤਾ ਬੋਲਣ ਨੂੰ ਰਹੇ ਜੇ ਤੁਸੀਂ ਪਹਿਲਾਂ ਭੇਜ ਦਿਓ ਜੋ ਵੀ ਤੁਸੀਂ ਭੇਜਣਾ ਅਤੇ ਉਹ ਫਿਰ ਆਪਾਂ ਅਨਾਊਂਸ ਕਰ ਦਾਂਗੇ ਫਿਲਹਾਲ ਤੌਰ 'ਤੇ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਗਾਣਾ ਤਾਂ ਬੜਾ ਹੀ ਵਾਕਈ ਬਹੁਤ ਸੋਹਣਾ ਸੀਗਾ ਅਤੇ ਫਿਲਮ ਤਾਂ ਮੈਨੂੰ ਲੱਗਦਾ ਇੰਨਾ ਜ਼ਿਆਦਾ ਹੁਣ ਪ੍ਰਮੋਸ਼ਨਸ ਦੇਖ ਕੇ ਸਾਰਾ ਐਕਸਾਈਟਮੈਂਟ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਹੈ ਕਿ ਇਹ ਮੂਵੀ ਥੋੜ੍ਹੀ ਹਟ ਕੇ ਆ ਰਹੀ ਹੈ ਤੁਹਾਨੂੰ ਕੀ ਲੱਗਦਾ
0: ਵੇਖੋ ਇੱਕ ਚੀਜ਼ ਤਾਂ ਪੱਕੀ ਆ ਇੱਕ ਨਾ ਸ਼ੁਰੂ ਦੇ ਵਿੱਚ ਕਈ ਮਤਲਬ ਜਦੋਂ ਆਪਾਂ ਪ੍ਰਮੋਸ਼ਨ ਸ਼ੁਰੂ ਕਰਦੇ ਹਾਂ ਨਾ ਅਤੇ ਮੈਨੂੰ ਫਿਲਹਾਲ ਮੈਨੂੰ ਕਈ ਆਸਟ੍ਰੇਲੀਆ ਲੈਵਲ 'ਤੇ ਜੇ ਮੈਂ ਗੱਲ ਕਰਾਂ ਅਤੇ ਮੈਨੂੰ ਅੰਗਰੇਜ਼ ਫਿਲਮ ਜਦੋਂ ਆਈ ਸੀ ਨਾ 2015 ਦੇ ਉੱਤੇ ਆਪਾਂ ਰੇਡੀਓ ਨਵਾਂ ਨਵਾਂ ਖੋਲਿਆ ਹੈ ਅਤੇ ਉਸ ਟਾਈਮ ਦੇ ਜਿਹੜੇ ਕੁਛ ਇੱਕ ਮੈਂ ਕੰਪੇਅਰ ਨਹੀਂ ਕਰ ਰਿਹਾ ਮੈਂ ਗੱਲ ਹੋਰ ਕਰ ਰਿਹਾ ਕਿ ਅੰਗਰੇਜ਼ ਦੇ ਟਾਈਮ ਦੇ ਜਿਹੜੇ ਕੁਛ ਇੱਕ ਇੰਸੀਡੈਂਟ ਹੈ ਨਾ ਉਹ ਮੈਨੂੰ ਮਤਲਬ ਹੂ ਬਹੂ ਯਾਦ ਆ
1: ਰਿਹਾ
0: ਹਾਂ ਯਾਦ ਆ ਰਿਹਾ ਮੈਨੂੰ ਉਹ ਕਿੱਦਾਂ ਮਤਲਬ ਡਿਟੇਲ 'ਚ ਆਪਾਂ ਫਿਰ ਕਿਤੇ ਗੱਲ ਕਰਾਂਗੇ ਪਰ ਇੱਕ ਨਾ ਮਤਲਬ ਕਿਹੜੇ ਪੱਖੋਂ ਮੈਂ ਇਹ ਗੱਲ ਕਹਿ ਰਿਹਾ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਹੁੰਦੀ ਹੈ ਨਾ ਅੰਗਰੇਜ਼ ਵੀ ਇੱਕ ਨਵਾਂ ਸਫ਼ਰ ਹੀ
1: ਬਿਲਕੁਲ
0: ਉਦੋਂ ਦੇ ਹਿਸਾਬ ਦੇ ਨਾਲ ਜਿਹਨੂੰ ਜਿਹਨੂੰ ਜਿਹਨੂੰ ਕਿਸੇ ਨੂੰ ਯਾਦ ਹੋਊਗਾ ਨਾ ਅਮਰਿੰਦਰ ਗਿੱਲ ਵਾਜ਼ ਨੋਟ ਅ ਸਕਸੈਸਫੁਲ ਫੇਸ ਐਟ ਦੈਟ ਟਾਈਮ ਅਤੇ ਇਹ ਵੀ ਇੱਕ ਕਹਿ ਲਓ ਨਵੀਂ ਸ਼ੁਰੂਆਤ ਆ ਨਵੇਂ ਚਿਹਰੇ ਆ ਕੋਈ ਮਤਲਬ ਇੱਕ ਟੈਗ ਤੋਂ ਇਲਾਵਾ ਹੋਰ ਕੋਈ ਕਿਸੇ ਕਿਸਮ ਦਾ ਕੋਈ ਉਹ ਨਹੀਂ ਆ ਮਤਲਬ ਜ਼ਿਆਦਾਤਰ ਕੀ ਹੁੰਦਾ ਵੀ ਨਾਲ ਮੁੰਡਾ ਨਵਾਂ ਅਤੇ ਕੁੜੀ ਪੁਰਾਣੀ ਪਾ ਲਓ
1: ਹੰਡੀ
0: ਵਰਤੀ ਪਾ ਲਓ ਹੈ ਨਾ ਜਾਂ ਕੋਈ ਮਤਲਬ ਇਹ ਬਿਲਕੁਲ ਫਰੈਸ਼ ਫੇਸਿਸ ਨੇ ਅਤੇ ਉਹ ਚੀਜ਼ ਜਿਹੜੀ ਆ ਉਹ ਮਾਰਕੀਟ ਦੇ ਵਿੱਚੋਂ ਜਾਂ ਫਿਰ ਦਰਸ਼ਕਾਂ ਦੇ ਵੱਲੋਂ ਅਨੈਲਿਸਿਸ ਕੀਤੀ ਜਾਂਦੀ ਆ ਵੀ ਹੈ ਨਾ ਵੀ ਵੇਖਾਂਗੇ ਨਵੇਂ ਕਿਉਂਕਿ ਅੱਜ ਤੱਕ ਨਵਾਂ ਕੁਛ ਵੀ ਐਕਸੈਪਟਿਡ ਨਹੀਂ ਹੋਇਆ ਜਾਂ ਫਿਰ ਇੱਦਾਂ ਕਹਿ ਲਓ ਵੀ ਸਕਸੈਸਫੁਲ ਨਹੀਂ ਹੋਇਆ ਪੰਜਾਬੀ ਸਿਨੇਮੇ 'ਚ ਬਹੁਤ ਬਹੁਤ ਆਪਾਂ ਮਤਲਬ ਤੁਹਾਨੂੰ ਕਈ ਬੜੀਆਂ ਐਗਜ਼ਾਮਪਲਾਂ ਤੁਹਾਨੂੰ ਮਿਲ ਜਾਣਗੀਆਂ ਵੀ ਹਾਂ ਵੀ ਆਹ ਨਵੇਂ ਫੇਸ ਆਏ ਸੀ ਇਹ ਨੋਨ ਸਿੰਗਿੰਗ ਫੇਸ ਆਏ ਸੀ ਪਰ ਹਾਲੇ ਤੱਕ ਕੋਈ ਉਸ ਲੈਵਲ ਦੇ ਉੱਤੇ ਸਕਸੈਸਫੁਲ ਨਹੀਂ ਹੋਇਆ ਹਾਂ ਇੱਕ ਸੈਕਟਰ ਦੇ ਲਈ ਕੁਛ ਇੱਕ ਹੀਰੋ ਅਸਟੈਬਲਿਸ਼ ਹੋ ਗਏ ਜਿੱਦਾਂ ਇੱਕ ਛੋਟੇ ਜਿਹੇ ਸੈਕਟਰ ਦੇ ਲਈ ਆ ਬਦਮਾਸ਼ੀ ਵਾਲੀਆਂ ਫਿਲਮਾਂ ਅਤੇ ਉਹਨਾਂ ਦੇ ਲਈ ਇੱਕ
1: ਹੀਰੋ
0: ਥੋੜ੍ਹੇ ਜਿਹੇ ਟਾਈਮ ਦੇ ਲਈ ਅਸਟੈਬਲਿਸ਼ ਹੋ ਗਿਆ ਜਾਂ ਹੋਰ ਨਿੱਕੇ ਨਿੱਕੇ ਜਿਹੜੇ ਨੇ ਉਹ ਆਪਾਂ ਕਹਿ ਲਈਏ ਵੀ ਆਊਟਲੈਟ ਜੇ ਖੁੱਲ੍ਹ ਗਏ ਪਰ ਓਵਰਆਲ ਇੱਕ ਐਕਸੈਪਟੈਂਸ ਜਿਹੜੀ ਆ ਉਹ ਹਾਲੇ ਤੱਕ ਸਿੰਗਰਸ ਤੋਂ ਬਲੈਦਾ ਨਹੀਂ ਹੋ ਪਾਈ ਉਹਦੇ ਵਿੱਚ ਇੱਕ ਵੱਡਾ ਰੀਜ਼ਨ ਇਹ ਵੀ ਆ ਵੀ ਕਿਸੇ ਨੇ ਕੋਈ ਏਡਾ ਮਾਰਕਾ ਮਾਰਿਆ ਵੀ ਨਹੀਂ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ
1: ਵਧੀਆ ਸੀ ਪਰ ਨਹੀਂ
0: ਹਾਂ ਆਪਾਂ ਇਹ ਨਹੀਂ ਕਹਿ ਸਕਦੇ ਜਾਂ ਬਹੁਤ ਵਧੀਆ ਸੀ ਅਤੇ ਲੋਕਾਂ ਨੇ ਨਹੀਂ ਐਕਸੈਪਟ ਕੀਤਾ ਪਰ ਇਸ ਬਾਕੀ ਹੁਣ ਜਿਹੜੀਆਂ ਫਿਲਮਾਂ ਜਦੋਂ ਹੁਣ ਰਿਲੀਜ਼ ਹੁੰਦੀਆਂ ਨੇ ਉਦੋਂ ਹੀ ਪਤਾ ਲੱਗਦਾ ਹਰ ਇੱਕ ਨੂੰ ਬਣਾਉਣ ਵਾਲੇ ਨੂੰ ਅਦਾਕਾਰ ਨੂੰ ਹਰ ਇੱਕ ਨੂੰ ਲੱਗਦਾ ਹੁੰਦਾ ਵੀ ਮੈਂ ਆਪਣਾ ਬੈਸਟ ਹੀ ਕੀਤਾ ਮੈਂ ਸਾਰਾ ਕੁਛ ਵਧੀਆ ਕੀਤਾ ਪਰ ਜਿੱਦਾਂ ਤੁਸੀਂ ਜਿਹੜੀ ਤੁਹਾਡੀ ਗੱਲ ਸੀ ਜਿੱਥੋਂ ਕਿ ਕੁਛ ਵਧੀਆ ਲੱਗ ਰਿਹਾ ਤੇ ਹਾਂ ਇੰਨਾ ਜ਼ਰੂਰ ਆ ਵੀ ਇਹ ਕੁਛ ਵਧੀਆ ਹੋਊਗਾ
1: ਮੈਨੂੰ ਤਾਜ਼ਾ ਤਾਜ਼ਾ ਜਿਹਾ ਲੱਗ ਰਿਹਾ ਮਤਲਬ ਜਿਵੇਂ ਆਪਾਂ ਹਰ ਦਿਨ ਹੁਣ ਕਿੰਨੀਆਂ ਫਿਲਮਾਂ ਰਿਲੀਜ਼ ਹੁੰਦੀਆਂ ਆਪਾਂ ਦੇਖਦੇ ਹਾਂ ਹਰ ਵਾਰੀ ਆਪਾਂ ਗੱਲਾਂ ਬਾਤਾਂ ਵੀ ਕਰਦੇ ਹਾਂ ਜੇ ਪੰਜਾਬੀ ਖਿੱਤੇ ਦੀ ਗੱਲ ਕਰੀਏ ਪਰ ਕਿੰਨੀਆਂ ਆਉਂਦੀਆਂ ਕਿੰਨੀਆਂ ਜਾਂਦੀਆਂ ਪਰ ਇਹ ਕੁਛ ਇੱਦਾਂ ਦਾ ਹੈ ਨੋਟ ਜਸਟ ਆਪਣੇ ਪ੍ਰਮੋਸ਼ਨ ਹੋ ਰਹੀ ਹੈ ਤਾਂ ਪਰ ਇਹ ਥੋੜ੍ਹਾ ਡਿਫਰੈਂਟ ਜਿਹਾ ਲੱਗ ਰਿਹਾ ਹੈ ਮਤਲਬ ਕਿ ਲੱਗ ਰਿਹਾ ਕਿ ਹਾਂ ਗੱਲ ਬਣੇਗੀ
0: ਮੈਂ ਉਹੀ ਚੀਜ਼ ਹੈ ਕਿ ਜਿੱਦਾਂ ਜਦੋਂ ਰਿਲੀਜ਼ ਹੁੰਦੀ ਹੈ ਫਿਲਮ ਮਤਲਬ ਸਾਡੇ ਆਪਣੇ ਮੇਰੇ ਵੇਖਣ ਦੀ ਗੱਲ ਹੈ ਹੁਣ ਇੰਨਾ ਚਿਰ ਹੋ ਗਿਆ ਆਪਾਂ ਨੂੰ ਪ੍ਰਮੋਸ਼ਨ ਕਰਦੇ ਹਾਂ ਕਿੰਨੀਆਂ ਕਿੰਨੀਆਂ ਫਿਲਮਾਂ ਆਈਆਂ ਕਿੰਨੀਆਂ ਗਈਆਂ ਤੇ ਉਹਦੇ ਵਿੱਚ ਬਹੁਤ ਵੱਡੇ ਵੱਡੇ ਵੀ ਕਈ ਨੰਬਰ ਹੁੰਦੇ ਆ, ਬੜਾ ਜ਼ੋਰ ਵੀ ਲੱਗਾ ਹੁੰਦਾ, ਪਰ ਜਦੋਂ ਓਪਨ ਹੁੰਦੀਆਂ ਤੇ ਉਹ ਨਹੀਂ, ਉਹ ਗੱਲ ਬਣ ਨਹੀਂ ਪਾਉਂਦੀ। ਇਹ ਵੀ ਇੱਕ ਸੱਚਾਈ ਆ, ਕਿਉਂਕਿ ਐਂਡ ਆਫ ਦਾ ਡੇ ਇਹ ਲੋਕਾਂ 'ਤੇ ਆ ਵੀ ਲੋਕਾਂ ਨੂੰ ਕਿਹੜੀ ਚੀਜ਼ ਪਸੰਦ ਆਉਣੀ ਆ। ਪਰ ਹਾਂ, ਇੰਨਾ ਜ਼ਰੂਰ ਆ ਕਿ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੀਆਂ ਬੇਸਿਕ ਟਿਕਸ ਹੋਣ ਅਤੇ ਉਹ ਵੀ ਲੋਕ ਪ੍ਰਵਾਨ ਕਰ ਲੈਂਦੇ, ਈਵਨ ਵੀ ਯਾਰ ਫਿਲਮ 'ਤੇ ਲੱਗੇ ਲੱਗੇ ਤਾਂ ਸਹੀ ਵੀ ਆ, ਆ ਇੱਕ ਕੰਪਲੀਟ ਫਿਰ ਮੈਂ ਲੱਗੇ ਤਾਂ ਸਹੀ ਵੀ ਇੱਕ ਵੱਡਾ ਸਿਨੇਮਾ ਆ, ਲੱਗੇ ਤਾਂ ਸਹੀ ਵੀ ਇੱਕ ਕੰਸੈਪਟ ਨੂੰ ਹੱਥ ਪਾਇਆ ਵਾ, ਅਤੇ ਉਹ ਯਾਰ ਕੰਪਲੀਟ ਹੀ ਨਹੀਂ ਹੋਈ ਹੈ ਨਾ, ਬਹੁਤੀ ਵਾਰੀ 'ਤੇ ਵੀ ਪ੍ਰੋਬਲਮ ਆਉਂਦੀ ਆ। ਸੋ ਇਹ ਸਾਰੀਆਂ ਜਿਹੜੀਆਂ ਇੱਕ ਵੱਡੇ ਸਿਨੇਮੇ ਦੀਆਂ, ਈਵਨ ਬੋਲੀਵੁੱਡ ਤੱਕ ਦੀ ਜੇ ਆਪਾਂ ਗੱਲ ਕਰੀਏ ਅਤੇ ਵੱਡੇ ਸਿਨੇਮੇ ਦੀਆਂ ਜਿਹੜੀਆਂ ਕੁਛ ਇੱਕ ਟਿਕਸ ਹੁੰਦੀਆਂ ਨੇ ਜਿਹੜੀਆਂ ਕੋਈ ਨੋਟ ਕਰਦਾ ਵਾ ਕੋਈ ਨਹੀਂ ਕਰਦਾ, ਉਹ ਜ਼ਰੂਰ ਇਹਦੇ ਵਿੱਚ ਸਾਰੀਆਂ ਟਿਕ ਹੋਈਆਂ ਤੁਹਾਨੂੰ ਮਿਲਣਗੀਆਂ। ਅਤੇ ਬਾਕੀ ਅਗੇਨ ਫਿਰ ਉਹੀ ਗੱਲ ਆ ਜਾਂਦੀ ਆ ਵੀ ਵੱਡੀਆਂ ਦਾਅਵੇਦਾਰੀਆਂ ਉਦੋਂ ਜਦੋਂ ਤੁਸੀਂ ਵੇਖ ਲੈਂਦੇ ਹੋ। ਹਾਂ, ਸੋ ਇੰਨਾ ਕੁ ਜ਼ਰੂਰ ਆ ਵੀ ਤੁਸੀਂ ਆਓ ਵੇਖੋ। ਅਸੀਂ ਤਾਂ ਫਿਲਹਾਲ ਆਪਾਂ ਇੰਨਾ ਕਹਿ ਸਕਦੇ ਹਾਂ, ਕਿਉਂਕਿ ਸਾਡੀ ਜਿੱਦਾਂ ਮੈਂ ਅੱਗੇ ਵੀ ਕੱਲ੍ਹ ਪਰਸੋਂ ਕਿਸੇ ਨਾਲ ਗੱਲ ਕਰ ਰਿਹਾ ਵੀ ਸਾਡੇ ਥੋੜ੍ਹੇ ਜਿਹੇ ਹੋਰ ਤਰ੍ਹਾਂ ਦੇ ਇੱਕ ਕਹਿ ਲਓ ਵੀ ਪਰਿਵਾਰਿਕ ਪੱਧਰ ਦੇ ਉੱਤੇ ਜਜ਼ਬਾਤ ਜੁੜੇ ਹੁੰਦੇ ਹਨ, ਅਤੇ ਸਾਡਾ ਕਹਿ ਲਓ ਵੀ ਪਰਿਵਾਰ ਦਾ ਜੀ ਆ ਅਤੇ ਸਾਨੂੰ ਤਾਂ ਵਧੀਆ, ਅਸੀਂ ਤਾਂ ਕਹਿਣਾ ਹੀ ਕਹਿਣਾ, ਪਰ ਅਸੀਂ ਫਿਲਹਾਲ ਸਿਰਫ ਇੰਨਾ ਕਹਿ ਸਕਦੇ ਹਾਂ ਵੀ ਤੁਸੀਂ ਇੱਕ ਵਾਰੀ ਵੇਖਣ ਜ਼ਰੂਰ ਆਇਓ। ਇੱਕ ਇਸ ਨਵੇਂ ਨੂੰ ਤੁਸੀਂ ਜਿਹੜਾ ਜੇਕਰ ਹੌਸਲਾ ਦਿੰਦੇ, ਕੋਈ ਕਈ ਵਾਰੀ ਕਈ ਪ੍ਰੋਜੈਕਟ ਵਧੀਆ ਹੁੰਦੇ ਆ ਪਰ ਜੇ ਉਹਨਾਂ ਨੂੰ ਇੱਕ ਠੀਕ ਠਾਕ ਹੱਲਾਸ਼ੇਰੀ ਨਾ ਮਿਲੇ, ਓਪਨਿੰਗ ਨਾ ਮਿਲੇ, ਤਾਂ ਫਿਰ ਉਹ ਅੱਗੇ ਉਹ ਜਾਂਦਾ ਰਹਿੰਦਾ, ਤੁਹਾਡਾ ਇੱਕ
1: ਰਸਿਆ ਜਾਂਦਾ,
0: ਡਾਊਨ ਹੋ ਜਾਂਦਾ। ਹਾਂ, ਪਰ ਹਾਂ ਇੰਨਾ ਜ਼ਰੂਰ ਆ ਕਿ ਤੁਸੀਂ ਡਿਸਅਪੁਆਇੰਟ ਨਹੀਂ ਹੋਗੇ, ਇੰਨੀ ਕੁ ਜ਼ਰੂਰ ਆਪਾਂ ਤੁਹਾਡੇ ਨਾਲ ਫਿਲਹਾਲ ਮਿਹਨਤ ਜਿੰਨੀ ਕੁ ਹੋਈ ਆ ਉਸ ਪੱਖੋਂ ਤੁਹਾਨੂੰ ਆਪਾਂ ਜ਼ਰੂਰ ਕਹਾਂਗੇ। ਹਾਂ, ਇਹ ਜ਼ਰੂਰ ਆ ਵੀ ਜੋ ਸਾਰਿਆਂ ਦੇ ਮਨਾਂ ਦੇ ਵਿੱਚ ਸੰਕੇ ਆ ਜਾਂ ਸਾਰਿਆਂ ਦੇ ਮਨਾਂ ਦੇ ਵਿੱਚ ਜੋ ਇੱਕ ਉਹ ਰਹਿੰਦਾ ਵਾ, ਅਤੇ ਉਹ ਰਹਿਣਾ ਵੀ ਆ, ਕਿਉਂਕਿ ਇਹ ਬਿਲਕੁਲ ਇੱਕ ਨਵੀਂ ਚੀਜ਼ ਆ, ਕੰਸੈਪਟ ਹੀ ਨਵਾਂ ਵਾ, ਅਤੇ ਓਨਾ ਹੀ ਵੱਡਾ ਇਹ ਜਿੰਨਾ ਸਾਡੇ ਲਈ ਵੇਖਣਾ ਅਤੇ ਬਹੁਤ ਛੋਟਾ ਆਈ ਥਿੰਕ ਰਿਸਕ ਆ ਬਣਾਉਣਾ, ਵੇਖੋ ਕਿੱਡਾ ਵੱਡਾ ਰਿਸਕ ਆ।
1: ਉਹ ਚੀਜ਼ ਨੂੰ ਥੋੜ੍ਹੀ 2 ਮਿੰਟ ਦਾ ਜਾਂ ਮਤਲਬ ਕਿੰਨੇ ਸੈਕਿੰਡ ਦਾ ਅਗਰ ਐਡ ਹੀ ਬਣਦਾ ਉਹਦੇ ਪਿੱਛੇ ਕਿੰਨੀ ਜਾਨ ਨਿਕਲਦੀ ਹੈ ਨਾ ਪੂਰੀ ਯੂਨਿਟ ਦੀ। ਅਤੇ ਇੱਕ ਫਿਲਮ ਮੈਂ ਤਾਂ ਮਤਲਬ ਛੋਟੇ ਲੈਵਲ ਦੀ ਡਾਕੂਮੈਂਟਰੀ ਕਾਲਜ ਦੀ, ਉਸ 'ਚ ਸਾਡੀ ਜਾਨ ਨਿਕਲ ਜਾਂਦੀ ਸੀ ਕਿਵੇਂ ਵੋਇਸ ਓਵਰ ਪਾਉਣਾ, ਕਿਵੇਂ ਕੀ ਕਰਨਾ, ਟੈਕਨੈਲਿਟੀ ਇਹ ਤਾਂ
0: ਫਿਰ ਐਵੇਂ ਥੋੜ੍ਹੀ ਵੱਡਾ ਸਿਨੇਮਾ ਐਵੇਂ ਥੋੜ੍ਹੀ ਕਹਿ ਦਿੰਦੇ, ਵੱਡਾ ਪਰਦਾ ਮਤਲਬ ਵੱਡੀ ਚੀਜ਼ ਜਿਹਦੇ ਨਾਲ ਲੱਗ ਜੇ ਤਾਂ ਫਿਰ ਉਹ ਫਿਰ ਵੱਡੇ ਦੇ ਉੱਤੇ ਵੱਡੀ ਮਿਹਨਤ। ਚਲੋ ਖੈਰ, ਇਹ ਹੁਣ ਉਹ ਕਹਿੰਦੇ ਹੁੰਦੇ ਵੀ ਜਦੋਂ ਉਹ ਪੇਪਰਾਂ ਦਾ ਕਹਿੰਦੇ ਹੁੰਦੇ ਵੀ 31 ਮਾਰਚ ਦੱਸੂਗੀ, ਕੋਈ ਰਹੂਗੀ ਕੋਈ ਦੱਸੂਗੀ, ਸੋ 4 ਸਤੰਬਰ ਦੱਸੂ, ਕਿਉਂਕਿ 4 ਸਤੰਬਰ ਨੂੰ ਵੱਡੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ।
1: ਉਸ ਦਿਨ ਤੇ ਮੇਰੀ ਫੇਵਰੇਟ ਵੈਬ ਸੀਰੀਜ਼ ਦੀ ਫਿਲਮ ਵੀ ਆ ਰਹੀ ਹੈ।
0: ਹਾਂਜੀ, ਸੋ 4 ਤਰੀਕ ਨੂੰ ਮਿਰਜ਼ਾਪੁਰ ਵੀ ਰਿਲੀਜ਼ ਹੋ ਰਹੀ ਹੈ, ਸੋ ਉਹਨਾਂ ਦੀ ਵੀ ਵੱਡੀ ਇੱਕ ਮੈਂ ਕਹੂੰਗਾ ਪ੍ਰੀਖਿਆ, ਉਹਨਾਂ ਦੀ ਵੀ ਵੱਡੀ ਉਹਨਾਂ ਦੇ ਲਈ ਹੋਰ ਵੱਡਾ ਚੈਲੇਂਜ ਆ, ਕਿਉਂਕਿ ਉਹ ਆਲਰੇਡੀ ਇੱਕ ਜਿਹੜੀ ਪ੍ਰਵਾਨਿਤ ਅਸਟੈਬਲਿਸ਼ਡ ਜਿਹੜੀ ਇੱਕ ਫਰੈਂਚਾਈਜ਼ੀ ਆ, ਅਤੇ ਉਹਨੂੰ ਮੁੜ ਕੇ ਫਿਰ ਫਿਲਮ ਦੇ ਰੂਪ ਦੇ ਵਿੱਚ ਲਿਆਉਣਾ ਇਹ ਕੋਈ ਨਿੱਕੀ ਚੀਜ਼ ਨਹੀਂ ਆ। ਮਤਲਬ ਇੱਕ ਇਸ ਬਹੁਤ ਚਾਂਸ ਹੁੰਦੇ ਆ ਕਈ ਵਾਰੀ ਵੀ ਲੋਕ ਉਹਨਾਂ ਉਹਨੂੰ ਨਹੀਂ ਐਕਸੈਪਟ ਕਰਦੇ ਜਿੰਨਾ ਪਹਿਲਾਂ ਕਰ ਚੁੱਕੇ ਹੁੰਦੇ, ਖਾਸ ਤੌਰ ਦੇ ਉੱਤੇ ਜਿਹੜੇ ਮੈਨੂੰ ਲੱਗਦਾ ਹੁੰਦਾ ਜਿਹੜੇ ਵੈਬ ਸੀਰੀਜ਼ ਵਾਲੇ ਕਲਾਕਾਰ ਆ ਉਹਨਾਂ ਨੂੰ ਵੱਡੇ ਪਰਦੇ ਦੇ ਉੱਤੇ ਉਹਨਾਂ ਵੇਖ ਕੇ ਲੋਕ ਸ਼ਾਇਦ ਰਸ ਨਹੀਂ ਮਾਣਦੇ, ਹੈ ਨਾ। ਹਾਂ, ਉਹ ਇੱਕ ਪ੍ਰੋਬਲਮ ਰਹਿੰਦੀ ਆ। ਸੋ ਟੀਮ 'ਤੇ ਇਹ ਵੀ ਕਾਫੀ ਕਹਿ ਲਓ ਵੀ ਇਸ ਟਾਈਮ ਦੇ ਉੱਤੇ ਐਕਸਾਈਟਿਡ ਤਾਂ ਹੈ ਹੀ ਹੈ, ਨਾਲ ਚਿੰਤਿਤ ਵੀ ਆ ਅਤੇ ਵੇਖੋ ਕੀ ਬਣਦਾ, ਕਿਉਂਕਿ ਇਹ 4 ਤਰੀਕ 4 ਸਤੰਬਰ ਜਾਂ ਫਿਰ ਸਤੰਬਰ ਦਾ ਮਹੀਨਾ ਹੀ ਲਾ ਲਓ ਤੁਸੀਂ
1: ਸਾਰੇ ਨਾ, ਬੁਰਾ ਹੈਪਨਿੰਗ ਹੈ ਮਤਲਬ।
0: ਹਾਂ, ਸਤੰਬਰ
1: ਦੇ ਮਹੀਨੇ ਤੀਆਂ ਆਪਾਂ ਮੁਕਾ ਕੇ ਨਿਕਲਿਆ ਤੇ ਅੱਗੇ ਸਾਰੀ ਫਿਲਮਾਂ ਹੀ ਫਿਲਮਾਂ।
0: ਹਾਂ, ਪੰਜਾਬੀ ਸਿਨੇਮੇ ਦੇ ਲਈ ਇੱਕ ਵੱਡਾ ਮੈਂ ਕਹੂੰਗਾ ਐਗਜ਼ਾਮੀਨੇਸ਼ਨ ਹੈ ਸਤੰਬਰ ਦਾ ਮਹੀਨਾ, ਤੁਹਾਨੂੰ ਲਗਭਗ ਦੱਸ ਜੂਗਾ ਨਵਾਂ ਪੁਰਾਣਾ ਫਰਕ ਕੀ ਆ, ਪੰਜਾਬੀ ਸਿਨੇਮਾ ਜਾ ਕਿੱਧਰ ਨੂੰ ਰਿਹਾ ਵਾ। ਮਤਲਬ ਆਪਾਂ ਪਹਿਲਾਂ ਆਪਾਂ ਗਿਣਤੀ ਕਰ ਲਈਏ ਸ਼ੁਰੂ ਦੇ ਵਿੱਚ ਹੀ, ਅਤੇ ਫਿਰ ਆਪਾਂ ਇਹ ਆਈਡੀਆ ਲਾ ਲਾਂਗੇ ਵੀ ਜੇ ਮੇਰੇ ਖਿਆਲ ਨਾਲ 4 ਤੋਂ 5 ਫਿਲਮਾਂ ਰਿਲੀਜ਼ ਹੋ ਰਹੀਆਂ ਨੇ, ਅਤੇ ਜੇ ਤੁਸੀਂ ਮੰਨ ਕੇ ਚੱਲੋ ਵੀ ਚੌਂ ਤਾਂ ਹੁਣ ਕਈਆਂ ਦੇ ਆਪਾਂ ਨਾਂ ਨਹੀਂ ਵੀ ਲੈ ਸਕਦੇ ਕਿਉਂਕਿ ਸਾਡੇ ਕੋਲ ਜਿਹਦੀ ਪ੍ਰਮੋਸ਼ਨ ਨਹੀਂ ਹੈ, ਸੋਰੀ ਆਪਾਂ ਉਹਦਾ ਨਾਂ ਨਹੀਂ ਲੈਂਦੇ, ਅਤੇ ਪਰ ਮੇਰੇ ਖਿਆਲ ਦੇ ਨਾਲ 4 ਤੋਂ 5 ਫਿਲਮਾਂ ਰਿਲੀਜ਼ ਹੋ ਰਹੀਆਂ ਨੇ। ਤੁਸੀਂ ਮੰਨ ਕੇ ਚੱਲੋ ਜੇ 5 ਚੋਂ 1 ਵੀ ਨਹੀਂ ਚੱਲਦੀ ਅਤੇ ਫਿਰ ਤੁਸੀਂ ਆਪ ਭਵਿੱਖ ਤੈਅ ਕਰ ਲਓ ਪੰਜਾਬੀ ਸਿਨੇਮੇਜ਼ ਦਾ, ਅਤੇ ਫਿਰ ਮੇਕਰਸ ਦੇ ਲਈ ਵੀ ਸੋਚਣ ਵਿਚਾਰਨ ਵਾਲੀ ਗੱਲ ਹੈ। ਅਤੇ ਪਰ ਆਪਾਂ ਆਸਵੰਦ ਹਾਂ ਵੀ ਇਹਨਾਂ ਦੇ ਵਿੱਚੋਂ ਫਿਲਮਾਂ ਚੱਲਣ ਤੇ ਜ਼ਰੂਰ ਚੱਲਣ, ਕਿਉਂਕਿ ਜਿੱਥੇ ਟੌਕਸਿਕ ਵਰਗੀ ਵੱਡੀ ਫਿਲਮ ਜਿਹੜੀ ਆ ਉਹ ਨਹੀਂ ਉਹ ਕਰ ਸਕੀ ਜੋ ਉਹਨਾਂ ਨੂੰ ਆਸ ਸੀ, ਤੇ ਫਿਰ ਤੁਸੀਂ ਸੋਚੋ ਵੀ ਮਤਲਬ ਇਹਦਾ ਮਤਲਬ ਵੀ ਪੈਸਾ ਵੀ ਵਿਨਰ ਨਹੀਂ ਆ, ਵੱਡੇ ਸਟਾਰ ਵੀ ਹਾਲਾਂਕਿ ਜੋ ਮੈਂ ਮਤਲਬ ਥੋੜ੍ਹਾ ਜਿਹਾ ਅੱਧੇ ਕੁ ਘੰਟੇ ਦੀ ਵੇਖੀ ਆ ਅਖੀਰ ਤੋਂ, ਪਰ ਜੋ ਉਹਨੇ ਯਸ਼ ਨੇ ਜੋ ਐਕਟਿੰਗ ਕੀਤੀ ਆ ਨਾ, ਮਤਲਬ ਐਕਟਿੰਗ ਤਾਂ ਕਮਾਲ ਦੀ ਆ। ਹੁਣ ਮੈਨੂੰ ਇਹ ਸਮਝ, ਮੈਂ ਸਾਰੀ ਹੁਣ ਵੇਖੂੰਗਾ, ਕੋਈ ਲੰਮੀ ਬੜੀ ਫਿਲਮ ਮੈਂ ਸਾਰੀ ਤਾਂ ਹੌਸਲਾ ਨਹੀਂ ਕਰ ਪਾਇਆ ਵੀ ਇੰਨਾ ਚਿਰ ਬਹੁ, ਕਿਉਂਕਿ ਉਹ ਉਹਦੇ ਲਈ ਇੱਕ ਅਲੱਗ ਉਹ ਚਾਹੀਦੀ ਹੁੰਦੀ ਆ। ਮੈਨੂੰ ਨਹੀਂ ਪਤਾ ਵੀ ਕਿਉਂ
1: ਕੀ ਕਹਿ ਰਹੇ, ਕਾਫੀ ਡਾਰਕ ਹੈ ਤਾਂ ਕਰਕੇ ਨੈਗੇਟਿਵ,
0: ਪਤਾ ਨਹੀਂ ਮੈਨੂੰ ਵੀ ਕਿਉਂ ਇਹ ਫਲੋਪ ਹੋਈ, ਜੇ ਕਿਸੇ ਨੇ ਵੇਖੀ ਕੋਈ ਦੱਸ ਦੂਗਾ। ਫਲੋਪ ਨਹੀਂ ਮੈਂ ਆਪਾਂ ਕਹਿ ਸਕਦੇ, ਸੋਰੀ ਫਲੋਪ ਨਹੀਂ ਆ, ਪਰ
1: ਐਕਸੈਪਟ ਨਹੀਂ
0: ਕਹਿੰਦੇ ਵੀ ਉਹ ਜਿੰਨੇ ਵੱਡੇ ਲੈਵਲ ਦੇ ਉੱਤੇ ਉਹ ਸੀ ਉਹਨੇ ਵੱਡੇ ਲੈਵਲ ਦੀ ਓਪਨਿੰਗ ਨਹੀਂ ਲੱਗੀ। ਪਰ ਐਕਟਿੰਗ ਮੈਂ ਕਹੂੰਗਾ ਵੀ ਜਿੰਨਾ ਕੁ ਮੈਂ ਵੇਖਿਆ ਉਹ ਐਕਟਿੰਗ ਤਾਂ ਭਾਈ ਬੜੇ ਬੰਬ ਕੱਢੇ ਉਹਨੇ, ਐਕਟਿੰਗ ਪੱਖੋਂ ਕੋਈ ਉਹ ਨਹੀਂ ਆ, ਬਾਕੀ ਫਿਲਮ ਸਾਰੀ ਵੇਖ ਕੇ ਫਿਰ ਆਪਾਂ ਕਹਿ ਸਕਦੇ। ਸੋ ਇਸ ਮਹੀਨੇ ਦੇ ਵਿੱਚ ਜਿੱਥੇ ਬੋਲ ਭਾਵੇਂ ਨਾ ਬੋਲ ਫਿਲਮ ਰਿਲੀਜ਼ ਹੋਣੀ ਆ, ਉੱਥੇ ਪੁਰਾਣੇ ਜਿਹੜੇ ਮੀਡੀਆ ਹਾਊਸਿਸ ਨੇ ਜਾਂ ਫਿਰ ਵੱਡੇ ਜਿਹੜੇ ਮੰਝੇ ਖਿਡਾਰੀ ਨੇ ਉਹਨਾਂ ਦੇ ਵਿੱਚੋਂ ਕਿੱਪੀ ਗਰੇਵਾਲ ਦੀ ਫਿਲਮ ਸਿੰਘ ਵਰਸਿਸ ਕੌਰ 2 ਇਹ ਵੀ ਰਿਲੀਜ਼ ਹੋਣੀ ਆ ਇਹ 11 ਤਰੀਕ ਨੂੰ, ਇੱਕ ਹਫ਼ਤਾ ਬਾਅਦ ਇਹ ਵੀ ਫਿਲਮ ਆ ਜਾਣੀ ਆ ਮੈਦਾਨ ਦੇ ਵਿੱਚ। ਸੋ ਇਹ ਸਤੰਬਰ ਦੇ ਪ੍ਰੋਡਕਟ ਤੁਹਾਨੂੰ ਆਪਾਂ ਦੱਸ ਰਹੇ ਹਾਂ। ਅਤੇ ਇੱਧਰ ਜਿਹੜੀ ਨਹੀਂ ਇਹ ਤਾਂ ਚਲੋ ਟੱਪ ਗਈ ਹੈ ਨਾ, ਇਹ ਲੰਘ ਗਈ, ਚਲੋ ਇਹਦਾ ਆਪਾਂ ਨਹੀਂ ਲੈਂਦੇ ਫਿਲਹਾਲ ਨਾ। ਸੋ ਇਸ ਤੋਂ ਇਲਾਵਾ ਵੀ ਮੈਂ ਇੱਥੇ ਮਿਸ ਕਰ ਰਿਹਾ ਵਾਂ ਸ਼ਾਇਦ, ਇਸ ਤੋਂ ਇਲਾਵਾ ਵੀ 2 ਤੋਂ 3 ਫਿਲਮਾਂ ਹੋਰ ਨੇ ਜਿਹੜੀਆਂ ਇਸੇ
1: ਸਤੰਬਰ ਦੇ ਵਿੱਚ
0: ਇਸੇ ਮਹੀਨੇ ਦੇ ਵਿੱਚ ਰਿਲੀਜ਼ ਹੋ ਜਾਣੀਆਂ। ਸੋ ਸਤੰਬਰ ਦਾ ਮਹੀਨਾ ਬੜਾ ਕੁਛ ਦੱਸੂਗਾ, ਜਿੱਥੇ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਹੁਣ ਮੌਸਮ ਦੇ ਵਿੱਚ ਤਬਦੀਲੀ ਆਉਣੀ ਆ, ਜਿੱਥੇ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਹੁਣ ਸਿਹਤ ਦਾ ਸਾਨੂੰ ਐਕਸਟਰਾ ਧਿਆਨ ਰੱਖਣਾ ਪੈਣਾ। ਸਤੰਬਰ ਦੇ ਮਹੀਨੇ ਦੇ ਵਿੱਚ AFL ਦਾ ਫਾਈਨਲ ਵੇਖਣਾ ਆਪਾਂ, ਬਹੁਤ ਕੁਛ ਆ ਸਤੰਬਰ ਦੇ ਮਹੀਨੇ ਵਿੱਚ। ਅਤੇ ਸਤੰਬਰ ਦੇ ਮਹੀਨੇ ਦੇ ਵਿੱਚ 11 ਤਰੀਕ ਨੂੰ ਹੀ ਮੇਰੇ ਖਿਆਲ ਫਾਈਨਲ ਹੈ, ਅਤੇ 11

0: ਹਾਂਜੀ 11 ਫਰਾਈਡ ਬਣਦੀ ਹੈ, ਹਾਂ ਬਸ ਠੀਕ ਹੈ, ਫਿਰ ਫਰਾਈਡੇ ਨੂੰ ਹੋ ਜਾਣੀ ਹੈ. ਅਤੇ ਇੱਧਰ ਤੁਸੀਂ ਕੈਰੋਲਾਈਨ ਸਪ੍ਰਿੰਗ ਦਾ ਇਲਾਕਾ ਤੁਸੀਂ ਭਾਈ ਪਹੁੰਚ ਕੇ ਅਤੇ ਤੁਸੀਂ ਇੱਧਰ ਇੱਕ ਵਾਰੀ ਝਾਤੀ ਮਾਰ ਰਹੇ ਹੋ ਤੁਸੀਂ. ਸੋ ਲਗਭਗ ਆਪਾਂ ਕਹਿ ਲਈਏ ਵੀ ਵੱਡੇ ਲੈਵਲ ਦੇ ਉੱਤੇ ਵੱਡਾ ਇੱਕ ਸਟੋਰ ਜਿੱਥੇ ਬਨਿੰਗ ਤੋਂ ਬਹੁਤ ਸਾਰਾ ਤੁਸੀਂ ਸਮਾਨ ਲੈਂਦੇ ਹੋ, ਅਤੇ ਉਹ ਸਾਰਾ ਸਮਾਨ ਜਿਹੜਾ ਉਹ ਤੁਸੀਂ ਆਪਣੇ ਭਾਈਚਾਰੇ ਦੇ ਇੱਕ ਸਟੋਰ ਤੋਂ ਵੀ ਲੈ ਸਕਦੇ ਹੋ. ਅਤੇ ਬਾਕੀ ਇੱਕ ਵਾਰੀ ਤੁਸੀਂ ਜਾਓਗੇ, ਉਹ ਕਹਿੰਦੇ ਹੁੰਦੇ ਵੇਖੇ ਸੁਣੇ ਦਾ ਫਰਕ ਹੁੰਦਾ, ਅਤੇ ਇੱਕ ਵਾਰੀ ਤੁਸੀਂ ਜਾਓਗੇ ਅਤੇ ਫਿਰ ਤੁਸੀਂ ਵੇਖ ਕੇ ਤੁਹਾਨੂੰ ਆਈਡੀਆ ਹੋਊਗਾ. ਅਤੇ ਇੱਕ ਇੰਨਾ ਜ਼ਰੂਰ ਹੈ ਵੀ ਇਹਨਾਂ ਦੀ ਜਿਹੜੀ $149 ਦੀ ਮੈਂਬਰਸ਼ਿਪ ਆ ਉਹ ਤੁਹਾਨੂੰ ਜ਼ਰੂਰ ਫ੍ਰੀ ਮਿਲ ਰਹੀ ਆ. ਅਤੇ ਨਾਲ ਦੀ ਨਾਲ ਜੇ ਤੁਸੀਂ ਉਸ ਦਿਨ ਸ਼ਿਰਕਤ ਕਰਦੇ ਹੋ ਜਾਂ ਫਿਰ ਤੁਸੀਂ ਅਗਾਓਂ ਉਹਦੇ ਵਿੱਚ ਆਪਣਾ ਉਹ ਰਜਿਸਟਰੇਸ਼ਨ ਤੁਸੀਂ ਕਰਵਾ ਲੈਂਦੇ ਹੋ ਅਤੇ ਫਿਰ ਤੁਹਾਨੂੰ ਗਿਫਟ ਵੀ ਮਿਲ ਰਹੇ ਨੇ, ਮਤਲਬ ਲੱਕੀ ਵਿਨਰ ਹਨਾ.
1: ਤੇ ਫਰਾਈਡੇ ਮਤਲਬ ਪੂਰੇ ਦਿਨ ਕਿਸੇ ਵੀ ਟਾਈਮ, ਮਤਲਬ ਕਿ ਕੋਈ ਸਪੈਸੀਫਿਕ ਟਾਈਮਿੰਗ ਹੈ ਐਦਾਂ ਦਾ ਕੁਝ ਹੈ?
0: ਹਾਂਜੀ, ਮੈਂ ਜਦੋਂ ਇਹਨਾਂ ਦੇ ਇਨਵੀਟੇਸ਼ਨ ਆ ਜਾਂਦੇ ਨੇ ਫਿਰ ਉਹ ਤੋਂ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਆਪਾਂ ਜਿਹੜੀ ਸਾਂਝੀ ਕਰ ਦੇਵਾਂਗੇ. 11 ਸਤੰਬਰ ਨੂੰ 11 ਵਜੇ ਤੋਂ ਸ਼ੁਰੂ ਹੋਣਾ ਵਾ, ਲਗਭਗ ਸਾਰਾ ਦਿਨ ਹੀ ਰਹੂਗਾ ਅਤੇ ਸਾਰਾ ਦਿਨ ਹੀ ਇਹ ਪ੍ਰੋਗਰਾਮ. ਪਰ ਜਿੱਦਾਂ ਜੇ ਤੁਹਾਡਾ ਸਵਾਲ ਆ ਗਿਫਟਾਂ ਵਾਲਾ ਵਾ, ਤਾਂ ਇਹ ਹੁਣ ਹੋ ਸਕਦਾ ਵੀ ਪ੍ਰੋਗਰਾਮ ਦੇ ਅਖੀਰ ਦੇ ਉੱਤੇ ਅਨਾਊਂਸ ਕੀਤੇ ਜਾਣ. ਸੋ ਇਹਦੇ ਵਿੱਚ ਤੁਸੀਂ ਅਲੱਗ ਅਲੱਗ ਗਿਫਟ ਜਿੱਤ ਸਕਦੇ ਹੋ. 3 ਲੱਕੀ ਵਿਨਰ ਜਿਹੜੇ ਨੇ ਉਹਨਾਂ ਦੇ ਵਿੱਚ ਪਹਿਲਾ ਜਿਹੜਾ ਵਾ ਉਹ 85 ਇੰਚ ਦਾ ਟੈਲੀਵਿਜ਼ਨ ਕਹਿੰਦੇ ਦੇਵਾਂਗੇ ਆਪਾਂ, ਅਤੇ ਜਿਹੜਾ ਦੂਸਰਾ ਪ੍ਰਾਈਜ਼ ਹੈ ਉਹ ਹੈਗਾ ਵਾ ਗਲੈਕਸੀ ਸੈਮਸੰਗ ਦੀ ਟੈਬਲੇਟ, ਅਤੇ ਤੀਸਰਾ ਜਿਹੜਾ ਉਹ ਇੱਕ ਪ੍ਰੋਜੈਕਟਰ ਹੋਊਗਾ. ਸੋ ਇਹਦੇ ਵਿੱਚ ਤੁਸੀਂ ਆਪਣਾ ਸ਼ਮੂਲੀਅਤ ਕਰ ਸਕਦੇ ਹੋ. ਸੋ ਇਹ ਐਕਸਾਈਟਿੰਗ ਗਿਫਟ ਤੁਸੀਂ ਜਿੱਤ ਸਕਦੇ ਹੋ. ਸੋ ਫਿਲਹਾਲ ਸਤੰਬਰ ਮਹੀਨਾ ਜਿਹੜਾ ਉਹ ਕਾਫੀ ਜ਼ਿਆਦਾ ਹੈਪਨਿੰਗ ਹੈ, ਅਤੇ ਸਤੰਬਰ ਮਹੀਨੇ ਦੇ ਵਿੱਚ ਹੋਰ ਬਹੁਤ ਸਾਰਾ ਕੁਛ, ਪਰ ਫਿਲਹਾਲ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ.
1: ਇਹ ਵਾਲਾ ਜਿਹੜਾ ਸ਼ੋਰੂਮ ਖੁੱਲ ਰਿਹਾ ਮੇਰੇ ਦਿਮਾਗ 'ਚ, ਤੇ ਜਿਵੇਂ ਕੁੜੀਆਂ ਨੂੰ ਮੈਕਾ ਜਾਂ ਸਫੋਰਾ ਤਾਂ ਨਹੀਂ ਐਕਸਾਈਟਮੈਂਟ, ਮੁੰਡਿਆਂ ਲਈ ਉਹ ਚੀਜ਼ ਹੈ ਹਨਾ ਕਿ ਸਾਰਾ ਕੁਛ ਵਨ ਸਟੋਪ ਸ਼ੋਪ ਹੈ, ਕਿ ਤੁਹਾਡੇ ਜਿਹੜੇ ਵੀ ਟੂਲਸ
0: ਜਿੱਦਾਂ ਲਈ, ਟ੍ਰੇਡੀਜ਼ ਦੇ ਲਈ, ਘਰਾਂ ਦੇ ਲਈ, ਹਨਾ ਸਾਰਿਆਂ ਦੇ ਲਈ ਤੁਸੀਂ ਇੱਕ ਵਾਰੀ ਵੀ ਤੁਸੀਂ, ਬਾਕੀ ਹੈ ਵੀ ਜਿੱਦਾਂ ਜਿੱਦਾਂ ਕੰਮ ਹੈ ਉਹ ਜ਼ਿਆਦਾ ਬਿਹਤਰ ਜਾਣਦਾ, ਤੁਸੀਂ ਜਦੋਂ ਜਾਓਗੇ ਅਤੇ ਫਿਰ ਤੁਸੀਂ ਖੁਦ ਜ਼ਿਆਦਾ ਬਿਹਤਰ ਵੇਖ ਸਕਦੇ ਹੋ ਵੀ ਤੁਹਾਡੇ ਕੰਮ ਦਾ ਕੀ ਕੀ ਹੈ ਉੱਥੇ.
1: ਉਹ ਤਾਂ ਹੈ ਹੀ, ਹਾਂ ਤਾਂ ਹੀ ਕਹਿੰਦੇ ਆ ਤੁਸੀਂ ਜਾਓ ਅਤੇ ਸਾਨੂੰ ਵੀ ਅਪਡੇਟ ਦੱਸਿਓ ਮੈਸੇਜਾਂ ਰਾਹੀਂ ਜਾਂ ਫੋਨ ਕਰਕੇ ਤੁਹਾਡਾ ਕਿੱਦਾਂ ਐਕਸਪੀਰੀਅੰਸ ਰਿਹਾ. ਅਤੇ ਚਲੋ ਹੁਣ ਵੜਦੇ ਹਾਂ ਵਿਸ਼ੇ ਵੱਲ. ਅਤੇ ਅੱਜ ਸੋਮਵਾਰ ਦਾ ਦਿਨ ਹੈ ਅਤੇ ਹਰ ਵਾਰੀ ਜਿਵੇਂ ਆਪਣਾ ਵਿਸ਼ਾ ਹੁੰਦਾ, ਅਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈਗਾ ਕਿ ਆਊਟਫਿਟ, ਕੱਪੜੇ. ਬੇਸਿਕਲੀ ਹੁਣ ਆਪਾਂ ਕਈ ਵਾਰੀ ਆਪਾਂ ਗੱਲਾਂ ਕਰ ਚੁੱਕੇ ਹਾਂ ਖਾਣ ਬਾਰੇ, ਕਿ ਤੁਹਾਡਾ ਮੂਡ ਡਿਸਾਈਡ ਕਰਦਾ ਕਿਸ ਤਰੀਕੇ ਦਾ ਤੁਸੀਂ ਖਾਣਾ ਪਸੰਦ ਕਰਦੇ ਹੋ. ਲੇਕਿਨ ਅੱਜ ਖਾਣੇ ਤੋਂ ਹਟ ਕੇ ਗੱਲ ਹੋ ਰਹੀ ਹੈ ਆਊਟਫਿਟ ਦੀ, ਕਿ ਮੌਕੇ ਦੇ ਅਕੋਰਡਿੰਗ ਕਿਹੜਾ ਆਊਟਫਿਟ ਪਾਇਆ ਜਾਏ, ਕਿ ਤੁਸੀਂ ਉਹ ਕਿੱਦਾਂ ਡਿਸਾਈਡ ਕਰਦੇ ਹੋ? ਤੁਸੀਂ ਓਕੇਸ਼ਨ ਨੂੰ ਲੈ ਕੇ ਇਹ ਚੀਜ਼ ਡਿਸਾਈਡ ਕਰਦੇ ਹੋ, ਜਾਂ ਤੁਹਾਡਾ ਮੂਡ ਹੋਏ ਹਾਂ ਚਲੋ ਅੱਜ ਮੈਂ ਇਹ ਬਲੈਕ ਪਾਉਣਾ ਜਾਂ ਅੱਜ ਮੈਂ ਇਹ ਕੁੜਤਾ ਪਜਾਮਾ ਪਾਉਣਾ, ਉਹ ਤੁਸੀਂ ਇੱਦਾਂ ਕਰਦੇ ਹੋ? ਅਤੇ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਵਿਸ਼ੇ ਦੇ ਵਿੱਚ, ਤੁਸੀਂ ਵੀ ਆਪਣੀ ਸਾਂਝ ਪਾ ਸਕਦੇ ਹੋ ਫੋਨ ਰਾਹੀਂ, ਮੈਸੇਜ ਰਾਹੀਂ. ਅਤੇ ਇਹ ਵਿਸ਼ਾ ਅੱਜ ਦਾ ਕਿ ਤੁਸੀਂ ਦੱਸੋ ਮੌਕੇ ਦੇ ਹਿਸਾਬ ਨਾਲ ਆਊਟਫਿਟ, ਮਤਲਬ ਆਊਟਫਿਟ ਕਹਿ ਸਕਦੇ ਨਾ, ਮਤਲਬ ਕੋਈ ਵੀ ਚੀਜ਼ ਜਿਹੜੀ ਆਪਾਂ ਪਾਉਂਦੇ ਹਾਂ ਉਹ ਸਿਰਫ ਇਹ ਡਿਪੈਂਡ ਨਹੀਂ ਕਰਦਾ ਕਿ ਫੈਸ਼ਨ ਦੇ ਅਕੋਰਡਿੰਗ ਜਾਂ ਤੁਸੀਂ, ਤੁਹਾਡੇ 'ਤੇ ਜੱਚਦਾ ਹੀ ਨਹੀਂ, ਪਰ ਕਈ ਵਾਰੀ ਕੋਈ ਕੰਟੈਕਸਟ ਜਾਂ ਕਈ ਵਾਰੀ ਉਹ ਓਕੇਸ਼ਨ ਵੀ ਡਿਸਾਈਡ ਕਰਦੀ ਹੈ. ਜਿਵੇਂ ਵਾਰ ਤਿਉਹਾਰ ਹੋ ਗਿਆ, ਹੁਣ ਰੱਖੜੀ ਨਿਕਲ ਕੇ ਗਈ ਹੈ, ਹੁਣ ਸਾਰਿਆਂ ਨੇ ਆਪਣੇ ਇੰਡੀਅਨ ਕਲਚਰ ਦੇ ਵਿੱਚ ਜਿਹੜੇ ਵੀ ਸੈਲੀਬ੍ਰੇਟ ਕਰਦੇ ਰੱਖੜੀ ਜਾਂ ਦੀਵਾਲੀ ਜਾਂ ਤੀਆਂ, ਅਤੇ ਆਪਾਂ ਡਿਸਾਈਡ ਕਰਦੇ ਹਾਂ ਉਹਦੇ ਕਈ ਵਾਰੀ, ਮਤਲਬ ਇੱਕ ਸੈੱਟ ਜਿਹਾ ਹੀ ਹੈ ਦਿਮਾਗ ਦੇ ਵਿੱਚ ਨਾ, ਕਿ ਆਹ ਸਿਚੁਏਸ਼ਨ ਦੇ ਵਿੱਚ ਆਹੀ ਕੱਪੜੇ ਚੱਚਣਗੇ ਹੁਣ, ਅਤੇ ਉਹ ਤੁਸੀਂ ਕਿੱਦਾਂ ਡਿਸਾਈਡ ਕਰਦੇ ਹੋ? ਕਈ ਲੋਕਾਂ ਦਾ ਤਾਂ ਫਿਕਸ ਹੁੰਦਾ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਕੋਈ ਵੀ ਵਿਆਹ ਹੋਏ ਅਸੀਂ ਤਾਂ ਕੈਜੂਅਲ ਜੀਨਸ ਟੌਪ ਪਾ ਲਏ ਜਾਂ ਬੰਦਿਆਂ ਨੇ ਨੋਰਮਲ ਬਲੇਜ਼ਰ ਪਾ ਲਿਆ ਜਾਂ ਕੁੜੀਆਂ ਨੇ ਬੇਸਿਕ ਸੂਟ ਪਾ ਲਿਆ, ਜਾਂ ਤੁਸੀਂ ਉਹਨਾਂ 'ਚੋਂ ਆਉਂਦੇ ਹੋ ਕਿ ਤੁਸੀਂ ਬਸ ਵੇਟ ਕਰਦੇ ਹੋ ਮੌਕੇ ਦਾ ਕਿ ਹਾਂ ਹੁਣ ਅਗਲੇ ਹਫ਼ਤੇ ਇਹ ਫੰਕਸ਼ਨ ਆਉਣ ਵਾਲਾ, ਅਤੇ ਤੁਸੀਂ, ਤੁਹਾਡੇ ਦਿਮਾਗ 'ਚ ਪਹਿਲਾਂ ਹੀ ਪਿਕਚਰ ਬਣਨ ਲੱਗ ਜਾਂਦੀ ਹੈ ਕਿ ਮੈਂ ਕਿੱਦਾਂ ਦੇ ਕੱਪੜੇ ਪਾਉਣੇ, ਮੈਂ ਕਿੱਦਾਂ ਦਾ ਤਿਆਰ ਹੋਣਾ ਹੈ. ਅਤੇ ਕੁੱਲ ਮਿਲਾ ਕੇ ਟੌਪਿਕ ਆਹੀ ਹੈ ਆਊਟਫਿਟ
0: ਜੀ. ਸੋ ਰੱਖੜੀ ਦੀ ਗੱਲ ਚੱਲੀ ਆ
1: ਜੀ,
0: ਆਊਟਫਿਟ ਦੀ ਗੱਲ ਚੱਲੀ ਆ
1: ਜੀ,
0: ਅਤੇ ਪਿਛਲੇ ਦਿਨੀ ਉਹ ਇਸੇ ਵਿਸ਼ੇ ਦੇ ਇਸੇ ਲਿਹਾਜ਼ ਦੇ ਨਾਲ ਪਿਛਲੇ ਦਿਨੀ ਕਾਫੀ ਰੌਲਾ ਰੱਪਾ ਵੀ ਰਿਹਾ ਆਪਣੀ ਜਿਹੜੀ ਉਹ ਕ੍ਰਿਤੀ ਸੈਨਨ
1: ਜੀ, ਕ੍ਰਿਤੀ ਸੈਨਨ
0: ਬਾਲੀਵੁੱਡ ਦੀ ਜਿਹੜੀ ਹੀਰੋਇਨ ਆ, ਹੋ ਸਕਦਾ ਲਗਭਗ ਸਾਰਿਆਂ ਨੂੰ ਪਤਾ ਹੀ ਹੋਵੇ ਕੀ ਸੀ ਉਹ. ਸੋ ਉਹਨੇ ਸ਼ਾਇਦ ਕੱਪੜੇ ਨਹੀਂ, ਵਾਜਬ ਟ੍ਰੈਡੀਸ਼ਨਲ ਕੱਪੜੇ ਨਹੀਂ ਪਾਏ ਉਹਨੇ ਐਡ ਦੇ ਵਿੱਚ। ਸੋ ਇਸ ਕਰਕੇ ਕਾਫੀ ਜ਼ਿਆਦਾ ਕੰਟਰੋਵਰਸੀ ਹੋ ਰਹੀ ਹੈ। ਆਪਾਂ ਥੋੜ੍ਹਾ ਜਿਹਾ ਜ਼ਰਾ ਦੱਸ ਦਿੰਦੇ ਹਾਂ ਕਿਉਂਕਿ ਹੋ ਸਕਦਾ ਕਈ ਸੁਣਨ ਵਾਲੇ ਉਹਨਾਂ ਨੂੰ ਨਾ ਪਤਾ ਹੋਵੇ ਆਖਰ ਉਹਨੇ ਕੱਪੜੇ ਕੀ ਇਹੋ ਜਿਹਾ ਪਾ ਕੇ ਲਿਆ ਸੀ, ਰੌਲਾ

0: ਪਤਾ ਹੈ ਕਾਫੀ ਪਿਆ
1: ਬੇਸਿਕਲੀ ਕੋਈ ਵੀ ਹੁਣ ਕੱਪੜੇ ਤੁਹਾਨੂੰ ਪਤਾ ਬਾਲੀਵੁੱਡ 'ਚ ਕੋਈ ਲਿਮਿਟ ਨਹੀਂ ਹੈ ਹਰ ਅੱਜ ਕੱਲ੍ਹ ਆਪਾਂ ਪੂਰਾ ਹਾਲੀਵੁੱਡ ਟੱਚ ਕਰ ਰਹੇ ਹਾਂ ਕੱਪੜਿਆਂ ਦੇ ਮਾਮਲੇ 'ਚ ਇਹ ਐਡ ਐਕਚੁਅਲੀ ਰਕਸ਼ਾ ਬੰਧਨ ਦਾ ਐਡ ਸੀਗਾ ਹੁਣ ਜਦੋਂ ਜਿਵੇਂ ਵੀ ਤਿਉਹਾਰ ਆਉਂਦੇ ਤੁਹਾਨੂੰ ਪਤਾ ਐਡਸ ਵੀ ਉਸ ਤਰੀਕੇ ਦੇ ਆਉਣ ਲੱਗ ਜਾਂਦੇ ਨੇ ਦੀਵਾਲੀ ਦੇ ਹੁਣ ਇਹ ਰਾਖੀ ਦਾ ਐਡ ਸੀਗਾ ਕੰਟਰੋਵਰਸੀ ਤਾਂ ਹੋਈ ਹੈ ਕਿ ਉਹਦਾ ਜਿਹੜੇ ਮਤਲਬ ਉਹਦੇ ਕੱਪੜੇ ਸੀਗੇ ਨਾ ਉਹਦੀ ਨੈਕ ਲਾਈਨ ਇੰਨੀ ਜ਼ਿਆਦਾ ਡੀਪ ਸੀਗੀ ਉਹ ਬਿਲਕੁਲ ਵੀ ਨਹੀਂ ਜੱਚ ਰਹੀ ਸੀ ਉਸ ਲੋਕ ਮਤਲਬ ਓਕੇਜ਼ਨ ਦੇ ਅਕੋਰਡਿੰਗ ਇੱਕ ਰੱਖੜੀ ਦਾ ਐਡ ਹੈ ਸਾਰਿਆਂ ਨੂੰ ਪਤਾ ਕਿ ਇੰਡੀਅਨ ਕਲਚਰ ਦੇ ਵਿੱਚ ਰਾਖੀ ਮਤਲਬ ਇੱਕ ਇਸ ਤਰੀਕੇ ਦਾ ਫੈਸਟੀਵਲ ਹੈ ਬੜਾ ਮਤਲਬ ਟ੍ਰੈਡੀਸ਼ਨਲ ਮੰਨਿਆ ਜਾਂਦਾ ਹੈ ਸੂਟ ਸਾੜੀ ਜਾਂ ਕੋਈ ਵੀ ਉਸ ਤਰੀਕੇ ਦੇ ਕੱਪੜੇ ਮਤਲਬ ਉਸ 'ਤੇ ਐਕਸੈਪਟੈਂਸ ਕਹਿ ਲਓ ਨਾ ਕਿ ਉਹ ਹੈ ਨਹੀਂ ਕਿ ਤੁਸੀਂ ਬਹੁਤ ਜ਼ਿਆਦਾ ਡੀਪ ਨੈਕ ਲਾਈਨ ਜਾਂ ਬੜੇ ਅਨਕੰਫਰਟੇਬਲ ਜੇ ਕਲੋਥ ਪਾ ਕੇ ਤੁਸੀਂ ਰੱਖੜੀ ਬੰਨੋ ਅਤੇ ਬੜੇ ਸਾਰੇ ਉਹ ਅਲੱਗ ਅਲੱਗ ਤਰੀਕੇ ਦੇ ਵਿਚਾਰ ਆ ਰਹੇ ਨੇ ਉਸ ਐਡ ਬਾਰੇ ਹੁਣ ਮੈਂ ਖੈਰ ਜਿਸ ਚੀਜ਼ ਦਾ ਐਡ ਹੈ ਉਹ ਆਪਾਂ 'ਤੇ ਗੱਲ ਨਹੀਂ ਕਰਾਂਗੇ ਕਿਉਂਕਿ ਆਪਾਂ ਨਹੀਂ ਉਹਨੂੰ ਪ੍ਰਮੋਟ ਕਰਦੇ ਹਾਂ ਕੋਈ ਲੇਕਿਨ ਮੇਨ ਗੱਲ ਇਹ ਮੁੱਦਾ ਉੱਠਿਆ ਸੀਗਾ ਕਿ ਐਟਲੀਸਟ ਸੋਚੋ ਤਾਂ ਸਹੀ ਕਿਸ ਚੀਜ਼ ਦੇ ਬਾਰੇ ਤੁਸੀਂ ਗੱਲ ਕਰੋ ਕਿਸ ਤਿਉਹਾਰ ਨੂੰ ਲੈ ਕੇ ਇਹ ਐਡ ਬਣਿਆ ਹੈ ਅਤੇ ਜਸਟ ਤੁਸੀਂ ਇੱਕ ਬ੍ਰੇਸਲੈਟ ਜਾਂ ਬੰਨ ਤਾ ਔਰ ਤੁਸੀਂ ਕੁਛ ਧਿਆਨ ਨਹੀਂ ਦਿੱਤਾ ਕਿ ਕੀ ਇੰਡੀਅਨ ਕਲਚਰ ਦੇ ਉਸ ਮਤਲਬ ਕੱਪੜੇ ਹੋਣੇ ਚਾਹੀਦੇ ਆ ਉਸ ਤਿਉਹਾਰ ਨੂੰ ਲੈ ਕੇ
0: ਹਾਂਜੀ ਬਿਲਕੁਲ ਇਹ ਜਦੋਂ ਰੌਲਾ ਰੱਪਾ ਪਿਆ ਅਤੇ ਉਸ ਤੋਂ ਬਾਅਦ ਮੇਰੇ ਖਿਆਲ ਐਡ ਉਹਨਾਂ ਨੇ ਵਾਪਸ ਵੀ ਲੈ ਲਈ ਬਾਅਦ ਵਿੱਚ ਖਬਰਾਂ ਪਰ ਇਹ ਆ ਕਿ ਇਹਦੇ ਵਿੱਚ ਇਕੱਲਾ ਕੱਪੜਿਆਂ ਦਾ ਆਪਾਂ ਚਲੋ ਅੱਜ ਦਾ ਟੋਪਿਕ ਸਾਡਾ ਇਸ ਕਰਕੇ ਆਪਾਂ ਕੱਪੜਿਆਂ ਤੱਕ ਗੱਲ ਕਰ ਰਹੇ ਹਾਂ ਪਰ ਅਸਲ ਦੇ ਵਿੱਚ ਇਸ ਐਡ ਦੇ ਵਿੱਚ ਜਿਹੜੀ ਇੱਕ ਹੋਰ ਚੀਜ਼ ਜਿਹੜੀ ਮੈਨੂੰ ਵੀ ਨਹੀਂ ਠੀਕ ਲੱਗੀ ਬਾਕੀ ਆਪਣੇ ਆਪਣੇ ਵਿਚਾਰ ਆ ਸਾਰਿਆਂ ਦੇ ਆਪਣੇ ਆਪਣੀਆਂ ਹਰ ਇੱਕ ਦੀਆਂ ਭਾਵਨਾਵਾਂ ਕੱਲਾ ਲੀੜੇ ਕੱਪੜੇ ਤਾਂ ਨਹੀਂ ਨੇ ਸ਼ਾਇਦ ਆਪਣੇ ਕੁੱਤੇ ਨੂੰ ਵੀ ਰੱਖੜੀ ਬੱਧੀ
1: ਜੀ ਐਗਜੈਕਟਲੀ
0: ਸੋ ਆਪਾਂ ਕੀ ਸ਼ੋਅ ਕਰਨਾ ਚਾਹੁੰਦੇ ਹਾਂ ਆਪਾਂ ਮਤਲਬ ਇੱਕ ਜਗ੍ਹਾ ਦੇ ਉੱਤੇ ਆਪਾਂ ਬਹੁਤ ਸਾਰਾ ਕੁਛ ਜਦੋਂ ਕੋਈ ਵੀ ਤਿਉਹਾਰ ਹੈ ਅਤੇ ਉਹਦੇ ਨਾਲ ਰਿਲੇਟਿਡ ਬੜਾ ਕੁਛ ਮਤਲਬ ਹੋਰ ਵੀ ਆਲੇ ਦੁਆਲੇ ਆਪਾਂ ਵੇਖਦੇ ਹਾਂ ਵੀ ਉਹਦੇ ਨਾਲ ਐਡ ਆਨ ਹੁੰਦੀਆਂ ਜਾਂਦੀਆਂ ਨੇ ਚੀਜ਼ਾਂ ਅਤੇ ਕੱਲ੍ਹ ਵੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਉਹ ਜਦੋਂ ਐਡ ਆਨ ਹੁੰਦੀਆਂ ਜਾਂਦੀਆਂ ਨੇ ਨਾ ਅਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਜਦੋਂ ਆਪਾਂ ਕਹਿੰਦੇ ਵੀ ਚੱਲ ਕੋਈ ਨਹੀਂ ਇਹਦੇ ਨਾਲ ਕੀ ਫਰਕ ਪੈਣ ਡਿਆ ਪਰ ਫਰਕ ਇਹ ਓਵਰ ਏ ਟਾਈਮ ਫਰਕ ਇਹ ਪੈਂਦਾ ਵੀ ਹੌਲੀ ਹੌਲੀ ਉਹ ਪੱਕੀਆਂ ਫਿਰ ਬਣ ਜਾਂਦੀਆਂ ਆਪਣੇ ਆਪਣੇ ਪੱਧਰ ਦੇ ਉੱਤੇ ਹੋ ਸਕਦਾ ਵੀ ਘਰੋ ਘਰ ਬਹੁਤ ਸਾਰੇ ਕਰ ਰਹੇ ਹੋਣ ਜਾਂ ਇਹ ਚੀਜ਼ਾਂ ਔਲਰੇਡੀ ਚੱਲ ਰਹੀਆਂ ਹੋਣ ਹੂ ਕੇਅਰਸ ਹੈ ਨਾ ਆਪਾਂ ਆਪਣੇ ਘਰ ਜਦੋਂ ਆਪਾਂ ਕਹਿ ਹੀ ਦਿੰਦੇ ਹਾਂ ਵੀ ਹਾਂ ਆਹ ਬਿੱਲੀ ਆ ਮੇਰੀ ਭੈਣ ਆ ਆਹ ਕੁੱਤਾ ਆ ਇਹ ਮੇਰਾ ਪੋਤਿਆ ਇਹ ਮੇਰਾ ਭਰਾ ਆ ਆਪਾਂ ਆਮ ਵੇਹਦੇ ਹਾਂ ਵੀ ਅਕਸਰ ਕਹਿੰਦੇ ਘਰੋ ਘਰ ਆਪਣੇ ਆਪਣੇ ਪੱਧਰ ਦੇ ਉੱਤੇ ਬਹੁਤ ਕੁਛ ਚੱਲਦਾ ਪਰ ਜਿਹੜੇ ਸਤਾਰੇ ਨੇ ਉਹਨਾਂ ਦੇ ਉੱਤੇ ਵੱਡੀ ਰਿਸਪੋਂਸੀਬਿਲਟੀ ਹੁੰਦੀ ਹੈ ਵੀ ਉਹ ਫਿਰ ਅੱਗੇ ਉਹ ਚੀਜ਼ ਕਿਹੜੇ ਪਾਸੇ ਨੂੰ ਲੈ ਕੇ ਜਾਂਦੇ ਨੇ ਕਿਉਂਕਿ ਲੋਕ ਫਿਰ ਉਹ ਚੀਜ਼ਾਂ
1: ਦੇਖਦੇ
0: ਨੇ ਇਨਫਲੂਐਂਸ ਹੁੰਦੇ ਨੇ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿੱਦਾਂ ਕਿਹੜਾ ਰੂਪ ਅਖਤਿਆਰ ਕਰਦੀਆਂ ਜਾਂਦੀਆਂ ਜੇ ਇਸ ਪੱਧਰ ਦੇ ਉੱਤੇ ਉਹਨਾਂ ਦਾ ਵਿਰੋਧ ਨਾ ਹੋਵੇ ਤੇ ਫਿਰ ਪਤਾ ਨਹੀਂ ਉਹ
1: ਬਿਲਕੁਲ
0: ਹੋਰ ਕਿਹੜੇ ਪਾਸੇ ਨੂੰ ਵੱਧ ਜਾਣ
1: ਨਾਲੇ ਰੱਖੜੀ ਦਾ ਤਿਉਹਾਰ ਹੀ ਇੰਨਾ ਇੰਪੋਰਟੈਂਟ ਹੈ ਤੁਸੀਂ ਭਰਾਵਾਂ ਨਾਲ ਕਿੰਨਾ ਇਮੋਸ਼ਨਲ ਇੱਕ ਰਿਸ਼ਤਾ ਮਤਲਬ ਉਹ ਸਿਰਫ ਇਹ ਨਹੀਂ ਹੈ ਕਿ ਤੁਸੀਂ ਮੇਰੀ ਰੱਖਿਆ ਕਰੋਗੇ ਲੇਕਿਨ ਇੱਕ ਇਮੋਸ਼ਨਲ ਬੌਂਡ ਹੈ ਨਾ ਰੱਖੜੀ ਨੂੰ ਉਹ ਤਾਂ ਫਿਰ ਤੁਸੀਂ ਇੱਕ ਡੋਗ ਨੂੰ ਬਣ ਕੇ ਹਾਲਾਂਕਿ ਬਹੁਤ ਸਾਰੇ ਪੈਟ ਲਵਰ ਇਸ ਤੋਂ ਅਗਰੀ ਵੀ ਨਹੀਂ ਕਰਨਗੇ ਉਹ ਉਹਨੂੰ ਮਤਲਬ ਪਰਿਵਾਰ ਦਾ ਹੀ ਜੀ ਮੰਨਦੇ ਪਰ ਜਿਵੇਂ ਤੁਸੀਂ ਕਿਹਾ ਕਿ ਇੱਕ ਇੱਕ ਜਦੋਂ ਸੈਲੀਬ੍ਰਿਟੀ ਇਸ ਤਰੀਕੇ ਨਾਲ ਕਰਦਾ ਨਾ ਤਾਂ ਫਿਰ ਉਹ ਐਵੇਂ ਲੱਗਦਾ ਕਿ ਹਾਂ ਐਕਸੈਪਟੈਂਸ ਹੈ ਸੁਸਾਇਟੀ ਦੇ ਵਿੱਚ
0: ਪਰਿਵਾਰ ਦਾ ਜੀ ਮੰਨਣਾ ਅਤੇ ਇਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਪ੍ਰਜੈਂਟ ਕਰਨਾ ਹੈ ਨਾ ਪਰਿਵਾਰ ਦਾ ਅਤੇ ਜਿਹੜੀ ਵੀ ਚੀਜ਼ ਆਪਾਂ ਮੰਨ ਲਓ ਪਰਿਵਾਰ ਦੇ ਵਿੱਚ ਰੱਖ ਲਈ ਅਤੇ ਉਹ ਪਰਿਵਾਰ ਦਾ ਹਿੱਸਾ ਹੀ ਹੋ ਗਿਆ ਉਹ ਇੱਕ ਅਲੱਗ ਆ ਮਤਲਬ ਉਹ ਗੱਲ ਇਹ ਹੁੰਦੀ ਹੈ ਕਿ ਤੁਸੀਂ ਜਦੋਂ ਕਿਸੇ ਚੀਜ਼ ਦੇ ਉੱਤੇ ਬਹਿਸ ਬਸਈਆ ਕਰਨਾ ਵਾ ਤਾਂ ਫਿਰ ਉਹਦਾ ਕੋਈ ਕੋਈ ਅੰਤ ਨਹੀਂ ਹੁੰਦਾ ਹੈ ਨਾ ਸੋ ਮੰਨ ਲਓ ਕੋਈ ਤੁਸੀਂ ਪੈਟ ਆ ਤੁਸੀਂ ਕੁੱਤਾ ਵਾ ਉਹਦੇ ਤੁਸੀਂ ਰੱਖੜੀ ਬੰਨਤੀ ਕੋਈ ਮੁੰਡਾ ਵਾ ਉਹਦੀ ਭੈਣ ਨਹੀਂ ਹੈਗੀ ਉਹ ਕਵੇ ਵੀ ਆਪਣੀ ਫੀਮੇਲ ਡੋਗ ਨੂੰ ਸਾਹਮਣੇ ਰੱਖ ਕੇ ਅਤੇ ਉਹਦੇ ਕੋਲੋਂ 5,000 ਰਖਾ ਲਏ ਵੀ ਮੈਂ ਇਹਦੇ ਕੋਲ ਰੱਖੜੀ ਬਣਵਾ ਲਈ ਹੈ ਮਤਲਬ ਕੀ ਇਹ ਕੀ ਆ ਮਤਲਬ ਆਪਾਂ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਚਾਹੁੰਦੇ ਹਾਂ ਵੀ ਸਾਡੇ ਕੋਲ ਓਨੇ ਕੀ ਜੀ ਹੋਣ ਥੋੜ੍ਹੇ ਥੋੜ੍ਹੇ ਜਿਹੇ ਜੀ ਹੋਣ ਅਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਚਾਹੁੰਦੇ ਹਾਂ ਵੀ ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਆਲਿਓ ਦੁਆਲਿਓ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਫੁੱਲਫਿਲ ਕਰ ਲਈਏ ਆਪਣਾ ਖਾਲੀਪਨ ਆਪਾਂ ਭਰਨ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਪਰ ਅਗੇਨ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਨੇ ਉਹਦੇ ਉੱਤੇ ਪਰ ਹਾਂ ਐਟਲੀਸਟ ਆਪਾਂ ਤਾਂ ਇਹ ਕਹਿ ਸਕਦੇ ਵੀ ਨਹੀਂ ਪਾ ਇੰਨੀ ਦੂਰ ਤੱਕ ਨਾ ਜਾਓ ਮੋੜ ਆਓ
1: ਬਿਲਕੁਲ
0: ਜਿੱਦਾਂ ਕੱਲ੍ਹ ਹੀ ਗੱਲ ਹੋ ਰਹੀ ਕਿਸੇ ਨਾਲ ਮੈਂ ਇੱਕ ਹੋਰ ਅੱਜ ਕੱਲ੍ਹ ਤੁਰ ਪਿਆ ਹੋ ਸਕਦਾ ਸੋਰੀ ਤੁਸੀਂ ਪਹਿਲਾਂ ਹੀ ਕਹਿਣ ਤੋਂ ਇਹ ਆ ਵੀ ਡਿਸਕਲੇਮਰ ਇਹ ਆ ਵੀ ਹੋ ਸਕਦਾ ਕਿਸੇ ਇਲਾਕੇ ਦੇ ਵਿੱਚ ਉਹ ਟ੍ਰੈਡੀਸ਼ਨ ਹੋਵੇ ਜਾਂ ਉਹਦੇ ਪਿੱਛੇ ਵੀ ਕੋਈ ਲੌਜਿਕ ਹੋਵੇ ਜਾਂ ਚਿਰਾਂ ਦਾ ਚੱਲ ਰਿਹਾ ਹੋਵੇ ਪਰ ਜੇ ਮੈਂ ਆਪਣੇ ਇੱਧਰ ਵੇਖਾਂ ਨੌਰਥ ਇੰਡੀਆ ਜਾਂ ਆਪਣੇ ਕਲਚਰ ਦੇ ਵਿੱਚ ਆਪਣੇ ਘਰਾਂ ਦੇ ਵਿੱਚ, ਤਾਂ ਮੈਂ ਨਹੀਂ ਇਹ ਚੀਜ਼ ਪਹਿਲਾਂ ਵੇਖੀ। ਹੁਣ ਕੀ ਕਰਦੇ ਆ ਉਹ ਕਿ ਨਾਲ ਭਰਾ ਨੂੰ ਅਤੇ ਨਾਲ ਭਾਬੀ ਨੂੰ ਵੀ ਰੱਖੜੀ ਬੰਨ੍ਹਦੇ ਆ। ਸੋ ਉਹ ਚੀਜ਼ਾਂ ਇੱਕ ਤਾਂ ਮੈਨੂੰ ਸਮਝ ਆਉਂਦੀ ਆ ਵੀ ਜਦੋਂ ਔਨਲਾਈਨ ਵਿਕਰੀ ਸ਼ੁਰੂ ਹੋਈ ਸੀ ਨਾ, ਜਦੋਂ ਇੱਕ ਸੋ ਐਂਡ ਸੋ ਬ੍ਰਾਂਡ ਸੀ, ਮੈਨੂੰ ਉਦੋਂ ਵੀ ਮੈਂ ਜਦੋਂ ਵੇਖਿਆ ਤਾਂ ਮੈਂ ਮਤਲਬ ਕਿਉਂਕਿ ਉਹ ਪੋਸਟ ਰਾਹੀਂ ਕਿਸੇ ਨੇ ਇੱਕ ਵਾਰੀ ਭੇਜੀ ਸੀ ਰੇਡੀਓ, ਹੈ ਨਾ, ਭੈਣਾਂ ਭੇਜ ਦਿੰਦੀਆਂ ਨੇ ਕਈ ਰੇਡੀਓ ਦੇ ਉੱਤੇ, ਪਰਿਵਾਰ ਦੇ ਵਿੱਚੋਂ ਸਾਰੇ ਤਾਂ ਆ ਨਹੀਂ ਸਕਦੇ। ਸੋ ਥੈਂਕ ਯੂ ਸਾਰਿਆਂ ਦਾ ਫਸਟ ਆਫ ਆਲ, ਅਤੇ ਜਿਹਨਾਂ ਜਿਹਨਾਂ ਨੇ ਵੀ ਇਸ ਵਾਰੀ ਫਿਰ ਦੁਬਾਰਾ ਤੋਂ ਰੱਖੜੀ ਭੇਜੀ ਰੇਡੀਓ ਦੇ ਉੱਤੇ, ਅਤੇ ਧੰਨਵਾਦ ਤੁਹਾਡਾ। ਤੁਹਾਡਾ ਗੱਲ ਸਿਰਫ ਇੰਨੀ ਕੁ ਹੁੰਦੀ ਆ, ਵੇਖੋ ਕਿਸੇ ਨੇ ਭੇਜਿਆ ਅਤੇ ਉਹਦੇ ਨਾਲ ਕੋਈ ਜ਼ਰੂਰੀ ਹੀ ਨਹੀਂ ਆ ਵੀ ਕੋਈ ਕਿਸੇ ਨੂੰ ਮਿਲੇ। ਹੁਣ ਕਈ ਉਹਨਾਂ ਦੇ ਵਿੱਚੋਂ ਇੱਦਾਂ ਦੇ ਚਿਹਰੇ ਨੇ ਜਿਹੜੇ ਜਿਹਨਾਂ ਦਾ ਮੈਨੂੰ ਪਤਾ ਵੀ ਨਹੀਂ ਆ, ਜਿਹਨਾਂ ਨੂੰ ਮੈਂ ਕਦੀ ਮਿਲਿਆ ਵੀ ਨਹੀਂ ਹੈ, ਜਿਹਨਾਂ ਦੇ ਮੈਨੂੰ ਫੇਸ ਵੀ ਨਹੀਂ ਮੈਨੂੰ ਯਾਦ ਹੈ ਨਾ, ਪਰ ਇੱਕ ਸਿਰਫ ਤੁਹਾਡਾ ਅਹਿਸਾਸ ਹੀ ਹੈ ਨਾ,
1: ਜੈਸਚਰ
0: ਹੈ ਨਾ, ਇੱਕ ਸਿਰਫ ਜੈਸਚਰ ਹੀ ਆ। ਅਤੇ ਹੁਣ ਉਹਦੇ ਵਿੱਚ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਫੋਰ ਐਗਜ਼ਾਮਪਲ ਮੰਨ ਲਓ ਜੇ ਕੋਈ ਤੁਹਾਡੇ ਬਰਾਬਰ ਬਹਾ ਕੇ ਕੋਈ ਹੁਣ ਠੀਕ ਆ, ਇਫ ਯੂ ਆਰ ਡੋਗ ਲਵਰ ਦੈਟਸ ਫਾਈਨ, ਪਰ ਦੂਸਰੇ ਪੱਖ ਤੋਂ ਤੁਸੀਂ ਜੇ ਵੇਖੋ ਵੀ ਇੱਕ ਪਾਸੇ ਤੁਸੀਂ ਬਹਾ ਕੇ ਕੁੱਤੇ ਨੂੰ ਰੱਖੜੀ ਬੰਨ ਰਹੇ ਹੋ, ਅਤੇ ਦੂਸਰੇ ਪਾਸੇ ਮਤਲਬ ਦੂਸਰੇ ਤਾਂ ਫਿਰ ਸਾਡੇ ਵਰਗਿਆਂ ਦਾ ਪੱਖ ਇਹ ਵੀ ਹੋ ਸਕਦਾ ਵੀ ਤੁਸੀਂ ਫਿਰ ਸਾਨੂੰ ਕੁੱਤਿਆਂ ਵਰਗੇ ਸਮਝਿਆ।
1: ਉਹੀ ਨਾ, ਬੜਾ ਮਤਲਬ ਸੋਚ ਕੇ
0: ਤੁਸੀਂ ਜੇ ਆਪਣਾ ਪੱਖ ਤੁਸੀਂ ਦੱਸ ਰਹੇ ਹੋ ਤੇ ਦੂਸਰੇ ਦਾ ਪੱਖ ਤੁਸੀਂ ਫਿਰ ਸ਼ਿੱਕੇ ਤੇ ਟੰਗਿਆ।
1: ਉਹ ਇਹ ਵੀ ਬੜਾ ਅਨਕੰਫਰਟੇਬਲ ਸਿਨੈਰੀਓ ਹੈ, ਮਤਲਬ ਉਹ ਜੇ ਆਪਾਂ ਉਸ ਵੇ ਚ ਸੋਚੀਏ ਹੁਣ ਵਿੱਚ ਤੇ ਮਤਲਬ ਉਹ ਕਹਿਣੀ ਵੀ ਨਹੀਂ, ਪਤਾ ਨਹੀਂ ਮੈਨੂੰ ਵਿੱਚ ਇੱਕ ਆਇਆ ਸੀਗਾ ਕਿ ਉਸ ਦੇ ਵਿੱਚ ਮਤਲਬ ਵਿਆਹ ਸੀਗਾ ਤੇ ਗੁਰੂ ਘਰ ਲੈ ਕੇ ਆਏ ਉਹ ਆਪਣਾ ਕਿ ਇਹ ਮੇਰਾ ਮਤਲਬ ਬ੍ਰਦਰ ਤੇ ਉਹ ਕੁੜੀ ਉਹਦੇ ਨਾਲ ਐਂਟਰ ਹੋਈ ਹੈ ਤੇ ਇਹ ਕਿੰਨੀ ਗਲਤ ਗੱਲ ਹੈ। ਉਹਦਾ ਵਿਰੋਧ ਬਹੁਤ ਹੋਇਆ ਸੀਗਾ ਪਰ
0: ਅੱਛਾ ਨਹੀਂ ਉਹਦਾ ਨਹੀਂ ਪਤਾ। ਹਾਂ ਠੀਕ ਹੈ, ਤੁਸੀਂ ਉਹ ਚੀਜ਼ਾਂ ਆਪਣੇ ਘਰੋ ਘਰੀ ਉੱਥੋਂ ਤੱਕ ਠੀਕ ਹੈ, ਮਤਲਬ ਆਪਾਂ ਇੱਥੋਂ ਇਹ ਵੀ ਵੇਖੀਏ ਨਾ ਵੀ ਆਪਾਂ ਮਾਨਸਿਕ ਤੌਰ ਦੇ ਉੱਤੇ ਜਜ਼ਬਾਤੀ ਤੌਰ ਦੇ ਉੱਤੇ ਕਿੰਨੇ ਕੁ ਜ਼ਿਆਦਾ ਆਪਾਂ ਮਤਲਬ ਹੈ ਨਾ ਵੀ ਆਪਾਂ ਵੀਕ ਹੋ ਗਏ ਹਾਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਤੁਸੀਂ ਇਮੋਸ਼ਨਲੀ ਵੀਕ ਹੁੰਦੇ ਹੋ ਤਾਂ ਫਿਰ ਉਹ ਤੁਹਾਡੇ ਉੱਤੇ ਇੰਨੀਆਂ ਹਾਵੀ ਹੁੰਦੀਆਂ ਨੇ। ਚਲੋ ਖੈਰ, ਮੈਂ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਕਿ ਉਹਦੇ 'ਚ ਇੱਕ ਉਦੋਂ ਜਦੋਂ ਉਹ ਆਪਣੀਆਂ ਆਉਂਦੀਆਂ ਸੀ ਨਾ ਜਾਸੀ ਰੱਖਣੀਆਂ, ਅਤੇ ਉਹਦੇ ਵਿੱਚ ਮੈਂ ਵੇਖਿਆ ਵੀ ਉਹਦੇ ਵਿੱਚ ਦੋ ਦੋ ਕਿੱਦਾਂ ਵਾ ਅਤੇ ਉਹਦੇ ਉੱਤੇ ਉਹਨਾਂ ਨੇ ਨਾ ਫੋਟੋ ਬਣਾ ਕੇ ਅਤੇ ਪਿੱਛੇ ਲਿਖਿਆ ਹੁੰਦਾ ਸੀ ਭਈਆ ਕੇ ਲੀਏ ਰਾਖੀ ਅਤੇ ਔਰ ਭਾਬੀ ਕੇ ਲੀਏ ਰਾਖੀ, ਹੈ ਨਾ। ਅਤੇ ਉਹ ਉਹ ਤਾਂ ਚੀਜ਼ ਸਮਝ ਆਉਂਦੀ ਵੀ ਉਹਨਾਂ ਨੇ ਨਾ ਆਪਣਾ
1: ਮਾਰਕੀਟਿੰਗ
0: ਪੁਆਇੰਟ ਆਫ ਵਿਊ ਦੇ ਨਾਲ, ਪਰ ਮਾਰਕੀਟਿੰਗ ਵੀ ਜਿਹੜੀ ਹੈ ਨਾ ਹੁਣ ਆਕ੍ਰਿਤੀ ਸੈਨਨ ਦੇ ਮਸਲੇ 'ਚ ਵੀ ਲਾ ਲਓ ਹੈਗੀ ਹੈ ਵੀ ਮਾਰਕੀਟਿੰਗ ਹੀ ਆ, ਪਰ ਜਿਹੜੀ ਜਿਹੜਾ ਇਹ ਪ੍ਰੋਪੋਗੰਡਾ ਵਾ, ਪਰ ਜਿਹੜੇ ਇਹ ਮਤਲਬ ਮਾਰਕੀਟਿੰਗ ਕਰਨ ਵਾਲੇ ਆ ਨਾ ਇਹ ਰੱਤੀ ਭਰ ਵੀ ਨਹੀਂ ਸੋਚਦੇ ਵੀ ਆਪਾਂ ਇਹ ਕਿਹੜੇ ਪਾਸੇ ਨੂੰ ਲੈ ਚੱਲੇ ਹਾਂ, ਕਿਉਂਕਿ ਉਹ ਅੱਜ ਕੱਲ੍ਹ ਸਿਰਫ ਅਤੇ ਸਿਰਫ ਇੱਕੋ ਹੀ ਚੀਜ਼ ਆ, ਹੂ ਕੇਅਰਸ। ਮੰਨ ਲਓ ਜਾਂ ਇਹਦੀ ਕ੍ਰਿਤੀ ਦੀ ਵੀ ਗੱਲ ਕਰ ਲਓ ਤੁਸੀਂ, ਤਾਂ ਉਹਨੇ ਕਿੰਨੀਆਂ ਐਡਾਂ ਕੀਤੀਆਂ ਹੋਣਗੀਆਂ, ਕਿੱਥੇ ਕਿੰਨੇ ਕੋ ਗੱਲ ਕਰਨੀ ਸੀ, ਪਰ ਪਿੱਛੇ ਜਿਹੜਾ ਇੱਕ ਪ੍ਰੋਪੋਗੰਡਾ ਰਨ ਕੀਤਾ ਜਾਂਦਾ ਨਾ ਵੀ ਇਹਦੀ ਵੱਧ ਤੋਂ ਵੱਧ ਐਡ ਦੀ ਚਰਚਾ ਕਿੱਦਾਂ ਹੋਵੇ, ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਕਿੱਦਾਂ ਪਹੁੰਚਾਇਆ ਜਾਵੇ, ਅਤੇ ਆਈ ਥਿੰਕ ਦੈਟ ਇਜ਼ ਦਾ ਪੁਆਇੰਟ।
1: ਬਦਨਾਮ ਹੋਏ ਤੋਂ ਕਿਆ ਹੋਇਆ, ਨਾਮ ਤੋਂ ਹੋਇਆ।
0: ਹਾਂ, ਬਾਲੀਵੁੱਡ 'ਚ ਤਾਂ ਚਿਰਾਂ ਤੋਂ ਚੱਲਦਾ। ਸੋ ਉਹੀ ਚੀਜ਼ ਹੈ ਕਿ ਉਸ ਚੀਜ਼ ਦੇ ਵਿੱਚ ਤੁਸੀਂ ਐਕਸਟਰਾ ਕੀ ਕਰ ਸਕਦੇ ਹੋ, ਜਿਹਦੇ ਨਾਲ ਤੁਹਾਡੀ ਵਿਕਰੀ ਵੀ ਵਧੇ, ਸੇਲ ਤੁਹਾਡੀ ਰਾਤੋਂ ਰਾਤ ਡਬਲ ਹੋ ਜੇ, ਫਿਰ ਉਹਨੂੰ ਤੁਸੀਂ ਜਸਟੀਫਾਈ ਵੀ ਕਿੱਦਾਂ ਕਰਦੇ ਹੋ, ਹੈ ਨਾ। ਵੀ ਨਹੀਂ ਅਸੀਂ ਜੀ ਫਰਕ ਨਹੀਂ ਕਰਦੇ ਕਿਸੇ ਦੇ ਵਿੱਚ, ਹੈ ਨਾ। ਫਰਕ ਕਈ ਵਾਰੀ ਅਸੀਂ ਇੰਨਾ ਕਹਿ ਕੇ ਵੀ ਅਸੀਂ ਫਰਕ ਨਹੀਂ ਕਰਦੇ, ਅਸੀਂ ਫਰਕ ਮਹਿਸੂਸ ਕਰਵਾਉਣਾ ਸ਼ੁਰੂ ਕਰ ਚੁੱਕੇ ਹੁੰਦੇ ਹਾਂ ਜਾਂ ਕਰਵਾ ਚੁੱਕੇ ਹੁੰਦੇ ਹਾਂ ਕਈ ਵਾਰੀ। ਮੰਨ ਲਓ ਹੋਊ ਕਿ ਕਿਸੇ ਦੇ ਮਨ 'ਚ ਹੀ ਨਾ ਹੋਵੇ ਕੋਈ ਚੀਜ਼, ਪਰ ਤੁਸੀਂ ਜਦੋਂ ਉਹਨੂੰ ਪੈਰਲਰ ਲਿਆ ਕੇ ਰੱਖਤੀ ਤੇ ਇਹਦਾ ਮਤਲਬ ਵੀ ਅਗਲੇ ਨੇ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਕਿ ਅੱਛਾ ਇਹ ਸੀ ਇਹ ਚੀਜ਼ ਜਿਹੜੀ, ਇਹ ਮੈਂ ਮਤਲਬ ਹਾਲੇ ਤੱਕ ਕਦੀ ਮੈਂ ਨੋਟ ਹੀ ਨਹੀਂ ਕੀਤੀ। ਸੋ ਵੱਡਾ ਇਹਦਾ ਨੁਕਸਾਨ ਇਹ ਹੁੰਦਾ ਫਿਰ ਕਿ ਅੱਗੇ ਤੋਂ ਅੱਗੇ ਫਿਰ ਉਹ ਚੀਜ਼ ਤੁਰਨੀ ਸ਼ੁਰੂ ਹੋ ਜਾਂਦੀ, ਫਿਰ ਇਹ ਲੜੀ ਫੜਨੀ ਅੱਜ ਤੋਂ ਮੰਨ ਲਓ 100 ਸਾਲ ਬਾਅਦ ਇਹ ਲੜੀ ਫੜਨੀ ਬਹੁਤ ਔਖੀ ਹੋ ਜਾਊਗੀ ਵੀ ਇਹ ਵਾਕਈ ਸੀ, ਕਿੱਥੋਂ ਸ਼ੁਰੂ ਹੋਇਆ ਸੀ ਇਹ, ਕਿੱਦਾਂ ਸੀ, ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਫਿਰ ਹਾਂ ਅੰਟਿਲ ਅਨਲੈਸ ਉਹਦੇ ਨਾਲ ਕੋਈ ਨਹੀਂ ਕੋਈ ਫਰਕ ਪੈ ਰਿਹਾ ਤੇ ਦੈਨ ਫਾਈਨ, ਤੁਸੀਂ ਆਪਣੇ ਆਪਣੇ ਪੱਧਰ ਦੇ ਉੱਤੇ ਤੁਸੀਂ ਉਹ ਚੀਜ਼ਾਂ ਕਰ ਸਕਦੇ ਹੋ। ਪਰ ਜਦੋਂ ਆਪਾਂ ਇਹ ਵੇਖਦੇ ਹਾਂ ਵੀ ਇੰਨੇ ਨੇ ਵੱਡੇ ਪੱਧਰ ਦੇ ਉੱਤੇ ਜਦੋਂ ਤੁਹਾਡਾ ਨਾਂ ਆ, ਤੁਹਾਡੀ ਫੋਲੋਇੰਗ ਆ, ਫਿਰ ਉੱਥੇ ਬੜਾ ਕੁਛ ਜਿਹੜਾ ਉਹ ਤੁਹਾਨੂੰ
1: ਸੋਚਣਾ ਪੈਂਦਾ,
0: ਸੋਚ ਜਾਂਚ ਪਰਖ ਕੇ ਹੀ ਕਰਨਾ ਪੈਂਦਾ। ਪਰ ਸਮੱਸਿਆ ਇਹ ਹੁੰਦੀ ਆ ਕਈ ਵਾਰੀ ਨਾ ਆਪਾਂ ਜਿਹੀ ਨਿੱਕੀ ਜਿਹੀ ਚੀਜ਼ ਹੁੰਦੀ ਆ, ਸੋਰੀ ਵੀ ਇੰਨਾ ਕਹਿ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ, ਕਈ ਵਾਰੀ ਨਾ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਅਤੇ ਜਦੋਂ ਕੋਈ ਉਹਦੇ ਉੱਤੇ ਆਵਾਜ਼ ਉਠਾਉਂਦਾ ਨਾ, ਬੜੇ ਇੱਦਾਂ ਦੇ ਮੁੱਦੇ ਹੋਏ ਆ ਅਤੇ ਸਮਾਜ ਦੇ ਵਿੱਚੋਂ ਹੀ ਬਾਕੀ ਲੋਕ ਇਹ ਕਹਿੰਦੇ ਆ ਵੀ ਯਾਰ ਇਹ ਕਿੱਡੀ ਕੁ ਗੱਲ ਸੀ, ਐਡੀ ਵੀ ਗੱਲ ਨਹੀਂ, ਇੰਨੀ ਵਧਾਉਣ ਦੀ ਨਹੀਂ ਲੋੜ, ਇਹਦੇ ਉੱਤੇ ਕਾਹਦਾ ਕਮੈਂਟ ਕਰਨਾ। ਹਾਂ ਠੀਕ ਹੈ ਜੀ, ਪਰ ਇੱਕ ਚੀਜ਼ ਫਿਰ ਹੋਰ ਚੀਜ਼ਾਂ ਨੂੰ ਲੈ ਕੇ ਵੀ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਕੋਈ ਵੀ ਚੀਜ਼ ਆ ਉਹ ਨਿੱਕੇ ਤੋਂ ਹੀ ਸ਼ੁਰੂ ਹੋ ਕੇ ਮੁੜ ਕੇ ਵੱਡਾ ਰੂਪ ਅਖਤਿਆਰ ਕਰ ਜਾਂਦੀ ਹੈ। ਜਦੋਂ ਕਈ ਚੀਜ਼ਾਂ ਵਾ ਉਹਨੂੰ ਨਿੱਕੇ ਜਿਹੇ ਰੂਪ ਦੇ ਵਿੱਚ ਹੀ ਜਦੋਂ ਤੁਸੀਂ ਉਹਦੇ ਉੱਤੇ ਕਿੰਤੂ ਪਰੰਤੂ ਕਰਦੇ ਹੋ, ਜੋ ਕਿ ਬਹੁਤ ਘੱਟ ਲੋਕ ਕਰਦੇ ਆ, ਉਹਨਾਂ ਨੇ ਹੁੰਦਾ ਚਲੋ ਕੋਈ ਗੱਲ ਨਹੀਂ
1: ਚੱਲਦਾ,
0: ਪਰ ਕਈਆਂ ਚੀਜ਼ਾਂ ਦੇ ਉੱਤੇ ਜਦੋਂ ਨਿੱਕੇ ਜਿਹੇ ਰੂਪ ਦੇ ਵਿੱਚ ਕਿੰਤੂ ਪਰੰਤੂ ਹੋ ਜਾਂਦਾ, ਫਿਰ ਉਹ ਵੱਡਾ ਰੂਪ ਅਖਤਿਆਰ ਨਹੀਂ ਕਰਦੀਆਂ, ਫਿਰ ਲੋਕ ਯੱਕਦੇ ਨੇ ਵੀ ਹੁਣ ਇਹਦੇ ਉੱਤੇ ਆਪਾਂ ਗਾਂਹ ਕੁਛ ਕੀਤਾ ਤੇ ਕੰਮ ਵਧੂਗਾ। ਪਰ ਜਦੋਂ ਆਪਾਂ ਉਹਨੂੰ ਐਕਸੈਪਟ ਕਰ ਲੈਂਦੇ, ਇੱਕ ਤਰ੍ਹਾਂ ਦਾ ਨਾ ਬੋਲਣਾ ਐਕਸੈਪਟੈਂਸ ਹੁੰਦੀ ਹੈ,
1: ਹਾਂ ਸਰੈਂਡਰ ਹੀ ਹੈ ਕਿ
0: ਸਰੈਂਡਰ ਹੁੰਦਾ। ਫਿਰ ਅੱਜ ਥੋੜਾ ਆਇਆ ਵਾ, ਅਗਲੀ ਵਾਰੀ ਕੋਈ ਆਊਗਾ ਉਹ ਕਹੂਗਾ ਇੰਨਾ ਕਿਤੇ ਪਹਿਲਾਂ ਹੋ ਚੁੱਕਾ, ਹੁਣ ਮੈਂ ਥੋੜਾ ਜਿਹਾ ਵੱਧ ਕਰਾਂ, ਵਾਧਾ ਵਾਧਾ ਵਾਧਾ ਉਹ
1: ਕੀ ਬਣ ਜਾਂਦਾ। ਹੁਣ ਮੈਨੂੰ ਤਾਂ ਸਭ ਤੋਂ ਜ਼ਿਆਦਾ ਇਹ ਲੱਗਦਾ ਕਿ ਹੁਣ ਜਿਵੇਂ ਆਪਣੇ ਬੱਚੇ ਇੱਕ ਡਿਫਰੈਂਟ ਕੰਟਰੀ 'ਚ ਅਪਬ੍ਰਿੰਗਿੰਗ ਹੋ ਰਹੀ ਹੈ, ਉਹਨਾਂ ਲਈ ਅੱਗੇ ਚੱਲ ਕੇ ਜੇ ਰੈਫਰੈਂਸ ਚੈੱਕ ਕਰਨਗੇ ਉਹਨਾਂ ਨੂੰ ਕਿੰਨਾ ਕਨਫਿਊਜ਼ਨ
0: ਹੋਏਗਾ,
1: ਉਹਨਾਂ ਨੂੰ ਲੱਗੇਗਾ ਕਿ ਇਹ ਤਾਂ ਐਡਸ, ਮਤਲਬ ਇਹੀ ਤਾਂ ਹੈ, ਇਟਸ ਓਕੇ ਦੇ ਆਰ ਡੂਇੰਗ, ਵਾਈ ਵੀ ਕਾਂਟ ਡੂ ਇਟ।
0: ਜਦਕਿ ਸਾਡੇ ਜਿਹੜਾ ਨਾ ਉਦਾਂ ਭਾਵੇਂ ਰਿਐਲਿਟੀ 'ਚ ਜੋ ਮਰਜ਼ੀ ਜਾਚੀ ਹੋ ਰਿਹਾ ਹੋਵੇ, ਹੈ ਨਾ, ਰਿਐਲਿਟੀ ਕੁਛ ਹੋਰ ਹੁੰਦੀ ਹੈ, ਪਰ ਅਦਰਵਾਈਜ਼ ਜੋ ਪੁਰਾਣੇ ਸਮੇਂ ਤੋਂ ਜੋ ਸਾਡੀਆਂ ਕਦਰਾਂ ਕੀਮਤਾਂ ਜਾਂ ਸਾਡੇ ਜੋ ਤਿਉਹਾਰ ਨੇ ਨਾ ਸਾਡੇ ਕਲਚਰ ਦੇ, ਵੇਖੋ ਭੈਣਾਂ ਲਈ ਵੀ ਨੇ, ਭਰਾਵਾਂ ਲਈ ਵੀ ਨੇ, ਬਾਪ ਲਈ ਵੀ ਨੇ, ਮਾਂ ਲਈ ਵੀ ਨੇ, ਹਰ ਇੱਕ ਰਿਸ਼ਤੇ ਦੇ ਲਈ ਸਾਡੇ ਵੇਖੋ ਤਿਉਹਾਰ ਨੇ, ਹੈ ਨਾ, ਭੈਣਾਂ ਭਾਬੀਆਂ ਹਰ ਇੱਕ ਦਾ ਵੱਖਰਾ ਵੱਖਰਾ ਕਿਹੜੇ ਕਿਹੜੇ ਤਰੀਕੇ ਦੇ ਨਾਲ, ਮਤਲਬ ਆਪਾਂ ਉੱਦਾਂ ਭਾਵੇਂ ਜੋ ਮਰਜ਼ੀ ਆਪਾਂ ਕਹੀਏ ਵੀ ਜਾਂ ਫਿਰ ਆਪਾਂ ਸਮਾਜ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਕੁਰੀਤੀਆਂ ਸਾਨੂੰ ਵੇਖਣ ਨੂੰ ਮਿਲਦੀਆਂ ਵਾ, ਲੇਡੀਜ਼ ਦਾ ਕੀ ਰੁਤਬਾ ਵਾ ਉਹਦੇ ਉੱਤੇ ਤੁਸੀਂ, ਜਾਂ ਉਹਨਾਂ ਨੂੰ ਕਿੱਦਾਂ ਟ੍ਰੀਟ ਕੀਤਾ ਜਾਂਦਾ, ਅਸਮਾਨਤਾ ਅਸਮਾਨਤਾ ਉਹ ਆਪਾਂ ਬੜਾ ਕੁਛ ਵੇਖ ਸਕਦੇ ਹਾਂ ਸਮਾਜ ਦੇ ਵਿੱਚ। ਪਰ ਜਿੰਨੀ ਕਲਚਰਲ ਲੈਵਲ ਦੇ ਉੱਤੇ, ਰਿਲੀਜੀਅਸ ਲੈਵਲ ਦੇ ਉੱਤੇ ਜਿੰਨਾ ਜ਼ਿਆਦਾ ਇੱਜ਼ਤ ਮਾਣ ਔਰਤ ਨੂੰ ਸਾਡੇ ਕਲਚਰ ਦੇ ਵਿੱਚ ਦਿੱਤਾ ਗਿਆ, ਤੁਸੀਂ ਵੇਖੋਗੇ ਦੁਨੀਆਂ ਦੇ ਕਿਸੇ ਧਰਮ ਦੇ ਵਿੱਚ ਕਿਸੇ ਕਲਚਰ ਦੇ ਵਿੱਚ ਉੱਦਾਂ ਨਹੀਂ ਹੈ। ਠੀਕ ਆ, ਮਤਲਬ ਦੇਵੀ ਬਣਾ ਕੇ ਜੇ ਪੂਜਿਆ ਜਾਂਦਾ ਤਾਂ ਸਾਡੇ ਕਲਚਰ 'ਚ ਹੀ ਪੂਜਿਆ ਜਾਂਦਾ। ਇਹ ਸਾਨੂੰ ਹੀ ਵਾਰ ਵਾਰ ਆਪਣੇ ਆਪ ਨੂੰ ਫਿਰ ਇਹ ਦੱਸਣਾ ਪੈਂਦਾ ਵਾ, ਜਾਂ ਅਸੀਂ ਪਤਾ ਨਹੀਂ ਕਿਉਂ ਮੰਨ ਕੇ ਹੀ ਨਹੀਂ ਰਾਜੀ,
1: ਸਾਨੂੰ ਫਿਰ ਵਿਸ਼ਵਾਸ ਨਹੀਂ ਹੁੰਦਾ,
0: ਨਹੀਂ ਉਹ ਕਿਉਂਕਿ ਪ੍ਰਚਾਰ ਇੰਨਾ ਨਾ ਆਸ ਪਾਸ ਪ੍ਰਚਾਰ ਇੰਨਾ ਵਾ, ਕਿਉਂਕਿ ਉੱਦਾਂ ਰੋਟੀ ਨਹੀਂ ਚੱਲਦੀ। ਬਾਕੀ ਜਿਹੜੀ ਪ੍ਰੋ ਕੌਨਸ ਆ ਉਹ ਤਾਂ ਹਰ ਇੱਕ ਸਮਾਜ ਦੇ ਵਿੱਚ ਚੱਲਦੇ ਹੀ ਆ, ਜਦੋਂ ਮੰਨ ਲਓ ਅਸੀਂ ਆਪ ਹੀ ਭੱਜ ਭੱਜ ਕੇ ਉਹ ਚੀਜ਼ਾਂ ਪ੍ਰਵਾਨ ਕਰਨੀਆਂ, ਇੱਕ ਤਰ੍ਹਾਂ ਐਕਸੈਪਟ ਕਰਨ ਵਾਲੀ ਗੱਲ ਹੁੰਦੀ ਹੈ। ਹੁਣ ਜੇ ਮੰਨ ਲਓ ਆਪਾਂ ਵਾਪਸ ਜੇ ਆਪਣੇ ਟੋਪਿਕ 'ਤੇ ਆਈਏ, ਹੁਣ ਲੀੜੇ ਕੱਪੜੇ ਦੀ ਜੇ ਗੱਲ ਕਰਦੇ ਹਾਂ ਤਾਂ ਕ੍ਰਿਤੀ ਜਿਹੜੀ ਆ ਉੱਦਾਂ ਤਾਂ ਉਹ ਐਡ ਦੇ ਲਈ ਆਈ ਥਿੰਕ ਕੋਈ ਸੈਂਸ ਹੀ ਨਹੀਂ ਬਣਦੀ ਉਹਦੀ, ਕਿਉਂਕਿ ਉਹਦਾ ਤਾਂ ਨੋਰਮਲ ਪਹਿਰਾਵਾ ਇੱਦਾਂ ਦਾ ਵਾ, ਅਤੇ ਜਾਂ ਫਿਰ ਇਹ ਵੀ ਨਹੀਂ ਕਹਿ ਸਕਦੇ ਦੂਸਰੇ ਪੱਖੋਂ ਤੁਸੀਂ ਇਹ ਕਹੋ ਵੀ ਪਹਿਰਾਵੇ 'ਚ ਕੋਈ, ਚਲੋ ਜੋ ਮਰਜ਼ੀ ਕਿਸੇ ਦਾ ਦੇ ਲਿਆ ਕੋਈ ਪਾਵੇ, ਉਹ ਵੀ ਖਾਸ ਤੌਰ ਦੇ ਉੱਤੇ ਇਸ ਇੰਡਸਟਰੀ ਦੇ ਵਿੱਚ, ਅਤੇ ਪਰ ਇਹ ਵੀ ਨਹੀਂ ਹੋ ਸਕਦਾ ਵੀ ਉਹਨੇ ਹਮੇਸ਼ਾ ਇੱਦਾਂ ਦੇ ਹੀ ਪਾਏ ਹੋਣ। ਪਹਿਲੀਆਂ ਦੇ ਵਿੱਚ ਨਾ ਇਹ ਚੀਜ਼ ਹੁੰਦੀ ਸੀ, ਤੁਸੀਂ ਇਹ ਵੇਖੋਗੇ ਕਿ ਪਹਿਰਾਵਾ ਵੇਖ ਕੇ ਤੇ ਆਪਾਂ ਜੱਜ ਕਰਦੇ ਹਾਂ, ਆਪਾਂ ਪਛਾਣ ਲੈਂਦੇ ਹਾਂ ਵੀ ਇਹ ਕੌਣ ਆ।
1: ਹਾਂ ਬਿਲਕੁਲ,
0: ਫੋਰ ਐਗਜ਼ਾਮਪਲ ਡਾਕਟਰ ਦਾ ਇੱਕ ਪਹਿਰਾਵਾ ਆ, ਟੀਚਰ ਦਾ ਇੱਕ ਪਹਿਰਾਵਾ ਆ, ਹੈ ਨਾ, ਵਕੀਲ ਦਾ ਇੱਕ ਪਹਿਰਾਵਾ ਵਾ, ਉਸੇ ਤਰ੍ਹਾਂ ਦੇ ਨਾਲ ਸਾਡੇ ਅਲੱਗ ਅਲੱਗ ਤਿਉਹਾਰਾਂ ਦਾ ਇੱਕ ਪਹਿਰਾਵਾ, ਹੈ ਨਾ, ਆਪਾਂ ਕੋਈ ਵੀ ਅਲੱਗ ਅਲੱਗ ਪੂਜਾ ਹੁੰਦੀ ਆ ਅਤੇ ਉੱਥੇ ਅਲੱਗ ਅਲੱਗ ਤਰ੍ਹਾਂ ਦੇ ਮੈਂ ਵੇਖਣਾ ਵੀ ਉਹ ਤਿਆਰ ਹੁੰਦੇ ਤਾਂ ਬੰਦੇ ਜਨਾਨੀਆਂ ਤੁਹਾਨੂੰ ਪਤਾ ਲੱਗ ਜਾਂਦਾ, ਹੈ ਨਾ, ਇੱਕ ਲਿਖਾਰੀ ਆ ਉਹਦਾ ਇੱਕ ਅਲੱਗ ਤਰ੍ਹਾਂ ਦਾ ਉਹ ਆ, ਹੈ ਨਾ, ਇੱਕ ਬੰਦਾ ਜੋਗੀ ਆ ਉਹਦਾ ਇੱਕ ਅਲੱਗ ਤਰ੍ਹਾਂ ਦਾ ਪਹਿਰਾਵਾ ਆ। ਅਸਲ 'ਚ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਤੁਸੀਂ ਫਿਲਮਾਂ 'ਚ ਵੇਖ ਲਓ, ਫਿਲਮਾਂ 'ਚ ਤੁਸੀਂ ਕੋਈ ਕੋਈ ਬੰਦਾ ਜਿਹੜਾ ਵਾ ਉਹ ਤੁਸੀਂ ਟੂ ਦੀ ਪੁਆਇੰਟ ਸਿੱਧਾ ਸਿੱਧਾ, ਜਾਂ ਜੇ ਤੁਸੀਂ ਉਹਨੂੰ ਹਿੰਦੂ ਸ਼ੋ ਕਰਨਾ ਤਾਂ ਉਹਦਾ ਇੱਕ ਅਲੱਗ ਪਹਿਰਾਵਾ, ਉਹਨੂੰ ਤੁਸੀਂ ਮੁਸਲਿਮ ਸ਼ੋ ਕਰਨਾ ਤਾਂ ਇੱਕ ਅਲੱਗ ਪਹਿਰਾਵਾ, ਹੁਣ ਮੰਨ ਲਓ ਇੱਕ ਨਿੱਕੀ ਜਿਹੀ ਟੋਪੀ ਸਿਰ 'ਤੇ ਧਰ ਦਿੱਤੀ ਜਾਊਗੀ। ਅਦਰਵਾਈਜ਼ ਜੇ ਉੱਦਾਂ ਕਿਤੇ ਰੂਟੀਨ 'ਚ ਬਾਹਰ ਤੁਹਾਨੂੰ ਸਾਰੇ ਮਿਲਣ ਤੁਹਾਨੂੰ, ਹੈ ਨਾ, ਕਿਸੇ ਵੀ ਧਰਮ ਦੇ, ਤੁਹਾਡੇ ਲਈ ਪਛਾਣਨਾ ਕਿੰਨਾ ਕਿੰਨਾ ਕਿੰਨਾ ਔਖਾ ਵਾ,
1: ਤੁਹਾਨੂੰ ਕਲਾਸੀਫਾਈ ਕਰਦੀ ਹੈ ਨਾ ਕਿ ਤੁਸੀਂ ਕਿਸ, ਮਤਲਬ
0: ਉਹ ਚੀਜ਼ ਤੁਹਾਨੂੰ ਕਲਾਸੀਫਾਈ ਕਰ ਦਿੰਦੀ ਹੈ। ਹੁਣ ਉਹਦੇ ਵਿੱਚ ਤੁਸੀਂ ਉਹਨੂੰ ਉਹਦੀ ਕੀ ਅਹਿਮੀਅਤ ਸਮਝਦੇ ਹੋ ਜਾਂ ਕੀ ਨਹੀਂ ਸਮਝਦੇ, ਖੈਰ ਕਿਉਂਕਿ ਇਹ ਆਪਾਂ ਕਿਉਂਕਿ ਗੱਲ ਜਿਹੜੀ ਆ ਉਹ ਸਾਡੀ ਫਿਰ ਅੱਗੇ ਸਾਡੇ ਤੱਕ ਆਉਣੀ ਆ, ਕਿਉਂਕਿ ਅਸੀਂ ਇਹਨਾਂ ਹੀਰੋ ਹੀਰੋਇਨਾਂ ਤੋਂ ਤਾਂ ਕੀ ਆਪਾਂ ਇੱਥੋਂ ਤਾਂ ਸਿਰਫ ਰੈਫਰੈਂਸ ਹੀ ਲੈਣੀ ਆ। ਉਹਦਾ ਤਾਂ ਆਪਾਂ ਇੰਨਾ ਕਹਿ ਸਕਦੇ ਵੀ ਉਹਨੇ ਇੰਟੈਂਸ਼ਨਲੀ ਉਹ ਚੀਜ਼ ਪਾਈ, ਉਹ ਐਡ ਕੰਪਨੀ ਨੇ ਪਵਾਈ ਜਾਂ ਉਹਦੇ ਡਿਜ਼ਾਈਨਰ ਨੇ ਪਵਾਈ, ਆਪਣੀ ਤਾਂ ਮੈਨੂੰ ਲੱਗਦਾ ਇਹਨਾਂ ਦੀ ਸੋਚ ਨਹੀਂ ਹੁੰਦੀ, ਆਪ ਤੇ ਬਹੁਤ ਇੰਨਾ ਕੁ ਬਿਜ਼ੀ ਹੁੰਦੇ ਸ਼ਾਇਦ ਵੀ ਆਪ ਤੇ ਨਹੀਂ ਇਹ ਚੀਜ਼। ਹਾਂ ਹੋ ਵੀ ਸਕਦਾ ਕਿਸੇ ਵੇਲੇ ਕੋਈ ਕਹਿ ਦੇ ਵੀ ਹਾਂ ਦੈਨ ਵਟ,
1: ਕਿਉਂਕਿ ਕਈ ਵਾਰੀ ਹਾਂ ਮਤਲਬ ਹੁਣ ਜਿਵੇਂ ਤਾਜੀ ਤਾਜੀ ਇਹਦੀ ਮੂਵੀ ਵੀ ਥੋੜੇ ਟਾਈਮ ਪਹਿਲਾਂ ਜਾ ਕੇ ਗਈ ਆ, ਤੇ ਉਹ ਕਈ ਵਾਰੀ ਹੁੰਦਾ ਨਾ ਕਿ ਸਕਸੈਸ, ਮਤਲਬ ਦੋ ਚੀਜ਼ਾਂ ਇਕੱਠੇ ਰਲਦੀ ਮਿਲਦੀ ਕਰ ਲਓ ਤੇ ਦੋਨਾਂ 'ਚ ਮਤਲਬ ਕਿਉਂਕਿ ਉਹ ਮੂਵੀ ਦੀ ਵੀ ਬੜੀ ਮਜ਼ਾਕ ਜਿਹੀ ਉੱਡ ਰਹੀ ਕਿ ਕੀ ਬਣਾਤਾ ਹੈ ਨਾ ਉਹਦੀ ਵੀ ਬੜੇ ਮਤਲਬ ਉਹ
0: ਕਿਹੜੀ ਸੀ ਮੈਨੂੰ ਨਹੀਂ ਪਤਾ
1: ਕਾਕਟੇਲ 2
0: ਅੱਛਾ ਨਹੀਂ ਮੈਨੂੰ
1: ਨਹੀਂ ਪਤਾ ਸੀਗੀ ਹੁਣੇ ਲੇਟੈਸਟ ਤੇ ਉਹਦੇ 'ਚ ਵੀ ਲੋਕੀ ਕਹਿ ਰਹੇ ਕਿ ਬਿਨਾਂ ਮਤਲਬ ਉਹਦਾ ਕੀ ਹਿਸਾਬ ਕਿਤਾਬ ਹੈ ਬਿਨਾਂ ਉਸਦੀ ਮੈਂ ਵੀ ਵੇਖੀ ਸੀ ਮੈਨੂੰ ਵੀ ਮਤਲਬ ਟਾਈਮ ਪਾਸ ਲੱਗੀ ਸੀਗੀ ਤੇ ਉਹੀ ਫਿਰ ਨਾਲ ਦੇ ਨਾਲ ਇਹ ਐਡ ਆ ਗਿਆ ਤੇ ਜਿਵੇਂ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਹੈ ਕਿ ਇੱਕ ਕੰਟਰੋਵਰਸੀ ਕਰ ਦਿਓ ਤੇ ਸਾਰਾ ਕੁਛ ਤੁਹਾਡਾ ਜਿਹੜੇ ਵੀ ਪ੍ਰੋਜੈਕਟ ਚੱਲ ਰਹੇ ਉਸ 'ਤੇ ਧਿਆਨ ਦੇਣਾ ਸ਼ੁਰੂ ਹੋ ਜਾਂਦਾ ਹੈ
0: ਹਾਂ ਡਿਪੈਂਡ ਕਰਦਾ ਹੈ ਨਾ ਵੱਡੇ ਪੱਧਰ ਦੇ ਉੱਤੇ ਛੋਟਿਆਂ ਨੂੰ ਉਹ ਚੀਜ਼ ਵਾਰਾ ਨਹੀਂ ਖਾਂਦੀ ਕਿਉਂਕਿ ਤੁਸੀਂ ਨਾ ਕੋਸ਼ਿਸ਼ ਕਰਿਓ ਕਿਉਂਕਿ ਤੁਹਾਨੂੰ ਨਹੀਂ ਜੀ ਉਹ ਚੀਜ਼ ਵਾਰਾ ਖਾਣੀ ਮੈਂ ਵੇਖਿਆ ਕਈ ਛੋਟੇ ਬੜੇ ਬੁਰੀ ਤਰ੍ਹਾਂ ਦੇ ਨਾਲ ਫਸਦੇ ਨੇ ਪਿੱਟਦੇ ਨੇ ਕਿਉਂਕਿ ਉੱਥੇ ਉਹ ਚੀਜ਼ਾਂ ਉਲਟਾ ਸਗੋਂ ਤੁਹਾਨੂੰ ਰਿਐਕਸ਼ਨ ਕਰ ਜਾਂਦੀ ਨਾਲੇ ਯਸ ਜੀ ਹੋ ਸਕਦਾ ਪਰ ਦੂਸਰਾ ਪੱਖ ਇਹ ਵੀ ਆ ਵੀ ਨਹੀਂ ਹੋ ਸਕਦਾ ਹੁਣ ਮੰਨ ਲਓ ਹੈ ਨਾ
1: ਵੀ
0: ਹਾਂ ਵੀ ਆਪਾਂ ਇਹ ਤਾਂ ਆਪਾਂ ਮੁੜ ਕੇ ਉਦੋਂ ਇੱਕ ਅੱਜ ਕੱਲ੍ਹ ਸਾਡਾ ਉਹ ਹੋ ਗਿਆ ਨਾ ਵੀ ਆਪਾਂ ਵੀ ਇਹਨੂੰ ਆਹ ਚੀਜ਼ ਇਸ ਕਰਕੇ ਆਈ ਆ
1: ਆਹ
0: ਕੰਟਰੋਵਰਸੀ ਇਸ ਕਰਕੇ ਆ ਪਰ ਇਹ ਵੀ ਤਾਂ ਹੋ ਸਕਦਾ ਵਾ ਨਾ ਵੀ ਨਹੀਂ ਇੱਦਾਂ ਨਾ ਹੋਵੇ
1: ਕਿਉਂਕਿ ਅੱਜ ਕੱਲ੍ਹ ਤਾਂ ਜਿਹੜੀ ਪਬਲਿਕ ਰਿਲੇਸ਼ਨ ਕੰਪਨੀ ਹੈ ਉਹਨਾਂ ਦੇ ਉਹ ਪੂਰਾ ਪ੍ਰੋਪਰ ਡਿਸਾਈਡ ਕਰਕੇ ਡਿਜ਼ਾਈਨ ਕਰਦੇ ਹੈ ਇਹ ਚੀਜ਼ਾਂ ਨਾਲ ਨਾਲ ਦੇ ਨਾਲ ਅੱਛਾ ਤੁਹਾਡਾ ਇਹ ਪ੍ਰੋਜੈਕਟ ਹੈ ਇਹਦੇ ਨਾਲ ਇਹ ਚੀਜ਼ ਆ ਰਹੀ ਹੈ ਇਸ ਤਰੀਕੇ ਦਾ ਐਡ ਕਰ ਲਓ ਜਾਂ ਮਤਲਬ ਇਹ ਮਤਲਬ ਬੜੀ ਸਾਰੀ ਇੰਡੋਰਸਮੈਂਟ ਇਸ ਤਰੀਕੇ ਨਾਲ ਵੀ ਕੀਤੇ ਜਾਂਦੇ ਕਿ ਕਿਸ ਵੇ 'ਚ ਜ਼ਿਆਦਾ ਤੋਂ ਜ਼ਿਆਦਾ ਪਬਲਿਸਿਟੀ ਬਟੋਰੀ ਜਾਏ ਕਿਉਂਕਿ ਨਾਮ ਹੋਏਗਾ ਤਾਂ ਹੀ ਹੁਣ ਜਿਵੇਂ ਸਟਾਰਟਿੰਗ 'ਚ ਆਪਾਂ ਕੀਤੀ ਸੀ ਗੱਲ ਕਿ ਨਵੀਂ ਚੀਜ਼ ਨਵੇਂ ਚਿਹਰਿਆਂ ਨੂੰ ਪਰਵਾਨ ਨਹੀਂ ਇੱਕਦਮ ਐਕਸੈਪਟੈਂਸ ਨਹੀਂ ਮਿਲਦੀ ਹੁਣ ਜੋ ਜਿੰਨਾ ਜ਼ਿਆਦਾ ਦਿਖਦਾ ਉਹੀ ਵਿਕਦਾ ਹੈ
0: ਅੱਜ ਕੱਲ੍ਹ ਤਾਂ ਇੱਦਾਂ ਹੀ ਆ ਅੱਜ ਕੱਲ੍ਹ ਤਾਂ ਇੱਦਾਂ ਹੀ ਆ ਵਾਰ ਵਾਰ ਵਾਰ ਵਾਰ ਜਿਹੜੀ ਚੀਜ਼ ਤੁਹਾਡੇ ਸਾਹਮਣੇ
1: ਜਿੰਨਾ ਤੁਹਾਡੀ ਸਕਰੀਨ ਤੇ ਸਕਰੋਲ ਕਰਦੇ ਉਂਗਲਾਂ ਤੇ ਤੁਹਾਨੂੰ ਦਿਖੇ ਉਹੀ ਚੀਜ਼ ਫਿਰ
0: ਪਰ ਐਂਡ ਆਫ ਦਾ ਡੇ ਇੱਕ ਚੀਜ਼ ਆ ਜੀ ਉਹ ਜਿੰਨਾ ਮਰਜ਼ੀ ਕੋਈ ਤੁਹਾਨੂੰ ਦਿਖੀ ਜਾਵੇ ਪਰ ਐਂਡ ਆਫ ਦਾ ਡੇ ਕੁਆਲਿਟੀ ਸਟੇ ਕਰਦੀ ਹੈ ਜਿੰਨਾ ਮਰਜ਼ੀ ਕੋਈ ਤੁਹਾਨੂੰ ਦਿਖੀ ਜਾਵੇ ਹਨਾ ਇੱਕ ਇੱਕ ਟਾਈਮ ਤੇ ਤੁਹਾਨੂੰ ਲੱਗੂਗਾ ਵੀ ਹਾਂ ਲੋਕਾਂ ਨੇ ਬਹੁਤ ਪਾਉਣਾ ਛੱਡਤਾ ਲਾਉਣਾ ਛੱਡਤਾ ਜਾਂ ਸ਼ੁਰੂ ਕਰਤਾ ਜਾਂ ਫੋਲੋ ਕਰਨਾ ਸ਼ੁਰੂ ਕਰਤਾ ਪਰ ਫਿਰ ਕੁਛ ਸਮੇਂ ਬਾਅਦ ਉਹੀ ਚੀਜ਼ ਟਿਕਦੀ ਮਾਰਕੀਟ 'ਚ ਜਿਹੜੀ ਕਿਫਾਇਤੀ ਆ ਹਨਾ ਸੋ ਅੱਜ ਪਹਿਰਾਵੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਅਤੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਪੇਸ਼ ਕਰੋ ਕਿ ਆਈ ਨੋ ਕਿ ਇੱਕ ਸਮਾਂ ਸੀ ਜਦੋਂ ਲੋਕ ਇਸ ਵਿਸ਼ੇ ਦੇ ਉੱਤੇ ਕਰਦੇ ਹੀ ਗੱਲਬਾਤ ਪਰ ਹੁਣ ਮੈਂ ਵੇਖਣਾ ਵਾਂ ਵੀ ਇਸ ਵਿਸ਼ੇ ਤੋਂ ਵੀ ਲੋਕਾਂ ਕੰਨੀ ਕਤਰਾਉਣੀ ਸ਼ੁਰੂ ਕਰਤੀ ਹੈ ਹਨਾ ਜਿਹੜੇ ਕਰਦੇ ਵੀ ਉਹਨਾਂ ਨੇ ਵੀ ਕੰਨੀ ਕਤਰਾਉਣੀ ਸ਼ੁਰੂ ਕਰਤੀ ਹੈ ਨਾ ਮਾਈ ਬੋਡੀ ਮਾਈ ਚੋਇਸ ਮਤਲਬ ਮੈਂ
1: ਉਹ ਬਸ ਕਹਿ ਕੇ ਪਰ ਉਹ ਵਾਲਾ ਵੀ ਟਾਈਮ ਸੀਗਾ ਕਿ ਮਜ਼ਾ ਲੈ ਮੰਮੀ ਦੇ ਜੇ ਮੰਮੀ ਮਤਲਬ ਜੇ ਤੁਸੀਂ ਵਾਹ ਵੀ ਲਏ ਕੁਛ ਕਈ ਵਾਰੀ ਤਾਂ ਹੁਣ ਪਹਿਲਾਂ ਤਾਂ ਮੈਨੂੰ ਤਾਂ ਇਹ ਹਾਸਾ ਆਉਂਦਾ ਹੁਣ ਆਪਣੇ ਟਾਈਮ ਦੀ ਗੱਲ ਕਰਾਂ ਇੰਡੀਆ ਦੀ ਜੇ ਟੇਲਰ ਤੁਸੀਂ ਸੂਟ ਵੀ ਕੁਛ ਸਵਾਉਣ ਜਾਓ ਪਹਿਲਾਂ ਤਾਂ ਉਹਨੇ ਨਹੀਂ ਸਿਲਣਾ ਉਹਨੇ ਹੀ ਮਨਾ ਕਰ ਦੇਣਾ ਕਿਸੇ ਕੁਛ ਉਹਨੂੰ ਦਿਖਾਉਣਾ ਨਾ ਨਾ ਮਤਲਬ ਮੈਨੂੰ ਤਾਂ ਅਜੇ ਤੱਕ ਯਾਦ ਹੈ ਸਾਡਾ ਕੋਟਾ ਇੱਕ ਛੋਟੀ ਜਿਹੀ ਸੀਗੀ ਹੁਣ ਤਾਂ ਉਹਦੀ ਸ਼ੋਪ ਵੀ ਨਹੀਂ ਰਹੀ ਉਹਨੇ
0: ਅੱਛਾ ਮੈਂ ਸੋਚਿਆ ਸੀ ਵੱਡੀ ਹੋ ਗਈ
1: ਉਹ ਤੇ ਬਜ਼ੁਰਗ ਸੀਗਾ ਕਾਫੀ ਹੁਣ ਰਿਟਾਇਰ ਹੋ ਗਿਆ ਉਹਨੇ ਹੀ ਕਹਿ ਦੇਣਾ ਨਹੀਂ ਨਹੀਂ ਨਹੀਂ ਪਹਿਲਾਂ ਤਾਂ ਉਹਦੇ ਕੋਲ ਸੂਟ ਲੈ ਕੇ ਜਾਣਾ ਮੈਨੂੰ ਉਹਨੇ ਮੈਨੂੰ ਤਾਂ ਮਨਾ ਹੀ ਕਰ ਦੇਣਾ ਪਹਿਲਾਂ ਮੈਂ ਬਹੁਤ ਜ਼ਿਆਦਾ ਪਤਲੀ ਸੀਗੀ ਮਤਲਬ ਮੈਨੂੰ 42-44 ਕੇਜੀ ਸੀਗੀ ਅਤੇ ਉਹਨੇ ਇਹ ਕਹਿਣਾ ਵੇਸਟ ਹੋ ਜਾਣਾ ਕੱਪੜਾ ਆਹ ਤੇ ਮਤਲਬ ਮੰਮੀ ਨੇ ਸਵਾਣ ਦੇ ਤੇਰੀ ਭੈਣ ਨੇ ਸਵਾਣ ਦੇ ਅੱਧੇ ਤੇ ਮੇਰੇ ਹੈ ਵੀ ਉਹਨਾਂ ਨੇ ਅਰਮਾਨ ਅਤੇ ਮਤਲਬ ਤੁਸੀਂ ਮਤਲਬ ਆਹ ਸੋਚੋ ਕਿ ਆਪਾਂ ਕਿੱਥੋਂ ਆਉਂਦੇ ਹਾਂ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਇਹ ਸਮਾਜ ਐਕਸੈਪਟ ਨਹੀਂ ਕਰੇਗਾ ਇਸ ਤਰੀਕੇ ਦਾ ਗਲਾ ਜਾਂ ਇਸ ਤਰੀਕੇ ਦੀ ਸਲੀਵਸ ਇਸ ਤਰੀਕੇ ਦਾ ਡਿਜ਼ਾਈਨ ਹੈ ਨਾ ਉਹਨੇ ਕਿਹਾ ਨਾ ਨਾ ਨਾ ਤੇ ਤੂੰ ਤੁਸੀਂ ਅੱਜ ਮਤਲਬ ਛੋਟੇ ਹੋ
0: ਪਤਾ ਹੀ ਨਾ ਪਹਿਲਾਂ ਉਹ ਤੁਹਾਡੇ ਇੱਕ ਤਰ੍ਹਾਂ ਦੇ ਨਾਲ
1: ਕੀ ਵੇਸਟ ਹੋ ਜਾਣਾ ਤੁਹਾਡਾ
0: ਵੇਸਟ ਨਾਲੇ ਇੱਕ ਤਰ੍ਹਾਂ ਦੇ ਨਾਲ ਨਾ ਉਹ ਪਹਿਲਾਂ ਤੁਹਾਡੇ ਇਹ ਡਰੈਸਰ ਪਹਿਲਾਂ ਤੁਹਾਡੇ ਡਰੈਸ ਮੇਕਰ ਦਰਜੀ ਤੁਹਾਡੇ ਕਰਿਆਨੇ ਵਾਲੇ ਉਹ ਤੁਹਾਡੇ ਪਰਿਵਾਰ ਦੇ ਹਿੱਸਾ ਹੀ
1: ਐਗਜੈਕਟਲੀ
0: ਉਹ ਤੁਹਾਨੂੰ ਤੁਹਾਨੂੰ ਜੜ੍ਹਾਂ ਤੋਂ ਜਾਣਦੇ ਹੀ ਉਹਨਾਂ ਨੂੰ ਪਤਾ ਸੀ ਤੁਸੀਂ ਕਿਹਦੀਆਂ ਪੋਤੀਆਂ ਜੇ ਉਹਨਾਂ ਨੂੰ ਪਤਾ ਸੀ ਤੁਹਾਡਾ ਤੁਹਾਡੀ ਦਾਦੀ ਦੇ ਕੀ ਚੋਇਸ ਆ ਉਹਨਾਂ ਨੂੰ ਪਤਾ ਸੀ ਤੁਹਾਡੇ ਨਾਨਕੇ ਕਿੱਥੇ ਨੇ ਉਹਨਾਂ ਨੂੰ ਪਤਾ ਸੀ ਤੁਹਾਡੀਆਂ ਭੈਣਾਂ ਕਿੱਥੇ ਕਿੱਥੇ ਵਿਆਹੀਆਂ ਨੇ ਸੋ ਉਦੋਂ ਆਪਾਂ ਸਾਰੇ ਬੜੇ ਆਪਸ ਦੇ ਵਿੱਚ
1: ਇਮੋਸ਼ਨਲੀ ਬਹੁਤ ਬੌਂਡ ਸੀਗਾ
0: ਸਾਨੂੰ ਇੱਕ ਦੂਸਰੇ ਦੀ ਸ਼ਰਮ ਹੀ ਉਦੋਂ ਮਜਾਲ ਹੀ ਵੀ ਤੁਸੀਂ ਇੱਕ ਦੂਸਰੇ ਦੇ ਸਾਹਮਣੇ ਅਸਲ 'ਚ ਇਹ ਸ਼ਰਮ ਜਿੱਦਾਂ ਜਿੱਦਾਂ ਖਤਮ ਹੁੰਦੀ ਆ ਆਪਣੱਤ ਜਿੱਦਾਂ ਜਿੱਦਾਂ ਖਤਮ ਹੁੰਦੀ ਹੈ ਜੁੜਤ ਜਿੱਦਾਂ ਜਿੱਦਾਂ ਖਤਮ ਹੋਈ ਆ ਹੁਣ ਆਪਾਂ ਇੱਕ ਦੁਕਾਨ ਤੇ ਜਾਂਦੇ ਹਾਂ ਸਾਨੂੰ ਉਹ ਨਹੀਂ ਜਾਣਦਾ ਉੱਥੇ ਆਪਾਂ ਖੁੱਲ੍ਹ ਕੇ ਜੋ ਮਰਜ਼ੀ ਕਮਲ ਕਦਾਉਂਦੇ ਹਾਂ ਇਹ ਫਰਕ ਹੁੰਦਾ ਕਈਆਂ ਥਾਵਾਂ ਦੇ ਉੱਤੇ ਖੁੱਲ੍ਹਣਾ ਬੜਾ ਜ਼ਰੂਰੀ ਹੁੰਦਾ ਕਈ ਥਾਵਾਂ ਦੇ ਉੱਤੇ ਸੀਮਿਤ ਖੁੱਲ੍ਹਣਾ ਬੜਾ ਜ਼ਰੂਰੀ ਹੁੰਦਾ ਕਈ ਥਾਵਾਂ 'ਤੇ ਬੰਦ ਰਹਿਣਾ ਬੜਾ ਜ਼ਰੂਰੀ ਹੁੰਦਾ ਅਸਲ ਵਿੱਚ ਆਹ ਵਾਲੇ ਜਿਹੜੇ ਸਾਰੇ ਤੰਦ ਆ ਨਾ ਇਹ ਖੁੱਲ੍ਹ ਗਏ
1: ਕਿੱਥੇ ਦਰਜੀ ਸੀਗਾ ਕਿੱਥੇ ਡਿਜ਼ਾਈਨਰ ਆ ਗਏ
0: ਉਲਟਾ ਦੂਸਰੀ ਡਾਇਰੈਕਸ਼ਨ ਕਹਿਣਗੇ ਹਨਾ ਵੀ ਨਹੀਂ ਤੁਸੀਂ ਥੋੜਾ ਜਿਹਾ ਨਾ ਇਹਨੂੰ ਹੋਰ ਵੱਡਾ ਕਰਾਓ ਇਹ ਅੱਜ ਕੱਲ ਟ੍ਰੈਂਡ ਚ ਨਹੀਂ ਰਿਹਾ ਅੱਜ ਕੱਲ੍ਹ ਤੁਹਾਨੂੰ ਉਹ ਹੋਰ ਹਿਸਾਬ ਅੱਜ ਕੱਲ੍ਹ ਉਹ ਤੁਹਾਨੂੰ ਦੱਸਣਗੇ ਫੈਸ਼ਨ ਕੀ ਆ ਚੱਲਦਾ ਕੀ ਆ ਪਹਿਲਾਂ ਉਹ ਤੁਹਾਨੂੰ ਇਹ ਦੱਸਦੇ ਸੀ ਸਲੀਕਾ ਕੀ ਆ ਪਰਿਵਾਰ 'ਚ ਕਿਹੜੀਆਂ ਚੀਜ਼ਾਂ ਸਮਾਜ 'ਚ ਕਿਹੜੀਆਂ ਚੀਜ਼ਾਂ ਪ੍ਰਵਾਨ ਨੇ ਤੇਰੇ ਪਰਿਵਾਰ ਨੂੰ ਕਿਹੜੀਆਂ ਚੀਜ਼ਾਂ ਪ੍ਰਵਾਨ ਨੇ ਅਤੇ ਅੱਜ ਕੱਲ੍ਹ ਤਾਂ ਸ਼ਾਇਦ ਇੱਕ ਸਵਾਉਣ ਵਾਲਾ ਇਹ ਵੀ ਕਹਿ ਦੂਗਾ ਨਾ ਵੀ ਕੋਈ ਨਹੀਂ ਮੈਂ ਆਪੇ ਵੇਖ ਲੂੰ ਡੈਡੀ ਨੂੰ ਮੈਂ ਆਪੇ ਕਰ ਲੂੰ ਪਰਵਾਹ ਨਾ ਗੱਲ ਕੋਈ ਨਹੀਂ ਉਹਨਾਂ ਨੂੰ ਪਤਾ ਮੈਂ ਪਾਉਣਾ ਨਾ ਉਹਨਾਂ ਨੇ ਥੋੜ੍ਹੀ ਪਾਉਣਾ ਜਦੋਂ ਉਹਨਾਂ ਨੇ ਆਉਣਾ ਉਹਨਾਂ ਨੇ ਸਵਾਉਣਾ ਤੁਸੀਂ ਉਹਨਾਂ ਦੇ ਨਾਲ ਗੱਲ ਕਰੋ ਇਹ ਮੈਂ ਪਾਉਣਾ ਇਹ ਮੇਰਾ ਸੂਟ ਹੈ ਇਹ ਤਾਂ ਮੇਰੇ ਹਿਸਾਬ ਦੇ ਨਾਲ ਸਿਵੂਗਾ ਅਤੇ ਉਹ ਇਹ ਚੀਜ਼ਾਂ ਦਾ ਬਹੁਤ ਮਤਲਬ ਤੁਸੀਂ ਵੇਖੋ ਵੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਇਹ ਓਵਰਆਲ ਥਰੂ ਆਊਟ ਹੀ ਫਰਕ ਪੈ ਚੁੱਕਾ
1: ਪਹਿਲਾਂ ਜਦੋਂ ਆਪਾਂ ਵਿਆਹ ਦੇ ਕੱਪੜੇ ਲੈਣ ਜਾਂਦੇ ਸੀ ਇੱਕ ਮਤਲਬ ਕਹਿ ਲਓ ਮੇਨ ਲਾਵਾਂ ਦਾ ਜਿਹੜਾ ਸੂਟ ਲੈਣ ਜਾਂਦੇ ਸੀ ਕਿੰਨਾ ਪੂਰਾ ਪਰਿਵਾਰ ਜਾਂਦਾ ਸੀਗਾ ਨਾ ਤੁਹਾਡੀ ਚਾਚੀਆਂ ਦਾ ਮਤਲਬ ਸਾਰੇ ਨਾ ਤਾਈਆਂ ਸਾਰੇ ਨਹੀਂ ਹੁਣ ਅੱਜ ਕੱਲ੍ਹ ਕੁੜੀਆਂ ਖੁਦ ਹੀ ਚੂਜ਼ ਕਰਕੇ ਡਿਜ਼ਾਈਨਰ ਨੂੰ ਕਹਿ ਦਿੰਦੀ ਹੈ ਸੈਂਡ ਹੋਮ ਨਾ ਡਾਇਰੈਕਟ ਹੀ ਡਿਲੀਵਰੀ ਹੋ ਜਾਂਦੀ ਹੈ ਘਰੇ ਲਹਿੰਗੇ ਦੀਆਂ
0: ਕਿਉਂਕਿ ਉਦੋਂ ਪਤਾ ਸੀ ਵੀ ਇਹੋ ਹੀ ਪਾਉਣਾ ਵਾ ਉਦੋਂ ਪਤਾ ਸੀ ਵੀ ਸਾਡੀ ਜਾਂ ਫਿਰ ਇੱਦਾਂ ਕਹਿ ਲਓ ਉਦੋਂ ਪਤਾ ਸੀ ਵੀ ਸਾਡੀ ਕਿਸੇ ਨੇ ਮੰਨ ਲੈਣੀ ਆ ਸਾਡੀ ਚੋਇਸ ਦਾ ਕੋਈ ਪਾਲੂਗਾ ਅੱਜ ਕੱਲ੍ਹ ਤੁਸੀਂ ਵੇਖੋਗੇ ਨਾਨਕੇ ਕੱਪੜੇ ਨਹੀਂ ਲਿਆਉਂਦੇ ਨਾਨਕੇ ਪੈਸੇ ਦਿੰਦੇ ਆ
1: ਐਗਜੈਕਟਲੀ
0: ਵੀ ਆ ਲਓ ਆਪਣੀ ਮਰਜ਼ੀ ਦਾ ਬਣਾ ਲਓ ਇਹਦਾ ਮਤਲਬ ਇਹ ਵੀ ਆ ਹੋਰ ਤਾਂ ਬਹੁਤ ਸਾਰੇ ਮਤਲਬ ਸਾਨੂੰ ਪਤਾ ਹੀ ਨੇ ਪਰ ਇੱਕ ਮਤਲਬ ਇਹਦਾ ਇਹ ਵੀ ਆ ਵੀ ਸਾਡੀ ਇਹਨਾਂ ਮੰਨਣੀ ਤਾਂ ਨਹੀਂ ਕਿਹੜਾ ਸਾਡੀ ਸਾਡੀ
1: ਸਾਡੀ ਚੋਇਸ ਦਾ ਪਾਉਣਾ ਐਵੇਂ
0: ਪੈਸੇ ਵੇਸਟ ਜਾਣਗੇ ਸੋ ਇੱਕ ਤਰ੍ਹਾਂ ਦੇ ਨਾਲ ਆਪਾਂ ਵੇਖੀਏ ਕਿ ਆਪਾਂ ਜ਼ਿਆਦਾ ਮਾਡਰਨ ਹੋ ਗਏ ਹਾਂ ਆਪਾਂ ਵਧੀਆ ਸ਼ਾਇਦ ਆਪਾਂ ਪਾਉਣ ਲੱਗ ਪਏ ਹਾਂ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਕਿਸੇ ਦੇ ਨਾਲੋਂ ਬਿਹਤਰ ਜਾਣਦੇ ਹਾਂ ਵੀ ਕੀ ਪਾਉਣਾ ਪਰ ਆਪਣਿਆਂ ਦੇ ਨਾਲੋਂ ਟੁੱਟ ਗਏ
1: ਐਗਜੈਕਟਲੀ
0: ਉਹ ਚੀਜ਼ ਇਹ ਨਹੀਂ ਆ ਵੀ ਇੱਧਰੋਂ ਉੱਧਰੋਂ ਉੱਧਰੋਂ ਇੱਧਰ ਨੂੰ ਚਾਰ ਚੁਫੇਰੀ ਮਤਲਬ ਹਰ ਇੱਕ ਦਾ ਇੱਦਾਂ ਹੀ ਆ ਇਹ 'ਚ ਗਲਤ ਵੀ ਕੁਛ ਨਹੀਂ ਆ ਪਰ ਜੋ ਪਹਿਲਾਂ ਸਹੀ ਸੀ
1: ਪਰ ਜਿਹੜੀ ਟ੍ਰੈਡੀਸ਼ਨਸ ਇੰਨੇ ਸੋਹਣੇ ਸੋਹਣੇ ਬਣੇ ਸੀਗੇ ਉਹ ਕਿਤੇ ਨਾ ਕਿਤੇ ਬਿਖੜਦੇ ਜਾ ਰਹੇ ਨਾ ਉਹ ਇੱਕ ਚੀਜ਼ ਹੁੰਦਾ ਸੀਗਾ ਕਿ ਹਾਂ ਮਤਲਬ ਇਹ ਸਾਰਿਆਂ ਨੇ ਇਕੱਠੇ ਹੋ ਕੇ ਜੁੜ ਕੇ ਇੱਕ ਚੀਜ਼ ਖਰੀਦਣ ਜਾਣਾ
0: ਹੌਲੀ ਹੌਲੀ ਉਹ ਚੀਜ਼ਾਂ ਆ ਰਹੀਆਂ ਨੇ ਵਾਪਸ ਜਿਹੜੇ ਵੱਡੇ ਘਰਾਣੇ ਨੇ ਜਾਂ ਜਿਹੜੇ ਅਮੀਰ ਜਿਨ੍ਹਾਂ ਨੇ ਬਹੁਤ ਪਹਿਲਾਂ ਇਹ ਛੱਡੀਆਂ ਸੀ ਉਹ ਤੇ ਵਾਪਸ ਪਰਤਣੇ ਸ਼ੁਰੂ ਹੋ ਗਏ ਆ ਉਹ ਤੇ ਇੱਕ ਛੱਤ ਥੱਲੇ ਆਉਣੇ ਸ਼ੁਰੂ ਹੋ ਗਏ ਹੁਣ ਐਟਲੀਸਟ ਵਿਆਹ ਦੇ ਲਈ ਉਹ ਇੱਕ ਛੱਤ ਦੇ ਥੱਲੇ ਆਉਣਾ ਸ਼ੁਰੂ ਹੋ ਗਿਆ ਆਪਣੇ ਹਲੇ ਕਿਉਂਕਿ ਚਿਰ ਬਾਅਦ ਸ਼ੁਰੂ ਇਹੀ ਹੈ ਪਹਿਲਾਂ ਹਲੇ ਹੋਰ ਅੱਗੇ ਤੱਕ ਜਾਣਗੇ ਫਿਰ ਆਉਣਗੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਜਾਂ ਆ ਕੇ ਫਿਰ ਤੁਸੀਂ ਵੀ ਕਰਿਓ ਕਾਲ ਪਹਿਰਾਵੇ ਦੇ ਉੱਤੇ ਅੱਜ ਗੱਲਾਂ ਬਾਤਾਂ ਹੋਣਗੀਆਂ ਰੇਡੀਓ ਹਾਂਜੀ 1674 AM
2: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ ਮੈਲਬਨ ਚਿੜੀਆ ਘਰ ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਨ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ
3: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ मेरा देश इनक्रेडिबल इंडिया त्रुगनिना विच।
5: वाओ, तेरी सब्जी दी खुशबू अते टेस्ट विच कुछ ता कमाल है। मैनू भी दस दे सीक्रेट।
6: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
5: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
7: सोना चाहिदा,
8: भरोसा चाहिदा,
7: क्वालिटी ते बाई बैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाई बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493536042।
9: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ। ਅੱਜ 31 ਤਰੀਕ ਹੈ, ਅਗਸਤ ਦਾ ਮਹੀਨਾ, ਸੋਮਵਾਰ ਦਾ ਦਿਨ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਕਈ ਵਾਰੀ ਨਾ ਆਪਾਂ ਜਿਵੇਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟਿਆ ਕਿ ਕਈ ਕਈ ਖੇਤਿਆਂ ਦੇ ਲਾਈਕ ਅਸਾਈਨ ਸੀਗੇ ਕਿ ਹਾਂ ਜੇ ਤੁਸੀਂ ਪੁਲਿਸ ਹੋ ਤੁਹਾਡੀ ਇਹ ਵਰਦੀ ਹੈ ਨਾ, ਖਾਕੀ ਵਰਦੀ ਇੰਡੀਆ 'ਚ ਹੁੰਦੀ ਸੀਗੀ, ਇੱਥੇ ਦੀ ਅਲੱਗ ਹੈ, ਅਤੇ ਸਕੂਲ ਯੂਨੀਫਾਰਮ, ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੇ ਵੀ ਕਹਿ ਲਓ, ਇੱਕ ਤੁਹਾਨੂੰ ਇੱਕ ਦੱਸਦੀ ਸੀਗੀ ਕਿ ਹਾਂ ਤੁਸੀਂ ਸਟੂਡੈਂਟ ਹੋ, ਤੁਸੀਂ ਮਤਲਬ ਇਹ ਸਕੂਲ ਦੀ ਯੂਨੀਫਾਰਮ ਪਾਈ ਹੈ, ਜਾਂ ਤੁਸੀਂ ਜਰਨਲਿਸਟ ਹੋ ਤੁਸੀਂ ਫੋਰਮਲ ਪਾਏ ਨੇ, ਜਾਂ ਫਿਰ ਜਿਹੜੇ ਉਹ ਹੁੰਦੀ ਸੀਗੀ ਖਾਦੀ ਦੀ, ਹੈ ਨਾ, ਪਹਿਲਾਂ ਤਾਂ ਇਹ ਖਾਦੀ ਦੀ ਕੁੜਤੀ ਮੈਨੂੰ ਵੀ ਯਾਦ ਹੈ, ਨਵੀਂ ਨਵੀਂ ਮੈਂ ਵੀ ਜਰਨਲਿਜ਼ਮ ਜੁਆਇਨ ਕੀਤਾ ਸੀ, ਮੈਂ ਅਲੱਗ ਅਲੱਗ ਡਿਫਰੈਂਟ 3-4 ਖਾਦੀ ਦੇ ਕੁੜਤੇ ਸਵਾਏ ਸੀਗੇ, ਹੈ ਨਾ। ਮਤਲਬ ਇਹ ਸਾਰੀਆਂ ਚੀਜ਼ਾਂ ਇੱਕ ਤੁਹਾਨੂੰ ਮਤਲਬ ਇੱਕ ਤੁਹਾਡਾ ਰੋਲ ਵੀ ਅਸਾਈਨ ਕਰਦੇ ਕਿ ਹਾਂ ਤੁਸੀਂ ਇਹ ਮਤਲਬ ਇਹ ਰੋਲ ਦੇ ਵਿੱਚੋਂ, ਆਪਾਂ ਤੇ ਪਲੇ ਵਾਂਗ ਹੀ ਸੋਚੀਏ, ਇੱਕ ਲਾਈਫ ਵੀ ਇੱਕ ਪਲੇ ਹੀ ਹੈ ਨਾ, ਅਤੇ ਉਹਦੇ ਅਕੋਰਡਿੰਗ ਇਹ ਸਾਰੀ ਚੀਜ਼ਾਂ ਅਸਾਈਨ ਸੀਗੀ ਕਿ ਹਾਂ ਇਹ ਚੀਜ਼ ਤੁਸੀਂ ਪਾਉਣੀ ਹੈ। ਲਾਈਕ ਹੁਣ ਇੱਕ ਏਜ ਦੇ ਬਾਅਦ, ਪਹਿਲਾਂ ਤਾਂ ਇਹ ਵੀ ਹੋ ਜਾਂਦਾ ਸੀਗਾ ਕਿ ਹੁਣ ਸਰਟਨ ਏਜ ਹੋ ਗਈ ਅਤੇ ਕਲਰ ਵੀ ਮੰਮੀਆਂ ਦੇ ਡਿਫਰੈਂਟ ਹੋ ਜਾਂਦੇ ਸੀ, ਸੂਟਾਂ ਦੇ ਫਿੱਕੇ ਕਲਰ ਪਾਉਣੇ। ਹੁਣ ਤਾਂ ਅੱਜ ਕੱਲ੍ਹ ਜੋ ਵੀ ਆਪਣੇ ਅਕੋਰਡਿੰਗ ਸਭ ਪਾ ਰਿਹਾ, ਅਤੇ ਹੁਣ ਇਹ ਗੱਲ ਹੈ ਕਿ ਕਈ ਵਾਰੀ ਕੀ ਹੁੰਦੇ, ਕੁਛ ਲੋਕ ਇਸ ਤਰੀਕੇ ਦੇ ਹੁੰਦੇ ਕਿ ਜਿੱਥੇ ਵੀ ਉਹਨਾਂ ਨੇ ਜਾਣਾ ਉਹਨਾਂ ਨੇ ਇੱਕਦਮ ਟਿਪ ਟੋਪ ਰਹਿਣਾ, ਹੈ ਨਾ, ਹਮੇਸ਼ਾ ਭਾਵੇਂ ਕਿਸੇ ਦਾ ਵੀ ਫੰਕਸ਼ਨ ਹੋਏ, ਕੁਛ ਵੀ ਹੋਏ, ਲੇਕਿਨ ਤੁਹਾਨੂੰ ਇੱਦਾਂ ਲੱਗੇਗਾ ਭਾਵੇਂ ਇਹਨਾਂ ਦੇ ਘਰ ਹੀ ਫੰਕਸ਼ਨ ਹੈ, ਪੂਰੇ ਟਿਪ ਟੋਪ ਉਹਨਾਂ ਨੇ ਰਹਿਣਾ, ਹੈ ਨਾ, ਵਧੀਆ ਜੇ ਕੋਟ ਪੈਂਟ ਪਾਉਣੇ, ਜਾਂ ਜਨਾਨੀਆਂ ਜਿਹੜੀਆਂ ਉਹਨਾਂ ਨੇ ਹਰ ਇੱਕ ਓਕੇਜ਼ਨ ਦਾ ਮਤਲਬ ਉੱਦਾਂ ਦਾ ਉਹਨਾਂ ਨੇ ਡਰੈਸਅਪ ਕੀਤਾ, ਅਤੇ ਕਈ ਲੋਕ ਇੱਦਾਂ ਦੇ ਹੁੰਦੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਫਰਕ ਹੈ ਕਿ ਹਾਂ ਦਾਲ ਮੱਖਣੀ ਪਨੀਰ ਅਤੇ ਨਾਨ ਖਾਣਾ, ਕੁਛ ਵੀ ਜਿਹੜੇ ਕੈਜੂਅਲ ਉਹਨਾਂ ਨੂੰ ਵਧੀਆ ਲੱਗਣ, ਅਤੇ ਜਿਨ੍ਹਾਂ 'ਚ ਘੱਟ ਟਾਈਮ ਲੱਗੇ ਕੱਪੜੇ ਪ੍ਰੈਸ ਪਰੂਸ ਦਾ, ਅਤੇ ਉਹਨਾਂ ਨੇ ਉਹ ਪਾ ਲੈਣੇ। ਅਤੇ ਕਈ ਵਾਰੀ ਇਸ 'ਚ ਵੀ ਦਿੱਕਤ ਹੋ ਜਾਂਦੀ ਹੈ ਕਿ ਹੁਣ ਜਿਵੇਂ ਡਾਰਵਿਨ ਦੀ ਮੈਂ ਗੱਲ ਕਰਾਂ ਕਿ ਉੱਥੇ ਬਰਥਡੇ ਪਾਰਟੀ ਵਗੈਰਾ ਆਪਣੇ ਜੇ ਪੰਜਾਬੀਆਂ ਦੇ ਹੁੰਦਾ ਹੈ ਨਾ ਫੰਕਸ਼ਨ, ਹੁਣ ਤਾਂ ਪਤਾ ਨਹੀਂ, ਪਰ ਪਹਿਲਾਂ ਤਾਂ ਸਾਡੇ ਟਾਈਮ 'ਤੇ ਇਹੀ ਸੀਗਾ ਕਿ ਕੋਈ ਵੀ ਪੰਜਾਬੀ ਸੂਟ ਨਹੀਂ ਪਾਉਂਦੀ ਸੀ ਕੁੜੀਆਂ, ਸਿਰਫ ਸੂਟ ਅਸੀਂ ਸਾਰਿਆਂ ਨੇ ਪਾਏ ਗੁਰਦੁਆਰੇ, ਦੈਟਸ ਇਟ, ਸਿਰਫ ਔਰ ਸਿਰਫ, ਅਤੇ ਉੱਥੇ ਸਾਰਿਆਂ ਨੇ ਵਨ ਪੀਸ ਜਾਂ ਵੈਸਟਰਨ ਹੀ ਪਾਉਣਾ, ਵਨ ਪੀਸ ਕਿਉਂਕਿ ਉੱਥੇ ਗਰਮੀ ਬਹੁਤ ਪੈਂਦੀ ਹੈ, ਸੂਟ 'ਚ ਘਬਰਾਹਟ ਹੀ, ਮਤਲਬ ਅਸੀਂ ਗੁਰਦੁਆਰੇ ਮਤਲਬ ਮਸਾਂ ਹੀ ਸਾਨੂੰ ਹੁੰਦਾ ਸੀਗਾ ਕਿ ਫਟਾਫਟ ਘਰੇ ਜਾ ਕੇ ਕੱਪੜੇ ਚੇਂਜ ਕਰੀਏ, ਅਤੇ ਇੱਥੇ ਆ ਕੇ ਜਦੋਂ ਨਵੇਂ ਨਵੇਂ ਆਏ ਨਾ, ਅਤੇ ਇੱਥੇ ਮੇਰੇ ਨਾਲ ਤਾਂ ਨਹੀਂ ਹੋਇਆ, ਮੇਰੀ ਇੱਕ ਫਰੈਂਡ ਉਹ ਵੀ ਮੂਵ ਹੋਈ ਸੀ ਡਾਰਵਿਨ ਤੋਂ, ਅਤੇ ਆਉਂਦੇ ਸਾਰੇ ਉਹਨਾਂ ਨੂੰ ਇੱਕ ਫੰਕਸ਼ਨ ਆ ਗਿਆ ਉਸੇ ਹਫ਼ਤੇ ਦੇ ਵਿੱਚ ਹੀ, ਅਤੇ ਉਹ ਆਪਣੇ ਉਹਦੀ ਕੀ ਗਲਤੀ, ਉਹ ਆਪਣੇ ਅਕੋਰਡਿੰਗ ਸ਼ੋਰਟ ਜਾਂ ਵਨ ਪੀਸ ਪਾ ਕੇ ਚਲੀ ਗਈ, ਹੈ ਨਾ, ਸ਼ੋਰਟ ਡਰੈਸ ਪਾ ਕੇ, ਉੱਥੇ ਉਹਨੇ ਦੇਖਿਆ ਸ਼ਰਾਰੇ ਵਾਲੇ ਸੂਟ, ਲਹਿੰਗੇ ਬੜੇ ਤੜਕ ਭੜਕ ਸਾਰੇ, ਅਤੇ ਉਹ ਕਹਿੰਦੀ ਮੈਨੂੰ ਇੱਦਾਂ ਦਾ ਫੀਲ ਹੋਇਆ ਏਲੀਅਨ ਵਾਂਗ, ਕਿ ਜੇ ਮੈਂ ਲੌਂਗ ਵਨ ਪੀਸ ਜਾਂ ਡਰੈਸ ਪਾਈ ਹੁੰਦੀ ਤਾਂ ਕਹਿੰਦੀ ਬੰਦੇ ਦੇ ਛੋਟੇ ਜਨਾਨੀਆਂ ਵੀ ਮੈਨੂੰ ਐਵੇਂ ਘੂਰ ਕੀ ਜਲੂਸ ਹੈ ਤੇ ਕਹਿੰਦੀ ਮੈਨੂੰ ਮਤਲਬ ਮੇਰੇ ਤੋਂ ਕਹਿੰਦੀ ਮੇਰੇ ਤੋਂ ਰੋਟੀ ਵੀ ਨੀ ਖਾਈ ਗਈ ਅਸੀਂ ਫਟਾਫਟ ਜਿਹੜਾ ਕੁਛ ਸਗਨ ਜਾਂ ਗਿਫਟ ਦੇਣਾ ਸੀਗਾ ਦਿੱਤਾ ਤੇ ਅਸੀਂ ਨਿਕਲਿਆ ਤੇ ਅਸੀਂ ਕਿਹਾ ਕਿ ਆਹ ਕੀ ਸੀਗਾ ਮਤਲਬ ਕਿਉਂਕਿ ਕਿੰਨਾ ਫਰਕ ਪੈਂਦਾ ਨਾ ਜਗ੍ਹਾ ਦਾ ਵੀ
0: ਜਗ੍ਹਾ ਦਾ ਵੇਖੋ ਤੁਹਾਨੂੰ ਨਾ ਕਈ ਵਾਰੀ ਇਹ ਵੀ ਚੀਜ਼ਾਂ ਸਲੀਕੇ ਦੇ ਵਿੱਚ ਹੀ ਆਉਂਦੀਆਂ ਨੇ ਵੀ ਕਿੱਥੇ ਕਿਹੜੇ ਮੌਕੇ ਕਿੱਦਾਂ ਦਾ ਆਪਾਂ ਪਾ ਕੇ ਜਾਣਾ ਹੈ ਨਾ ਕੋਈ ਮੰਨ ਲਓ ਆਫਿਸ ਹੈ ਤਾਂ ਕਿੱਦਾਂ ਦਾ ਪਾ ਕੇ ਜਾਣਾ ਵਾ ਕੋਈ ਵਿਆਹ ਆ ਕਿੱਦਾਂ ਦਾ ਪਾ ਕੇ ਜਾਣਾ ਜਿਹੜਾ ਮੌਸਮ ਹੈ ਨਾ ਜਿੱਦਾਂ ਤੁਸੀਂ ਮੌਸਮ ਦੀ ਗੱਲ ਕੀਤੀ ਹੈ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ ਮੈਂ ਫਸਟ ਟਾਈਮ ਮੈਂ ਰਿਲਾਈਜ਼ ਕੀਤਾ ਸੀ ਕੇਰਲਾ ਦੇ ਵਿੱਚ ਤਾਮਿਲਨਾਡੂ 'ਚ ਹੈ ਨਾ ਸੋ ਉਨ ਉੱਥੇ ਕੀ ਆ ਵੀ ਉੱਥੇ ਫਸਟ ਟਾਈਮ ਮੈਨੂੰ ਇੱਦਾਂ ਦਾ ਮਹਿਸੂਸ ਹੋਇਆ ਜਾਂ ਫਿਰ ਈਵਨ ਬੰਬੇ ਵੀ ਕਿਸੇ ਹੱਦ ਤੱਕ
1: ਪੂਰਾ
0: ਹੈ ਨਾ ਸੋ ਉੱਥੇ ਮੈਨੂੰ ਇਹ ਚੀਜ਼ ਜਿਹੜੀ ਆ ਮੈਨੂੰ ਟੈਕਨੀਕਲੀ ਮੈਨੂੰ ਮਹਿਸੂਸ ਹੋਈ ਕਿ ਉਹ ਧੋਤੀਆਂ ਕਿਉਂ ਬੰਨਦੇ ਆ ਉੱਦਾਂ ਦੀਆਂ ਕਿਉਂਕਿ ਉਹ ਤੁਹਾਨੂੰ ਤੁਸੀਂ ਇੱਥੇ ਦੂਰ ਬਹਿ ਕੇ ਸਾਨੂੰ ਇਹੋ ਲੱਗਦਾ ਹੋਊਗਾ ਵੀ ਉੱਥੇ ਇੱਦਾਂ ਦਾ ਕਲਚਰ ਆ ਉਹ ਇੱਦਾਂ ਦੇ ਕੱਪੜੇ ਪਾਉਂਦੇ ਆ ਪਰ ਉਹ ਉਹ ਉਹ ਕਿਉਂ ਆ ਉਹ ਤੁਹਾਨੂੰ ਉੱਥੇ ਰਹਿ ਕੇ ਤੁਹਾਨੂੰ ਪਤਾ ਲੱਗੂਗਾ ਤੁਸੀਂ ਇੱਕ ਅੱਧਾ ਦਿਨ ਨਹੀਂ ਕਿ ਦੋ ਚਾਰ ਦਿਨ ਹਫ਼ਤਾ ਤੁਸੀਂ ਰਹੋ ਫਿਰ ਤੁਹਾਨੂੰ ਇਹ ਮਹਿਸੂਸ ਹੋਊਗਾ ਖਾਸ ਤੌਰ ਦੇ ਉੱਤੇ ਉਹ ਇੱਕ ਤਰ੍ਹਾਂ ਦਾ ਜਿਹੜਾ ਸਪੈਸੀਫਿਕ ਜਿਹਾ ਮੌਸਮ ਆਉਂਦਾ ਉਹਨਾਂ ਦਾ ਬਰਸਾਤੀ ਜਿਹਾ ਮੌਸਮ ਆਉਂਦਾ ਵਾ ਜਾਂ ਗਰਮੀ ਦੇ ਦਿਨ ਆ ਅਤੇ ਉੱਥੇ ਤੁਹਾਨੂੰ ਫਿਰ ਉਹ ਪਤਾ ਲੱਗਦਾ ਕਿ ਈਵਨ ਜਦੋਂ ਤੁਸੀਂ ਜੀਨ ਜੂਨ 'ਤੇ ਛੱਡੋ ਤੁਸੀਂ ਜੇ ਪਜਾਮੇ ਵੀ ਪਾਉਂਦੇ ਹੋ ਪਤਲੇ ਅਤੇ ਉਹ ਵੀ ਤੁਹਾਨੂੰ ਇੰਨਾ ਕੁ ਹਿਊਮਿਡ ਆ ਉੱਥੇ ਤੁਹਾਨੂੰ ਉਹ ਵੀ ਤੰਗ ਕਰਦੇ ਆ ਜਾਂ ਫਿਰ ਇੱਦਾਂ ਕਹਿ ਲਓ ਵੀ ਤੁਸੀਂ ਪਾਉਣ ਵਾਲੇ ਤਾਂ ਪਾਉਂਦੇ ਆ ਉੱਥੇ ਵੀ ਚੱਲਦਾ ਵਾ ਮਤਲਬ ਤੁਸੀਂ ਸਰਵਾਈਵਲ ਤਾਂ ਹੈਗਾ ਹੀ ਆ ਪਰ ਉਹ ਚੀਜ਼ ਜਿਹੜੀ ਆ ਉਹ ਕਿੰਨੀ ਕੁ ਐਕੂਰੇਟ ਆ ਮੌਸਮ ਦੇ ਹਿਸਾਬ ਦੇ ਨਾਲ ਜਿੱਦਾਂ ਤੁਸੀਂ ਡਾਰਵਿਨ ਦੀ ਗੱਲ ਕੀਤੀ ਆ ਸੋ ਉਹ ਉਹ ਵੀ ਬਹੁਤ ਇੰਪੋਰਟੈਂਟ ਆ ਚੀਜ਼ ਸਾਡਾ ਪਹਿਰਾਵਾ ਸਾਡਾ ਖਾਣਾ ਇਹ ਸਾਰੀਆਂ ਚੀਜ਼ਾਂ ਜਿਹੜੇ ਆਪਾਂ ਧਰਾਤਲ 'ਤੇ ਰਹਿੰਦੇ ਹਾਂ ਉੱਥੋਂ ਦੇ ਮੌਸਮ ਦੇ ਹਿਸਾਬ ਦੇ ਨਾਲ ਬੜੀਆਂ ਮੈਟਰ ਕਰਦੇ
1: ਡਾਰਵਿਨ ਦੇ ਵਿੱਚ ਤਾਂ ਫਿਕਸ ਸੀਗਾ ਕਿ ਅਗਰ ਤੁਸੀਂ ਮਤਲਬ ਬੰਦਿਆਂ ਦਾ ਕਹਿ ਰਹੇ ਹਾਂ ਅਗਰ ਤੁਸੀਂ ਨੋਰਮਲ ਹੋ ਅਤੇ ਤੁਸੀਂ ਨੋਰਮਲ ਸ਼ੋਰਟਸ ਪਾਉਣੇ ਨਿੱਕਰਾਂ ਪਾਉਣੀਆਂ ਹਰ ਬੰਦੇ ਨੇ
0: ਪੈਣੀ ਨਹੀਂ ਨਾ ਹੈ
1: ਨਾ ਹਰ ਕਲਰ ਦੀ ਨਿੱਕਰਾਂ ਉੱਥੇ ਉੱਥੇ ਹੁੰਦੀ ਅਤੇ ਜੇ ਅਗਰ ਕੋਈ ਪਾਰਟੀ ਹੈ ਤਾਂ ਡੈਨਿਮ ਦੀ ਹੋ ਜਾਣਗੀਆਂ ਪਾਰਟੀ ਵੇਅਰ ਹੋ ਗਈ ਬੰਦਿਆਂ ਦੀ ਬਾਕੀ
0: ਜੇ ਕੋਈ ਪੱਗ ਬੰਨਦਾ ਤੇ ਪੱਗ ਨਾ ਵੀ ਫਿਰ ਨਿਕਰੀ
1: ਡੈਨਿਮ ਨਾਲ ਹਾਂ
0: ਕਿਉਂਕਿ ਇੱਕ ਦੂਸਰੇ ਨੂੰ ਵੇਖ ਕੇ ਫਿਰ ਉਹ ਤੁਹਾਨੂੰ ਔਡ ਨਹੀਂ ਨਾ ਲੱਗਦਾ ਸਾਰੇ ਫਿਰ ਇੱਕੋ ਜਿਹੇ ਹੋ ਗਏ
1: ਜਾਂ ਤਾਂ ਫਿਰ ਉੱਥੇ ਬੰਡਾਨਾ ਬੜਾ ਬਣਦੇ ਸੀ ਕਿਉਂਕਿ ਉੱਥੇ ਗਰਮੀ ਬਹੁਤ ਜ਼ਿਆਦਾ ਪੈਂਦੀ
0: ਉਹੀ ਤੁਹਾਨੂੰ ਦੱਸਿਆ ਨਾ ਉਹੀ ਸੇਮ ਚੀਜ਼ ਹੋ ਗਈ ਜਿਹੜੀ ਤੁਹਾਨੂੰ ਮੈਂ ਕਹਿ ਰਿਹਾ
1: ਬੰਬੇ ਵੀ ਹੁਣ ਜਿਹੜੇ ਤੁਸੀਂ ਧੋਤੀ ਦੀ ਗੱਲ ਕੀਤੀ ਹੈ ਬੰਬੇ ਤੁਸੀਂ ਦੇਖੋਗੇ ਆਮ ਜਿਹੜੇ ਲਓਗੇ ਰੂਟੀਨ ਦੇ ਵਿੱਚ ਕੁੜਤੇ ਪਜਾਮੇ ਕੋਟਨ ਦੇ ਹੀ ਪਾਉਂਦੇ ਉੱਥੇ ਅਤੇ ਇੱਕ ਉੱਥੇ ਸੀਗਾ ਇਹ ਮੈਂ ਚੀਜ਼ ਕੀਤੀ ਨੋਟ ਕਿ ਜਿਵੇਂ ਬਾਕੀ ਕਿਤੇ ਵੀ ਤੁਸੀਂ ਜਾਓ ਸੂਟ ਦੇ ਨਾਲ ਚੁੰਨੀ ਆ ਦੁਪੱਟਾ ਕੰਪਲਸਰੀ ਹੈ ਮੁੰਬਈ ਮੈਂ ਦੇਖਿਆ ਭਾਵੇਂ ਸੂਟ ਹੋ ਭਾਵੇਂ ਕੁੜਤੀ ਲੈਗਿੰਗਸ ਪਾਈ ਉਹਨਾਂ ਨੇ ਚੁੰਨੀ ਨਹੀਂ ਲੈਣੀ ਕਿ ਇਹ ਬੜਾ ਮਤਲਬ ਇਹ ਨਵੀਂ ਨਵੀਂ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀ ਕਿ ਇਹ ਬੜਾ ਅਧੂਰਾ ਜਿਹਾ ਕੀ ਹੈ ਜਾਂ ਤਾਂ ਤੁਸੀਂ ਜੀਨ ਟੋਪ ਪਾ ਲਓ ਇਹ ਕੀ ਵਿੱਚ ਵਿਚਾਰ ਦਾ ਲੇਕਿਨ ਜਦੋਂ ਮੈਂ ਟ੍ਰੇਨਾਂ 'ਚ ਸਫ਼ਰ ਕੀਤਾ ਮੈਂ ਦੇਖਿਆ ਇਹ ਤਾਂ ਸੰਗਲ ਬਣ ਜਾਂਦੀ ਕਿਉਂਕਿ ਵਾਕਈ ਉੱਥੇ ਨਹੀਂ ਮੈਨੇਜ ਹੁੰਦੀ ਅਤੇ ਉੱਥੇ ਦੇ ਅਕੋਰਡਿੰਗ ਉਹਨਾਂ ਨੇ ਉਹ ਚੀਜ਼ ਕਰ ਦਿੱਤੀ ਚੁੰਨੀ ਹਟ ਗਈ ਹੈ ਐਕਸੈਪਟ ਮੰਦਰ ਜਾਂ ਉਸ ਦੇ ਵਿੱਚ
0: ਟਾਈਮਲੀ ਬਹੁਤ ਜਦੋਂ ਲੰਮਾ ਸਮਾਂ ਯਾਸੀ ਲੰਘ ਜਾਂਦਾ ਮੈਨੂੰ ਲੱਗਦਾ ਵੀ ਉਹ ਸਾਲਾਂ ਲੱਗ ਜਾਂਦੇ ਸੌਵਾਂ ਸਾਲਾਂ ਹਜ਼ਾਰਾਂ ਲੱਗ ਜਾਂਦੇ ਹੌਲੀ ਹੌਲੀ ਉਹ ਚੀਜ਼ਾਂ ਪਿੱਛੇ ਜਾ ਕੇ ਸਮਝਣੀਆਂ ਬੜੀਆਂ ਔਖੀਆਂ ਹੁੰਦੀਆਂ ਜਾਂ ਫਿਰ ਸਮੇਂ ਦੇ ਨਾਲ ਉੱਥੋਂ ਦਾ ਮੌਸਮ ਉੱਥੋਂ ਦੇ ਲੋਕ ਬਦਲ ਚੁੱਕੇ ਹੁੰਦੇ ਆ ਤੁਸੀਂ ਨਹੀਂ ਸਮਝ ਪਾਉਂਦੇ ਜਾਂ ਫਿਰ ਇੱਦਾਂ ਕਹਿ ਲਓ ਵੀ ਕਈ ਵਾਰੀ ਸਮਝਣ ਦੀ ਲੋੜ ਵੀ ਨਹੀਂ ਹੁੰਦੀ ਤੁਸੀਂ ਐਜ਼ ਇਟ ਇਜ਼ ਆ ਕੇ ਉਸ ਮਾਹੌਲ 'ਚ ਫਿੱਟ ਹੋ ਜਾਂਦੇ ਹੋ ਉੱਦਾਂ ਦਾ ਤੁਸੀਂ ਸਿਰਫ ਇਸ ਕਰਕੇ ਪਾਉਣਾ ਸ਼ੁਰੂ ਕਰ ਦਿੰਦੇ ਹੋ ਵੀ ਇੱਥੇ ਮੈਂ ਹੁਣ ਔਡ ਲੱਗੂ
1: ਉਹ ਵੀ
0: ਉਹ ਤੁਹਾਨੂੰ ਸਮਝ 'ਚ ਆਉਂਦਾ ਈਵਨ ਮੈਂ ਤਾਂ ਇੱਥੋਂ ਤੱਕ ਵੀ ਵੇਖਿਆ ਜਿੱਦਾਂ ਹੁਣ ਪੰਜਾਬ ਦੇ ਵਿੱਚ ਜਿਹੜਾ ਚਾਦਰਾ ਬੰਨਦੇ ਆ ਜਾਂ ਫਿਰ ਜਿਹੜਾ ਲਾਚਾ ਬੰਨਦੇ ਆ ਅਤੇ ਉਹਦਾ ਡਿਫਰੈਂਟ ਸਟਾਈਲ ਦੇ ਵਿੱਚ ਬੰਨਦੇ ਆ ਉਦੋਂ ਬੰਨਣ ਦਾ ਜਿਹੜੇ ਬੰਨਦੇ ਉਹਨਾਂ ਨੂੰ ਸਮਝ ਲੱਗ ਗਈ ਹੋਊਗੀ ਚਾਦਰਾ ਬੰਨਣ ਦਾ ਸਟਾਈਲ ਅਲੱਗ ਹੁੰਦਾ ਸੇਮ ਉਸੇ ਸਟਾਈਲ ਦੇ ਵਿੱਚ ਆਪਾਂ ਜਿਹੜਾ ਲਾਚਾ ਬੰਨਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਲਾਚਾ ਆਈ ਥਿੰਕ ਜਦੋਂ ਆਪਣਾ ਜਿਹੜੇ ਪ੍ਰਵਾਸੀ ਆਏ ਉਦੋਂ ਸ਼ਾਇਦ ਆਪਾਂ ਉਹ ਬੰਨਦੇ ਹੁੰਦੇ ਸੀ ਤੇ ਉਹਨਾਂ ਨੂੰ
1: ਪ੍ਰਿੰਟਿਡ
0: ਹਾਂ ਪ੍ਰਿੰਟਿਡ ਜਿੱਦਾਂ ਚਾਦਰਾ ਤੇ ਸਿੰਪਲ ਹੋ ਗਿਆ ਨਾ ਉਹ ਲੂੰਗੀ ਜਿਹਨੂੰ ਕਹਿ ਦਿੰਦੇ ਤੁਸੀਂ ਹਨਾ ਲੂੰਗੀ ਜਾਂ ਇਹਨੂੰ ਲਾਚਾ ਪ੍ਰਿੰਟਿਡ ਜਿਹੜਾ ਉਹ ਕੋਟਨ ਦਾ ਤੇ ਉਹਦਾ ਜਿਹੜਾ ਬੰਨਣ ਦਾ ਸਟਾਈਲ ਹੁਣ ਉਹੋ ਹੀ ਜੇ ਆਪਾਂ ਉੱਧਰ ਜਾਈਏ ਤੇ ਉਹਨਾਂ ਦੇ ਸਟਾਈਲ ਹੋਰ ਨੇ ਈਵਨ ਇੱਥੋਂ ਤੱਕ ਵੀ ਸਟਾਈਲ ਵੀ ਮੈਟਰ ਕਰਦੇ ਆ ਉਹ ਵੀ ਤੁਸੀਂ ਜੇ ਉੱਥੇ ਲੋਕਲ ਰਹੋ ਤੇ ਤੁਹਾਨੂੰ ਫੇਰ ਪਤਾ ਲੱਗਦਾ ਰਹਿ ਕੇ ਪਤਾ ਲੱਗਦਾ ਵੀ ਉਹ ਵੀ ਮੌਸਮ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ
1: ਹੁਣ ਮੇਰੇ ਤਾਇਆ ਜੀ ਬੰਦੇ ਉਹਨੂੰ ਤੇ ਅਹਿਮਦ ਕਹਿੰਦੇ ਹੋ ਤੇ ਉਹ ਵੀ ਚੈਕਸ ਦੀ ਹੁੰਦੀ ਪਰ ਉਹ ਡਿਫਰੈਂਟ ਹੈ ਮਤਲਬ ਉਸ ਤੋਂ ਜਿਹੜਾ ਚਾਦਰੇ ਤੋਂ ਪਰ ਲੱਗਦੀ ਕੁਛ ਕੁਛ ਉਸ ਤਰੀਕੇ ਦੀ ਪਰ ਹਾਂ ਕਿਉਂਕਿ ਰਾਜਸਥਾਨ ਸ਼ੁਰੂ ਤੋਂ ਰਹੇ ਤੇ ਉਹ ਡਿਫਰੈਂਟ ਉਹਨੂੰ ਉਹੀ ਕੰਫਰਟੇਬਲ
10: ਹੁਣ ਰਾਜਸਥਾਨ ਦਾ ਡਿਫਰੈਂਟ ਹੈ ਪਹਿਰਾਵਾ ਹੈ ਨਾ ਉੱਥੇ ਵੇਖੋ ਉਹਨਾਂ ਨੇ ਪੱਗ ਬੰਨਣੀ ਬੰਨਣੀ ਆ ਜ਼ਿਆਦਾਤਰ ਹੁਣ ਉਹ ਪੱਗ ਉੱਦਾਂ ਤਾਂ ਕਹਿ ਸਕਦੇ ਤੁਸੀਂ ਵੀ ਗਰਮੀ ਬਹੁਤ ਹੈ ਪਰ ਜਿਹੜਾ ਬੰਦਾ ਰਾਜਸਥਾਨ ਕੋਈ ਰਿਹਾ ਵਾ ਹਫ਼ਤਾ ਦੋ ਹਫ਼ਤੇ ਇੱਕ ਮਤਲਬ ਇਹ ਨਹੀਂ ਵੀ ਰਾਜਸਥਾਨ ਜੋ ਹੁਣ ਬਹੁਤ ਉਰਿਓ ਬਾਰਡਰ ਸ਼ੁਰੂ ਹੋ ਜਾਂਦਾ ਅਤੇ ਤੁਸੀਂ ਜਿੱਦਾਂ ਜਿੱਦਾਂ ਡੀਪ ਜਾਈ ਜਾਂਦੇ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਆ ਵੀ ਯਾਰ ਪੱਗ ਕਿੱਡੀ ਜ਼ਰੂਰੀ ਆ ਸਿਰ 'ਤੇ ਉਹ ਤਾਂ ਸਿੱਧੀ ਲੂੰ ਇੱਦਾਂ ਦੀ ਵੱਜਦੀ ਆ ਸਿਰ ਇੱਦਾਂ ਲੱਗਦਾ ਤੁਹਾਡਾ ਵੀ ਜਿੱਦਾਂ ਮਤਲਬ ਈਵਨ ਮੈਂ ਇਹ ਰਿਲਾਈਜ਼ ਕੀਤਾ ਵੀ ਈਵਨ ਟੋਪੀ ਦੇ ਨਾਲ ਵੀ ਤਪਣ ਲੱਗ ਪੈਂਦਾ ਸਿਰ
1: ਉਹ ਤਾਂ ਹੋਰ ਡਬਲ ਸੇਕ ਕਰ ਦਿੰਦੀ ਆ
10: ਸੋ ਜਿਹੜੀ ਕੋਟਨ ਦੀ ਉਹ ਪੱਗ ਆ ਉਹਨਾਂ ਦੇ ਜਿਹੜਾ ਬੰਨਣ ਦਾ ਸਟਾਈਲ ਆ
1: ਲੇਅਰਸ
10: ਉਹ ਜਿਹੜਾ ਲੇਅਰਸ ਆ ਜਿਹੜਾ ਵਿੱਚੋਂ ਜਿਉਂ ਉਦੋਂ ਖਾਲੀ ਜਿਹਾ ਛੱਡ ਕੇ ਉਹ ਇੱਕ ਤਰ੍ਹਾਂ ਦਾ ਜਿਹੜਾ ਉਹ ਸਾਈਡਾਂ ਤੋਂ ਉਹਨੂੰ ਉਹ ਇੱਦਾਂ ਲੱਗਦਾ ਵੀ ਜਿਵੇਂ ਉਹ ਕਹਿ ਲਓ ਬਾਉਂਡਰੀ ਹੈ ਨਾ ਸਾਈਡਾਂ 'ਤੇ ਉਹਨਾਂ ਨੇ ਬਣਾ ਤੀ ਤਾਂ ਚੁੱਕ ਕੇ ਸੋ ਉਹ ਸਾਰਾ ਕੁਛ ਜਿਹੜਾ ਵਾ ਉਹ ਬੜੇ ਲੰਮੇ ਸਮੇਂ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਹੋ ਕੇ ਤੁਸੀਂ ਚਾਹ ਕੇ ਵੀ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਤੁਸੀਂ ਚਾਹ ਕੇ ਵੀ ਬਦਲ ਨਹੀਂ ਸਕਦੇ ਹਾਂ ਤੁਹਾਨੂੰ ਕੋਈ ਨਾ ਕੋਈ ਸਬਸਟੀਟਿਊਟ ਦੇਣਾ ਪਊਗਾ ਤੁਸੀਂ ਇੱਦਾਂ ਨਹੀਂ ਕਰ ਸਕਦੇ ਵੀ ਉੱਥੇ ਜਾ ਕੇ ਤੁਸੀਂ ਹਾਂ ਕਿਤੇ ਕੋਈ ਮਾੜੀ ਮੋਟੀ ਕੋਈ ਸ਼ੂਟਿੰਗ ਹੋਈ ਆ ਕੋਈ ਗਾਣਾ ਹੋਇਆ ਵਾ ਕੋਈ ਫਿਲਮ ਹੋਈ ਆ ਉਨੇ ਕੁ ਨੂੰ ਤੁਸੀਂ ਵੇਖ ਕੇ ਇਹ ਨਹੀਂ ਕਹਿ ਸਕਦੇ ਵੀ ਉੱਥੇ ਵੀ ਹੁਣ ਆਹ ਕੁਛ ਚੱਲਦਾ ਤੁਸੀਂ ਬਿਹਤਰ ਦੱਸ ਸਕਦੇ ਹੋ
1: ਕਿਉਂਕਿ ਹਰ ਇੱਕ ਚੀਜ਼ ਜਿਹੜੀ ਉਹ ਮਤਲਬ ਕਹਿ ਲਓ ਨਾ ਕਿ ਐਕਸੈਪਟੈਂਸ ਹੈ ਨਾ ਸ਼ੁਰੂ ਤੋਂ ਉੱਥੇ ਉਹੀ ਚੀਜ਼ ਹੈ ਹੁਣ ਜਿਵੇਂ ਰਾਜਸਥਾਨੀ ਲੇਡੀਜ਼ ਜਿਹੜੀ ਪਾਉਂਦੀ ਹੈ ਘਾਗਰਾ ਚੋਲੀ ਉਹਨੂੰ ਬੇਸ ਕਹਿੰਦੇ ਆ ਉਹ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਉੱਦਾਂ ਹੀ ਡਿਜ਼ਾਇਨ ਕੀਤਾ ਹੋਇਆ ਉਹ ਲੂਜ਼ ਲੂਜ਼ ਜਿਹੇ ਹੁੰਦੇ ਬਹੁਤ ਢਿੱਲੇ ਹੁੰਦੇ ਆ ਉਸ 'ਚ ਮਤਲਬ ਪੂਰੀ ਆ ਤੁਹਾਡੀ ਬੋਡੀ ਦੀ ਕੋਈ ਸ਼ੇਪ ਨਹੀਂ ਬਣਦੀ ਪਰ ਉਹ ਇੰਨੇ ਕੋਟਨ ਦੇ ਪਰ ਇੰਨੇ ਕੰਫਰਟੇਬਲ ਹੁੰਦੇ ਆ ਉਹ ਔਰ ਲੱਗਦੇ ਵੀ ਬਹੁਤ ਸੋਹਣੇ
10: ਕਿਉਂਕਿ ਉਹਨਾਂ ਨੇ ਕੰਮ ਕਰਨਾ ਹੁੰਦਾ ਨਾ
1: ਤੇ ਉਹਨਾਂ ਦੇ ਕਲਰ ਵੀ ਬੜੇ ਸੌਫਟ ਮਾਈਲਡ ਮਤਲਬ ਇਦਾਂ ਦੇ ਕਲਰ ਹੁੰਦੇ ਕਿ ਜਿਹੜੇ ਗਰਮੀ 'ਚ ਮਤਲਬ ਤੁਹਾਨੂੰ ਬਰਦਾਸ਼ਤ ਹੋ ਜਾਣ
10: ਦੇਖੋ ਇੱਥੋਂ ਤੱਕ ਵੀ ਜਿਹੜੀ ਜਿਹੜਾ ਤੁਹਾਡਾ ਪਹਿਰਾਵਾ ਹੈ ਨਾ ਉਹ ਤੁਹਾਨੂੰ ਤੁਹਾਡਾ ਪਹਿਰਾਵਾ ਇਹ ਵੀ ਦੱਸਦਾ ਵਾ ਤੁਹਾਨੂੰ ਵੀ ਇਹ ਕੌਮ ਜਿਹੜੀ ਕਿੱਡੀ ਕੁ ਮਿਹਨਤੀ ਹੈ ਹੁਣ ਮੰਨ ਲਓ ਜੇ ਤੁਸੀਂ ਬਹੁਤ ਫਿਟਿੰਗ ਫੁਟਿੰਗ ਵਾਲਾ ਕੁਛ ਪਾਇਆ ਵਾ ਇਹ ਤਾਂ ਮਤਲਬ ਵੀ ਤੁਸੀਂ ਕੰਮ ਕਰਨ ਵਾਲਿਆਂ 'ਚੋਂ ਨਹੀਂ ਜੇ ਸੋ ਆਪਾਂ ਹੁਣ ਆਪਣੇ ਆਪਣੇ ਹਿਸਾਬ ਲਾ ਲਈਏ ਆਪਾਂ ਆਪਾਂ ਕੀ ਪਾਉਂਦੇ ਹਾਂ ਅਤੇ ਉੱਥੋਂ ਤੁਸੀਂ ਹਿਸਾਬ ਲਾ ਲਓ ਵੀ ਕੀ ਹੈ ਨਾ ਹੁਣ ਜਿੱਦਾਂ ਤੁਸੀਂ ਰਾਜਸਥਾਨ ਵਾਲੀ ਗੱਲ ਕੀਤੀ ਉੱਥੇ ਤਾਂ ਇਹ ਹੈ ਨਾ ਵੀ ਬੰਦਿਆਂ ਨੇ ਲਗਭਗ ਵਿਹਲੇ ਜੇ ਬਹਿ ਕੇ ਹੁੱਕਾ ਹੀ ਪੀਣਾ ਹੁੰਦਾ ਅਤੇ ਤਾਸ਼ ਖੇਡਣੀ ਜਾਂ ਜੋ ਵੀ ਉਹਨਾਂ ਦੇ ਉਹ ਆ ਹੈ ਨਾ ਹੋਰ ਵੀ ਉਹ ਗੇਮ ਜੀ ਖੇਡਦੇ ਆ ਇੱਕ ਉਹ ਜਿਹੜੀ ਲੇਡੀਜ਼ ਨੇ ਉਹ ਈਵਨ ਮੈਂ ਵੇਖਿਆ ਵਾ ਵਿਚਾਰੀਆਂ ਪੱਠੇ ਵੀ ਉਹ ਲੈ ਕੇ ਆਉਂਦੀਆਂ ਡੰਗਰ ਵੀ ਉਹ ਪਾਲਦੀਆਂ ਘਰ ਦਾ ਵੀ ਸਾਰਾ ਉਹ ਕਰਦੀਆਂ
1: ਹੁਣ ਤੇ ਜਿਵੇਂ ਮਾਡਰਨਾਈਜ਼ ਹੋ ਗਏ
10: ਹਾਲੇ ਵੀ ਆ ਥੋੜਾ ਚਿਰ ਪਹਿਲਾਂ ਤੱਕ ਜਿਹੜੀ
1: ਮਤਲਬ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਦਾ ਹਾਂ ਬਹੁਤ ਜ਼ਿਆਦਾ ਬਹੁਤ ਕੰਮ ਕਰਦੇ ਆ ਉਹ ਲੋਕ ਰਾਜਸਥਾਨੀ ਔਰਤੇ ਮਤਲਬ ਬੈਂਦੀ ਨਹੀਂ ਹੈ ਮਤਲਬ ਫ੍ਰੀ ਟਾਈਮ 'ਚ ਜਿਵੇਂ ਦਿਨੇ ਸੌ ਜਾਈਦਾ ਨਾ ਦਿਨੇ ਵੀ ਪਾਪੜ ਵੜੀਆਂ ਬਣਾਈ ਜਾਣਾ ਕੁਛ ਨਾ ਕੁਛ
10: ਮਤਲਬ ਕੰਮ ਉਹ ਤਾਂ ਚਲੋ ਜੇ ਆਪਾਂ ਪਾਪੜ ਵੜੀਆਂ ਜਾਂ ਘਰ ਦੇ ਜਿਹੜੇ ਕੰਮ ਨੇ ਉਹ ਤਾਂ ਆਪਾਂ ਇੱਧਰ ਵੇਖੀਏ ਵੀ ਪੰਜਾਬ 'ਚ ਵੀ ਉਹਨਾਂ ਨੇ ਕਰਨੇ ਹੁੰਦੇ ਉਹ ਤਾਂ ਲੇਡੀਜ਼ ਦਾ ਕੰਮ ਹੈ ਹੈ ਨਾ ਚਲੋ ਥੋੜ੍ਹਾ ਜਿਹਾ ਹੋਰ ਪਿੱਛੇ ਚੱਲ ਜਾਈਏ ਤਾਂ ਘਰ ਤੱਕ ਰਹਿ ਕੇ ਉਹਨਾਂ ਨੇ ਮੱਝਾਂ ਗਾਵਾਂ ਨੂੰ ਮਤਲਬ ਚੋ ਵੀ ਲੈਣੀਆਂ ਪਾਣੀ ਵੀ ਡਾ ਦੇਣਾ ਨਵਾ ਦੇਣੀਆਂ ਮੱਝਾਂ ਇੱਥੋਂ ਕੁ ਤੱਕ ਤਾਂ ਉਹਨਾਂ ਦਾ ਸੀ ਹੈ ਨਾ ਪਰ ਜਿਹੜਾ ਬਾਹਰ ਦਾ ਹੀ ਉਹ ਮੈਂ ਥੋੜ੍ਹਾ ਜਿਹਾ ਹੈਰਾਨ
1: ਹਾਂ ਬੱਕਰੀਆਂ ਲੈ ਕੇ ਉਹ ਸਾਰੀ ਹਾਂ ਉਹ ਹੀ ਨਿਕਲਦੀ
10: ਸਾਰਾ ਉਹਨਾਂ ਨੇ ਛੋਟੀ ਜਿਹੀ ਲੈ ਕੇ ਖੇਤਾਂ ਤੱਕ ਉਹਨਾਂ ਨੇ ਕੰਮ ਕਰਨਾ ਹੈ ਨਾ ਪੱਠੇ ਤੱਕ ਉਹਨਾਂ ਨੇ ਲੈ ਕੇ ਆਉਣੇ ਸਾਰਾ ਕੁਛ ਉਹਨਾਂ ਨੇ ਕਰਨਾ ਅਤੇ ਬੰਦੇ ਦਾ ਕੰਮ ਹੈ ਹਾਲੇ ਹੋ ਸਕਦਾ ਬੜੇ ਇਲਾਕਿਆਂ 'ਚ ਬਦਲ ਗਿਆ ਹੋਵੇ ਪਰ ਹਾਲੇ ਵੀ ਕਈਆਂ 'ਚ ਇੱਦਾਂ ਵਾ ਜਿੱਥੇ ਮਤਲਬ ਜਿੱਥੋਂ ਦੀ ਮੈਂ ਗੱਲ ਕਰ ਰਿਹਾ ਉੱਥੇ ਤਾਂ ਹਾਲੇ ਦੋ ਤਿੰਨ ਸਾਲ ਤੱਕ ਪਹਿਲਾਂ ਤੱਕ ਵੀ ਇਹੋ ਕੁਛ ਹੀ ਈਵਨ ਹਰਿਆਣੇ ਦੇ ਕਈ ਪਿੰਡ ਨੇ ਜਿੰਨਾ 'ਚ ਇੱਦਾਂ ਇਲਾਕਾ ਜਿੱਥੇ ਤੁਸੀਂ ਰਹਿੰਦੇ ਹੋ ਜਿਹੜੀ ਧਰਾਤਲ ਹੈ ਉਹਦਾ ਬੜਾ ਫਰਕ ਪੈ ਜਾਂਦਾ ਹੁਣ ਅਸੀਂ ਬਾਹਰ ਰਹਿੰਦੇ ਹਾਂ ਤੇ ਬਾਹਰ ਬੜਾ ਫਰਕ ਪੈ ਜਾਂਦਾ ਉਹ ਵੱਖਰੀ ਗੱਲ ਹੈ ਵੀ ਸਾਨੂੰ ਵਾਰ ਵਾਰ ਖਿੱਚ ਵੱਜਦੀ ਵੀ ਹਾਏ ਆਪਾਂ ਆਪਣਾ ਵਿਰਸਾ ਛੱਡ ਆਏ ਸਾਨੂੰ ਆਪਣਾ ਟ੍ਰੈਡੀਸ਼ਨਲ ਪਾਉਣਾ ਚਾਹੀਦਾ ਸ਼ਾਇਦ ਇਸੇ ਕਰਕੇ ਕਿੰਨੇ ਤਿਉਹਾਰ ਸਾਡੇ ਜਿਹੜੇ ਉਹ ਇਵੋਲਵ ਹੋ ਗਏ ਜਿੱਦਾਂ ਤੀਆਂ ਇੰਨੀਆਂ ਜ਼ਿਆਦੀਆਂ ਹੋਣੀਆਂ ਸ਼ੁਰੂ ਹੋ ਗਈਆਂ ਮੈਨੂੰ ਲੱਗਦਾ ਵਨ ਆਫ ਦਾ ਰੀਜ਼ਨ ਤਾਂ ਇਹੋ ਹੀ ਆ ਵੀ ਸਾਨੂੰ ਤਿਆਰ ਹੋਣ ਦਾ ਤਾਂ ਮੌਕਾ ਮਿਲ ਰਿਹਾ
1: ਬਿਲਕੁਲ ਕਿਉਂਕਿ ਹੁਣ ਦੇਖਿਆ ਜਾਏ ਇੱਥੇ ਮੈਜੋਰਟੀ 'ਚ ਕਿਸ ਨੂੰ ਵਿਆਹ ਅਟੈਂਡ ਕਰਨ ਨੂੰ ਮਿਲਦਾ ਅਤੇ ਹਰ ਸਾਲ ਹਰ ਕੋਈ ਇੰਨਾ ਕੰਮ ਮਤਲਬ ਲੱਕੀ ਵੀ ਨਹੀਂ ਹੁੰਦਾ ਕਿ ਹਰ ਸਾਲ ਇੰਡੀਆ ਜਾਣ ਨੂੰ ਮਿਲੇ ਔਰ ਉਸੀ ਟਾਈਮ ਕੋਈ ਵਿਆਹ ਵੀ ਧਰਿਆ ਹੋਇਆ ਹੈ ਨਾ ਕਈ ਵਾਰੀ ਤਾਂ ਇਹ ਵੀ ਹੁੰਦਾ ਤੁਸੀਂ ਚਲੇ ਵੀ ਜਾਂਦੇ ਹੋ ਲੇਕਿਨ ਉਸ ਟਾਈਮ ਕੋਈ ਵਿਆਹ ਨਹੀਂ ਹੁੰਦਾ ਅਤੇ ਸਾਰਿਆਂ ਨੂੰ ਇਹੀ ਚਾਅ ਲੱਗਦਾ ਨਾ ਕਿ ਚਲੋ ਮਸਾਂ ਹੀ ਕੋਈ ਮੌਕਾ ਆਇਆ ਹੈ ਤੀਆਂ ਹੀ ਸਹੀ ਅਸੀਂ ਆਪਣੇ ਸ਼ੌਕ 'ਤੇ ਪੂਰੇ ਕਰ ਲਈਏ ਮਹਿੰਦੀ ਲਾ ਲਈਏ ਹੈ ਨਾ ਸੋਹਣਾ ਤਿਆਰ ਹੋ ਲਈਏ ਕਿਉਂਕਿ ਰੋਜ਼ਮਰਾ ਦੇ ਵਿੱਚ ਆਪਾਂ ਜ਼ਿਆਦਾ ਜ਼ਿਆਦਾ ਸੂਟ ਪਾ ਲਾਂਗੇ ਬੇਸਿਕ ਮੇਕਅਪ ਕਰ ਲਾਂਗੇ ਪਰ ਪ੍ਰੋਪਰ ਜਿਵੇਂ ਸੁਹਾਗਣ ਵਾਲਾ ਤਿਆਰ ਤੀਆਂ 'ਤੇ ਕੁੜੀਆਂ ਹੁੰਦੀਆਂ ਪੂਰਾ
0: ਉਹ ਫਿਰ ਮਿਸ ਕਰਦੇ ਨਾ ਆਪਾਂ ਜਦੋਂ ਕੋਈ ਵੀ ਚੀਜ਼ ਆਪਾਂ ਬਹੁਤ ਦਿਨ ਨਹੀਂ ਪਾ ਸਕਦੇ ਨਹੀਂ ਪਾਉਣ ਨੂੰ ਮਿਲਦੀ ਤੇ ਫਿਰ ਆਪਾਂ ਉਹਦੇ ਲਈ ਐਕਸਾਈਟਿਡ ਹੁੰਦੇ ਆ ਵੀ ਆਪਾਂ ਹੁਣ
1: ਭੁੱਖ ਲੱਗਦੀ ਉਸ ਚੀਜ਼ ਦੀ
0: ਹਾਂ ਜਾਂ ਫਿਰ ਆਪਾਂ ਇਦਾਂ ਕਹਿ ਲਈਏ ਵੀ ਸਾਨੂੰ ਇਹ ਚੀਜ਼ ਦਾ ਅਹਿਸਾਸ ਹੁੰਦਾ ਵੀ ਆਪਾਂ ਸੋਹਣੇ ਤੇ ਉਹਦੇ 'ਚ ਹੀ ਲੱਗਦੇ
1: ਹਾਂ
0: ਆਪਾਂ ਆਪਣੇ ਲੋਕ ਕਿਉਂਕਿ ਸੋਹਣਪੁਣਾ ਤੁਸੀਂ ਆਪਣੇ ਲੋਕਾਂ 'ਚ ਵਿਖਾਉਣਾ ਤੇ ਉਹ ਕੁਛ ਹੋਰ ਆ ਜਾਂ ਜਿੰਨਾ 'ਚ ਜਾਣਾ ਜਿੱਥੇ ਵਿਖਾਉਣਾ ਉੱਥੇ ਹੋਰ ਆ ਤੁਸੀਂ ਪਾ ਸਕਦੇ ਹੋ ਸਾਂਝ ਅੱਜ ਗੱਲਬਾਤ ਸਾਡੀ ਪਹਿਰਾਵੇ 'ਤੇ ਚੱਲ ਰਹੀ ਆ 044-1617-1674-0447-1674 ਸਾਡਾ ਨੰਬਰ ਹੈ ਅਤੇ ਤੁਸੀਂ ਪਾ ਸਕਦੇ ਹੋ ਸਾਂਝਾ ਜਾਂ ਫਿਰ ਮੈਸੇਜ ਕਰ ਸਕਦੇ ਹੋ ਤੁਸੀਂ ਜਾਂ ਫਿਰ 9956-0344 ਦੇ ਉੱਤੇ ਮੈਸੇਜ ਕਰ ਸਕਦੇ ਹੋ ਇੱਕ ਸਾਡੇ ਕੋਲ ਮੈਸੇਜ ਸੀ ਇਹਨਾਂ ਦਾ ਜਨਮ ਦਿਨ ਸੀ ਇੱਕ ਮਿੰਟ ਮੈਂ ਕੱਢ ਲਵਾਂ ਹਾਂਜੀ ਇੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੱਜ ਮੇਰੀ ਮਿੱਠੇ ਦਿਲ ਵਾਲੀ ਰਵਨੀਤ ਕੌਰ ਮਾਨ ਦਾ ਅੱਜ ਹੈਪੀ ਬਰਥਡੇ ਆ ਅਤੇ ਪਲੀਜ਼ ਵਿਸ਼ ਕਰ ਦਿਓ ਜੀ ਮੇਰੇ ਵੱਲੋਂ ਵੀ ਉਸਨੂੰ ਢੇਰ ਸਾਰੀਆਂ ਦੁਆਵਾਂ ਗਿਫਟ ਅਜੇ ਉਸਦੇ ਇਕੱਠੇ ਹੋ ਰਹੇ ਨੇ ਜਲਦੀ ਦੇ ਦੇਵਾਂਗੇ ਸਾਰੇ ਇਕੱਠੇ ਕਰਕੇ ਇਹ ਕਿੱਦਾਂ ਦੇ ਮਤਲਬ ਕੀ ਤੁਸੀਂ ਮਤਲਬ
1: ਪੁਰਾਣੇ
0: ਗਿਫਟ ਦੇ ਰਹੇ ਹੋ ਪੁਰਾਣੇ ਸਿੱਕੇ ਇਕੱਠੇ ਕਰ ਰਹੇ ਹੋ ਇੱਧਰ ਉੱਧਰ ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥਡੇ ਤੁਹਾਨੂੰ ਰਵਨੀਤ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ
1: ਰਵਨੀਤ ਜੀ
0: ਹੈਪੀ ਬਰਥਡੇ ਟੂ ਯੂ
1: ਹਿਪ
0: ਹਿਪ ਹੁਰੇ
1: ਹਿਪ
0: ਹਿਪ ਹੁਰੇ
1: ਹਿਪ ਹਿਪ
0: ਹਾਂਜੀ
1: ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਰਵਨੀਤ ਜੀ ਤੁਹਾਡੇ ਬਰਥਡੇ ਦੀਆਂ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਵਧੀਆ ਗਿਫਟ ਮਿਲਣ ਜਿਸ ਹਿਸਾਬ ਨਾਲ ਉਹਨਾਂ ਨੇ ਸੈਂਟੈਂਸ ਬਣਾਇਆ ਹੈ ਅਤੇ ਉਸ ਹਿਸਾਬ ਨਾਲ ਗਿਫਟ ਤਾਂ ਬਣ ਰਹੀ ਹੈ ਇੱਕ ਨਾਲ ਨਹੀਂ ਸਰਨਾ ਮੈਨੂੰ ਲੱਗਦਾ ਗਿਫਟ ਇਕੱਠੇ ਹੋ ਰਹੇ ਨੇ ਅਤੇ ਸਾਨੂੰ ਵੀ ਦੱਸਿਓ ਕਿ ਕੀ ਕੁਛ ਮਿਲਿਆ ਤੁਹਾਨੂੰ ਅਤੇ ਅਸੀਂ ਵੀ ਇੱਕ ਰੈਫਰੈਂਸ ਪਾ ਕੇ ਮੇੜਾ ਮਾਰ ਸਕੀਏ ਅੱਗੇ
0: ਉਹਨਾਂ ਨੇ ਗੱਲ ਹੀ ਮੁਕਾਤੀ ਨਾ
1: ਹਾਂ
0: ਉਹਨਾਂ ਕਹਿੰਦੇ ਹਲੇ ਇਕੱਠੇ ਹੋਣ ਡਿਆ
1: ਅੱਛਾ ਤੁਸੀਂ ਉਸ ਪਾਸਿਓ ਕਹਿ ਰਹੇ ਹੋ ਕਿ ਹਾਂ ਜੇ ਇਕੱਠੇ ਹੋ ਰਹੇ
0: ਆਹੋ ਫਿਰ ਉਦਾਂ ਨਹੀਂ ਤਾਂ ਦੱਸਣਾ ਪੈਂਦਾ ਉਹ ਕਹਿ ਰਹੇ ਪਹਿਲੇ ਇਕੱਠੇ ਕਰ ਰਹੇ ਹਾਂ ਇਕੱਠੇ ਕਰ ਰਹੇ ਚੀਜ਼ਾਂ ਹੋ ਸਕਦਾ ਪੈਸੇ ਇਕੱਠੇ ਕਰ ਰਹੇ ਹੋਣ ਗੁਰਜੀਤ ਜੀ ਕਹਿੰਦੇ ਕਿ ਥੈਂਕ ਯੂ ਅੱਜ ਦੇ ਗਾਣੇ ਬੜੇ ਵਧੀਆ ਸੀ ਥੈਂਕ ਯੂ ਤੁਹਾਡਾ ਜੀ ਮਿਹਰਬਾਨੀ ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਨੇ ਕਿ ਬਿਊਟੀਫੁਲ ਸੌਂਗ ਗੁਰਸ਼ਬਦਾ ਅਤੇ ਦੇਵ ਖਰੋੜ ਇਜ਼ ਐਕਸੈਪਸ਼ਨਲ ਹੂ ਇਜ਼ ਫਰੋਮ ਨੋਨ ਮਿਊਜ਼ਿਕ ਬੈਕਗਰਾਊਂਡ ਹਾਂ ਨੋਨ ਮਿਊਜ਼ਿਕ ਜ਼ਰੂਰ ਪਰ ਜਿਹੜਾ ਆਪਣੇ ਕੈਮਰੇ ਦੇ ਲਈ ਕੋਈ ਭਾਰਦਵਾਜ ਸਾਹਿਬ ਇਹ ਨਵਾਂ ਫੇਸ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਸ਼ੋਰਟ ਫਿਲਮਾਂ ਜਾਂ ਫਿਰ ਸਕਿੱਟਾਂ ਵਗੈਰਾ ਹਾਂ ਦੇਵ ਖਰੋੜ ਕਾਫੀ ਲੰਮੇ ਸਮੇਂ ਤੋਂ ਇਸ ਫੀਲਡ ਵਿੱਚ ਕੰਮ ਕਰਦਾ ਰਿਹਾ ਵਾ ਚਾਹੇ ਉਹ ਭਗਵੰਤ ਮਾਨ ਦੇ ਨਾਲ ਹੋਵੇ ਜਾਂ ਫਿਰ ਹੋਰ ਕਈ ਤਰ੍ਹਾਂ ਦੇ
1: ਸਕਿੱਟ ਵਗੈਰਾ ਪਹਿਲਾਂ ਦੇ
0: ਹਾਂ ਉਹ ਵੱਖਰੀ ਗੱਲ ਹਾਂ ਗਾਣਿਆਂ 'ਚ ਨਹੀਂ ਉਹ ਹੈ ਸਿੰਗਰ ਨਹੀਂ ਪਰ ਇਹ ਉਹ ਚਿਹਰੇ ਨੇ ਜਿਹੜੇ ਜਿਨ੍ਹਾਂ ਨੇ ਟੀ ਵੀ ਦੇ ਉੱਤੇ ਕੀਤਾ ਵਾ ਕੰਮ ਕਾਫੀ ਦੇਰ ਤੋਂ ਥੈਂਕ ਯੂ ਦੀਪਤੀ ਜੀ ਕਹਿੰਦੇ ਨੇ ਅੱਜ ਸਤਿੰਦਰ ਸਰਤਾਜ ਦਾ ਵੀ ਅੱਜ ਬਰਥਡੇ ਆ ਚਲੋ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਸਤਿੰਦਰ ਸਰਤਾਜ ਹੋਰਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਅਤੇ ਕਰਮਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਥੈਂਕ ਯੂ ਅਤੇ ਆਪਣਾ ਜਤਿੰਦਰ ਜੀ ਕਲਕੱਲ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਅਤੇ ਕਰਮ ਜੀ ਕਹਿੰਦੇ ਨੇ ਕਿ ਮੀਂਹ ਐਂਡ ਸ਼ਰਿਆਤੀਆਂ ਸੈਲੀਬ੍ਰੇਸ਼ਨ ਸ਼ੌਂਕ ਹੁੰਦਾ ਕਹਿੰਦੇ ਕੋਈ ਫੰਕਸ਼ਨ ਆਵੇ ਅਤੇ ਅਸੀਂ ਤਿਆਰ ਸ਼ਿਆਰ ਹੋਈਏ ਥੈਂਕ ਯੂ ਹਾਂਜੀ ਬਹੁਤ ਵਧੀਆ ਜੀ ਅਤੇ ਇਹੋ ਹੀ ਸ਼ੌਂਕ ਹੁੰਦਾ ਅਸਲ ਦੇ ਵਿੱਚ ਜਦੋਂ ਬੰਦਾ ਤਿਆਰ ਹੁੰਦਾ ਨਾ ਅਤੇ ਉਹਨੂੰ ਆਪਣੇ ਆਪ ਦੇ ਅੰਦਰੋਂ ਇੱਕ ਅਜੀਬ ਜੀ ਖੁਸ਼ੀ ਮਹਿਸੂਸ ਹੁੰਦੀ ਹੈ ਇਹ ਵੇਖ ਲਓ ਤਿਆਰੀ ਆ ਵੀ ਬੰਦਾ ਤਿਆਰ ਹੋ ਕੇ ਅਤੇ ਆਪਣੇ ਆਪ ਦੇ ਅੰਦਰੋਂ ਹੀ ਉਹ ਖੁਸ਼ੀ ਤੁਹਾਨੂੰ ਅੰਦਰੋਂ ਹੀ ਮਹਿਸੂਸ ਹੋਣੀ
1: ਚਾਹੀਦੀ
0: ਕਿਸੇ ਨੂੰ ਵੇਖ ਲਓ ਕੋਈ ਲੈਣਾ ਦੇਣਾ ਨਹੀਂ ਆਪਾਂ ਅਕਸਰ ਇਹ ਗੱਲ ਕਰਦੇ ਨਾ ਤੁਸੀਂ ਜਿੱਦਾਂ ਦਾ ਮਰਜ਼ੀ ਜੋ ਪਾਇਆ ਮਾੜੀ ਮੋਟੀ ਕਮੀ ਪੇਸ਼ੀ ਰਹਿ ਗਈ ਕਈ ਵਾਰੀ ਤੁਹਾਨੂੰ ਲੱਗਦਾ ਹੁੰਦਾ ਵੀ ਕੋਈ ਨੋਟ ਵੀ ਨਹੀਂ ਕਰ ਰਿਹਾ ਕੋਈ ਲੈਣਾ ਦੇਣਾ ਨਹੀਂ ਕਿਸੇ ਨੂੰ ਪਿੱਛੇ ਜੇ ਆਪਾਂ ਕਰਦੇ ਹਾਂ ਨਾ ਪ੍ਰੋਗਰਾਮ ਇਹ ਇੱਕ ਸਰਵੇ ਵੀ ਸੀ ਵੀ ਬਹੁਤਾਤ ਲੋਕ ਜਿਹੜੇ ਨੇ ਜਿੱਦਾਂ ਉਹਨਾਂ ਨੇ ਬੰਦੇ ਇਕੱਠੇ ਕਰਕੇ ਅਤੇ ਉਸ ਤੋਂ ਬਾਅਦ ਪੁੱਛਿਆ ਵੀ ਤੁਸੀਂ ਉਹਦੇ 'ਚ ਕੀ ਨੋਟ ਕੀਤਾ
1: ਅਤੇ
0: ਕਿਸੇ ਨੂੰ ਕੋਈ ਪਤਾ ਨਹੀਂ ਸਿਰਫ ਆਪਣੇ ਆਪ ਦੇ ਬਾਰੇ ਪਤਾ ਹੁੰਦਾ ਵਾ ਬੰਦੇ ਨੂੰ ਪਰ ਇਹ ਜਿਹੜਾ ਆਪਣਾ ਆਪ ਆ ਇਹ ਵੀ ਕਿੱਡੀ ਵੱਡੀ ਚੀਜ਼ ਆ ਕਿਉਂਕਿ ਤੁਸੀਂ ਆਪਣੇ ਆਪ 'ਚ ਇੱਕ ਤਰ੍ਹਾਂ ਦੇ ਨਾਲ ਕੌਨਫੀਡੈਂਸ ਮਹਿਸੂਸ ਕਰਦੇ
1: ਹੋ
0: ਅੱਜ ਤਾਂ ਬੜੀ ਗੱਲ ਹੈ ਮੇਰੀ
1: ਆਊਟਫਿਟ ਤੇ ਵਾਕਈ ਡੈਫੀਨੇਟਲੀ ਹੁਣ ਮਤਲਬ ਕੋਈ ਵੀ ਚੀਜ਼ ਹੁਣ ਜਦੋਂ ਤੁਸੀਂ ਸਪੋਜ਼ ਮਤਲਬ ਆਪਾਂ ਆਪਣੇ ਇੰਟਰਵਿਊ ਦੀ ਗੱਲ ਕਰੀਏ ਜਦੋਂ ਮੈਨੂੰ ਖੁਦ ਦਾ ਲੱਗਦਾ ਕਿ ਜਦੋਂ ਪ੍ਰੋਪਰ ਡਰੈਸਅਪ ਹੋ ਕੇ ਹਾਲਾਂਕਿ ਆਪਾਂ ਨੂੰ ਪਤਾ ਕਿੰਨਾ ਹੀ ਤੁਹਾਡਾ ਫਰੇਮ 'ਚ ਆਉਣਾ ਹੈ ਕੱਪੜੇ ਹੈ ਨਾ ਪਰ ਇੱਕ ਖੁਦ ਨੂੰ ਇੱਕ ਖੁਸ਼ੀ ਜਿਹੀ ਮਿਲਦੀ ਇੱਕ ਕੌਨਫੀਡੈਂਸ ਨੈਕਸਟ ਲੈਵਲ ਹੋ ਜਾਂਦਾ ਤੁਹਾਡਾ ਕਿਉਂਕਿ ਇੱਕ ਉਸ ਦੇ ਲਈ ਹੁੰਦਾ ਕਿ ਤੁਹਾਡੀ ਤਿਆਰੀ ਕਿੰਨੀ ਹੈ, ਤੁਸੀਂ ਰੈਡੀ ਹੋ ਉਸ ਚੀਜ਼ ਲਈ, ਮਤਲਬ ਤੁਸੀਂ ਐਵੇਂ ਨਹੀਂ ਲੈ ਰਹੇ ਕਿ ਹਾਂ ਟੇਕਨ ਫੋਰ ਗ੍ਰਾਂਟਿਡ, ਹਾਂ ਤੁਸੀਂ ਪ੍ਰੋਪਰ ਤਿਆਰ ਹੋ ਕੇ ਉਸ ਚੀਜ਼ ਲਈ, ਉਸ ਮੌਕੇ ਲਈ, ਉਸ ਈਵੈਂਟ ਲਈ ਤੁਸੀਂ ਰੈਡੀ ਹੋ, ਉਹ ਵੀ ਤੁਹਾਨੂੰ ਜਤਾਉਂਦਾ ਇੱਕ ਆਊਟਫਿਟ।
10: ਨਹੀਂ ਇਹੋ ਹੀ ਆ, ਤੁਸੀਂ ਆਪ ਤੁਸੀਂ ਜੇ ਖੁਸ਼ ਹੋ ਤਾਂ ਤੁਹਾਨੂੰ ਲੱਗਦਾ ਸਾਰਾ ਜ਼ਮਾਨਾ ਹੀ ਖੁਸ਼ ਹੈ,
1: ਖੁਸ਼ ਹੈ।
10: ਜੇ ਤੁਸੀਂ ਆਪ ਬੁਝੇ ਹੋ ਤੁਹਾਨੂੰ ਲੱਗਦਾ ਵੀ ਦਫਾ ਹੋਵੇ ਸਾਰਾ ਕੁਛ।
1: ਹੁਣ ਦੇਖਿਆ ਜੇ ਹੁਣ ਵਿਆਹਾਂ 'ਚ ਆਪਾਂ ਜਾਂਦੇ ਹਾਂ, ਹੁਣ ਵਿਆਹ 'ਤੇ ਮੁੰਡੇ ਕੁੜੀ ਦਾ ਜਿਸਦਾ ਵੀ ਹੈ ਉਹਨਾਂ ਦੇ ਲਈ ਮੇਨ ਦਿਨ ਹੈ, ਪਰ ਅੱਜ ਕੱਲ੍ਹ ਤੁਸੀਂ ਦੇਖ ਲਓ ਕਈ ਵਾਰੀ ਤਾਂ ਪਤਾ ਲੱਗਣਾ ਮੁਸ਼ਕਿਲ ਹੋ ਜਾਂਦਾ ਕਿ ਬਰਾਈਡ ਹੈ ਕੌਣ, ਕਿਉਂਕਿ ਕਿੰਨੀ ਸਾਰੀ ਕੁੜੀਆਂ ਉਹਨਾਂ ਨੇ ਵੀ ਲਹਿੰਗੇ ਇੰਨੇ ਭਾਰੀ ਭਾਰੀ ਪਾਏ ਹੁੰਦੇ, ਉਹਨਾਂ ਦੇ ਕਈ ਵਾਰੀ ਰੀਸੈਂਟ ਵਿਆਹ ਵੀ ਹੁੰਦੇ, ਉਹਨਾਂ ਨੇ ਚੂੜਾ ਵੀ ਪਾਇਆ ਹੁੰਦਾ, ਉਹਨੂੰ ਕਈ ਵਾਰੀ ਸਮਝਣਾ ਮੁਸ਼ਕਿਲ ਹੋ ਜਾਂਦਾ ਕਿ ਅਸਲ 'ਚ ਬਰਾਈਡ ਕੌਣ ਹੈ।
10: ਹਾਂ ਇਹ ਵੀ ਆਪਾਂ ਇੱਕ ਦਿਨ ਉਹ ਗੱਲ ਕਰਦੇ ਹਾਂ ਕਿ ਇਹ ਵੀ ਸਾਨੂੰ ਪਹਿਰਾਵੇ ਦਾ ਇਹ ਵੀ ਐਟੀਕੇਟਸ ਨੇ ਵੀ ਆਪਾਂ ਜਿੱਥੇ ਕਿਤੇ ਜਾਂਦੇ ਹਾਂ ਉੱਥੇ ਇੰਨਾ ਜ਼ਿਆਦਾ ਓਵਰ ਵੀ ਨਾ ਤਿਆਰ
1: ਹੋਵੋ ਵੀ
10: ਤੁਸੀਂ ਜਿਹੜਾ ਮੇਨ ਗੈਸਟ ਹੈ ਉਹਨੂੰ ਤੁਸੀਂ ਓਵਰ ਸ਼ੈਡੋ ਕਰ ਰਹੇ ਹੋ, ਉਹ ਵੀ ਕੋਈ ਬਹੁਤ ਵਧੀਆ ਨਹੀਂ ਮੰਨਿਆ ਜਾਂਦਾ।
1: ਹੁਣ ਜਿਵੇਂ ਮਤਲਬ ਗੋਰਿਆਂ ਦਾ ਤਾਂ ਫਿਕਸ ਹੈ ਨਾ ਕਿ ਵੈਡਿੰਗ ਹੈ ਅਤੇ ਵਾਈਟ ਕੋਈ ਹੋਰ ਨਹੀਂ ਪਾਏਗਾ ਰੂਲ, ਮਤਲਬ ਇੱਕ ਮਤਲਬ ਕਹਿ ਲਓ ਕਿ ਇਨਡਾਇਰੈਕਟ ਰੂਲ ਹੈ ਉਹਨਾਂ ਦਾ ਕਿ ਹਾਂ ਜੇ ਤੁਸੀਂ ਬਹੁਤ ਜ਼ਿਆਦਾ ਹੀ ਮਤਲਬ ਖਰਾਬ ਹੋਇਆ, ਮਤਲਬ ਜਿਹੜਾ ਕੋਈ ਪਾ ਕੇ ਆ ਗਿਆ ਵਾਈਟ, ਤਾਂ ਉਹਨੂੰ ਲੋਕ ਇਸ ਤਰੀਕੇ ਨਾਲ ਦੇਖਦੇ ਕਿ ਇਹ ਕਿਸ ਹਿਸਾਬ ਦਾ ਇਹਦਾ ਨੇਚਰ ਹੈ ਕਿ ਬਰਾਈਡ ਦਾ ਕਲਰ ਪਾ ਕੇ। ਹੁਣ ਆਪਣੇ ਤਾਂ ਸਾਰੇ ਕੋਈ ਮਤਲਬ ਜੋ ਮਰਜ਼ੀ ਪਾਉਂਦਾ,
10: ਆਪਣੇ ਤਾਂ ਪੁੱਜ ਕੇ ਕਹਿੰਦੇ ਵੀ ਦੱਸੋ ਕਲਰ ਕੰਬੀਨੇਸ਼ਨ ਕੀ ਹੈ, ਉਹੀ ਸਾਰਿਆਂ ਨੇ ਪਾਉਣਾ।
1: ਐਗਜੈਕਟਲੀ
10: ਜੀ, ਥੈਂਕ ਯੂ ਜੀ। ਕਹਿੰਦੇ ਕਿ ਪਤਨੀ ਬੇਬੀ ਅੱਜ ਸਾਡੇ ਵਿਆਹ ਨੂੰ ਪੂਰੇ 5 ਸਾਲ ਹੋ ਗਏ ਨੇ, ਪਤੀ ਕੀ ਹੁਣ ਨਵੀਂ ਸਰਕਾਰ ਆਊਗੀ ਕਿ ਪੁਰਾਣੀ ਨਾਲ ਹੀ ਕੰਮ ਚੱਲੂਗਾ। ਥੈਂਕ ਯੂ ਹਰਪਾਲ ਜੀ ਸਿਡਨੀ ਤੋਂ ਕਰਦੇ ਨੇ ਮੈਸੇਜ, ਥੈਂਕ ਯੂ ਜੀ। ਅਤੇ ਇੱਧਰ ਆਪਾਂ ਨਾਲ ਹੀ ਕਰ ਜਾਂਦੇ ਆਪਾਂ ਨੌਂ ਸਿੱਖ ਰਿਸ਼ਤਾ, ਆਹੀ ਕੰਮ ਮੁੜ ਕੇ ਫਿਰ ਚੇਤਾ ਇਹਨਾਂ 'ਤੇ ਭੁੱਲ ਜਾਂਦਾ ਸਾਡੇ ਕੋਲ ਅੱਜ ਕੱਲ੍ਹ ਵਿਰਲੇ ਵਿਰਲੇ ਆਉਂਦੇ ਨੇ ਰਿਸ਼ਤੇ। ਅਤੇ ਗੱਲ ਲੜਕੀ ਦੀ ਭਾਲ ਦੇ ਵਿੱਚ ਨੇ, 84 ਬੋਨ ਨੇ, 5 ਫੁੱਟ 10 ਇੰਚ ਹਾਈਟ ਹੈ ਇਹਨਾਂ ਦੀ, ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਕੀਤੀ, ਆਸਟ੍ਰੇਲੀਆ ਸਿਟੀਜ਼ਨ ਨੇ। ਡਿਵੋਰਸ ਹੋਇਆ ਇਹਨਾਂ ਦਾ, 10 ਸਾਲ ਦਾ ਇੱਕ ਬੱਚਾ ਵਾ, 50-50 ਸ਼ੇਅਰ ਕਸਟਡੀ ਦੇ ਵਿੱਚ, ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ ਅਤੇ ਲੁਧਿਆਣੇ ਲਾਗੇ ਦਾ ਪਿੰਡ ਹੈ ਇਹਨਾਂ ਦਾ। ਅਤੇ ਕਹਿੰਦੇ ਨੇ ਕਿ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਨੇ ਕੀਤੀ ਹੈ, 1,00,000+ ਦਾ ਪੈਕੇਜ ਆ, ਅਤੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚੋਂ ਕਿਸੇ ਵੀ ਆਪਣਾ ਵੀਜ਼ੇ 'ਤੇ ਪਾਰਟਨਰ ਹੋ ਸਕਦਾ। ਅਤੇ ਕਹਿੰਦੇ ਨੇ ਕਿ ਮੇਰਾ ਆਪਣਾ ਘਰ ਵੀ ਹੈ ਇੱਥੇ, ਅਤੇ ਇੰਡੀਆ ਦੇ ਵਿੱਚ ਵੀ ਆਪਣੀ ਪ੍ਰੋਪਰਟੀ, ਅਤੇ ਜੇਕਰ ਤੁਹਾਨੂੰ ਭਾਈ ਇਹਨਾਂ ਦੀ ਡਿਟੇਲ ਚਾਹੀਦੀਆਂ ਨੇ ਤਾਂ ਫਿਰ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ। ਸੋ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਕੁਛ ਇੱਕ ਰਿਸ਼ਤਿਆਂ ਸੰਬੰਧੀ ਸਾਨੂੰ ਨਾ ਪਿਛਲੇ ਦਿਨ ਰਿਕੁਐਸਟ ਵੀ ਆਈਆਂ ਸੀ, ਅਤੇ ਬਾਕੀ ਵੀ ਤੁਹਾਡੇ ਵੀ ਆਪਾਂ ਵਿਚਾਰ ਜਾਣਨੇ ਚਾਹੁੰਦੇ ਹਾਂ। ਰਿਕੁਐਸਟ ਇਹ ਆਈਆਂ ਸੀ ਕਿ ਅੱਗੇ ਸਾਨੂੰ ਕੋਈ ਪਹਿਲਾਂ ਪੁੱਛ ਪਛਾ ਕੇ ਅੱਗੇ ਕੋਈ ਗੱਲ ਕਰਕੇ ਦੱਸਣ ਵਾਲਾ ਹੋਵੇ, ਅਤੇ ਉਹਦੇ ਵਿੱਚ ਵੇਖੋ ਪਹਿਲੀ ਜਿਹੜੀ ਆਪਾਂ ਤੁਹਾਡੇ ਨਾਲ ਲਗਾਤਾਰ ਸਾਂਝ ਪਾਉਂਦੇ ਹੀ ਆਉਂਦੇ ਹਾਂ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਸੋ ਇੱਦਾਂ ਸ਼ਾਇਦ ਚੀਜ਼ ਜਿਹੜੀ ਅੰਡਰਸਟੈਂਡ ਕਰਨੀ ਬਹੁਤ ਔਖੀ ਹੈ, ਮਤਲਬ ਸਾਡਾ ਸਫ਼ਰ ਸਿਰਫ ਇੱਥੋਂ ਤੱਕ ਨਹੀਂ ਆ ਵੀ ਹਾਂ 12 ਵਜੇ ਤੱਕ ਅਸੀਂ ਪ੍ਰੋਗਰਾਮ ਕੀਤਾ, 1 ਵਜੇ ਅਸੀਂ ਵਿਹਲੇ ਹੋ ਗਏ ਅਤੇ ਫਿਰ ਅਸੀਂ ਘਰ ਜਾ ਕੇ ਅਤੇ ਜਾਂ ਫਿਰ ਅਸੀਂ ਵਿਹਲੇ, ਮਤਲਬ ਕਈ ਵਾਰੀ ਤਾਂ ਇੱਦਾਂ ਹੁੰਦਾ ਵਾ ਵੀ ਇਹੋ ਹੀ ਜਿਹੜਾ ਕੰਮ ਆਪਾਂ ਜਿੰਨਾ ਕੁ ਸਵੇਰੇ ਕਰ ਲਿਆ, ਕਈ ਵਾਰੀ ਤਾਂ ਇਹ ਹੁੰਦਾ ਵਾ ਵੀ 4 ਵਜੇ ਤੱਕ ਇਹੋ ਹੀ ਸਮੇਟ ਰਹੇ ਹੁੰਦੇ ਹਾਂ।
1: ਸੋ ਸਾਡੇ ਕੋਈ
10: ਬਿਹਾਇੰਡ ਦਾ ਸੀਨ ਬਹੁਤ ਕੁਛ ਹੁੰਦਾ ਵਾ। ਸੋ ਇਸ ਕਰਕੇ ਮੇਰੇ ਅਤੇ ਭਾਈ ਮੈਂ ਪਹਿਲਾਂ ਹੀ ਸਤਿ ਸ਼੍ਰੀ ਅਕਾਲ ਕਰ ਦਿੰਦਾ ਵੀ ਮੇਰੇ ਕੋਲੋਂ ਇਹ ਚੀਜ਼ ਜਿਹੜੀ ਆ ਉਹ ਬਹੁਤ ਔਖੀ ਆ। ਹਾਂ ਪਰ ਜਿੱਦਾਂ ਤੁਹਾਡੀ ਰਿਕੁਐਸਟ ਆ ਜਾਂ ਉਹ ਸਿਰ ਮੱਥੇ ਕਈਆਂ ਦੇ ਸੁਝਾਅ ਨੇ, ਅਤੇ ਹਾਂ ਆਪਾਂ ਇੰਨਾ ਜ਼ਰੂਰ ਕਰ ਸਕਦੇ ਹਾਂ ਕਿ ਆਪਾਂ ਇੱਕ ਬੰਦਾ ਕੋਈ ਆਪਣੇ 'ਚੋਂ ਜਿਹੜਾ ਕੋਈ ਪੇਸ਼ੈਂਸ ਵਾਲਾ ਹੋਵੇ ਅਤੇ ਜਿਹੜਾ ਜੋੜ ਤੋੜ ਸਹੀ ਲਾ ਸਕਦਾ ਹੋਵੇ ਉਹ ਆਪਾਂ ਟੀਮ ਦੇ ਨਾਲ ਗੱਲ ਜਿਹੜੀ ਉਹ ਕਰ ਲਾਂਗੇ, ਚੱਲ ਵੀ ਰਹੀ ਹੈ, ਅਤੇ ਆਪਾਂ ਇੱਕ ਅੱਗੇ ਬੰਦਾ ਜਿਹੜਾ ਉਹ ਲਾ ਦਾਂਗੇ ਸੋਰਟ ਆਫ ਵਿਚੋਲਗੀ ਦੇ ਲਈ, ਜਿਹੜਾ ਤੁਹਾਡੇ ਨਾਲ ਗੱਲ ਕਰ ਲਊਗਾ, ਤੁਹਾਨੂੰ ਸਮਝ ਲਊਗਾ, ਬਾਕੀਆਂ ਨਾਲ ਗੱਲ ਕਰ ਲਊਗਾ, ਅਤੇ ਜਿਹਦੇ ਕੋਲ ਸਾਰੇ ਚੀਜ਼ਾਂ ਜਿਹੜੀਆਂ ਨੇ ਓਪਨ ਪਈਆਂ ਹੋਣਗੀਆਂ ਅਤੇ ਉਹ ਤੁਹਾਨੂੰ ਨਾਲ ਦੀ ਨਾਲ ਦੱਸ ਵੀ ਦਊਗਾ ਵੀ ਹਾਂ ਆਹ 4 ਕੁ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸੈੱਟ ਪੈਂਦੀਆਂ। ਹੁਣ ਪਤਾ ਸਮੱਸਿਆ ਜੈਸੀ ਪਤਾ ਕੀ ਆਉਂਦੀ ਆ, ਬਹੁਤੀ ਵਾਰੀ ਮੈਂ ਵੀ ਅੰਡਰਸਟੈਂਡ ਕਰਦਾ ਵਾਂ ਵੀ ਮੰਨ ਲਓ ਫੋਰ ਐਗਜ਼ਾਮਪਲ ਮੈਂ ਕੌਡ ਜੀ ਐਗਜ਼ਾਮਪਲ ਦੇਣ ਲੱਗਾ, ਬਾਕੀ ਸਾਰਾ ਕੁਛ ਉਹਦੇ ਵਿੱਚ ਹੀ ਸਮਾ ਜੂਗਾ, ਮੈਂ ਕੌਡ ਜੀ ਐਗਜ਼ਾਮਪਲ ਦੇਣ ਲੱਗਾ ਵੀ ਇੱਕ ਪਾਸੇ ਇੱਕ ਬੰਦਾ ਵਾ ਮੰਨ ਲਓ ਉਹਦੀ ਉਮਰ ਆ 40 ਸਾਲ, ਮੰਨ ਲਓ ਪਹਿਲਾਂ ਵੀ ਵਿਆਹ ਹੋ ਸਕਦਾ, ਦੂਸਰੇ ਪਾਸੇ ਇੱਕ ਕੁੜੀ ਦੀ ਮੰਨ ਲਓ ਅਨਾਊਂਸਮੈਂਟ ਆਉਂਦੀ ਆ, ਉਸ ਕੁੜੀ ਦੀ ਉਮਰ ਆ 25 ਸਾਲ, ਅਤੇ ਕਈ ਵਾਰੀ ਇਹੋ ਜਿਹੀਆਂ ਕੁਐਰੀਆਂ ਵੀ ਪਾ ਦਿੱਤੀਆਂ ਜਾਂਦੀਆਂ। ਮਤਲਬ ਸਾਨੂੰ ਆਪਣਾ ਇੰਨਾ ਕੁ ਜ਼ਰੂਰ ਮਤਲਬ ਸਾਨੂੰ ਸੋਚਣਾ ਚਾਹੀਦਾ ਵੀ ਜਦੋਂ ਅਸੀਂ ਚਾਹੇ ਤੁਸੀਂ ਆਪ ਖੁਦ ਨਹੀਂ ਸੋਚਦੇ, ਚਾਹੇ ਤੁਹਾਡੇ ਮੋਮ ਡੈਡੀ
0: ਕਾਲ ਕਰ ਦਿੰਦੇ ਨੇ। ਮੈਂ ਜਸਟ ਇੱਕ ਸਨੈਰੀਓ ਪਿਛਲੇ ਦਿਨਾਂ ਦੇ ਜਿਹੜੇ ਨੇ ਉਹਨਾਂ ਦੇ ਵਿੱਚੋਂ ਐਗਜ਼ਾਮਪਲ ਦੇ ਰਿਹਾ ਵੀ ਆਪਾਂ ਨੂੰ ਇਹ ਆਪਣੇ ਪੱਧਰ ਦੇ ਉੱਤੇ ਸਮਝਣਾ ਪਊਗਾ ਵੀ ਹਾਂ ਕਿਤੇ ਮੈਚ ਬਣਦਾ ਵਾ। ਤੁਸੀਂ ਸੋਚੋ ਵੀ ਅਗਲੇ 'ਤੇ ਕੀ ਕੀ ਬੀਤਦੀ ਆ ਉਹਨੂੰ, ਉਹਨੂੰ ਲੱਗਦਾ ਹੋਊਗਾ ਵੀ ਯਾਰ ਮਤਲਬ ਤੂੰ ਮੈਨੂੰ ਜਾਣਦਾ ਨਹੀਂ ਪਹਿਚਾਣਦਾ ਨਹੀਂ, ਪਰ ਇੱਕ ਤਾਂ 10-12-15 ਸਾਲਾਂ ਦਾ ਏਜ ਗੈਪ ਹੈ ਨਾ, ਇੱਕ ਹੋਰ ਇੰਨੇ ਜ਼ਿਆਦਾ ਹਰਡਲ, ਅਤੇ ਨਾ ਹੀ ਅਸੀਂ ਅਨਾਊਂਸਮੈਂਟ ਦੇ ਵਿੱਚ ਇਹ ਚੀਜ਼ਾਂ ਕਹੀਆਂ ਨੇ ਕਿਤੇ।
1: ਪਰ ਆਪਾਂ ਹਾਂ ਬਾਕੀ ਕਿਉਂਕਿ ਇਹ ਤਾਂ ਅੰਡਰਸਟੂਡ,
0: ਨਾ ਹੀ ਅਸੀਂ ਰੋਕ ਸਕਦੇ ਹਾਂ ਕਿਸੇ ਨੂੰ
1: ਤੁਹਾਨੂੰ
0: ਕਾਲ ਕਰਨ ਤੋਂ, ਕਿਉਂਕਿ ਤੁਸੀਂ ਮੰਗਿਆ ਵਾ ਅਤੇ ਹਾਂ ਠੀਕ ਆ ਤੁਸੀਂ ਕਰ ਲਓ। ਪਰ ਹੁਣ ਇਹੋ ਹੀ ਚੀਜ਼ਾਂ ਨੇ, ਇਹੋ ਹੀ ਹਰਡਲ ਨੇ ਜਿਹਨਾਂ ਨੂੰ ਲੈ ਕੇ ਇੱਕ ਗੁਜ਼ਾਰਿਸ਼ ਜਿਹੜੀ ਆ ਕੁਛ ਪਰਿਵਾਰਾਂ ਦੇ ਵੱਲੋਂ ਆਈ ਸੀ ਵੀ ਤੁਸੀਂ ਇੱਕ ਬੰਦਾ ਅਸੀਂ ਪੇ ਕਰਨ ਨੂੰ ਅਸੀਂ ਉਸ ਬੰਦੇ ਤੋਂ ਰੈਡੀ ਹਾਂ ਅਤੇ ਉਹ ਆਪ ਮੈਚ ਕਰਕੇ ਦੱਸੇ, ਅਤੇ ਉਹ ਆਪਾਂ ਸ਼ਾਇਦ ਵਿਚਾਰ ਚੱਲ ਰਹੇ ਜੇ ਬਾਕੀਆਂ ਦੇ ਤੁਹਾਡੇ ਵੀ ਹੋਣਗੇ, ਜੇ ਤਾਂ ਸਿਰਫ ਇੱਦਾਂ ਹੀ ਮਤਲਬ ਕਰਨਾ ਅਤੇ ਆਹ ਤਾਂ ਆਪਾਂ ਕਰੀ ਜਾ ਰਹੇ ਹਾਂ ਠੀਕ ਹੈ, ਇਹਦੇ 'ਚ ਸਾਡਾ ਕੋਈ ਐਕਸਟਰਾ ਉਹ ਨਹੀਂ ਆ, ਅਤੇ ਉਹਦੇ ਵਿੱਚੋਂ ਚਲੋ ਜਿਨ੍ਹਾਂ ਜਿਨ੍ਹਾਂ ਦੇ ਵੀ ਸੈੱਟ ਬੈਠਾ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ, ਰੱਬ ਕਰੇ ਵੀ ਉਹ ਇਸੇ ਤਰ੍ਹਾਂ ਖੁਸ਼ ਰਹਿਣ ਆਪਣੀ ਜ਼ਿੰਦਗੀ ਦੇ ਵਿੱਚ। ਪਰ ਜਿਹੜੇ ਦੂਸਰੀ ਜਿਹੜੀ ਰਿਕੁਐਸਟ ਹੈ ਉਹਦਾ ਫਿਰ ਹੱਲ ਇਹੋ ਹੀ ਆ, ਮਤਲਬ ਮੇਰੇ ਥੋੜ੍ਹਾ ਜਿਹਾ ਔਖਾ ਵੀ ਮੈਨੂੰ ਤਾਂ ਆਪਣਾ ਨਾਂ ਭੁੱਲ ਜਾਂਦਾ ਕਿ ਵੇਲੇ ਮੈਂ ਤੁਹਾਨੂੰ ਕੀ ਦੱਸਣਾ ਵੀ ਕਿਹੜਾ ਅੱਜ ਚੰਗਾ ਆਇਆ ਸੀ ਤੁਹਾਨੂੰ, ਮੈਂ ਮੈਚ ਮਤਲਬ ਵੀ ਮੈਚ ਕਰਕੇ ਮੈਂ ਨਹੀਂ ਦੱਸ ਸਕਦਾ, ਕਿਉਂਕਿ ਹਰ ਇੱਕ ਦੀ ਇੱਕ ਸਮਝ ਹੁੰਦੀ ਆ ਵੀ ਆਹ ਚੀਜ਼ ਜਿਹੜੀ ਆ ਉਹ ਇੱਥੇ ਮੈਚ ਬੈਠੂਗੀ ਤਾਂ ਬੈਠੂਗੀ। ਸੋ ਉਹ ਚੀਜ਼ਾਂ ਤੁਸੀਂ ਆਪਣੇ ਬਾਰੇ ਆਪ ਡਿਸਾਈਡ ਤੁਸੀਂ ਕਰ ਸਕਦੇ। ਅਤੇ ਜਸਕੀਰੀ ਜੀ ਕਹਿੰਦੇ ਕਿ ਭਾਈ ਬੀ ਦਾ ਰੀਜ਼ਨ ਆਫ ਸਮਨ ਸਮਾਈਲ ਟੂਡੇ, ਹੈਵ ਏ ਬਲੈਸਡ ਮੰਡੇ ਐਂਡ ਵੀਕ। ਥੈਂਕ ਯੂ, ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਕਿ ਬਹੁਤ ਵਧੀਆ ਵਿਸ਼ਾ ਚੱਲ ਰਿਹਾ ਜੀ ਪ੍ਰੋਗਰਾਮ ਅੱਜ ਦਾ। ਕਹਿੰਦੇ ਮੇਰਾ ਪਰਸਨਲ ਓਪੀਨੀਅਨ ਹੈ ਕਿ ਪਹਿਰਾਵਾ ਮੌਸਮ ਦੇ ਹਿਸਾਬ ਦੇ ਨਾਲ ਅਤੇ ਕੰਫਰਟੇਬਲ ਹੋਣਾ ਚਾਹੀਦਾ। ਜਦੋਂ ਅਸੀਂ ਨਵੇਂ ਨਵੇਂ ਆਸਟ੍ਰੇਲੀਆ ਆਏ ਸੀ ਤਾਂ ਜੂਨ ਵਿੱਚ ਉਦੋਂ ਮੈਂ ਪਫ ਅਤੇ ਗੁੱਡ ਕੁਆਲਿਟੀ ਸ਼ੂਜ਼ ਦੀ ਇੰਪੋਰਟੈਂਸ ਬਾਰੇ ਸਿੱਖਿਆ। ਬਾਕੀ ਕਹਿੰਦੇ ਨੇ ਕਿ ਇਨਸਾਨ ਦੇ ਪ੍ਰੋਫੈਸ਼ਨਲ ਅਤੇ ਫਰੈਂਡ ਸਾਈਕਲ ਦੇ ਉੱਤੇ ਵੀ ਬਹੁਤ ਉਸਦੇ ਪਹਿਰਾਵੇ ਦੇ ਉੱਤੇ ਬਹੁਤ ਅਸਰ ਹੁੰਦਾ, ਜਿਵੇਂ ਕਿ ਨਰਸਿਸ ਸਕ੍ਰਬਸ ਦੇ ਵਿੱਚ ਅਤੇ ਰੀਅਲ ਸਟੇਟ ਏਜੰਟ ਸੂਟ ਵਿੱਚ ਵਧੀਆ ਲੱਗਦੇ ਆ। ਧੰਨਵਾਦ ਸਤਵੀਰ ਜੀ, ਹਾਂਜੀ ਥੈਂਕ ਯੂ ਸਤਵੀਰ ਜੀ। ਬਾਕੀ ਆਹ ਵੇਖੋ ਨਾ, ਜਿੱਦਾਂ ਤੁਸੀਂ ਆਪੇ ਕਿਹਾ ਵੀ ਉਹ ਵਧੀਆ ਲੱਗਦੇ ਆ, ਮਤਲਬ ਤੁਹਾਡੇ ਦਿਮਾਗ ਨੇ ਐਕਸੈਪਟ ਕਰ ਲਿਆ ਵੀ ਰੀਅਲ ਸਟੇਟ ਵਾਲਾ ਜਿਹੜਾ ਕੋਟ ਪੈਂਟ 'ਚ ਹੀ ਵਧੀਆ ਲੱਗਦਾ ਵਾ, ਕੋਈ ਮਤਲਬ ਮੰਨ ਲਓ ਭਰ ਗਰਮੀ ਆ, ਫੋਰ ਐਗਜ਼ਾਮਪਲ ਭਰ ਗਰਮੀ ਆ ਜਿੱਦਾਂ ਇੱਥੇ ਪੈਂਦੀ ਆ, ਇੱਕ ਰੀਅਲ ਸਟੇਟ ਏਜੰਟ ਆ ਅਤੇ ਮਤਲਬ ਕੀ ਸਟਿਲ ਤੁਸੀਂ ਉਹਨੂੰ ਕੋਟ 'ਚ ਵੇਖਣਾ ਚਾਹੁੰਦੇ ਹੋ? ਮਤਲਬ ਇੱਕ ਸਾਡਾ ਉਹ ਵੀ ਹੋ ਗਿਆ ਨਾ, ਇੱਕ ਵਿਜ਼ਨ ਵੀ ਹਾਂ ਵੀ ਇਸ ਟਾਈਪ ਦੇ ਬੰਦੇ ਨੂੰ ਆਪਾਂ ਇੱਦਾਂ ਹੀ ਵੇਖਣਾ ਚਾਹੁੰਦੇ ਹਾਂ, ਹੈ ਨਾ। ਜਦਕਿ ਕਈ ਜਿਹੜੇ ਈਵਨ ਗੋਰੇ ਨੇ ਰੀਅਲ ਸਟੇਟ ਵਾਲੇ, ਉਹ ਮੈਂ ਵੇਖਣਾ ਉਹ ਸ਼ਰਟ 'ਚ ਵੀ ਹੁੰਦੇ ਆ, ਠੀਕ ਹੁੰਦੇ ਆ, ਪਰ ਆਪਣਿਆਂ ਨੂੰ ਕਿਸੇ ਵੇਲੇ ਚਲੋ ਯਾਰੀ ਦੋਸਤੀ 'ਚ ਕਿਸੇ ਵੇਲੇ ਕਹਿ ਵੀ ਦਿਓ ਨਾ ਵੀ ਭਾਈ ਮਤਲਬ ਕੋਈ ਨਹੀਂ ਸਾਡੇ ਸਾਹਮਣੇ ਤਾਂ ਲਾ ਲਾ ਤੇ ਕਹੋ ਨਹੀਂ, ਇਹ ਕੂਲ ਆ, ਇਹ ਮਤਲਬ ਉਹ ਕਹਿੰਦੇ ਵੀ ਠੰਡੇ ਉਹਦਾ ਵਾ, ਹੈ ਨਾ, ਇਹਦੇ 'ਚ ਗਰਮੀ ਨਹੀਂ ਲੱਗਦੀ। ਸਤਿ ਸ਼੍ਰੀ ਅਕਾਲ ਮੈਂਡੀ ਜੀ, ਫਿਰ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਜੀ ਅਗਲੇ ਹਿੱਸੇ 'ਚ ਤੁਹਾਡੇ ਨਾਲ ਗੱਲ ਕਰਦੇ ਹਾਂ, ਹਾਲੇ ਤੁਸੀਂ ਥਮਜੋ ਅਤੇ ਅਗਲੇ ਹਿੱਸੇ 'ਚ ਆ ਕੇ ਕਰਿਓ ਕਾਲ। ਹਾਂਜੀ ਮੈਂਡੀ ਜੀ, ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਜੀ,
8: ਸਤਿ ਸ਼੍ਰੀ ਅਕਾਲ ਰਣਜੋਤ ਜੀ, ਐਂਡ ਯਸ਼ ਜੀ, ਐਂਡ ਸਾਰੇ ਸੁਣਨ ਵਾਲਿਆਂ ਨੂੰ
0: ਜੀ ਸਤਿ ਸ਼੍ਰੀ ਅਕਾਲ
8: ਜੀ। ਹੋਰ ਕਿੱਦਾਂ, ਠੀਕ ਠਾਕ ਤੁਹਾਨੂੰ?
0: ਹਾਂਜੀ ਬਹੁਤ
1: ਵਧੀਆ, ਤੁਸੀਂ ਦੱਸੋ?
8: ਹਾਂ ਵਧੀਆ ਵਧੀਆ ਸੀ, ਵਧੀਆ। ਸੋ ਟੌਪਿਕ ਐਜ਼ ਯੂਜੂਅਲੀ ਸੱਚੀ, ਅੱਜ ਦਾ ਤਾਂ ਵਾਕਈ ਮਤਲਬ ਗੱਲ ਕਰਨੀ ਬਣਦੀ ਸੀ ਅੱਜ ਕੱਲ੍ਹ ਦੇ ਹਨਾ ਮਾਹੌਲ ਦੇ ਹਿਸਾਬ ਨਾਲ, ਜੇ ਕਹਿ ਲਓ ਜੋ ਕੁਛ ਹੋ ਰਿਹਾ ਆ। ਅੱਛਾ, ਉਹ ਕਹਿੰਦੇ ਨੀ ਕਿ ਖਾਓ ਮਨ ਭਾਉਂਦਾ ਪਾਓ ਜੱਗ ਪਾਉਂਦਾ?
1: ਬਿਲਕੁਲ,
0: ਅੱਜ ਕੱਲ ਨਹੀਂ ਇਹ ਚੀਜ਼ ਚੱਲਦੀ ਉਦਾਂ,
8: ਨਹੀਂ ਨਹੀਂ, ਪਰ ਹਾਂ ਜੱਗ ਪਾਉਂਦਾ ਵੀ ਮਤਲਬ ਕਹਿਣ ਦਾ, ਹੁਣ ਗਾਹਾਂ ਥੋੜਾ ਜਿਹਾ ਦਿਮਾਗ ਦਿੱਤਾ ਹੋਇਆ ਆ ਥੋੜਾ ਜਿਹਾ ਹਨਾ, ਉਹਨੂੰ ਯੂਜ਼ ਕਰਕੇ ਹੁਣ ਜੇ ਹੁਣ ਚੱਲ ਪਏ ਕੀ ਆ ਸਕਰਟਾਂ ਹੀ ਚੱਲ ਪਈਆਂ ਸਾਰੀ ਦੁਨੀਆਂ ਥੋੜੀ, ਉਹ ਮੈਂ ਇਹ ਵੀ ਨਾਲ ਦੇਖਦੀ ਹਾਂ ਮਤਲਬ ਇੱਕ ਏਜ ਹੁੰਦੀ ਆ ਜਦੋਂ ਤੁਹਾਨੂੰ ਸਮਝ ਨਹੀਂ ਹੁੰਦੀ, ਤੁਹਾਨੂੰ ਪਤਾ ਨਹੀਂ ਹਨਾ, ਲਾਈਕ ਮੈਂ ਵੀ ਕਹਿੰਦੀ ਸੀ ਆਈ ਡੋਂਟ ਕੇਅਰ, ਠੀਕ ਆ ਆਈ ਡੋਂਟ ਕੇਅਰ, ਪਰ ਐਸ ਲੌਂਗ ਐਸ ਤੁਹਾਨੂੰ ਜੱਚਦਾ ਆ ਦੋ ਵਾਰ ਹਨਾ ਦੇਖ ਲਓ ਸ਼ੀਸ਼ੇ 'ਚ ਖੜ ਕੇ, ਪਰ ਤੁਹਾਡਾ ਉਸ ਵੇਲੇ ਨਾ ਸੋਚ ਏ ਤੁਹਾਡੀ ਇੱਦਾਂ ਦੀ ਬੁੱਧੀ ਉੱਦਾਂ ਦੀ ਹੁੰਦੀ ਆ, ਤੁਹਾਨੂੰ ਲੱਗਦਾ ਨਹੀਂ ਨਹੀਂ ਮੈਂ ਤਾਂ ਬਹੁਤ ਸੋਹਣੀ ਲੱਗਦੀ ਹਾਂ, ਪਰ ਲੇਟਰ ਔਨ ਫਿਰ ਪਤਾ ਲੱਗਦਾ ਆ। ਅਨੀ ਮੈਂ ਆਪਣੀ ਗੱਲ ਕਰਦੀ ਹਾਂ, ਗੁਰਦੁਆਰੇ ਮੈਨੂੰ ਪਹਿਲਾਂ ਸੂਟ ਪਾਉਣ ਤੋਂ ਪਤਾ ਨਹੀਂ ਕਿਉਂ ਮੈਨੂੰ ਨਹੀਂ ਪਾਏ, ਮਿੱਡੀਆਂ ਪਾਉਂਦੇ ਹੁੰਦੇ ਸੀ ਉੱਥੇ ਬੰਬੇ ਹਨਾ, ਉਹ ਬੈਲ ਬੋਟਮ ਪਾਉਣੇ, ਸੋ ਪ੍ਰੋਬਲਮ ਸੀ ਸੂਟ ਪਾਉਣ ਤੋਂ, ਪਰ ਜਦੋਂ ਗੋਰੇ ਦੇਖਦੇ ਕਿੰਨੀ ਸਿਫਤਾਂ ਕਰਦੇ, ਫਿਰ ਤੁਸੀਂ ਕਹਿੰਦੇ ਕਿ ਵਾਕਈ ਹਨਾ ਕਿ ਉਹ ਹੌਲੀ ਹੌਲੀ ਸਾਨੂੰ ਸਮਝ ਆਉਂਦੀ ਆ, ਪਰ ਬੇਟੀ ਮੇਰੀ ਨੂੰ ਕੁਦਰਤੀ ਉਹ ਪਤਾ ਨੀ ਰੱਬ ਵੱਲੋਂ ਹੋ ਜਾਂਦਾ ਆ, ਬੱਚੇ ਤੁਹਾਨੂੰ ਕਾਪੀ ਕਰਦੇ ਜਾਂ ਦੇਖਦੇ ਆ, ਪਰ ਉਹ ਨਾ ਉਹਨੂੰ ਕਹਿਣਾ ਨਹੀਂ ਗੁਰਦੁਆਰੇ ਜਾਣਾ ਆ ਸੂਟ ਪਾ ਕੇ ਜਾਣਾ ਆ, ਚਾਹੇ ਦੋ ਸਮਾਇਓ ਬਾਰ ਬਾਰ ਉਹ ਪਾ ਕੇ ਜਾਓ ਬਟ ਸੂਟ ਚ। ਫਿਰ ਮੈਂ ਪਾਉਣੇ ਹੁੰਦੀ ਸੀ, ਮੈਂ ਪਾਉਣੇ ਜਿੱਦਾਂ ਉਹ ਕੀ ਆ ਹੁੰਦੇ ਉਹ ਆਪਣੀ ਲੰਬੇ ਟੋਪ ਹੁੰਦੇ ਗੋਡਿਆਂ ਤੇ ਹੀ ਹਨਾ, ਉਹ ਹੋਣੇ ਤੇ ਨਾਲ ਪਜਾਮੀ ਪਾ ਲੈਣੀ
1: ਹਨਾ,
8: ਕੁਰਤੀ ਟਾਈਪ ਹਾਂ ਕਹਿ ਦੇਣਾ ਕਿ ਨਹੀਂ, ਪਰ ਉਹ ਹੁੰਦੇ ਸੀ ਵੈਸਟਰਨ ਵਰਗੇ ਹੀ ਥੋੜੇ ਹਨਾ, ਸੋ ਸਿਆਲ ਨੂੰ ਉਦਾਂ ਪਾ ਲੈਣੇ ਤੇ ਫਿਰ ਉਹ ਪਰ ਛੇਤੀ ਚਲੋ ਅਕਲ ਆ ਗਈ ਕਹਿ ਲਓ ਜਾਂ ਕੁਛ, ਰੋਂਗ ਕੁਛ ਨਹੀਂ ਆ ਐਸ ਲੋਂਗ ਐਸ ਮੈਂ ਕਹਿੰਦਾ ਢਕਿਓ ਹੋਣਾ ਚਾਹੀਦਾ ਆ ਹਨਾ। ਤੇ ਆਈ ਥਿੰਕ ਫਿਰ ਉਹੀ ਤੁਹਾਨੂੰ ਆ ਕਿ ਜਿੱਦਾਂ ਦਾ ਟਾਈਮਿੰਗ ਦੇ ਹਿਸਾਬ ਨਾਲ ਹਨਾ, ਏਜ ਦੇ ਹਿਸਾਬ ਨਾਲ ਇਹ ਸਾਰਾ ਕੁਛ ਨਾ, ਜੇ ਜੱਚਦਾ ਜਿਹਾ ਕੰਮ ਕਰੀਏ ਤਾਂ ਸੋਹਣ ਤਾਂ ਹੀ ਸੱਜਦਾ ਆ ਹਨਾ। ਹੁਣ ਤੁਹਾਡੇ ਟਾਈਮ ਨੇ, ਹੁਣ ਦੇਖੋ ਇੱਛਾ ਤਾਂ ਹੁੰਦੀਆਂ ਹੀ ਆ, ਸਾਰਿਆਂ ਦੀਆਂ ਇੱਛਾ ਨਹੀਂ ਮਰਦੀਆਂ, ਹੁਣ ਲਹਿੰਗੇ ਆ ਮੇਰੇ ਖਿਆਲ ਵਿਆਹਾਂ ਸ਼ਾਦੀਆਂ ਵਿੱਚ ਤਾਂ ਪਾ ਲੈਣੇ ਚਾਹੀਦੇ ਆ, ਚਲੋ ਕਲਰ ਤੁਸੀਂ ਕਰ ਲਓ ਥੋੜੇ ਹਨਾ, ਲਾਲ ਨਾ ਪਾਓ ਕਿ ਜਿਹੜਾ ਅਗਲਾ ਜੱਜ ਕਰੇ ਬੋਲੇ ਲਾਲ ਘੋੜੀ ਲਾਲ ਗਾਮ ਚੋ ਕੁਛ ਵੀ ਹਨਾ, ਕਰਦੇ ਉਹ ਆਪਾਂ ਹੀ ਮੌਕਾ ਦੇ ਦੇਈਦਾ ਨਾ ਗੱਲਾਂ ਕਰਨ ਦਾ। ਹੁਣ ਮੈਂ ਇੱਕ ਵਿਆਹ ਸੀਗਾ ਕਜ਼ਨ ਦੇ ਵਿਆਹ ਚ, ਮੈਂ

0: ਕਿ ਅਸੀਂ ਇੱਥੋਂ ਪਾਉਣ ਨੂੰ ਐਕਸਟਰਾ ਇੱਕ ਅੱਧਾ ਰੱਖਿਆ ਸੀਗਾ, ਉਹ ਫਿਰ ਨਹੀਂ ਸੀ ਰਿਸੈਪਸ਼ਨ ਤੇ ਪਾਉਣ ਵਾਲਾ, ਤੇ ਹੁਣ ਕੀ ਕਰਾਂ, ਮਰਜ਼ੀ ਵੀ ਕਰ ਲਈ ਉੱਥੇ ਮੈਂ ਕਿ ਪਾਈ ਉਹ ਸਾੜੀ, ਪਰ ਉਹੀ ਹੈ ਨਾ ਦ ਵੇ ਯੂ ਵੇਅਰ, ਉਹਨਾਂ ਨੂੰ ਪੁੱਛਿਆ ਕਹਿੰਦੇ ਕਿ ਪਹਿਲਾਂ ਮੈਂ ਕਿਹਾ ਕਿਉਂ ਤੁਹਾਨੂੰ ਕਹਾ ਤਾਂ ਨੀ ਸੁਣ ਲੱਗਦੀ ਹੈ ਨਾ ਕੀ ਗੱਲ ਆ, ਕਹਿੰਦੇ ਐਵੀਂ ਢਿੱਡ ਜਿਹਾ ਕੱਢ ਲੈਂਦੇ ਐਵੀਂ ਹਨਾ, ਮਤਲਬ ਜਿੱਦਾਂ ਕਿਹਾ। ਸੋ ਜਦੋਂ ਫਿਰ ਮੈਂ ਸਾੜੀ ਲਾ ਕੇ ਦਿਖਾ ਲਈ ਪਾਈ, ਕਹਿੰਦੇ ਨੀ ਹਾਂ ਆਹ ਤਾਂ ਸੋਹਣੀ ਲੱਗਦੀ ਆ, ਆਹ ਤਾਂ ਜੱਚਦੀ ਆ।
1: ਗ੍ਰੇਸਫੁਲ ਕਿੰਨਾ ਕਿਸ ਆਊਟਫਿਟ ਚ ਤੁਸੀਂ ਲੱਗ ਸਕਦੇ ਹੋ, ਉਹ ਮੈਂ
0: ਲੱਗ ਸਕਦੇ ਹੋ। ਹਾਂ ਇਹ ਬਹੁਤ ਹੈਗਾ ਆ।
2: ਵੇਖੋ ਇਹ ਵੀ ਇੱਕ ਸੋਰੀ ਮੈਡਮ ਜੀ, ਇਹ ਵੀ ਤੇ ਇੱਕ ਮਜ਼ਾਕ ਹੀ ਹੈ ਨਾ। ਵੇਖੋ ਹੁਣ ਕੋਈ ਇਹਨੂੰ ਜਿੱਦਾਂ ਮਰਜ਼ੀ ਲਵੇ, ਪਰ ਸਾੜੀ ਜੇ ਤੁਸੀਂ ਵੇਖੋ ਤੇ ਹੁਣ ਆਪਾਂ ਆਮ ਆਪਣੇ ਆਸ ਪਾਸ ਆਪਾਂ ਵੇਖਦੇ ਹਾਂ ਮਾਵਾਂ ਦਾ ਦਾਦੀਆਂ ਦਾ ਪਹਿਰਾਵਾ ਆ, ਤੇ ਬਿਲਕੁਲ ਇੱਕ ਸੋਬਰ ਪਹਿਰਾਵਾ ਆ। ਕੋਈ ਮਤਲਬ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਅੰਗ ਪੈਰ ਸਾੜੀ ਚ ਨੰਗਾ ਆਉਂਦਾ, ਪਰ ਉਸੇ ਚੀਜ਼ ਨੂੰ ਚੁੱਕ ਕੇ ਜਦੋਂ ਬਾਲੀਵੁੱਡ ਨੇ ਉਹਨੂੰ ਗਲੈਮਰਾਈਜ਼ ਕੀਤਾ, ਉਹਨੂੰ ਕਮਰਸ਼ੀਅਲ ਕੀਤਾ, ਤੇ ਹੁਣ ਇੱਦਾਂ ਲੱਗਦਾ ਵਾ ਬਹੁਤਿਆਂ ਨੂੰ ਵੀ ਸਾੜੀ ਮਤਲਬ ਤੇ ਕਿੱਡਾ ਰਿਵੀਲਿੰਗ। ਉਹੀ ਚੀਜ਼ ਵੇਖ ਲਓ, ਉਹੀ ਕੱਪੜਾ,
0: ਹਾਂਜੀ,
2: ਉਹਨੂੰ ਪਾਉਣ ਦਾ ਤਰੀਕਾ ਬਦਲਤਾ
0: ਤਰੀਕਾ। ਹਾਂ ਬਸ ਉਹੀ ਨਾ, ਤੁਹਾਨੂੰ ਤਰੀਕਾ ਆਉਣਾ ਚਾਹੀਦਾ ਹੈ, ਟਾਈਮਿੰਗ ਦੇ ਕਿਹੜੇ ਵੇਲੇ ਕਿੱਦਾਂ। ਹੁਣ ਜਿੱਦਾਂ ਮੈਂ ਆਪਣੀ ਸਿਸਟਰ ਆ, ਮੇਰੀ ਸਿਸਟਰ ਵੀ ਆਈ ਗਏ ਉੱਧਰ ਆਪਣੇ ਕੀ ਉੱਧਰ ਪਿੰਡ ਆ ਜਿਹੜੇ, ਉਹਨਾਂ ਦੇ ਸਾਰੇ ਡੀਪ ਗਲੇ ਸੂਟ ਦੇ ਪਾਉਂਦੇ ਆ, ਮੈਂ ਆਪਣਾ ਸੂਟ ਸਵਾ ਲਿਆ, ਮੈਨੂੰ ਨਹੀਂ ਚੰਗਾ ਲੱਗਦਾ ਹਨਾ, ਮੈਨੂੰ ਪਿੱਛੇ ਵੀ ਨਹੀਂ ਲੱਗਦਾ। ਦਰਜੀ ਕਈ ਵੇਲੇ ਅੱਜ ਕੱਲ੍ਹ ਅੜ ਜਾਂਦੇ ਆ, ਉਹ ਕਹਿ ਦਿੰਦੇ ਆ ਯਾਰ ਤੁਸੀਂ ਮਤਲਬ ਬੈਕਵਰਡ ਤੁਹਾਨੂੰ ਕਹਿ ਦੋ ਜੇ ਕੁਛ ਕਹਿ ਦੋ, ਮੈਂ ਨਹੀਂ
1: ਕਰਦੀ
2: ਦਰਜੀ ਹੋ ਗਏ ਇਹਨਾਂ ਕੋਲੋਂ, ਪਰ ਸਾਨੂੰ ਉਹ ਚੀਜ਼ਾਂ ਤੋਂ ਕਨਵਿੰਸ ਹੋਣ ਦੀ ਬਹੁਤੀ ਲੋੜ ਨਹੀਂ। ਅਸਲ ਚ ਉਹਨਾਂ ਦਾ ਨਾ ਸਿੱਧਾ ਸਿੱਧਾ ਜਿਹਾ ਫੰਡਾ ਹੁੰਦਾ ਵਾ ਵੀ ਉਹਨਾਂ ਦੇ ਜਿਹੜੇ ਮੰਨ ਲਓ ਕਾਰੀਗਰ ਆ, ਉਹਨਾਂ ਦੇ ਹੱਥ ਉੱਥੇ ਜੇ ਟਿਕ ਜਾਂਦੇ ਆ। ਹੁਣ ਮੰਨ ਲਓ ਤੁਸੀਂ ਜਿੱਦਾਂ ਹੇਅਰ ਡਰੈਸਰਸ ਦਾ ਲਾ ਲਓ ਤੁਸੀਂ, ਹੁਣ ਆਪਾਂ ਜਦੋਂ ਬਹੁਤੇ ਮੁੰਡਿਆਂ ਦੇ ਤੁਸੀਂ ਵੇਖੋ ਵੀ ਇੱਕ ਸੀਜ਼ਨ ਆਉਂਦਾ ਵਾ ਉਹ ਇੱਕੋ ਜਿਹੇ ਸਾਰੇ ਤੁਹਾਨੂੰ ਲੱਗਣ ਲੱਗ ਪੈਂਦੇ ਆ, ਹਨਾ ਵੀ ਐਂ ਲੱਗਦਾ ਜਿੱਦਾਂ ਫੁੱਟੇ ਧਰ ਧਰ ਕੇ ਉਹਨਾਂ ਨੇ ਉਹ ਮਿਣੇ ਮਿਣੇ ਇੱਦਾਂ। ਸੋ ਅਸਲ ਦੇ ਵਿੱਚ ਉਹ ਇੱਕ ਟਰੈਂਡ ਜਿਹਾ ਆਉਂਦਾ ਵਾ, ਜਿੰਨੇ ਨਹੀਂ ਵੀ ਉੱਦਾਂ ਦਾ ਕਰਾਉਣਾ ਉੱਦਾਂ ਦਾ ਉਹ ਵੀ ਉਹ ਕਹਿੰਦਿਆਂ ਵੀ ਉੱਦਾਂ ਦਾ ਹੀ ਧਰ ਕੇ ਉਹਨਾਂ ਨੇ ਤੁਹਾਡੀ ਦਾੜੀ ਕਰ ਦੇਣੀ ਆ, ਉੱਦਾਂ ਦੇ ਤੁਹਾਡੇ ਪਿੱਛੋਂ ਅੱਗੋਂ ਵਾਲ ਕਰ ਦੇਣੇ। ਸੋ ਉਹਨਾਂ ਦੇ ਹੱਥ ਟਿਕ ਜਾਂਦੇ ਆ,
0: ਟਿਕ ਜਾਂਦੇ, ਸਹੀ ਗੱਲ, ਸੂਟ ਖਰਾਬ ਹੋ ਜਾਂਦੇ, ਮੇਰੀ ਖਰਾਬ ਹੋਏ ਮੈਂ ਉੱਧਰ ਸਵਾਉਣਾ ਹੀ ਛੱਡ ਦਿੱਤੇ। ਫੇਰ ਹੁਣ ਤੁਹਾਨੂੰ ਕਿਉਂਕਿ ਪਤਾ ਫਿਰ ਉਹ ਸੈੱਟ ਨਾਲ ਤੁਹਾਡਾ ਗਲ ਲੁੱਕ ਤਾਂ ਜਾਂਦਾ ਆ, ਵਿੱਚ ਚੁੰਨੀ ਤੁਸੀਂ ਲੈ ਲੈਂਦੇ ਆ ਪਰ ਤੁਸੀਂ ਫੇਰ ਵੀ ਕੰਫਰਟ ਫੀਲ ਨਹੀਂ ਕਰਦੇ।
1: ਜਿਹਨੂੰ ਜਿਸ ਤਰੀਕੇ ਦੀ ਆਦਤ ਉਹ ਗਿੱਜ ਜਾਂਦਾ ਨਾ, ਉਹ ਫਿਰ ਉਹ ਜਿਵੇਂ ਮੈਨੂੰ ਖੁਦ ਨੂੰ ਸਲੀਵਲੈਸ ਸੂਟ ਮੈਂ ਕਦੇ ਨਹੀਂ ਪਾਇਆ ਮੈਨੂੰ ਲੱਗਦਾ, ਤੇ ਫਿਰ ਉਹ ਖੁਦ ਨੂੰ ਇੱਕ ਹੈਬਿਟ 'ਚ ਹੋ ਜਾਂਦੀ ਹੈ ਕਿ ਹਾਂ ਕੀ ਪਤਾ ਵਧੀਆ ਹੀ ਨਹੀਂ ਲੱਗਣਾ, ਮਤਲਬ ਇੱਕ ਦਿਮਾਗ 'ਚ ਤੁਹਾਡੇ ਉਹ ਬੈਠ ਜਾਂਦੀ ਹੈ ਉਸ ਤਰੀਕੇ
0: ਦੀ। ਪਰ ਇੱਕ ਏਜ ਵੀ ਆਉਂਦੀ ਆ, ਫਿਰ ਤੁਸੀਂ ਤੁਹਾਡਾ ਸਰੀਰ ਚੇਂਜ ਹੋ ਜਾਂਦਾ ਆ। ਹੁਣ ਤੁਸੀਂ ਹੈ ਨਾ, ਗੋਰੀਆਂ ਕਈ ਵੇਲੇ ਹੁੰਦੀਆਂ ਆ, ਉਹ ਨਹੀਂ ਪਾਈਆਂ ਹੁੰਦੀਆਂ ਸਕਰਟਾਂ ਸਕੂਟਾਂ, ਉਹੀ ਮਤਲਬ ਤੁਹਾਡਾ ਫਿਰ ਸਰੀਰ ਵੀ ਨੀ, ਮਤਲਬ ਮੈਨੂੰ ਹਿਸਾਬ ਨਾਲ ਕਹਿਣ ਦਾ ਮਤਲਬ ਕਿ ਚੇਂਜ ਕਰ ਲੈਣਾ ਚਾਹੀਦਾ ਜਦੋਂ ਹਨਾ ਏਜ ਤੁਹਾਡੀ ਹੋ ਗਈ ਹੈ। ਵੈਸੇ ਵੀ ਹਨਾ ਵੇ ਹੀ ਹੁੰਦਾ ਹੈ ਬਸ ਇੱਕ ਪਾਉਣ ਦਾ ਕੱਪੜੇ,
2: ਨਹੀਂ ਤੇ ਵੇਖੋ ਲੀੜਾ ਕੱਪੜਾ ਤੁਹਾਡਾ ਸੱਜ ਤਾਜੇ, ਇਹ ਨਾ ਇੱਕ ਇੱਕ ਹੱਦ ਤੱਕ ਇੱਕ ਕੁਛ ਸਾਲਾਂ ਤੱਕ ਤੁਹਾਨੂੰ ਲੁਕਾ ਸਕਦਾ, ਪਰ ਜਿਹੜੀ ਐਕਸੈਪਟੈਂਸ ਹੈ ਨਾ ਉਹ ਬਹੁਤ ਜ਼ਰੂਰੀ ਆ। ਉਹ ਚਾਹੇ ਤੁਹਾਡੇ ਤੁਹਾਡੇ ਜਿਹੜੀ ਇੱਕ ਵਧਣ ਦੀ ਏਜ ਵਧਣ ਨੂੰ ਜਿੰਨਾ ਚਿਰ ਆਪਾਂ ਗ੍ਰੇਸ ਨਹੀਂ ਮੰਨਦੇ, ਜਿੰਨਾ ਚਿਰ ਆਪਾਂ ਉਹਨੂੰ ਬੁਢਾਪਾ ਹੀ ਮੰਨ ਛੱਡਣਾ ਵਾ, ਉਹਨਾਂ ਚਿਰ ਤੱਕ ਬੰਦੇ ਨੂੰ ਸਮੱਸਿਆ ਆਉਂਦੀ। ਕਿੱਥੋਂ ਕੁ ਤੱਕ ਭੱਜ ਭੱਜ ਕੇ ਤੁਸੀਂ ਮਗਰ ਫੜ ਲਓਗੇ? ਨਹੀਂ ਨਹੀਂ, ਇਹ ਫੜੀ ਜਾਣ ਵਾਲੀ ਚੀਜ਼ ਨਹੀਂ ਆ, ਇਹ ਐਕਸੈਪਟ ਕਰਨ ਵਾਲੀ ਚੀਜ਼ ਆ। ਇਹ ਹਰ ਇੱਕ ਉਮਰ ਦੀ ਇੱਕ ਆਪਣੀ ਗ੍ਰੇਸ ਆ, ਉਸ ਗ੍ਰੇਸ ਦੇ ਵਿੱਚ ਆਉਣਾ, ਉਹਨੂੰ ਐਕਸੈਪਟ ਕਰਨਾ, ਉਹਨੂੰ ਇੰਜੋਏ ਕਰਨਾ, ਉਹ ਬਹੁਤ ਜ਼ਰੂਰੀ ਆ।
1: ਉਸ ਚ ਵੀ ਤੁਸੀਂ ਰੋਇਲੀ ਗ੍ਰੇਸਫੁਲ ਹੋਣ, ਮਤਲਬ ਮੈਂ ਤਾਂ ਇੰਨੀ ਕਈ ਕਈ ਆਂਟੀਆਂ ਆਉਂਦੀਆਂ 80-85 ਦੇ ਵਿੱਚ ਵੀ, ਪਰ ਉਹਨਾਂ ਦੇ ਸੂਟ ਤੁਸੀਂ ਦੇਖੋ, ਮਤਲਬ ਇੰਨੇ ਪ੍ਰੋਪਰ ਉਹਨਾਂ ਨੇ ਆਇਰਨ ਕੀਤੇ ਹੋਣੇ, ਤੇ ਇੰਨੇ ਸੋਹਣੇ ਪਿਓਰ ਦੇ ਦੁਪੱਟੇ, ਮਤਲਬ ਉਹਨਾਂ ਨੇ ਪਰਲ ਦੀ ਮਾਲਾ ਪਾਈ ਹੋਣੀ ਆ, ਮਤਲਬ ਜੋ ਵੀ ਹੈ ਨਾ, ਪਰ ਉਹਨਾਂ ਨੇ ਕੈਰੀ ਇੰਨੇ ਸੋਹਣੇ ਤਰੀਕੇ ਨਾਲ ਕੀਤਾ ਹੁੰਦਾ, ਤੁਹਾਨੂੰ ਦੇਖ ਕੇ ਲੱਗਦਾ ਕਿ ਵਾਹ ਯਾਰ।
2: ਥੈਂਕ ਯੂ ਮੈਡਮ,
1: ਥੈਂਕ ਯੂ ਜੀ,
0: ਥੈਂਕ ਯੂ ਜੀ,
2: ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ, ਹਾਂਜੀ 1674
3: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਗੱਲਾਂ ਬਾਤਾਂ ਸਾਡੀਆਂ ਅੱਜ ਚੱਲ ਰਹੀਆਂ ਨੇ ਪਹਿਰਾਵੇ ਦੇ ਉੱਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਬਿਲਕੁਲ ਪਹਿਰਾਵੇ ਦੀ ਵਾਕਈ ਗੱਲ ਚੱਲੀ ਹੈ ਹੁਣ ਆਪਾਂ ਸਾਰਾ ਕੁਛ ਤੇ ਲਗਭਗ ਮਤਲਬ ਕਈ ਚੀਜ਼ਾਂ ਤੇ ਆਪਾਂ ਕਵਰ ਕਰ ਚੁੱਕੇ ਹਾਂ ਪਰ ਮੈਨੂੰ ਲੱਗਦਾ ਕਈ ਵਾਰੀ ਆਪਾਂ ਕੱਪੜੇ ਭਾਵੇਂ ਕਈ ਵਾਰੀ ਹੁੰਦਾ ਕੋਈ ਫੈਸ਼ਨ ਚੱਲ ਰਿਹਾ ਹੈ ਕਈ ਵਾਰੀ ਹੁੰਦਾ ਕਿ ਤੁਹਾਡਾ ਕੋਈ ਫੇਵਰੇਟ ਕਲਰ ਹੁੰਦਾ ਹੈ ਜਾਂ ਤੁਸੀਂ ਕੰਫਰਟੇਬਲ ਪਰ ਕਈ ਕੱਪੜਿਆਂ ਨਾਲ ਆਪਣੀ ਯਾਦਾਂ ਵੀ ਜੁੜੀ ਹੁੰਦੀਆਂ ਬੜਾ ਇੱਕ ਇਮੋਸ਼ਨਲ ਬੌਂਡ ਹੁੰਦਾ ਹੈ ਜਿਵੇਂ ਹੁੰਦਾ ਹੈ ਕਿ ਮੰਨ ਲਓ ਕੋਈ ਫੁਲਕਾਰੀ ਦੀ ਚੁੰਨੀ ਹੈ ਕਿ ਤੁਹਾਡੀ ਮੰਮੀ ਨੇ ਤੁਹਾਨੂੰ ਦਿੱਤੀ ਹੈ ਤੁਹਾਨੂੰ ਲੱਗੇਗਾ ਕਿ ਇਹ ਭਾਵੇਂ ਹੁਣ ਇਹ ਮਤਲਬ ਇਸ 'ਚ ਟੁੱਕ ਵੀ ਗਈ ਹੈ ਕਈ ਜਗ੍ਹਾ ਤੋਂ ਰਹਿ ਵੀ ਗਈ ਹੈ ਲੇਕਿਨ ਤੁਹਾਡੀ ਉਹ ਇੰਨੀ ਮਿੱਠੀ ਯਾਦ ਜੁੜੀ ਹੁੰਦੀ ਹੈ ਤੁਸੀਂ ਉਹਨੂੰ ਸਾਂਭ ਕੇ ਰੱਖਦੇ ਹੋ ਭਾਵੇਂ ਤੁਸੀਂ ਪਾਓ ਨਾ ਪਾਓ ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਇੱਕ ਇਮੋਸ਼ਨਲੀ ਮਤਲਬ ਇੱਕ ਮਤਲਬ ਬੰਨ ਕੇ ਰੱਖਦੀ ਹੈ ਤੁਸੀਂ ਹਮੇਸ਼ਾ ਜਦੋਂ ਵੀ ਉਹਨੂੰ ਹੱਥ 'ਚ ਲੈਂਦੇ ਹੋ ਇਮੋਸ਼ਨਲ ਹੁੰਦੇ ਹੋ ਉੱਦਾਂ ਹੀ ਕਈ ਕੱਪੜੇ ਮਤਲਬ ਹੁੰਦੇ ਕਿ ਤੁਹਾਡੇ ਵਿਆਹ ਵਾਲੇ ਹੁੰਦੇ ਜਾਂ ਕਿਸੇ ਇੱਕ ਸਪੈਸ਼ਲ ਓਕੇਸ਼ਨ ਦੇ ਤੁਸੀਂ ਪਾਏ ਹੁੰਦੇ ਜਿਹੜੇ ਹੁਣ ਤੁਹਾਨੂੰ ਆਉਂਦੇ ਵੀ ਨਹੀਂ ਲੇਕਿਨ ਤੁਸੀਂ ਸਿਰਫ ਸੰਜੋ ਕੇ ਰੱਖਦੇ ਹੋ ਕਿਉਂਕਿ ਉਹਦੇ ਨਾਲ ਬੜੀਆਂ ਮਿੱਠੀਆਂ ਤੁਹਾਡੀ ਯਾਦਾਂ ਜੁੜੀਆਂ।
0: ਨਹੀਂ ਬਿਲਕੁਲ ਇਹ ਤਾਂ ਇਹ ਹੁੰਦਾ ਹੀ ਹੈ ਕਈ ਵਾਰੀ ਕਈਆਂ ਦੇ ਨਾਲ ਤੁਹਾਡਾ ਕੁਛ ਵੀ ਨਹੀਂ ਇੱਦਾਂ ਦਾ ਹੁੰਦਾ ਪਰ ਉੱਦਾਂ ਹੀ ਤੁਹਾਨੂੰ ਮਤਲਬ ਖੁਦ ਨੂੰ ਫੀਲਿੰਗ ਹੁੰਦੀ ਹੈ ਵੀ ਆਹ ਤੇ ਮੈਨੂੰ ਬਹੁਤ ਵਧੀਆ ਜੱਚਦੇ ਜਾਂ ਫਿਰ ਆਹ ਤੁਹਾਡੇ ਜਿਹੜੇ ਬੜੇ ਕੰਫਰਟੇਬਲ ਵੇਖੋ ਮੈਂ ਤੇ ਜੁੱਤੀ ਹੋ ਗਈ ਲੀੜੇ ਕੱਪੜੇ ਮੈਂ ਤੇ ਵਾਹਵਾ ਖੱਜਲ ਖੁਜਲ ਹੋ ਕੇ ਤੇ ਮੈਂ ਤੇ ਇੱਕ ਤੱਤ ਕੱਢਿਆ ਸੀ ਵੀ ਜੋ ਮਰਜ਼ੀ ਚੱਲ ਰਿਹਾ ਜਿੱਦਾਂ ਦਾ ਮਰਜ਼ੀ ਰਿਵਾਜ ਹੈ ਸਭ ਤੋਂ ਪਹਿਲੀ ਚੀਜ਼ ਇਹ ਹੋਣੀ ਚਾਹੀਦੀ ਹੈ ਵੀ ਤੁਸੀਂ ਉਹਦੇ 'ਚ ਕੰਫਰਟੇਬਲ ਆਪਾਂ ਔਖੇ ਸੌਖੇ ਹੋ ਕੇ ਐਵੇਂ ਮਤਲਬ ਆਹ ਜੁੱਤੀਆਂ ਉਹ ਜੁੱਤੀਆਂ ਸਟਾਈਲ ਕੱਪੜਿਆਂ ਦਾ ਉਹ ਸਟਾਈਲ ਕੱਪੜਿਆਂ ਦਾ ਪਰ ਜੇ ਉਹ ਤੁਹਾਨੂੰ ਚੀਜ਼ ਤੰਗ ਕਰ ਰਹੀ ਹਾਂ ਇੱਕ ਉਮਰ ਹੁੰਦੀ ਆ ਜਿਹਨੂੰ ਜਦੋਂ ਆਪਾਂ ਮਤਲਬ ਜਿਹਨੂੰ ਆਪਾਂ ਯੰਗਸਟਰ ਕਹਿ ਦਿੰਦੇ ਹਾਂ ਉਦੋਂ ਇਹਨਾਂ ਚੀਜ਼ਾਂ ਦਾ ਕੋਈ ਏਡਾ ਕੋਈ ਫਰਕ ਨਹੀਂ ਪੈਂਦਾ ਜਿੰਨਾ ਮਰਜ਼ੀ ਤੁਸੀਂ ਭੀੜਾ ਔਖਾ ਹੋ ਕੇ ਮਤਲਬ ਇੱਕ ਰਿਵਾਜ ਇਹ ਵੀ ਸੀ ਨਾ ਵੀ ਔਖੇ ਹੋ ਕੇ ਚੜ੍ਹਾਈ ਦੀਆਂ ਹੀ ਪੈਂਟਾਂ
1: ਚੂੜੀਦਾਰ ਮੈਨੂੰ ਯਾਦ ਕਿ ਪੋਲੀਥੀਨ ਪੈਰ ਤੇ ਬੰਨ ਕੇ ਵੀ ਅਸੀਂ ਚੜਾਈਏ ਨੇ ਕਿ ਉਹ ਮੈਨੂੰ ਲੱਗਦਾ ਹਰ ਕੁੜੀ ਰਿਲੇਟ ਕਰੇਗੀ ਕਿ ਜਿਹੜੀ ਪਜਾਮੀ ਵਾਲੇ ਸੂਟ ਪਹਿਲਾਂ ਚੱਲਦੇ ਹੁੰਦੇ ਸੀ ਚੂੜੀਦਾਰ ਹੁਣ ਤੇ ਪੈਂਟਸ ਦਾ ਰਿਵਾਜ
0: ਪਹੁੰਚਾ ਵੀ ਬਹੁਤ ਲੰਮਾ ਹੁੰਦਾ ਵਾ
1: ਤੇ ਉਹ ਲਿਟਰਲੀ ਪੈਰ ਤੇ ਤੁਸੀਂ ਪੰਜੇ ਤੇ ਪੂਰੀ ਪੋਲੀਥੀਨ ਬੰਨ ਕੇ ਪੂਰੀ ਗੰਢ ਲਾ ਕੇ ਹੁਣ ਤੇ ਉਹ ਇੱਦਾਂ ਚੜਾਈ ਦੀ ਹੁੰਦੀ ਸੀ ਕਿਉਂਕਿ ਥੱਲੋਂ ਚੂੜੀਆਂ ਬਣਨੀ ਤੇ ਉਹ ਥੱਲੋਂ ਟਾਈਟ ਤੇ ਉੱਪਰੋਂ ਠੀਕ ਹੋ ਜਾਂਦੀ ਸੀ ਉਹ
0: ਤਰੀਕੇ ਦੇ ਨਾਲ ਪਰ ਸਮੇਂ ਦੇ ਨਾਲ ਨਾ ਜਿੱਦਾਂ ਮੰਨ ਲਓ ਹੁਣ ਤੁਸੀਂ ਦੱਸ ਰਹੇ ਹੋ ਵੀ ਜਿਹੜੀ ਮਾਰਕੀਟ ਆ ਉਹ ਸਮੇਂ ਦੇ ਨਾਲ ਤੁਹਾਨੂੰ ਆਪਸ਼ਨਸ ਬਹੁਤ ਦੇ ਦਿੰਦੀ ਹੈ ਹੁਣ ਮੰਨ ਲਓ ਇਹ ਪਰਤ ਕੇ ਫੇਰ ਆਉਣਾ ਹੀ ਆਉਣਾ ਵਾ ਚੂੜੀਦਾਰ ਵਾਲਾ ਪਰ ਮੈਨੂੰ ਲੱਗ ਰਿਹਾ ਵੀ ਹੁਣ ਏਦਾਂ ਆਊਗਾ ਜਿੱਦਾਂ ਮੈਂ ਜੀਨਸ ਦੇ ਵਿੱਚ ਵੀ ਵੇਖਿਆ ਹੁਣ ਇਹ ਇੱਦਾਂ ਆਊਗਾ ਵੀ ਉਹ ਸਟ੍ਰੈਚੇਬਲ ਕੱਪੜਾ ਆਉਣ ਲੱਗ ਪਿਆ ਪਤਾ ਨਹੀਂ ਲੱਗਦਾ ਦੂਰੋਂ ਵੇਖਣ 'ਚ ਉਹ ਸੇਮ ਲੱਗਦਾ ਸੋ ਸਮੇਂ ਦੇ ਨਾਲ ਉਹ ਚੀਜ਼ਾਂ ਇਸ ਤਰੀਕੇ ਦੇ ਨਾਲ ਵੀ ਇਵੋਲਵ ਹੋ ਜਾਂਦੀਆਂ ਬਦਲ ਜਾਂਦੀਆਂ ਬੰਦੇ ਨੂੰ ਉਹ ਕਹਿੰਦੇ ਵੀ ਤੂੰ ਨਾ ਪਾ ਇੱਦਾਂ ਦਾ ਹੀ ਤੈਨੂੰ ਆਪਾਂ ਹੋਰ ਕੋਈ ਸੁੱਖ ਸਹੂਲਤ ਕੰਫਰਟੇਬਲ ਦੇ ਦਿੰਦੇ ਤੈਨੂੰ ਹੈ ਨਾ 357 ਤੁਸੀਂ ਆਉਂਦੇ ਰਹੋ ਜੀ
2: ਓਰੀਜਿਨ ਹੋਇਆ ਪਹਿਰਾਵਿਆਂ ਦਾ ਜੇ ਆਪਾਂ ਕਹੀਏ ਕਿ ਜਿੱਦਾਂ ਅਸੀਂ ਸਲਵਾਰ ਸੂਟ ਪਾਉਂਦੇ ਹਾਂ ਪੰਜਾਬੀ ਜਾਂ ਗੋਰਿਆਂ ਦੇ ਕੱਪੜੇ ਆ ਜਾਂ ਜਿਹੜੇ ਠੰਡੇ ਦੇਸ਼ ਆ ਉਹਨਾਂ ਦੇ ਉਹ ਸਾਰੇ ਮੇਰੇ ਹਿਸਾਬ ਨਾਲ ਵੈਦਰ ਦੇ ਨਾਲ ਓਰੀਜਿਨ ਹੋਇਆ ਨਾ ਜਿਵੇਂ ਆਪਾਂ ਮਿਡਲ ਈਸਟ ਜਾਈਏ ਉਹ ਕਵਰ ਕਰਦੇ ਆ ਸਿਰ ਸਾਰਾ ਕੁਛ ਤੇ ਬਟ ਹੁਣ ਫੈਸ਼ਨ ਜਿਹੜਾ ਫੈਸ਼ਨ ਦੇ ਨਾਲ ਨਾਲ ਸਾਰਾ ਕੁਛ ਹੀ ਚੇਂਜ ਹੋਈ ਜਾ ਰਿਹਾ ਤੇ ਪਰ ਮੈਂ ਕਹੂੰਗੀ ਕਿ ਜੇ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਆਪ ਵੀ ਕੰਫਰਟੇਬਲ ਹੋ ਬਟ ਜਿੱਥੇ ਵੀ ਤੁਸੀਂ ਜਾਂਦੇ ਹੋ ਜਾਂ ਜਿੱਦਾਂ ਦੇ ਤੁਸੀਂ ਮਾਹੌਲ ਚ ਜਾਂਦੇ ਹੋ ਉੱਥੇ ਅਦਰ ਜਿਹੜੇ ਦੂਸਰੇ ਲੋਕ ਹੈ ਉਹ ਵੀ ਕੰਫਰਟੇਬਲ ਫੀਲ ਹੋਣ ਤੇ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਪਹਿਲਾਂ ਦਰਜੀ ਕਹਿੰਦੇ ਹੁੰਦੇ ਸੀ ਵੀ ਨਹੀਂ ਕੁੜੀਏ ਤੂੰ ਏਦਾਂ ਦਾ ਨੀ ਪਾਉਣਾ ਹਨਾ ਤੇ ਹੁਣ ਤੁਹਾਨੂੰ ਜਿਹੜੀ ਤੁਹਾਡੀ ਬੁਟੀਕ ਵਾਲੀ ਤੁਸੀਂ ਜਿੰਨਾ ਮਰਜ਼ੀ ਨੂੰ ਕਹਿਣਾ ਨਹੀਂ ਨਹੀਂ ਤੁਸੀਂ ਨਹੀਂ ਨਹੀਂ ਏਦਾਂ ਕਰੋ ਏਦਾਂ ਕਰੋ ਜਿੰਨਾ ਪਰਸਨਲੀ ਮੈਨੂੰ ਡੀਪ ਗਲੇ ਨਹੀਂ ਚੰਗੇ ਲੱਗਦੇ ਵਧੀਆ ਹਨਾ ਬੈਕ ਤੋਂ ਹਨਾ ਤੇ ਮੈਂ ਉਹਨਾਂ ਨੂੰ ਵਾਰ ਵਾਰ ਕਹੂੰਗੀ ਪਲੀਜ਼ ਮੇਰਾ ਗਲਾ ਤੁਸੀਂ ਨਹੀਂ ਵੱਡਾ ਬਣਾਉਣਾ ਹਨਾ ਤੇ ਉਹਨਾਂ ਨੇ ਫੇਰ ਵੀ ਪਤਾ ਨੀ ਕੀ ਉਹਨਾਂ ਨੂੰ ਮਿਲਦਾ ਮੈਨੂੰ ਸਮਝ ਨੀ ਆਉਂਦੀ ਕਿ ਕਿਉਂ ਏਦਾਂ ਕਰਦੇ ਆ ਨਾ ਤੇ ਯਾ ਸੋ ਮੇਨ ਤਾਂ ਇਹੀ ਹੈ ਕਿ ਜਿਹੜਾ ਕੱਪੜਾ ਪਾ ਕੇ ਜਿਵੇਂ ਤੁਸੀਂ ਆਪਾਂ ਕਹਿੰਦੇ ਕਿ ਜਦੋਂ ਆਪਾਂ ਪਾ ਲਿਆ ਜੇ ਤੁਹਾਨੂੰ ਬਿਲਕੁਲ ਹੀ ਲੱਗਦਾ ਤੁਹਾਨੂੰ ਅਨਕੰਫਰਟੇਬਲ ਥੋੜਾ ਜਿਹਾ ਲੱਗਦਾ ਆ ਤੇ ਉਹ ਕਦੀ ਨਾ ਪਾਓ ਕਿਉਂਕਿ ਤੁਹਾਡੇ ਚ ਫਿਰ ਕੋਨਫੀਡੈਂਸ ਨੀ ਰਹਿੰਦਾ ਜੇ ਤੁਸੀਂ ਬਾਹਰ ਜਾਂਦੇ ਹੋ ਤਾਂ ਤੁਹਾਡਾ ਜਿਹੜਾ ਫੋਕਸ ਹੈ ਉਹ ਹਰ ਵੇਲੇ ਤੁਹਾਡਾ ਏਦਾਂ ਹੀ ਰਹਿੰਦਾ ਹਾਏ ਮੇਰਾ ਕਦੀ ਇੱਧਰੋਂ ਡਰੈਸ ਨੂੰ ਨੀਚੇ ਕਰੀ ਜਾਓ, ਗਲੇ ਨੂੰ ਉੱਪਰ ਉੱਪਰ ਨੂੰ ਕਰੀ ਜਾਓ, ਹਨਾ। ਸੋ ਲਾਈਕ ਤੁਹਾਡਾ ਕੋਨਫੀਡੈਂਸ ਘੱਟਦਾ ਇਹਦੇ ਨਾਲ ਨਾ, ਜੇ ਤੁਸੀਂ ਕੰਫਰਟੇਬਲ ਨੀ ਹੈਗੇ।
0: ਬਿਲਕੁਲ, ਬੜਾ ਕੁਛ ਹੈ ਜੀ, ਕੋਨਫੀਡੈਂਸ ਤੁਹਾਡਾ ਖੁਦ ਦਾ ਘਟਦਾ ਵਧਦਾ ਵਾ, ਜਿੱਥੇ ਤੁਸੀਂ ਜਾ ਰਹੇ ਹੋ ਜਿਨ੍ਹਾਂ ਨਾਲ ਮਿਲ ਰਹੇ ਹੋ ਉਹਨਾਂ ਦੇ ਵਿੱਚ ਤੁਹਾਡੀ ਰਿਸਪੈਕਟ ਵਧਦੀ ਜਾਂ ਘਟਦੀ ਆ।
2: ਹਾਂਜੀ, ਜਿੱਦਾਂ ਯਾਸ਼ ਜੀ ਕਹਿ ਰਹੇ ਸੀ ਕਿ ਡਾਰਵਿਨ ਚ ਅਸੀਂ ਮਤਲਬ ਡਰੈਸਿਸ ਪਾ ਕੇ ਜਾਂਦੇ ਸੀ ਤੇ ਇੱਥੇ ਗਏ ਤਾਂ ਓਬਵੀਅਸਲੀ ਹੁਣ ਇੱਥੇ ਆਪਣੀ ਕਮਿਊਨਿਟੀ ਕਾਫੀ ਜ਼ਿਆਦਾ, ਆਪਾਂ ਸਾਰੇ ਸੂਟ ਪਾਉਂਦੇ ਹਾਂ, ਇੰਜੋਏ ਕਰਦੇ ਹਾਂ। ਸੋ ਮਤਲਬ ਕਿ ਵੀ ਕੰਸਿਡਰਿੰਗ ਅਦਰ ਦੂਜਿਆਂ ਨੂੰ ਵੀ, ਹਨਾ, ਕਰੋ ਜੋ ਵੀ ਪਾਓ, ਹਨਾ, ਵੀ ਬਾਕੀ ਵੀ ਅਨਕੰਫਰਟੇਬਲ ਨਾ ਹੋਣ। ਤੇ ਇੱਕ ਜਿਹੜੀ ਵੈਦਰ ਦੀ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸਦੀ ਹਾਂ, ਤੁਹਾਨੂੰ ਸ਼ਾਇਦ ਪਤਾ ਹੀ ਹੋਣਾ ਫਨੀ ਜੀ, ਕਿ ਜਦੋਂ ਤੁਸੀਂ ਕੁਈਨਸਲੈਂਡ ਜਾਂਦੇ ਹੋ, ਜੇ ਤੁਸੀਂ ਗੋਲਡ ਕੋਸਟ ਬ੍ਰਿਸਬਨ ਕ੍ਰੋਸ ਕਰ ਜਾਂਦੇ ਹੋ ਤੇ ਪਤਾ ਨੀ ਕੀ ਹੋ ਜਾਂਦਾ ਉੱਥੇ ਲੋਕਾਂ ਨੂੰ, ਹਨਾ। ਮਤਲਬ ਕਿ ਉਹਨਾਂ ਨੇ ਜਿਹੜੇ ਬੀਚ ਤੇ, ਜਿਵੇਂ ਹੁਣ ਇੱਥੇ ਮੈਲਬਰਨ ਚ ਲੋਕਾਂ ਨੂੰ ਬੜੀ ਸੈਂਸ ਹੈ, ਚਾਹੇ ਜਿਹੜੇ ਬੀਚ ਦੇ ਵਿੱਚ ਆਪਾਂ ਨਹੀਂ ਕੱਪੜੇ ਪਾਉਂਦੇ ਬਟ ਜਿਹੜੇ ਵੈਸਟਰਨ ਲੋਕ ਪਾਉਂਦੇ ਆ, ਬਟ ਜਦੋਂ ਉਹਨਾਂ ਨੇ ਉੱਥੋਂ ਆਉਣਾ ਆ, ਉਹਨਾਂ ਨੇ ਆਪਣੇ ਟਾਵਲ ਪੇਟ ਲੈਣੇ ਜਾਂ ਪ੍ਰੋਪਰ ਕੱਪੜੇ ਪਾ ਲੈਣੇ ਆ, ਹਨਾ। ਤੇ ਜਦੋਂ ਤੁਸੀਂ ਬ੍ਰਿਸਬਨ ਤੋਂ ਪਰੇ ਜਾਣਾ ਆ, ਸਨਸ਼ਾਈਨ ਕੋਸਟ ਨੂਸਾ ਅੱਗੇ ਜਾਂਦੇ ਹੋ, ਤੇ ਉਹ ਲੋਕੀ ਤਾਂ ਉਹੀ ਕੱਪੜੇ ਪਾ ਕੇ ਸ਼ੋਪਿੰਗ ਸੈਂਟਰਾਂ ਚ ਘੁੰਮਦੇ ਆ, ਨੰਗੇ ਪੈਰ, ਹਨਾ। ਮੈਨੂੰ ਲੱਗਦਾ ਹੁੰਦਾ ਵੀ ਇੰਨੀ ਇਹਨਾਂ ਨੂੰ ਕਿੰਨੀ ਗਰਮੀ ਲੱਗ ਰਹੀ ਹੈ, ਕੰਫਰਟੇਬਲੀ ਆਪਣਾ ਸਮਾਨ ਵੀ ਨੀ ਗਰੋਸਰੀ ਲੈ ਸਕਦੇ, ਹਨਾ, ਕਿ ਉਹ ਕੱਪੜੇ ਪਾਏ ਨਾ ਪਾਏ ਇੱਕ ਬਰਾਬਰ ਹੁੰਦੇ ਆ, ਨਾ, ਮਤਲਬ ਕਿ ਓਦਾਂ ਹੀ ਉਹੀ ਕੱਪੜੇ ਗਿੱਲੇ ਘੁੰਮਦੇ ਫਿਰਦੇ ਆ, ਮਤਲਬ ਬੜਾ ਹੀ ਮੈਨੂੰ ਲੱਗਦਾ ਹੁੰਦਾ ਕਿ ਇਹ ਕਿਹੜਾ ਵੈਦਰ ਹੈ ਵੀ
0: ਨਹੀਂ। ਤੁਸੀਂ ਸ਼ਾਇਦ ਇੱਥੇ ਵੀ ਜਿਹੜੇ ਬੀਚ ਵਾਲੇ ਇਲਾਕੇ ਆ ਨਾ, ਕਈ ਜਿਹੜੇ ਬਾਹਰ ਜਿੱਦਾਂ ਤੁਸੀਂ ਥੋੜਾ ਜਿਹਾ ਨਿਕਲ ਜਾਂਦੇ ਉਹ ਵੱਖਰੀ ਗੱਲ ਹੈ, ਸੇਂਟ ਕਿਲਡਾ ਜਾਂ ਕਿਵੇਂ ਤੇ ਬਾਕ, ਪਰ ਜੇ ਤੁਸੀਂ ਮਤਲਬ ਮੰਨ ਲਓ ਜਿਹੜੇ ਬੀਚ ਤੇ ਬੀਚ ਦੇ ਨਾਲ ਹੀ ਜਿਹੜੇ ਸੜਕੋਂ ਪਾਰ ਸ਼ੋਪਿੰਗ ਆ ਤੇ ਉੱਥੇ ਵੀ ਲਗਭਗ ਤੁਸੀਂ ਮਤਲਬ ਹੋ ਸਕਦਾ ਬਹੁਤ ਜ਼ਿਆਦਾ ਹੋਵੇ ਜਿੱਥੋਂ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਇੱਥੇ ਵੀ ਇੱਦਾਂ ਹੀ ਆ, ਕਿਉਂਕਿ ਉੱਥੇ ਹੁਣ ਮੰਨ ਲਓ ਤੁਸੀਂ ਬਾਅਦ ਵਿੱਚ ਜਾ ਕੇ ਤੁਸੀਂ ਸਮਾਨ ਲੈਣਾ ਵਾ, ਲੈ ਕੇ ਘਰ ਜਾਣਾ ਵਾ ਤੇ ਠੀਕ ਆ ਉੱਥੇ, ਕਿਉਂਕਿ ਸਾਰੇ ਇੱਕੋ ਜਿਹੇ ਆ ਨਾ, ਵੇਖੋ ਵੇਖੀ ਫਿਰ ਵੇਖੋ ਵੇਖੀ ਵੀ ਬੜੀਆਂ ਚੀਜ਼ਾਂ ਹੁੰਦੀਆਂ।
2: ਹਾਂਜੀ ਹਾਂਜੀ,
0: ਪਰ ਉਹੀ ਆ ਨਾ ਕਿ ਹੁਣ ਇਸ ਚੀਜ਼ ਦਾ ਵੀ ਕੌਣ ਆਖੇ ਵੀ ਆਪਾਂ ਕਿਨੂੰ ਕਿਨੂੰ ਸਹੀ ਲੱਗਣਾ, ਕਿਉਂਕਿ ਦਾਇਰਾ ਬਹੁਤ ਵੱਡਾ ਹੋ ਗਿਆ ਹੁਣ ਇੱਥੇ ਮੰਨ ਲਓ ਇੰਨੀਆਂ ਜ਼ਿਆਦਾ ਕਮਿਊਨਿਟੀਜ਼ ਨੇ ਤੇ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਦਿਮਾਗ 'ਚ ਇਹ ਵੀ ਚੀਜ਼ ਹੋਊਗੀ ਵੀ ਇਹ ਆਪਣੇ ਹਿਸਾਬ ਦੇ ਨਾਲ ਵੇਖਣ, ਅਸੀਂ ਕਿਉਂ ਵੇਖੀਏ ਇਹਨਾਂ ਦੇ ਹਿਸਾਬ ਦੇ ਨਾਲ।
2: ਹਾਂਜੀ ਹਾਂਜੀ, ਉਹੀ ਹੈ ਨਾ ਵੀ ਜਿਵੇਂ ਆਪਾਂ ਕਹਿੰਦੇ ਹਾਂ ਕਿ ਦੂਸਰੇ ਨੂੰ ਵੀ ਕੰਸੀਡਰ ਕਰੋ, ਤੇ ਕਈ ਵਾਰੀ ਅਸੀਂ ਸੋਚਦੇ ਹੀ ਨਹੀਂ, ਅਸੀਂ ਕਹਿੰਦੇ ਹਾਂ ਵੀ ਜੋ ਮਰਜ਼ੀ, ਹੈ ਨਾ, ਵੀ ਅਸੀਂ ਪਾਈਏ ਕਿਸੇ ਨੂੰ, ਅਸੀਂ ਕਿਸੇ ਨੂੰ ਕੀ ਮਤਲਬ ਹੈ ਨਾ ਕਹਿਣ ਦਾ।
0: ਨਹੀਂ ਪਰ ਚਲੋ ਆਪਾਂ ਤੇ ਕਹਾਂਗੇ ਵੀ ਸਾਰੀ ਭਾਵੇਂ ਜਿਹੜਾ ਮਰਜ਼ੀ ਕਲਚਰ ਹੈ, ਭਾਵੇਂ ਗੋਰੇ ਆ ਭਾਵੇਂ ਆਪਾਂ, ਜਿਹੜਾ ਮਰਜ਼ੀ ਕਲਚਰ ਹੈ ਉਹਦੇ ਵਿੱਚ ਪਿੱਛੇ ਚਲੇ ਜਾਓ ਤੇ ਅਹਿਮੀਅਤ ਇਹੋ ਹੀ ਆ ਪਹਿਰਾਵੇ ਦੀ, ਹੈ ਨਾ, ਉਹ ਵੱਖਰੀ ਗੱਲ ਹੈ ਵੀ ਅੱਗੇ ਹੌਲੀ ਹੌਲੀ ਉਹਨੂੰ ਜਿਹੜਾ ਤੋੜ ਮਰੋੜ ਕੇ ਤੇ ਆਪਾਂ ਜਾਂ ਮੰਨ ਲਿਆ ਵਾ ਜਾਂ ਸਾਨੂੰ ਇਹ ਦੱਸਿਆ ਗਿਆ ਵੀ ਸਾਡੇ 'ਚ ਤਾਂ ਇੱਦਾਂ ਹੀ ਚੱਲਦਾ ਵਾ, ਕਿਸੇ 'ਚ ਕਦੀ ਵੀ ਕਿਤੇ ਵੀ ਇੱਦਾਂ ਨਹੀਂ ਚੱਲਿਆ,
2: ਇੱਦਾਂ ਨਹੀਂ ਚੱਲਦਾ। ਹਾਂਜੀ,
0: ਸਾਰੇ ਇਨਸਾਨ ਸੇਮ ਹੀ ਨੇ, ਸਾਰੇ ਇਨਸਾਨਾਂ ਦੇ ਜਿਹੜੇ ਐਟੀਕੇਟਸ ਨੇ ਉਹ ਸੇਮ ਹੀ ਨੇ, ਸਿਰਫ ਅਸੀਂ ਆਪਣੇ ਆਪਣੇ ਜਾਂ ਧਾਰਨਾਵਾਂ ਬਣਾ ਲਈਆਂ ਵਾ ਜਾਂ
2: ਜਿੱਦਾਂ ਵੀ ਹੁਣ ਕਹੀਏ ਕਿ ਸਾਨੂੰ ਕੰਫਰਟੇਬਲ ਜਿਹੜੀ ਚੀਜ਼ ਲੱਗਦੀ ਹੈ ਅਸੀਂ ਉਹਨੂੰ ਮੰਨ ਕੇ ਕਿ ਅਸੀਂ ਕਹਿੰਦੇ ਹਾਂ ਕਿ ਚਲੋ ਇਹ ਤਾਂ ਜਿੱਦਾਂ ਅੰਦਰ ਆਵਰ ਲਾਈਫ ਆਵਰ ਵੇ, ਹਨਾ, ਮਾਈ ਲਾਈਫ ਮਾਈ ਵੇ।
0: ਥੈਂਕ ਯੂ ਤੁਹਾਡਾ,
2: ਨਹੀਂ ਨਹੀਂ ਬਹੁਤ ਵਧੀਆ, ਥੈਂਕ ਯੂ, ਬਹੁਤ ਅੱਛਾ ਟਿਪ ਹੈ ਕਹਿਣਾ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ ਤੁਹਾਡਾ ਜੀ
0: ਜੀ, ਥੈਂਕ ਯੂ ਜੀ।
1: ਇਹ ਤੇ ਵਾਕਈ ਬਹੁਤ ਗੱਲ ਸਹੀ ਹੈ ਕਿ ਹਾਂ ਜਿਵੇਂ ਇਹ ਚੀਜ਼ ਤੇ ਹੈ ਕਿ ਆਪਾਂ ਸੋਚ ਲੈਂਦੇ ਹਾਂ ਕਿ ਮੇਰੇ ਮਤਲਬ, ਲੇਕਿਨ ਮੇਰੇ ਅਕੋਰਡਿੰਗ ਹੈ, ਲੇਕਿਨ ਕਈ ਵਾਰੀ ਨਾ ਆਪਾਂ ਇਹ ਨਹੀਂ ਦੇਖਦੇ ਹਾਲੇ ਦੁਆਲੇ ਆਪਾਂ ਕੀ ਮਤਲਬ ਲੋਕੀ, ਤੁਸੀਂ ਆਪਣੇ ਆਪ ਹੀ ਆਪਣਾ ਮਤਲਬ ਕਹਿ ਲਓ ਜਲੂਸ ਕਢਾਉਂਦੇ ਹੋ। ਇਹ ਵੀ ਹੈ ਕਿ ਕਿਉਂਕਿ ਨਾ ਆਪਾਂ ਨੂੰ ਕਈ ਵਾਰੀ ਪਤਾ ਵੀ ਨਹੀਂ ਹੁੰਦਾ, ਕਿਉਂਕਿ ਤੁਸੀਂ ਇੰਨੇ ਗਿੱਜੇ ਹੁੰਦੇ, ਕੰਫਰਟੇਬਲ ਹੋ ਜਾਂਦੇ ਉਸ ਚੀਜ਼, ਤੁਹਾਨੂੰ ਪਤਾ ਵੀ ਨਹੀਂ ਹੁੰਦਾ ਨੋਟਿਸ ਕੋਈ ਕਰ ਰਿਹਾ ਕੋਈ। ਕਈ ਲੋਕੀ ਹੁੰਦੇ ਮਸਤ ਮੌਲਾ ਕਿ ਹੂ ਕੇਅਰਸ ਵਾਲਾ ਐਟੀਟਿਊਡ ਹੁੰਦਾ।
0: ਵੇਖੋ ਬੜੇ ਬੜੇ ਜਸਟੀ ਰੀਜ਼ਨ ਨੇ, ਬੜੇ ਸਾਰੇ
1: ਹਰ ਇੱਕ ਚੀਜ਼ ਦੇ,
0: ਹਨਾ, ਹਰ ਇੱਕ ਚੀਜ਼ ਦੇ ਕਾਰਨ ਨੇ। ਇੱਕ ਵੱਡਾ ਕਾਰਨ ਤੇ ਜਿਹੜਾ ਵਾ ਵੇਖੋ ਸਾਡਾ ਸਾਡੀ ਕੋਸਮੈਟਿਕ ਇੰਡਸਟਰੀ ਆ, ਉਹਦੇ ਵਿੱਚ ਤੁਸੀਂ ਮਤਲਬ ਜਿਹੜੀ ਚੀਜ਼ ਉਹ ਕਹਿੰਦੇ ਹੁੰਦੇ ਵੀ ਤੁਸੀਂ ਪੈਸਾ ਲਾਇਆ ਵਾ ਉਹ ਤੁਸੀਂ ਫਿਰ ਇਸੇ ਕਰਕੇ ਲਾਇਆ ਵਾ ਵੀ ਮੈਂ ਉਹਦੀ ਨੁਮਾਇਸ਼ ਲਾਉਣੀ ਆ, ਹੈ ਨਾ, ਉਹ ਵੱਖਰੀ ਗੱਲ ਆ ਵੀ ਆਪਾਂ ਕਿੰਨਾ ਕੁ ਵਾਜਬ ਸਮਝਦੇ ਹਾਂ ਅਤੇ ਕਿੰਨਾ ਕੁ ਨਹੀਂ ਸਮਝਦੇ, ਭਾਵੇਂ ਉਹ ਸਾਡਾ ਲੀੜਾ ਕੱਪੜਾ ਆ, ਭਾਵੇਂ ਉਹ ਸਾਡਾ ਸਰੀਰ ਆ, ਈਵਨ ਕੀ ਮੁੰਡੇ ਕੀ ਕੁੜੀਆਂ, ਇੱਕ ਉਮਰ ਹੁੰਦੀ ਵੀ ਆ ਉਸ ਚੀਜ਼ ਦੀ। ਫਿਰ ਦੂਸਰਾ ਸਾਡੀਆਂ ਫਿਲਮਾਂ, ਸਾਡੇ ਗਾਣੇ, ਆਪਾਂ ਜੋ ਕੁਛ ਵੇਖਦੇ ਹਾਂ ਉਹਦੇ ਵਿੱਚ ਉਹ ਕਿਹੜੇ ਤਰੀਕੇ ਦੇ ਨਾਲ ਵਿਚਰਦੇ ਆ, ਆਮ ਬੰਦਾ ਜਿਹੜਾ ਵਾ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ। ਸੋ ਇਸ ਕਰਕੇ ਹਾਂ, ਫੈਸ਼ਨ ਫਿਰ ਉਸ ਤਰੀਕੇ ਤੋਂ ਉੱਥੋਂ ਵੀ ਡਰਾਈਵ ਕਰਦਾ। ਇੱਕ ਹਮੇਸ਼ਾ ਇੱਕ ਉਮਰ ਹੁੰਦੀ ਆ ਜਦੋਂ ਨਾ ਬੰਦੇ ਨੂੰ ਅਹਿਸਾਸ ਹੁੰਦਾ, ਉਹਨੂੰ ਇਹ ਲੱਗਦਾ ਵੀ ਮੈਨੂੰ ਹੁਣ ਦੁਨੀਆਦਾਰੀ ਦੀ ਸਮਝ ਆ ਗਈ ਹੈ, ਮੈਨੂੰ ਹੁਣ ਕੋਈ ਨਾ ਦੱਸੇ, ਅਤੇ ਜਾਂ ਫਿਰ ਜੇ ਕੋਈ ਦੱਸੇ ਤਾਂ ਫਿਰ ਉਹਦੇ ਲਈ ਇੱਕ ਉਹ ਐਕਸਕਿਊਜ਼ ਹੁੰਦਾ। ਮਤਲਬ ਆਪਣੇ ਮਤਲਬ ਵੱਡੇ ਅਕਸ 'ਤੇ ਨਾ ਜਾਓ, ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਤੁਸੀਂ ਵੇਖ ਲਓ। ਬੱਚਿਆਂ ਦੀ ਇੱਕ ਉਮਰ ਹੁੰਦੀ ਹੈ ਜਦੋਂ ਤੁਹਾਨੂੰ ਇਹ ਉਹ ਸੋਚਣਾ ਸ਼ੁਰੂ ਕਰ ਦਿੰਦੇ ਆ ਵੀ ਤੁਹਾਡੇ ਹੁਣ ਪੁਰਾਣੇ ਵਿਚਾਰ ਨੇ,
1: ਉਹ ਪਲੀਜ਼ ਤੁਹਾਨੂੰ ਕੁਛ ਨਹੀਂ ਪਤਾ,
0: ਤੁਹਾਨੂੰ ਕੁਛ ਨਹੀਂ ਪਤਾ। ਹਾਂ, ਪਰ ਜੇ ਸਿਰਫ ਉਹ ਇੰਨਾ ਕਿ ਮੰਨ ਲਓ ਧਿਆਨ ਦੇ ਵਿੱਚ ਰੱਖਣ, ਜਾਂ ਸੰਭਵ ਆਪਾਂ ਉਹਨਾਂ ਦੇ ਧਿਆਨ ਦੇ ਵਿੱਚ ਕਿਸੇ ਤਰ੍ਹਾਂ ਰਖਾ ਛੱਡੀਏ ਵੀ ਉਹਨਾਂ ਨੇ ਵੀ ਇੱਕ ਸਟੇਜ 'ਤੇ ਸਾਡੇ ਜਿੱਡੇ ਹੋਣਾ, ਅਤੇ ਫਿਰ ਉਹਨਾਂ ਦੇ ਵੀ ਬੱਚਿਆਂ ਨੇ ਇਹ ਚੀਜ਼ ਕਹਿਣੀ ਆ ਵੀ ਤੁਹਾਨੂੰ ਨਹੀਂ ਪਤਾ, ਆਪਾਂ ਵੀ ਇਹ ਚੀਜ਼ ਕਹਿ ਕੇ ਆਏ ਹਾਂ। ਤੁਹਾਡੇ ਬੱਚੇ ਤੁਹਾਨੂੰ ਕਹਿੰਦੇ ਆ ਅੱਗੇ ਤੋਂ ਅੱਗੇ ਉਹ ਚੀਜ਼ ਜਿਹੜੀ ਇਸੇ ਤਰ੍ਹਾਂ ਰਿਪੀਟ ਹੁੰਦੀ ਰਹਿੰਦੀ ਹੈ। ਪਰ ਹਾਂ, ਇੱਕ ਦਾਇਰਾ ਹੁੰਦਾ ਇਹ ਅਲੱਗ ਅਲੱਗ ਵਿਸ਼ਿਆਂ ਨੂੰ ਲੈ ਕੇ, ਜੇ ਆਪਾਂ ਚਲੋ ਪਹਿਰਾਵੇ ਤੱਕ ਹੀ ਸੀਮਿਤ ਰਹਿੰਦੇ ਹਾਂ, ਅਤੇ ਉੱਥੇ ਹੋਰ ਤਰ੍ਹਾਂ ਦੇ ਜਿਹੜਾ ਉਹ ਸਿਰਫ ਇੱਕ ਮੈਨੂੰ ਲੱਗਦਾ ਉੱਥੋਂ ਤੱਕ ਸ਼ਾਇਦ ਇੰਨਾ ਕੁ ਹੀ, ਚਲੋ ਵੱਡੇ ਸ਼ਹਿਰਾਂ ਤੱਕ ਪਹੁੰਚ ਗਈਆਂ ਉਹ ਚੀਜ਼ਾਂ, ਪਰ ਛੋਟੇ ਪੱਧਰ ਦੇ ਉੱਤੇ ਸਿਰਫ ਇੰਨਾ ਕੁ ਹੀ ਵੀ ਇੰਨਾ ਮਹਿੰਗਾ ਪਾਉਣ ਦੀ ਲੋੜ ਹੈ, ਹਨਾ, ਇੰਨਾ ਜ਼ਿਆਦਾ
1: ਉੱਥੇ ਕਹਿ ਕੇ ਢਾਲ ਦਿੱਤਾ ਜਾਂਦਾ ਸੀਗਾ ਪੈਸੇ ਨਾਲ ਕਰਕੇ ਨਾ, ਕਿ ਰਹਿਣ ਦੋ ਨਾ ਇੰਨਾ ਮਹਿੰਗਾ ਕਿਉਂ, ਆਪਣੇ ਕਿਹੜੇ ਘਰ ਦਾ ਵਿਆਹ ਹੈ ਨਾ, ਇੱਦਾਂ ਕਰਕੇ ਕੁਛ ਇੱਕ ਤਰੀਕੇ ਸੀਗੇ ਹਨਾ,
0: ਉਹ ਉੱਥੋਂ ਕੁ ਤੱਕ ਸੀਗਾ ਸ਼ਾਇਦ। ਅਤੇ ਹੁਣ ਅਫਕੋਰਸ ਸਮੇਂ ਦੇ ਨਾਲ ਹੌਲੀ ਹੌਲੀ ਉਹ ਚੀਜ਼ਾਂ ਅੱਗੇ ਵੱਧਦੀਆਂ, ਜਿੱਦਾਂ ਹੁਣ ਤੁਸੀਂ ਟੇਲਰ ਦੀ ਗੱਲ ਕਰ ਰਹੇ ਭੈਣ ਜੀ ਹੁਣੀ, ਅਤੇ ਟੇਲਰ ਦਾ ਹੁਣ ਤਾਂ ਮਤਲਬ ਅੱਗੇ ਹੁੰਦਾ ਵੀ ਸਾਰੇ ਪਰਿਵਾਰ ਦਾ ਇੱਕੋ
1: ਹੀ ਹੋਣਾ,
0: ਅਤੇ ਹੁਣ ਮੈਨੂੰ ਲੱਗਦਾ ਵਾ ਵੀ ਹਰ ਇੱਕ ਦਾ ਵੱਖਰਾ ਵੱਖਰਾ ਵਾ, ਹੈ ਨਾ। ਹੁਣ ਮਤਲਬ ਚਲੋ ਬੰਦੇ ਜਨਾਨੀਆਂ ਦੇ ਤਾਂ ਵੱਖਰੇ ਹੋ ਹੀ ਗਏ ਆ, ਪਰ ਨਾਲ ਦੀ ਨਾਲ
1: ਏਜ ਗਰੁੱਪ ਦੇ ਅਕੋਰਡਿੰਗ,
0: ਹਾਂ, ਹਰ ਇੱਕ ਮੈਂਬਰ ਦਾ ਅਲੱਗ ਅਲੱਗ ਹੋ ਗਿਆ ਵੀ ਉਹਨੇ ਇਹਦੇ ਕੋਈ ਜਾਣਾ ਵਾ, ਇੱਥੋਂ ਹੀ ਉਹਨੇ ਸਵਾਉਣਾ ਵਾ, ਆਹ ਮੇਰੇ ਟੇਸਟ ਆ, ਆਹ ਮੇਰੇ ਅਕੋਰਡਿੰਗ। ਫਿਰ ਉੱਥੇ ਉਹ ਚੀਜ਼ਾਂ ਹੌਲੀ ਹੌਲੀ ਜਿੱਥੇ ਮਹਿੰਗੀਆਂ ਹੋਈ ਜਾਂਦੀਆਂ ਉੱਥੇ ਉਹ ਬਹੁਤ ਜ਼ਿਆਦਾ ਯਾਦ ਆ ਜਾਂਦਾ ਵਾ ਬਾਪੂ, ਤੇ ਉਹ ਸਾਡਾ ਇੱਕ ਮਿੱਤਰ ਹੈ, ਉਹਦਾ ਇੱਕ ਬੋਸ ਸੀਗਾ, ਮੈਨੂੰ ਨਾਂ ਭੁੱਲ ਗਿਆ, ਤੇ ਉਹ ਕਹਿੰਦਾ ਉਹ ਨਾ ਮਤਲਬ ਇਸ ਵਿਸ਼ੇ ਦੇ ਉੱਤੇ ਕਹਿੰਦਾ ਉਹਦਾ ਉਹ ਕਹਿੰਦਾ ਹੁੰਦਾ ਵੀ ਜਦੋਂ ਇਨਸਾਨ ਜਦੋਂ ਜੰਗਲਾਂ 'ਚ ਰਹਿੰਦਾ ਸੀ ਨਾ, ਅਤੇ ਉਦੋਂ ਉਹ ਕੁਛ ਨਹੀਂ ਪਾਉਂਦਾ, ਉਹ ਜਾਨਵਰ ਹੀ ਹੈ ਨਾ, ਉੱਦਾਂ ਨੰਗ ਧੜੰਗਾ ਉੱਦਾਂ ਹੀ ਫਿਰਦਾ ਸੀ ਜੰਗਲਾਂ 'ਚ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਉਹਨੂੰ ਸੋਝੀ ਆਈ, ਅਤੇ ਸ਼ਾਇਦ ਉਹਨੇ ਪੱਤੇ ਪੁੱਤੇ ਵਰਤਣੇ ਲਪੇਟਣੇ ਸ਼ੁਰੂ ਕਰ ਦਿੱਤੇ, ਅਤੇ ਹੌਲੀ ਹੌਲੀ ਉਹਨੂੰ ਸੋਝੀ ਆਈ, ਠੰਡ ਲੱਗੀ, ਅਤੇ ਉਹਨੇ ਚਲੋ ਜੇ ਚਮੜਾ ਜਾਂ ਕੋਈ ਜਾਨਵਰ ਜਾਂ ਕੋਈ ਜਿਹੜਾ ਆਪਣਾ ਕੋਈ ਮਰੇ ਆ, ਅਤੇ ਉਹਨਾਂ ਦੀ ਫਰ ਉਹਨਾਂ ਦੀ ਚਮੜੀ ਲਪੇਟਣੀ ਸ਼ੁਰੂ ਕਰ ਦਿੱਤੀ, ਹੈ ਨਾ। ਅਤੇ ਹੌਲੀ ਹੌਲੀ ਹੌਲੀ ਹੌਲੀ ਜਿੱਦਾਂ ਜਿੱਦਾਂ ਉਹਨੂੰ ਮਤਲਬ ਅਲੱਗ ਅਲੱਗ ਸਟੇਜਿਸ ਆਈਆਂ, ਅਤੇ ਉਹਨੂੰ ਫਿਰ ਪਤਾ ਲੱਗਾ, ਚਲੋ ਲੰਮਾ ਸਮਾਂ ਲੱਗਾ ਉਹਨੂੰ, ਅਤੇ ਉਹਨੇ ਫਿਰ ਕੱਪੜੇ ਆਏ, ਅਤੇ ਹੋ ਸਕਦਾ ਵਾ ਵੀ ਪਹਿਲਾਂ ਕੱਪੜੇ ਬਹੁਤ ਮਹਿੰਗੇ ਹੋਣਗੇ, ਅਤੇ ਇਸ ਕਰਕੇ ਉਹਨੇ ਥੋੜ੍ਹੇ ਥੋੜ੍ਹੇ ਕੱਪੜੇ ਜਿੰਨੇ ਕੁ ਜ਼ਰੂਰੀ ਸੀ ਉਹਨੇ ਪਾਉਣੇ ਸ਼ੁਰੂ ਕੀਤੇ। ਫਿਰ ਉਹਨੂੰ ਮਤਲਬ ਜਿੱਦਾਂ ਹੋੜ ਲੱਗੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਵੱਧਦੇ ਵੱਧਦੇ, ਫਿਰ ਉਹਨੇ ਇੰਨੇ ਕੁ ਜ਼ਿਆਦਾ ਕੱਪੜੇ ਪਾਏ ਵੀ ਜਿਹਨਾਂ ਨਹੀਂ ਵੀ ਹੀ ਲੋੜ, ਕੱਪੜੇ 'ਤੇ ਕੱਪੜਾ, ਕੱਪੜੇ 'ਤੇ ਕੱਪੜਾ, ਮੂੰਹ ਵੀ ਢੱਕ ਲਿਆ ਸਾਰਾ ਕੁਛ ਹੀ, ਮਤਲਬ ਪੈਰ ਈਵਨ ਉਂਗਲ ਤੱਕ ਵੀ ਨਹੀਂ ਦਿਖਣ ਦਿੱਤੀ। ਉਸ ਤੋਂ ਬਾਅਦ ਫਿਰ ਉਹ ਹਿਸਟਰੀ ਰਿਪੀਟ ਹੋਈ, ਹੌਲੀ ਹੌਲੀ ਉਹਨੇ ਜਿਹੜਾ ਫਿਰ ਦੁਬਾਰਾ ਤੋਂ ਘਟਾਉਣੇ ਘਟਾਉਣੇ ਘਟਾਉਣੇ ਘਟਾਉਣੇ ਸ਼ੁਰੂ ਕੀਤੇ, ਅਤੇ ਕਹਿੰਦਾ ਉਹ ਮਤਲਬ ਹਾਸੇ ਭਾਣੇ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਆਈ ਥਿੰਕ ਇਟਾਲੀਅਨ ਕਿ ਫਰੈਂਚ ਹੀ, ਉਹ ਕਹਿੰਦਾ ਉਹ ਹਾਸੇ ਭਾਣੇ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਇਹ ਆਈ ਥਿੰਕ ਵਨ ਡੇ ਵੀ ਲਿਵ ਲਾਈਕ ਅ ਜੰਗਲ
1: ਜੰਗਲ ਉਹੀ ਟਾਈਮ ਜਿਵੇਂ
0: ਪਰਿਵਾਰਿਕ ਪੱਧਰ ਦੇ ਉੱਤੇ ਆ, ਭਾਵੇਂ ਉਹ ਸਮਾਜਿਕ ਪੱਧਰ ਦੇ ਉੱਤੇ ਆ, ਸੋ ਇਹ ਜਿਹੜੀ ਕੋਈ ਵੀ ਚੀਜ਼ ਆ ਆਪਾਂ ਤੇ, ਪਰ ਹੁਣ ਇਸ ਮੌਕੇ ਆਪਾਂ ਕੀ ਮਹਿਸੂਸ ਕਰਦੇ ਹਾਂ ਜਾਂ ਜੋ ਹੋ ਰਿਹਾ ਉਹ ਇਹ ਆ ਕਿ ਹੁਣ ਬਹੁਤ ਤੇਜ਼ੀ ਦੇ ਨਾਲ ਚੇਂਜਿਸ ਨੇ, ਪਹਿਲੀਆਂ ਦੇ ਵਿੱਚ ਸ਼ਾਇਦ ਬਹੁਤ ਸਲੋ ਪ੍ਰੋਸੈਸ ਹੀ,
1: ਪਹਿਲਾਂ ਮੈਨੂੰ ਲੱਗਦਾ ਵਾਰ ਤਿਉਹਾਰ ਚੇਂਜ ਹੁੰਦੇ ਸੀਗੇ ਫੈਸ਼ਨ ਦੇ, ਹੁਣ ਤੇ ਐਵਰੀ ਡੇ ਨਵੀਂ ਚੀਜ਼, ਨਵਾਂ ਡਿਜ਼ਾਈਨ,
0: ਹਰ ਇੱਕ ਦਿਨ ਪੈਟਰਨ। ਇਹ ਕਹਿੰਦੇ ਪਹਿਲਾਂ ਇੱਕ ਦਿਨ ਮੈਂ ਉਹ ਵੇਖ ਰਿਹਾ ਮੇਰੇ ਘਰ ਧਰੂਵ ਰਾਠੀ ਦੀ ਸ਼ਾਇਦ ਕਿਹਦੀ ਸੀ, ਉਹ ਕਹਿੰਦੇ ਸੀ ਵੀ ਇੱਕ ਦਿਨ ਜਿਹੜਾ ਇਹ ਆ ਨਾ ਆਪਣਾ ਜਿਹੜਾ ਫੈਸ਼ਨ ਆ ਉਹ ਇੰਡਸਟਰੀ ਜਿਹੜੀ ਆ ਉਹ ਪਹਿਲੀਆਂ ਦੇ ਵਿੱਚ 3 ਕੁ ਮਹੀਨਿਆਂ ਦਾ ਆਈ ਥਿੰਕ ਸਾਈਕਲ ਸੀਗਾ ਵੀ ਇੱਕ ਜਿਹੜੀ ਚੀਜ਼ ਉਸ ਤੋਂ ਪਹਿਲਾਂ ਮਤਲਬ ਚਲੋ ਬਹੁਤ ਵੱਡੇ ਸਾਈਕਲ ਹੋਣਗੇ ਵੀ ਇੱਕ ਚੀਜ਼ ਸੌਟ ਆਫ ਉਹਦੀ ਪ੍ਰੋਡਕਸ਼ਨ ਹੋਣੀ ਪਹਿਲਾਂ ਡਿਸਾਈਡ ਕਰਨਾ ਵੀ ਕੀ ਹੁਣ ਲੋਕਾਂ ਨੂੰ ਪਵਾਉਣਾ ਵਾ ਜਾਂ ਕੀ ਰਿਵਾਜ਼ ਆ ਪਹਿਲਾਂ ਵੱਡੇ ਆ ਸਟਾਰਾਂ ਨੂੰ ਪਵਾ ਕੇ ਵੇਖਣਾ ਫਿਰ ਹੌਲੀ ਹੌਲੀ ਉਹ ਪ੍ਰੋਡਕਸ਼ਨ ਦੇ ਵਿੱਚ ਆਉਣਾ ਫਿਰ ਉਹਨੂੰ ਪ੍ਰੋਡਕਸ਼ਨ ਤੋਂ ਆਮ ਲੋਕਾਂ ਤੱਕ ਸ਼ੋਰੂਮਾਂ ਤੱਕ ਇਕੱਲੇ ਇਕੱਲੇ ਦੇਸ਼ ਤੱਕ ਉੱਥੋਂ ਤੱਕ ਪਹੁੰਚਾਉਣ ਦਾ ਕੰਮ ਉਹ ਸ਼ਾਇਦ 3-4 ਮਹੀਨੇ ਦਾ ਸਾਈਕਲ ਸੀ ਅਤੇ ਇਸ ਕਰਕੇ ਨੋ ਵੇ ਕਿ ਇਸ ਤੋਂ ਪਹਿਲਾਂ ਕੋਈ ਚੀਜ਼ ਬਦਲ ਜਾਵੇ। ਫਿਰ ਉਸ ਤੋਂ ਬਾਅਦ ਜਿਹੜਾ ਜ਼ਾਰਾ ਨੇ ਜਿਹੜੀ ਇਹ ਚੀਜ਼ ਬਦਲੀ, ਜ਼ਾਰਾ ਨੇ ਉਹਨੂੰ ਜਿਹੜਾ 15 ਦਿਨਾਂ ਦੇ ਸਾਈਕਲ 'ਤੇ ਲੈ ਕੇ ਆਉਂਦਾ ਵੀ ਉਹਨੂੰ 15 ਦਿਨਾਂ ਦੇ ਵਿੱਚ ਉਹ ਚੀਜ਼ ਜਿਹੜੀ ਆ ਉਹ ਸਟੋਰ ਤੱਕ ਪਹੁੰਚ ਜੂਗੀ। ਅਤੇ ਇਸ ਕਰਕੇ ਆਪਾਂ ਵੇਖਦੇ ਨਾ ਜ਼ਾਰਾ ਦਾ ਹਾਲੇ ਵੀ ਇੱਕ ਕੰਸੈਪਟ ਆ, ਹੁਣ ਤਾਂ ਚਲੋ ਬਹੁਤ ਘੱਟ ਗਏ ਉਹਨਾਂ ਦੇ ਸਟੋਰ, ਪਰ ਉਹਨਾਂ ਦਾ ਇੱਕ ਕੰਸੈਪਟ ਸੀ ਵੀ ਉਹ ਹਰ ਵਾਰੀ ਜਦੋਂ ਤੁਸੀਂ ਜਾਂਦੇ ਹੋ ਤੁਹਾਨੂੰ ਪਹਿਲੀ ਚੀਜ਼ ਔਖੀ ਲੱਭਦੀ ਸੀ, ਫਿਰ ਉਹਨਾਂ ਨੇ ਉਹਨਾਂ ਦਾ ਇਹੋ ਸੀਗਾ ਉਹਨਾਂ ਦਾ ਮੇਨ ਵੀ ਕੱਪੜਾ ਉਹਨਾਂ ਭਾਵੇਂ ਕਫਾਇਤੀ ਨਹੀਂ, ਉਹਨਾਂ ਭਾਵੇਂ ਹੰਢਣਸਾਰ ਨਹੀਂ, ਪਰ ਇਹ ਆ ਵੀ ਤੁਹਾਨੂੰ ਹਰ ਵਾਰੀ ਨਵਾਂ ਕੁਛ ਨਾ ਕੁਛ ਲੱਭਦਾ ਹੈ। ਉਹਨਾਂ ਨੇ ਸਾਈਕਲ ਜਿਹੜਾ 15 ਦਿਨਾਂ ਦੇ ਉੱਤੇ ਲੈ ਕੇ ਆਉਂਦਾ ਅਤੇ ਸਾਰੀ ਮਾਰਕੀਟ ਦੇ ਵਿੱਚ ਆਪਾਂ ਵੇਖਿਆ, ਮਤਲਬ ਇਹ ਸਿਰਫ ਇੱਕ ਇੱਕ ਆਪਾਂ ਇਗਜ਼ਾਮਪਲ ਲੈ ਰਹੇ ਹਾਂ, ਬਾਕੀ ਹੋਰ ਵੀ ਜਿਹੜੇ ਉਹ ਇੱਕ ਜਦੋਂ ਸ਼ੁਰੂ ਹੁੰਦਾ ਤਾਂ ਫਿਰ। ਅਤੇ ਹੁਣ ਜਿਹੜਾ ਅਜੋਕੇ ਸਮੇਂ ਦੇ ਵਿੱਚ ਆਪਾਂ ਰਹਿ ਰਹੇ ਹਾਂ ਜਿਹੜੀ ਤੁਸੀਂ ਗੱਲ ਕਰ ਰਹੇ ਉਹ ਹੈਗਾ ਵਾ ਤੁਹਾਡਾ ਟੀਮੂ ਸ਼ੀਨ ਦਾ ਜ਼ਮਾਨਾ, ਉਹ ਡੇਲੀ ਡੇਲੀ ਦਾ ਵਾ, ਉਹ ਤੇ ਨਾਲ ਦੀ ਨਾਲ ਮੈਨੂੰ ਲੱਗਦਾ ਵਾ ਵੀ ਉਹ ਤੇ ਡੇਲੀ ਛੱਡੋ, ਮੈਨੂੰ ਲੱਗਦਾ ਵੀ ਉਹ
1: ਹਰ ਘੰਟੇ ਤੁਹਾਨੂੰ ਨਵੀਂ ਨਵੀਂ ਚੀਜ਼ਾਂ
0: ਹੈ ਨਾ, ਤੁਹਾਨੂੰ ਕੋਈ ਕੋਈ ਵੀ ਚੀਜ਼ ਆ ਝੱਟ ਉੱਥੇ ਉਹਨਾਂ ਨੇ ਮਾਰਕੀਟ ਨਹੀਂ ਚੱਲੀ ਤੇ ਚਲੋ ਦਫਾ ਕਰੋ ਨਾਲ ਦੀ ਨਾਲ, ਕਿਉਂਕਿ ਸਸਤਾ ਵਾ, ਮੰਡੀ ਵੱਡੀ ਹੋ ਗਈ, ਮਾਰਕੀਟ ਉਹਨਾਂ ਨੇ ਆਪਣੀ ਵੱਡੀ ਕਰ ਲਈ ਹੈ, ਨਾਲ ਦੀ ਨਾਲ ਵੇਖਣਾ ਆਇਆ ਕੰਮ ਆਇਆ ਨਹੀਂ ਆਇਆ। ਤੇ
1: ਹੁਣ ਇੰਸਟਾਗ੍ਰਾਮੇਬਲ ਹੋ ਗਈ ਹੈ ਨਾ ਚੀਜ਼ਾਂ, ਇੱਕ ਵਾਰੀ ਪਾਇਆ ਫੋਟੋ ਖਿੱਚੀ ਦਫਾ ਕਰੋ ਨਹੀਂ ਪਸੰਦ ਆਇਆ ਤੇ, ਹੈ ਨਾ, ਉਹੀ ਚੀਜ਼ਾਂ ਹੋ ਗਈਆਂ ਪੂਰਾ, ਮਤਲਬ ਉਹਨੂੰ ਵੀ ਸੋਸ਼ਲ ਮੀਡੀਆ ਨਾਲ ਆਪਾਂ ਲਿੰਕ ਅਪ ਕਰ ਸਕਦੇ ਹਾਂ
0: ਉਸ ਤਰੀਕੇ ਨਾਲ
1: ਕਿ ਚਲੋ ਠੀਕ ਹੈ ਹੁਣ ਸਪਰਿੰਗ ਆਉਣ ਵਾਲਾ ਜਾਂ ਯੈਲੋ ਬੂਟੇ ਸਾਰੇ ਪਾਸੇ ਦਿਖ ਰਹੇ, ਉਸ ਤਰੀਕੇ ਦਾ ਇੱਕ ਲੈ ਕੇ ਸ਼ੀਨ ਤੋਂ ਟੀਮੂ ਤੋਂ ਲੈ ਕੇ ਇੱਕ ਫੋਟੋ ਕਰਾ ਕੇ
0: ਸੈੱਟ। ਹਾਂ, ਪਹਿਲਾਂ ਜਿਹੜਾ 3 ਮਹੀਨੇ ਵਾਲਾ ਸਾਈਕਲ ਸੀ ਨਾ ਬੇਸਿਕਲੀ ਉਹ ਇਹੋ ਸੀ ਨਾ, ਉਹ ਮੌਸਮੀ ਸੀ, ਉਹ ਜਿੱਦਾਂ ਮੌਸਮ ਬਦਲਿਆ ਰੁੱਤ ਬਦਲੀ ਅਤੇ ਉਸ ਹਿਸਾਬ ਦੇ ਨਾਲ ਪਹਿਲਾਂ ਤੁਹਾਨੂੰ ਯਾਦ ਹੋਊਗਾ, ਪਹਿਲਾਂ ਹੁਣ ਵੀ ਚਲੋ ਮਾਰਕੀਟਿੰਗ ਦੇ ਲਈ ਉਹ ਚੀਜ਼ ਆਉਂਦੀ ਹੈ ਨਾ ਵੀ ਸਮਰ ਲੁੱਕ, ਆਟਮ ਲੁੱਕ, ਹੈ ਨਾ, ਵਿੰਟਰ ਦਿਸ ਦੈਟ, ਇੱਦਾਂ ਕਰਕੇ ਉਹ ਸੇਲਾਂ ਲੱਗੀਆਂ ਹੁੰਦੀਆਂ, ਪਹਿਲਾਂ ਕੱਢਣਾ ਨਵਾਂ ਲੈ ਕੇ ਆਉਣਾ, ਪਰ ਹੁਣ ਉਹ ਇੰਨਾ ਇੰਤਜ਼ਾਰ ਨਹੀਂ ਰਹਿ ਗਿਆ। ਹੁਣ ਤੁਹਾਨੂੰ ਸਿਆਲ ਦੇ ਵਿੱਚ ਵਿੱਚ ਹੀ ਤੁਹਾਨੂੰ 2-3 ਤਰ੍ਹਾਂ ਦੀਆਂ ਜੈਕਟਾਂ ਤੁਹਾਨੂੰ ਵੇਖਣ ਨੂੰ ਮਿਲ ਜਾਊਗਾ, ਅਲੱਗ ਅਲੱਗ ਸਟਾਈਲ ਵੇਖਣ ਨੂੰ ਮਿਲ ਜਾਣਗੇ, ਖਾਸ ਤੌਰ 'ਤੇ ਗਰਮੀਆਂ ਕਿਉਂਕਿ ਲੰਮੀਆਂ ਚੱਲਣ ਲੱਗ ਪਈਆਂ, ਗਰਮੀਆਂ 'ਚ ਤਾਂ ਬਹੁਤ ਜ਼ਿਆਦਾ ਤੁਹਾਨੂੰ ਵੇਖਣ ਨੂੰ ਮਿਲ ਜਾਊਗਾ। ਚਲੋ ਖੈਰ ਇਹ ਸਾਰਾ ਕੁਛ ਇਸ ਕਰਕੇ ਆ ਕਿਉਂਕਿ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ।
1: ਐਟ ਦੀ ਐਂਡ ਸਾਰਾ ਕੁਛ ਹੀ ਇਹ ਹੈ ਕਿ ਕਿਵੇਂ ਉਹਨੂੰ ਕਮਰਸ਼ਲਾਈਜ਼ ਕੀਤਾ ਜਾਏ,
0: ਹਾਂ, ਤੁਹਾਡੀਆਂ ਜੇਬਾਂ ਕਿੱਦਾਂ ਢਿੱਲੀਆਂ ਹੋਣੀਆਂ। ਪਰ ਹਾਂ, ਜਾਂਦੇ ਜਾਂਦੇ ਇੱਕ ਚੀਜ਼ ਜ਼ਰੂਰ ਹੈ ਇਹਦੇ ਵਿੱਚ, ਵੈਸੇ ਤਾਂ ਬਹੁਤ ਸਾਰੇ ਪੱਖ ਨੇ ਇਹਦੇ ਉਧੇੜਨ ਵਾਲੇ, ਕੋਈ ਕਿਸੇ ਚੀਜ਼ ਦੇ ਨਾਲ ਸਹਿਮਤ, ਕੋਈ ਕਿਸੇ ਚੀਜ਼ ਦੇ ਨਾਲ ਅਸਹਿਮਤ, ਜਿਹਨੂੰ ਜਿਹਨੂੰ ਜਿੱਦਾਂ ਜਿੱਦਾਂ ਜਿਹੜੀ ਜਿਹੜੀ ਚੀਜ਼ ਸਮਝ ਆਈ ਜਾਂਦੀ ਹੈ ਉਸ ਤਰੀਕੇ ਦੇ ਨਾਲ ਉਹਦੇ ਉੱਤੇ ਗੱਲ ਕਰੀ ਜਾਂਦਾ ਵਾ, ਜਾਂ ਫਿਰ ਇੱਦਾਂ ਕਹਿ ਲਓ ਵੀ ਜਿਹਦਾ ਹਲੇ ਨਹੀਂ ਕੋਈ ਵਾਹ ਵਾਸਤਾ ਪਿਆ ਉਹਨੂੰ ਲੱਗੂਗਾ ਵੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਹਾਂ, ਇੱਕ ਚੀਜ਼ ਜ਼ਰੂਰ ਇਹਦੇ ਵਿੱਚ ਐਡ ਕਰਕੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਕਿ ਜਿੱਦਾਂ ਕਈ ਵਾਰੀ ਨਾ ਆਪਾਂ ਜਿੱਦਾਂ ਹੁਣ ਗੱਲ ਕੀਤੀ ਆ ਵੀ ਜਿੱਦਾਂ ਦੇ ਆਪਾਂ ਓਕੇਜ਼ਨ ਦੇ ਉੱਤੇ ਜਾਣਾ ਵਾ, ਜਿੱਦਾਂ ਦਾ ਮਾਹੌਲ ਚੱਲ ਆ, ਉੱਦਾਂ ਦਾ ਤੁਸੀਂ ਪਹਿਰਾਵਾ ਪਾ ਲਓ। ਤੁਸੀਂ ਕਈ ਵਾਰੀ ਨੋਟ ਕੀਤਾ ਹੋਊਗਾ ਜਾਂ ਫਿਰ ਸਾਡੇ 'ਤੇ ਵੀ ਕਦੀ ਨਾ ਕਦੀ ਇੱਦਾਂ ਦਾ ਜਿਹੜਾ ਔਡ ਜਿਹਾ ਸਨੈਰੀਓ ਕਦੀ ਕਈ ਵਾਰੀ ਬਣਿਆ ਹੋਊਗਾ। ਅਤੇ ਆਪਾਂ ਕੀ ਕਰਦੇ ਹਾਂ ਵੀ ਇੱਕ 100-100 ਮੰਨ ਲਓ ਤੁਸੀਂ, ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਔਫਿਸ ਪਾਰਟੀ 'ਤੇ ਜਾਣਾ ਅਤੇ ਤੁਸੀਂ ਮੰਨ ਲਓ ਗੋਰੀ ਕੰਪਨੀ 'ਚ ਕੰਮ ਕਰਦੇ ਹੋ ਅਤੇ ਤੁਸੀਂ ਉੱਦਾਂ ਦਾ ਕੁਛ ਪਾ ਗਏ ਹੋ, ਤੁਸੀਂ ਹਾਂ ਵੈਸਟਰਨ ਤੁਸੀਂ ਪਾ ਗਏ, ਬੰਦਿਆਂ ਨੂੰ ਤਾਂ ਫਰਕ ਨਹੀਂ ਪੈਂਦਾ, ਬੰਦੇ 'ਤੇ ਚਲੋ ਉਹਨਾਂ ਨੇ ਸੂਟ ਸਾਟ ਹੀ ਪਾਉਣਾ ਹੁੰਦਾ ਵਾ ਜਾਂ ਕਿਵੇਂ, ਚਲੋ ਪੈਂਦਾ ਵੀ ਹੋਊਗਾ ਅੱਜ ਕੱਲ੍ਹ ਤਾਂ ਚਲੋ ਉਹ ਵੀ ਮਾਸ਼ਾਅੱਲਾ, ਅਤੇ ਚਲੋ ਤੁਸੀਂ ਉੱਥੇ ਪਾ ਗਏ ਤੁਸੀਂ, ਹੈ ਨਾ। ਪਰ ਇੱਕ ਚੀਜ਼ ਸਾਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਆ ਵੀ ਇੱਕ ਦਿਮਾਗ ਨੂੰ ਕੀ ਸਾਡੇ ਗਿਆ ਸਿਗਨਲ ਵੀ ਆਪਾਂ ਅੱਜ ਕੰਮ ਵਾਲੀ ਪਾਰਟੀ 'ਤੇ ਚੱਲੇ, ਗੋਰੀ ਪਾਰਟੀ 'ਤੇ ਚੱਲੇ ਹਾਂ, ਇਸ ਨੋਟ ਤੀਆਂ, ਇਸ ਨੋਟ ਫੈਮਿਲੀ ਫੰਕਸ਼ਨ, ਮੈਂ ਇੱਥੇ ਕੋਈ ਆਪਣੇ ਕਮਿਊਨਿਟੀ ਦਾ ਕੋਈ ਬਰਾਦਰੀ ਦਾ ਕੋਈ ਬੰਦਾ ਨਹੀਂ ਹੋਣਾ, ਦੈਟਸ ਫਾਈਨ, ਅਸੀਂ ਉਹ ਚੀਜ਼ ਫੋਕਸ ਦੇ ਵਿੱਚ ਰੱਖੀ, ਉਸ ਹਿਸਾਬ ਦੇ ਨਾਲ ਆਪਾਂ ਤਿਆਰ ਹੋਏ ਅਤੇ ਉੱਥੋਂ ਤੱਕ ਹੁਣ ਤੱਕ ਸਾਰਾ ਕੁਛ ਠੀਕ ਆ, ਓਕੇ ਰਿਪੋਰਟ ਆ ਹੁਣ ਤੱਕ। ਪਰ ਸਾਨੂੰ ਇਹ ਚੀਜ਼ ਕਈ ਵਾਰੀ ਕਈ ਕਈ ਸਨੈਰੀਓ ਇੱਦਾਂ ਦੇ ਬਣਦੇ ਨੇ ਜਿੱਥੇ ਮੰਨ ਲਓ ਤੁਸੀਂ ਔਫਿਸ 'ਤੇ ਚਲੇ ਗਏ, ਸਾਰਾ ਕੁਛ ਉੱਥੋਂ ਤੱਕ ਠੀਕ ਆ, ਪਰ ਤੁਸੀਂ ਮੰਨ ਲਓ ਉੱਥੇ 2-4 ਘੰਟੇ ਤੁਸੀਂ ਪਾਰਟੀ ਅਟੈਂਡ ਕੀਤੀ, ਤੁਸੀਂ ਉੱਥੋਂ ਬਾਹਰ ਨਿਕਲੇ ਹੋ, ਹੋ ਸਕਦਾ ਉੱਥੇ ਤੁਹਾਨੂੰ ਕੋਈ ਮਿਲ ਜੇ। ਹੁਣ ਥਰੂ ਆਊਟ ਜਾਂ ਤਾਂ ਇਹ ਆ ਕਿ ਤੁਸੀਂ ਗਏ ਹੋ ਤੇ ਉੱਥੋਂ ਨਿਕਲੇ ਹੋ ਨਾਲ ਦੀ ਨਾਲ ਤੁਸੀਂ ਆਪਣੀ ਗੱਡੀ 'ਚ ਬੈਠੇ ਹੋ ਬਾਹਰ ਆ ਗਏ। ਇਨ ਬਿਟਵੀਨ ਤੁਹਾਡੇ ਜਾਣ ਜਾਂ ਆਉਣ ਦੇ ਵਿੱਚ ਸਾਨੂੰ ਇਹ ਚੀਜ਼ਾਂ ਜ਼ਰੂਰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਤੁਸੀਂ ਉੱਥੋਂ ਕੋਈ ਖਾ ਪੀ ਕੇ ਤੁਸੀਂ ਕੋਈ ਉਬਰ ਕੀਤੀ ਆ, ਕੋਈ ਟੈਕਸੀ ਕੀਤੀ ਆ, ਉਹ ਤੁਹਾਡੀ ਬਰਾਦਰੀ ਦਾ ਕੋਈ ਭਰਾ ਭੈਣ ਹੋ ਸਕਦਾ। ਸੋ ਉਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਸਗੋਂ ਨਾ ਜਿਨ੍ਹਾਂ ਨੇ ਮੈਨੇਜ ਕਰਨੀਆਂ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਕਰ ਲੈਂਦੇ ਆ। ਉਹ ਕੁਛ ਨਾ ਕੁਛ ਉਹਨਾਂ ਦੇ ਨਾਲ ਖੜਿਆ ਹੁੰਦਾ, ਉੱਤੋਂ ਦੀ ਪਾ ਲੈਂਦੇ ਆ,
1: ਸ਼ਰੱਗ ਵਗੈਰਾ ਪਾ ਲੈਂਦੇ,
0: ਕੁਛ ਵੀ ਕਰ ਲਓ। ਮਤਲਬ ਉਸ ਚੀਜ਼ ਨੂੰ ਤੁਸੀਂ ਕਹਿਣ ਦਾ ਮਤਲਬ ਕਿ ਉਸ ਚੀਜ਼ ਨੂੰ ਧਿਆਨ 'ਚ ਰੱਖੋ। ਇੱਦਾਂ ਕਈ ਇੱਦਾਂ ਦੇ ਕੇਸ, ਕਈ ਇੱਦਾਂ ਦੇ ਸਨੈਰੀ ਉਹ ਬਣਦੇ ਆ ਕਿ ਫਿਰ ਸਾਨੂੰ ਅੱਖਾਂ ਨਜ਼ਰਾਂ ਸਾਨੂੰ ਚੁਰਾਉਣੀਆਂ ਪੈਂਦੀਆਂ।
1: ਫਿਰ ਆਪਾਂ ਕਹਿੰਦੇ ਕਿ ਹਾਂ ਸਾਨੂੰ ਅਨਕੰਫਰਟੇਬਲ ਫੀਲ ਕਰਿਆ, ਪਰ ਕਈ ਵਾਰੀ ਤੁਹਾਡੇ ਕੱਪੜੇ ਇਸ ਤਰੀਕੇ ਦੇ ਹੁੰਦੇ।
0: ਆਪਾਂ ਇਹ ਕਹਿੰਦੇ ਹਾਂ ਕਿ ਇਹਨਾਂ ਨੂੰ ਵੇਖਣ ਦੀ ਨਹੀਂ ਅਕਲ, ਫਿਰ ਆਪਾਂ ਦੂਸਰੇ 'ਤੇ ਸੁੱਟਦੇ ਹਾਂ। ਵੇਖੋ ਕਿਸੇ 'ਤੇ ਕੋਈ ਕਿਸੇ ਕਿਸਮ ਦਾ ਕੋਈ ਤੁਹਾਡਾ ਕੋਈ ਅਖਤਿਆਰ ਨਹੀਂ ਆ। ਕਿਸੇ ਨੂੰ ਤੁਸੀਂ ਵੇਖਣੋ ਜਾਂ ਇੱਕ ਦਿਨ ਦੇ ਵਿੱਚ ਜਾਂ ਇੱਕ ਪਲ ਦੇ ਵਿੱਚ ਕਿਸੇ ਨੂੰ ਤੁਸੀਂ ਸਦਾਚਾਰ ਨਹੀਂ ਸਿਖਾ ਸਕਦੇ। ਤੁਸੀਂ ਤੁਸੀਂ ਜੋ ਵੀ ਕਰਨਾ, ਹਰ ਇੱਕ ਹਿਊਮਨ ਬੀਂਗ ਆਪਣੇ ਆਪ ਦੇ ਲਈ ਆਪਣਾ ਹੀ ਕਰ ਸਕਦਾ। ਬਸ ਤੁਸੀਂ ਆਪਣਾ ਹੀ ਕਰ ਸਕਦੇ, ਉਹ ਆਪਣੇ 'ਤੇ ਕਰ ਲਏ ਜਿਹਨੇ ਤੁਹਾਡੇ 'ਤੇ ਨਜ਼ਰ ਮਾੜੀ ਆ, ਉਹ ਆਪਣੇ ਕਰ ਲੂ, ਆਪਣਾ ਭੁਗਤ ਲੂ ਉਹ ਜਦੋਂ ਉਹਨੇ ਭੁਗਤਣਾ ਵਾ ਜਾਂ ਉਹਦੇ 'ਤੇ ਆ ਜੂਗੀ ਜਦੋਂ ਆਉਣੀ ਆ। ਪਰ ਅਸੀਂ ਫਰਜ਼ 'ਤੇ ਆਪੋ ਆਪਣੇ ਨਿਭਾਉਣੇ ਆ।
1: ਜਿਵੇਂ ਮੈਂਡੀ ਜੀ ਕਹਿ ਕੇ ਹਟੇ ਨਾ ਕਿ ਤੁਸੀਂ ਕੁਛ ਵੀ ਪਾ ਲਓ, ਜਿਹੜੇ ਫੈਸ਼ਨ ਦਾ ਵੀ ਜਿਹੜਾ ਵੀ ਅੱਜ ਚੱਲ ਰਿਹਾ ਕੱਲ੍ਹ ਚੱਲ ਰਿਹਾ ਸੀਗਾ, ਲੇਕਿਨ ਇੱਕ ਵਾਰੀ ਸ਼ੀਸ਼ੇ 'ਚ ਖੁਦ ਨੂੰ ਦੇਖ ਲਓ, ਇੱਕ ਨਹੀਂ ਦੋ ਵਾਰੀ ਦੇਖ ਲਓ। ਜੇ ਤੁਸੀਂ ਕੰਫਰਟੇਬਲ ਹੋ, ਤੁਸੀਂ ਸੋਹਣੇ ਲੱਗ ਰਹੇ ਹੋ, ਤੁਹਾਨੂੰ ਲੱਗ ਰਿਹਾ ਸਭ ਕੁਛ ਸਲੀਕੇਦਾ, ਫਿਰ ਠੀਕ ਹੈ,
0: ਖੁਦ ਨੂੰ ਦੇਖ ਲਓ।
1: ਹਾਂ,
0: ਪਲੱਸ ਉਸ ਮਤਲਬ ਇੱਕ ਤਾਂ ਸ਼ੀਸ਼ੇ 'ਚ ਤੁਸੀਂ ਹੋ, ਆਸ ਪਾਸ ਹੋ, ਹੁਣ ਤੁਸੀਂ ਇਮੈਜਿਨਰੀ ਉੱਥੇ ਤੁਸੀਂ ਸਮਾਜ ਨੂੰ ਵੀ ਧਰ ਕੇ ਵੇਖ ਲਓ। ਕਿਉਂਕਿ
1: ਜਿੰਨਾ ਮਰਜ਼ੀ ਕਹਿੰਦੇ ਨਾ ਪ੍ਰਟੈਂਡ ਕਰ,
0: ਤੁਸੀਂ ਆਪਣੇ ਨਹੀਂ ਸਮਾਜ ਨੂੰ ਧਰਨਾ, ਤੁਸੀਂ ਆਪਣੇ ਪਰਿਵਾਰ ਨੂੰ ਧਰ ਕੇ ਵੇਖ ਲਓ। ਹੈ ਨਾ, ਤੁਹਾਡੇ ਸੱਜੇ ਤੁਹਾਡਾ ਪਰਿਵਾਰ ਖੜਾ ਵਾ, ਖੱਬੇ ਤੁਹਾਡੇ ਸਮਾਜ ਆ, ਤੁਹਾਡੇ ਕੰਮ ਵਾਲੇ ਨੇ ਸਾਰਾ। ਹੈ ਨਾ, ਜਦੋਂ ਆਪਾਂ ਸਿਰਫ ਅਤੇ ਸਿਰਫ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹਾਂ, ਫਿਰ ਉੱਥੇ ਗੁੰਜਾਇਸ਼ ਰਹਿ ਜਾਂਦੀ ਆ ਗਲਤੀਆਂ ਦੀ। ਹੈ ਨਾ, ਸੋ ਜਿੱਦਾਂ ਆਪਾਂ ਉਹ ਅੱਗੇ ਤੁਸੀਂ ਕੀ ਸ਼ਰੱਗ ਵਰਤਿਆ ਤੁਸੀਂ ਜਾਂ ਕੁਛ ਵੀ ਐਨੀਥਿੰਗ, ਮਤਲਬ ਕਿਸੇ ਵੀ ਤਰੀਕੇ ਦੇ ਨਾਲ, ਮੰਨ ਲਓ ਤੁਸੀਂ ਘਰ ਦੇ ਵਿੱਚ, ਮੰਨ ਲਓ ਆਪਾਂ ਕੋਈ ਹੋਰ ਲੀੜੇ ਕੱਪੜੇ ਪਾਏ ਆ, ਘਰੋਂ ਆਪਾਂ ਬਾਹਰ ਨਿਕਲੇ ਹਾਂ ਤਾਂ ਆਪਾਂ ਕੁਛ ਤਾਂ ਚੇਂਜ ਕਰਦੇ ਹਾਂ ਨਾ। ਪਰ ਇਹ ਚੀਜ਼ ਬਹੁਤੀ ਕੋਈ ਵਾਜਬ ਨਹੀਂ ਹੁੰਦੀ ਇੱਥੇ ਕਹਿ ਦੇਣੀ ਜਾਂ ਇੰਨੀ ਕੁ ਦੇ ਨਾਲ ਪਿੱਛਾ ਛਡਾਉਣਾ ਵੀ ਹੂ ਕੇਅਰਸ, ਵੀ ਸਮਾਜ ਕੌਣ ਹੁੰਦਾ ਸਾਨੂੰ ਦੱਸਣ ਵਾਲਾ। ਇਹ ਆਪਾਂ ਬੜੀ ਵਾਰੀ ਅੱਗੇ ਵੀ ਗੱਲ ਕੀਤੀ ਆ ਤੁਹਾਨੂੰ, ਅਤੇ ਸਿਰਫ ਗੱਲਾਂ ਕਹਿਣ ਦੀਆਂ ਨਹੀਂ ਹੁੰਦੀਆਂ, ਆਪਣੇ ਆਪ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਬੜੀ ਵਾਰੀ ਯਸ ਜੀ ਇਹ ਚੀਜ਼ ਫੀਲ ਕਰ ਲੈਂਦੇ ਹਾਂ, ਵਿਚਾਰ ਲੈਂਦੇ ਹਾਂ, ਸਾਨੂੰ ਬੜੀ ਵਾਰ ਇਹ ਚੀਜ਼ ਫੇਸ ਕਰਨੀ ਪੈ ਜਾਂਦੀ ਆ, ਸਮਾਜ ਤੋਂ ਟੁੱਟ ਕੇ ਨਹੀਂ ਆਪਾਂ ਜੀ ਸਕਦੇ।
1: ਬਿਲਕੁਲ, ਕਈ ਵਾਰੀ ਆਪਾਂ ਨੂੰ ਇੱਦਾਂ ਲੱਗਦਾ, ਬਹੁਤ ਸਾਰੇ ਆਪਾਂ ਐਗਜ਼ਾਮਪਲ ਤੁਹਾਡੇ ਕੋਲ ਵੀ ਆਉਣੇ, ਮੇਰੇ ਕੋਲ ਵੀ ਆਉਣੇ, ਕਿ ਕਈ ਵਾਰੀ ਆਪਾਂ ਇੱਕ ਇੱਕ ਪੀਕ 'ਤੇ ਹੁੰਦਾ ਆਪਣਾ ਕਰੀਅਰ ਪੀਕ 'ਤੇ, ਤੁਹਾਡੀ ਬੋਡੀ, ਤੁਸੀਂ ਦੇਖਣ 'ਚ ਵੀ ਸੋਹਣੇ ਹੋ, ਤੁਹਾਡੇ ਬੱਚੇ ਵੀ ਸਹੀ ਟਾਈਮ 'ਤੇ ਹੋ ਗਏ, ਤੁਹਾਨੂੰ ਇੱਦਾਂ ਲੱਗਦਾ ਕਿ ਪਹਾੜ ਮੇਂ ਜਾਏ, ਮੈਨੂੰ ਕੋਈ ਲੈਣਾ ਦੇਣਾ ਹੀ ਨਹੀਂ ਕਿਸੇ ਤੋਂ। ਤੁਸੀਂ ਕਰਦੇ ਕਰਦੇ ਸਭ ਤੋਂ ਇਕੱਠ ਹੋਈ ਜਾਂਦੇ ਹੋ, ਤੁਹਾਨੂੰ ਪਤਾ ਵੀ ਨਹੀਂ, ਕਈ ਵਾਰੀ ਤਾਂ ਰਿਅਲਾਈਜ਼ ਵੀ ਨਹੀਂ ਹੁੰਦਾ,
0: ਨਹੀਂ ਹੁੰਦਾ,
1: ਹੈ ਨਾ। ਲੇਕਿਨ ਇੱਕ ਸਰਟਨ ਪੁਆਇੰਟ 'ਤੇ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਜਾਂ ਇੱਕ ਇਹੋ ਜਿਹਾ ਮੌਕਾ ਆਉਂਦਾ, ਤੁਹਾਨੂੰ ਇੱਦਾਂ ਲੱਗਦਾ ਕਿ ਮੇਰੇ ਮਤਲਬ ਮਿੱਤਰ ਯਾਰ ਹੋ ਗਏ ਜਾਂ ਮੇਰੀ ਫੈਮਿਲੀ ਮੈਂਬਰਸ ਹੋ ਗਏ, ਅਤੇ ਜਦੋਂ ਤੁਸੀਂ ਦੇਖਦੇ ਹੋ ਇੱਕ ਆਵਾਜ਼ ਮਾਰ, ਕੋਈ ਨਹੀਂ ਤੁਹਾਡੀ ਸੁਣਦਾ, ਫਿਰ ਤੁਹਾਨੂੰ ਰਿਅਲਾਈਜ਼ ਹੁੰਦਾ ਕਿੱਥੇ ਕਿੱਥੇ ਕਿੰਨੀ ਜ਼ਿਆਦਾ ਸਪੇਸ ਆਪਾਂ ਬਣਾ ਚੁੱਕੇ ਹਾਂ, ਅਤੇ ਹੁਣ ਉਹ ਕੰਫਰਟ ਜ਼ੋਨ ਬਣ ਵੀ ਨਹੀਂ ਸਕਦਾ ਜਿਹੜਾ ਆਪਾਂ ਛੱਡ ਕੇ ਆ ਗਿਆ। ਕਿਉਂਕਿ ਉਹ ਚੀਜ਼ ਹੁੰਦੀ ਹੈ, ਉਹ ਲੈਵਲ 'ਤੇ ਆਪਣੇ ਆਪ ਨੂੰ ਇੱਕ ਵਾਰੀ ਪੌਜ਼ ਕਰਕੇ ਸੋਚਣਾ ਚਾਹੀਦਾ ਕਿ ਯਾਰ ਹੁਣ ਹੁਣੇ ਵੀ ਦੇਰ ਨਹੀਂ ਹੋਈ, ਹੁਣੇ ਵੀ ਸੰਭਲ ਸਕਦੇ ਹਾਂ।
0: ਇਹ ਤੋਂ ਬਲੈਦਾ ਵੀ ਬਿਲਕੁਲ ਵਾਜਬ ਗੱਲ, ਅਤੇ ਇਹ ਤੋਂ ਬਲੈਦਾ ਵੀ ਮੈਂ ਨਾ ਜੀ ਇੱਕ ਚੀਜ਼ ਮੈਂ ਸੇਮ ਲੋਕਾਂ ਦੇ ਵਿੱਚ, ਜਿਹੜੇ ਲੋਕ ਇਹ ਕਹਿ ਰਹੇ ਹੁੰਦੇ ਆ ਵੀ ਸਾਨੂੰ ਸਮਾਜ ਤੋਂ ਕੋਈ ਲੈਣਾ ਦੇਣਾ ਨਹੀਂ, ਹੈ ਨਾ, ਸਾਡੀ ਲਾਈਫ ਹੈ, ਸਮਾਜ ਕਿਤੇ ਸਾਨੂੰ ਰੋਟੀ ਦੇਣ ਆਉਣ ਡਿਆ ਵਾ, ਹੈ ਨਾ, ਆਪਾਂ ਉਹਨਾਂ ਦੇ ਬਾਰੇ ਕਦੀ ਨਹੀਂ ਸੋਚਿਆ, ਉਹ ਕੌਣ ਹੁੰਦੇ ਸਾਡੇ ਬਾਰੇ ਸੋਚਣ ਵਾਲੇ। ਉਹੀ ਸੇਮ ਲੋਕ ਜਿਹੜੇ ਇੱਦਾਂ ਦੇ ਵਿਚਾਰ ਰੱਖਦੇ ਆ, ਉਹਨਾਂ ਹੀ ਲੋਕਾਂ ਦੇ ਵਿਚਾਰ ਮੈਂ ਇੱਦਾਂ ਦੇ ਵੀ ਸੁਣੇ ਆ ਵੀ ਐਨਰਜੀਜ਼ ਵਰਕ, ਔਰਾ ਵਰਕ,
1: ਤੇ ਕਲੈਂਜ਼ਿੰਗ,
0: ਹਾਂ, ਔਰਾ ਕਲੈਂਜ਼ਿੰਗ ਦਿਸ ਦੈਟ, ਹੈ ਨਾ। ਅਤੇ ਫਿਰ ਮੈਨੂੰ ਹੈਰਾਨੀ ਹੁੰਦੀ ਹੈ ਵੀ ਤੁਸੀਂ ਮਤਲਬ ਕਿਸੇ ਪਾਸਿਓਂ ਵੀ ਚੰਗੀ ਤਰ੍ਹਾਂ ਦੇ ਨਾਲ ਕਿਸੇ ਵੀ ਟੋਪਿਕ ਨੂੰ ਤੁਸੀਂ ਪਹਿਲਾਂ ਜਾਣਿਆ ਨਹੀਂ ਆ ਅਤੇ ਉਹਦੇ 'ਤੇ ਗੱਲ ਕਰਨ ਲੱਗ ਪਿਓ। ਜੇ ਵਾਕਈ ਐਨਰਜੀ ਵਰਕਸ ਹੈ, ਲਿਟਰਲੀ ਮੈਂ ਇੱਕ ਦੋ ਬੰਦਿਆਂ ਦੇ ਮੂੰਹ ਸੁਣਿਆ, ਤਾਂ ਮੈਨੂੰ ਹੈਰਾਨੀ ਹੁੰਦੀ ਹੈ ਵੀ ਤੁਸੀਂ ਫਿਰ ਜਾਣਦੇ ਕੀ ਹੋ ਐਨਰਜੀ ਬਾਰੇ। ਹੁਣ ਮੰਨ ਲਓ ਜੇ ਤੁਹਾਨੂੰ ਸਮਾਜ ਦੇ ਨਾਲ ਕੋਈ ਸਰੋਕਾਰ ਨਹੀਂ ਆ, ਫੋਰ ਐਗਜ਼ਾਮਪਲ, ਤੁਸੀਂ ਆਪਣੇ ਹਿਸਾਬ ਦੇ ਨਾਲ ਮੰਨ ਲਓ ਪਾਉਣਾ ਕਰਨਾ ਜੋ ਵੀ ਆ, ਅਤੇ ਫਿਰ ਉਹ ਜਦੋਂ ਮੰਨ ਲਓ ਉਹਨਾਂ ਦੇ ਤੁਹਾਡੇ ਉਹਨਾਂ ਦੀ ਐਨਰਜੀ ਤਾਂ ਤੁਹਾਡੇ ਕੰਟਰੋਲ 'ਚ ਨਹੀਂ ਆ, ਉਹਨਾਂ ਦੀ ਐਨਰਜੀ, ਉਹਨਾਂ ਦੇ ਵਿਚਾਰ ਅਤੇ ਤਾਂ ਉਹਨਾਂ ਦੇ ਆਪਣੇ ਕੰਟਰੋਲ 'ਚ ਉਹ ਜੋ ਮਰਜ਼ੀ ਸੋਚਣ, ਤੁਹਾਨੂੰ ਵੇਖ ਕੇ ਉਹਨਾਂ ਦੇ ਦਿਮਾਗ 'ਚ ਜੋ ਥੋਟ ਆਇਆ, ਜੋ ਐਨਰਜੀ ਪ੍ਰੋਡਿਊਸ ਹੋਈ, ਕੀ ਉਹ ਫਿਰ ਤੁਹਾਡੇ ਤੇ ਇਫੈਕਟ ਨਹੀਂ ਕਰੂਗੀ?
1: ਐਗਜ਼ੈਕਟਲੀ
0: ਫਿਰ ਆਪਾਂ ਕਿੱਦਾਂ ਵੱਖ ਆ ਸਮਾਜ ਤੋਂ? ਇਹ ਜਿੱਦਾਂ ਮਰਜ਼ੀ ਜਿੱਧਰੋਂ ਮਰਜ਼ੀ ਘੁੰਮ ਘੁਮਾ ਕੇ ਤੁਸੀਂ ਲੈ ਆਓ, ਨਾ ਹੀ ਸਮਾਜ ਤੋਂ ਵੱਖ ਹੋ ਸਕਦੇ ਹਾਂ, ਨਾ ਹੀ ਪਰਿਵਾਰ ਤੋਂ ਵੱਖ ਹੋ ਸਕਦੇ ਹਾਂ, ਨਾ ਹੀ ਆਪਣੇ ਆਪ ਤੋਂ ਵੱਖ ਹੋ ਸਕਦੇ ਹਾਂ। ਇਹ ਸਾਰੀਆਂ ਸਾਰੀਆਂ ਦੀਆਂ ਸਾਰੀਆਂ ਇਕਾਈਆਂ ਨੇ। ਤੁਸੀਂ ਇਸ ਕੁਦਰਤ ਦੇ ਨਾਲ ਵੀ ਇੱਕਮਿੱਕੀ ਹੋ ਕੇ ਰਹਿਣਾ ਵਾ, ਕੁਦਰਤ ਦੇ ਬਣਾਈ ਹਰ ਇੱਕ ਛੋਟੀ ਤੋਂ ਵੱਡੀ ਸ਼ੈਅ ਦੇ ਨਾਲ ਵੀ ਤੁਹਾਨੂੰ ਇੱਕਮਿੱਕ ਹੋ ਕੇ ਹੀ ਰਹਿਣਾ ਪੈਣਾ ਵਾ। ਇੱਕ ਦੂਸਰੇ ਦੇ ਪ੍ਰਤੀ ਫਰਜ਼ ਤੁਹਾਨੂੰ ਨਾ ਚਾਹੁੰਦਿਆਂ ਵੀ ਨਿਭਾਉਣੇ ਪੈਣੇ ਆ ਤੁਸੀਂ, ਨਹੀਂ ਤਾਂ ਫਿਰ ਐਂਡਲੀ ਇਕਾਈ ਜੋ ਕਿ ਤੁਸੀਂ ਆਪ ਹੋ, ਜਿਹੜਾ ਇੱਕ ਇੰਡੀਵਿਜੁਅਲ ਆ, ਫਿਰ ਉਹ ਸਾਰਿਆਂ ਤੋਂ ਟੁੱਟਦਾ ਟੁੱਟਦਾ ਇੱਕ ਸਮਾਂ ਆਉਂਦਾ, ਫਿਰ ਉਹ ਆਪਣੇ ਆਪ ਤੋਂ ਟੁੱਟਦਾ। ਅਤੇ ਜਿਹੜਾ ਆਪਣੇ ਆਪ ਤੋਂ ਟੁੱਟ ਜਾਂਦਾ ਵਾ,
1: ਫਿਰ ਕਿੰਨੇ ਸਾਰੀ ਚੀਜ਼ਾਂ, ਡਿਪਰੈਸ਼ਨ ਇਹ ਹੋ, ਫਿਰ ਤੁਸੀਂ ਕਿੰਨੀ ਥੈਰੇਪੀ ਲੈਂਦੇ ਰਹੋ, ਸਾਰਾ ਕੁਛ, ਕਿਉਂਕਿ ਉਹੀ ਅਕੇਲਾਪਨ। ਆਈ ਮੀ ਮਾਈਸੈਲਫ ਵਧੀਆ ਲੱਗਦਾ ਸੁਣਨ ਦੇ ਵਿੱਚ, ਪਰ ਅਸ ਇਜ਼ ਵੈਰੀ ਸਟਰੋਂਗ।
0: ਉਹੀ ਨਾ, ਫਿਰ ਆਪਾਂ ਬੈਟਰ ਆ ਕਿ ਆਪਾਂ ਸਾਰੇ ਕੁਛ ਨੂੰ ਨਾਲ ਜੋੜ ਕੇ ਰੱਖੀਏ। ਮਜ਼ਾ ਜੋੜਨ 'ਚ ਆ, ਤੋੜਨ 'ਚ ਨਹੀਂ ਆ। ਸੋ ਆਪਾਂ ਸਾਰਾ ਕੁਛ ਤੋੜ ਤੋੜ ਕੇ ਆਪਾਂ ਮਤਲਬ ਕਿੱਥੇ, ਕਿਉਂਕਿ ਇਹਦਾ ਐਂਡ ਨਹੀਂ ਆ ਕੋਈ ਨਾ। ਉਸ ਤੋਂ ਬਾਅਦ ਫਿਰ ਸਾਰਾ ਕੁਛ ਤੋੜ ਕੇ ਅਸੀਂ ਫਿਰ ਜੋੜਨ ਵੱਲ ਹੀ ਜਾਣਾ ਵਾ।
1: ਅਤੇ
0: ਇਹ ਇੱਕ ਪਾਰਟ ਆ ਉਹਦਾ, ਮਤਲਬ ਤੁਸੀਂ ਜਦੋਂ ਆਪਾਂ ਤੋੜਨ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਪੁਆਇੰਟਸ ਨੇ ਉਹਨਾਂ ਦੇ ਵਿੱਚੋਂ ਇੱਕ ਸਾਡਾ ਜਿਹੜਾ ਲੋਕਾਂ ਦੇ ਵਿੱਚ ਵਿਚਰਨ ਦਾ ਜਿਹੜਾ ਇੱਕ ਸਲੀਕਾ ਵਾ, ਪਹਿਰਾਵਾ ਵਾ ਸਾਡਾ, ਦੇਖਿਆ ਸਾਡੀ, ਉਹ ਵੀ ਭਾਵੇਂ ਮਤਲਬ 0.01% ਹੀ ਹੋਵੇ, ਪਰ ਇਹ ਵੀ ਇੱਕ ਲੋਕਾਂ ਨਾਲ ਜੁੜਨ ਦਾ ਜਾਂ ਲੋਕਾਂ ਨਾਲੋਂ ਟੁੱਟਣ ਦਾ ਹੀ ਇੱਕ ਜ਼ਰੀਆ ਵਾ। ਮੰਨ ਲਓ ਜੇ ਆਪਾਂ ਜਿੱਦਾਂ ਜੱਗ ਪਾਉਂਦਾ ਵਾ ਨਾ, ਪਾਈਏ ਜੱਗ ਪਾਉਂਦਾ ਵਾਲੀ ਗੱਲ ਜਦੋਂ ਆਪਾਂ ਕਰਦੇ ਹਾਂ, ਅਤੇ ਜੱਗ ਪਾਉਂਦਾ ਫਿਰ ਉਹ ਮੰਨ ਲਓ ਇੱਥੇ ਬੈਠੇ ਜਸ਼ ਜਾਂ ਰਣਜੋਧ ਜਾਂ ਪਰਿਵਾਰ ਦੇ ਵਿੱਚ ਕਿਤੇ ਬੈਠੇ, ਜਾਂ ਫਿਰ ਮਹਿਫਲ 'ਚ ਕਿਤੇ ਪਾਰਕ ਦੇ ਵਿੱਚ ਬੈਠੇ ਬਜ਼ੁਰਗ, ਜਾਂ ਫਿਰ ਆਂਟੀਆਂ ਕਿਸੇ ਘਰ ਪਾਠ 'ਤੇ ਗਈਆਂ ਉੱਥੇ, ਫਿਰ ਉਹ ਜਦੋਂ ਇਹ ਗੱਲਾਂ ਕਰਨਗੀਆਂ, ਫਲਾਣੇ ਦਾ ਫਲਾਣਾ ਉਹ ਜਿਹੜਾ ਪਾਰਕ ਦੇ ਵਿੱਚ ਆਉਂਦਾ, ਉਹਨਾਂ ਦੀ ਬੇਟੀ, ਉਹਨਾਂ ਦਾ ਬੇਟਾ, ਕਿੱਡਾ ਸੋਹਣਾ ਸਲੀਕਾ, ਉਹ ਕਿੱਡੀ ਸੋਹਣੀ ਸਾਨੂੰ ਸਤਿ ਸ਼੍ਰੀ ਅਕਾਲ ਕਰਕੇ ਗਿਆ, ਉਹ ਵੇਖੋ ਸੋ ਉਹ ਫਲਾਣੀ ਕਿੱਡਾ ਸੋਹਣਾ ਤਿਆਰ ਹੁੰਦੀ ਆ। ਕਿਤੇ ਨਾ ਕਿਤੇ ਤਾਂ ਉਹ ਐਨਰਜੀ ਵਰਕ ਕਰ ਹੀ ਰਹੀ ਨਾ ਤੁਹਾਡੇ, ਜੇ ਤੁਸੀਂ ਮੰਨਦੇ ਹੋ ਵੀ ਯੂਨੀਵਰਸਿਟੀ ਦੇ ਵਿੱਚ ਇੱਕੋ ਹੀ ਐਨਰਜੀ ਆ, ਤਾਂ ਫਿਰ ਉਹ ਤੁਹਾਡੇ ਲਈ ਦੁਆਵਾਂ ਅੱਪੜ ਰਹੀਆਂ ਨਾ। ਅਤੇ ਇਹਦੇ ਇਹਨੂੰ ਓਪੋਜ਼ਿਟ ਕਰਕੇ ਵੇਖ ਲਓ ਇਹਨੂੰ, ਇਹਦਾ ਮਤਲਬ ਕਿ ਉਹਨਾਂ ਦੀਆਂ ਜਿਹੜੀਆਂ ਕਿਤੇ ਨਾ ਕਿਤੇ ਨੈਗਟਿਵਿਟੀ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਰਹੀ ਆ, ਅਤੇ ਉਹ ਜਿਹੜੀ ਨੈਗਟਿਵਿਟੀ ਆ ਜੇ ਤੁਹਾਡੇ ਤੱਕ ਪਹੁੰਚ ਰਹੀ ਆ, ਫਿਰ ਤੁਸੀਂ ਉਹ ਕਿੱਦਾਂ ਤੁਸੀਂ ਮਤਲਬ ਅਪਸੈਟ ਨਹੀਂ ਹੋਵੋਗੇ ਤੁਸੀਂ, ਜੇ ਤੁਸੀਂ ਮੰਨਦੇ ਹੋ ਤਾਂ। ਮੈਂ ਤਾਂ ਸਿਰਫ ਉਹ ਉਹਤੇ ਗੱਲ ਕਰ ਰਿਹਾ ਵੀ ਜੇ ਤੁਸੀਂ ਨਹੀਂ ਮੰਨਦੇ
1: ਫਿਰ ਤਾਂ ਕੋਈ ਫਰਕ ਹੀ ਨਹੀਂ ਗੱਲ ਦਾ,
0: ਫਿਰ ਵੀ ਫਰਕ ਆ, ਫਿਰ ਅਲੱਗ ਚੈਪਟਰ ਖੁੱਲ ਜਾਂਦਾ। ਜੇ ਤੁਸੀਂ ਨਹੀਂ ਮੰਨਦੇ ਫਿਰ ਅਲੱਗ ਚੈਪਟਰ ਖੁੱਲ ਜਾਂਦਾ, ਕਿਉਂਕਿ ਜਦੋਂ ਆਪਾਂ ਸਾਰੇ ਕੁਛ ਤੋਂ ਟੁੱਟਦੇ ਫਿਰ ਹੀ ਤਾਂ ਆਹ ਸਾਰੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਵਾ। ਐਨਰਜੀ ਔਰਾ ਪਹਿਲਾਂ ਕਿੱਥੇ ਸਾਨੂੰ ਪਤਾ ਹੁੰਦਾ ਇਹ, ਤੁਸੀਂ ਦੱਸੋ, ਤੁਸੀਂ ਮੈਨੂੰ ਅੱਜ ਤੋਂ 20 ਸਾਲ ਪਹਿਲਾਂ ਤੁਹਾਨੂੰ ਪਤਾ ਸੀ ਵੀ ਇਹ ਵੀ ਚੀਜ਼ਾਂ ਇੱਦਾਂ ਹੁੰਦੀਆਂ?
1: ਕੁਛ ਨਹੀਂ ਸੀਗਾ, ਕਿਉਂਕਿ ਸਾਰੇ ਜੋ ਮਤਲਬ ਹੁਣ ਸਾਰੇ ਇੱਕ ਇਕੱਠ ਰਹਿੰਦੇ ਸੀਗੇ, ਵੱਡਾ ਵੱਡਾ ਪਰਿਵਾਰ ਹੁੰਦਾ ਸੀਗਾ, ਬੱਚੇ ਕਿਵੇਂ ਪਲ ਜਾਂਦੇ ਸੀਗੇ, ਉਹਨੂੰ ਆਂਢ ਗੁਆਂਢ ਦੀ ਵੀ ਲੋੜ ਨਹੀਂ ਪੈਂਦੀ ਸੀ, ਕਈ ਵਾਰੀ ਪਰਿਵਾਰ ਦੇ ਇੰਨੇ ਬੱਚੇ ਹੁੰਦੇ ਸੀਗੇ, ਉਹੀ ਦੋਸਤ ਤਿਆਰ ਬਣ ਜਾਂਦੇ ਸੀ, ਹੈ ਨਾ ਸਾਰੇ। ਅਤੇ ਉਹ ਹੁਣ ਸੈਕੂਲਰ ਫੈਮਿਲੀ ਆ ਗਈ ਹੈ, ਸਾਰਾ ਕੁਛ ਹੋ ਗਿਆ, ਕੋਈ ਕਿੱਥੇ ਰਹਿ ਰਿਹਾ, ਕੋਈ ਕਿੱਥੇ ਰਹਿ ਰਿਹਾ, ਉਹ ਸਾਰੀ ਚੀਜ਼ਾਂ ਫਿਰ ਹਰ ਇੱਕ ਚੀਜ਼ ਦਾ ਇੱਕ ਜਿਵੇਂ ਪ੍ਰੋਜ਼ ਐਂਡ ਕੌਨਸ ਹੀ ਹੈ ਨਾ, ਇਹ ਵੀ
0: ਉਹ ਬੇਸਿਕਲੀ ਉਹੀ ਨੇ। ਤੁਸੀਂ ਆਪਣਾ ਪੜਿਆ ਆਪ ਵਿਚਾਰਨਾ, ਆਪਣਾ ਕੀਤਾ ਆਪ ਭੁਗਤਣਾ, ਅਤੇ ਮਾਫ਼ੀ ਚਾਹੁੰਦੇ ਜੇਕਰ ਕੋਈ ਗਲਤ ਸ਼ਬਦ ਮੂੰਹ ਨਿਕਲਿਆ ਹੋਵੇ, ਉਹਦੇ ਲਈ ਮਾਫ਼ੀ। ਅਤੇ ਹੁਣ ਆਪਾਂ ਕੁਛ ਕੁ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ ਪ੍ਰੋਗਰਾਮ। ਕਹਿੰਦੇ ਗੋਇੰਗ ਗੁੱਡ ਜਸ ਜੀ, ਤੁਸੀਂ ਕਹਿੰਦੇ ਨੇ ਕਿ ਲਫਾਫਾ ਨਾਲ ਪਜਾਮੀ ਦਾ ਪਹੁੰਚਾ ਪਾਉਣ ਵਾਲੇ ਦਿਨ ਚੇਤੇ ਕਰਾ ਦਿੱਤੇ।
1: ਅੱਛਾ
0: ਅੱਛਾ, ਇਹ ਸਾਰੇ ਕਿੱਦਾਂ?
1: ਪਰ ਪਾਣੀ ਜ਼ਰੂਰ ਹੈ।
0: ਓ ਵਾਹ, ਗੁੱਡ, ਥੈਂਕ ਯੂ। ਅਤੇ ਮੋਣਿਆਂ ਦਾ ਵੀ ਇੱਦਾਂ ਹੀ, ਉਹ ਕਿੰਨੀਆਂ ਭੈਣੇ ਭੀੜੀਆਂ ਪੈਂਟਾਂ ਆਪਾਂ ਪਾਉਂਦੇ ਹੁੰਦੇ, ਹੈ ਨਾ। ਮੈਂ ਤੁਹਾਨੂੰ ਅੱਗੇ ਗੱਲ ਦੱਸਦਾ ਨਾ, ਮੈਂ ਕੋਈ ਇੱਦਾਂ ਕਰੀ ਪੂਰੀ ਨਵੀਂ ਲਈ ਮੈਂ ਪੈਂਟ, ਹੈ ਨਾ, ਉਦੋਂ ਇਹਦਾ ਵੀ ਭੀੜੀ ਹੋਰ ਭੀੜੀ ਕਰਕੇ, ਹੈ ਨਾ, ਉਦੋਂ ਮਹਾਂ ਹੀ ਉਹ ਚੜ੍ਹਦੀ ਹੁੰਦੀ ਸੀ। ਅਤੇ ਮੈਂ ਉੱਥੇ ਆਪਣੇ ਮੁੰਡਾ ਜਿਹੜਾ ਰੱਖਿਆ ਸੀ ਮਾਲ ਡੰਗਰ ਲਈ, ਅਤੇ ਉਹਨੂੰ ਮੈਂ ਕਿਹਾ, ਮੈਂ ਹਾਂ ਚਲੋ ਮੈਨੂੰ ਅੱਡੇ ਤੱਕ ਛੱਡਿਆ, ਬੱਸ ਲੰਘ ਜਾਣੀ ਹੈ ਨਾ, ਅਤੇ ਮੈਂ ਤੈਂ ਆਪਣੀ ਵੱਲੋਂ ਪੂਰੀ ਐਂ ਡੁਸ਼ ਡੁਸ਼ ਜੀ ਮਾਰ ਕੇ ਜਦੋਂ ਬਾਹਰ ਨਿਕਲਿਆ, ਕਹਿੰਦਾ ਵੀਰ ਇਹਦੇ 'ਚ ਸਾਹ ਕਿੱਦਾਂ ਆਉਂਦਾ? ਤੂੰ ਮਾਚੀ ਮਾਰਤਾ ਮੇਰਾ। ਕਹਿੰਦੇ ਮੇਰੀ ਵੀ ਇੱਕ ਯਾਦ ਜੁੜੀ ਆ ਕਲੋਸ ਦੇ ਨਾਲ, ਕਹਿੰਦੇ ਕਿ ਮੇਰੇ ਵਿਆਹ ਨੂੰ ਟੇਲਰ ਨੇ ਮੇਰੀ ਸ਼ਰਟ ਦੀ ਪੈਂਟ ਬਣਾਤੀ ਸੀ।
1: ਇਹ ਤੇ ਬੜੇ ਖਤਰਨਾਕ ਹੈ।
0: ਨਹੀਂ ਫਿਰ ਕੱਪੜਾ ਜਦੋਂ ਮੋਟਾ ਲੈ ਲਿਆ
1: ਅਨਲੈਸ ਤੁਸੀਂ ਉਰਫੀ ਰਣਵੀਰ ਰਣਵੀਰ ਸਿੰਘ ਟਾਈਪ ਹੋ ਕੁਛ ਵੀ ਪਾ ਲਓ
0: ਨਹੀਂ ਅੱਜ ਕੱਲ੍ਹ ਤੇ ਜਿਹੜਾ ਸ਼ਰਟ ਵਾਲਾ ਕੱਪੜਾ ਹੈ ਨਾ ਉਹਦੀ ਪੈਂਟਾਂ ਬਣਨ ਲੱਗ ਪਈਆਂ ਨੇ ਗਰਮੀ ਦੇ ਵਿੱਚ ਜਿੱਦਾਂ ਮਤਲਬ ਕਹਿ ਲਓ ਪੈਂਟਾਂ ਕਾਹਦੀਆਂ ਪਜਾਮੇ ਪਰ ਉਹ ਪਜਾਮੇ ਵੀ ਉੱਤੋਂ ਉਹ ਬਣਾ ਦਿੰਦੇ ਨੇ ਨਾ ਅਤੇ ਉਹ ਪੈਂਟ ਹੀ ਆ ਹੁਣ ਇੱਕ ਹਿਸਾਬ ਦੀ ਹੈ ਨਾ ਉਹ ਤਾਂ ਹੁਣ ਉਹ ਹੌਲੀ ਹੌਲੀ ਵੇਖ ਲਓ ਉਹ ਵੀ ਚੀਜ਼ਾਂ ਭੁੱਲ ਗਈਆਂ ਮੈਂ ਆਪਣਾ ਕੁੜਤਾ ਪਜਾਮਾ ਸੀਨੇ ਦਿੱਤਾ ਅਤੇ ਉਹਨਾਂ ਨੇ ਭਾਈ ਸਾਹਿਬ ਨੇ ਉੱਤੋਂ ਪੈਂਟ ਵਰਗੀ ਬਣਾ ਦਿੱਤੀ ਮੈਂ ਕਿਹਾ ਆ ਕੀ ਬਣਾਇਆ ਕਹਿੰਦਾ ਪਜਾਮੇ ਅੱਜ ਕੱਲ੍ਹ ਇੱਦਾਂ ਬਣਦੇ ਆ
1: ਬੈਲਟ ਵਾਲੇ ਨਾ
0: ਬੈਲਟ ਵਾਲੇ ਬਣਦੇ ਆ ਮੈਂ ਯਾਰ ਮੈਂ ਤਾਂ ਤੈਨੂੰ ਕੁੜਤਾ ਪਜਾਮਾ ਕਿਹਾ ਤੈਨੂੰ ਅਤੇ ਹੁਣ ਮਤਲਬ ਕਈ ਚੀਜ਼ਾਂ ਹੁੰਦੀਆਂ ਨਾ ਉਹ ਡਿਫੋਲਟ ਸੈਟਿੰਗਸ ਹੋ ਜਾਂਦੀਆਂ
1: ਉਹੀ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਕਿ ਉਹ ਕਾਰੀਗਰ ਹੀ ਉਸ ਤਰੀਕੇ ਦੇ ਸੈੱਟ ਹੋ ਜਾਂਦੇ
0: ਹਾਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਨਾ ਉਹਨਾਂ ਨੂੰ ਇਹ ਵੀ ਉਹ ਕਹਿੰਦਾ ਭਾਈ ਵੇਖੋ ਅੱਜ ਕੱਲ੍ਹ ਕਹਿੰਦਾ ਵੀ ਨਾਲਾ ਬੰਨਣ ਤੱਕ ਦਾ ਤਾਂ ਪਤਾ ਨਹੀਂ ਕਿਸੇ ਨੂੰ ਅਤੇ ਇਹੋ ਕੁਛ ਹੀ ਚੱਲਦਾ ਸਾਰਿਆਂ ਦਾ ਠੀਕ ਹੈ ਭਾਈ ਅਤੇ ਉਹ ਉਹ ਸਾਰੀਆਂ ਉਹੀ ਚੀਜ਼ਾਂ ਮਾਰਕੀਟ 'ਚ ਫਿਰ ਉਹ ਉਸੇ ਤਰੀਕੇ ਦੇ ਨਾਲ ਹੀ ਹੋਣ ਲੱਗ ਪੈਂਦੀਆਂ ਪਹਿਲਾਂ ਕੋਈ ਸਮਾਂ ਹੀ ਸ਼ਾਇਦ ਤੁਹਾਨੂੰ ਇਹ ਕਹਿਣਾ ਪੈਂਦਾ ਹੋਵੇ ਵੀ ਮੇਰੇ ਪਜਾਮੇ 'ਚ ਲਾਸਟਿਕ ਪਾਉਣੀ ਆ ਜਾਂ ਅੱਗੋਂ ਪੈਂਟ ਵਰਗਾ ਬਣਾਉਣਾ ਜਾਣਾ ਹੈ ਨਾ ਅਤੇ ਪਰ ਹੁਣ ਤੁਹਾਨੂੰ ਇਹ ਕਹਿਣਾ ਪੈਂਦਾ ਵਾ ਜੇ ਕਿਤੇ ਕੋਈ ਜਾਊਗਾ ਤਾਂ ਧਿਆਨ ਰੱਖਿਓ ਭਾਈ ਹੁਣ ਤੁਹਾਨੂੰ ਇਹ ਕਹਿਣਾ ਪੈਂਦਾ ਵੀ ਮੇਰਾ ਪਜਾਮਾ ਟ੍ਰੈਡੀਸ਼ਨਲ ਨਾਲੇ ਵਾਲਾ ਹੀ ਸੀਣਾ ਵਾ ਦੂਜਾ ਨਹੀਂ ਸੀਣਾ ਤੁਸੀਂ ਨਹੀਂ ਤਾਂ ਉਸ ਹਿਸਾਬ ਦਾ ਹੀ ਉਹ ਤੁਹਾਨੂੰ ਸੀ ਕੇ ਦਿੰਦੇ ਆ ਚੱਲੀਏ ਫਿਰ ਆਪਾਂ ਲਈ ਗੱਲ
1: ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ ਅਤੇ ਇਸੇ ਤਰੀਕੇ ਨਾਲ ਅਸੀਂ ਹੋਰ ਵੀ ਵਧੀਆ ਵਧੀਆ ਟੋਪਿਕ ਲੈ ਕੇ ਆਵਾਂਗੇ ਤੁਸੀਂ ਬਣੇ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
0: ਜੀ ਬਿਲਕੁਲ ਜੀ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਅਤੇ ਧੰਨਵਾਦ ਮਿਹਰਬਾਨੀ ਅਤੇ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੰਦਰੁਸਤੀਆਂ ਮਾਣੋ ਅਤੇ ਗਲੇ ਦੇ ਲਈ ਥੋੜ੍ਹੀ ਜੀ ਮੁਆਫੀ ਅਤੇ ਆਪਾਂ ਮਿਲਦੇ ਹਾਂ ਫਿਰ ਦੁਬਾਰਾ ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰੇਡੀਓ ਹਾਂਜੀ 1674 AM
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਯਾ ਪੇਰੈਂਟਸ ਯਾ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਯਾ RRT ਅਪੀਲਸ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਯਾ 90-77-97-33
4: ਯਾ ਈਮੇਲ info@vyimmigration.com.au
3: ਯਾਦ ਰੱਖੋ 9077-9733
4: VY Immigration and Education Consultant
3: ਹਰ ਕਦਮ ਤੁਹਾਡੇ ਨਾਲ
5: ਹਾਂਜੀ ਰੇਡੀਓ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au
8: ਆ ਕਿੱਥੇ ਵੱਜ ਗਈ ਤੇਰੀ ਗੱਡੀ
7: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਵਿੱਚ ਦੋਸਤੋ ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ। ਪ੍ਰੋਗਰਾਮ ਆਪਣੇ ਵਾਤਾਵਰਣ ਦੇ ਸੰਬੰਧੀ ਹਰ ਹਫ਼ਤੇ ਤੁਹਾਡੇ ਨਾਲ ਲੈ ਕੇ ਹਾਜ਼ਰੀ ਲਵਾਉਂਦੇ ਹਾਂ। ਸੋ ਅੱਜ ਫਿਰ ਦੁਬਾਰਾ ਤੋਂ ਸਾਡੇ ਨਾਲ ਹਰਮਿੰਦਰ ਜੀ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਵਾਤਾਵਰਣ ਸੰਬੰਧੀ ਖ਼ਬਰ ਸੁਰਤ ਦਿੰਦੇ ਨੇ। ਅੱਜ ਦੇ ਦਿਨ ਆਓ ਵੇਖਦੇ ਹਾਂ ਕਿਹੜੀਆਂ ਖਾਸ ਅਪਡੇਟਸ ਨੇ, ਕੀ ਨੇ ਸਾਡੇ ਤੁਹਾਡੇ ਜਾਣਨ ਦੇ ਲਈ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਹਾਡੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਕੱਢਣ ਦੇ ਲਈ। ਹੋਰ ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
1: ਹਾਂਜੀ, ਸਾਡੇ ਦੇਸ਼ ਦੇ ਵਿੱਚ ਅੱਜ ਬੜੀ ਠੰਡ ਹੋ ਗਈ, ਹਲੇ ਗਰਮੀ ਦਾ ਮੌਸਮ ਸੀ, ਇਹਨਾਂ ਦਿਨਾਂ ਚ ਬੜੀ ਗਰਮੀ ਚਾਹੀਦੀ ਸੀਗੀ ਤੇ, ਪਰ ਇੱਥੇ ਮੀਂਹ ਪੈ ਰਿਹਾ ਸਾਡੇ 3-4 ਦਿਨ ਤੋਂ, ਤੇ ਉਹਦੇ ਨਾਲ ਲੋਕਾਂ ਨੇ ਅੱਜ ਕੱਲ੍ਹ ਜੈਕਟਾਂ ਪਾਈਆਂ ਹੋਈਆਂ ਨੇ ਜਿਹੜੀਆਂ ਕਿ ਟੀ ਸ਼ਰਟਾਂ ਪਾਉਣ ਦਾ ਮੌਸਮ ਸੀ, ਤੇ ਇਹੀ ਹੈ ਸਾਰਾ ਮੌਸਮ ਦੀ ਗੜਬੜ। ਤੇ ਦੂਸਰੀ, ਅੱਜ ਹੀ ਜਿਹੜਾ ਇੱਕ ਅਮਰੀਕਾ ਦਾ ਸ਼ਹਿਰ ਹੈ ਰੀਨੋ, ਨਵਾਡਾ ਦਾ ਤੋਂ ਬੜਾ ਵੱਡਾ ਸ਼ਹਿਰ ਹੈ, ਉੱਥੇ ਤਕਰੀਬਨ 90,000 ਲੋਕਾਂ ਨੂੰ ਉਹਨਾਂ ਦੇ ਘਰਾਂ 'ਚ ਉਹਨਾਂ ਨੂੰ ਪੁਲਿਸ ਨੇ ਕਿਹਾ ਤੁਸੀਂ ਛੱਡ ਜਾਓ, ਕਿਉਂਕਿ ਜਿਹੜੀ ਅੱਗ ਹੈ ਉਹ ਸ਼ਹਿਰ ਤੱਕ ਪਹੁੰਚੀ ਹੋਈ ਹੈ, ਉਹ ਕਾਫੀ ਵੱਡਾ ਸ਼ਹਿਰ ਹੈ। ਸੋ ਇਹ ਹੈ ਜੀ, ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਜਲਵਾਯੂ ਤਬਦੀਲੀ ਦੀ, ਉਹਦੇ ਨਾਲ ਜਿਹੜੀ ਬਰਬਾਦੀ ਹੋਣੀ ਹੈ, ਤੇ ਇਹ ਉਹਦੀ ਝਲਕ ਹੈ ਜਿਹੜੀ ਤੁਹਾਨੂੰ ਹਰ ਰੋਜ਼ ਪੰਜਾਬ ਦੇ ਵਿੱਚ ਹੈ। ਇਸ ਵਾਰੀ ਉੱਥੇ ਬਰਸਾਤ ਆਈ ਨਹੀਂ, ਤੇ ਜਿਹੜੇ ਝੋਨੇ ਵਾਲੇ ਸੀ, ਜਿਹਨੂੰ ਤੁਸੀਂ ਮਰਜ਼ੀ ਫੋਨ ਕਰ ਲਓ, ਉਹਨਾਂ ਦੇ ਡੀਜ਼ਲ 'ਤੇ ਬੜਾ ਖਰਚਾ ਆ ਗਿਆ, ਕਿਉਂਕਿ ਪਾਣੀ ਥੱਲੇ ਚਲੇ ਗਏ ਤੇ ਉਹਨਾਂ ਨੂੰ ਟਿਊਬਲ ਜ਼ਿਆਦਾ ਚਲਾਉਣੇ ਪਏ। ਸੋ ਇਹ ਪੂਰੀ ਕਿੱਥੇ ਕੈਲੀਫੋਰਨੀਆ, ਕਿੱਥੇ ਟੋਰਾਂਟੋ, ਅਤੇ ਕਿੱਥੇ ਪੰਜਾਬ, ਅਤੇ ਕਿੱਥੇ ਆਸਟ੍ਰੇਲੀਆ, ਇਹ ਸਾਰੀ ਜਿਹੜੀ ਲੜੀ ਜੁੜੀ ਹੋਈ ਹੈ, ਜਿੰਨੀਆਂ ਵੀ ਇਹ ਤਬਦੀਲੀਆਂ ਭਿਆਨਕ ਆਉਂਦੀਆਂ ਨੇ ਮੌਸਮ 'ਚ, ਬਾਰਿਸ਼ਾਂ 'ਚ, ਅਤੇ ਉਹ ਸਾਰਾ ਜਲਵਾਯੂ ਤਬਦੀਲੀ ਨਾਲ ਜੁੜਿਆ ਹੋਇਆ, ਜਿਹਦੀ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਹਾਂ।
0: ਸੋ ਜਿਹੜੀ ਆਪਾਂ ਸ਼ੁਰੂਆਤ ਤੋਂ ਹੀ ਇਹ ਗੱਲਾਂ ਕਰ ਰਹੇ ਹਾਂ ਕਿ ਥੋੜ੍ਹਾ ਸਾਨੂੰ ਖਿਆਲ ਰੱਖਣਾ ਚਾਹੀਦਾ ਦਿਨੋ ਦਿਨ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਵੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਫਰਕ ਪੈ ਰਿਹਾ, ਅਸਰ ਪੈ ਰਿਹਾ। ਸੋ ਅਲੱਗ ਅਲੱਗ ਸੈਗਮੈਂਟਸ ਦੇ ਵਿੱਚ, ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ, ਅਲੱਗ ਅਲੱਗ ਪੱਖਾਂ ਤੋਂ ਇਹ ਤੁਹਾਡੇ ਨਾਲ ਸਾਂਝ ਪਾਉਂਦੇ ਰਹੀਦਾ। ਭਾਜੀ ਅੱਜ ਕਿਹੜਾ ਪਾਸਾ ਆਪਾਂ ਛੋਣਾ, ਕਿਹੜੇ ਪਾਸੇ ਦੀ ਜਾਣਕਾਰੀ?
1: ਹਾਂਜੀ, ਆਪਾਂ ਇਲੈਕਟ੍ਰਿਕ ਕਾਰਾਂ ਬਾਰੇ ਕਾਫੀ ਗੱਲਾਂ ਕੀਤੀਆਂ ਨੇ, ਫਿਰ ਵੀ ਕਰਾਂਗੇ, ਪਰ ਇੱਕ ਗੱਲ ਜਿਹੜੀ ਆਪਣੇ ਘੱਟ ਹੁੰਦੀ ਵੀ ਹੁਣ ਜਿਹੜੀ ਟੈਕਨੋਲੋਜੀ ਹੈ ਇਲੈਕਟ੍ਰਿਕ ਕਾਰ ਵਹੀਕਲਸ ਦੀ, ਉਹ ਇੰਨੀ ਐਡਵਾਂਸ ਹੈ ਵੀ ਹੁਣ ਅਸਲ 'ਚ ਜਿਹੜੇ ਹੈਵੀ ਡਿਊਟੀ ਵੱਡੇ ਸੈਮੀ ਨੇ, ਟਰੱਕ ਨੇ, ਜਿਹੜੇ ਵੱਡੇ ਵੱਡੇ ਟਰੱਕ ਖਿੱਚ ਕੇ ਲੈ ਜਾਂਦੇ ਨੇ, ਉਹ ਵੀ ਸਾਰੇ ਜਿਹੜੇ ਇਲੈਕਟ੍ਰਿਕ ਆਉਣ ਲੱਗੇ ਨੇ, ਟੈਸਲਾ ਵਾਲਿਆਂ ਨੇ ਵੀ ਸ਼ੁਰੂ ਕੀਤਾ, ਤੇ ਪਰ ਉਹ ਬੋਲ ਬੋਲ ਆਪਣੇ ਨੇ, ਚਾਈਨੀਜ਼ ਕੰਪਨੀਆਂ ਜਿਹੜੀਆਂ ਬਹੁਤ ਅੱਗੇ ਨੇ, ਤੇ ਜਿੱਥੇ ਚਾਈਨਾ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਨਵੀਆਂ ਵਿਕਣ ਵਾਲੀਆਂ ਕਾਰਾਂ 'ਚੋਂ 65% ਕਾਰਾਂ ਜਿਹੜੀਆਂ ਇਲੈਕਟ੍ਰਿਕ ਨੇ, ਤੇ ਜਿਹੜੇ ਵੱਡੇ ਭਾਰੀ ਹੈਵੀ ਡਿਊਟੀ ਟਰੱਕ ਨੇ ਕਮਰਸ਼ੀਅਲ, ਉਹਨਾਂ ਦੇ ਵਿੱਚ ਜਿਹੜੀ ਇਹ ਹੈ ਤਕਰੀਬਨ 35% ਦੇ ਕਰੀਬ ਹੈ। ਸੋ 35% ਜਿਹੜੇ ਵੱਡੇ ਟਰੱਕ ਨੇ ਨਵੇਂ ਵਿਕਣ ਵਾਲੇ, ਉਹ ਚਾਈਨਾ ਦੇ ਵਿੱਚ, ਉਹ ਹੁਣ ਇਲੈਕਟ੍ਰਿਕ ਟਰੱਕ ਨੇ
0: ਚਾਈਨਾ ਦੇ ਵਿੱਚ।
1: ਹਾਂਜੀ ਹਾਂਜੀ
0: ਜੀ, ਤੇ ਬਾਕੀ ਥਾਵਾਂ ਤੇ ਕੀ ਸੂਰਤ ਹਾਲ?
1: ਹਾਂ ਬਿਲਕੁਲ, ਉਹ ਚਾਈਨੀਜ਼ ਟਰੱਕ ਨੇ ਉਹ ਹੁਣ ਬਾਕੀ ਥਾਵਾਂ ਤੇ ਵੀ ਆ ਰਹੇ ਨੇ, ਤੇ ਇੱਕ ਯੂਰਪ ਦੀ ਕੰਪਨੀ ਹੈ, ਉਹਨਾਂ ਨੇ 900 ਟਰੱਕ ਖਰੀਦਿਆ ਜਿਹੜੀ ਲੋਜਿਸਟਿਕਸ ਦੀ ਹੈ। ਇਹ ਮੇਰੀ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਤੁਹਾਡਾ ਪੋਸਟ ਆਫਿਸ ਹੈ, ਉਹ ਸਭ ਤੋਂ ਵੱਡਾ ਓਪਰੇਟਰ ਹੈ ਆਸਟ੍ਰੇਲੀਆ ਦਾ ਇਲੈਕਟ੍ਰਿਕ ਜਿਹੜੀਆਂ ਵੈਨਾਂ ਦਾ, ਉਹਨਾਂ ਦੇ ਕੋਲ ਬਹੁਤ ਸਾਰੀਆਂ ਵੈਨਾਂ ਨੇ, ਤੇ ਉਹਨੂੰ ਵਧਾ ਰਹੇ ਨੇ, ਤੇ ਮਾਈਨਸ ਦੇ ਟਰੱਕ ਹੁੰਦੇ ਨੇ ਬਹੁਤ ਹੀ ਵੱਡੇ ਹੁੰਦੇ ਨੇ, ਇੰਨੇ ਵੱਡੇ ਵੀ ਤੁਸੀਂ ਉਸ ਉਹਨਾਂ ਨੂੰ ਕਿਆ ਸਰਾਈ ਨਹੀਂ ਕਰ ਸਕਦੇ, ਸਪੈਸ਼ਲ ਮਾਈਨਿੰਗ ਲਈ ਬਣਾਉਂਦੇ ਆ ਜਿਹੜੇ ਕੋਲਾ ਢੋਂਦੇ ਨੇ ਮਾਈਨਾਂ ਦੇ ਵਿੱਚ, ਉਹ ਫਰੇ ਦੇ ਫਰੇ ਇਲੈਕਟ੍ਰਿਕ ਆ ਰਹੇ ਨੇ। ਸੋ ਜਿਹੜੀ ਇਹ ਇਲੈਕਟ੍ਰਿਕ ਕਾਰਾਂ ਟੈਕਨੋਲੋਜੀ ਆ, ਉਹ ਭਾਵੇਂ ਪਹਿਲਾਂ ਇਲੈਕਟ੍ਰਿਕ ਸਕੂਟਰਾਂ ਤੋਂ ਸ਼ੁਰੂ ਹੋਈ, ਇਲੈਕਟ੍ਰਿਕ ਮੋਪਡਾਂ ਤੋਂ ਸ਼ੁਰੂ ਹੋਈ, ਫਿਰ ਇਲੈਕਟ੍ਰਿਕ ਥ੍ਰੀ ਵੀਲਰ, ਫਿਰ ਇਲੈਕਟ੍ਰਿਕ ਕਾਰਾਂ, ਤੇ ਹੁਣ ਉਹ ਤਕਰੀ ਇਲੈਕਟ੍ਰਿਕ ਟਰੱਕਾਂ ਤੱਕ ਪਹੁੰਚ ਗਈ। ਸੋ ਇਹ ਬਹੁਤ ਵੱਡੀ ਬਾਈ ਜੀ ਤਬਦੀਲੀ ਹੈ, ਕਿਉਂਕਿ ਜਿਹੜੇ ਟਰੱਕ ਨੇ ਉਹ ਕਮਰਸ਼ੀਅਲ ਨੇ, ਤੇ ਬੱਸਾਂ ਵੀ, ਹੈ ਨਾ, ਬੱਸਾਂ ਦੇ ਟਰੱਕ ਇੱਕੋ ਇੰਜਣ ਹੁੰਦਾ, ਤੇ ਬੱਸ ਤੇ ਟਰੱਕ ਜਿਹੜੇ ਨੇ ਉਹ ਲਗਾਤਾਰ ਚੱਲਦੇ ਆ। ਕਾਰ ਆਪਾਂ ਕਈ ਵਾਰੀ ਦਿਨ 'ਚ ਅੱਧਾ ਘੰਟਾ ਵੀ ਨਹੀਂ ਚਲਾਉਂਦੇ, ਬਾਕੀ 2.5-3 ਘੰਟੇ ਖੜੀ ਦਿੰਦੀ ਹੈ, ਪਰ ਜਿਹੜੀਆਂ ਬੱਸਾਂ ਤੇ ਜਿਹੜੇ ਟਰੱਕ ਨੇ ਕਮਰਸ਼ੀਅਲ ਟਰੱਕ, ਉਹ ਹਰ ਰੋਜ਼ ਜੇ ਜ਼ਿਆਦਾ ਨਹੀਂ ਤਾਂ 8-10 ਘੰਟੇ ਚੱਲਣਾ। ਬੱਸਾਂ ਜਿਹੜੀਆਂ ਨੇ ਉਹ ਤਾਂ ਤਕਰੀਬਨ 16-16 ਘੰਟੇ ਚੱਲਦੀਆਂ ਨੇ ਦਿਹਾੜੀ 'ਚ, ਜਿਹੜੇ ਲੌਂਗ ਹੌਲ ਦੇ ਟਰੱਕ ਨੇ ਉਹ ਵੀ ਲਗਾਤਾਰ 24-24 ਘੰਟੇ ਚੱਲਦੇ ਨੇ। ਉਹ ਜਿਹੜੀ ਉਹਨਾਂ ਦੀ ਡੀਜ਼ਲ ਦੀ ਕੰਜ਼ੰਪਸ਼ਨ ਹੈ ਇੱਕ ਟਰੱਕ ਦੀ, ਉਹ ਕਈ ਸੈਂਕੜੇ ਕਾਰਾਂ ਤੋਂ ਵੱਧ ਹੈ। ਤੇ ਇਵੇਂ ਇੱਕ ਬੱਸ ਦੀ ਜਿਹੜੀ ਡੇਲੀ ਡੀਜ਼ਲ ਕੰਜ਼ੰਪਸ਼ਨ ਹੈ ਉਹ ਕਿਸੇ ਕਾਰ ਦੀ ਪੈਟਰੋਲ ਨਾਲੋਂ ਬਹੁਤ ਜ਼ਿਆਦਾ। ਪਰ ਜਦੋਂ ਅਸੀਂ ਇੱਕ ਬੱਸ ਨੂੰ ਤੇ ਟਰੱਕ ਨੂੰ ਇਲੈਕਟ੍ਰਿਕ ਬਣਾ ਦਿੰਦੇ ਹਾਂ ਤੇ ਉਹ ਡੀਜ਼ਲ ਖਤਮ ਕਰ ਦਿੰਦੇ ਹਾਂ ਤੇ ਉਹਦਾ ਫਰਕ ਬਹੁਤ ਜ਼ਿਆਦਾ ਪੈਂਦਾ ਸਾਡੇ ਸਾਡੇ ਕਾਰਬਨ ਮਿਸ਼ਨਸ ਤੇ ਫਿਰ ਸਾਡੀ ਜਲਵਾਯੂ ਤਬਦੀਲੀ ਲਈ। ਸੋ ਇਹ ਜਿਹੜੀ ਖਬਰ ਹੈ ਜਾਂ ਨਵੀਂ ਡਿਵੈਲਪਮੈਂਟ ਹੈ ਇਹ ਖੁਸ਼ੀ ਵਾਲੀ ਹੈ ਤੇ ਪਰ ਇਹ ਬਹੁਤ ਵੱਡੀ ਹੈ
0: ਜੀ। ਸੋ ਆਪਾਂ ਵੇਖਦੇ ਹਾਂ ਕਿ ਹਰ ਇੱਕ ਸੈਕਟਰ ਦੇ ਵਿੱਚ ਹੀ ਹੁਣ ਬਿਜਲੀ ਨਾਲ ਚੱਲਣ ਵਾਲੇ ਜਿਹੜੇ ਵਾਹਨ ਨੇ ਉਹਨਾਂ ਦਾ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੋ ਇਹ ਉਹ ਇੰਡਸਟਰੀ ਹੀ ਖਾਸ ਤੌਰ ਦੇ ਉੱਤੇ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਵੱਡੀ ਢੋਆ ਢੁਆਈ ਹਲੇ ਵੀ ਟਰੱਕਾਂ ਦੇ ਜ਼ਰੀਏ ਕੀਤੀ ਜਾਂਦੀ ਹੈ। ਸ਼ਹਿਰ ਦੂਸਰੇ ਸ਼ਹਿਰ ਤੋਂ ਬਹੁਤ ਦੂਰ ਨੇ। ਮਾਈਨਿੰਗ ਦੀ ਤੁਸੀਂ ਗੱਲ ਕੀਤੀ ਹੈ, ਪੋਸਟ ਆਫਿਸ ਦੀ ਤੁਸੀਂ ਗੱਲ ਕੀਤੀ ਹੈ, ਜਿਹੜੀਆਂ ਸਾਡੇ ਇੱਥੇ ਸੁਪਰ ਮਾਰਕੀਟਸ ਨੇ ਵੱਡੀਆਂ ਉਹਨਾਂ ਦੇ ਵੀ ਬਹੁਤ ਸਾਰੇ ਟਰੱਕ ਚੱਲਦੇ ਨੇ, ਉਹਨਾਂ ਦੀਆਂ ਵੀ ਖਬਰਾਂ ਆ ਰਹੀਆਂ ਨੇ ਕਿ ਉਹ ਵੀ ਹੁਣ ਇਸੇ ਪਾਸੇ ਨੂੰ ਜਾ ਰਹੇ ਨੇ। ਕਿੰਨਾ ਕੁ ਫਰਕ ਇਸ ਚੀਜ਼ ਦੇ ਨਾਲ ਤੇ ਇੱਕ ਉਹ ਵੀ ਮਨ ਦੇ ਵਿੱਚ ਜਾਂ ਫਿਰ ਇੱਕ ਸਵਾਲ ਆਮ ਲੋਕਾਂ ਦੇ ਮਨ 'ਚ ਆਉਂਦਾ ਕਿ ਇਹ ਕਾਰਾਂ ਕੂਰਾਂ ਤੱਕ ਤਾਂ ਠੀਕ ਆ, ਟਰੱਕ ਨੂੰ ਪਾਵਰ ਬੜੀ ਚਾਹੀਦੀ ਹੁੰਦੀ ਆ, ਉਹਦੇ ਲਈ ਪਤਾ ਨਹੀਂ ਕਿੱਦਾਂ ਚੱਲੂਗੇ।
1: ਹਾਂਜੀ ਬਿਲਕੁਲ, ਟਰੱਕ ਨੂੰ ਵੀ ਪਾਵਰ ਚਾਹੀਦੀ ਹੁੰਦੀ ਹੈ, ਪਰ ਟਰੱਕ ਦਾ ਇੱਕ ਇਹ ਫਾਇਦਾ ਹੁੰਦਾ ਕਿ ਬਹੁਤੇ ਟਰੱਕਾਂ ਦਾ ਜਿਹੜਾ ਰੂਟ ਹੁੰਦਾ ਫਿਕਸ ਹੁੰਦਾ, ਖਾਸ ਕਰ ਜਿੱਦਾਂ ਤੁਸੀਂ ਕਿਹਾ ਵੀ ਪੋਸਟ ਆਫਿਸ ਵਾਲਿਆਂ ਦਾ, ਉਹਨਾਂ ਨੂੰ ਉਹੀ ਚੱਕਰ ਲਾਉਣਾ ਜਿਹੜੇ ਆ ਫੈਡਐਕਸ ਦੇ ਟਰੱਕ ਨੇ, UPS ਦੇ ਟਰੱਕ ਨੇ, ਡਿਲੀਵਰੀ ਕੁਰੀਅਰ ਵਾਲੇ ਜਿਹੜੀਆਂ ਬੱਸਾਂ ਨੇ ਉਹਨਾਂ ਦਾ ਰੂਟ ਫਿਕਸ ਹੁੰਦਾ। ਸੋ ਜਿਹੜੇ ਸਟੋਰਾਂ ਨੂੰ ਗਰੋਸਰੀ ਸਟੋਰ ਜਿਵੇਂ ਤੁਸੀਂ ਕਿਹਾ ਉਹਨਾਂ ਦਾ ਵੀ ਵੇਅਰ ਹਾਊਸ ਵੱਖਰ ਪਤਾ, ਉਹਨਾਂ ਨੂੰ ਪਤਾ ਵੀ ਇਹਨਾਂ ਨੇ ਇੰਨੇ ਕਿਲੋਮੀਟਰ ਚੱਲਣਾ। ਸੋ ਇੱਕ ਬਹੁਤ ਵੱਡੀ ਤਾਦਾਦ ਆ ਟਰੱਕਾਂ ਅਤੇ ਬੱਸਾਂ ਦੀ ਜਿਹੜੇ ਕਿ ਫਿਕਸ ਰੂਟ 'ਤੇ ਚੱਲਦੇ ਨੇ ਡੇਲੀ, ਉਹਨਾਂ ਨੂੰ ਉਨਾ ਹੀ ਪਤਾ ਵੀ ਇਹਨਾਂ ਨੇ ਆਹ ਦਿਹਾੜੀ 'ਚ 100-200 ਕਿਲੋਮੀਟਰ ਚਲਾਉਣਾ, ਇਸ ਤੋਂ ਵੱਧ ਨਹੀਂ ਚੱਲਣਾ, ਡਿਲੀਵਰੀ ਵਗੈਰਾ ਜਿਵੇਂ ਕਰਦੇ ਨੇ। ਸੋ ਇਹ ਬਹੁਤ ਹੀ ਵੱਡੀ ਤਬਦੀਲੀ ਆ ਜੀ, ਅਤੇ ਜਿਹੜੀ ਬੈਟਰੀ ਟੈਕਨੋਲੋਜੀ ਆ ਉਹ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਅਤੇ ਉਹ ਕਿਉਂਕਿ ਜਿਹੜੀ ਬੈਟਰੀ ਆ, ਜਿੱਦਾਂ ਮੈਂ ਜਦੋਂ ਪਹਿਲੀ ਆਪਣੀ ਇਲੈਕਟ੍ਰਿਕ ਕਾਰ ਖਰੀਦੀ ਸੀ ਤਾਂ 500 ਕਿਲੋਮੀਟਰ ਚਲਾਉਣ ਲਈ ਉਦੋਂ 85 ਕਿਲੋਵਾਟ ਦੀ ਬੈਟਰੀ ਆਉਂਦੀ ਸੀ, ਅਤੇ ਹੁਣ ਜਿਹੜੀ ਹੈ 500 ਕਿਲੋਵਾਟ ਦੀ ਬੈਟਰੀ ਆ ਉਹ ਤਕਰੀਬਨ 65 ਕਿਲੋਵਾਟ ਨੂੰ ਚੱਲ ਜਾਂਦੀ ਹੈ 500 ਕਿਲੋਮੀਟਰ। ਤੁਸੀਂ ਇਹ ਦੇਖ ਲਓ ਵੀ 20% ਜ਼ਿਆਦਾ ਮਾਈਲੇਜ ਵੱਧ ਗਈ ਉਸੇ ਬੈਟਰੀ ਦੇ ਸਾਈਜ਼ ਨਾਲ। ਸੋ ਇਹ ਜਿਹੜੀ ਟੈਕਨੋਲੋਜੀ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਨਵੀਆਂ ਜਿਵੇਂ ਪਹਿਲਾਂ ਲਿਥੀਅਮ ਆਇਨ ਨੇ, ਹੁਣ ਸੋਡੀਅਮ ਆਇਨ ਆ ਰਹੀਆਂ ਨੇ, ਹੋਰ ਆ ਰਹੀਆਂ ਨੇ, ਸੋਲਿਡ ਸਟੇਟ ਆ ਰਹੇ ਨੇ ਟੋਟਾ ਵਾਲਿਆਂ ਦੀਆਂ। ਸੋ ਜਿਹੜੀ ਬੈਟਰੀ ਟੈਕਨੋਲੋਜੀ ਆ ਉਹ ਇੰਨੀ ਜ਼ਿਆਦਾ ਤੇਜ਼ੀ ਨਾਲ ਬਦਲ ਰਹੀ ਹੈ ਕਿ ਉਹ ਆਪਾਂ ਤੁਸੀਂ ਉਹਦਾ ਕਿਆਸ ਵੀ ਨਹੀਂ ਕਰ ਸਕਦੇ, ਅਤੇ ਉਹਦੀਆਂ ਕੀਮਤਾਂ ਡਿੱਗ ਰਹੀਆਂ ਨੇ, ਬੈਟਰੀ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਬਹੁਤ ਤੇਜ਼ੀ ਨਾਲ ਥੱਲੇ ਆ ਰਹੀਆਂ ਨੇ, ਸਸਤੀ ਹੋ ਰਹੀ ਹੈ
0: ਜੀ। ਸੋ ਇਹਦੇ ਵਿੱਚ ਵੱਡੀ ਸਮੱਸਿਆ ਇਸ ਟਾਈਮ ਦੇ ਉੱਤੇ ਇਹ ਵੀ ਇੱਕ ਮੰਨੀ ਜਾ ਰਹੀ ਹੈ ਕਿ ਜਿਹੜੇ ਚਾਰਜਿੰਗ ਸਟੇਸ਼ਨ ਨੇ ਉਹ ਨਹੀਂ ਆਸਾਨੀ ਦੇ ਨਾਲ ਮਿਲ ਰਹੇ, ਬਹੁਤ ਸਾਰੇ ਲੋਕ ਕਹਿੰਦੇ ਨੇ ਇਸ ਕਰਕੇ ਵੀ ਕੰਨੀ ਕਤਰਾਉਂਦੇ ਆ।
1: ਬਿਲਕੁਲ, ਸ਼ੁਰੂ 'ਚ ਲੱਗਦਾ ਤੁਹਾਨੂੰ, ਪਰ ਮੈਂ ਤਾਂ ਇੱਥੇ ਕੈਨੇਡਾ ਅਤੇ ਨੌਰਥ ਅਮੈਰੀਕਾ ਦੀ ਗੱਲ ਕਰ ਸਕਦਾ, ਇੱਥੇ ਕੋਈ ਪ੍ਰੋਬਲਮ ਨਹੀਂ। ਅਤੇ ਮੈਂ ਜਿਹੜੇ ਇੰਡੀਆ ਦੀਆਂ ਵੀ ਖਬਰਾਂ ਪੜ੍ਹਦਾ ਇਲੈਕਟ੍ਰਿਕ ਕਾਰਾਂ ਦੀਆਂ, ਲੋਕ ਹੋਣੀ ਹੈ, ਹਾਲਾਂਕਿ ਉੱਥੇ ਹਾਲੇ ਸ਼ੁਰੂਆਤ ਹੋਈ ਆ, ਚਾਰਜਰ ਘੱਟ ਨੇ, ਪਰ ਲੋਕ ਜਲੰਧਰ ਤੋਂ ਲੈ ਕੇ ਦਿੱਲੀ ਨੂੰ, ਜਲੰਧਰ ਤੋਂ ਲੈ ਕੇ ਬੰਬੇ ਨੂੰ, ਇੱਧਰੋਂ ਅੰਮ੍ਰਿਤਸਰ ਤੋਂ ਲੈ ਕੇ ਉੱਧਰੋਂ ਬੰਗਲੌਰ ਤੱਕ ਇਲੈਕਟ੍ਰਿਕ ਕਾਰਾਂ 'ਤੇ ਜਾ ਰਹੇ ਨੇ। ਚਾਰਜਰ ਇੰਨੇ ਕਾਫੀ ਲੱਗ ਗਏ ਨੇ, ਉਹ ਜਿੰਨੇ ਲੱਗਣੇ ਹਾਲੇ ਉਹਨੇ ਉਹ ਤਾਂ ਸ਼ੁਰੂ ਹੋਇਆ ਕੰਮ, ਬਹੁਤ ਲੱਗਣਗੇ, ਪਰ ਬਹੁਤ ਤੇਜ਼ੀ ਨਾਲ ਲੱਗ ਰਹੇ ਨੇ। ਇਹ ਟਰੱਕਾਂ ਦੇ ਚਾਰਜਰ ਨੇ ਉਹ ਹੋਰ ਵੀ ਵੱਡੇ ਹੋਣਗੇ। ਮਤਲਬ ਨਾਰਵੇ ਦੀ ਖਬਰ ਸੀ ਜੀ ਕਿ ਨਾਰਵੇ ਦੇ ਵਿੱਚ ਜਿੰਨੇ ਵੀ ਪੈਟਰੋਲ ਅਤੇ ਡੀਜ਼ਲ ਪੰਪ ਸੀ ਉਹਨਾਂ ਸਾਰਿਆਂ ਦੇ ਵਿੱਚੋਂ ਹਰੇਕ ਨੇ ਜਾਂ ਇੱਕ ਪੰਪ ਬਦਲ ਕੇ ਉਹਦੀ ਥਾਂ 'ਤੇ ਚਾਰਜਰ ਲਾਤਾ, ਜਾਂ ਸਾਰਿਆਂ ਨੇ ਸਾਰੇ ਹੀ ਚਾਰਜ ਬਦਲ ਕੇ ਸਾਰੇ ਪੰਪ ਪੱਟ ਕੇ ਉਹ ਚਾਰਜਰ ਲਾਤੇ। ਸੋ ਜਿਹੜੇ ਸਾਡੇ ਪੈਟਰੋਲ ਪੰਪ ਨੇ, ਡੀਜ਼ਲ ਸਟੇਸ਼ਨ ਨੇ, ਉਹਨਾਂ ਸਾਰਿਆਂ ਨੇ ਇੱਕ ਦਿਨ ਹੌਲੀ ਹੌਲੀ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਬਣ ਜਾਣਾ। ਅਤੇ ਟਰੱਕਾਂ ਲਈ ਖਾਸ ਕਰਕੇ ਵੱਡੇ ਚਾਹੀਦੇ ਨੇ, ਟਾਈਮ ਲੱਗਦਾ, ਅਤੇ ਉਹ ਜਿਹੜੀਆਂ ਕੰਪਨੀਆਂ ਇਹ ਇਲੈਕਟ੍ਰਿਕ ਟਰੱਕ ਲੈ ਰਹੀਆਂ ਨੇ ਉਹ ਉਹਨਾਂ ਰੂਟਸ 'ਤੇ ਚਲਾ ਰਹੀਆਂ ਨੇ ਜਿੱਥੇ ਉਹ ਆਲਰੇਡੀ ਉਹਨਾਂ ਨੇ ਬਣਾਏ ਹੋਏ ਨੇ
0: ਜੀ। ਤੇ ਤੁਹਾਡੇ ਇੱਥੇ ਫਿਰ ਕਾਫੀ ਹੋ ਚੁੱਕੇ ਨੇ ਹੁਣ, ਕਿੰਨੀ ਕੁ ਮਾਤਰਾ?
1: ਸਾਡੇ ਕੈਨੇਡਾ ਦੇ ਵਿੱਚ ਹਾਲੇ ਘੱਟ ਨੇ, ਮੈਂ ਵੇਖਦਾ ਰਹਿੰਦਾ, ਪਹਿਲਾਂ ਤਾਂ ਬਿਲਕੁਲ ਨਹੀਂ ਸੀ ਵੇਖੇ। ਮੇਰੇ ਇੱਕ ਦਿਨ ਮੈਂ ਆਪਣੇ ਲੰਘ ਰਿਹਾ ਸੀ ਗੈ ਪੈਟਰੋਲ ਪੰਪ ਤੋਂ, ਅਤੇ ਉੱਥੇ ਇੱਕ ਟਰੱਕ ਚਾਰਜ ਕਰ ਰਿਹਾ ਸੀ, ਮੈਂ ਕਿਹਾ ਚਲੋ ਵੇਖਿਆ ਟਰੱਕ ਜਾ ਕੇ ਪੁੱਛ ਕੇ ਉਹਨਾਂ ਡਰਾਈਵਰ ਨੂੰ, ਅਤੇ ਮੈਂ ਚਲਾਉਣ ਗਿਆ ਤਾਂ ਆਪਣਾ ਪੰਜਾਬੀ ਮੁੰਡਾ ਹੀ ਚਲਾ ਰਿਹਾ ਸੀ, ਅਤੇ ਮੈਂ ਉਹਨਾਂ ਗੱਲਾਂ ਕਰ ਰਿਹਾ, ਉਹ ਸਗੋਂ ਤੇਲ ਵਾਲਾ ਟੈਂਕਰ ਸੀ, ਉਹ ਕਹਿੰਦਾ ਕਿਉਂਕਿ ਤੇਲ ਦਾ ਭਾਰ ਬਹੁਤ ਹੁੰਦਾ, ਉਹ ਕਹਿੰਦਾ ਫਿਰ ਮੈਨੂੰ ਚਾਰਜ ਕਰਨਾ ਪੈਂਦਾ ਦਿਹਾੜੀ ਦੁਪਹਿਰ ਦੇ ਵਿੱਚ ਇੱਕ ਵਾਰੀ, ਅਤੇ ਵੋਲਵੋ ਦਾ ਟਰੱਕ ਸੀ ਉਹਦੇ ਕੋਲ, ਅਤੇ ਕਹਿੰਦਾ ਉਹਨਾਂ ਦੀ ਕੰਪਨੀ ਦੇ ਕੋਲ ਮੇਰੇ 5-7 ਨੇ। ਅਤੇ ਪਰ ਇੱਥੇ ਬੜੀ ਇੱਥੇ ਜਿਹੜੀਆਂ ਆਪਣੀਆਂ ਕੋਰੀਅਰ ਵਾਲੀਆਂ ਕੰਪਨੀਆਂ ਨੇ, ਫੈਡਐਕਸ ਅਤੇ ਪਿਊਰੋਲੇਟਰ ਅਤੇ DHL, ਉਹਨਾਂ ਦੇ ਵਿੱਚ ਬਹੁਤ ਵੱਡੀ ਜਾ ਰਹੇ ਨੇ। ਜਿੱਥੇ ਮੇਰਾ ਦਫ਼ਤਰ ਹੈ ਉੱਥੇ ਲਾਗੇ ਛਾਗੇ ਨਾ ਟਰੱਕਾਂ ਦਾ ਬਹੁਤ ਬਿਜ਼ਨਸ ਹੈ ਤੇ ਉੱਥੇ ਟਰੱਕਾਂ ਦੀਆਂ ਡੀਲਰਸ਼ਿਪ ਬਹੁਤ ਨੇ ਤੇ ਜਿਹੜੇ ਟਰੱਕਾਂ ਦੀ ਡੀਲਰਸ਼ਿਪ ਨੇ ਉਹ ਟਰੱਕ ਮਕੈਨਿਕਾਂ ਨੂੰ ਸਾਰਾ ਦਿਨ ਪਾਰਟ ਸਪਲਾਈ ਕਰਦੇ ਰਹਿੰਦੇ ਆਪਣੀਆਂ ਵੈਨਾਂ 'ਚ। ਉਹ ਦੋ ਚਾਰ ਵੈਨਾਂ ਨੇ ਜਿਹੜੀਆਂ ਮੈਂ ਰੋਜ਼ ਦੇਖਦਾ ਜਿਹੜੀਆਂ ਪਾਰਟ ਡਿਲੀਵਰੀ ਦੀਆਂ ਲੋਕਲ ਨੇ ਸਾਰੀਆਂ ਹੁਣ ਇਲੈਕਟ੍ਰਿਕ ਨੇ
0: ਜੀ। ਸੋ ਉਹਦੇ ਨਾਲ ਵੀ ਕਾਫ਼ੀ ਫਿਰ ਫਰਕ ਪੈ ਜਾਂਦਾ। ਸੋ ਇਹਦੇ ਵਿੱਚ ਕਾਫ਼ੀ ਸਮਾਂ ਇਹਨੂੰ ਫਿਰ ਵੱਧ ਵੀ ਲੱਗਦਾ ਹੋਊਗਾ, ਈਵਨ ਆਪਾਂ ਗੱਡੀ ਵੀ ਚਾਰਜ ਕਰਨੀ ਹੋਵੇ ਫਾਸਟ ਵਾਲਾ ਤੁਹਾਨੂੰ ਚਾਰਜਰ ਜੇ ਮਿਲ ਜੇ ਤਾਂ ਉਹਦੇ ਨਾਲ ਵੀ ਕਹਿੰਦੇ ਕਿ 20 ਮਿੰਟ ਲੱਗ ਜਾਂਦੇ ਆ ਅਤੇ ਟਰੱਕ ਨੂੰ ਤਾਂ ਫਿਰ ਬਹੁਤ ਟਾਈਮ ਲੱਗਦਾ ਹੋਊਗਾ।
1: ਹਾਂਜੀ ਉਹ ਟਰੱਕ ਦੇ ਬੜੀ ਵੱਡੀ ਟੈਕਨੋਲੋਜੀ ਉਹ ਮਤਲਬ ਟਰੱਕ ਨੂੰ ਇਹ ਉਹ ਜਦੋਂ ਟਰੱਕ ਨੂੰ ਚਾਰਜ ਕਰਦੇ ਉਹਨਾਂ ਦੇ ਇੱਕ ਨਹੀਂ ਚਾਰਜਰ ਹੁੰਦਾ ਉਹ ਕਈ ਵਾਰੀ ਦੋ ਜਾਂ ਤਿੰਨ ਲਾ ਦਿੰਦੇ ਇਕੱਠੇ।
0: ਹਾਂ ਓਕੇ
1: ਉਹ ਫਿਰ ਉਹ ਬੈਟਰੀ ਜਿਹੜੀ ਆ ਫਿਰ ਤਿੰਨ ਸਿੰਡ ਵੰਡੀ ਹੁੰਦੀ ਉਹ ਤਿੰਨੇ ਬਰਾਬਰ ਇੱਕੋ ਵਾਰੀ ਚਾਰਜ ਹੋਣ ਲੱਗ ਪੈਂਦੀਆਂ ਦੋ ਵਾਰੀ ਹੋਣ ਲੱਗ ਪੈਂਦੀਆਂ ਤੇ ਉਹਨਾਂ ਦੇ ਚਾਰਜਿੰਗ ਦਾ ਰੇਟ ਵੀ ਏਡੋ ਜ਼ਿਆਦਾ ਹੁੰਦਾ ਇਹਨਾਂ ਨਾਲੋਂ ਕਾਰਾਂ ਨਾਲੋਂ ਉਹਦੀ ਬੈਟਰੀ ਕਿਉਂਕਿ ਵੱਡੀ ਹੁੰਦੀ ਆ। ਤੇ ਮਤਲਬ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀ ਚਾਈਨਾ ਦੀ, ਈਵਨ ਇੰਡੀਆ ਦੇ ਵਿੱਚ ਵੀ ਉਹਨਾਂ ਨੇ ਸਰਕਾਰ ਨੇ ਪ੍ਰੋਗਰਾਮ ਉਲੀਕਿਆ ਉਹ 100 ਕਰੋੜ 11,000 ਕਰੋੜ ਲੱਗ ਰਹੇ ਜਿਹੜਾ ਉਹਨਾਂ ਨੇ ਜਿਹੜੀਆਂ ਸਾਡੇ ਕਮਰਸ਼ੀਅਲ ਬੱਸਾਂ ਤੇ ਕਮਰਸ਼ੀਅਲ ਟਰੱਕ ਨੇ ਉਹਨਾਂ ਨੂੰ ਇਲੈਕਟ੍ਰਿਕ ਚ ਲਿਜਾਣ ਲਈ, ਕਿਉਂਕਿ ਇੰਡੀਆ ਤਾਂ ਤੇਲ ਬਾਹਰੋਂ ਲੈਂਦਾ ਤੇ ਆ ਖਾੜੀ ਚ ਜੰਗ ਲੱਗਣ ਨਾਲ ਇੰਡੀਆ ਦੇ ਬਹੁਤ ਕਾਫੀ ਮਾੜੇ ਹਾਲ ਹੋਏ। ਤੇ ਇਸ ਲਈ ਇੰਡੀਅਨ ਗੌਰਮੈਂਟ ਵੀ ਤਕਰੀਬਨ 11,000 ਕਰੋੜ ਰੁਪਈਏ ਦਾ ਦੇ ਰਹੀ ਹੈ ਇਨਸੈਂਟਿਵ ਹੈਵੀ ਕਮਰਸ਼ੀਅਲ ਜਿਹੜੇ ਵਹੀਕਲ ਨੇ ਉਹਨਾਂ ਨੂੰ। ਸੋ ਇਹ ਪੂਰੀ ਦੁਨੀਆ ਚ ਚੱਲ ਰਿਹਾ ਤੇ ਇਹਦਾ ਬਹੁਤ ਵੱਡਾ ਅਸਰ ਪਏਗਾ
0: ਜੀ। ਬਿਲਕੁਲ ਹਰ ਇੱਕ ਦੇਸ਼ ਦੇ ਵਿੱਚ ਇਹੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਬੱਸਾਂ ਟਰੱਕਾਂ ਤੱਕ ਵੀ ਇਹ ਚੀਜ਼ ਪਹੁੰਚਾਈ ਜਾਵੇ। ਸੋ ਇੱਥੇ ਵੀ ਕਾਫੀ ਕੰਪਨੀਆਂ ਆਪਾਂ ਵੇਖਿਆ ਕਿ ਆਪਣੇ ਆਪਣੇ ਪੱਧਰ ਦੇ ਉੱਤੇ ਬੜੇ ਉਹਨਾਂ ਨੇ ਐਕਸਪੈਰੀਮੈਂਟ ਵੀ ਕੀਤੇ ਨੇ, ਬੜੇ ਸਾਰੇ ਟ੍ਰਾਇਲ ਚੱਲ ਰਹੇ ਨੇ ਅਤੇ ਹੁਣ ਅਲੱਗ ਅਲੱਗ ਜਿਹੜੀ ਇੰਡਸਟਰੀਜ਼ ਨੇ ਉਹਨਾਂ ਦੇ ਵੱਲੋਂ ਹੈਲਪ ਵੀ ਕੀਤੀ ਜਾ ਰਹੀ ਆ। ਸੋ ਕਾਫੀ ਸਾਰੀਆਂ ਖਬਰਾਂ ਆਉਂਦੀਆਂ ਅਤੇ ਰਹਿੰਦੀਆਂ ਨੇ ਡੇ ਟੂ ਡੇ। ਇਹਦਾ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਜ਼ਿਆਦਾ ਵਧੂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਹਾਂ ਫਿਲਹਾਲ ਹਰਡਲ ਜਿਹੜੇ ਨੇ ਉਹ ਆਪਾਂ ਵੇਖਦੇ ਹੀ ਹਾਂ ਕਿ ਕਾਫੀ ਨੇ।
1: ਬਿਲਕੁਲ ਜੀ ਬਿਲਕੁਲ, ਕੱਲ ਦੀ ਖਬਰ ਸੀ ਚੇਨਈ ਦੀ ਮਦਰਾਸ ਦੀ, ਬਈ ਉਹਨਾਂ ਨੇ 120 ਬੱਸਾਂ ਇਲੈਕਟ੍ਰਿਕ ਸ਼ੁਰੂ ਕੀਤੀਆਂ ਤੇ 14 ਮਹੀਨਿਆਂ ਦੇ ਵਿੱਚ ਉਹਨਾਂ ਬੱਸਾਂ ਨੇ 3 ਕਰੋੜ ਕਿਲੋਮੀਟਰ ਦਾ ਸਫ਼ਰ ਕੀਤਾ ਤੇ ਨਾਲੇ ਉਹਨਾਂ ਨੇ 1 ਕਰੋੜ ਡੀਜ਼ਲ ਬਚਾਇਆ। 1 ਕਰੋੜ ਡੀਜ਼ਲ ਦਾ ਮਤਲਬ ਬਣ ਗਿਆ ਉੱਥੇ 95 ਰੁਪਏ ਨੂੰ ਡੀਜ਼ਲ ਹੈ, 95 ਕਰੋੜ ਦੀ ਬੱਚਤ ਹੋਈ ਉਹਨਾਂ ਨੇ ਸਿਟੀ ਵਾਲਿਆਂ ਨੂੰ। ਫਿਰ ਪਿਛਲੀ ਉਹਨਾਂ ਨੇ ਬਿਜਲੀ ਚਲਾਈ ਤੇ ਇਲੈਕਟ ਉਹ ਲਾਈ, ਜਿਹੜੀ ਬਿਜਲੀ ਦੀ ਕੋਸਟ ਪੈਂਦੀ ਉਹ ਤਕਰੀਬਨ 10% ਪੈਂਦੀ। ਸੋ ਜੇ ਤੁਸੀਂ 100 ਕਰੋੜ ਦੀ ਬੱਚਤ ਕਰਦੇ ਹੋ ਤੇ ਤੁਹਾਡਾ 10 ਕਰੋੜ ਬਿਜਲੀ ਤੇ ਲੱਗਦਾ, ਸੋ 90% ਤੁਹਾਡੇ ਪੈਸੇ ਬਚ ਜਾਂਦੇ ਨੇ। ਚੰਡੀਗੜ੍ਹ ਜਿਹੜੀ ਤਕਰੀਬਨ ਉਹਨਾਂ ਦੀ ਸਾਰੀਆਂ ਬੱਸਾਂ ਇਲੈਕਟ੍ਰਿਕ ਦੀ ਹੋ ਗਈਆਂ ਤਕਰੀਬਨ 300 ਦੇ ਕਰੀਬ, ਤੇ ਉਹਨਾਂ ਨੂੰ ਵੀ ਉਹ ਸਾਲ ਦੀ ਜਿਹੜੀ ਹੈ 100 ਕਰੋੜ ਦੀ ਬੱਚਤ ਹੋ ਰਹੀ ਹੈ ਡੀਜ਼ਲ ਤੋਂ।
0: ਸੋ ਕਾਫੀ ਵੱਡੀ ਬੱਚਤ ਹੈ ਤਾਂ ਕਿ ਸਿਰਫ ਵਾਤਾਵਰਨ ਨੂੰ
1: ਫਾਇਦਾ।
0: ਆਪਾਂ ਵੇਖਦੇ ਹਾਂ ਕਿ ਜਿਹੜਾ ਤੁਹਾਡੀ ਜਿਹੜੀ ਕੋਸਟ ਆ, ਤੁਹਾਡੀ ਰਨਿੰਗ ਕੋਸਟ ਆ, ਉਹਦੇ 'ਚ ਵੀ ਫਾਇਦਾ। ਪਰ ਹਾਲੇ ਫਿਲਹਾਲ ਇਸ ਇੰਡਸਟਰੀ ਦੇ ਵਿੱਚ ਇਹ ਵੀ ਇੱਕ ਰੌਲਾ ਪੈ ਰਿਹਾ ਹੈ ਕਿ ਜਿਹੜੇ ਵੱਡੇ ਵਾਹਨ ਨੇ ਬੱਸਾਂ ਹੋ ਗਈਆਂ ਟਰੱਕ ਹੋ ਗਈਆਂ ਇਹ ਸ਼ੁਰੂ ਦੇ ਵਿੱਚ ਮਹਿੰਗੇ ਪੈਂਦੇ ਨੇ, ਦੂਸਰਿਆਂ ਦੇ ਨਾਲੋਂ ਜ਼ਿਆਦਾ ਮਹਿੰਗੇ, ਇਸ ਕਰਕੇ ਵੀ ਕੰਨੀ ਕਤਰਾਉਂਦੇ ਨੇ ਲੋਕ।
1: ਹਾਂਜੀ ਇਹ ਤੁਹਾਡੀ ਗੱਲ ਜ਼ਰੂਰ ਹੈ, ਮਹਿੰਗੇ ਪੈਂਦੇ ਨੇ, ਪਰ ਕਿਉਂਕਿ ਉਹਨਾਂ ਦਾ ਡੀਜ਼ਲ ਦਾ ਖਰਚਾ ਇੰਨਾ ਘੱਟ ਜਾਂਦਾ ਹੈ। ਜਿੱਦਾਂ ਹੁਣ ਬੱਸਾਂ ਦੀ ਆਪਾਂ ਗੱਲ ਕੀਤੀ, ਬੱਸ ਸਾਰੀ ਦਿਨ ਚੱਲਦੀ ਹੈ, ਸੋ ਉਹਦੀ ਡੀਜ਼ਲ ਦੀ ਖਪਤ ਬਹੁਤ ਹੈ, ਉਹਨਾਂ ਨੂੰ ਉਸ ਪੱਖ ਤੋਂ ਫਾਇਦਾ ਹੁੰਦਾ ਹੈ, ਉਹਨਾਂ ਦੀ ਬੱਚਤ ਬਹੁਤ ਘੱਟ ਜਾਂਦੀ ਹੈ। ਤੇ ਬਹੁਤ ਸਾਰੀਆਂ ਬੈਂਕਾਂ ਨੇ ਜਿਹੜੀਆਂ ਤੁਹਾਨੂੰ ਲੋਨ ਦਿੰਦੀਆਂ ਨੇ ਜਾਂ ਸਰਕਾਰਾਂ ਦਿੰਦੀਆਂ ਨੇ ਵੀ ਤੁਸੀਂ ਜਿਹੜੀ ਡੀਜ਼ਲ ਦੀ ਬੱਚਤ ਹੈ ਉਹਦੇ ਨਾਲ ਹੀ ਆਪਣਾ ਜਿਹੜਾ ਲੋਨ ਉਹਦਾ ਲਾ ਲਓ। ਸਾਡੇ ਲਾਗੇ ਸ਼ਹਿਰ ਬ੍ਰੈਂਪਟਨ ਹੈ ਤੇ ਬ੍ਰੈਂਪਟਨ ਤਕਰੀਬਨ ਕੈਨੇਡਾ 'ਚ ਸਭ ਤੋਂ ਵੱਧ ਇਹਨਾਂ ਕੋਲ ਇਲੈਕਟ੍ਰਿਕ ਬੱਸਾਂ ਨੇ, ਉਹਨਾਂ ਕੋਲ ਮੇਰੇ ਖਿਆਲ 500 ਬੱਸ ਹੈ ਤੇ ਉਹਨਾਂ ਨੇ ਤਕਰੀਬਨ 50 ਤੋਂ ਵੱਧ ਚੱਲ ਰਹੀਆਂ ਨੇ, ਉਹਨਾਂ ਨੇ ਸਾਰੀ ਦੀਆਂ ਸਾਰੀਆਂ 5 ਸਾਲਾਂ 'ਚ ਬਦਲ ਕੇ ਇਲੈਕਟ੍ਰਿਕ ਕਰ ਦੇਣੀਆਂ। ਸੋ ਹਰ ਥਾਂ 'ਤੇ ਚੱਲ ਰਹੀਆਂ ਨੇ, ਹੁਣ ਇਹ ਮਤਲਬ ਕਿੰਤੂ ਪ੍ਰੰਤੂ ਵਾਲੀ ਸਟੇਜ ਲੰਘ ਗਈ ਵੀ ਇਹ ਟੈਕਨੋਲੋਜੀ ਚੱਲੂ ਜਾਂ ਨਾ ਚੱਲੂ। ਹੁਣ ਬਹੁਤ ਦੁਨੀਆਂ 'ਚ 1 ਮਿਲੀਅਨ ਤੋਂ ਵੱਧ ਇਲੈਕਟ੍ਰਿਕ ਬੱਸਾਂ ਅਤੇ ਇਲੈਕਟ੍ਰਿਕ ਵੱਡੇ ਟਰੱਕ ਚੱਲ ਰਹੇ ਨੇ ਆਲਰੇਡੀ ਦੁਨੀਆਂ 'ਚ 10 ਲੱਖ ਦੇ ਕਰੀਬ।
0: ਸੋ ਕੀ ਇਹਦੇ ਬਾਰੇ ਕੋਈ ਕੀ ਕਹਿੰਦੇ ਨੇ ਡਾਟੇ, ਫਿਰ ਕਿੰਨਾ ਕੁ ਫਰਕ ਪਿਆ ਇਸ ਚੀਜ਼ ਦੇ ਨਾਲ ਵਾਤਾਵਰਨ ਦੇ ਸੰਬੰਧ?
1: ਤਕਰੀਬਨ ਜਿੰਨੀਆਂ ਦੁਨੀਆਂ 'ਚ ਇਲੈਕਟ੍ਰਿਕ ਕਾਰਾਂ ਬੱਸਾਂ ਅਤੇ ਸਕੂਟਰ ਅਤੇ ਸਾਰਾ ਕੁਝ ਚੱਲ ਰਿਹਾ, ਉਹਨਾਂ ਨੇ ਆਪਣੇ ਤੇਲ ਦੀ ਜਿਹੜੀ ਡਿਮਾਂਡ ਹੈ ਉਹ ਹਰ ਰੋਜ਼ ਦੀ ਕੋਈ 3.5 million ਬੈਰਲ ਪਰ ਡੇ, ਇੱਕ ਬੈਰਲ ਚ 160 liter ਹੁੰਦੇ ਆ, ਉਹਨਾਂ ਨੇ 3.5 million ਬੈਰਲ ਜਿਹੜੇ ਸੀ ਰੋਜ਼ ਦੀ ਖਤਮ ਕੀਤੀ ਹੋਈ।
0: ਵਾਹ, ਸੋ ਇਹ ਕਾਫੀ ਵੱਡੀ ਬਚਤ ਹੋ ਗਈ। ਸੋ ਇਹ ਆ ਵੀ ਇੱਕਦਮ ਤਾਂ ਨਹੀਂ, ਪਰ ਹੌਲੀ ਹੌਲੀ ਇਸ ਪਾਸੇ ਨੂੰ ਜੇਕਰ ਦੁਨੀਆ ਵੱਧਦੀ ਹੈ ਤਾਂ ਕਾਫੀ ਹੱਦ ਤੱਕ

0: ਇਹ ਵਾਲੀ ਮਾਰਕੀਟ ਕਾਫੀ ਪ੍ਰੋਮਿਸਿੰਗ ਡਾਟੇ ਸਾਹਮਣੇ ਆਏ। 50% ਦਾ ਵਾਧਾ ਵੇਖਿਆ ਗਿਆ ਪੰਜੀ ਦੇ ਵਿੱਚ। ਐਗਜੈਕਟਲੀ 408 ਜਿਹੜੇ ਰਜਿਸਟਰਡ ਇਲੈਕਟ੍ਰਿਕ ਟਰੱਕ ਸੀ ਉਹ ਓਪਰੇਟ ਕਰ ਰਹੇ ਸੀ, ਪਰ ਉਸ ਤੋਂ ਬਾਅਦ ਹੁਣ 26 ਦੇ ਵਿੱਚ ਕਹਿੰਦੇ ਨੇ ਕਿ ਥੋੜ੍ਹੀ ਜਿਹੀ ਜ਼ਰੂਰ ਵੇਖਣ ਦੇ ਵਿੱਚ ਆਇਆ ਕਿ ਗਰੋਥ ਦੇ ਵਿੱਚ ਫਰਕ ਪਿਆ। ਜੇਕਰ ਆਪਾਂ ਕੋਵਿਡ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਫਿਰ ਤਾਂ ਬਹੁਤ ਵੱਡਾ ਵਾਧਾ ਵਾ ਉਹਨਾਂ ਅੰਕੜਿਆਂ ਦੇ ਹਿਸਾਬ ਦੇ ਨਾਲ, ਪਰ ਜੇ ਆਪਾਂ ਫਿਲਹਾਲ ਥੋੜ੍ਹੇ ਸਮੇਂ ਪਿੱਛੇ ਤੱਕ ਨਾ ਯਾਨੀ ਕਿ ਪਿਛਲੇ ਵਰ੍ਹੇ ਨਾਲ ਕੰਪੇਅਰ ਕਰੀਏ ਤਾਂ ਉੱਥੇ ਕਹਿੰਦੇ ਨੇ ਕਿ ਬ੍ਰੇਕ ਲੱਗੀ, ਹਾਲੇ ਕਾਫੀ ਕੁਛ ਕਰਨਾ ਇੱਥੇ ਬਾਕੀ ਹੈ। ਲੋਕਾਂ ਨੂੰ ਵੱਡੀ ਗੱਲ ਤਾਂ ਆ ਵੀ ਐਜੂਕੇਟ ਕਰਨਾ ਬਾਕੀ ਹੈ, ਬਾਕੀ ਇਹ ਵੇਖਣ ਦੇ ਵਿੱਚ ਇਹ ਵੀ ਆ ਰਿਹਾ ਕਿ ਬਹੁਤੀਆਂ ਦੁਨੀਆਂ ਦੀਆਂ ਮੈਂ ਵੇਖ ਰਿਹਾ ਸਰਕਾਰਾਂ ਵੀ ਇਸ ਪਾਸੇ ਨੂੰ ਕੋਈ ਬਹੁਤਾ ਨਾਨਾ ਨਹੀਂ ਧਰ ਰਹੀਆਂ।
1: ਹਾਂਜੀ ਹਾਂ, ਪਰ ਫਿਰ ਵੀ ਤਬਦੀਲੀ ਕੋਲ ਪ੍ਰਾਈਵੇਟ ਸੈਕਟਰ ਬਹੁਤ ਚਲਾ ਰਿਹਾ। ਅੱਜ ਦੀ ਖ਼ਬਰ ਸੀ ਵੀ ਚਾਈਨਾ ਵਾਲਿਆਂ ਨੇ ਕਿਹਾ ਵੀ ਸਾਡਾ ਪੀਕ ਆਇਲ ਕਹਿੰਦੇ ਵੀ ਜਦੋਂ ਤਾਂ ਡਿਮਾਂਡ ਆਇਲ ਦੀ ਪੀਕ ਤੇ ਹੋ ਜਾਏਗੀ। ਚਾਈਨਾ ਵਾਲੇ ਨੇ ਕਿਹਾ ਵੀ ਸਾਡੀ ਜਿਹੜੀ ਪੀਕ ਡਿਮਾਂਡ ਸੀ, ਵੱਧ ਤੋਂ ਵੱਧ ਆਇਲ ਦੀ ਡਿਮਾਂਡ ਸੀ, ਉਹ ਪਿਛਲੇ ਸਾਲ ਸੀ, ਹੁਣ ਅਸੀਂ ਘਟਣੀ ਸ਼ੁਰੂ ਹੋ ਗਈ। ਤੇ ਚਾਈਨਾ ਏਡਾ ਵੱਡਾ ਆ ਤੇ ਇਸ ਲਈ ਦੁਨੀਆਂ ਦੀ ਸਭ ਤੋਂ ਵੱਡੀ ਆਟੋ ਮਾਰਕੀਟ ਹੈ, ਸੋਚ ਇਕੱਲੇ ਚਾਈਨਾ ਦੇ ਵਿੱਚ ਘਟਣ ਦੇ ਨਾਲ ਹੀ ਬਹੁਤ ਵੱਡਾ ਫਰਕ ਪਏਗਾ। ਤੇ ਮੇਰੇ ਖਿਆਲ ਦੁਨੀਆਂ ਦੀ ਜਿਹੜੀ ਪੀਕ ਹੈ ਨਾ ਆਇਲ, ਉਹ ਵੀ ਸਾਲ ਦੋ ਸਾਲ ਚ ਪੂਰੀ ਆ ਜਾਣੀ ਆ, ਉਸ ਤੋਂ ਬਾਅਦ ਤੇਲ ਦੀ ਕੰਸਮਪਸ਼ਨ ਬੜੀ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਜਾਏਗੀ।
0: ਉਹਦੇ ਨਾਲ ਕਾਫੀ ਫਿਰ ਫਰਕ ਪੈ ਜਾਊਗਾ। ਸੋ ਇਹ ਵੀ ਆਪਾਂ ਵੇਖ ਰਹੇ ਹਾਂ ਕਿ ਬਹੁਤੀਆਂ ਲੜਾਈਆਂ ਜਿਹੜੀਆਂ ਨੇ ਹੈ ਹੀ ਤੇਲ ਦੀਆਂ, ਸੋ ਬਿਹਤਰ ਹੈ ਵੀ ਇਸ ਪਾਸੇ ਨੂੰ ਜੇਕਰ ਗੱਲਾਂ ਬਾਤਾਂ ਆ ਜਾਣ ਤਾਂ ਫਿਰ ਕਾਫੀ ਹੱਦ ਤੱਕ ਆਸਾਨੀ ਹੋਣ ਦੇ ਆਸਾਰ ਨੇ। ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਜਿਹੜੀ ਆਪਾਂ ਇਸ ਸੰਬੰਧ 'ਚ ਭਾਈ ਸਾਂਝੀ ਕਰ ਸਕੀਏ, ਜਿਹੜੀ ਸਾਡੇ ਕੋਲ ਕਾਫੀ ਸਾਰੇ ਟਰੱਕਾਂ ਵਾਲੇ ਵੀਰ ਵੀ ਸੁਣਦੇ ਨੇ, ਉਹਨਾਂ ਦੇ ਕੰਮ ਆਉਣ ਵਾਲੀ ਕੋਈ ਗੱਲਬਾਤ?
1: ਹਾਂਜੀ ਬਿਲਕੁਲ, ਆਪਾਂ ਨੂੰ ਬਸ ਇਹੀ ਆ ਵੀ ਤੁਹਾਨੂੰ ਨਵੀਂ ਟੈਕਨੋਲੋਜੀ ਜੇ ਤੁਹਾਡੇ ਜਿਹੜੇ ਟਰੱਕਾਂ ਦੀਆਂ ਆਪਣੀਆਂ ਪੰਜਾਬੀਆਂ ਦੀਆਂ ਕੰਪਨੀਆਂ ਨੇ, ਮੈਂ ਉਹਨਾਂ ਨੂੰ ਵੀ ਇਹੀ ਕਹਾਂਗਾ ਵੀ ਤੁਸੀਂ ਵੀ ਜਿਹੜਾ ਵੀ ਤੁਹਾਡਾ ਜੇ ਡੀਲਰ ਨਾਲ ਡੀਲ ਕਰਦੇ ਆ, ਤੁਸੀਂ ਐਕਸਪਲੋਰ ਕਰੋ ਵੀ ਤੁਹਾਡਾ ਜਿਹੜਾ ਟਰੱਕ ਆ ਜਿਹੜਾ ਤੁਹਾਡਾ ਯਾਰਡ ਦੇ ਵਿੱਚ ਸ਼ੰਟਿੰਗ ਕਰਦਾ, ਜਿਹੜਾ ਜਾਂਦਾ ਹੀ ਨਹੀਂ ਯਾਰਡ ਦੇ ਵਿੱਚੋਂ ਬਾਹਰ, ਇੱਕ ਟਰੱਕ ਇੱਧਰੋਂ ਫੜ ਕੇ ਉੱਧਰ ਲਾਤਾ, ਜਾਂ ਜਿਹੜੇ ਤੁਹਾਡੇ ਲੋਕਲ ਰੂਟ ਵਾਲੇ ਨੇ ਜਿਹਨਾਂ ਨੇ ਡਿਲੀਵਰੀਆਂ ਕਰਨੀਆਂ ਨੇ 8 ਘੰਟਿਆਂ ਦੇ ਵਿੱਚ, ਉਹੀ 200-400 ਕਿਲੋਮੀਟਰ ਵੀ ਨਹੀਂ ਚੱਲਣਾ, ਤੁਸੀਂ ਉਹਨਾਂ ਨੂੰ ਵੱਧ ਤੋਂ ਵੱਧ ਇਹਨੂੰ ਤੇ ਤਬਦੀਲ ਕਰੋ। ਇਹਦੇ ਨਾਲ ਤੁਹਾਡਾ ਖਰਚਾ ਘਟੇਗਾ, ਤੁਹਾਡਾ ਪ੍ਰੋਫਿਟ ਵਧੇਗਾ, ਕਿਉਂਕਿ ਟਰੱਕਾਂ ਦੀ ਲਾਈਫ ਤਾਂ ਬਹੁਤ ਲੰਬੀ ਹੁੰਦੀ ਹੈ, ਜੇ ਉਹਦੀ ਇਨੀਸ਼ੀਅਲ ਕੋਸਟ ਜ਼ਿਆਦਾ ਵੀ ਆ, ਉਹ ਤੁਹਾਡੇ ਡੀਜ਼ਲ ਦੇ ਖਰਚੇ ਨਾਲ ਜਿਹੜੀ ਬੱਚਤ ਨੂੰ ਉਹਦੇ 'ਚ ਪੂਰੀ ਹੋ ਜਾਏ।
0: ਜੀ, ਸੋ ਕਾਫੀ ਸਾਰੀਆਂ ਚੀਜ਼ਾਂ, ਕਾਫੀ ਸਾਰੇ ਐਕਸਪੈਰੀਮੈਂਟ ਤੁਸੀਂ ਜੇ ਵੇਖੋ ਤੇ ਤੁਹਾਡੇ ਸਟੇਟ ਵਾਈਜ਼ ਚੱਲ ਰਹੇ ਨੇ, ਹਾਲਾਂਕਿ ਵਿਕਟੋਰੀਆ ਇਸ ਚੀਜ਼ ਦੇ ਵਿੱਚ ਥੋੜ੍ਹਾ ਜਿਹਾ ਪਿੱਛੇ, ਕਈਆਂ ਰਿਪੋਰਟਾਂ ਦੇ ਵਿੱਚ ਜ਼ਰੂਰ ਦੱਸਿਆ ਗਿਆ, ਪਰ ਜੇ ਆਪਾਂ ਨਿਊ ਸਾਊਥ ਵੇਲ, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਵਗੈਰਾ ਦੀ ਜੇ ਗੱਲ ਕਰੀਏ ਤਾਂ ਇੱਥੇ ਕਾਫੀ ਈਵਨ ਕੰਪਨੀਆਂ ਜਿਹੜੀਆਂ ਨੇ ਉਹ ਆਪਣੇ ਐਕਸਪੈਰੀਮੈਂਟ ਲਗਾਤਾਰ ਕਰ ਰਹੀਆਂ ਨੇ। ਸੋ ਕਿਹੜੇ ਤਰੀਕੇ ਦੇ ਨਾਲ ਇਸ ਪਾਸੇ ਨੂੰ ਹੋਰ ਵਧੇਰੇ ਕਦਮ ਪੁੱਟੇ ਜਾ ਸਕਦੇ ਨੇ। ਬਹੁਤ ਸ਼ੁਕਰੀਆ ਭਾਈ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ।
1: ਹਾਂਜੀ ਬਾਈ ਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ। ਸੋ ਵਾਤਾਵਰਣ ਦੇ ਸੰਬੰਧੀ ਸਾਡੇ ਨਾਲ ਇਹ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆ ਕੇ ਜਾਣਕਾਰੀ ਸਾਂਝੀ ਕਰਦੇ ਨੇ, ਅਤੇ ਫਿਲਹਾਲ ਅੱਜ ਦੇ ਦਿਨ ਦੀ ਜੇ ਜਾਣਕਾਰੀ ਟਰੱਕਾਂ ਦੇ ਬਾਰੇ, ਟਰੱਕ ਇੰਡਸਟਰੀ ਦੇ ਬਾਰੇ ਅਤੇ ਉਹਨਾਂ ਦੇ ਬਿਜਲੀ 'ਤੇ ਚੱਲਣ ਵਾਲੇ ਟਰੱਕਾਂ ਦੇ ਬਾਰੇ। ਸੋ ਆਉਣ ਵਾਲੇ ਸਮੇਂ ਦੀ ਇੱਕ ਸੱਚਾਈ ਹੋ ਸਕਦੀ ਆ, ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਹਲੇ ਸਮਾਂ ਤਾਂ ਲੱਗੂਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਚਾਰ ਚੁਫੇਰੇ ਇਹੋ ਹੀ ਵੱਡੀ ਗਿਣਤੀ ਦੇ ਵਿੱਚ ਦਿਖਣ, ਯਾਨੀ ਕਿ ਬਿਜਲੀ ਨਾਲ ਚੱਲਣ ਵਾਲੇ ਵਾਹਨ ਦਿਖਣ, ਤਾਂ ਇਹ ਕੋਈ ਵੱਡੀ ਗੱਲ ਨਹੀਂ ਹੋਊਗੀ। ਆਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋਵੋਗੇ। ਜੇ ਪਸੰਦ ਕਰ ਰਹੇ ਹੋ ਤਾਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674।
2: ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-93-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: रेडियो हांजी 1674 एम दे उते तुहाडा सारयां दा स्वागत जी। एक होर नवे हफ्ते दी शुरुआत और नवे हफ्ते दे विच एक होर नवे एपीसोड दे नाल प्रोग्राम दी डीप टॉक शो दे विच तुहाडा स्वागत करदे हां। जिहां नूं आखदे हां वेलकम एवरीवन इस साइंस ज्योग्राफी जानकारी नॉलेज दे नाल भरपूर इस शो दे विच जिहनूं डॉक्टर संदीप कौर जी पेश करते हैं ने साढ़े नाल फोन लाइन ते मौजूद हैं। आओ पहला दा स्वागत कर दिए फिर आज दे विषय दे वाल भी जाने हैं। संदीप जी सत श्री अकाल जी। जी आनू
1: सत श्री अकाल जी।
0: ठीक ठाक हो?
1: हाँ जी वधिया। तुसी सुनाओ कियां?
0: बस ठीक है जी आनू वधिया। थोड़ी कु देर पहला जिवें संदीप जी होरां दा मैसेज आया कि अज आ प्रोग्राम हुण तक तां मैनूं वी नहीं सी आइडिया की करना हैगा पर बड़ा इंट्रस्टिंग टॉपिक हैगा। हो सकदा है कि बहुतियां नूं लगदा होवे वी लै असी की लैना देना क्योंकि साढ़े आले दुआले वो चीज़ हो नहीं रही हैगी। साढ़े तो कई 100 किलोमीटर दूर पुलाड़ दे विच स्पेस दे विच चीज़ हो रही हैगी है। गल कूड़े करकट की करनी है। मोदी साहब ने भारत दे विच मुहिम चलाई है कि स्वच्छ भारत अभियान वह तो सिरे नहीं चढ़ सकिया ना भारत स्वच्छ हो सकया ना अभियान सिरे चढ़ सकिया पर पुलाड़ नू स्वच्छ करन दी कोई मुहिम कदे चलाऊगा कि नहीं चलाऊगा एक बहुत बड़ा सवाल बन जाता है। मेरे ख्याल में 2 या 3 साल पहला संदीप जी इंडिया ने चन्न दे उत्ते अपना रोवर भेजिया सी अपना लैंडर भेजिया सी चंद्रयान उहदा मिशन दा पूरा नाम सीगा चंद्रयान 3 है ना। तो उदों इसरो ने जदों भेजिया मेरे ख्याल दे नाल जुलाई महीने की गल है तो आ ही अगस्त महीने के दिन होणगे शायद तो वैस्टर्न आस्ट्रेलिया तो एक खबर आई कि इत्थे यूरियन बे करके है कि इत्थे एक बहुत बड़ा एक मतलब एक बहुत बड़ा मैटल का एक पीस जिहड़ा समुद्र दे विच्चों निकल के बाहर आया है तो कहिंदे कि यह हो सकता है कि यह भारत ने जिहड़ा PSLV भेजिया सीगा जिस रॉकेट दे विच्चे भारत ने अपना सैटेलाइट भेजिया सी उहदा यह कोई थर्ड स्टेज मलबा हो सकता है। उदों मैनूं पता लग्गिया भी इदां स्टेजां च भी मलबे हुंदे हैगे ने पर मलबे हुंदे ने ते डैबरीज हुंदी है। डैबरीज यानी कि कचरा हुंदा कड़कट हुंदा जिहड़ा स्पेस दे विच ही रह जांदा है पर बहुत ही शायद कोई टावां टावां कोई एक अद्धा टुकड़ा जिहड़ा उह धरती दे उत्ते आ के डिगदा होवे पर उत्थे भी यह बड़ी गंदगी फैला रहा है क्योंकि इसे करके इनू गंदगी कहा जाता है। सो इसे विषय से अज आप गल करनी है संदीप जी।
1: हाँ जी हाँ जी बिल्कुल सही कहा
0: स्पेस डेब्रिस ते एक तो मैं 3-4 ये चीज़ा समझनिया चाहूँगा अज एक लेमैन लिसनर के तौर के उत्ते कि स्पेस डेब्रिस ठीक है आप स्पेस जा के जो भी तुम उन्होंने रबिश या जो भी वर्ड कह लें वह की चीज़ है ते दूजा सवाल मेरा यह होगा कि यह कदों तो हो रही है गंदगी कदों तो फैल रही हैगी है ना। तो फिर धरती दे उत्ते क्योंकि स्पेस दे विच है स्पेस दी डैबरीज हो सकता है होर बड़े सारे कारणा करके होवे तुसी उह दस्यो पर धरती दे लई उह किन्ना कु इंपोर्टेंट फैक्टर हैगा किन्ना कु सानूं उह इंपैक्ट कर सकता है। तो एक मैं यह भी जानना चाहूँगा कि जे धरती ते आ गया हो सारा जंक आ सकदा कि नहीं आ सकदा तुसी दस्यो कि जे आ गया तो की होगा एनवायरमेंट दा असी ऑलरेडी कही जा रहे हैगे ते फिर उहदे विच्चों ही फिर शायद मैनूं लगदा है तुहाडे जो भी सवाल जवाब होणगे उहनां दे विच्चों ही मेरे होर सवाल निकल के आणगे पर तुसी ओवर टू यू तुसी पहलां दसो मैनूं लगदा पिछे मोटरसाइकिल भजा लिया तुसी ते तुसी सब तो पहलां दसो कि की है की ए रविश की है स्पेस जंक है की।
1: हाँ जी जो तुम क्या कि स्पेस जंक जो आप कहने सू पता ही असि जरा वेस्ट जरा है स्पेस के गल करते हैं है हम स्पेस की वेस्ट आदा अरे पॉडकास्ट किए स्पेस के उत्ते तो अल अर्थ ते जड़ी वापस लिया दी सैंपल लोड़ नहीं हैगी है ना और अगे मार्स तक जाने का भी प्लान हैगा। सो ये जो इन सारिया चीजा असीं करदे आ तां ओबवियसली उन्हां चीजा नूं करन दे लई मटीरियल लगता है ना ते ओह मटीरियल जिहड़ा आ जदों स्पेस दे विच जदों तां ओह हैगा आ उस काम दा हैगा उस टाइम तों चल रहा है बट किसी टाइम जाके एक्सपायरी डेट आ जाती है ना तो वह सारा जरा वेस्ट जरा वो स्पेस दे विच रह जांदा जिन्हों स्पेस जंक कहने हूँ क्योंकि स्पेस है तो उत्थे जड़ियां ये सारिया चीजा ਕੋਈ ਵੀ ਮਤਲਬ ਜਿਹੜਾ ਅਨਯੂਜ਼ਡ ਕੋਈ ਸੈਟੇਲਾਈਟ ਦਾ ਪਾਰਟ ਹੋ ਗਿਆ ਜਾਂ ਫਿਰ ਜਿਹੜਾ ਮੈਂ ਜਿੱਦਾਂ ਕਿਹਾ ਕਿ ਜਿਹੜੇ ਯੂਜ਼ ਉਹਨਾਂ ਦਾ ਯੂਜ਼ ਖਤਮ ਹੋ ਗਿਆ ਉਸ ਤੋਂ ਬਾਅਦ ਉਹ ਡਿਸਕਾਰਡ ਹੋ ਗਿਆ ਹੈ ਨਾ, ਜਾਂ ਉਸ ਤੋਂ ਇਲਾਵਾ ਕੋਈ ਜਿਹੜੀਆਂ ਇਹਨਾਂ ਜਿਹੜੇ ਵੇਸਟ ਦੀ ਵਜ੍ਹਾ ਨਾਲ ਆਪਸ ਚ ਜਦੋਂ ਟਕਰਾਓ ਹੋਇਆ ਤਾਂ ਜਿਹੜੇ ਆ ਕੁਝ ਜਿਹੜੇ ਹੋਰ ਪੀਸਿਸ ਜਿਹੜੇ ਬਣ ਕੇ ਸਪੇਸ ਦੇ ਵਿੱਚ ਖਿਲਰ ਗਏ ਹੈ ਨਾ, ਤੇ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਪੇਸ ਜੰਕ ਕਹਿੰਦੇ ਹਾਂ ਜਿਹੜੀਆਂ ਸਪੇਸ ਦੇ ਵਿੱਚ ਚੱਲਦੀਆਂ ਰਹਿੰਦੀਆਂ ਔਰ ਇਹ ਬਹੁਤ ਜ਼ਿਆਦਾ ਸਪੀਡ ਦੇ ਉੱਤੇ ਚੱਲਦੀਆਂ ਨਾ, ਹਜ਼ਾਰਾਂ ਕਿਲੋਮੀਟਰ ਦੀ ਸਪੀਡ ਦੇ ਉੱਤੇ ਚੱਲਦੀਆਂ ਆ ਕਿ ਈਵਨ ਮਤਲਬ ਜਿਹੜੀ ਆਪਣੀ ਗੋਲੀ ਹੁੰਦੀ ਆ ਬੰਦੂਕ ਦੀ ਹੈ ਨਾ ਉਹਦੇ ਤੋਂ ਵੀ 7 ਗੁਣਾ ਦੀ ਸਪੀਡ ਦੇ ਉੱਤੇ ਚੱਲਦੀਆਂ, ਮਤਲਬ ਇੰਨੀ ਜ਼ਿਆਦਾ ਜਿਹੜੀ ਇਹ ਸਟ੍ਰਾਈਕ ਕਰਦੀ ਹੈ ਸਪੀਡ ਨਾਲ। ਸੋ ਹੁਣ ਕਿਉਂਕਿ ਇੰਨੀ ਸਪੀਡ ਨਾਲ ਸਟ੍ਰਾਈਕ ਕਰਦੀ ਆ ਤਾਂ ਓਬਵੀਅਸਲੀ ਜਿਹੜੀਆਂ ਸਾਡੀਆਂ ਸੈਟੇਲਾਈਟ ਉੱਥੇ ਕੰਮ ਕਰ ਰਹੀਆਂ ਇਸ ਟਾਈਮ ਦੇ ਉੱਤੇ ਉਹਨਾਂ ਨੂੰ ਵੀ ਇਹ ਇੰਪੈਕਟ ਕਰ ਸਕਦੀਆਂ। ਸੋ ਮੇਜਰ ਜਿਹੜਾ ਰੀਜ਼ਨ ਜਿਹੜਾ ਇਹਦਾ ਖਤਰਾ ਇਹ ਹੈ ਕਿ ਉਹਨਾਂ ਸੈਟੇਲਾਈਟ ਇੰਪੈਕਟ ਕਰਦੇ ਆ, ਔਰ ਜੇ ਅਸੀਂ ਅੱਜ ਦੀ ਆਪਣੀ ਲਾਈਫ ਦੇਖਦੇ ਹਾਂ ਅਸੀਂ ਮੋਬਾਈਲ ਫੋਨਸ ਤੋਂ ਬਿਨਾਂ ਨਹੀਂ ਰਹਿ ਸਕਦੇ ਹਨਾ, ਸਵੇਰੇ ਉੱਠਦੇ ਪਹਿਲਾਂ ਉੱਠ ਕੇ ਵੈਦਰ ਦੇਖਦੇ ਹਾਂ ਕਿ ਅੱਜ ਵੈਦਰ ਕਿੱਦਾਂ ਦਾ ਹੋਣਾ ਨਾ, ਤੇ ਸਾਰੀਆਂ ਚੀਜ਼ਾਂ ਜਿਹੜੀ ਵੈਦਰ ਫੋਰਕਾਸਟਿੰਗ ਆ ਜਾਂ ਈਵਨ ਕਲਾਈਮੇਟ ਚੇਂਜ ਵੀ ਹੈ ਉਹ ਇਹਨਾਂ ਸੈਟੇਲਾਈਟਸ ਦੀ ਵਜ੍ਹਾ ਨਾਲ ਹੀ ਚੱਲ ਰਿਹਾ। GPS ਅਸੀਂ ਦੇਖਦੇ ਹਾਂ, ਕਿਤੇ ਬਾਹਰ ਜਾਂਦੇ ਹਾਂ ਤਾਂ GPS ਲੋਕੇਸ਼ਨ ਆਨ ਕਰਦੇ ਹਾਂ ਸਭ ਤੋਂ ਪਹਿਲਾਂ ਨਾ, ਤੇ ਉਹ ਸਾਰੀਆਂ ਚੀਜ਼ਾਂ ਇਹਨਾਂ ਸੈਟੇਲਾਈਟਸ ਦੇ ਬੇਸਿਸ ਤੇ ਹੀ ਹੁੰਦੀਆਂ। ਔਰ ਅਗਰ ਇਹ ਜਿਹੜੇ ਆ ਸਪੇਸ ਜੰਕ ਹੈਗਾ ਇਹਨਾਂ ਨੂੰ ਵੇਸਟ ਜਿਹੜਾ ਐਡੀ ਫੈਲਿਆ ਯੂਨੀਵਰਸ ਦੇ ਵਿੱਚ ਜਾਂ ਸਪੇਸ ਦੇ ਵਿੱਚ ਇਹ ਇੰਪੈਕਟ ਕਰ ਸਕਦਾ ਇਹਨਾਂ ਸੈਟੇਲਾਈਟਸ ਨੂੰ ਹਨਾ, ਤੇ ਇਸ ਲਈ ਜਿਹੜਾ ਥੋੜਾ ਸਾਡੇ ਲਈ ਡੇਂਜਰ ਹੈ। ਤੇ ਜੇ ਤੁਸੀਂ ਅੱਜ ਤੋਂ ਮਤਲਬ ਕੁਛ ਟਾਈਮ 50-60 ਸਾਲ ਪਹਿਲਾਂ ਦੀਆਂ ਜਿਹੜੀਆਂ ਫੋਟੋਜ਼ ਦੇਖੋ, ਜਦੋਂ ਸਪੇਸ ਐਕਸਪਲੋਰੇਸ਼ਨ ਇੰਨੀ ਜ਼ਿਆਦਾ ਨਹੀਂ ਸੀਗੀ, ਉਸ ਟਾਈਮ ਵੀ ਤੁਹਾਨੂੰ ਗੂਗਲ ਤੇ ਜਾਂ ਯੂਟਿਊਬ ਤੇ ਬਹੁਤ ਫੋਟੋਜ਼ ਮਿਲ ਜਾਊਗੀਆਂ, ਤਾਂ ਤੁਹਾਨੂੰ ਅਰਥ ਦੇ ਜਿਹੜੀ ਆ ਸਰਫੇਸ ਦੇ ਜਾਂ ਗਲੋਬ ਜਿਹੜੀ ਆਪਾਂ ਅਰਥ ਦੇਖਦੇ ਹਾਂ ਉਹਦੇ ਦੁਆਲੇ ਤੁਹਾਨੂੰ ਬਹੁਤ ਥੋੜੇ ਜਿਹੇ ਜਿਹੜੇ ਪੁਆਇੰਟਸ ਵਰਗੀਆਂ ਜਿਹੜੀਆਂ ਚੀਜ਼ਾਂ ਦਿਖੂਗੀਆਂ ਹਨਾ, ਪਰ ਜਦੋਂ ਤੁਸੀਂ ਹੁਣ ਦੀਆਂ ਫੋਟੋਜ਼ ਦੇਖੋ ਤਾਂ ਹੁਣ ਬਹੁਤ ਸਾਰੇ ਜਿਹੜੀਆਂ ਸੈਟੇਲਾਈਟਸ ਹੈਗੀਆਂ ਨੇਸ਼ਨਸ, ਹਰ ਜਿਹੜੇ ਆਲਮੋਸਟ 100 ਦੇ ਕਰੀਬ ਨੇਸ਼ਨ ਜਿਹੜਾ ਆਪਣਾ ਸਪੇਸ ਦਾ ਕੰਮ ਕਰਦੇ ਆ ਹਨਾ। ਉਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਕੰਪਨੀਜ਼ ਹੈਗੀਆਂ ਸਪੇਸ ਟੋਕ ਜਾਂ ਜੋ ਵੀ ਹੈਗੀਆਂ ਐਮਾਜ਼ੋਨ ਹੈਗੀਆਂ, ਤੇ ਸਾਰੀਆਂ ਜਿਹੜੀਆਂ ਜਿੱਦਾਂ ਜਿੱਦਾਂ ਐਕਸਪਲੋਰੇਸ਼ਨ ਵੱਧ ਰਹੀ ਹੈ ਉੱਦਾਂ ਉੱਦਾਂ ਇਹਨਾਂ ਦਾ ਨੰਬਰ ਵੀ ਵੱਧ ਰਿਹਾ, ਉੱਦਾਂ ਉੱਦਾਂ ਇਹ ਜਿਹੜੇ ਆ ਡੇਂਜਰ ਵੀ ਵੱਧ ਰਹੇ ਹੈਗੇ ਆ। ਤੇ ਇਹ ਸਾਰੇ ਕੁਛ ਜਿਹੜਾ ਇਹ ਉਦੋਂ ਹੀ ਜਿਹੜਾ ਸ਼ੁਰੂ, ਕਿਉਂਕਿ ਓਬਵੀਅਸਲੀ ਜਦੋਂ ਸਟਾਰਟ ਸੀ ਅਸੀਂ ਜਿੱਦਾਂ ਅਸੀਂ ਅਰਥ ਦੇ ਉੱਤੇ ਜਦੋਂ ਅਸੀਂ ਪਲਾਸਟਿਕ ਯੂਜ਼ ਕਰਨੀ ਸ਼ੁਰੂ ਕੀਤੀ ਆ ਸਾਨੂੰ ਪਤਾ ਨਹੀਂ ਸੀਗਾ ਕਿ ਐਡਾ ਵੱਡਾ ਜਿਹੜਾ ਇਸ਼ੂ ਬਣ ਜਾਏਗਾ ਬਾਅਦ ਚ ਹਨਾ। ਸਿਮੀਲਰਲੀ ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਸ਼ੁਰੂ ਕੀਤੀ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਨਹੀਂ ਪਤਾ ਸੀ ਕਿ ਐਡਾ ਵੱਡਾ ਇਸ਼ੂ ਬਣ ਜਾਏਗਾ, ਬਟ ਹੁਣ ਇਸ ਟਾਈਮ ਅੱਜ ਤੋਂ ਮਤਲਬ ਸਪੇਸ ਐਕਸਪਲੋਰੇਸ਼ਨ ਸ਼ੁਰੂ ਹੋਣ ਤੋਂ ਕਾਫੀ ਸਾਲਾਂ ਬਾਅਦ 60-70 ਸਾਲਾਂ ਬਾਅਦ ਹੁਣ ਸਾਨੂੰ ਇਹ ਪ੍ਰੋਬਲਮਸ ਨਜ਼ਰ ਆ ਰਹੀਆਂ, ਬਟ ਹਜੇ ਵੀ ਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੁਣ ਮਤਲਬ ਸ਼ੁਰੂ ਹੋ ਗਿਆ ਹੈ ਕਿ ਹਾਂ ਇਹਨੂੰ ਜਿਹੜਾ ਥੋੜਾ ਜਿਹਾ ਕੰਟਰੋਲ ਕੀਤਾ ਜਾਵੇ।
0: ਰਾਈਟ ਇੱਕ ਚੀਜ਼ ਤਾਂ ਇਹ ਜ਼ਰੂਰ ਹੈਗੀ ਹੈ। ਇੱਕ ਖੈਰ ਇੱਕ ਸਵਾਲ ਜਿਹੜਾ ਉਹ ਮੈਂ ਅਖੀਰ ਦੇ ਵਿੱਚ ਲੈਣਾ ਚਾਹੂੰਗਾ ਕਿਉਂਕਿ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਨਾ ਉਹਦੇ ਤੋਂ ਮੇਰੇ ਇਹ ਸਵਾਲ ਆਇਆ, ਜਿੱਦਾਂ ਤੁਸੀਂ ਦੱਸਿਆ ਕਿ ਨੈਵੀਗੇਸ਼ਨ ਦੇ ਲਈ ਸੈਟੇਲਾਈਟ ਚਾਹੀਦੇ ਨੇ, ਵੈਦਰ ਚੈੱਕ ਕਰਨ ਦੇ ਲਈ ਸੈਟੇਲਾਈਟ ਚਾਹੀਦੇ ਨੇ, ਕਈ ਦੇਸ਼ ਇੱਕ ਦੂਸਰੇ ਦੇ ਉੱਤੇ ਨਿਗਰਾਨੀ ਰੱਖਦੇ ਨੇ, ਇਜ਼ਰਾਈਲ ਨੇ ਪਤਾ ਨਹੀਂ ਕਿੰਨੇ ਕੁ ਛੱਡੇ ਹੋਏ ਨੇ, ਅਮੈਰੀਕਾ ਨੇ ਕਿੰਨੇ ਕੁ ਸੈਟੇਲਾਈਟ ਛੱਡੇ ਹੋਏ ਨੇ ਰਸ਼ੀਆ ਦੀ ਨਿਗਰਾਨੀ ਕਰਨ ਦੇ ਲਈ। ਸੋ ਇਹ ਸੈਟੇਲਾਈਟਸ ਜ਼ਰੂਰੀ ਚਾਹੀਦੇ ਹੈਗੇ ਨੇ, ਬਟ ਇੱਕ ਸਵਾਲ ਜਿਹੜਾ ਆਉਂਦਾ ਹੈਗਾ ਉਹ ਇਹ ਹੈ ਕਿ ਕੀ ਆਪਾਂ ਇਹਨੂੰ ਘੱਟ ਜਾਂ ਬੰਦ ਨਹੀਂ ਕਰ ਸਕਦੇ, ਉਹ ਬਿਲਕੁਲ ਅਖੀਰ ਦੇ ਉੱਤੇ ਮੈਂ ਲੈਣਾ ਚਾਹੂੰਗਾ। ਬਟ ਉਹਦੇ ਤੋਂ ਪਹਿਲਾਂ ਇਹ ਸਵਾਲ, ਦਿਸ ਇਜ਼, ਮੈਨੂੰ ਇਹ ਪਹਿਲਾਂ ਨਹੀਂ ਸੀ ਪਤਾ, ਤੁਸੀਂ ਇਹ ਦੱਸਿਆ ਕਿ ਮੈਨੂੰ ਤਾਂ ਇਹ ਲੱਗਦਾ ਸੀਗਾ ਕਿ ਸਪੇਸ ਡੈਬਰੀਜ਼ ਦਾ ਮਤਲਬ ਜਾਂ ਪੁਲਾੜ ਦੇ ਵਿੱਚ ਜਿਹੜਾ ਕੂੜਾ ਕਰਕਟ ਆ ਉਹਦਾ ਮਤਲਬ ਇਹ ਹੈ ਕਿ ਉਹ ਉੱਥੇ ਰਹਿ ਜਾਂਦਾ। ਸੋ ਕੋਈ ਰੋਕੇਟ ਟੁੱਟਿਆ ਉਹਦਾ ਕੋਈ ਥਰਡ ਸਟੇਜ ਜਾਂ ਹੋਰ ਕਿਸੇ ਸਟੇਜ ਦੇ ਵਿੱਚੋਂ ਕੋਈ ਕੋਈ ਹਿੱਸਾ ਰਹਿ ਗਿਆ, ਕੋਈ ਪਰਟੀਕੁਲਰ ਰਹਿ ਗਿਆ ਤਾਂ ਉੱਥੇ ਰਹਿ ਜੂਗਾ। ਬਟ ਤੁਸੀਂ ਇਹ ਦੱਸਦੇ ਹੋ ਕਿ ਉਹ ਸਪੇਸ ਦੇ ਵਿੱਚ ਟਰੈਵਲ ਕਰਦੇ ਨੇ ਐਂਡ ਦੇ ਟਰੈਵਲ ਐਟ ਅ ਮਤਲਬ ਅਲਟੀਮੇਟ ਸਪੀਡ ਹੈ, ਜਿਹਨੂੰ ਸੋਨਿਕ ਸਪੀਡ ਕਹਿ ਲੈਂਦੇ ਹੁੰਦੇ ਹਾਂ ਆਪਾਂ, ਇਸ ਸਪੀਡ ਦੇ ਉੱਤੇ ਉਹ ਟਰੈਵਲ ਕਰਦੇ ਨੇ। ਇਹਨਾਂ ਦਾ ਸਾਈਜ਼ ਕੀ ਹੁੰਦਾ ਹੈ ਨੋਰਮਲੀ, ਕਿਸ ਕਿਸਮ ਦਾ ਸਾਈਜ਼ ਦਾ ਜਿਹੜਾ ਰਬਿਸ਼ ਹੈ ਉਹ ਸਪੇਸ 'ਚ ਰਹਿ ਜਾਂਦਾ ਹੈ ਅਤੇ ਕਿਸ ਕਿਸਮ ਦਾ ਕੋਈ ਥੱਲੇ ਵੀ ਡਿੱਗਦਾ, ਉਹ ਇੱਕ ਪੁੱਛਣਾ ਚਾਹੂੰਗਾ। ਪਰ ਨੋਰਮਲੀ ਰਬਿਸ਼ ਕੀ ਹੈ, ਮਤਲਬ ਹੁਣ ਆਪਾਂ ਜਿਵੇਂ ਯੈਲੋ ਬਿਨ ਰੈੱਡ ਬਿਨ ਆਪਣੇ ਘਰਾਂ ਦੇ ਵਿੱਚ ਇੱਥੇ ਹੈਗੇ ਨੇ ਨਾ, ਸਾਡੇ ਲਈ ਕਿਚਨ ਦਾ ਕਚਰਾ ਜਿਹੜਾ ਉਹ ਰੈੱਡ ਬਿਨ ਦਾ, ਰੀਸਾਈਕਲੇਬਲ ਯੈਲੋ ਬਿਨ ਦਾ, ਅਤੇ ਗਾਰਡਨ ਜਿਹੜਾ ਰਬਿਸ਼ ਉਹ ਗ੍ਰੀਨ ਬਿਨ ਦਾ ਹੈਗਾ। ਸਪੇਸ ਡੈਬਰੀਜ਼ ਕਿਹੜਾ, ਸਪੇਸ ਦਾ ਕਿਹਨੂੰ ਕਿਹਨੂੰ ਆਪਾਂ ਕਚਰਾ ਮੰਨ ਸਕਦੇ ਹਾਂ, ਹਰ ਇੱਕ ਚੀਜ਼ ਹੀ ਕਚਰਾ ਉੱਥੇ। ਜਿਹੜੇ ਉਲਕਾ ਪਿੰਡ ਵਗੈਰਾ ਟੁੱਟਦੇ ਹੈਗੇ ਨੇ ਉਹਨਾਂ ਦੇ ਅਲੱਗ ਅਲੱਗ ਉੱਥੇ ਟੁਕੜੇ ਰਹਿ ਜਾਂਦੇ ਹੋਗੇ, ਉਹ ਵੀ ਉਹਦਾ ਹੀ ਪਾਰਟ ਹੈਗਾ ਹੈ ਜਾਂ ਉਹ ਨਹੀਂ ਹੈਗਾ, ਮਤਲਬ ਇਹਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਸਮਝਾਇਓ।
1: ਹਾਂਜੀ, ਜਦੋਂ ਤਾਂ ਜਦੋਂ ਸਪੇਸ ਜੰਕ ਦੀ ਜਾਂ ਵੇਸਟ ਦੀ ਅਸੀਂ ਗੱਲ ਕਰਦੇ ਤਾਂ ਮੋਸਟਲੀ ਵੇਸਟ ਜਿਹੜਾ ਵਰਡ ਈ ਉਹ ਅਸੀਂ ਉਹਨਾਂ ਚੀਜ਼ਾਂ ਲਈ ਯੂਜ਼ ਕਰਦੇ ਹਾਂ ਜਿਹੜੀ ਚੀਜ਼ ਅਸੀਂ ਯੂਜ਼ ਕਰ ਲਈਆਂ ਔਰ ਉਹ ਬਚ ਗਈਆਂ, ਹਨਾ, ਜਿਹੜੀ ਮੋਸਟਲੀ ਹਿਊਮਨਸ ਨਾਲ ਅਸੀਂ ਰਿਲੇਟ ਕਰ ਦਿੰਦੇ ਹਾਂ ਇਸ ਚੀਜ਼ ਨੂੰ, ਹਨਾ. ਤੇ ਜਿੱਦਾਂ ਤੁਸੀਂ ਐਸਟਰੋਇਡਸ ਦੀ, ਉਲਕਾ ਪਿੰਡ ਵਗੈਰਾ ਦੀ ਗੱਲ ਕੀਤੀ ਆ, ਉਹ ਇੱਕ ਨੈਚੁਰਲ ਚੀਜ਼ ਹੈਗੀ ਆ, ਉਹਨੂੰ ਤੁਸੀਂ ਵੇਸਟ ਨੀ ਕਹਿ ਸਕਦੇ ਹੈਗੇ, ਕਿਉਂਕਿ ਉਹ ਜਦੋਂ ਅਸੀਂ ਆਪਣੇ ਪੋਡਕਾਸਟ ਕੀਤੇ ਸੀਗੇ ਅਰਥ ਤੇ ਲਾਈਫ ਸ਼ੁਰੂ ਹੁੰਦੇ ਸੀ ਉਦੋਂ ਗੱਲ ਪੂਰੀ ਕੀਤੀ ਸੀਗੀ ਕਿ ਕਿਵੇਂ ਇਹਨਾਂ ਉਲਕਾ ਪਿੰਡ ਤੋਂ ਹੀ ਜਿਹੜਾ ਅੱਜ ਲਾਈਫ ਸਰਵਾਈਵ ਕਰ ਰਹੀ ਆ ਅਰਥ ਦੇ ਉੱਤੇ, ਕਿਉਂਕਿ ਪਾਣੀ ਜਿਹੜਾ ਸਾਨੂੰ ਉਹਨਾਂ ਤੋਂ ਹੀ ਮਿਲਿਆ, ਹਨਾ. ਤੋ ਅਲਟੀਮੇਟਲੀ ਜਿਹੜੀ ਆ ਉਹ ਇੱਕ ਨੇਚਰ ਦਾ ਹੀ ਪਾਰਟ ਆ, ਉਹਨੂੰ ਅਸੀਂ ਜੰਕ ਚ ਨਹੀਂ ਵੇਸਟ ਕਰਦੇ, ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਹਾਰਮਫੁਲ ਨਹੀਂ ਹੈਗੇ ਸਾਡੇ ਲਈ, ਹਨਾ. ਉਹ ਵੀ ਓਨੇ ਹੀ ਹਾਰਮਫੁਲ ਜਿਹੜੇ ਹੋ ਸਕਦੇ ਆ ਜਿੰਨਾ ਸਪੇਸ ਜੰਕ ਹਾਰਮਫੁਲ ਹੋ ਸਕਦਾ ਹੈ, ਤੇ ਜਦੋਂ ਮੈਂ ਅੱਗੇ ਆਪਾਂ ਗੱਲ ਕਰਦੇ ਹਾਂ ਜਿੱਦਾਂ ਜਿੱਦਾਂ ਪੋਡਕਾਸਟ, ਬਟ ਉਹਦੇ ਵੀ ਜਦੋਂ ਅੱਗੇ ਜਿਹੜੀ ਆ ਸੋਲਿਊਸ਼ਨ ਲੱਭਣ ਦੀ ਕੋਸ਼ਿਸ਼ ਕਰ ਰਹੇ ਆ. ਤੇ ਸਪੇਸ ਜੰਕ ਜਦੋਂ ਮੈਂ ਵੇਸਟ ਦੀ ਗੱਲ ਕਰਦੀ ਹਾਂ, ਜਿਹੜਾ ਹਿਊਮਨ ਵੇਸਟ ਜਿਹੜਾ ਅਸੀਂ ਵੇਸਟ ਜਿਹੜਾ ਸਪੇਸ ਦੇ ਵਿੱਚ ਛੱਡਿਆ ਹੈਗਾ ਆ, ਉਹਦਾ ਸਾਈਜ਼ ਵੀ, ਕਿਉਂਕਿ ਮੈਂ ਜਦੋਂ ਪਹਿਲੇ ਕਿਹਾ ਕਿ ਸਪੇਸ ਜੰਕ ਦਾ ਮਤਲਬ ਆ ਕਿ ਕੋਈ ਅਨਯੂਜ਼ਡ ਜਿਹੜੀ ਜਿਹੜੀ ਮਤਲਬ ਯੂਜ਼ ਹੋ ਚੁੱਕੀ, ਸੋਰੀ, ਸੈਟੇਲਾਈਟ ਜਿਹੜੀ ਹੈਗੀ ਆ ਜਿਹਦਾ ਹੁਣ ਕੋਈ ਯੂਜ਼ ਨਹੀਂ ਹੈਗਾ, ਉਹ ਸਪੇਸ ਦੇ ਵਿੱਚ ਰਹਿ ਜਾਂਦੀ ਆ, ਹਨਾ. ਜਾਂ ਫਿਰ ਜਦੋਂ ਅਸੀਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਰੋਕੇਟਸ ਦੇ ਬਾਰੇ ਮੈਂ ਡਿਸਕ੍ਰਾਈਬ ਕੀਤਾ ਸੀ ਕਿ ਉਹਨਾਂ ਦੀ ਤਿੰਨ ਸਟੇਜਸ ਜਿਹੜੀ ਤੁਸੀਂ ਕਿਹਾ ਕਿ ਤੀਜੀ ਸਟੇਜ ਦਾ ਹੋ ਸਕਦਾ, ਉਹ ਇਹ ਹੁੰਦਾ ਕਿਉਂਕਿ ਜਿਹੜੇ ਇਹਨਾਂ ਨੇ ਰੋਕੇਟਸ ਨੇ ਬਹੁਤ ਦੂਰ ਤੱਕ ਜਾਣਾ ਹੁੰਦਾ, ਹਨਾ, ਤੇ ਇਹਨਾਂ ਨੂੰ ਫਿਊਲ ਵੀ ਚਾਹੀਦਾ ਹੁੰਦਾ ਜ਼ਿਆਦਾ. ਸੋ ਅੱਜ ਕੱਲ੍ਹ ਜਿਹੜੇ ਰੋਕੇਟ ਆਉਂਦੇ ਆ ਉਹ ਇੱਦਾਂ ਆਉਂਦੇ ਆ, ਜੇ ਤੁਸੀਂ ਕਦੇ ਲਾਈਵ ਦੇਖੋ ਇਹਨਾਂ ਦੀ ਜਦੋਂ ਇਹ ਭੇਜਦੇ ਆ ਰੋਕੇਟ, ਤਾਂ ਪ੍ਰੋਪਰ ਦੱਸਦੇ ਆ ਸਾਇੰਟਿਸਟ ਕਿ ਅੱਛਾ ਪਹਿਲੀ ਸਟੇਜ ਅਲੱਗ ਹੋ ਗਈ ਆ, ਦੂਜੀ ਅਲੱਗ ਹੋ ਗਈ ਆ, ਹੁਣ ਤੀਜੀ ਰਹਿ ਗਈ ਆ. ਸੋ ਤੀਜੀ ਸਟੇਜ ਦੇ ਵਿੱਚ ਮਤਲਬ ਜਿੱਦਾਂ ਜਿੱਦਾਂ ਫਿਊਲ ਕੁਛ ਕੁਛ ਪਾਰਟਸ ਦੇ ਵਿੱਚ ਪ੍ਰੈਜੈਂਟ ਹੁੰਦਾ, ਇੱਦਾਂ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਹੁੰਦਾ, ਹਨਾ. ਤੇ ਜਿੰਨਾ ਫਿਊਲ ਜਿਹੜਾ ਉਹਨਾਂ ਨੂੰ ਉੱਪਰ ਚੜ੍ਹਨ ਲਈ ਚਾਹੀਦਾ, ਉਸ ਤੋਂ ਬਾਅਦ ਉਹ ਕੈਨ ਖਾਲੀ ਹੋ ਜਾਂਦਾ ਤੁਸੀਂ ਕਹਿ ਸਕਦੇ ਆ, ਤਾਂ ਉਹ ਜਿਹੜਾ ਪਾਰਟ ਹੈ ਉਹ ਭੇਜ ਦਿੰਦੇ, ਮਤਲਬ ਨਿਕਲ ਜਾਂਦਾ ਉਸ ਰੋਕੇਟ ਤੋਂ, ਤੇ ਦੂਜਾ ਪਾਰਟ ਅਲੱਗ ਹੋ ਜਾਂਦਾ ਆ, ਫਿਰ ਤੀਜਾ, ਹਨਾ. ਉਹ ਸਿਰਫ ਇਸ ਲਈ ਕਿਉਂਕਿ ਵੇਟ ਘੱਟ ਹੋ ਜਾਵੇ ਤਾਂ ਕਿ ਫਿਊਲ ਅੱਗੇ ਜਿਹੜਾ ਘੱਟ ਲੱਗੇ. ਸੋ ਉਹ ਜਿਹੜੇ ਹਿੱਸੇ ਜਿਹੜੇ ਬਚ ਜਾਂਦੇ ਆ ਰੋਕੇਟ ਦੇ, ਦੂਜਾ ਤੀਜਾ ਹਿੱਸਾ ਅਲੱਗ ਹੋ ਕੇ ਵਾਪਸ ਜਿਹੜਾ ਆ ਜਾਂਦਾ ਸਪੇਸ ਦੇ ਵਿੱਚ ਰਹਿ ਜਾਂਦਾ ਜਾਂ ਵਾਪਸ ਵੀ ਆ ਜਾਂਦਾ ਅਰਥ ਦੇ ਉੱਤੇ, ਉਹ ਇੱਕ ਸਾਈਜ਼ ਹੋ ਗਿਆ. ਸੋ ਬਹੁਤ ਵੱਡਾ ਸਾਈਜ਼ ਹੋ ਸਕਦਾ, ਹਨਾ, ਇੱਕ ਮਤਲਬ ਬਿਲਡਿੰਗ ਦੇ ਬਰਾਬਰ ਦਾ ਸਾਈਜ਼ ਹੋ ਸਕਦਾ ਆ, ਜਾਂ ਉਸ ਤੋਂ ਬਾਅਦ ਜਿਹੜੀ ਆ ਹੁਣ ਜਿਹੜੇ ਮੰਨ ਲਓ ਦੋ ਡਿਫਰੈਂਟ ਰੋਕੇਟਸ ਤੋਂ ਜਿਹੜੇ ਆ ਦੋ ਡਿਫਰੈਂਟ ਜਿਹੜੇ ਪਾਰਟ ਜਿਹੜੇ ਅਲੱਗ ਹੋ ਕੇ ਸਪੇਸ ਦੇ ਵਿੱਚ ਘੁੰਮ ਰਹੇ ਹੈਗੇ, ਹਨਾ. ਹੁਣ ਬਾਏ ਸਮ ਪੁਆਇੰਟ, ਲਾਈਕ ਐਟ ਸਮ ਪੁਆਇੰਟ ਕੀ ਹੋ ਸਕਦਾ ਕਿ ਉਹ ਦੋਨੇ ਹੀ ਆਪਸ ਚ ਟਕਰਾ ਸਕਦੇ ਆ, ਹਨਾ. ਸੋ ਜਦੋਂ ਆਪਸ ਚ ਟਕਰਾਓਗੇ ਤਾਂ ਉਹ ਛੋਟੇ ਪੀਸਿਸ ਦੇ ਵਿੱਚ ਜਿਹੜੇ ਕਨਵਰਟ ਹੋਰੂਗੇ. ਇਹਨੂੰ ਅਸੀਂ ਮਤਲਬ ਸਾਇੰਟਿਸਟ ਜਿਹੜੇ ਆ ਐਸਟ੍ਰੋਨੋਮਿਸਟ ਹੈਗੇ ਆ, ਇਹ ਨੈਸਲਰ ਸਿੰਡਰੋਮ ਇੱਕ ਅਸੀਂ ਜਿਹੜਾ ਇਹਨੂੰ ਨਾਮ ਦਿੰਦੇ ਹਾਂ. ਨੈਸਲਰ ਸਿੰਡਰੋਮ ਇੱਕ ਬੰਦਾ ਸੀ, ਸਾਇੰਟਿਸਟ ਸੀ ਨੈਸਲਰ ਨਾਸਾ ਦਾ, ਜਿਹਨੇ ਇਹ ਜਿਹੜੀ ਆ ਚੀਜ਼ ਜਿਹੜੀ ਕਹੀ ਸੀ. ਉਹਨਾਂ ਨੇ ਇਹਦਾ ਮਤਲਬ ਇਹ ਸੀਗਾ ਕਿ ਜਦੋਂ ਜਿੱਦਾਂ ਜਿੱਦਾਂ ਸਪੇਸ ਦੇ ਵਿੱਚ ਵੇਸਟ ਦਾ ਨੰਬਰ ਜਿਹੜਾ ਜਾਂ ਅਮਾਉਂਟ ਵੱਧਦਾ ਜਾਏਗਾ, ਉਨੀ ਉਨੀ ਜਿਹੜੀ ਉਹਨਾਂ ਦਾ ਆਪਸ ਦੇ ਵਿੱਚ ਟਕਰਾਓ ਦੀ ਜਿਹੜੀ ਆ ਕੰਡੀਸ਼ਨ ਵੀ ਵੱਧਦੀਆਂ ਜਾਊਗੀਆਂ, ਹਨਾ. ਇਸ ਲਈ ਹੁਣ ਸਾਡੇ ਕੋਲ ਇਹ ਜਿਹੜਾ ਪ੍ਰੋਬਲਮ ਹੈਗੀ ਹੈ ਇਸ ਟਾਈਮ, ਕਿਉਂਕਿ ਜਿੰਨੇ ਜ਼ਿਆਦਾ ਜਿੰਨਾ ਇੱਕ ਦੂਜੇ ਦੇ ਵਿੱਚ ਉਹ ਭੱਜੀ ਜਾਓਗੇ ਉਨੇ ਉਨੇ ਜ਼ਿਆਦਾ ਹਿੱਸੇ ਹੋਈ ਜਾਓਗੇ. ਸੋ ਇਹ ਜਿਹੜਾ ਬਹੁਤ ਸਾਰੇ ਵੱਡੇ ਸਾਈਜ਼ ਤੋਂ ਲੈ ਕੇ ਇੱਕ ਬਾਲ ਦੇ ਸਾਈਜ਼ ਦਾ, ਬਾਸਕਟਬਾਲ ਦੇ ਸਾਈਜ਼ ਦਾ ਹੋ ਸਕਦਾ, ਜਾਂ ਉਸ ਤੋਂ ਇਲਾਵਾ ਹੋਰ ਵੀ ਮਤਲਬ ਜਦੋਂ ਬਹੁਤ ਜ਼ਿਆਦਾ ਜਿਹੜੀ ਇੱਕ ਦੂਜੇ ਦੇ ਵਿੱਚ ਵੱਜਦੇ ਰਹਿੰਦੇ ਆ, ਛੋਟੇ ਛੋਟੇ ਪੀਸਿਸ ਹੁੰਦੇ ਰਹਿੰਦੇ ਆ, ਤੇ ਬਹੁਤ ਛੋਟੇ ਸਾਈਜ਼ ਦਾ ਜਿਹੜਾ ਹੋ ਜਾਂਦਾ, ਜਿਵੇਂ ਤੁਸੀਂ ਕਹਿ ਸਕਦੇ ਕਿ ਇੱਕ ਮਿਲੀਮੀਟਰ, ਸੋਰੀ, ਇੱਕ ਸੈਂਟੀਮੀਟਰ ਤੋਂ ਵੀ ਘੱਟ ਸਾਈਜ਼ ਦੇ ਜਿਹੜੇ ਆ ਇਹ ਹਿੱਸੇ ਹੋ ਜਾਂਦੇ ਆ. ਹੁਣ ਇਹ ਜਿਹੜੇ ਹਿੱਸੇ ਸਾਨੂੰ ਲੱਗੇਗਾ ਇਹ ਕਿ ਜਿਹੜੇ ਸੈਟੇਲਾਈਟ ਦੇ ਵੱਡੇ ਵੱਡੇ ਹਿੱਸੇ ਆ ਉਹ ਜ਼ਿਆਦਾ ਸਾਡੇ ਲਈ ਜਿਹੜੇ ਆ ਔਖੇ, ਮਤਲਬ ਜਿਹੜੇ ਹਾਰਮਫੁਲ ਹੈਗੇ. ਹਾਰਮਫੁਲ ਇਹ ਦੋਨੇ ਹੈਗੇ ਆ, ਛੋਟੇ ਪੀਸ ਆ, ਕਿਉਂਕਿ ਮੈਂ ਕਿਹਾ ਕਿ ਬਹੁਤ ਜ਼ਿਆਦਾ ਸਪੀਡ ਦੇ ਨਾਲ ਹੀ ਚੱਲਦੇ ਆ, ਹਨਾ. ਹੁਣ ਇਹ ਜਿਹੜਾ ਇੱਕ ਸੈਂਟੀਮੀਟਰ ਤੋਂ ਛੋਟਾ ਹਿੱਸਾ ਵੀ ਅਗਰ ਕਿਸੇ ਸੈਟੇਲਾਈਟ ਦੇ ਵਿੱਚ ਲੱਗ ਜਾਂਦਾ ਤੇ ਉਹ ਸੈਟੇਲਾਈਟ ਨੂੰ ਖਰਾਬ ਕਰ ਸਕਦਾ, ਉਹਦਾ ਫੰਕਸ਼ਨ ਖਰਾਬ ਕਰ ਸਕਦਾ, ਹਨਾ. ਤੇ ਦੂਜੀ ਗੱਲ ਆ ਇਹਦਾ, ਕਿਉਂਕਿ ਜਦੋਂ ਛੋਟੇ ਛੋਟੇ ਪੀਸਿਸ ਹੋ ਜਾਂਦੇ ਆ, ਕਿਉਂਕਿ ਜਦੋਂ ਅਸੀਂ ਪਲਾਸਟਿਕ ਦੀ ਗੱਲ ਕਰਦੇ ਹਾਂ, ਸਾਨੂੰ ਜਦੋਂ ਅਸੀਂ ਪੋਲਿਊਸ਼ਨ, ਪਲਾਸਟਿਕ ਪੋਲਿਊਸ਼ਨ ਦੇ ਵੀ ਪੋਡਕਾਸਟ ਚ ਗੱਲ ਕੀਤੀ ਸੀ ਕਿ ਓਸ਼ੀਅਨ ਚ ਮੋਸਟਲੀ ਇਹ ਜਾਂਦਾ, ਹਨਾ. ਓਸ਼ੀਅਨ ਚ ਜਾਣ, ਇੱਕ ਵਾਰ ਓਸ਼ੀਅਨ ਦੇ ਇੰਨੀ ਡੈਪਥ ਦੇ ਉੱਤੇ ਚਲੇ ਗਿਆ ਤਾਂ ਉਸ ਤੋਂ ਬਾਅਦ ਇਹਨੂੰ ਉੱਥੋਂ ਕੱਢਣਾ ਬਹੁਤ ਮੁਸ਼ਕਿਲ ਆ, ਹਨਾ. ਇਸੇ ਤਰ੍ਹਾਂ ਜਿਹੜੇ ਛੋਟੇ ਛੋਟੇ ਸਪੇਸ ਜੰਕ ਜਿਹੜੇ ਪੀਸਿਸ ਹੈਗੇ ਆ, ਜਦੋਂ ਕਿਉਂਕਿ ਛੋਟੇ ਬਹੁਤ ਹੁੰਦੇ ਆ ਤਾਂ ਇਹਨਾਂ ਨੂੰ ਫਿਰ ਸਪੇਸ ਦੇ ਵਿੱਚੋਂ ਕੱਢਣਾ ਬਹੁਤ ਔਖਾ ਹੋ ਜਾਂਦਾ, ਤੇ ਦੂਜਾ ਕਿਉਂਕਿ ਇਹਨਾਂ ਦਾ ਸਾਈਜ਼ ਬਹੁਤ ਛੋਟਾ ਹੁੰਦਾ, ਇਸ ਲਈ ਇਹ ਜਿਹੜਾ ਇਹਨਾਂ ਦੇ ਚਾਂਸਿਸ ਜ਼ਿਆਦਾ ਹੁੰਦੇ ਆ ਦੂਸਰੇ ਜਿਹੜੀਆਂ ਸੈਟੇਲਾਈਟਸ ਨੂੰ, ਜਾਂ ਈਵਨ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਹੋਰ ਸਪੇਸ ਸਟੇਸ਼ਨ ਆ ਉਹਨਾਂ ਨੂੰ ਵੀ ਅਟੈਕ ਕਰਨ ਦੇ, ਹਨਾ. ਤੇ ਇਸ ਲਈ ਜਿਹੜੇ ਇਹਦਾ ਸਾਈਜ਼ ਅਲੱਗ ਅਲੱਗ ਹੋ ਸਕਦਾ, ਡਿਪੈਂਡਿੰਗ ਔਨ ਕਿੰਨੀ ਮਤਲਬ ਕਿਹੜੀ ਤਰ੍ਹਾਂ ਦਾ ਪਾਰਟ ਹੈਗਾ ਆ, ਹਨਾ, ਕਿਸੇ ਚੀਜ਼ ਦਾ. ਤੇ ਸਰ ਹਰ ਸਾਈਜ਼ ਹੋ ਸਕਦਾ, ਇੱਕ ਬਿਲਡਿੰਗ ਤੋਂ ਲੈ ਕੇ ਇੱਕ ਬਾਲ, ਛੋਟੀ ਬਾਲ ਦੇ ਸਾਈਜ਼ ਹੀ, ਜਾਂ ਜਿਹੜੇ ਉਹ ਛੋਟੇ ਹੁੰਦੇ ਸੀ ਉਹ ਖੇਲਦੇ ਹੁੰਦੇ ਸੀ, ਆਈ ਡੋਂਟ ਰਿਮੈਂਬਰ, ਸਾਡੇ ਉਹਨੂੰ ਬਾਂਟੇ ਕਹਿੰਦੇ ਹੁੰਦੇ ਸੀ, ਬਾਕੀ ਪਤਾ ਨੀ ਡਿਫਰੈਂਟ ਰੀਜਨ ਚ ਕੀ ਕਹਿੰਦੇ ਹੋਣਾ, ਉਹ ਉਹਨਾਂ ਦੇ ਨਾਲ
0: ਛੋਟੇ ਛੋਟੇ ਸਾਈਜ਼ ਤੋਂ ਮੈਨੂੰ ਯਾਦ ਆਇਆ, ਉਹਦੇ ਬਾਰੇ ਵੀ ਦੱਸਿਓ, ਉਹ ਜਿਹੜਾ ਨਾ ਸਪੇਸ ਦੇ ਵਿੱਚ

0: ਐਲਨ ਮਸਕ ਵਾਲਾ ਹੈਗੇ ਨੇ ਤੇ ਉਹ ਇੰਟਰਨੈਟ ਦਿੰਦੇ ਨੇ, ਉਹ ਇੰਟਰਨੈਟ ਲਈ ਉਹਨਾਂ ਨੇ ਤਾਰਾਂ ਨਾ ਵਿਛਾ ਕੇ ਸਪੇਸ ਦੇ ਵਿੱਚ ਸੈਟੇਲਾਈਟ ਛੱਡਦੇ ਨੇ ਛੋਟੇ ਛੋਟੇ, ਇਨਫੈਕਟ ਉਹ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ, ਕਈ ਹਜ਼ਾਰ ਹੈਗੇ ਨੇ। ਸੋ ਇਹ ਇਹੀ ਤਰੀਕਾ ਚੱਲਦਾ ਉੱਥੇ ਅੱਜ ਕੱਲ੍ਹ ਛੋਟੇ ਛੋਟੇ ਸੈਟੇਲਾਈਟਸ ਨੂੰ ਆਪਸ ਦੇ ਵਿੱਚ ਜੋੜ ਕੇ ਛੱਡਣ ਦਾ।
1: ਹਾਂਜੀ, ਇਹ ਮਤਲਬ ਇਹ ਸਾਰਾ ਕੁਝ ਕਿਉਂਕਿ ਡਿਫਰੈਂਟ ਡਿਫਰੈਂਟ ਪਰਪਸ ਸਰਵ ਕਰਦੇ ਆ ਹਨਾ, ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ
0: ਕੀ ਕਹਿੰਦੇ ਇਹਨਾਂ ਨੂੰ
1: ਸੈਟੇਲਾਈਟ ਕਰਦੇ
0: ਨੇ, ਕੰਸਟੈਲੀਏਸ਼ਨ
1: ਮੈਗਾ ਕੰਸਟੈਲੇਸ਼ਨ ਅਸੀਂ ਕਹਿ ਦਿੰਦੇ ਹਾਂ। ਇਹਦਾ ਮਤਲਬ ਇਹ ਹੈ ਕਿ ਜਦੋਂ ਜਿੱਦਾਂ ਜਿਹੜੀ ਸਟਾਰਸ ਬਹੁਤ ਸਾਰੇ ਸਟਾਰਸ ਹੈਗੇ ਉਹਨਾਂ ਦੇ ਜਿਹੜੇ ਗਰੁੱਪ ਨੂੰ ਅਸੀਂ ਕੰਸਟੈਲੇਸ਼ਨ ਕਹਿੰਦੇ, ਕੰਸਟੈਲੇਸ਼ਨ ਮਤਲਬ ਇੱਕ ਤਰ੍ਹਾਂ ਦਾ ਗਰੁੱਪ ਹਨਾ, ਤੇ ਜਦੋਂ ਮਿਜ਼ਾਈਲ ਜਿਹੜੀ ਤੁਸੀਂ ਸੋਰੀ ਸੈਟੇਲਾਈਟਸ ਕਹਿੰਦੇ ਆਪਾਂ ਛੋਟੀ ਛੋਟੀ ਸੈਟੇਲਾਈਟਸ ਉਹ ਛੱਡਦੇ ਹੈਗੇ ਤੇ ਉਹ ਅਲੱਗ ਤਰ੍ਹਾਂ ਜਾਂਦੇ, ਤੇ ਮੈਗਾ ਕੰਸਟੈਲੇਸ਼ਨ ਅਸੀਂ ਕਹਿੰਦੇ ਕਿ ਜਿੰਨਾ ਵੀ ਅੱਛਾ ਜਦੋਂ ਸਾਈਜ਼ ਦੀ ਮੈਂ ਗੱਲ ਕੀਤੀ ਜਦੋਂ ਅਸੀਂ ਨੰਬਰ ਦੀ ਗੱਲ ਕਰਦੇ ਜਿਹੜੇ ਵੱਡੇ ਸਾਈਜ਼ ਦੇ ਜਿਹੜੇ ਸਪੇਸ ਜੰਕ ਇਸ ਟਾਈਮ ਦੇ ਉੱਤੇ ਸਪੇਸ ਦੇ ਵਿੱਚ ਪ੍ਰੈਜੈਂਟ ਹੈਗਾ ਉਹ ਜਿਹੜਾ ਦਸ ਸੋਰੀ 30,000 ਦੇ ਕਰੀਬ ਜਿਹੜਾ ਉਹਦਾ ਨੰਬਰ ਹੈਗਾ ਨਾ। ਉਸ ਤੋਂ ਇਲਾਵਾ ਜਿਹੜੇ ਛੋਟੇ ਛੋਟੇ ਉਹ ਤਾਂ ਹਜ਼ਾਰਾਂ ਕਰੋੜਾਂ ਜਿਹੜੇ ਮਿਲੀਅਨਸ ਦੇ ਵਿੱਚ ਜਿਹੜੇ ਉਹਨਾਂ ਦੇ ਨੰਬਰ ਇਸ ਟਾਈਮ ਦੇ ਉੱਤੇ ਜਿਹੜੇ ਆ ਸਪੇਸ ਦੇ ਵਿੱਚ ਹੈਗੇ ਆ, ਤੇ ਸਾਰੇ ਜਦੋਂ ਇਕੱਠੇ ਜਦੋਂ ਅਸੀਂ ਕਿਊਮੂਲੇਟਿਵ ਇੰਪੈਕਟ ਕਹਿ ਸਕਦੇ ਹਾਂ ਇਕੱਠਾ ਜਿਹਨਾਂ ਦਾ ਇੰਪੈਕਟ ਆ ਜਾਂ ਇਕੱਠਾ ਜਿਹੜਾ ਗਰੁੱਪ ਆ ਉਹਨੂੰ ਅਸੀਂ ਮੈਗਾ ਕੰਸਟੈਲੇਸ਼ਨ ਜਿਹੜਾ ਕਰ ਦਿੰਦੇ ਹਾਂ। ਔਰ ਕਈ ਵਾਰ ਸਾਇੰਟਿਸਟ ਨੂੰ ਭੁਲੇਖਾ ਵੀ ਪਾ ਦਿੰਦਾ, ਜਿਹੜੀ ਇੱਕ ਵਾਰ ਆਈ ਥਿੰਕ 2018 ਦੇ ਵਿੱਚ ਐਲਨ ਮਸਕ ਨੇ ਆਪਣੀ ਇੱਕ ਕਾਰ ਜਿਹੜੀ ਆ ਉਹ ਸਪੇਸ ਦੇ ਵਿੱਚ ਭੇਜੀ ਸੀ ਹਨਾ ਟੈਸਲਾ ਕਰਕੇ, ਤੇ ਉਹ ਵਾਲੀ ਕਾਰ ਜਿਹੜੀ ਆ ਪਹਿਲਾਂ ਇੱਕ ਸਾਇੰਟਿਸਟ ਸੀਗੇ ਜਿਹੜੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਮਤਲਬ ਜਿਹੜੇ ਉਹਦੀ ਜਦੋਂ ਡਿਸਕਾਰਡ ਹੋਈ ਉਹ ਸਪੇਸ ਦੇ ਵਿੱਚ ਘੁੰਮ ਰਹੀ ਸੀਗੀ, ਤਾਂ ਕਿਸੇ ਸਾਇੰਟਿਸਟ ਨੂੰ ਇਹ ਲੱਗਿਆ ਕਿ ਉਹਨਾਂ ਨੂੰ ਕੋਈ ਨਵਾਂ ਪਲੈਨਟ ਲੱਭ ਗਿਆ। ਬਟ ਚਲੋ ਉਸ ਤੋਂ ਬਾਅਦ ਜਦੋਂ ਜ਼ਿਆਦਾ ਉਹਨਾਂ ਨੇ ਐਨਾਲਾਈਜ਼ ਕੀਤਾ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਨਹੀਂ ਇਹ ਵੇਸਟ ਜਿਹੜਾ ਇੱਕ ਮਟੀਰੀਅਲ ਹੈਗਾ। ਸੋ ਇਸ ਤਰ੍ਹਾਂ ਇਹ ਥੋੜੇ ਕਈ ਵਾਰ ਜਿਹੜੀ ਆ ਐਕਸਪਲੋਰੇਸ਼ਨ ਦੇ ਵਿੱਚ ਵੀ ਜਿਹੜਾ ਜਿਹੜਾ ਇੱਕ ਨੁਕਸਾਨ ਕਰਦਾ ਹੈਗਾ ਕਿ ਸਾਨੂੰ ਅਸੀਂ ਗਲਤ ਆਈਡੈਂਟੀਫਾਈ ਵੀ ਕਰ ਸਕਦੇ ਹਾਂ ਇਹਨੂੰ, ਬਟ
0: ਜ਼ਿੰਮੇਦਾਰੀ ਸਾਡੀ ਹੈਗੀ। ਬਟ ਉਹ ਕਹਿੰਦੇ ਆ ਕਿ ਜਿਵੇਂ ਇੱਕ ਸਕੂਟਰੀ ਦੀ ਐਡ ਆਈ ਸੀਗੀ ਵਾਈ ਸ਼ੁਡ ਬੋਇਜ਼ ਹੈਵ ਆਲ ਦੀ ਫਨ, ਤੇ ਉਹ ਵਾਈ ਸ਼ੁਡ ਪੀਪਲ ਕੇਅਰ, ਮਤਲਬ ਸਿਰਫ ਲੋਕਾਂ ਨੂੰ ਹੀ ਜਿਹੜੇ ਧਰਤੀ ਦੇ ਉੱਤੇ ਇਨਸਾਨ ਰਹਿ ਰਹੇ ਨੇ ਉਹਨਾਂ ਨੂੰ ਹੀ ਕਿਉਂ ਇਹਦੀ। ਵੈਸੇ ਵੀ ਆਪਾਂ ਇਹ ਕਹਿ ਦਿੰਦੇ ਨਾ ਕਿ 70% ਤਾਂ ਧਰਤੀ ਦਾ ਹਿੱਸਾ ਸਮੁੰਦਰ, ਯਾਨੀ ਇੱਥੇ ਜ਼ਮੀਨ ਘੱਟ ਹੈਗੀ ਹੈ, 70% ਤੋਂ ਜ਼ਿਆਦਾ ਤਾਂ ਸਮੁੰਦਰ ਹੈ। ਸੋ ਜੇ ਮਾੜਾ ਮੋਟਾ ਕੋਈ ਡਿੱਗਿਆ ਵੀ, ਜਿਵੇਂ ਆਹ ਵੈਸਟਰਨ ਆਸਟ੍ਰੇਲੀਆ 'ਚ ਡਿੱਗਿਆ ਸੀ, ਸਮੁੰਦਰ 'ਚ ਆ ਕੇ ਡਿੱਗੂਗਾ। ਸੋ ਧਰਤੀ ਦੇ ਲਈ ਹੋਣੀ ਚਾਹੀਦੀ ਹੈ ਇਹ ਪ੍ਰੋਬਲਮ ਵਾਕਈ, ਕਿਉਂਕਿ ਇਹ ਤਾਂ ਸਪੇਸ ਦੇ ਵਿੱਚ ਹੈ।
1: ਹਾਂਜੀ, ਤੇ ਸਭ ਤੋਂ ਪਹਿਲਾਂ ਤਾਂ ਵੈਸੇ ਦਾ ਰੀਜ਼ਨ ਇੱਦਾਂ ਜਿੱਦਾਂ ਤੁਸੀਂ ਕਿਹਾ ਕਿਉਂਕਿ ਇਹ ਸਾਡਾ ਵੇਸਟ ਆ, ਅਸੀਂ ਉੱਥੇ ਜਨਰੇਟ ਕੀਤਾ, ਤਾਂ ਸਭ ਤੋਂ ਵੱਡੀ ਤਾਂ ਪਹਿਲਾਂ ਇਹੀ ਇਸ਼ੂ ਆ ਨਾ, ਸਾਡੀ ਰਿਸਪੋਂਸੀਬਿਲਿਟੀ ਇਹਨੂੰ ਕਲੀਅਰ ਕਰਨ ਦੀ। ਤੇ ਦੂਜੀ ਗੱਲ ਆ, ਜਦੋਂ ਅਸੀਂ ਓਸ਼ਨ ਦੀ ਗੱਲ ਕਰਦੇ ਹਾਂ ਸਾਨੂੰ ਪਤਾ ਹੈ ਕਿ ਜਿਹੜੀਆਂ ਮੋਸਟਲੀ ਇਹ ਜਿਹੜੀਆਂ ਚੀਜ਼ਾਂ ਬੈਕ 'ਚ ਆਉਂਦੀਆਂ ਆ, ਪਹਿਲਾਂ ਤਾਂ ਕਾਫੀ ਸਾਰੀਆਂ ਤਾਂ ਅਗਰ ਅਰਥ ਦੇ ਐਟਮੋਸਫੇਅਰ ਦੇ ਵਿੱਚ ਆ ਜਾਂਦੀਆਂ ਤਾਂ ਉੱਥੇ ਹੀ ਬਰਨ ਹੋ ਜਾਂਦੀਆਂ, ਕਿਉਂਕਿ ਉੱਥੇ ਕਿਉਂਕਿ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਆ, ਫਿਰ ਤਾਂ ਗੈਸ ਮੋਲੀਕਿਊਲਸ ਨਾਲ ਜਦੋਂ ਇਹ ਵੱਜਦੀ ਆ, ਮਤਲਬ ਗੈਸ ਮੋਲੀਕਿਊਲ ਮੂਵ ਨਹੀਂ ਕਰ ਪਾਉਂਦੇ ਇੰਨੀ ਜ਼ਿਆਦਾ ਇਹਨਾਂ ਦੀ ਸਪੀਡ ਹੁੰਦੀ ਉਸ ਟਾਈਮ ਤੇ, ਤਾਂ ਉਹਦੇ ਨਾਲ ਹੀਟ ਬਹੁਤ ਜਨਰੇਟ ਹੁੰਦੀ ਆ, ਤਾਂ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਇਹ ਬਰਨ ਹੋ ਜਾਂਦੀਆਂ। ਕਈ ਵਾਰ ਇੱਦਾਂ ਦੇ ਕੇਸਿਸ ਸਾਹਮਣੇ ਵੀ ਆਏ ਹੈਗੇ ਆ ਕਿ ਜਿਹੜੀਆਂ ਕੇਨੀਆ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਦਿਖੇ ਹੈਗੇ ਆ ਹਨਾ ਇੱਦਾਂ ਪਾਰਟਸ ਜਿਹੜੇ ਅਰਥ ਤੇ ਡਿੱਗਿਓ। ਤੇ ਦੂਜਾ ਜਿਹੜਾ ਮੋਸਟਲੀ ਜਦੋਂ ਅਸੀਂ ਗੱਲ ਕਰਦੇ ਤੇ ਓਸ਼ੀਅਨ ਦੇ ਵਿੱਚ ਜਾਂਦੀ ਆ, ਕਿਉਂਕਿ ਜਿੱਦਾਂ ਤੁਸੀਂ ਕਿਹਾ ਹੀ ਆ ਕਿ 70% ਸਾਡਾ ਜਿਹੜਾ ਅਰਥ ਕਵਰ ਹੈਗੀ ਆ ਓਸ਼ੀਅਨ ਦੇ ਨਾਲ, ਤੇ ਓਸ਼ੀਅਨ ਦੇ ਵਿੱਚ ਜਦੋਂ ਇਹ ਜਾਂਦੀ ਹੈਗੀ ਆ ਤੇ ਮਤਲਬ ਜਿਹੜੇ ਹਿਊਮਨ ਪਾਪੂਲੇਟਡ ਏਰੀਆ ਉਹਨਾਂ ਦੇ ਵਿੱਚ ਬਹੁਤ ਘੱਟ ਚਾਂਸਿਸ ਹੁੰਦੇ ਆ ਇਹਦੇ ਡਿੱਗਣ ਦੇ ਹਨਾ, ਤੇ ਇਸੇ ਲਈ ਸਾਨੂੰ ਲੱਗਦਾ ਆ ਕਿ ਸਾਡਾ ਤਾਂ ਫਿਰ ਸਾਡੇ ਲਈ ਤਾਂ ਕੁਛ ਨੀ, ਮਤਲਬ ਹਿਊਮਨਸ ਨੂੰ ਤਾਂ ਇੰਨਾ ਨੁਕਸਾਨ ਨਹੀਂ ਹੋ ਰਿਹਾ ਕਿ ਕਿਤੇ ਹਜ਼ਾਰਾਂ ਚੋਂ ਜਾ ਕੇ ਇੱਕ ਚਾਂਸ ਹੋ ਸਕਦਾ ਮਿਲੀਅਨਸ ਚੋਂ ਜਾ ਕੇ ਕਿ ਜਿਹੜਾ ਇਹ ਸਾਡੀ ਪੋਪੂਲੇਟਡ ਏਰੀਆ ਦੇ ਵਿੱਚ ਲੱਗੇ ਹਨਾ। ਬਟ ਹੁਣ ਅਗਰ ਕੋਈ ਚੀਜ਼ ਜਿਹੜੀ ਆ ਹਿਊਮਨ ਪੋਪੂਲੇਟਡ ਏਰੀਆ ਦੇ ਵਿੱਚ ਨਹੀਂ ਡਿੱਗ ਰਹੀ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇਨਵਾਇਰਮੈਂਟ ਦੇ ਲਈ ਡੇਂਜਰਸ ਨਹੀਂ ਹੈਗੀ, ਕਿਉਂਕਿ ਇਨਵਾਇਰਮੈਂਟ ਦਾ ਮਤਲਬ ਹਿਊਮਨਸ ਨਹੀਂ ਹੈਗਾ, ਇਨਵਾਇਰਮੈਂਟ ਦਾ ਮਤਲਬ ਐਵਰੀਥਿੰਗ ਆ ਹਨਾ। ਔਰ ਜਦੋਂ ਅਸੀਂ ਓਸ਼ੀਅਨ ਦੀ ਗੱਲ ਕਰਦੇ ਹਾਂ ਤੇ ਜਦੋਂ ਪਲਾਸਟਿਕ ਦੀ ਵੀ ਗੱਲ ਕਰੀਏ, ਜਦੋਂ ਪੋਲਿਊਸ਼ਨ ਅਸੀਂ ਅੱਜ ਅਰਥ ਦੇ ਉੱਤੇ ਜਿਹਦੇ ਲਈ ਅਸੀਂ ਜਿਹੜੇ ਇੰਨੇ ਕੰਸਰਨਡ ਹੈਗੇ ਆ, ਪਲਾਸਟਿਕ ਪੋਲਿਊਸ਼ਨ ਹੋ ਗਿਆ ਜਾਂ ਇੰਡਸਟਰੀਅਲ ਪੋਲਿਊਸ਼ਨ ਹੋ ਗਿਆ ਹਨਾ, ਜਾਂ ਵੇਸਟ ਜਿਹੜਾ ਸਾਡਾ ਓਸ਼ੀਅਨ ਦੇ ਵਿੱਚ ਜਾ ਰਿਹਾ ਉਹਦੇ ਲਈ ਅਸੀਂ ਇੰਨੇ ਕੰਸਰਨਡ ਹੈਗੇ ਆ, ਤਾਂ ਉਹ ਵੀ ਤਾਂ ਵੇਸਟ ਦੇ ਵਿੱਚ ਸੋਰੀ ਓਸ਼ੀਅਨ ਦੇ ਵਿੱਚ ਹੀ ਜਾ ਰਿਹਾ, ਫਿਰ ਸਾਨੂੰ ਉਹਦੇ ਲਈ ਵੀ ਕੰਸਰਨ ਨਹੀਂ ਹੋਣਾ ਚਾਹੀਦਾ ਓਸ਼ੀਅਨ, ਕਿਉਂਕਿ 70% ਜਿਹੜਾ ਹਿੱਸਾ ਓਸ਼ੀਅਨ ਦੇ ਵਿੱਚ ਓਸ਼ੀਅਨ ਕਵਰ ਕਰਦਾ ਹੈ, ਤਾਂ ਉਹਦਾ ਮਤਲਬ ਇਹ ਹੈ ਕਿ ਉੱਥੇ ਪਲਾਂਟਸ ਔਰ ਐਨੀਮਲਸ ਵੀ ਉਨੇ ਹੀ ਜ਼ਿਆਦਾ ਹੈਗੇ ਆ, ਹਨਾ, ਇੰਨੀ ਪੋਪੂਲੇਸ਼ਨ ਅਰਥ ਦੇ ਉੱਤੇ ਜਿਹੜੀ ਆ ਸਪੀਸੀਜ਼ ਇੰਨੀਆਂ ਨਹੀਂ ਹੈਗੀਆਂ ਜਿੰਨੀਆਂ ਓਸ਼ਨ ਦੇ ਵਿੱਚ ਹੈਗੀਆਂ। ਸੋ ਉਹ ਜਿਹੜੀਆਂ, ਕਿਉਂਕਿ ਓਸ਼ੀਅਨ ਦਾ ਵੀ ਇੱਕ ਆਪਣਾ ਈਕੋ ਸਿਸਟਮ ਹੈਗਾ, ਉੱਥੇ ਜਿਹੜੇ ਇੱਕ ਪਲਾਂਟ ਦੂਜੇ ਪਲਾਂਟ ਤੇ ਇਫੈਕਟ ਜਿਹੜਾ ਡਿਪੈਂਡ ਕਰਦਾ ਆ, ਤੇ ਪਲਾਂਟਸ ਅੱਗੇ ਐਨੀਮਲਸ ਤੇ ਡਿਪੈਂਡ ਕਰਦੇ ਆ, ਹਨਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀ ਇੱਕ ਚੀਜ਼ ਜਿਹੜੀ

0: ਡਿਸਟਰਪਟ ਹੋ ਗਈ, ਕਿਸੇ ਇੱਕ ਸਪੀਸੀਜ਼ ਦਾ ਜਿਹੜਾ ਇੱਕ ਲਾਈਫ ਸਾਈਕਲ ਡਿਸਟਰਪਟ ਹੋਇਆ ਤਾਂ ਦੂਜੀਆਂ ਜਾਂ ਉਹਦੀ ਹੈਬਿਟੈਟ ਡਿਸਟਰਪਟ ਹੋਈ ਤਾਂ ਦੂਜੀਆਂ ਸਪੀਸੀਜ਼ ਤੇ ਵੀ ਜਿਹੜਾ ਇੰਪੈਕਟ ਹੋ ਸਕਦਾ ਹੈ ਨਾ। ਤੋ ਇਹ ਜਿਹੜਾ ਕਿਉਂਕਿ ਇਹ ਜਿਹੜੀ ਚੀਜ਼ ਕਿ ਇਹ ਤਾਂ ਸਿਰਫ ਓਸ਼ੀਅਨ ਚ ਹੀ ਜਾ ਰਹੇ ਨਾ, ਸਾਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ, ਉਹਦਾ ਸਾਨੂੰ ਵੀ ਨੁਕਸਾਨ ਹੋ ਰਿਹਾ ਕਿਉਂਕਿ ਇਹੀ ਓਸ਼ੀਅਨ ਜਿਹੜਾ ਪਾਣੀ, ਬਹੁਤ ਸਾਰੀ ਕੰਟਰੀਜ਼ ਐਵੇਂ ਇਹੋ ਜਿਹੀਆਂ ਜਿਹੜੀਆਂ ਇਸੇ ਓਸ਼ੀਅਨ ਵਾਟਰ ਦੀ ਵਿੱਚੋਂ ਜਿਹੜਾ ਲੂਣ ਕੱਢ ਕੇ ਉਹਨੂੰ ਯੂਜ਼ ਕਰਦੀਆਂ ਹਨਾ ਫਰੈਸ਼ ਵਾਟਰ ਦੇ ਲਈ। ਸੋ ਅਗਰ ਅਸੀਂ ਇਹ ਵੀ ਕਹੀਏ ਕਿ ਹਿਊਮਨਸ ਦੇ, ਅਗਰ ਅਸੀਂ ਸਿਰਫ ਹਿਊਮਨਸ ਦੇ ਪੱਖੋਂ ਵੀ ਦੇਖੀਏ ਕਿ ਸਾਨੂੰ ਕੀ ਇਫੈਕਟ ਇਹਦਾ ਹੈਗਾ ਆ, ਤਾਂ ਵੀ ਸਾਨੂੰ ਇਹ ਜਿਹੜਾ ਪਤਾ ਲੱਗ ਜਾਂਦਾ ਕਿ ਸਾਨੂੰ ਵੀ ਇਹ ਅਲਟੀਮੇਟਲੀ ਇਫੈਕਟ ਕਰਦਾ ਹੈ ਕਿਉਂਕਿ ਉਹ ਓਸ਼ੀਅਨ ਹੀ ਆ ਜਿਹਦੀ ਵਜ੍ਹਾ ਨਾਲ ਅਰਥ ਦੇ ਉੱਤੇ ਵਾਟਰ ਸਾਈਕਲ ਜਿਹੜਾ ਆ ਜਿਹੜਾ ਚੱਲ ਰਿਹਾ, ਉਹਦਾ ਬਹੁਤ ਸਾਰਾ ਹਿੱਸਾ ਜਿਹੜਾ ਓਸ਼ੀਅਨ ਕੰਟਰੀਬਿਊਟ ਕਰਦਾ ਉਹਨੂੰ ਹਨਾ। ਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹੈਗੀਆਂ। ਹਾਂਜੀ, ਉਸ ਤੋਂ ਇਲਾਵਾ ਅਗਰ ਓਸ਼ੀਅਨ 70% ਆ ਤਾਂ ਬਾਕੀ ਜਿਹੜੀ ਸਾਡੀ ਲੈਂਡ ਹੈਗੀ ਆ ਹਨਾ, ਤਾਂ ਉਹਦੇ ਚ ਵੀ ਜਿਹੜਾ ਮੋਸਟਲੀ ਕਿਉਂਕਿ ਜਦੋਂ ਅਸੀਂ ਰੋਕੇਟ ਸਾਇੰਸ ਜਿਹੜੀਆਂ ਦੇਖਦੇ ਹਾਂ ਉਹ ਕਈ ਵਾਰ ਇੱਦਾਂ ਹੁੰਦੀਆਂ, US ਦੇ ਵਿੱਚ ਹੋ ਗਿਆ ਜਾਂ ਰਸ਼ੀਆ ਦੇ ਵਿੱਚ ਵੀ ਹੋ ਗਿਆ, ਕਿ ਉਹ ਕਾਫੀ ਸਾਰੇ ਪ੍ਰੋਟੈਕਟਿਡ ਏਰੀਆਜ਼ ਦੇ ਵਿੱਚ ਹੁੰਦੀਆਂ, ਜਿੱਦਾਂ ਨੈਸ਼ਨਲ ਪਾਰਕਸ ਆਪਾਂ ਨੂੰ ਪਤਾ ਹਨਾ, ਨੈਸ਼ਨਲ ਪਾਰਕਸ ਦੇ ਨੇੜੇ ਹੁੰਦੀਆਂ। ਸੋ ਉਹਦੀ ਵਜ੍ਹਾ ਨਾਲ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਸਪੇਸ ਜੰਕ ਤਾਂ ਜਿਹੜਾ ਹੈਗਾ ਹੀ ਹੈਗਾ, ਇੱਕ ਇਸ਼ੂ ਹੈਗਾ ਹੀ ਆ, ਪਰ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਲਾਂਚ ਜਦੋਂ ਕਰਦੇ ਆ ਤਾਂ ਅਸੀਂ ਜਦੋਂ ਲਾਈਵ ਦੇਖੀਏ ਸਾਨੂੰ ਪਤਾ ਕਿੰਨਾ ਜ਼ਿਆਦਾ ਫਿਊਲ ਬਰਨ ਹੁੰਦਾ, ਉਹਨਾਂ ਕਿੰਨਾ ਪੋਲਿਊਸ਼ਨ ਹੁੰਦਾ ਹਨਾ, ਔਰ ਉਹ ਪੋਲਿਊਸ਼ਨ ਆਲੇ ਦੁਆਲੇ ਦੇ ਸਾਰੇ ਇਨਵਾਇਰਮੈਂਟ ਨੂੰ ਜਿਹੜਾ ਖਰਾਬ ਕਰਦਾ ਹੈਗਾ, ਔਰ ਅਲਟੀਮੇਟਲੀ ਉਹ ਜਿਹੜਾ ਹਿਊਮਨਸ ਤੱਕ ਵੀ ਪਹੁੰਚੇਗਾ ਹਨਾ। ਉਸ ਤੋਂ ਇਲਾਵਾ ਜਿਹੜੀ ਆ ਤੁਹਾਨੂੰ ਕਿਸੇ ਜਗ੍ਹਾ ਤੇ ਤੁਸੀਂ ਰੋਕੇਟ ਲਾਂਚ ਕਰਨਾ, ਤਾਂ ਤੁਹਾਨੂੰ ਜਦੋਂ ਅਸੀਂ ਲਾਂਚ ਪੈਡ ਉੱਥੇ ਬਣਾਉਂਦੇ ਹਾਂ ਤਾਂ ਉਹਦੇ ਲਈ ਸਾਨੂੰ ਵੈਜੀਟੇਸ਼ਨ ਵੀ ਕਲੀਅਰ ਕਰਨੀ ਪੈਂਦੀ ਆ ਹਨਾ। ਅਗਰ ਵੈਜੀਟੇਸ਼ਨ ਕਲੀਅਰ ਨਹੀਂ ਕਰ ਰਹੇ ਤਾਂ ਸੋਇਲ, ਅਗਰ ਜ਼ਮੀਨ ਉੱਥੇ ਐਵੇਂ ਆ ਤਾਂ ਉੱਥੋਂ ਜਿਹੜੇ ਵੇਸਟ ਨਿਕਲ ਰਹੇ ਉਹ ਪਾਣੀ ਦੇ ਵਿੱਚ ਮਿਲ ਸਕਦੇ ਆ ਜਾਂ ਜਿਹੜਾ ਜ਼ਮੀਨ ਦੇ ਵਿੱਚ ਜਾ ਸਕਦੇ ਆ ਨਾ। ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਬੀਟੈਟ ਲੋਸ ਹੋ ਜਾਂਦਾ, ਜਿਹੜੇ ਪਲਾਂਟਸ ਜਿਹੜੇ ਆ ਕਿਸੇ ਐਨੀਮਲ ਨੇ ਯੂਜ਼ ਕਰਨੇ ਸੀ ਜਾਂ ਹਿਊਮਨਸ ਨੇ ਯੂਜ਼ ਕਰਨੇ ਸੀਗੇ, ਉਹ ਜਿਹੜਾ ਕੰਟੈਮੀਨੇਟ ਜਿਹੜੀ ਆ ਹੋ ਜਾਂਦੀ ਆ ਜਾਂ ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੋ ਜਾਂਦੀ ਆ, ਉਹਨਾਂ ਨੂੰ ਨਹੀਂ ਯੂਜ਼ ਕਰ ਸਕਦੇ ਉਹ ਐਨੀਮਲਸ ਹਨਾ। ਫਿਰ ਉਸ ਤੋਂ ਇਲਾਵਾ ਨੋਇਜ਼ ਜਿਹੜੀ ਆ ਹੈਗੀ ਉਹ ਇਫੈਕਟ ਕਰਦੀ ਆ ਕਿਸੇ ਵੀ, ਜਿੱਦਾਂ ਫੋਰ ਐਗਜਾਮਪਲ ਅਸੀਂ ਬਰਡਸ ਦੀ ਐਗਜਾਮਪਲ ਲੈ ਲਈਏ ਤਾਂ ਬਰਡਸ ਜਿਹੜੇ ਆ ਉਹ ਨੋਇਜ਼ ਤੋਂ ਇੰਪੈਕਟ ਹੁੰਦੇ ਆ ਹਨਾ। ਜਦੋਂ ਤੁਸੀਂ ਕਈ ਵਾਰ ਮੰਨ ਲਓ ਕਿਸੇ ਬਰਡ ਦਾ ਕੋਈ ਜਿਹੜਾ ਉਹ ਨੈਸਟਿੰਗ ਸੀਜ਼ਨ ਚੱਲ ਰਿਹਾ ਹਨਾ, ਉਸੇ ਟਾਈਮ ਦੇ ਉੱਤੇ ਤੁਸੀਂ ਰੋਕੇਟ ਲਾਂਚ ਵੀ ਕਰ ਰਹੇ ਹਾਂ ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹਨਾਂ ਦੀ ਨੈਸਟਿੰਗ ਜਿਹੜੀ ਬਰੀਡਿੰਗ ਖਰਾਬ ਹੋ ਸਕਦੀ ਹੈ, ਜਿਹਦੇ ਨਾਲ ਕੀ ਹੋ ਸਕਦਾ ਕਿ ਆਪਣੇ ਐਗਸ ਨੂੰ ਉੱਥੇ ਹੀ ਛੱਡ ਕੇ ਜਾ ਸਕਦੇ ਆ ਜਾਂ ਆਪਣਾ ਨੈਸਟ ਨੂੰ ਅਬੰਡਨ ਕਰ ਸਕਦੇ ਆ, ਨੈਸਟ ਨੂੰ ਦੁਬਾਰਾ ਨਹੀਂ ਯੂਜ਼ ਕਰੂਗੇ ਤਾਂ ਉਹਨਾਂ ਦੀ ਪੋਪੂਲੇਸ਼ਨ ਅਲਟੀਮੇਟਲੀ ਖਰਾਬ ਹੋ ਸਕਦੀ ਆ। ਹਾਲਾਂਕਿ ਇਹ ਨਹੀਂ ਹੈਗਾ ਕਿ ਇਹਦੇ ਉੱਤੇ ਕੰਮ ਨਹੀਂ ਹੋ ਰਿਹਾ ਹੈਗਾ, ਅਲੱਗ ਅਲੱਗ ਜਿਹੜੀਆਂ ਸਪੇਸ ਏਜੰਸੀਜ਼ ਹੈਗੀਆਂ ਉਹ ਕੰਮ ਵੀ ਕਰ ਰਹੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਉੱਤੇ। ਮਤਲਬ ਜਿਵੇਂ ਹੁਣ ਜੋ ਮੈਂ ਮੇਰਾ ਆਪਣਾ ਪ੍ਰੋਫੈਸ਼ਨ ਹੈਗਾ, ਅਸੀਂ ਵੀ ਇਹੀ ਕੰਮ, ਮਤਲਬ ਪਰਟੀਕੁਲਰਲੀ ਲਾਂਚ ਪੈਡ ਨਹੀਂ, ਬਟ ਅਸੀਂ ਗੱਲ ਕੰਮ ਇਹੀ ਕਰਦੇ ਕਿ ਡਿਵੈਲਪਮੈਂਟ ਦਾ ਕੀ ਇਫੈਕਟ ਹੋ ਰਿਹਾ ਹਨਾ ਇਨਵਾਇਰਮੈਂਟ ਉੱਤੇ। ਤਾਂ ਸੇਮ ਇੱਦਾਂ ਜਿੱਦਾਂ ਫਲੋਰੀਡਾ ਦੇ ਵਿੱਚ ਜਿਹੜੀ ਇੱਕ ਲਾਂਚ ਸਾਈਟ ਹੈਗੀ ਆ, ਉੱਥੇ ਜਿਹੜੇ ਆ ਰਿਸਰਚਰਸ ਜਿਹੜੇ ਕਾਫੀ ਟਾਈਮ ਤੋਂ ਜਿਹੜੇ ਮੋਨੀਟਰ ਕਰਦੇ ਹੈਗੇ ਆ ਕਿ ਉਸ ਲਾਂਚ ਪੈਡ ਦਾ ਆਲੇ ਦੁਆਲੇ ਜਿਹੜਾ ਕੀ ਨੋਇਜ਼ ਦੇ ਉੱਤੇ ਇੰਪੈਕਟ ਹੋ ਰਿਹਾ ਜਾਂ ਹੀਟ ਕਿੰਨਾ, ਜਿਹੜੀ ਹੀਟ ਇਫੈਕਟ ਹੋ ਰਹੀ ਆ ਉੱਥੇ ਹਨਾ, ਕੈਮੀਕਲ ਕੰਪੋਜੀਸ਼ਨ ਕਿੰਨੀ ਸੋਇਲ ਦੇ ਵਿੱਚ ਜਾਂ ਪਾਣੀ ਦੇ ਵਿੱਚ ਸਾਨੂੰ ਵੱਧ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਕੋਸਟ, ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਲਾਂਚ ਪੈਡ ਆ ਕੋਸਟ ਦੇ ਉੱਤੇ ਆ, ਜਿੱਥੇ ਇੱਕ ਬਰਡ ਦੀ ਇਹਨਾਂ ਦਾ ਸਪੀਸੀਜ਼ ਆ ਪਲੋਵਰ, ਸਨੋਈ ਪਲੋਵਰ ਉਹਨੂੰ ਕਹਿ ਦਿੰਦੇ ਆ, ਉਹ ਬਰੀਡਿੰਗ ਕਰਦੀ ਆ ਉੱਥੇ। ਤੇ ਉਹਦੇ ਤੇ ਉਹ ਜਿਹੜੀ ਰਿਸਰਚ ਕਰਦੇ ਹੈਗੇ ਆ ਕੰਟੀਨਿਊਸਲੀ ਕਿ ਕਿੰਨਾ ਕਿੰਨਾ ਜਿਹੜਾ ਇੰਪੈਕਟ ਹੋ ਰਿਹਾ ਆ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਸਾਊਥ ਆਸਟ੍ਰੇਲੀਆ ਦੇ ਵਿੱਚ ਵੇਲਰਸ ਵੇ ਕਰਕੇ ਜਿਹੜੀ ਲਾਂਚ ਪੈਡ ਸਾਈਟ ਹੈਗੀ ਆ, ਉੱਥੇ ਜਿਹੜੀ ਆ ਇਨਵਾਇਰਮੈਂਟ ਜਿਹੜੀ ਅਸੈਸਮੈਂਟ ਹੋਈਆਂ ਜਦੋਂ ਸ਼ੁਰੂ ਹੋਈ ਉਸ ਤੋਂ ਪਹਿਲਾਂ ਵੀ ਜਾਂ ਹੁਣ ਵੀ ਜਿਹੜੀ ਉਹ ਕੰਟੀਨਿਊਸਲੀ ਕਰਦੇ ਰਹਿੰਦੇ ਆ ਮੈਜ਼ਰ ਹਨਾ। ਤਾਂ ਹਜੇ ਤੱਕ ਸਾਨੂੰ ਕੋਈ ਐਵੇਂ ਨਾ, ਹਜੇ ਤੱਕ ਕੋਈ ਏਦਾਂ ਦੀ ਰਿਸਰਚ ਨਹੀਂ ਸਾਨੂੰ ਮਿਲੀ ਜਿਹੜਾ ਸਾਨੂੰ ਇਹ ਦੱਸੇ ਕਿ ਡਾਇਰੈਕਟਲੀ ਇੰਪੈਕਟ ਪਾਪੂਲੇਸ਼ਨ ਹੋਈ ਆ ਕਿਸੇ ਵੀ ਸਪੀਸੀਜ਼ ਦੀ, ਕਿਸੇ ਪਰਟੀਕੁਲਰ ਸਪੀਸੀਜ਼ ਦੀ। ਪਰ ਇਹ ਜਨਰਲੀ ਕਿਉਂਕਿ ਸਾਨੂੰ ਜੇ ਸਾਨੂੰ ਨਹੀਂ ਸ਼ੋਅ ਹੋਇਆ ਹਜੇ ਤੱਕ ਇਹਦਾ, ਫਿਰ ਇਹ ਮਤਲਬ ਨਹੀਂ ਹੈਗਾ ਕਿ ਹੋ ਨਹੀਂ ਰਿਹਾ ਹਨਾ। ਹੋ ਸਕਦਾ ਅਸੀਂ ਹਜੇ ਤੱਕ ਉੱਥੇ ਤੱਕ ਰਿਸਰਚ ਸਾਡੀ ਨਹੀਂ ਹੋਈ ਹੈਗੀ। ਸੋ ਇਹ ਕੰਟੀਨਿਊਸ ਮੋਨੀਟਰਿੰਗ ਜਿਹੜੀ ਆ ਇਹ ਚੱਲਦੀ ਜਾ ਰਹੀ ਆ, ਔਰ ਇਹ ਹੋਣੀ ਜ਼ਰੂਰੀ ਵੀ ਹੈਗੀ, ਔਰ ਕੰਟੀਨਿਊਸਲੀ ਜਿਹੜੀਆਂ ਸਪੇਸ ਏਜੰਸੀਜ਼ ਕਰਦੀਆਂ ਵੀ ਹੈਗੀਆਂ।
1: ਰਾਈਟ ਰਾਈਟ, ਠੀਕ ਹੈ, ਆਪਾਂ ਇੱਕ ਬ੍ਰੇਕ ਲੈਂਦੇ ਹਾਂ ਜੀ। ਬ੍ਰੇਕ ਤੋਂ ਬਾਅਦ ਇਹਦੀ ਆਪਾਂ ਗੱਲ ਕਰਦੇ ਹਾਂ ਸੰਦੀਪ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੁਛ ਹੋਰ ਸਵਾਲ ਹੈਗੇ ਨੇ, ਫਿਰ ਉਹਨਾਂ ਦੇ ਵਿੱਚ ਹੀ ਆਪਾਂ ਤੁਸੀਂ ਦੱਸਿਓ ਉਹਨਾਂ ਦੇ ਜਵਾਬ, ਛੋਟੀ ਜਿਹੀ ਬ੍ਰੇਕ ਤੋਂ ਬਾਅਦ।

0: ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ।
0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ।

0: वेलकम बैक जी प्रोग्राम द डीप टॉक शो दे विच तुहाडा एक बार फिर तो स्वागत और गल स्पेस डेब्रिस दी चल रही है स्पेस जंक दी चल रही है या पुलाड़ी कचरे दी गल चल रही हैगी है डॉक्टर संदीप कौर साडे नाल फोन लाइन दे उत्ते मौजूद हैगे ने संदीप जी ने हुण तक आपां नूं दस्सिया समझाया कि किस तरीके दे नाल जिहनूं हुण तक छोटे छोटे स्पेस दे विच जिहड़े टुकड़े हैगे ने उहनां तों लैके कुछ सेंटीमीटर तों लैके बहुत बड़े जायंट साइज तक दे टुकड़े जिहड़े ने किदां स्पेस दे विच जंक क्रिएट कर रहे हैगे ने संदीप जी फिर एंड स्टोरी यह है मैं यह पुछना चाहना हूँ कि जे ठीक है जे इन्ना कचरा फैलता हैगा अनवॉन्टिड जिहड़े सैटेलाइट्स ने कि वह रोके जा सकते हैं कि आ जिहड़े एक दूसरे तो अगे निकलन की दौड़ हैगी है ये रोकी जा सकती है कि प्राइवेट कंपनीज़ नू अलाउ किया जाना चाहिए हैगा कि हाँ ठीक है तुसी फैलाओ कचरा या फिर कि सरकारां नू भी थोड़ा जा सीमित हाले तक तो कह रहे थे कि यूरोपी यूनियन जापान रशिया आस्ट्रेलिया आस्ट्रेलिया तो नहीं अमेरिका चाइना और इंडिया ये सारे हैगे ने हुण मिडल ईस्टर्न कंट्रीज़ भी आ गई ने साउदी अरब भी आ गया है फिर हौली हौली दुनिया के होर देश भी जिहड़े इंडिपेंडेंटली लैटिन कंट्रीज़ भी करनगे मतलब कि फिर खत्म कर दिए स्पेस एक्सप्लोरेशन
1: हाँ जी ये इंपोर्टेंट क्वेश्चन है वैसे जो स्पेस स्पेस जंक की जो गल की है ना कि पहला तो स्पेस के नुकसान है कि जी सा एग्जिस्टिंग सैटेलाइट है उन्होंने ये इफेक्ट कर सकते हैं ना या फिर जी सा इंटरनेशनल स्पेस स्टेशन जो हो स्पेस स्टेशन हालांकि कॉन्टीन्यूअस मोनीटरिंग जी उ चलती रही है और बहुत खर्चा भी आता है ना कि वो अपना जरा पाथ चेंज कर सकते हैं क्योंकि इतने बैठे साइंटिस्ट जो उस चीज ऑब्जर्व करते रहते हैं कि कोई और सिर्फ स्पेस जंक नहीं जी नैचुरल एस्ट्रॉयड वगैरह भी आते हैं उन्होंने भी जो ऑब्जर्व करते रहते हैं कि किन्नी दूर हैगा जब टकरावे ना किसी सैटेलाइट के नाल है ना बट असी बंद नहीं कर सकते क्योंकि यह जिन्ना सानू नुकसान असी कह रहे हैं फायदा भी सानू स्पेस एक्सप्लोरेशन इसलिए चल रही है क्योंकि फायदा है कि अज की जी मॉडर्न लाइफ असी जीने है ना जिदा पहले मैं दसिया कि असी वैदर देखे बिना घरों नहीं चलते अजकल है ना जीपीएस ऑन करे बिना घरों नहीं चलते फोन बिना साडा सरदा नहीं है ना तो सारिया चीजा जिहड़ियां इह ना जिहड़ियां सैटेलाइट्स दी वजह नाल हुंदियां क्योंकि इह सैटेलाइट्स जिहड़ियां हैगियां इह जिहड़ियां वैदर जिहड़ा प्रोवाइड करदियां है ते इह जिहड़ी डीफोरेस्टेशन दी असी जदों गल करदे आ कि अर्थ दे उत्ते फॉरेस्ट जिहड़ा आ उह कट्टे जा रहे आ ते डीफोरेस्टेशन नूं वी इह मोनीटर करदियां सैटेलाइट्स फिर जिहड़ियां ग्लेशियर जिहड़े पिघल हैगे आ उहनां नूं जिहड़ा इह मोनीटर करदे आ मतलब क्लाइमेट चेंज दी मोनीटरिंग दे विच हेल्प करदे आ ते फ्लड्स एंड बुश फायर्स नूं जिहड़ा इह जिहड़ा मतलब जिहड़ी वैदर फोरकास्टिंग तुसीं कह सकदे आ ना उह सारी इहनां दी थ्रू हुंदी हैगी आ सैटेलाइट्स दे थ्रू ते जो भी चेंजेस होंगे है जा फिर जी जीपीएस वगैरह यूज करते हैं वो सैटेलाइट्स की वजह ना होंगी सो ये मेन साडा जरा डायलैमा भी यही है क्योंकि इन्हों से सानू फायदे भी और बहुत है इसलिए सानू जरा इन्हों असी खत्म नहीं कर सकते स्पेस एक्सप्लोरेशन और जी सानू हेल्प भी करती है प्रोटेक्ट अगर एनवायरमेंट प्रोटेक्ट खराब कर दिया एनवायरमेंट प्रोटेक्ट करन च भी हेल्प कर दिया सो मेन जो इशू जरा है जिदा तुम कि सारी कंट्रीज अपना अपना जरा कर रही है ना प्राइवेट कंपनीज अपना कर रही है सो इत जो प्रॉपर लॉज एंड रेगुलेशन होने चाहिए है ना कि जो मतलब कि जो असि कोई प्लान करते हैं रॉकेट लॉन्च करना तो जी प्लानिंग भी चीज इनवॉल्व होनी चाहिए है कि जो वो वेस्ट जरा बन जाता तो उस टाइम के उत्ते कि जरा बहर क्डना उतो है ना कोई इदा के मटीरियल यूज करे जा जड़े डिस्पोज ऑफ ईजीली हो जाए है ना जो मतलब स्पेस कोई ऐदा नुकसान ना हो सो जी रिसर्च चल रही हैगी जी यूरोपियन स्पेस एजेंसी हैगी अपना एक करते हैं डिफरेंट डिफरेंट मैथड भी यूज किए जाते हैं जिदा जिहड़े वड्डे जिहड़े सैटेलाइट्स होंदे आ हना जिहड़े वड्डे सैटेलाइट बेस्ड हुंदा है उहनां दे लई की करदे आ जिद्दां इंटरनेशनल स्पेस स्टेशन दे विच आपां गल कीती सी कि उहनां दी एक रोबोटिक आर्म्स जिहियां हुंदियां हना जिहदी वजह नाल इह कैप्चर कर लैंदे आ सो इह वड्डे वड्डे जिहड़े इदां दे जिहड़े सैटेलाइट जां रोबोट्स भेजे जांदे आ जिहड़े रॉकेट्स भेजे जांदे जिहदे उत्ते वड्डे वड्डे आर्म्स लग्गियां हुंदियां जिहड़ियां इहनां पीसिस नूं फड़ लैंदियां हुण मेजर चैलेंज जिहड़ा साडे कोल हुंदा हैगा उह छोटे पीसिस दा हुंदा जिहड़े आपां बहुत छोटे छोटे पीसिस एक सेंटीमीटर तो भी घट दे हना सो उहनां नूं जिहड़ा रिमूव करन दे लई लेजरस यूज कीतियां जांदियां जिहदे जिहदे नाल की हुंदा कि लेजर जिहड़ी आ उहनां दी डायरेक्शन चेंज कर दिंदियां जां फिर उहनां नूं एटमोसफेयर दे विच एंटर करा दिंदा लेजर जिहड़ियां छोटे छोटे पीसिस नूं हुंदा इस तों इलावा जिहड़े मिडल साइज दे जिहड़े वेस्ट हुंदा है उहदे लई भी जिहड़े आ डिफरेंट मैथड जिहड़े लब्भे जा रहे हैगे उहनां विच एक मैथड जिहड़ा यूज कीता जांदा कि नैटिंग कीती जांदी आ मतलब एक ਇੱਕ ਨੈੱਟ ਵਰਗਾ ਜਿਹੜਾ ਫਾਈਬਰ ਦਾ ਜਾਂ ਫਿਰ ਟਾਈਟੇਨੀਅਮ ਦਾ ਇੱਕ ਨੈੱਟ ਜਿਹਾ ਬਣਿਆ ਹੁੰਦਾ ਜਿਹੜਾ ਜਿਹੜਾ ਸਪਾਈਡਰ ਵੈਬ ਤੁਸੀਂ ਕਹਿ ਲਓ ਹੁਣ ਸਪਾਈਡਰ ਵੈਬ ਵਾਂਗੂ ਉਹ ਕਿਸੇ ਇਹਨਾਂ ਜਿਹੜੇ ਐਸਟਰੋਇਡ ਨੂੰ ਕੈਪਚਰ ਕਰ ਲੈਂਦਾ ਮਤਲਬ ਉਹ ਫੜ ਲੈਂਦਾ ਉਹਨਾਂ ਨੂੰ ਤੇ ਉਹਨਾਂ ਨੂੰ ਰਿਮੂਵ ਕਰਾ ਦਿੰਦਾ ਐਟਮੋਸਫੇਅਰ ਦੇ ਵਿੱਚੋਂ ਡਿਫਰੈਂਟ ਡਿਫਰੈਂਟ ਏਜੰਸੀਜ਼ ਜਿਹੜੀਆਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੀਆਂ ਬਟ ਪ੍ਰੋਬਲਮ ਇਹ ਹੈ ਕਿ ਸਾਰੀਆਂ ਚੀਜ਼ਾਂ ਬਹੁਤ ਐਕਸਪੈਂਸਿਵ ਹੈਗੀਆਂ ਸੋ ਇਹ ਸਾਨੂੰ ਨਾਲ ਨਾਲ ਇਹ ਵੀ ਜਿਹੜਾ ਦੇਖਣਾ ਪੈਂਦਾ ਹੈ ਕਿ ਕੁਛ ਕੋਸਟ ਇਫੈਕਟਿਵ ਮੈਥਡ ਹੋਣ ਹਨਾ ਕਿ ਖਰਾਬ ਜਿੰਨਾ ਜਿਹੜਾ ਅਸੀਂ ਰਿਮੂਵ ਕਰ ਰਹੇ ਹਾਂ ਉਹਨਾਂ ਮਤਲਬ ਸਾਡੇ ਪੈਸੇ ਵੀ ਪੈਸੇ ਦਾ ਵੀ ਹਿਸਾਬ ਰੱਖਣਾ ਪੈਂਦਾ ਹੈ ਕਿ ਉਨਾ ਕੁ ਪੈਸਾ ਲੱਗੇ ਕਿ ਜਿਹੜਾ ਫਿਜ਼ੀਕਲ ਹੋਵੇ ਹਨਾ ਬਟ ਉਹਨਾਂ ਵਿੱਚ ਸਭ ਤੋਂ ਵੱਧ ਜਿਹੜੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਇਹ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਵੇਸਟ ਜਿਹੜਾ ਉਹ ਤੁਸੀਂ ਰਿਮੂਵ ਨਹੀਂ ਕਰ ਸਕਦੇ ਇਹ ਇਲੀਗਲ ਆ ਮਤਲਬ ਇਹਦੇ ਕੋਈ ਲਾਜ ਹਜੇ ਤੱਕ ਵੈਸੇ ਇਸ ਪ੍ਰੋਪਰ ਨਹੀਂ ਹੈਗੇ ਉਹ ਇਸ ਲਈ ਜਿੱਦਾਂ ਮੈਂ ਕਿਹਾ ਕਿ ਸੈਟੇਲਾਈਟ ਜਿਹੜੀਆਂ ਸਾਰੀਆਂ ਇੱਕ ਕੰਟਰੀ ਦਾ ਇੱਕ ਮਤਲਬ ਇੱਕ ਸੈਟੇਲਾਈਟ ਹੁੰਦੀ ਆ ਉਹ ਨਾ ਇੱਕ ਕੰਟਰੀ ਦੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਤੇ ਡਿਪੈਂਡ ਕਰਦੀਆਂ ਸੋ ਇੱਦਾਂ ਵੀ ਹੋ ਸਕਦਾ ਕਿ ਕੁਛ ਜਿਹੜੀਆਂ ਜਿੱਦਾਂ ਤੁਸੀਂ ਇਜ਼ਰਾਇਲ ਦੀ ਗੱਲ ਕੀਤੀ ਹੈ ਕਿ ਕੁਛ ਜਿਹੜੀਆਂ ਜਿਹੜੀ ਐਨੀਮੀ ਕੰਟਰੀਜ਼ ਹੈਗੀਆਂ ਉਹ ਜਾਣ ਬੁੱਝ ਕੇ ਤੁਹਾਡਾ ਸੈਟੇਲਾਈਟ ਡਿਸਟਰੋਏ ਕਰ ਸਕਦੀਆਂ ਹਨਾ ਸੋ ਇਹ ਸਾਰੇ ਜਿਹੜੇ ਹੋਰ ਇਸ਼ੂਜ਼ ਜਿਹੜੇ ਹੈਗੇ ਆ ਉੱਥੇ ਜਿਹੜੇ ਸਪੇਸ ਐਕਸਪਲੋਰੇਸ਼ਨ ਦੇ ਸਪੇਸ ਜੰਕ ਨੂੰ ਰਿਮੂਵ ਕਰਨ ਦੇ ਲਈ ਹਜੇ ਵੀ ਜਿਹੜੀ ਪ੍ਰੋਬਲਮ ਕੋਜ਼ ਕਰਦੇ ਆ ਸੋ ਇਹ ਇਹਦੇ ਲਈ ਜਿਹੜਾ ਪ੍ਰੋਪਰ ਰੈਗੂਲੇਸ਼ਨ ਜਿਹੜੀਆਂ ਜਾਂ ਪੂਰੀਆਂ ਕੰਟਰੀਜ਼ ਨੂੰ ਬੈਠ ਕੇ ਜਿਹੜੀ ਇਹ ਚੀਜ਼ ਕਰਨੀ ਪੈਣੀ ਹੈਗੀ ਆ ਹਨਾ ਕਿ ਕਿਵੇਂ ਜਿਹੜਾ ਇਹ ਵੇਸਟ ਜਿਹੜਾ ਰਿਮੂਵ ਕੀਤਾ ਜਾਵੇ ਮਤਲਬ ਇੱਕ ਚੀਜ਼ ਕੋਈ ਫਰੇਮਵਰਕ ਏਦਾਂ ਦਾ ਹੋਣਾ ਚਾਹੀਦਾ ਜਿੱਥੇ ਸਾਰੀਆਂ ਕੰਟਰੀਜ਼ ਐਗਰੀ ਕਰਨ ਬਟ ਇਹ ਕਿਉਂਕਿ ਸਾਰੀਆਂ ਕੰਟਰੀਜ਼ ਆਪਣਾ ਆਪਣਾ ਸਿਸਟਮ ਹੁੰਦਾ ਆ ਇਸ ਲਈ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਸਪੇਸ ਜਿਹੜਾ ਵੇਸਟ ਵੀ ਹੋਵੇ ਚਾਹੇ ਉਹ ਤੁਸੀਂ ਉਹਨੂੰ ਡਿਸਟਰੋਏ ਨਹੀਂ ਕਰ ਸਕਦੇ ਹੈਗੇ ਸੋ ਇਹ ਜਿਹੜੀ ਸਭ ਤੋਂ ਵੱਡਾ ਇਸ਼ੂ ਇਹਦੇ ਵਿੱਚ ਹੈਗਾ ਸਪੇਸ ਜੰਕ ਦੀ ਜਿਹੜੇ ਰਿਮੂਵਲ ਦੇ ਵਿੱਚ ਹਾਂਜੀ
0: ਅੱਛਾ ਇਹਦੇ ਚ ਇੱਕ ਆ ਜਿਹੜਾ ਕੰਪੀਟੀਸ਼ਨ ਵਾਲੀ ਗੱਲ ਆਪਾਂ ਤੁਰੀ ਹੈਗੀ ਮੇਰਾ ਲਾਸਟ ਕੁਐਸਚਨ ਹੈ ਕਿ ਐਮਾਜ਼ਨ ਨੇ ਉਹਦੇ ਤੋਂ ਅੱਗੇ ਨਿਕਲਣਾ ਸਪੇਸ ਐਕਸ ਤੋਂ ਸਪੇਸ ਐਕਸ ਨੇ ਨਾਸਾ ਤੋਂ ਅੱਗੇ ਨਿਕਲਣਾ ਨਾਸਾ ਨੇ ਰਸ਼ੀਅਨ ਏਜੰਸੀ ਤੋਂ ਅੱਗੇ ਨਿਕਲਣਾ ਇੰਡੀਆ ਨੇ ਚਾਈਨਾ ਤੋਂ ਅੱਗੇ ਨਿਕਲਣਾ ਚਾਈਨਾ ਨੇ ਜਪਾਨ ਤੋਂ ਅੱਗੇ ਨਿਕਲਣਾ ਇਹ ਜਿਹੜੇ ਕੰਪੀਟੀਸ਼ਨ ਦੇ ਚੱਕਰ ਦੇ ਵਿੱਚ ਇਹ ਜਿੰਨਾ ਵੀ ਸਪੇਸ ਵੇਸਟ ਹੈਗਾ ਜਿੰਨਾ ਵੀ ਡੈਬਰੀਜ਼ ਆ ਉੱਥੇ ਇਹਨੂੰ ਹੁਣ ਕਦੋਂ ਕਿਵੇਂ ਕਿਹਨੇ ਕਲੀਨ ਕਰਨਾ ਇਹਨੂੰ ਲੈ ਕੇ ਕੋਈ ਫਰੇਮਵਰਕ ਹੈ ਜਾਂ ਕੋਈ ਸਹਿਮਤੀ ਹੈ ਕੋਈ ਅੰਡਰਸਟੈਂਡਿੰਗ ਹੈ ਕਿਉਂਕਿ ਜਾਂ ਫਿਰ ਇਹ ਹੈ ਕਿ ਜਿਹੜਾ ਗੰਦ ਪਾਊਗਾ ਉਹ ਹਟਾਊਗਾ ਏਦਾਂ ਦਾ ਕੁਛ ਕੁਛ ਹੋ ਰਿਹਾ ਕੌਣ ਇਸ ਕਚਰੇ ਦਾ ਮਾਲਕ ਹੈ ਹੁਣ ਤੱਕ ਜਿਹੜਾ ਫੈਲਿਆ ਸੀਗਾ ਹੁਣ ਜਿਹੜਾ ਨਵਾਂ ਉਹਦਾ ਇਹਦਾ ਕਿਵੇਂ ਪਤਾ ਲੱਗੂਗਾ ਕਿ ਕਿਹੜਾ ਕਚਰਾ ਕਿਹਦਾ ਤੇ ਕੌਣ ਸਾਫ ਕਰੂਗਾ ਸਵਾਲ ਇਹ ਹੈ
1: ਗਵਰਨਮੈਂਟ ਕਰ ਰਹੀ ਹੈ ਤੇ ਗਵਰਨਮੈਂਟ ਕਰੂਗੀ ਸੋ ਇਸੇ ਤਰ੍ਹਾਂ ਦਾ ਪ੍ਰੋਸੀਜਰ ਸਪੇਸ ਦੇ ਵਿੱਚ ਵੀ ਕਿਉਂਕਿ ਬਹੁਤ ਸਾਰੀਆਂ ਡਿਫਰੈਂਟ ਕੰਟਰੀਜ਼ ਜਿਹੜੀਆਂ ਕੰਮ ਕਰ ਰਹੀਆਂ ਡਿਫਰੈਂਟ ਕੰਟਰੀਜ਼ ਕੰਪਨੀਜ਼ ਜਿਹੜੀਆਂ ਆਪਣੇ ਆਪਣੇ ਜਿਹੜੇ ਆ ਲਾਂਚ ਕਰ ਰਹੇ ਹੈਗੇ ਆ ਸਪੇਸ ਵਹੀਕਲ ਜਿਹੜੇ ਹੈਗੇ ਆ ਸੋ ਇਸ ਲਈ ਜਿਹੜੀ ਹੈ ਇਹ ਰਿਸਪੋਂਸੀਬਿਲਿਟੀ ਵੀ ਕਿਉਂਕਿ ਜਿੱਦਾਂ ਪਹਿਲੇ ਮੈਂ ਕਿਹਾ ਕਿ ਤੁਸੀਂ ਕਿਸੇ ਦੂਸਰੀ ਕੰਟਰੀ ਦਾ ਨਹੀਂ ਕਰ ਸਕਦੇ ਰਿਮੂਵ ਹਨਾ ਤਾਂ ਹਰ ਕੰਟਰੀ ਦਾ ਜਿਹੜੀ ਆ ਆਪਣੀ ਰਿਸਪੋਂਸੀਬਿਲਿਟੀ ਆਪਣਾ ਵੇਸਟ ਰਿਮੂਵ ਕਰਨ ਦੀ ਤਾਂ ਇਹ ਬੈਟਰ ਹੁੰਦਾ ਹਰ ਕੰਟਰੀ ਦੇ ਲਈ ਜਾਂ ਕਿਸੇ ਵੀ ਚੀਜ਼ ਦੇ ਲਈ ਕਿ ਪਲੈਨਿੰਗ ਸਟੇਜ ਦੇ ਉੱਤੇ ਜਿਹੜਾ ਅਸੀਂ ਪਹਿਲਾਂ ਹੀ ਪਲੈਨਿੰਗ ਹੋਵੇ ਰਾਦਰ ਦੈਨ ਕਿ ਜਦੋਂ ਇਹ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਵੇ ਜਿਵੇਂ ਅਰਥ ਦੇ ਉੱਤੇ ਹੁਣ ਸਾਡੇ ਕੋਲ ਪ੍ਰੋਬਲਮ ਪੋਲਿਊਸ਼ਨ ਦੀ ਵਧੀ ਹੋ ਹਨਾ ਤੇ ਫਿਰ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਸੋ ਹਰ ਕੰਟਰੀ ਦੇ ਲਈ ਜਿੰਨੀਆਂ ਵੀ ਕੰਟਰੀਜ਼ ਜਿਹੜੀਆਂ ਇਹ ਐਕਸਪਲੋਰੇਸ਼ਨ ਕਰਦੀਆਂ ਹਜੇ ਤੱਕ ਕੋਈ ਇਹੋ ਜਿਹਾ ਪ੍ਰੋਪਰ ਸਟ੍ਰਿਕਟ ਰੂਲ ਨਹੀਂ ਹੈਗਾ ਕਿ ਉਹਨਾਂ ਨੂੰ ਆਪਣਾ ਵੇਸਟ ਜਿਹੜਾ ਰਿਮੂਵ ਕਰਨਾ ਹੀ ਪੈਣਾ ਹੈ ਜਾਂ ਕੌਣ ਕਰੇਗਾ ਕਿਹੜਾ ਵੇਸਟ ਹੈ ਜਾਂ ਕੌਣ ਉੱਥੇ ਉਹਨੂੰ ਹਟਾਏਗਾ ਬਟ ਇਹ ਜਿਹੜੀ ਆ ਇੱਕ ਜ਼ਰੂਰੀ ਚੀਜ਼ ਹੈਗੀ ਹੈ ਜਿਹੜੀ ਹੋਣੀ ਚਾਹੀਦੀ ਹੈ ਔਰ ਬਹੁਤ ਸਾਰੀਆਂ ਔਰਗਨਾਈਜੇਸ਼ਨ ਜਿਹੜੀਆਂ ਇਨਵਾਇਰਮੈਂਟਲ ਔਰਗਨਾਈਜੇਸ਼ਨ ਇਸ ਚੀਜ਼ ਲਈ ਕੰਮ ਵੀ ਕਰ ਰਹੀਆਂ ਕਿ ਜੋ ਚੀਜ਼ ਅਰਥ ਦੇ ਉੱਤੇ ਹੋਈ ਆ ਲਾਈਕ ਇਹ ਬਹੁਤ ਡਿਸਹਾਰਟਨਿੰਗ ਹੋਗਾ ਜੇ ਸੇਮ ਚੀਜ਼ ਅਸੀਂ ਸਪੇਸ ਦੇ ਵਿੱਚ ਕਰਾਂਗੇ ਹਨਾ ਸਪੇਸ ਦੇ ਵਿੱਚ ਉੱਦਾਂ ਹੀ ਪੋਲਿਊਸ਼ਨ ਜਿੱਦਾਂ ਅਸੀਂ ਅਰਥ ਦੇ ਉੱਤੇ ਪੋਲਿਊਸ਼ਨ ਕੀਤਾ ਸੋ ਹਜੇ ਤੱਕ ਕੋਈ ਏਦਾਂ ਦਾ ਪ੍ਰੋਪਰ ਫਰੇਮਵਰਕ ਨਹੀਂ ਹੈਗਾ ਬਟ ਓਬਵੀਅਸਲੀ ਲੱਗੀਆਂ ਹੈਗੀਆਂ ਕੰਟਰੀਜ਼ ਡਿਫਰੈਂਟ ਡਿਫਰੈਂਟ ਕੋਈ ਇੱਕ ਪ੍ਰੋਪਰ ਫਰੇਮਵਰਕ ਦੇ ਉੱਤੇ ਐਗਰੀ ਹੋਣ ਦੇ ਲਈ
0: ਵਿਚ ਇਜ਼ ਵੈਰੀ ਇੰਪੋਰਟੈਂਟ ਔਰ ਜਿੰਨੀ ਜਲਦੀ ਹੋ ਜਾਣ ਉਨਾ ਚੰਗਾ ਹੈਗਾ ਇਹਨਾਂ ਦੇ ਲਈ ਪਰ ਥੈਂਕ ਯੂ ਸੋ ਮਚ ਸੰਦੀਪ ਜੀ ਸਾਰੀ ਗੱਲਬਾਤ ਦੇ ਲਈ ਉਸ ਸਾਰੀ ਜਾਣਕਾਰੀ ਦੇ ਲਈ ਬਹੁਤ ਸ਼ੁਕਰੀਆ ਤੁਹਾਡਾ
1: Thank you, Ajay.
0: ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਅੱਜ ਦੇ ਦਿਨ ਸਪੇਸ ਵੇਸਟ ਸਪੇਸ ਪੋਲਿਊਸ਼ਨ ਸਪੇਸ ਜੰਕ ਸਪੇਸ ਗਾਰਬੇਜ ਜਾਂ ਕੌਸਮਿਕ ਡੈਬਰੀਜ ਜਾਂ ਜੋ ਅਲੱਗ ਅਲੱਗ ਸ਼ਬਦ ਵਰਤੇ ਜਾਂਦੇ ਨੇ ਕੌਸਮਿਕ ਟਰੈਸ਼ ਅੱਜ ਕੱਲ੍ਹ ਦੀ ਭਾਸ਼ਾ ਦੇ ਵੀ ਸ਼ਬਦ ਹੈਗੇ ਨੇ ਪਰ ਇਹਨਾਂ ਦੇ ਬਾਰੇ ਸੰਦੀਪ ਜੀ ਨੇ ਦੱਸਿਆ ਬੜੇ ਵਧੀਆ ਤਰੀਕੇ ਦੇ ਨਾਲ ਸਾਡੀ ਭਾਸ਼ਾ ਦੇ ਵਿੱਚ ਕਿ ਜਿਹੜੀ ਵੀ ਚੀਜ਼ ਵਰਤ ਕੇ ਕੰਡਮ ਹੋ ਜਾਂਦੀ ਹੈ ਜਾਂ ਜਿਹੜੀ ਚੀਜ਼ ਪਿੱਛੇ ਰਹਿ ਜਾਂਦੀ ਹੈ ਛੁੱਟ ਜਾਂਦੀ ਹੈ ਉਹ ਡੈਬਰਿਸ ਹੈਗੀ ਆ, ਔਰ ਇਸ ਕਿਸਮ ਦਾ ਬਹੁਤ ਸਾਰਾ ਗੰਦਮੰਦ ਜਿਹੜਾ ਉਹ ਸਪੇਸ ਦੇ ਵਿੱਚ ਹੈ। ਸਿਰਫ ਵਰਤੀ ਹੋਈ ਨਹੀਂ ਬਲਕਿ ਜਿਵੇਂ ਬਹੁਤ ਸਾਰੇ ਐਕਸਪੈਰੀਮੈਂਟ ਵੀ ਚੱਲਦੇ ਹੈਗੇ ਨੇ ਦੁਨੀਆ ਭਰ ਦੇ ਵਿੱਚ ਕਿ ਕੋਈ ਕਿਸੇ ਨੇ ਗੱਡੀ ਭੇਜਤੀ, ਕਿਸੇ ਨੇ ਕੰਬਲ ਭੇਜਤਾ, ਕਿਸੇ ਨੇ ਕੋਈ ਅਲੱਗ ਅਲੱਗ ਆਪਣਾ ਆਪਣਾ ਸਮਾਨ ਭੇਜਤਾ। ਇਹ ਵੀ ਚੀਜ਼ਾਂ ਕੋਈ ਸਿਆਣੀਆਂ ਗੱਲਾਂ ਥੋੜ੍ਹੇ ਹੈਗੀਆਂ ਨੇ ਬਹੁਤ ਸਾਰੀਆਂ, ਪਰ ਕੌਣ ਸਿਆਣਪ ਦਿਖਾਵੇ। ਆਖਰ ਦੇ ਵਿੱਚ ਗੱਲ ਉਹੀ ਹੈ ਕਿ ਬਿੱਲੀ ਦੇ ਗੱਲ ਟੱਲੀ ਕੌਣ ਬੰਨੇ। ਇਹਦੇ ਉੱਤੇ ਮੈਨੂੰ ਲੱਗਦਾ ਸ਼ੁਰੂਆਤ ਯੂਰਪੀਅਨ ਏਜੰਸੀਜ਼ ਹੀ ਕਰਨਗੀਆਂ। ਅਕਸਰ ਦੁਨੀਆ ਦੀ ਸਫਾਈ ਦਾ ਜਿਹੜਾ ਠੇਕਾ ਉਹ ਯੂਰਪ ਨੇ ਲੈ ਰੱਖਿਆ ਹੁੰਦਾ ਅਤੇ ਸ਼ਾਇਦ ਯੂਰਪ ਹੀ ਸ਼ੁਰੂਆਤ ਕਰੇ ਇਹਦੀ ਇੱਕ ਵਾਰ ਫਿਰ ਤੋਂ। ਪਰ ਐਨੀਵੇਜ਼ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੀ ਡੀਪ ਟਾਕ ਸ਼ੋਅ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਤੁਸੀਂ ਰੱਖੋ ਸਿਹਤਾਂ ਦਾ ਖਿਆਲ ਅਤੇ ਆਪਣੀ ਫੀਡਬੈਕ ਜਿਹੜੀ ਹੈ ਉਹ ਜ਼ਰੂਰ ਭੇਜਦੇ ਰਿਹਾ ਕਰੋ 0472-64-1674 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ।

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: 74 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਕਈ ਯਾਰੀਆਂ ਦੋਸਤੀਆਂ ਬੜੀਆਂ ਖਾਸ ਹੁੰਦੀਆਂ। ਉਸੇ ਤਰ੍ਹਾਂ ਦੀ ਇੱਕ ਖਾਸ ਯਾਰੀ ਦੋਸਤੀ ਦੀ ਗੱਲ ਕਹਿਣ ਲੱਗਾ। ਇਹ ਯਾਰੀ ਦੋਸਤੀ ਇੱਦਾਂ ਦੀ ਸੀ ਕਿ ਪਿਓ ਵੀ ਮੇਰਾ ਯਾਰ ਅਤੇ ਪੁੱਤ ਵੀ। ਲਗਭਗ 19 ਵਿੱਥ ਪਿਓ ਦੇ ਨਾਲ ਸੀ ਉਮਰ ਦੀ, 19 ਗਾਂ ਮੁੰਡੇ ਦੇ ਨਾਲ। ਇਸ ਵਜ੍ਹਾ ਦੇ ਕਰਕੇ ਦੋਵਾਂ ਦਿਲਦਾਰ ਬੰਦਿਆਂ ਦੇ ਨਾਲ ਯਾਰੀ ਹੰਢਾਉਣ ਦਾ ਮੌਕਾ ਮਿਲਿਆ। ਸ਼ਹਿਰ ਦੇ ਵਿੱਚ ਇੱਕ ਛੋਟੀ ਦੀ ਦੁਕਾਨ ਪਾਈ ਸੀ ਵੀਰ ਜੀ ਨੇ। ਮੁੰਡਾ ਹੋਇਆ ਤੇ ਨਾਂ ਰੱਖਿਆ ਪ੍ਰਿੰਸ। ਨਿੱਕੇ ਹੁੰਦੇ ਤੋਂ ਬੜਾ ਸੋਹਣਾ ਸਾਥ ਰਿਹਾ, ਪਰਿਵਾਰ ਦੇ ਵਿੱਚ ਆਉਣਾ ਜਾਣਾ ਸੀ। ਦੋਵਾਂ ਦੇ ਨਾਲ ਯਾਰੀ ਹੋਰ ਗੂੜੀ ਹੁੰਦੀ ਗਈ। ਇੱਕ ਦਿਨ ਜਦੋਂ ਦੁਕਾਨ ਤੇ ਗਿਆ ਤਾਂ ਵੀਰ ਜੀ ਬੜੇ ਖੁਸ਼ ਸੀ। ਕਹਿਣ ਲੱਗੇ, ਜਿਹੜੀ ਸ਼ਹਿਰ ਦੇ ਨਾਲ ਲੱਗਦੀ ਜ਼ਮੀਨ ਸੀ ਨਾ ਥੋੜ੍ਹੀ ਜਿਹੀ, ਉਹ ਵਿਕ ਗਈ ਆ। ਤੂੰ ਸੋਚ ਨਹੀਂ ਸਕਦਾ ਕਿੰਨੇ ਪੈਸਿਆਂ ਦੀ ਵਿਕੀ। ਖੈਰ ਉਹ ਜ਼ਮਾਨਾ ਸੀ ਸਕੂਟਰਾਂ ਦਾ, ਕਿਸੇ ਨੂੰ ਸਕੂਟਰ ਮਿਲ ਜਾਏ ਤਾਂ ਬੜੀ ਵੱਡੀ ਗੱਲ ਸੀ। ਕਹਿਣ ਲੱਗੇ, ਹੁਣ ਆਪਾਂ ਸਕੂਟਰ ਛੱਡ ਕੇ ਆਪਣੇ ਪੁੱਤ ਨੂੰ ਗੱਡੀ ਲੈ ਕੇ ਦੇਣੀ ਆ। ਸੁੱਖ ਦੇ ਨਾਲ ਜਵਾਨ ਹੋ ਗਿਆ, ਕਾਲਜ ਜਾਣ ਲੱਗ ਪਿਆ। ਹੁਣ ਜਦੋਂ ਸਾਡੇ ਕੋਲ ਪੈਸੇ ਆ ਤਾਂ ਫਿਰ ਕਿਉਂ ਨਾ ਆਪਾਂ ਗੱਡੀ ਲੈ ਕੇ ਦਈਏ। ਇਹ ਗੱਲ ਮੈਨੂੰ ਕੋਈ ਬਹੁਤੀ ਵਧੀਆ ਨਹੀਂ ਲੱਗੀ, ਵਾਜਬ ਨਹੀਂ ਲੱਗੀ। ਯਾਰੀ ਦੋਸਤੀ ਸਮਝ ਕੇ ਮੈਂ ਸੁਝਾਅ ਦਿੱਤਾ ਕਿ ਨਾ, ਕੱਚੀ ਉਮਰ ਆ, ਹਾਲੇ ਭਰਾਵਾ ਇਹਨੂੰ ਗੱਡੀ ਨਾ ਹੀ ਲੈ ਕੇ ਦੇ। ਇਸ ਕੱਚੀ ਉਮਰ ਦੇ ਵਿੱਚ ਕਈ ਵਾਰੀ ਬੱਚੇ ਵਿਗੜ ਜਾਂਦੇ ਆ। ਇੱਕ ਪੈਗ ਲਾ ਕੇ ਇੱਕ ਦਿਨ ਜਜ਼ਬਾਤੀ ਹੋ ਕੇ ਕਹਿਣ ਲੱਗਾ, ਨਾ ਸਾਰੀ ਉਮਰ ਆਪਾਂ ਕਿਰਸਾਂ ਕਰ ਕਰ ਕੱਢ ਦਿੱਤੀ ਆ, ਆ ਸਾਈਕਲਾਂ 'ਤੇ ਗੋਡੇ ਦੀਆਂ ਗਰੀਸਾਂ ਘਸਾ ਲਈਆਂ। ਹੁਣ ਜੇ 4 ਪੈਸੇ ਆਏ ਆ ਤਾਂ ਕਿਉਂ ਨਾ ਆਪਣੇ ਪੁੱਤ ਨੂੰ ਐਸ਼ ਕਰਾਈ ਜਾਵੇ। ਨਾਲੇ ਤੇਰੀ ਤਾਂ ਉਹਦੇ ਨਾਲ ਵੀ ਯਾਰੀ ਦੋਸਤੀ ਹੈ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ, ਤੈਨੂੰ ਵੀ ਝੂਟੇ ਦਿਆ ਕਰੂਗਾ। ਇਹ ਇੱਕ ਸ਼ਰਾਰਤੀ ਟੋਨ ਸੀ, ਕਿਉਂਕਿ ਉਹ ਵੀ ਜਾਣਦੇ ਸੀ ਮੈਂ ਹਰ ਇੱਕ ਤਰ੍ਹਾਂ ਦੀ ਗੱਲ ਖੁੱਲ੍ਹ ਕੇ ਪ੍ਰਿੰਸ ਦੇ ਨਾਲ ਵੀ ਕਰ ਲੈਂਦਾ। ਬਸ ਇੱਕ ਦੋ ਵਾਰੀ ਹੋਰ ਮਿਲਣੀਆਂ ਹੋਈਆਂ ਅਤੇ ਉਸ ਤੋਂ ਬਾਅਦ ਉਦਣ ਹੀ ਪਤਾ ਲੱਗਾ ਜਿੱਦਣ ਇੱਕ ਦਿਨ ਕਾਲਜ ਪ੍ਰਿੰਸ ਮਿਲਿਆ। ਕਹਿਣ ਲੱਗਾ, ਵੀਰ ਜੀ ਮੈਂ ਨਵੀਂ ਗੱਡੀ ਲਈ ਹੈ। ਉਸ ਦਿਨ ਉਹਦਾ ਪੈਰ ਨਹੀਂ ਸੀ ਪੁੰਜੇ ਲੱਗਦਾ, ਪਤਾ ਨਹੀਂ ਕਿਉਂ, ਮੈਨੂੰ ਲੱਗਦਾ ਸੀ ਕਿ ਨਹੀਂ ਇਹ ਸ਼ਾਇਦ ਕੁਛ ਗਲਤ ਹੋ ਰਿਹਾ। ਫਿਰ ਮਨ ਨੂੰ ਸਮਝਾਇਆ, ਇਹ ਸ਼ਾਇਦ ਤੇਰੀ ਜੈਲਸੀ ਹੋ ਸਕਦੀ, ਤੂੰ ਹਾਲੇ ਤੱਕ ਵੀ ਸਾਈਕਲਾਂ ਸਕੂਟਰਾਂ 'ਤੇ ਤੁਰਿਆ ਫਿਰਦਾ, ਇਹ ਤੇਰੇ ਤੋਂ 8-10 ਸਾਲ ਛੋਟਾ ਮੁੰਡਾ, ਇਹ ਹੁਣ ਆਪਣੀ ਗੱਡੀ ਦੇ ਵਿੱਚ ਤੈਨੂੰ ਝੂਟੇ ਦਿਆ ਕਰੂ। ਕਿੱਥੇ ਉਹ ਆਪਣੀ ਸਹੇਲੀ ਨੂੰ ਮਿਲਣ ਦੇ ਲਈ ਜਾਣ ਦੇ ਲਈ ਤੇਰੇ ਕੋਲੋਂ ਸਕੂਟਰ ਮੰਗਦਾ ਸੀ, ਹੁਣ ਤੂੰ ਉਹਦੇ ਕੋਲ ਕਾਰ ਮੰਗਿਆ ਕਰੇਗਾ। ਮਨ ਦੇ ਵਿੱਚ ਵਿਚਾਰ ਤਾਂ ਸੀ ਪਰ ਪਤਾ ਨਹੀਂ ਇਹ ਜੈਲਸੀ ਸੀ ਜਾਂ ਪਤਾ ਨਹੀਂ ਉਹਦੇ ਲਈ ਹਮਦਰਦੀ ਸੀ, ਕਿਉਂਕਿ ਅਕਸਰ ਹੀ ਛੋਟੀ ਉਮਰ ਦੇ ਵਿੱਚ ਮੁੰਡੇ ਵਿਗੜ ਜਾਂਦੇ ਆ ਜਦੋਂ ਬਹੁਤਾ ਮਿਲੇ। ਬਸ ਫਿਰ ਕੀ ਸੀ, ਇੱਕ ਦਿਨ ਆ ਕੇ ਫਿਰ ਚਾਵਾਂ ਦੇ ਨਾਲ ਦੱਸਣ ਲੱਗ ਪਿਆ, ਵੀਰ ਹੁਣ ਮੈਂ ਸ਼ੀਸ਼ੇ ਕਾਲੇ ਕਰਵਾ ਲਿਆ। ਅਸਲ ਦੇ ਵਿੱਚ ਹੁਣ ਵੀਰ ਜੀ ਦੀ ਥਾਂ ਦੇ ਉੱਤੇ ਵੀਰ ਹੋ ਚੁੱਕਾ ਸੀ। ਇਸ ਦਿਨ ਪਹਿਲੀ ਵਾਰੀ ਨਾਲੋਂ ਜੀ ਲੱਥਾ ਜਾਂ ਪਤਾ ਨਹੀਂ, ਸ਼ਾਇਦ ਪਹਿਲਾਂ ਤੋਂ ਹੀ ਮੇਰੇ ਦਿਮਾਗ ਦੇ ਵਿੱਚ ਬੀਜ ਪਿਆ ਸੀ, ਇਸ ਕਰਕੇ ਉਹ ਚੀਜ਼ ਮੈਂ ਜ਼ਿਆਦਾ ਫੜੀ। ਪਰ ਅੱਜ ਉਹਦਾ ਜੀ ਨਾ ਕਹਿਣਾ ਮੈਨੂੰ ਬਹੁਤ ਚੁੱਭਿਆ, ਉਸ ਤੋਂ ਵੀ ਵਧੇਰੇ ਚੁੱਭਿਆ ਗੱਡੀ ਦੇ ਸ਼ੀਸ਼ੇ ਕਾਲੇ ਕਰਾ ਲੈਣੇ। ਉਹ ਪੁਲਸੀਏ ਕਿਤੇ ਘੇਰਨਗੇ, ਤੇਰਾ ਚਲਾਣ ਕੱਟਣਗੇ, ਦੱਸਦਾ ਤੇਰੇ ਪਿਓ ਨੂੰ। ਅਤੇ ਹੱਸ ਕੇ ਕਹਿਣ ਲੱਗਾ, ਡੈਡੀ ਨੂੰ ਤਾਂ ਮੈਂ ਕੱਲ੍ਹ ਰਾਤ ਦਾ ਦੱਸ ਆਇਆ। ਇੱਕ ਦਿਨ ਫਿਰ ਮੁਲਾਕਾਤ ਹੋਈ, ਫਿਰ ਦੁਬਾਰਾ ਤੋਂ ਪੈਗ ਸ਼ੈਗ ਸਾਂਝਾ ਕਰਦਿਆਂ ਫਿਰ ਵੀਰ ਦੇ ਕੰਨੀ ਗੱਲ ਪਾਉਣ ਦੀ ਕੋਸ਼ਿਸ਼ ਕੀਤੀ। ਗੱਡੀ ਦੇ ਸ਼ੀਸ਼ੇ ਤਾਂ ਹੁਣ ਕਾਲੇ ਹੋ ਚੁੱਕੇ ਨੇ, ਮੇਰੀ ਤੁਹਾਡੇ ਨਾਲ ਵੀ ਯਾਰੀ ਅਤੇ ਮੇਰੀ ਉਹਦੇ ਨਾਲ ਵੀ ਯਾਰੀ। ਆਪਾਂ ਕੋਸ਼ਿਸ਼ ਕਰੀਏ ਕਿ ਮੁੰਡਾ ਥੋੜ੍ਹਾ ਜਿਹਾ ਕੰਟਰੋਲ ਦੇ ਵਿੱਚ ਰਹੇ। ਅਤੇ ਅੱਗੋਂ ਹੱਸ ਕੇ ਕਹਿਣ ਲੱਗੇ, ਕਿਉਂ ਕੋਈ ਲਾਮਾ ਸ਼ਾਮਾ ਆਇਆ ਵਾ? ਨਹੀਂ, ਲਾਮਾ ਹਾਲੇ ਆਇਆ ਤਾਂ ਨਹੀਂ, ਪਰ ਲੋੜ ਕੀ ਹੈ ਕਾਲੇ ਸ਼ੀਸ਼ਿਆਂ ਦੀ? ਕਹਿੰਦੇ ਨੇ ਕਾਲੇ ਸ਼ੀਸ਼ਿਆਂ ਦੇ ਵਿੱਚ ਤਾਂ ਉਹ ਬਹਿੰਦੇ ਨੇ ਜਿਨ੍ਹਾਂ ਨੇ ਕੁਛ ਗਲਤ ਕਰਨਾ। ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਲੋੜ ਨਹੀਂ ਹੈ? ਆਪਾਂ ਜੱਟ ਪੂਟ ਬੰਦੇ, ਬਿਲਕੁਲ ਸਿੱਧੇ ਸਾਧੇ, ਸਾਡੇ ਤਾਂ ਜੋ ਅੰਦਰ ਹੈ ਉਹ ਬਾਹਰ ਰਹਿਣਾ ਚਾਹੀਦਾ। ਗੱਡੀ ਦੇ ਅੰਦਰ ਕੀ ਹੋ ਰਿਹਾ ਉਹ ਦਿਖੇ ਤਾਂ ਸਹੀ, ਤੂੰ ਬਹੁਤਾ ਸੋਚਿਆ ਨਾ ਕਰ। ਧੁੱਪ ਤੋਂ ਬਚਣ ਦੇ ਲਈ ਹਰ ਇੱਕ ਗੱਡੀ ਵਾਲਾ ਕਰਵਾਈ ਫਿਰਦਾ। ਖੈਰ, ਬਹੁਤੀਆਂ ਗੱਲਾਂ ਮੈਂ ਦੱਸ ਵੀ ਨਹੀਂ ਸੀ ਸਕਦਾ, ਕਿਉਂਕਿ ਯਾਰੀ ਦੋਵੇਂ ਪਾਸੇ ਸੀ। ਹਾਲਾਂਕਿ ਮੈਂ ਦੋਵਾਂ ਦੇ ਦਿਲ ਦੀ ਸਮਝਦਾ ਸੀ, ਪਰ ਫਿਰ ਵੀ ਬਹੁਤੀਆਂ ਗੱਲਾਂ ਨਹੀਂ ਹੋ ਸਕੀਆਂ। ਫਿਰ ਇੱਕ ਦਿਨ ਉਹ ਪਤਾ ਲੱਗਾ ਜਿਹਦਾ ਸ਼ਾਇਦ ਡਰ ਸੀ। ਇੱਕ ਦਿਨ ਕਿਸੇ ਨੇ ਆਣ ਕੇ ਦੱਸਿਆ, ਅੱਜ ਉਹ ਕਾਲਜ ਦੇ ਪਿਛਲੇ ਪਾਸੇ ਗੱਡੀ ਖਿਲਾਰ ਕੇ ਸ਼ਰਾਬ ਪੀਂਦੇ ਸੀ। ਉਹ ਪਹਿਲਾ ਦਿਨ ਸੀ ਜਦੋਂ ਪਤਾ ਲੱਗਾ ਕਿ ਪ੍ਰਿੰਸ ਹੁਣ ਸ਼ਰਾਬ ਪੀਣ ਲੱਗ ਪਿਆ। ਅਤੇ ਹੁਣ ਅਕਸਰ ਹੀ ਉਹਦੀ ਯਾਰੀ ਵੀ ਕੁਛ ਉਹੋ ਜਿਹੇ ਬੰਦਿਆਂ ਦੇ ਨਾਲ ਜਿਨ੍ਹਾਂ ਦੇ ਕੋਲ ਉਹਦੇ ਵਰਗੀਆਂ ਜਾਂ ਉਸ ਤੋਂ ਵੀ ਵੱਡੀਆਂ ਗੱਡੀਆਂ ਨੇ। ਪਰ ਪਿਓ ਨੇ ਪਰਵਾਹ ਨਾ ਮਾਰੀ, ਪੈਸੇ ਖੁੱਲ੍ਹੇ ਆਏ ਸੀ, ਤੇਲ ਦੇ ਲਈ ਵੀ ਦੇ ਗਿਆ। ਸ਼ਾਇਦ ਉਹਨੂੰ ਇਹ ਵੀ ਨਾ ਪਤਾ ਲੱਗਾ ਕਿ ਮੇਰਾ ਪੁੱਤ ਪੈਸੇ ਸ਼ਰਾਬ 'ਤੇ ਉਡਾ ਰਿਹਾ। ਪਰ ਖੈਰ, ਇਹ ਗੱਲ ਸ਼ਰਾਬ ਤੱਕ ਸੀਮਿਤ ਵੀ ਨਾ ਰਹੀ। ਜਦੋਂ ਉੱਚੀਆਂ ਸੰਗਤਾਂ ਦੇ ਵਿੱਚ ਆਪਾਂ ਪੈਂਦੇ ਹਾਂ ਤਾਂ ਫਿਰ ਬੜੀਆਂ ਭੈੜਾਂ ਹੋਰ ਨਾਲ ਆ ਜਾਂਦੀਆਂ। ਪੈਸਾ ਬੜੀ ਵਾਰੀ ਨਾਲ ਭੈੜਾਂ ਲੈ ਕੇ ਆਉਂਦਾ। ਹੈਰਾਨੀ ਦੀ ਗੱਲ ਸੀ ਕਿ ਹੁਣ ਮੈਂ ਮਹਿਸੂਸ ਕਰ ਪਾ ਰਿਹਾ ਸਾਂ ਕਿ ਮੇਰੀਆਂ ਦੋਵੇਂ ਯਾਰੀਆਂ ਦੋਸਤੀਆਂ ਫਿੱਕੀਆਂ ਪੈ ਰਹੀਆਂ, ਆਪ ਤੋਂ ਛੋਟੇ ਦੇ ਨਾਲ ਵੀ ਅਤੇ ਆਪ ਤੋਂ ਵੱਡੇ ਦੇ ਨਾਲ ਵੀ। ਪੈਸਾ ਪ੍ਰਤੱਖ ਨਜ਼ਰ ਆ ਰਿਹਾ ਸੀ, ਥੋੜ੍ਹਾ ਜਿਹਾ ਪਿੱਛੇ ਰਹਿਣਾ ਵੀ ਸ਼ੁਰੂ ਕਰ ਦਿੱਤਾ। ਪਰ ਜਿੱਥੇ ਦਿਲੋਂ ਸਾਂਝ ਹੋਵੇ ਪਿੱਛੇ ਕਿੱਥੇ ਰਿਹਾ ਜਾਂਦਾ। ਇੱਕ ਦਿਨ ਕਿਸੇ ਨੇ ਆਣ ਦੱਸਿਆ ਕਿ ਹੁਣ ਤਾਂ ਭੈੜੇ ਨਸ਼ੇ ਵੀ ਕਰਨ ਲੱਗ ਪਿਆ, ਬਸ ਫਿਰ ਰਿਹਾ ਨਹੀਂ ਗਿਆ। ਬੜਾ ਚਿਰ ਸੰਜਮ ਰੱਖਿਆ ਸੀ, ਪਰ ਅੱਜ ਜਾ ਕੇ ਕੱਲ੍ਹ ਗੱਲ ਕਰਨੀ ਜ਼ਰੂਰੀ ਸਮਝੀ। ਬਸ ਗੱਲ ਕਾਹਦੀ ਕੀਤੀ, ਭਰਾ ਦੇ ਨਾਲ ਭਾਬੀ ਵੀ ਟੁੱਟ ਕੇ ਪੈ ਗਈ। ਬੜੇ ਚਿਰਾਂ ਦੀ ਸਾਂਝ ਅੱਜ ਟੁੱਟੀ। ਉਹ ਦੋਸਤ ਤਾਂ ਕੀ ਬੋਲਦਾ, ਵਹੁਟੀ ਕਹਿਣ ਲੱਗੀ, ਕਿਉਂ ਸਾਡੇ ਮੁੰਡੇ ਨੂੰ ਬਦਨਾਮ ਕਰ ਦਿਓ? ਤੁਹਾਨੂੰ ਕਿਹਾ ਸੀ ਖਿਆਲ ਰੱਖਿਓ, ਤੁਹਾਨੂੰ ਇਹ ਨਹੀਂ ਸੀ ਕਿਹਾ ਕਿ ਮੁੰਡੇ ਨੂੰ ਬਦਨਾਮ ਕਰਿਓ। ਸਾਨੂੰ ਸਾਡੇ ਪੁੱਤ ਦਾ ਪਤਾ, ਅਤੇ ਅੰਦਰ ਜਾਂਦੀ ਜਾਂਦੀ ਹੌਲੀ ਹੌਲੀ ਫੁਸਫੁਸਾਉਂਦੀ ਇਹ ਵੀ ਕਹਿ ਗਈ, ਇਹ ਲੋਕ ਸੜਦੇ ਨੇ। ਬਸ ਉਸ ਦਿਨ ਤੋਂ ਬਾਅਦ ਉਦੋਂ ਹੀ ਜਾਣਾ ਹੋਇਆ ਜਦੋਂ ਇੱਕ ਵਾਰੀ ਪਤਾ ਲੱਗਾ ਕਿ ਸੁਖਬੀਰ ਵੀਰ ਦੇ ਹਾਰਟ ਅਟੈਕ ਹੋਇਆ। ਵਜ੍ਹਾ ਸ਼ਾਇਦ ਇਹੋ ਹੀ ਸੀ, ਹੌਲੀ ਹੌਲੀ ਨਸ਼ੇ ਦੀ ਲੱਤ ਹੋਰ ਵੱਧਦੀ ਗਈ। ਹੌਲੀ ਹੌਲੀ ਕਰਦਿਆਂ ਉਹ ਦੋ ਯਾਰੀਆਂ ਜਾਂਦੀਆਂ ਰਹੀਆਂ, ਦੋ ਸਾਥ ਜਾਂਦੇ ਰਹੇ। ਕਾਹਦੇ ਕਰਕੇ? ਪੈਸੇ ਕਰਕੇ, ਅੱਜ ਵੀ ਸੋਚਦੇ ਹਾਂ, ਪਰ ਪੈਸਾ ਤਾਂ ਹੋਰ ਵੀ ਬੜਿਆਂ ਕੋਲ ਹੋਊਗਾ। ਪਿਓ ਦੇ ਆਪਣੇ ਪੁੱਤ ਨੂੰ ਐਸ਼ ਕਰਾਉਣ ਕਰਕੇ, ਪਰ ਸ਼ਾਇਦ ਹਰ ਕੋਈ ਪਿਓ ਐਸ਼ ਕਰਾਉਣੀ ਚਾਹੁੰਦਾ ਆਪਣੇ ਪੁੱਤ ਨੂੰ। ਸ਼ਾਇਦ ਮਾਂ ਦੇ ਕਰਕੇ, ਜਿਹਨੇ ਆਪਣੇ ਪੁੱਤ ਦੀਆਂ ਗਲਤੀਆਂ ਦੇ ਉੱਤੇ ਹਮੇਸ਼ਾ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ, ਜਾਂ ਫਿਰ ਪ੍ਰਿੰਸ ਦੀ ਛੋਟੀ ਉਮਰ ਕਰਕੇ। ਅੱਜ ਵੀ ਬੜੇ ਸਾਰੇ ਸਵਾਲ ਮਨ ਦੇ ਵਿੱਚ ਆ ਜਾਂਦੇ ਨੇ, ਜਵਾਬ ਲੱਭਣ ਦੀ ਅੱਜ ਵੀ ਕੋਸ਼ਿਸ਼ ਕਰੀਦੀ ਹੈ। ਤੁਸੀਂ ਵੀ ਕੋਸ਼ਿਸ਼ ਕਰਿਓ, ਚਾਰ ਛਿੱਲੜਾਂ ਆਉਣ ਦੇ ਉੱਤੇ ਕਿਤੇ ਆਪਾਂ ਆਪਣੇ ਧੀਆਂ ਪੁੱਤਾਂ ਦਾ ਨੁਕਸਾਨ ਤਾਂ ਨਹੀਂ ਕਰ ਰਹੇ? ਫਰਕ ਤਾਂ ਪੈਂਦਾ, ਜਦੋਂ ਕੋਈ ਸਾਈਕਲਾਂ ਦੀ ਔਕਾਤ ਰੱਖਦਾ ਹੋਵੇ ਇੱਕਦਮ ਗੱਡੀਆਂ ਆ ਜਾਣ, ਫਰਕ ਤਾਂ ਪੈਂਦਾ। ਫਰਕ ਇਹ ਪੈਂਦਾ ਕਿ ਵੱਡਿਆਂ ਦੇ ਨਾਲ ਯਾਰੀ ਦੋਸਤੀ ਹੋ ਜਾਂਦੀ ਹੈ, ਫਰਕ ਇਹ ਪੈਂਦਾ ਕਿ ਤੁਹਾਡੀਆਂ ਪੁਰਾਣੀਆਂ ਸਾਂਝਾਂ ਟੁੱਟ ਜਾਂਦੀਆਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਤੁਹਾਨੂੰ ਪੋਤੜਿਆਂ ਤੋਂ ਜਾਣ ਦਿੰਦੇ। ਪੈਸਾ ਇੱਦਾਂ ਦੀ ਚੀਜ਼ ਆ, ਜਦੋਂ ਆਉਂਦਾ ਤਾਂ ਆਪਾਂ ਉਹਨਾਂ ਲੋਕਾਂ ਦੇ ਨਾਲ ਸਭ ਤੋਂ ਪਹਿਲਾਂ ਸਾਂਝ ਤੋੜਦੇ ਹਾਂ ਜਿਹੜੇ ਸਾਡੇ ਸੁੱਖ ਦੁੱਖ ਦੇ ਸਾਥੀ ਹੁੰਦੇ ਆ, ਕਿਉਂਕਿ ਕਿਤੇ ਨਾ ਕਿਤੇ ਸ਼ਾਇਦ ਬੰਦਾ ਹੀਣ ਭਾਵਨਾ ਮਹਿਸੂਸ ਕਰਦਾ। ਉਹਨੂੰ ਲੱਗਦਾ ਕਿ ਹੁਣ ਮੈਂ ਇਹਦੇ ਲਾਗੇ ਬਹਿਣ ਦੇ ਕਾਬਲ ਨਹੀਂ ਰਿਹਾ, ਹੁਣ ਮੈਨੂੰ ਹੋਰ ਉੱਚੇ ਲੋਕਾਂ ਦੇ ਵਿੱਚ ਬਹਿਣਾ ਚਾਹੀਦਾ। ਬੜੀਆਂ ਤੁਹਾਡੀਆਂ ਗਰੀਬੀ ਦੀਆਂ ਗੱਲਾਂ ਉਹ ਜਾਣਦਾ ਹੁੰਦੇ ਆ, ਇਸ ਕਰਕੇ ਉਹ ਸੱਜਣ ਸਾਨੂੰ ਛੱਡਣੇ ਪੈਂਦੇ ਆ, ਕਿਉਂਕਿ ਸਾਨੂੰ ਹੁਣ ਹੌਲੀ ਹੌਲੀ ਉਹ ਗੱਲਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਜਿਹੜੀਆਂ ਸਾਡੇ ਕੰਨਾਂ ਨੂੰ ਰਸ ਦਿੰਦੀਆਂ ਹੋਣ। ਸਾਨੂੰ ਹਮੇਸ਼ਾ ਸਿਫਤ ਸੁਣਨੀ ਚੰਗੀ ਲੱਗਦੀ ਹੈ, ਆਪਣੀਆਂ ਖਾਮੀਆਂ ਸੁਣਨੀਆਂ ਬੰਦੇ ਨੂੰ ਚੰਗੀਆਂ ਨਹੀਂ ਲੱਗਦੀਆਂ ਜਦੋਂ ਉਹਦੇ ਕੋਲ ਪੈਸਾ ਆ ਜਾਂਦਾ। ਅਤੇ ਨੁਕਸਾਨ ਵੀ ਇਹੋ ਹੀ ਆ, ਉਹਨਾਂ ਉਤਲੇ ਜੋੜਾਂ ਦੇ ਵਿੱਚ ਜਾ ਕੇ ਜਿੱਥੇ ਨਾ ਤੁਹਾਨੂੰ ਉਹਨਾਂ ਦੀ ਸਮਝ ਅਤੇ ਨਾ ਉਹਨਾਂ ਨੂੰ ਤੁਹਾਡੀ। ਬੰਦਾ ਹਰ ਇੱਕ ਉਹ ਕੰਮ ਕਰਦਾ, ਹਰ ਇੱਕ ਭੈੜ ਉਹ ਅਡੋਪਟ ਕਰਦਾ ਜਿਹੜੀ ਉਹਨਾਂ ਦੇ ਵਿੱਚ ਹੁੰਦੀ ਹੈ, ਅਤੇ ਨਤੀਜਾ ਬਹੁਤੀ ਵਾਰੀ ਕੋਈ ਬਹੁਤਾ ਵਧੀਆ ਨਹੀਂ ਹੁੰਦਾ। ਸੋ ਕੋਸ਼ਿਸ਼ ਕਰੀਏ ਆਪਾਂ ਕਿ ਇਸ ਤਰੀਕੇ ਦੀ ਆਪਣੇ ਬੱਚਿਆਂ ਦੀ ਪਰਵਰਿਸ਼ ਰੱਖੀਏ ਕਿ ਸਾਨੂੰ ਲੱਗੇ ਆਪਾਂ ਸ਼ਹਿਦ ਦਿੱਤਾ, ਮਹਿੰਗਾ ਖਰੀਦ ਕੇ ਦਿੱਤਾ, ਨਿਕਲੇ ਉਹ ਜ਼ਹਿਰ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਸਾਡੀਆਂ ਕਹਾਣੀਆਂ ਤੁਸੀਂ ਯੂਟਿਊਬ ਚੈਨਲ 'ਤੇ ਵੀ ਸੁਣ ਸਕਦੇ ਹੋ, ਕਿਤਾਬ ਕਹਾਣੀ ਨਾਂ ਦੇ ਚੈਨਲ ਦੇ ਉੱਤੇ ਤੁਸੀਂ ਜਾ ਕੇ ਕਹਾਣੀਆਂ ਸੁਣ ਸਕਦੇ ਹੋ। ਐਪਲੀਕੇਸ਼ਨ ਸਾਡੀ ਡਾਊਨਲੋਡ ਕਰਕੇ ਪੋਡਕਾਸਟ ਦੇ ਵਿੱਚ ਕਹਾਣੀਆਂ ਸੁਣ ਸਕਦੇ ਹੋ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਰੇਡੀਓ ਹਾਂਜੀ 1674 ਆ।
1: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
2: ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
2: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
2: VY Immigration and Education Consultant,
3: ਹਰ ਕਦਮ ਤੁਹਾਡੇ ਨਾਲ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

ਤੁਹਾਡਾ ਸਵਾਗਤ ਹੈ ਜੀ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਕਿਸੇ ਸਮੇਂ ਦੀ ਗੱਲ ਦੱਸਦੇ ਨੇ, ਇੱਕ ਮੱਠ ਹੋਇਆ ਕਰਦੀ ਸੀ ਮੋਨੈਸਟਰੀ, ਜਿਹਦੇ ਵਿੱਚ ਛੋਟੇ ਜਾਂ ਜਿਹੜੇ ਜਵਾਨ ਭਿਕਸ਼ੂ ਜਾਂ ਮੌਂਕ, ਉਹਨਾਂ ਨੂੰ ਜ਼ਿੰਦਗੀ ਦੇ ਬਾਰੇ ਦੱਸਿਆ ਜਾਂਦਾ ਸੀ, ਧਿਆਨ ਲਾਉਣ ਬਾਰੇ ਦੱਸਿਆ ਜਾਂਦਾ ਸੀ, ਸਪਿਰਚੁਐਲਿਟੀ ਬਾਰੇ ਦੱਸਿਆ ਜਾਂਦਾ ਸੀ। ਉਸੇ ਮੋਨੈਸਟਰੀ ਦੇ ਵਿੱਚੋਂ ਇੱਕ ਲੜਕਾ ਜਾਂ ਛੋਟੀ ਉਮਰ ਦਾ ਭਿਕਸ਼ੂ, ਜਿਹੜਾ ਇੱਕ ਦਿਨ ਆਪਣੇ ਮਾਸਟਰ ਕੋਲ ਜਾਂਦਾ ਤੇ ਕਹਿੰਦਾ, ਜੀ ਮਾਸਟਰ ਜੀ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਇਸ ਮੱਠ ਦੇ ਵਿੱਚ, ਇਸ ਮੋਨੈਸਟਰੀ ਦੇ ਵਿੱਚ ਮੈਨੂੰ ਕਿਤੇ ਹੋਰ ਭੇਜ ਦਿਓ। ਤੇ ਅੱਗੋਂ ਉਸਦੇ ਗੁਰੂ ਜੀ ਜਵਾਬ ਦਿੰਦੇ ਨੇ ਕਿ ਕੀ ਖਰਾਬੀ ਆ ਇੱਥੇ, ਕੀ ਤੈਨੂੰ ਠੀਕ ਨਹੀਂ ਲੱਗਿਆ? ਭਿਕਸ਼ੂ ਦੱਸਦਾ, ਜੀ ਸਾਰਾ ਕੁਝ ਹੀ ਠੀਕ ਹੈ, ਪਰ ਜਿਹੜਾ ਮੇਰਾ ਇੱਥੇ ਮੇਨ ਕੰਮ ਹੈ, ਧਿਆਨ ਲਾਉਣਾ, ਮੈਂ ਧਿਆਨ ਨਹੀਂ ਲਾ ਪਾਉਂਦਾ, ਧਿਆਨ ਲਾਉਣ ਲਈ ਮੈਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦਿਓ। ਅਤੇ ਇੱਥੇ ਮੈਂ ਨੋਟ ਕੀਤਾ, ਆਲੇ ਦੁਆਲੇ ਨਕਾਰਾਤਮਕ ਲੋਕ ਬਹੁਤ ਨੇ, ਹਮੇਸ਼ਾ ਉਹ ਮੇਰੇ ਬਾਰੇ ਗੱਲਾਂ ਕਰਦੇ ਨੇ, ਹਮੇਸ਼ਾ ਮੈਨੂੰ ਕੁਝ ਨਾ ਕੁਝ ਬੁਰਾ ਆਖਦੇ ਨੇ, ਹੋਰ ਤੇ ਹੋਰ ਗੁਰੂ ਜੀ ਤੁਹਾਨੂੰ ਵੀ, ਤੁਹਾਨੂੰ ਵੀ ਕਦੀ ਕਦੀ ਮੰਦਾ ਚੰਗਾ ਬੋਲਦੇ ਨੇ, ਹੋਰ ਤੇ ਹੋਰ ਕੁਝ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਅਤੇ ਕੁਝ ਬਸ ਵਿਹਲੇ ਬੈਠੇ ਰਹਿੰਦੇ। ਗੁਰੂ ਜੀ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਤੇ ਕਹਿੰਦੇ ਕਿ ਠੀਕ ਹੈ, ਮੈਂ ਤੈਨੂੰ ਜਾਣ ਦੀ ਇਜਾਜ਼ਤ ਦਿੰਦਾ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੰਮ ਕਰ, ਇੱਕ ਆਖਰੀ ਕੰਮ। ਭਿਕਸ਼ੂ ਕਹਿੰਦਾ, ਜੀ ਜ਼ਰੂਰ। ਗੁਰੂ ਜੀ ਕਹਿੰਦੇ ਨੇ ਕਿ ਇੱਕ ਚਮਚ, ਚਮਚ ਦੇ ਵਿੱਚ ਪਾਣੀ ਪਾ ਕੇ ਉਸ ਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਇਸ ਸਾਰੇ ਮੱਠ ਦਾ, ਇਸ ਸਾਰੀ ਮੋਨੈਸਟਰੀ ਦਾ ਇੱਕ ਚੱਕਰ ਲਗਾ ਕੇ ਆ, ਧਿਆਨ ਰੱਖੀ ਇੱਕ ਵੀ ਤੁਪਕਾ ਡੁੱਲਣਾ ਨਹੀਂ ਚਾਹੀਦਾ। ਉਹ ਜਿਹੜਾ ਜਵਾਨ ਭਿਕਸ਼ੂ ਸੀ ਉਹ ਥੋੜ੍ਹਾ ਕਨਫਿਊਜ਼ ਤਾਂ ਹੁੰਦਾ, ਥੋੜ੍ਹਾ ਸੋਚਦਾ ਕਿ ਇਹ ਕਿੱਦਾਂ ਦਾ ਕੰਮ ਹੋਇਆ, ਪਰ ਫਿਰ ਵੀ ਉਸਨੂੰ ਸੀ ਕਿ ਜੇ ਮੈਂ ਕਰ ਦਿਖਾਇਆ ਤਾਂ ਮੈਨੂੰ ਸ਼ਾਇਦ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦੇਣਗੇ, ਇਸ ਜਗ੍ਹਾ ਤੋਂ ਮੇਰਾ ਖਹਿੜਾ ਛੁੱਟੂ। ਸੋ ਜਵਾਨ ਭਿਕਸ਼ੂ ਗੁਰੂ ਜੀ ਦੇ ਦੱਸਣ ਮੁਤਾਬਕ ਮੂੰਹ ਦੇ ਵਿੱਚ ਉਸ ਚਮਚ ਨੂੰ ਪਾ ਕੇ, ਉਸ ਸਪੂਨ ਨੂੰ ਪਾ ਕੇ ਉੱਤੇ ਪਾਣੀ ਪਾ ਕੇ ਅਤੇ ਪੂਰਾ ਚੱਕਰ ਕੱਟਦਾ, ਇੰਨੇ ਧਿਆਨ ਨਾਲ ਕੱਟਦਾ ਕਿ ਉਹਨੂੰ ਕਿੰਨਾ ਸਮਾਂ ਲੱਗ ਜਾਂਦਾ, ਪਰ ਉਹ ਪਾਣੀ ਦਾ ਇੱਕ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੰਦਾ। ਆਖਰ ਕੁਝ ਸਮੇਂ 'ਚ ਜਦੋਂ ਉਹ ਚੱਕਰ ਕੱਟ ਕੇ ਵਾਪਸ ਗੁਰੂ ਜੀ ਦੇ ਕੋਲ ਆਉਂਦਾ ਤੇ ਬੜਾ ਖੁਸ਼ ਮਹਿਸੂਸ ਕਰਦਾ, ਉਸ ਦੇ ਚਿਹਰੇ ਦੇ ਉੱਪਰ ਖੁਸ਼ੀ ਦਿਸ ਰਹੀ ਸੀ ਤੇ ਗੁਰੂ ਜੀ ਨੂੰ ਕਹਿੰਦਾ, ਜੀ ਦੇਖੋ ਮੈਂ ਕਰ ਦਿਖਾਇਆ, ਹੁਣ ਮੈਂ ਜਾ ਸਕਦਾ? ਗੁਰੂ ਜੀ ਕਹਿੰਦੇ ਨੇ ਕਿ ਹਾਂ, ਤੈਨੂੰ ਜਾਣ ਦੀ ਇਜਾਜ਼ਤ ਹੈ,
ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਇਹ ਥੋੜ੍ਹਾ ਔਖਾ ਜਾਪਦਾ ਸੀ, ਤੂੰ ਤਾਂ ਇੱਕ ਵੀ ਤਬਕਾ ਨਹੀਂ ਰੁੱਲਣ ਦਿੱਤਾ। ਜੀ ਕਹਿੰਦਾ ਉਦੋਂ ਮੇਰਾ ਸਾਰਾ ਧਿਆਨ ਉਸ ਚਮਚੇ 'ਤੇ ਸੀ। ਫਿਰ ਗੁਰੂ ਜੀ ਨੇ ਪੁੱਛਿਆ ਉਦੋਂ ਤੈਨੂੰ ਉਹ ਗੱਲਾਂ ਨਹੀਂ ਸੁਣੀਆਂ, ਉਦੋਂ ਲੋਕ ਨਹੀਂ ਦਿਖੇ ਚੁਗਲੀਆਂ ਵਾਲੇ ਨਕਾਰਾਤਮਕ ਬੁਰੇ ਵਾਲੇ? ਜੀ ਕਹਿੰਦਾ ਨਹੀਂ, ਮੇਰਾ ਧਿਆਨ ਬਸ ਉਸ ਚਮਚ 'ਤੇ ਸੀ, ਉਸ ਪਾਣੀ 'ਤੇ ਸੀ। ਅਤੇ ਗੁਰੂ ਜੀ ਨੇ ਕਿਹਾ ਇਹੋ ਹੀ ਤੈਨੂੰ ਫਿਰ ਉੱਥੇ ਜਾ ਕੇ ਮਿਲੂ। ਜੇ ਤਾਂ ਤੂੰ ਆਪਣੀ ਮੰਜ਼ਿਲ 'ਤੇ ਧਿਆਨ ਦਏਗਾ ਤਾਂ ਤੈਨੂੰ ਕੋਈ ਬੁਰਾ ਦਿਖਣਾ ਹੀ ਨਹੀਂ, ਤੈਨੂੰ ਕੋਈ ਬੁਰਾ ਸੁਣਨਾ ਹੀ ਨਹੀਂ, ਕੋਈ ਨਕਾਰਾਤਮਕ ਹੋਣਾ ਹੀ ਨਹੀਂ। ਪਰ ਜੇ ਤੂੰ ਧਿਆਨ ਹੀ ਆਸੇ ਪਾਸੇ ਰੱਖੇਗਾ ਤਾਂ ਫਿਰ ਤਾਂ ਸਾਰਾ ਕੁਝ ਹੈ। ਚਾਹੇ ਤੂੰ ਇਸ ਮੱਠ ਮੋਨੈਸਟਰੀ 'ਚ ਰਹਿ ਅਤੇ ਚਾਹੇ ਦੂਜੀ ਜਗ੍ਹਾ ਚਲੇ ਜਾ। ਅਤੇ ਉਹਨਾਂ ਗੁਰੂ ਜੀ ਦੀ ਗੱਲ, ਉਸ ਮੌਂਕ ਦੀ ਗੱਲ ਸ਼ਾਇਦ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਜੇ ਮੰਜ਼ਿਲ ਵੱਲ ਧਿਆਨ ਦੇਈਏ ਅਤੇ ਆਸੇ ਪਾਸੇ ਦੇ ਜਿਹੜੇ ਬੁਰੇ ਖਿਆਲ ਨੇ, ਸ਼ਬਦ ਨੇ, ਨਕਾਰਾਤਮਕ ਲੋਕ ਨੇ, ਉਹ ਬਸ ਸ਼ੋਰ ਸ਼ਰਾਬਾ ਹੀ ਨੇ। ਕਿਉਂਕਿ ਤੁਹਾਡਾ ਧਿਆਨ ਆਪਣੇ ਆਪ 'ਤੇ, ਆਪਣੀ ਮੰਜ਼ਿਲ 'ਤੇ ਆ। ਕਈ ਵਾਰੀ ਸਾਡਾ ਧਿਆਨ ਹੀ ਇੱਧਰ ਉੱਧਰ ਹੁੰਦਾ, ਉਹ ਤਾਂ ਆਪਣਾ ਕੰਮ ਕਰ ਰਹੇ ਨੇ। ਗੱਲ ਇਹ ਹੈ ਕਿ ਤੁਸੀਂ ਆਪਣਾ ਕੰਮ ਕੀਤਾ, ਆਪਣੀ ਮੰਜ਼ਿਲ 'ਤੇ ਧਿਆਨ ਦਿੱਤਾ। ਜੋ ਲੱਭਦੇ ਚੱਲਾਂਗੇ ਉਹਨੇ ਵੱਧਦੇ ਹੀ ਜਾਣਾ। ਇੱਥੇ ਬੁਰੇ ਲੋਕ ਵੀ ਕਾਫੀ ਨੇ ਅਤੇ ਚੰਗੇ ਉੱਤੋਂ ਵੀ ਜ਼ਿਆਦਾ ਨੇ, ਪਰ ਸਭ ਤੋਂ ਜ਼ਰੂਰੀ ਜੇ ਮੰਜ਼ਿਲ ਨੂੰ ਮਿੱਥਿਆ ਜਾਵੇ ਤਾਂ ਫਿਰ ਕੋਈ ਚੰਗਾ ਮਾੜਾ ਨਹੀਂ, ਫਿਰ ਸਿਰਫ ਮੰਜ਼ਿਲ ਹੈ। ਅਸੀਂ ਜਿੰਨਾ ਹੀ ਲੋਕਾਂ ਦੀ ਜ਼ਿੰਦਗੀ 'ਤੇ ਧਿਆਨ ਦੇਵਾਂਗੇ, ਲੋਕਾਂ 'ਤੇ ਧਿਆਨ ਦੇਵਾਂਗੇ, ਉਹਨਾਂ ਦੇ ਸੁਭਾਅ 'ਤੇ ਧਿਆਨ ਦੇਵਾਂਗੇ, ਉਨਾ ਹੀ ਆਪਾਂ ਆਪਣੇ ਰਾਹ ਤੋਂ ਭਟਕਾਂਗੇ। ਅਤੇ ਜੇ ਆਪਣੇ ਆਪ 'ਤੇ ਧਿਆਨ ਦਿੱਤਾ ਤਾਂ ਦੇਖਾਂਗੇ ਕਿ ਮੰਜ਼ਿਲ ਦਾ ਰਾਹ ਹੋਰ ਸੌਖਾ ਹੋ ਗਿਆ, ਔਂਕੜਾ ਹੋਰ ਘੱਟ ਗਈਆਂ, ਅਤੇ ਮੰਜ਼ਿਲ ਦਿਨ ਦੀ ਵੀ ਮਿੱਥੀ ਹੋਈ ਜਾ ਸਕਦੀ, ਮੰਜ਼ਿਲ ਹਫ਼ਤੇ ਦੀ ਵੀ ਮਿੱਥੀ ਹੋਈ ਜਾ ਸਕਦੀ, ਅਤੇ ਮੰਜ਼ਿਲ ਜ਼ਿੰਦਗੀ ਦੀ ਵੀ ਮਿੱਥੀ ਹੋਈ ਜਾ ਸਕਦੀ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੇਡੀਓ ਹਾਂਜੀ 1674 AM ਦੇ ਉੱਪਰ।
1: ਹਾਂਜੀ ਹਾਂਜੀ ਓਏ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਖਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ਼ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ,

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ।

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ,

ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਪੌਣਿਆਂ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ ਅਸਤ੍ਰ ਪਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰਗ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤ੍ਰ ਜੰਤ੍ਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰਗ ਸਦਾ ਸੱਚ ਦਾਨੰਦ ਸਰਮੁਖ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗਾ ਉਗ ਹਰਤਾ ਪਰੰਗ ਪਰਮ ਪਰਮੇਸ਼ਰੰ ਪ੍ਰੋਛ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤ ਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਧਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅਮ੍ਰਿਤ ਧਰਮੇ ਆਲਖ ਜੋਗੇ ਚ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਪਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰ ਸਰਵੰਗ ਤ੍ਰਾਣੰ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰ ਸਰਵੰਗ ਪੇਵੰ ਸਰਵੰਗ ਕਾਲੇ ਸਰਵੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ ਤਤ੍ਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਨ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਰੇਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹੀ ਵੋ ਚਿੱਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮੈਂ ਮਾਇਆ ਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾ

ਸਰਾਵ ਸਤਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਇਕ ਸੰਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਬੁਬ ਅੰਤ ਕੋ ਨਾਂਗੇ ਬਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦ ਦੁਬਾ ਸੁ ਸਾਜ ਸਨਹ ਦੁਰ

ਆਰ ਬੜੇ ਬੜੇ ਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਚੀ ਪਤ ਅੰਤ ਬਸੇ

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀ ਆ ਜਾ ਅਨੇਕ ਜੂਨੀ ਪਰਮ ਆਵੈ ਬਿਨ ਸਤਿਗੁਰ

ਆਓ ਸਭ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਇ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਰੱਬੀ ਰਹਿਮਤਾਂ ਦੇ ਭੰਡਾਰੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸਾਹਿਬਾਂ ਦੀ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਹਨੇਰੀ ਨਜ਼ਰ ਕੀਤੀ ਹੈ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰੋਂ ਘਰੋਂ ਜੋ ਪਾਵਨ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਉਸ ਪਵਿੱਤਰ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਨ ਲਈ ਸੰਗਤੀ ਰੂਪ ਵਿੱਚ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਅਸੀਂ ਸਾਰੇ ਇਕੱਤਰ ਹੋਏ ਹਾਂ। ਸਤਿਗੁਰੂ ਜੀ ਦੀ ਰਹਿਮਤ ਸਦਕਾ, ਆਪ ਸੰਗਤ ਦੀ ਅਸੀਸ ਸਦਕਾ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਵਿਚਾਰ ਰੂਪ ਵਿੱਚ ਅਗਲੇਰੇ ਸਮੇਂ ਅੰਦਰ ਦਰਸ਼ਨ ਕਰਨ ਦਾ ਯਤਨ ਕਰਾਂਗੇ। ਸਤਿਗੁਰ ਕਿਰਪਾ ਕਰਨ, ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ, ਆਪਣੇ ਬੱਚਿਆਂ ਪਾਸੋਂ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਦੀ ਸੇਵਾ ਲੈਣ। ਇਸ ਤੋਂ ਪਹਿਲਾਂ ਕਿ ਸਾਧ ਸੰਗਤ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਪ੍ਰਾਰੰਭ ਕੀਤੀ ਜਾਵੇ, ਆਪ ਸਮੂਹ ਸੰਗਤ ਕਰੋ ਕਿਰਪਾ, ਬਖਸ਼ੋ ਅਸੀਸ, ਮਨ ਬਿਰਤੀਆਂ ਦੀ ਇਕਾਗਰਤਾ ਤੇ ਰਸਮਾਂ ਦੀ ਪਵਿੱਤਰਤਾ ਦੇ ਸੰਬੰਧ ਵਿੱਚ ਸਾਰੀ ਸੰਗਤ ਇੱਕ ਮਨ ਇੱਕ ਚਿੱਤ ਹੋ। ਜਪੋ ਜੀ ਸਤਿ।

ਹੁਕਮਦਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਦਰੋਂ ਘਰੋਂ ਰਹਿਮਤ ਹੋਈ ਬਖਸ਼ਿਸ਼ ਹੋਈ ਜੋ ਅੱਜ ਦਾ ਇਹ ਪਵਿੱਤਰ ਮੁੱਖ ਵਾਕ ਸਾਧ ਸੰਗਤ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਦੇ ਪਾਸੋਂ ਪਵਿੱਤਰ ਬਚਨ ਦੇ ਸਿਰਲੇਖ ਸਰਵਣ ਕੀਤੇ ਹਨ ਰਾਗ ਧਨਾਸਰੀ ਅੰਦਰ ਸ਼ੰਤ ਰੂਪ ਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੀ ਸਿਫਤੋ ਸਲਾਹ ਦੇ ਅੰਦਰ ਅਤੇ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਮਹਾਨ ਬਾਣੀਕਾਰ ਭਾਈ ਸਾਹਿਬ ਭਾਈ ਸੱਤਾ ਜੀ ਭਾਈ ਸਾਹਿਬ ਭਾਈ ਬਲਵੰਡ ਜੀ ਆਪਣੀ ਮੁਬਾਰਕ ਰਸਮਾਂ ਤੋਂ ਜੋ ਵਚਨ ਉਚਾਰਨ ਕੀਤੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ।

0: ਤੇ 90 ਤੇ ਸੁਭਾਈਮਾਨ ਹੈ। ਹਜ਼ੂਰ ਨੇ ਕਿਰਪਾ ਕੀਤੀ, ਧਨਾਸਰੀ ਰਾਗ ਸ਼ੰਤ ਰੂਪ ਵਿੱਚ ਉਚਾਰਨ ਕੀਤੇ ਹੋਏ ਇਸ ਪਵਿੱਤਰ ਬਚਨ ਨੂੰ ਪਹਿਲੇ ਘਰ ਸੁਰਤਾਲ ਦੇ ਅੰਦਰ ਗੁਰੂ ਕੇ ਕੀਰਤਨੀਆਂ ਨੂੰ ਇਸ ਪਵਿੱਤਰ ਬਚਨ ਨੂੰ ਗਾਇਨ ਕਰਨ ਦੀ ਹਦਾਇਤ ਕੀਤੀ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਰੱਬੀ ਬਾਣੀ ਦੇ ਅੰਦਰ ਸਾਧ ਸੰਗਤ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਪਵਿੱਤਰ ਧਰਤੀ ਤੇ ਪਾਵਨ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਸਰੋਵਰ ਦੇ ਕੰਢੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਦੀ ਸੰਪਾਦਨਾ ਕੀਤੀ। ਭਾਈ ਗੁਰਦਾਸ ਜੀ ਨੂੰ ਸਤਿਕਾਰਯੋਗ ਮੁੱਖ ਲਿਖਾਰੀ ਲਾ ਅੰਮ੍ਰਿਤਮਈ ਪਾਵਨ ਬਾਣੀ ਦੀ ਲਿਖਾਈ ਦੀ ਸੇਵਾ ਲਈ ਤੇ ਜਦੋਂ ਜਦੋਂ ਸਤਿਗੁਰੂ ਜੀ ਕਿਸੇ ਨਵੇਂ ਸਿਰਲੇਖ ਹੇਠ ਪਵਿੱਤਰ ਬਾਣੀ ਅੰਕਿਤ ਕਰਵਾਉਂਦੇ ਨੇ ਤੇ ਰੱਬੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਅੰਦਰੂਨੀ ਨਿਯਮਾਵਲੀ ਹੈ ਕਿ ਹਰੇਕ ਸਿਰਲੇਖ ਦੇ ਆਰੰਭ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਮੰਗਲ ਕੀਤਾ ਹੈ, ਕਿਧਰੇ ਸੰਪੂਰਨ ਬਹੁਤਾਤ ਸੰਖੇਪ ਮੰਗਲ। ਸੋ ਇੱਥੇ ਵੀ ਸਤਿਗੁਰੂ ਜੀ ਨੇ ਸੰਖੇਪ ਮੰਗਲ ਕੀਤਾ ਹੈ ਕਿ ਪਰਮਾਤਮਾ ਇੱਕ ਹੈ, ਇੱਕ ਹੋ ਕੇ ਵੀ ਉਹ ਅਦੁੱਤੀ ਹੈ, ਇੱਕ ਰਸ ਸਾਰੇ ਸੰਸਾਰ ਦੇ ਵਿੱਚ ਵਿਆਪਕ ਹੈ ਔਰ ਉਸ ਇੱਕ ਦੇ ਨਾਲ ਜਿਹੜੀ ਅਭੇਦਤਾ ਹੈ ਜੋ ਸਿੱਖੀ ਦਾ ਮੁੱਢਲਾ ਅਸੂਲ ਹੈ ਕਿ ਸਤਿਗੁਰੂ ਦੀ ਮਿਹਰ ਤੋਂ ਬਿਨਾਂ, ਸਤਿਗੁਰੂ ਜੀ ਦੀ ਰਹਿਮਤ ਤੋਂ ਬਿਨਾਂ ਉਸ ਇੱਕ ਦੇ ਨਾਲ ਅਭੇਦਤਾ ਨਹੀਂ ਹੋ ਸਕਦੀ ਹੈ।
1: ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ।
0: ਅੱਜ ਦਾ ਇਹ ਪਵਿੱਤਰ ਬਚਨ ਜਿਹਦੀ ਆਰੰਭਕ ਬੋਲ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ, ਆਖਰੀ ਅਰਥ ਕਿ ਹੇ ਭਾਈ ਪਰਮਾਤਮਾ ਰਹਿਮਤ ਕਰੇ ਤਾਂ ਹੀ ਨਾਮ ਧਿਆਇਆ ਜਾ ਸਕਦਾ, ਪਰਮਾਤਮਾ ਰਹਿਮਤ ਕਰੇ ਉਹਦੀ ਬਖਸ਼ਿਸ਼ ਦੇ ਨਾਲ ਹੀ ਉਹਦਾ ਨਾਮ ਜਪਿਆ ਜਾ ਸਕਦਾ ਹੈ। ਸਤਸੰਗਤ ਰੱਬੀ ਬਾਣੀ ਅੰਦਰ ਜਿਹੜਾ ਸਭ ਤੋਂ ਪ੍ਰਧਾਨ ਵਿਸ਼ਾ ਹੈ ਉਹ ਹੈ ਪਰਮਾਤਮਾ ਦਾ ਨਾਮ। ਇੱਕ ਓਅੰਕਾਰ ਤੋਂ ਲੈ ਕੇ ਸੰਪੂਰਨਤਾ ਤੱਕ ਕੋਈ ਐਸਾ ਉਪਦੇਸ਼ ਨਹੀਂ, ਕੋਈ ਐਸਾ ਬਚਨ ਨਹੀਂ ਜਿਸ ਬਚਨ ਦੇ ਅੰਦਰ ਸਾਨੂੰ ਜੀਵਨ ਨੂੰ ਸਫਲਾਉਣ ਵਾਸਤੇ ਰੱਬੀ ਬੰਦਗੀ, ਰੱਬੀ ਕੀਰਤੀ, ਰੱਬੀ ਸਿਫਤ ਸਲਾਹ ਦਾ ਉਪਦੇਸ਼ ਸਤਿਕਾਰਯੋਗ ਬਾਣੀਕਾਰਾਂ ਨੇ, ਸਤਿਗੁਰੂ ਸਾਹਿਬਾਨ ਨੇ ਨਾ ਕੀਤਾ ਹੋਵੇ। ਕਹਿਣ ਤੋਂ ਭਾਵ ਕਿ ਹਰੇਕ ਬਚਨ ਦੇ ਅੰਦਰ ਸਤਿਗੁਰੂ ਜੀ ਨੇ ਕਿਸੇ ਨਾ ਕਿਸੇ ਪੰਕਤੀ ਰਾਹੀਂ, ਕਿਸੇ ਨਾ ਕਿਸੇ ਪਵਿੱਤਰ ਬਚਨ ਦੇ ਰਾਹੀਂ ਸਾਨੂੰ ਰੱਬੀ ਬੰਦਗੀ ਵਿੱਚ ਜੁੜਨ ਦੀ ਤਾਗੀਦ, ਪ੍ਰੇਰਨਾ ਸਤਿਗੁਰੂ ਜੀ ਨੇ ਕੀਤੀ ਹੈ। ਕਾਰਨ ਕਿਉਂਕਿ ਸਾਨੂੰ ਮਨੁੱਖਾ ਦੇ ਤ੍ਰਿਪਤ ਦੇ ਮਾਲਕ ਨੇ ਬਖਸ਼ਿਸ਼ ਕੀਤੀ ਤੇ ਮਨੁੱਖਾ ਜੀਵਨ ਦਾ ਜਿਹੜਾ ਮੁੱਖ ਪ੍ਰਯੋਜਨ ਹੈ, ਮੁੱਖ ਮਨੋਰਥ ਹੈ ਉਹ ਕਰਤੇ ਦੀ ਯਾਦ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨਾ। ਬਾਰ ਬਾਰ ਸਤਿਗੁਰੂ ਜੀ ਸਾਨੂੰ ਇਸ ਪਾਸੇ ਪ੍ਰੇਰਨਾ ਕਰਦੇ ਨੇ। ਸਤਿਕਾਰਯੋਗ ਭਗਤ ਕਬੀਰ ਸਾਹਿਬ ਜੀ, ਉਹਨਾਂ ਦਾ ਪਵਿੱਤਰ ਉਪਦੇਸ਼ ਕਿ ਗੁਰ ਸੇਵਾ ਤੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ। ਤੇ ਕਿਧਰੇ ਜੀਵਨ ਦਾ ਮਨੋਰਥ ਭੁੱਲ ਨਾ ਜਾਈਏ, ਚੇਤੇ ਕਰਵਾਉਂਦੇ ਨੇ ਕਿ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਭਾਵ ਇਹ ਕਿ ਸਾਨੂੰ ਬਾਣੀ ਵਾਰ ਵਾਰ ਮਨੁੱਖਾ ਜੀਵਨ ਦੇ ਮੁੱਖ ਮਨੋਰਥ ਬਾਰੇ ਯਾਦ ਕਰਾਉਂਦੀ ਹੈ ਤੇ ਜਦੋਂ ਜਦੋਂ ਬਾਣੀ ਅੰਦਰ ਨਾਮ ਨੂੰ ਜਪਣ ਦੀ, ਨਾਮ ਵਿੱਚ ਜੁੜਨ ਦੀ ਸਤਿਗੁਰੂ ਜੀ ਪ੍ਰੇਰਨਾ ਕਰਦੇ ਨੇ ਤੇ ਕਿਸ ਤਰੀਕੇ ਨਾਲ, ਕਿਸ ਢੰਗ ਨਾਲ ਜਪਣਾ ਹੈ, ਸਤਿਗੁਰੂ ਜੀ ਨੇ ਬਾਦ ਲੀਲ ਅਨੇਕਾਂ ਬਚਨ ਇਸ ਪ੍ਰਥਾਏ ਵੀ ਬਖਸ਼ਿਸ਼ ਕੀਤੇ। ਕਿਉਂਕਿ ਸਿੱਖ ਹੋਣ ਦੇ ਨਾਤੇ ਜਿਹੜੀ ਸਿੱਖੀ ਮਰਿਆਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਦਿੱਤੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਹੁਕਮ ਹੀ ਇਹ ਕੀਤਾ ਵੀ ਐ ਸਿੱਖਾ ਅੰਮ੍ਰਿਤ ਵੇਲੇ ਉੱਠ, ਤੇਰੀ ਦਿਨ ਚਰਿਆ ਹੀ ਰੱਬ ਦੇ ਨਾਮ ਤੋਂ ਜਿਹੜੀ ਉਹ ਸ਼ੁਰੂ ਹੋਣੀ ਚਾਹੀਦੀ ਹੈ। ਗੜਿਕੀ ਵਾਰ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਸਲੋਕ ਸਾਡੇ ਸਾਰਿਆਂ ਦੇ ਧਿਆਨ ਵਿੱਚ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਪਰ ਜਦੋਂ ਬਾਣੀ ਅੰਦਰ ਇਹ ਪਵਿੱਤਰ ਬਚਨ ਦੇ ਅਸੀਂ ਦਰਸ਼ਨ ਕਰਦੇ ਹਾਂ ਤੇ ਅੰਮ੍ਰਿਤ ਵੇਲੇ ਉੱਠਣ ਲਈ ਰੱਬ ਰੱਬ ਜਪ

0: ਕਰਨ ਲਈ, ਸੇਵਾ ਲਈ, ਸਿਮਰਨ ਲਈ ਜਦੋਂ ਸਮੇਂ-ਸਮੇਂ ਤੇ ਪ੍ਰੇਰਿਆ ਜਾਂਦਾ ਨਾ ਸੰਗਤਾਂ ਨੂੰ, ਭਾਵਨਾ ਵਾਲੇ ਸਾਧ ਸੰਗਤ ਗੁਰੂ ਹੁਕਮ ਨੂੰ ਸਤ ਕਰਕੇ ਜੀਵਨ ਵਿੱਚ ਕਮਾਉਂਦੇ ਨੇ, ਪਰ ਕਈ ਵਾਰ ਅਸੀਂ ਜਦੋਂ ਇਸ ਰਾਹ ਦੇ ਉੱਤੇ ਤੁਰਨ ਲਈ ਤਿਆਰ ਨਾ ਹੋਈਏ ਤੇ ਆਪਣੇ ਵੱਲੋਂ ਇੱਕ ਉਜ਼ਰ ਪੇਸ਼ ਕਰਦੇ ਹਾਂ ਕਿ ਹਾਲੇ ਸਾਡੇ ਤੇ ਕਿਰਪਾ ਨਹੀਂ ਹੋਈ। ਜਦੋਂ ਕਿਰਪਾ ਹੋਏਗੀ ਉਦੋਂ ਪਰਮਾਤਮਾ ਆਪ ਹੀ ਜਪਾ ਲਏਗਾ। ਅੰਮ੍ਰਿਤ ਛਕਣ ਦੀ ਪ੍ਰੇਰਨਾ ਕੀਤੀ ਜਾਏ, ਬੇਨਤੀ ਕੀਤੀ ਜਾਏ, ਸਾਡੇ ਤੇ ਹਾਲੇ ਕਿਰਪਾ ਨਹੀਂ ਹੋਈ, ਜਦੋਂ ਕਿਰਪਾ ਹੋਈਗਾ, ਜਦੋਂ ਕਿਰਪਾ ਹੋਏਗੀ ਉਦੋਂ ਅੰਮ੍ਰਿਤ ਛਕ ਲਵਾਂਗੇ। ਸਤ ਸੰਗਤ ਕਿਰਪਾ ਦੇ ਦੋ ਪਹਿਲੂ ਨੇ। ਉਦਾਹਰਣ ਦੇ ਤੌਰ ਤੇ ਜਦੋਂ ਅਸੀਂ ਆਪਣੇ ਘਰਾਂ ਤੋਂ ਚੱਲ ਕੇ ਦੂਰ ਦੁਰਾਡੇ ਨਗਰਾਂ ਤੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰ ਘਰ ਦੇ ਦਰਸ਼ਨ ਪ੍ਰਸਨ ਕਰਨ ਵਾਸਤੇ ਆਏ ਹਾਂ ਤੇ ਪਹਿਲਾ ਉਦਮ ਸਾਨੂੰ ਇਹ ਕਰਨਾ ਪਿਆ ਵੀ ਅਸੀਂ ਆਪਣੇ ਘਰ ਤੋਂ ਉੱਠੇ, ਕੋਈ ਬੱਸ ਤੇ ਆਇਆ, ਕੋਈ ਟ੍ਰੇਨ ਤੇ ਆਇਆ, ਕੋਈ ਆਪਣੀ ਗੱਡੀ ਤੇ ਆਇਆ। ਪਹਿਲਾ ਉਦਮ ਯਤਨ ਸਾਨੂੰ ਕਰਨਾ ਪਿਆ ਵੀ ਅਸੀਂ ਉੱਠ ਕੇ ਆਪਣੀ ਗੱਡੀ ਦੇ ਵਿੱਚ ਬੈਠੇ ਤੇ ਗੱਡੀ ਚ ਸਵਾਰ ਹੋ ਕੇ ਫਿਰ ਸਾਨੂੰ ਜਿਹੜਾ ਸੀ ਸਾਨੂੰ ਮੰਜ਼ਿਲ ਤੱਕ ਜਿਹੜਾ ਸੀ ਉਹ ਡਰਾਈਵਰ ਲੈ ਕੇ ਆਇਆ। ਬੱਸ ਚ ਆਏ ਤੇ ਪਹਿਲਾ ਉਦਮ ਇਹ ਕੀਤਾ ਵੀ ਅਸੀਂ ਆਪਣੇ ਘਰ ਤੋਂ ਉੱਠ ਕੇ ਬੱਸ ਸਟੈਂਡ ਤੱਕ ਗਏ, ਬੱਸ ਚ ਸਵਾਰ ਹੋ ਗਏ ਤੇ ਅੱਗੇ ਹੁਣ ਜਿਹੜਾ ਸੀ ਅਸੀਂ ਆਪਣਾ ਆਪ ਸਮਰਪਿਤ ਕਰ ਦਿੱਤਾ ਵੀ ਹੁਣ ਬੱਸ ਦਾ ਡਰਾਈਵਰ ਜਿਹੜਾ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਜਾਏਗਾ। ਕੋਈ ਟ੍ਰੇਨ ਦੇ ਵਿੱਚ ਗੁਰਮੁਖ ਪਿਆਰਾ ਆਇਆ, ਘਰ ਤੋਂ ਚੱਲ ਕੇ ਸਟੇਸ਼ਨ ਤੱਕ ਜਾਣਾ ਇਹ ਉਸ ਗੁਰਮੁਖ ਪਿਆਰੇ ਦਾ ਉਦਮ ਹੈ। ਅੱਗੇ ਟ੍ਰੇਨ ਦੇ ਵਿੱਚ ਬੈਠਿਆ, ਟਿਕਟ ਲੈ ਲਈ ਤੇ ਹੁਣ ਟ੍ਰੇਨ ਨੇ ਜਿਹੜਾ ਹੈ ਉਸ ਪੜਾਅ ਤੋਂ ਉਹਦੀ ਮੰਜ਼ਿਲ ਤੱਕ ਉਹਨੂੰ ਲੈ ਕੇ ਜਾਣਾ ਹੈ। ਤੇ ਸਫ਼ਰ ਦੇ ਜਿਸ ਤਰ੍ਹਾਂ ਸਾਡੇ ਦੋ ਹਿੱਸੇ ਨੇ ਵੀ ਪਹਿਲਾ ਉਦਮ ਅਸੀਂ ਕਰਨਾ, ਅੱਗੇ ਜਿਹੜਾ ਜਦੋਂ ਅਸੀਂ ਆਪਣਾ ਆਪ ਸਮਰਪਿਤ ਕਰ ਦਿੰਦੇ ਹਾਂ ਤੇ ਜਿਹੜੇ ਸਾਧਨ ਰਾਹੀਂ ਆਪਣੀ ਮੰਜ਼ਿਲ ਤੇ ਪਹੁੰਚਦੇ ਹਾਂ ਉਹ ਸਾਧਨ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਠੀਕ ਇਸੇ ਤਰ੍ਹਾਂ ਸਾਧ ਸੰਗਤ ਜਦੋਂ ਅਸੀਂ ਅਧਿਆਤਮਕ ਮਾਰਗ ਦੇ ਅੰਦਰ ਉਹਦੀ ਬਖਸ਼ਿਸ਼ ਦਾ ਜ਼ਿਕਰ ਕਰਾਂਗੇ ਨਾ ਤੇ ਇਹ ਪਰਮਾਤਮਾ ਨੇ ਪਹਿਲੀ ਬਖਸ਼ਿਸ਼ ਤਾਂ ਸਾਡੇ ਤੇ ਕਰ ਦਿੱਤੀ ਹੈ ਵੀ ਸਾਨੂੰ ਇਹ ਪੰਜ ਭੂਤਕ ਸੋਹਣਾ ਜਿਹੜਾ ਸਰੀਰ ਮਾਲਕ ਨੇ ਦਿੱਤਾ ਹੈ, ਉਦਮ ਸਾਨੂੰ ਕਰਨਾ ਪੈਣਾ ਵੀ ਅੰਮ੍ਰਿਤ ਵੇਲੇ ਉੱਠਣਾ ਹੈ, ਇਸ਼ਨਾਨ ਪਾਨ ਕਰਨਾ ਹੈ, ਤਿਆਰ ਬਰ ਤਿਆਰ ਹੋ ਕੇ ਅਸੀਂ ਆਪਣੇ ਘਰ ਤੋਂ ਸਾਧਨ ਤੱਕ ਪਹੁੰਚਣਾ ਹੈ ਜਾਂ ਬੱਸ ਸਟੈਂਡ ਤੱਕ ਪਹੁੰਚਣਾ ਹੈ ਜਾਂ ਸਟੇਸ਼ਨ ਤੱਕ ਪਹੁੰਚਣਾ ਹੈ ਤੇ ਅੱਗੇ ਜਿਹੜਾ ਉਹ ਸਾਧਨ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਆਉਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਅਧਿਆਤਮਕ ਮਾਰਗ ਵਿੱਚ ਵੀ ਅਸੀਂ ਗੁਰੂ ਵਾਲੇ ਬਣਨਾ ਹੈ, ਗੁਰੂ ਦਾ ਪੱਲਾ ਫੜਨਾ ਹੈ, ਗੁਰੂ ਦਾ ਲੜ ਫੜਨਾ ਹੈ, ਅੰਮ੍ਰਿਤ ਛਕਣਾ ਹੈ, ਗੁਰੂ ਦੀ ਸਿੱਖੀ ਨੂੰ ਧਾਰਨ ਕਰਨਾ ਹੈ ਤੇ ਅੱਗੇ ਫਿਰ ਸਮਰਪਿਤ ਭਾਵਨਾ ਦੇ ਨਾਲ ਜਿਸ ਤਰ੍ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ ਨਾ ਜ਼ਿਕਰ ਕਿ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਇਸ ਸਮਰਪਿਤ ਭਾਵਨਾ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਵੀ ਪ੍ਰਮਾਤਮਾ ਹੁਣ ਆਪ ਹੀ ਰਹਿਮਤ ਕਰੋ, ਆਪ ਹੀ ਤੁਸੀਂ ਆਪਣਾ ਨਾਮ ਜਪਾਉਣਾ ਹੈ, ਭਾਵ ਕਿ ਜਦੋਂ ਪ੍ਰਮਾਤਮਾ ਰਹਿਮਤ ਕਰਦਾ ਤੇ ਫਿਰ ਆਪ ਹੀ ਆਪਣਾ ਨਾਮ ਜਪਾਉਂਦਾ ਹੈ।
1: ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ।
0: ਪਰਮਾਤਮਾ ਦੀ ਮਿਹਰ ਵਰਤਦੀ ਹੈ, ਪਰਮਾਤਮਾ ਦੀ ਬਖਸ਼ਿਸ਼ ਨਾਲ ਜੀਵਨ ਵਿੱਚ ਸਤਿਗੁਰੂ ਜੀ ਦੇ ਨਾਲ ਮਿਲਾਪ ਹੁੰਦਾ ਹੈ ਸਹਿਜ ਸੁਭਾਏ। ਸੁਭਾਵਕ ਹੀ ਗੁਰੂ ਦੇ ਨਾਲ ਜਦੋਂ ਮਿਲਾਪ ਹੁੰਦਾ ਹੈ ਤੇ ਗੁਰੂ ਨੂੰ ਮਿਲ ਕੇ ਸਿੱਖ ਫਿਰ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੇ ਗੁਣ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ। ਜਿੱਥੋਂ ਤੱਕ ਸਤ ਸੰਗਤ ਗੁਣ ਗਾਉਣ ਦਾ ਸਵਾਲ ਹੈ, ਆਰੰਭਕ ਬੇਨਤੀ ਕੀਤੀ ਵੀ ਸਾਨੂੰ ਜੀਵਨ ਮਿਲੇ ਹੀ ਇਸ ਵਾਸਤੇ ਹੈ। ਆਪ ਬੜੇ ਪਿਆਰ ਤੇ ਸਤਿਕਾਰ ਵਿੱਚ ਭੇਜੇ ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਸਲੋਕਾਂ ਦਾ ਪਾਠ ਸਰਵਣ ਕਰਦੇ ਹੋ, ਜਿਹਨੂੰ ਆਮ ਤੌਰ ਤੇ ਅਸੀਂ ਭੋਗ ਦੇ ਸਲੋਕ ਕਹਿ ਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦੇ ਹਾਂ ਤੇ ਗੁਣ ਗਾਉਣੇ ਸਾਡੇ ਜੀਵਨ ਲਈ ਕਿੰਨੇ ਜ਼ਰੂਰੀ ਨੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣੀ ਪਵਿੱਤਰ ਬਾਣੀ ਸਲੋਕਾਂ ਦੇ ਆਰੰਭਕ ਬਚਨ ਇਹੀ ਕੀਤੇ ਨੇ ਵੀ ਗੁਣ ਗੋਬਿੰਦ ਗਾਇਓ ਨਹੀਂ। ਜੇ ਗੁਣ ਨਹੀਂ ਗਾਏ ਤਾਂ ਹਜ਼ੂਰ ਕਹਿੰਦੇ ਫੈਸਲਾ ਹੈ ਵੀ ਜਨਮ ਅਕਾਰਥ ਕੀ, ਤੇਰਾ ਜਨਮ ਵਿਅਰਥ ਹੈ, ਭਾਵ ਸੰਸਾਰ ਤੇ ਆਉਣਾ ਵਿਅਰਥ ਹੈ। ਤੇ ਸਤਿਗੁਰੂ ਜੀ ਜੀਵਨ ਸਕਾਰਥਾ ਕਰਨ ਵਾਸਤੇ ਕਰਨਾ ਕੀ ਹੋਏਗਾ। ਨਾਲ ਸਤਿਗੁਰੂ ਜੀ ਨੇ ਇੱਕ ਜੁਗਤ ਦੱਸ ਦਿੱਤੀ ਵੀ ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਪਰਮਾਤਮਾ ਨੂੰ ਸਿਮਰ, ਦਾਤਾ ਜੀ ਕਿੱਦਾਂ ਸਿਮਰਨ ਹੈ, ਜੁਗਤ ਦੱਸ ਦਿੱਤੀ ਕਹਿੰਦੇ ਜਿਵੇਂ ਜਿਸ ਢੰਗ ਨਾਲ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਨਾ, ਸਿੱਖਾ ਤੂੰ ਸੁਰਤ ਕਰਕੇ ਉਸ ਮਾਲਕ ਨੂੰ ਏਦਾਂ ਚੇਤੇ ਕਰਨਾ, ਇਸ ਤਰ੍ਹਾਂ ਉਸ ਮਾਲਕ ਦੇ ਗੁਣ ਗਾਉਣੇ ਨੇ। ਕਹਿਣ ਤੋਂ ਭਾਵ ਕਿ ਗੁਣ ਗਾਉਣੇ, ਪਰਮਾਤਮਾ ਦੀ ਸਿਫਤਸਲਾਹ ਕਰਨੀ ਸਾਡੀ ਜ਼ਿੰਦਗੀ ਦਾ ਮੁੱਖ ਮਨੋਰਥ ਹੈ। ਤੇ ਜੇ ਸਾਧ ਸੰਗਤ ਕਿਧਰੇ ਨਾ ਕਿਧਰੇ ਅਸੀਂ ਗੁਣਾਂ ਤੋਂ ਪਿੱਛੇ ਹਟਦੇ ਹਾਂ, ਰੱਬੀ ਵਡਿਆਈਆਂ ਦੀ ਸਾਂਝ ਜੀਵਨ ਵਿੱਚ ਨਹੀਂ ਪਾਉਂਦੇ, ਤੇ ਕਿਧਰੇ ਨਾ ਕਿਧਰੇ ਸਤਿਗੁਰੂ ਦਾ ਇਹ ਪਵਿੱਤਰ ਬਚਨ ਸਾਡੇ ਤੇ ਢੁਕਦਾ ਵੀ ਗੁਣ ਗੋਬਿੰਦ ਗਾਇਓ ਨਹੀਂ ਜਨਮ

ਜ਼ਰੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਵੀ ਗੁਣ ਗਾਏ ਵਿਗਸੈ ਸਦਾ ਆਨੰਦਿਨ। ਪਰਮਾਤਮਾ ਦੇ ਗੁਣ ਗਾਉਣ ਦਾ ਸਾਡੇ ਆਤਮਿਕ ਜੀਵਨ ਨੂੰ ਲਾਹਾ ਕੀ ਹੈ, ਤੇ ਹਜ਼ੂਰ ਦਾ ਫੈਸਲਾ ਹੈ ਵੀ ਜਿੱਦਾਂ ਜਿੱਦਾਂ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਪਰਮਾਤਮਾ ਦੀ ਵਡਿਆਈ ਕਰਦੇ ਹਾਂ, ਪਰਮਾਤਮਾ ਦੀ ਸਿਫਤਸਲਾਹ ਕਰਦੇ ਹਾਂ, ਨਤੀਜਾ ਕੀ ਹੈ ਵੀ ਸਦੀਵੀ ਖੇੜਾ, ਆਤਮਿਕ ਖੇੜਾ ਸਾਡੇ ਜੀਵਨ ਨੂੰ ਬਖਸ਼ਿਸ਼ ਹੁੰਦਾ ਹੈ। ਗੁਣ ਗਾਏ ਵਿਗਸੈ, ਵਿਗਸੈ ਦਾ ਅਰਥ ਹੈ ਪ੍ਰਸੰਨ ਚਿੱਤ ਰਹਿਣਾ। ਜਾਣੀ ਕਿ ਜਿਹੜੀ ਬਖਸ਼ਿਸ਼ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ ਨਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਜਾਂ ਅਸੀਂ ਹਜ਼ੂਰ ਦੀ ਪਵਿੱਤਰ ਬਾਣੀ ਚੋਂ ਦਰਸ਼ਨ ਕਰਦੇ ਹਾਂ ਕਿ ਹਰ ਜਨ ਗੁਣ ਗਾਵਤ ਹੱਸਿਆ। ਪਰਮੇਸ਼ਰ ਦਾ ਸੇਵਕ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਜਿਹੜਾ ਸਦਾ ਪ੍ਰਸੰਨ ਚਿੱਤ ਰਹਿੰਦਾ, ਸਦਾ ਖੇੜੇ ਵਿੱਚ ਰਹਿੰਦਾ। ਹੁਣ ਸਾਧ ਸੰਗਤ ਜਿਹੜਾ ਪ੍ਰਸੰਨ ਹੋਣਾ ਹੈ ਨਾ, ਖੁਸ਼ ਹੋਣਾ, ਖੇੜੇ ਵਿੱਚ ਰਹਿਣਾ, ਆਨੰਦ ਵਿੱਚ ਰਹਿਣਾ, ਰੱਬੀ ਬਾਣੀ ਤਾਂ ਸਾਨੂੰ ਇਹ ਉਪਦੇਸ਼ ਕਰਦੀ ਹੈ ਵੀ ਪਰਮਾਤਮਾ ਦੀਆਂ ਸਿਫਤਾਂ ਕਰਦਿਆਂ ਪ੍ਰਸੰਨ ਚਿੱਤ ਰਹਿਣਾ। ਪਰ ਆਮ ਜ਼ਿੰਦਗੀ ਦੇ ਵਿੱਚ ਜਦੋਂ ਦੇਖਦੇ ਹਾਂ ਵੀ ਕਈ ਵਾਰੀ ਸਾਡੀ ਖੁਸ਼ੀ ਦਾ ਆਧਾਰ ਰੱਬੀ ਵਡਿਆਈਆਂ ਨਾ ਹੋ ਕੇ ਗੁਰੂ ਦਰਸਾਏ ਮਾਰਗ ਤੋਂ ਜਦੋਂ ਅਸੀਂ ਭਟਕ ਜਾਂਦੇ ਹਾਂ ਤੇ ਅਸੀਂ ਦੂਜੇ ਨੂੰ ਦੁਖੀ ਦੇਖ ਕੇ ਪ੍ਰਸੰਨ ਚਿੱਤ ਹੁੰਦੇ ਹਾਂ, ਕਿਸੇ ਦੀ ਡੁੱਬਦੀ ਬੇੜੀ ਨੂੰ ਦੇਖ ਕੇ ਉਹ ਸਾਨੂੰ ਖੁਸ਼ੀ ਹੁੰਦੀ ਹੈ। ਹਾਲਾਂਕਿ ਬਾਣੀ ਅੰਦਰ ਸਤਿਗੁਰੂ ਜੀ ਨੇ ਸਾਨੂੰ ਇਸ ਗੱਲ ਤੋਂ ਹੋੜਿਆ, ਕਦੀ ਕਿਸੇ ਵੀ ਦੁਖੀ ਨੂੰ ਦੇਖ ਕੇ ਜਾਂ ਕਿਸੇ ਦੀ ਡੁੱਬਦੀ ਬੇੜੀ ਨੂੰ ਦੇਖ ਕੇ ਮਜ਼ਾਕ ਨਹੀਂ ਉਡਾਉਣਾ, ਹੱਸਣਾ ਨਹੀਂ ਹੈ। ਕਹਿੰਦੇ ਹਜ਼ੂਰ ਦਾ ਪਵਿੱਤਰ ਬਚਨ ਹੈ, ਕਬੀਰ ਗਰਭ ਨਾ ਕੀਜੀਏ ਰੰਕ ਨਾ ਹੱਸੀਏ, ਕੋਏ ਅਜੋ ਸੁਣਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਐ ਪਿਆਰਿਆ, ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਉਡਾ। ਕਿਸੇ ਦੀ ਜ਼ਿੰਦਗੀ ਦੀ ਬੇੜੀ ਜੇ ਡੁੱਬ ਰਹੀ ਹੈ ਤੇ ਡੁੱਬਦੀ ਬੇੜੀ ਨੂੰ ਦੇਖ ਕੇ ਨਾ ਤੂੰ ਹੱਸ, ਬਲਕਿ ਇਸ ਗੱਲ ਨੂੰ ਧਿਆਨ ਵਿੱਚ ਰੱਖੀ ਵੀ ਤੇਰੀ ਆਪਣੀ ਜ਼ਿੰਦਗੀ ਦੀ ਬੇੜੀ ਵੀ ਹੱਲੇ ਇਸੇ ਸੰਸਾਰ ਭਾਵ ਸਾਗਰ ਵਿੱਚ ਹੈ, ਕੰਢੇ ਨਹੀਂ ਲੱਗੀ। ਉਸ ਮਾਲਕ ਦੇ ਪਤਾ ਨਹੀਂ ਅਗਲੀ ਕਿਹੜੀ ਖੇਡ ਵਰਤਾ ਦੇਣੀ ਹੈ, ਇਸ ਕਰਕੇ ਸਦਾ ਉਹਦੀ ਭੈ ਭਾਵਨੀ ਦੇ ਵਿੱਚ ਰਹਿਣਾ। ਸਤਿਗੁਰੂ ਸਾਨੂੰ ਉਪਦੇਸ਼ ਕਰਦੇ ਨੇ ਪ੍ਰਸੰਨ ਚਿੱਤ ਰਹਿਣਾ, ਉਹਦੇ ਗੁਣ ਗਾ ਕੇ। ਹਜ਼ੂਰ ਕਹਿੰਦੇ ਗੁਣ ਗਾਏ ਵਿਗਸੈ ਸਦਾ ਆਨੰਦਿਨ, ਜਾਂ ਆਪ ਸਾਚੇ ਭਾਵੇ। ਜਦੋਂ ਉਸ ਆਪ ਭਾਵ ਕੇ ਸਦੀਵੀ ਹੁੰਦੇ ਮਾਲਕ ਪਰਮਾਤਮਾ ਨੂੰ ਭਾਉਂਦਾ ਤੇ ਰੱਬੀ ਪਿਆਰੇ ਉਹਦੇ ਗੁਣ ਗਾ ਕੇ ਸਦੀਵੀ ਆਤਮਿਕ ਖੇੜੇ

ਵੀ ਆਨੰਦ ਆਤਮਕ ਖੇੜਾ ਸੇਵਕ ਦੇ ਜੀਵਨ ਵਿੱਚ ਆਉਂਦਾ ਤੇ ਇਹਦੇ ਨਾਲ ਨਾਲ ਹਜ਼ੂਰ ਕਹਿੰਦੇ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ। ਆਤਮਿਕ ਅਡੋਲਤਾ ਵਿੱਚ ਟਿਕ ਕੇ ਜਿਵੇਂ ਜਿਵੇਂ ਰੱਬੀ ਪਿਆਰਾ ਨਾਮ ਜਪਦਾ ਪਰਮਾਤਮਾ ਦੇ ਨਾਮ ਵਿੱਚ ਉਹਦੀ ਸੁਰਤ ਲੀਨ ਹੁੰਦੀ ਹੈ ਤੇ ਪਰਮਾਤਮਾ ਦੇ ਨਾਮ ਵਿੱਚ ਸੁਰਤ ਲੀਨ ਕਰਦਿਆਂ ਜੀਵਨ ਦੇ ਵਿੱਚੋਂ ਔਗਣ ਨੇ ਜਿਹੜੇ ਆਤਮਿਕ ਜੀਵਨ ਨੂੰ ਬਰਬਾਦ ਕਰਨ ਵਾਲੇ ਜਿਹੜੇ ਵਿਕਾਰ ਨੇ ਉਹਦੇ ਵਿੱਚ ਅਹੰਕਾਰ ਹੈ। ਹਜ਼ੂਰ ਕਹਿੰਦੇ ਹਉਮੈ ਤਜੈ ਮਾਇਆ, ਇਹਨਾਂ ਵਿਕਾਰਾਂ ਤੋਂ ਵੀ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ ਤਿਆਗ ਕਰਨਾ ਹੈ। ਠੀਕ ਉਸੇ ਤਰ੍ਹਾਂ ਸਾਧ ਸੰਗਤ, ਜਿੱਦਾਂ ਅਸੀਂ ਨਰੋਏ ਸਰੀਰ ਦੀ ਆਸ ਲੈ ਕੇ ਕਿਸੇ ਡਾਕਟਰ ਦੇ ਕੋਲ, ਕਿਸੇ ਵੈਦ ਦੇ ਕੋਲ, ਕਿਸੇ ਹਕੀਮ ਦੇ ਕੋਲ ਜਾਂਦੇ ਹਾਂ, ਕਿਸੇ ਨਾ ਕਿਸੇ ਰੋਗ ਤੋਂ ਪੀੜਿਤ ਹੋ ਕੇ ਜਦੋਂ ਵੈਦ ਦਾ ਸਹਾਰਾ ਲਿਆ ਜਾਂਦਾ ਤੇ ਸਿਆਣਾ ਵੈਦ ਸਾਡੇ ਰੋਗ ਦੀ ਪਹਿਚਾਣ ਕਰਕੇ ਸਤ ਸੰਗਤ ਸਾਨੂੰ ਦਵਾ ਦਾਰੂ ਵੀ ਦਿੰਦਾ ਤੇ ਨਾਲ ਕੁਛ ਹਦਾਇਤਾਂ ਕਰਦਾ ਵੀ ਇਹਨਾਂ ਚੀਜ਼ਾਂ ਦਾ ਆਪਣੀ ਜ਼ਿੰਦਗੀ ਚ ਪਰਹੇਜ਼ ਕਰਨਾ ਹੈ। ਦਵਾ ਦਾਰੂ ਵੀ ਜ਼ਰੂਰੀ ਹੈ, ਪਰਹੇਜ਼ ਵੀ ਜ਼ਰੂਰੀ ਹੈ। ਠੀਕ ਇਸੇ ਤਰ੍ਹਾਂ ਆਤਮਿਕ ਜੀਵਨ ਦੇ ਅੰਦਰ ਜੇ ਨਰੋਏ ਹੋਣਾ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਗੁਣ ਗਾਉਂਦਿਆਂ ਪ੍ਰਸੰਨ ਚਿੱਤ ਰਹਿਣਾ, ਆਨੰਦ ਵਿੱਚ ਰਹਿਣਾ, ਖੇੜੇ ਵਿੱਚ ਰਹਿਣਾ, ਉੱਥੇ ਇਹਨਾਂ ਔਗਣਾਂ ਦਾ ਜੀਵਨ ਦੇ ਵਿੱਚੋਂ ਤਿਆਗ ਵੀ ਕਰਨਾ ਹੈ ਤੇ ਇਹਨਾਂ ਔਗਣਾਂ ਦਾ ਜੀਵਨ ਵਿੱਚੋਂ ਤਿਆਗ ਕਰਦੇ ਹੋਏ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਤਮਿਕ ਅਡੋਲਤਾ ਵਿੱਚ ਟਿਕ

0: ਫਿਰ ਸਤਿਗੁਰੂ ਜੀ ਨੇ ਬੜੀ ਹਲੀਮੀ ਤੇ ਨਿਰਮਾਣਤਾ ਦੇ ਵਿੱਚ, ਕਿਉਂਕਿ ਇਸ ਗੱਲ ਨੂੰ ਵੀ ਆਪਣੀ ਪ੍ਰਾਪਤੀ ਨਹੀਂ ਸਮਝਣਾ ਵੀ ਮੈਂ ਜੀਵਨ ਦੇ ਵਿੱਚੋਂ ਔਗਣਾਂ ਤੇ ਬੁਰਿਆਈਆਂ ਤੋਂ ਦੂਰ ਰਹਿੰਦਾ ਤੇ ਜੀਵਨ ਵਿੱਚ ਦੈਵੀ ਗੁਣ ਸ਼ੁਭ ਗੁਣ ਮੈਂ ਧਾਰਨ ਕਰਦਾ। ਹਜ਼ੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਸਿਰਜਣਹਾਰ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈ ਹੈ। ਇਹ ਬਖਸ਼ਿਸ਼ ਵੀ ਉਹ ਪਰਮਾਤਮਾ ਆਪ ਹੀ ਤਰੁੱਟ ਕੇ ਜਿਹੜਾ ਕਰਦਾ ਹੈ, ਇਹ ਰਹਿਮਤ ਵੀ ਉਹ ਪਰਮਾਤਮਾ ਆਪ ਹੀ ਕਰਦਾ ਹੈ।
1: ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
0: ਉਹ ਪਰਮੇਸ਼ਰ ਜੀ ਜਦੋਂ ਆਪ ਰਹਿਮਤ ਕਰਦੇ ਨੇ ਤਾਂ ਹੀ ਉਹਦਾ ਨਾਮ ਧਿਆਇਆ ਜਾ ਸਕਦਾ ਹੈ, ਭਾਵ ਜਪਿਆ ਜਾ ਸਕਦਾ ਹੈ। ਕਹਿਣ ਤੋਂ ਭਾਵ ਸਾਧ ਸੰਗਤ ਸਿੱਖੀ ਦਾ ਜਿਹੜਾ ਮੂਲ ਸਿਧਾਂਤ ਹੈ ਕਿ ਸਿੱਖ ਨੇ ਕਿਸੇ ਵੀ ਉੱਚੇ ਤੋਂ ਉੱਚੇ ਮੁਕਾਮ ਨੂੰ ਪਾ ਕੇ ਵੀ ਹੰਕਾਰ ਨਹੀਂ ਕਰਨਾ, ਨਿਮਰਤਾ ਦੇ ਵਿੱਚ ਰਹਿਣਾ, ਹਲੀਮੀ ਦੇ ਵਿੱਚ ਰਹਿਣਾ ਔਰ ਹਰ ਉੱਚੇ ਮੁਕਾਮ ਤੇ ਪਹੁੰਚ ਕੇ ਅਧਿਆਤਮਿਕ ਜੀਵਨ ਅੰਦਰ ਕਿੱਡੀ ਵੀ ਉੱਚੀ ਸਾਨੂੰ ਪ੍ਰਾਪਤੀ ਕਿਉਂ ਨਾ ਹੋ ਜਾਏ, ਪਰ ਉਸ ਪ੍ਰਾਪਤੀ ਦਾ ਸਿਹਰਾ ਜਿਹੜਾ ਹੈ ਉਹ ਆਪਣੇ ਗੁਰੂ ਨੂੰ ਸਰਬ ਕਲਾ ਸਮਰੱਥ ਪਰਮੇਸ਼ਰ ਨੂੰ ਦੇਣਾ ਹੈ। ਇਹ ਸਾਨੂੰ ਪਵਿੱਤਰ ਬਾਣੀ ਦੇ ਵਿੱਚੋਂ ਹੀ ਸੇਧ ਮਿਲਦੀ ਹੈ। ਅਤਿ ਸਤਿਕਾਰਯੋਗ ਭਗਤ ਕਬੀਰ ਸਾਹਿਬ ਜੀ, ਜਦੋਂ ਭਗਤ ਕਬੀਰ ਸਾਹਿਬ ਜੀ ਰੱਬੀ ਬੰਦਗੀ ਦੇ ਮਾਰਗ ਦੇ ਉੱਤੇ ਚੱਲਦਿਆਂ ਕਿਰਤ ਦੇ ਨਾਲ ਕੀਰਤੀ ਕਰਦਿਆਂ ਆਤਮਕ ਅਵਸਥਾ ਉੱਚੀ ਹੋਈ ਨਾ, ਤੇ ਕਹਿਣ ਵਾਲਿਆਂ ਨੇ ਕਹਿ ਦਿੱਤਾ ਕਬੀਰ ਸਾਹਿਬ ਹੁਣ ਤਾਂ ਸਾਰੇ ਪਾਸੇ ਤੁਹਾਨੂੰ ਸੰਗਤਾਂ ਧੰਨ ਕਬੀਰ ਕਹਿੰਦੀਆਂ ਨੇ, ਤੁਸੀਂ ਆਪਣਾ ਜੀਵਨ ਸਫਲ ਕਰ ਲਿਆ। ਹਾਲਾਂਕਿ ਅਵਸਥਾ ਏਡੀ ਉੱਚੀ ਹੈ, ਭਾਈ ਗੁਰਦਾਸ ਕਹਿੰਦੇ ਰਾਮ ਕਬੀਰੈ ਭੇਦ ਨਾ ਭਾਈ, ਜਾਨੀ ਕਿ ਰੱਬ ਦੇ ਪਿਆਰਿਆਂ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ। ਜਿੱਥੇ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਪਰ ਇਸ ਬਖਸ਼ਿਸ਼ ਨੂੰ ਪਾ ਕੇ ਵੀ ਇਹ ਦਾਅਵਾ ਨਹੀਂ ਹੈ ਵੀ ਮੈਂ ਆਪਣੇ ਯਤਨਾਂ ਦੇ ਨਾਲ ਇਸ ਬਖਸ਼ਿਸ਼ ਤੱਕ ਪਹੁੰਚੇ ਹਾਂ। ਉਹਨਾਂ ਦੇ ਪਵਿੱਤਰ ਸਲੋਕਾਂ ਦੇ ਵਿੱਚ ਉਹ ਪਵਿੱਤਰ ਬਚਨ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਨਹੀਂ, ਕਬੀਰ ਨਾਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਸ ਹਰ ਕੀਆ ਸੋ ਭਇਓ ਕਬੀਰ ਕਬੀਰ। ਜੇ ਅੱਜ ਸਾਰੇ ਪਾਸੇ ਕਬੀਰ ਕਬੀਰ ਹੋ ਰਹੀ ਹੈ ਨਾ, ਤੇ ਇਹਦੇ ਵਿੱਚ ਮੇਰੀ ਆਪਣੀ ਸਿਆਣਪ, ਆਪਣੀ ਚਤੁਰਾਈ ਜਾਂ ਮੇਰੀ ਆਪਣੀ ਕੋਈ ਅਕਲ ਨਹੀਂ, ਪਤਾ ਨਹੀਂ ਪਰਮਾਤਮਾ ਨੇ ਕੀ ਖੇਡ ਵਰਤਾਈ ਹੈ, ਮੇਰਾ ਤਾਂ ਸਰੀਰ ਵੀ ਏਡੇ ਸਮਰੱਥ ਨਹੀਂ। ਹਕੀਕਤ ਇਹ ਹੈ ਸਾਧ ਸੰਗਤ ਅਧਿਆਤਮਕ ਮਾਰਗ ਦਾ ਜਿਹੜਾ ਪੰਧ ਹੀ ਹੈ ਉਹ ਰੱਬੀ ਬਖਸ਼ਿਸ਼ ਨੂੰ ਪਾ ਕੇ ਸਾਧ ਸੰਗਤ ਹਲੀਮੀ ਵਿੱਚ ਆ ਜਾਂਦਾ ਹੈ, ਨਿਮਰਤਾ ਵਿੱਚ ਆ ਜਾਂਦਾ ਹੈ। ਔਰ ਸਾਡੇ ਵਾਸਤੇ ਵੱਡੀ ਮਿਸਾਲ ਜਿਸ ਮਹਾਨ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨਾਂ ਨੂੰ ਅਸੀਂ ਵਿਚਾਰ ਰਹੇ ਹਾਂ। ਇਤਿਹਾਸ ਕਹਿੰਦਾ ਜਿੱਦਣ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਬਖਸ਼ਿਸ਼ ਹੋਈ ਨਾ, ਗੁਰਿਆਈ ਦੀ ਬਖਸ਼ਿਸ਼ ਤੀਜੇ ਗੁਰਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੀਤੀ ਤੇ ਤਖ਼ਤ ਦੇ ਸੁਭਾਏ ਮਨ ਕੀਤਾ ਤੇ ਹਜ਼ੂਰ ਗੁਰੂ ਅਮਰਦਾਸ ਨੇ ਬਚਨ ਕੀਤਾ, ਗੁਰੂ ਰਾਮਦਾਸ ਜੀਓ ਸੰਗਤਾਂ ਹੁਣ ਤੁਹਾਡੇ ਮੁਖਾਰਬਿੰਦ ਤੋਂ ਕੋਈ ਬਚਨ ਸਰਵਣ ਕਰਨਾ ਚਾਹੁੰਦੀਆਂ ਨੇ, ਤੁਸੀਂ ਸੰਗਤਾਂ ਦੇ ਨਾਲ ਕਿਸੇ ਬਚਨ ਦੀ ਸਾਂਝ ਪਾਓ। ਇਤਿਹਾਸ ਕਹਿੰਦਾ ਜਿਹੜਾ ਸਭ ਤੋਂ ਪਹਿਲਾ ਉਪਦੇਸ਼, ਪਹਿਲਾ ਬਚਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਉੱਥੇ ਕੀਤਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਨਮੁਖ ਨੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਸਨਮੁਖ ਦੇਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਦਾਤਾ ਜੀ ਮੇਰੇ ਸਤਿਗੁਰੂ ਜੀ ਜਿਹੜੀ ਮੇਰੀ ਹਾਲਤ ਸੀ ਉਹ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ, ਭਲੀ ਪ੍ਰਕਾਰ ਤੁਸੀਂ ਸਾਰਾ ਕੁਝ ਜਾਣਦੇ ਜੇ, ਕੱਲ ਕੀ ਸੀ ਤੇ ਅੱਜ ਕੀ ਹੈ। ਜਦੋਂ ਮੈਂ ਆਪਣੇ ਪਿਛੋਕੜ ਨੂੰ ਦੇਖਦਾ ਵੀ ਕਿੱਥੇ ਲਾਹੌਰ ਦੀ ਧਰਤੀ ਤੇ ਜਨਮ ਲਿਆ, ਲਾਹੌਰ ਦੀ ਧਰਤੀ, ਛੋਟੀ ਉਮਰੇ ਮਾਂ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ, ਲਾਹੌਰ ਦੀਆਂ ਗਲੀਆਂ ਦੇ ਵਿੱਚ ਮੈਂ ਕੱਖਾਂ ਵਾਂਗੂ ਰੁਲਦਾ ਫਿਰਦਾ ਸੀ ਤੇ ਅੱਜ ਗੁਰੂ ਨਾਨਕ ਦੇ ਦਰੋਂ ਘਰੋਂ ਏਡੀ ਵੱਡੀ ਬਖਸ਼ਿਸ਼ ਹੋਈ ਵੀ ਗੁਰੂ ਨਾਨਕ ਦੀ ਜੋਤ ਦੇ ਵਾਰਸ ਬਣਾ ਕੇ ਤੁਸੀਂ ਮੈਨੂੰ ਤਖ਼ਤ ਤੇ ਸਭਾਈਮਾਨ ਕੀਤਾ ਹੈ। ਤੇ ਮੈਂ ਇਹ ਸਮਝਦਾ ਵੀ ਇਹਦੇ ਵਿੱਚ ਵੀ ਮੇਰੀ ਕੋਈ ਆਪਣੀ ਪ੍ਰਾਪਤੀ ਨਹੀਂ, ਹਜ਼ੂਰ ਦਾ ਉਹ ਪਵਿੱਤਰ ਵਚਨ ਹੈ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾਂ ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੁੱਕੇ ਸਭ ਸੋਗ ਸੰਤਾਪੇ। ਕਹਿਣ ਤੋਂ ਭਾਵ ਸਾਧ ਸੰਗਤ ਕੇ ਜਿਹੜਾ ਅਧਿਆਤਮਕ ਮਾਰਗ ਦਾ ਪੰਧ ਹੀ ਹੈ ਉਹ ਵੱਡੀ ਪ੍ਰਾਪਤੀ ਜੀਵਨ ਵਿੱਚ ਹੋਵੇ, ਤੇ ਵੱਡੀ ਤੋਂ ਵੱਡੀ ਬਖਸ਼ਿਸ਼ ਨੂੰ ਪਾ ਕੇ ਵੀ ਉਸ ਬਖਸ਼ਿਸ਼ ਦਾ ਸਿਹਰਾ ਉਹ ਗੁਰੂ ਨੂੰ ਦਿੰਦਾ ਹੈ, ਉਹ ਅਕਾਲ ਪੁਰਖ ਨੂੰ ਦਿੰਦਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਮਾਲਕ ਆਪ ਮਿਹਰ ਕਰੇ ਤਾਂ ਹੀ ਉਹਦਾ ਨਾਮ ਜਪਿਆ ਜਾ ਸਕਦਾ ਹੈ।
1: ਅੰਦਰ ਸਾਚਾ ਦੇਹ ਪੂਰੇ ਸਤਿਗੁਰ ਜੀਉ,
0: ਉਹਦੀ ਬਖਸ਼ਿਸ਼ ਦਾ ਦੂਜਾ ਝਲਕਾਰਾ ਕਹਿੰਦੇ ਅੰਦਰ ਸਾਚਾ ਨੇਹ ਪੂਰੇ ਸਤਿਗੁਰ ਜੀਉ। ਕਹਿੰਦੇ ਜਦੋਂ ਉਹ ਪਰਮਾਤਮਾ ਰਹਿਮਤ ਕਰਦਾ ਤੇ ਅੰਦਰ ਜਿਹੜਾ ਹੈ ਨਾ ਇੱਕ ਸੱਚਾ ਪਿਆਰ ਪੈਦਾ ਹੁੰਦਾ ਹੈ, ਪੂਰੇ ਸਤਿਗੁਰਾਂ ਦੇ ਨਾਲ ਜਿਹੜਾ ਹੈ ਅੰਦਰ ਦਾ ਸੱਚਾ ਨੇਹ ਬਣਦਾ ਹੈ। ਅੰਦਰ ਸਾਚਾ ਨੇਹ ਪੂਰੇ ਸਤਿਗੁਰ ਜੀਉ, ਪੂਰੇ ਸਤਿਗੁਰੂ ਜੀ ਦੀ ਕਿਰਪਾ ਵਰਤਦੀ ਹੈ।
1: ਹਾਂ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ,
0: ਔਰ ਸੇਵਕ ਦੀ ਇਹ ਭਾਵਨਾ ਹੁੰਦੀ ਹੈ ਕਿ ਹੁਣ ਪੂਰੇ ਸਤਿਗੁਰੂ ਦੀ ਕਿਰਪਾ ਹੋਈ ਹੈ, ਅੰਦਰ ਦਾ ਲਗਾਓ ਸਦੀਵੀ ਹੁੰਦੇ ਮਾਲਕ ਪਰਮਾਤਮਾ ਦੇ ਨਾਲ ਬਣਿਆ। ਹਾਂ ਤਿਸ ਸੇਵੀ ਦਿਨ ਰਾਤ, ਦਿਨ ਰਾਤ ਭਾਵ ਕੇ ਅੱਠੇ ਪੈਰ ਹਰ ਵੇਲੇ ਹਰ ਘੜੀ ਮੈਂ ਉਸ ਮਾਲਕ ਨੂੰ ਸਿਮਰਦਾ ਹਾਂ ਤੇ ਮੇਰੇ ਅੰਦਰ ਦੀ ਭਾਵਨਾ ਮੈਂ ਕਦੇ ਨਾ ਵਿਸਰਿਆ ਜੀਉ, ਉਹ ਮਾਲਕ ਮੇਰੇ ਅੰਦਰੋਂ ਉਹਦੀ ਯਾਦ ਕਦੀ ਭੁੱਲਣੀ ਨਹੀਂ ਚਾਹੀਦੀ ਹੈ।
1: ਕਦੇ ਨਾ ਵਿਸਾਰੀ ਅਨ ਦਿਨ ਸੰਭਾਰੀ ਜਾ ਨਾਮ ਲਈ ਤਾਂ ਜੀਵਾਂ,
0: ਇਹ ਸੇਵਕ ਦੀ ਭਾਵਨਾ ਵੀ ਉਹ ਕਦੀ ਵੀ ਕਿਸੇ ਘੜੀ ਕਿਸੇ ਪਲ ਵੀ ਮਾਲਕ ਨੂੰ ਚੇਤੇ ਦੇ ਵਿੱਚੋਂ ਨਹੀਂ ਵਿਸਾਰਦਾ। ਹੋ ਕਦੇ ਨਾ ਵਿਸਾਰੀ ਅੰਦਨ ਸੰਭਾਰੀ, ਕਦੀ ਪਰਮਾਤਮਾ ਨੂੰ ਭੁਲਾਉਣਾ ਨਹੀਂ ਤੇ ਹਰ ਘੜੀ ਹਰ ਰੋਜ਼ ਹਰ ਪਲ ਪਰਮਾਤਮਾ ਨੂੰ ਚੇਤੇ ਕਰਨਾ। ਹਜ਼ੂਰ ਕਹਿੰਦੇ ਜਾਂ ਨਾਮ ਲਈ ਤਾਂ ਜੀਵਾਂ, ਸੇਵਕ ਦੀ ਇਹ ਭਾਵਨਾ ਹੁੰਦੀ ਹੈ ਕਿ ਮੈਂ ਤਾਂ ਆਤਮਕ ਤੌਰ ਤੇ ਜਿਉਂਦਾ ਹੀ ਤਾਂ ਹਾਂ ਜੇ ਉਸ ਪਰਮਾਤਮਾ ਦਾ ਨਾਮ ਲੈਂਦਾ। ਜਿਹੜੀ ਬਖਸ਼ਿਸ਼ ਦਾ ਜ਼ਿਕਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਨਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਜੇ ਮਾਲਕ ਮੈਂ ਤੇਰਾ ਨਾਮ ਲੈਂਦਾ ਤੇ ਮੈਂ ਸਮਝਦਾ ਆਤਮਕ ਤੌਰ ਤੇ ਜਿਉਂਦਾ ਹਾਂ ਤੇ ਜਦੋਂ ਜਦੋਂ ਤੇਰੀ ਯਾਦ ਕਿਧਰੇ ਵਿਸਰਦੀ ਭੁੱਲਦੀ ਹੈ, ਤੇਰਾ ਵਿਸਰ ਜਾਣਾ ਹੀ ਮੇਰੇ ਵਾਸਤੇ ਆਤਮਕ ਮੌਤ ਹੈ।
1: ਸ਼ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ।
0: ਫਿਰ ਜਿਵੇਂ ਜਿਵੇਂ ਗੁਰਮੁਖ ਪਿਆਰਾ ਅੰਮ੍ਰਿਤਮਈ ਪਵਿੱਤਰ ਬਚਨਾਂ ਦੇ ਨਾਲ ਸਾਂਝ ਪਾਉਂਦੇ ਆ, ਰੱਬ ਰੱਬ ਜਪਦਾ ਤੇ ਕੰਨਾਂ ਦੇ ਨਾਲ ਰੱਬ ਦੀ ਸਿਫਤ ਸਲਾਹ ਸੁਣਦਾ, ਕਿਉਂਕਿ ਸਾਧ ਸੰਗਤ ਜਿਹੜੇ ਆ ਪੰਜ ਭੂਤਕ ਸਰੀਰ ਦੇ ਨਾਲ ਮਾਲਕ ਨੇ ਸੋਹਣੇ ਅੰਗ ਲਾਏ ਨੇ ਜਿਹਦੇ ਵਿੱਚੋਂ ਅੰਮ੍ਰਿਤ ਵੇਲੇ ਆਪ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਰੋਜ਼ਾਨਾ ਹੀ ਇਹਨਾਂ ਸ਼ਰਵਣਾਂ ਦੇ ਪ੍ਰਥਾਏ ਗੁਰੂ ਅਮਰਦਾਸ ਜੀ ਦੇ ਪਵਿੱਤਰ ਬਚਨਾਂ ਨਾਲ ਸਾਂਝ ਪਾਉਂਦੇ ਹੋ ਕਿ ਸ਼ਰਵਣੋ ਮੇਰੇ ਹੋ ਸੱਚ ਹੈ ਸੁਣੋ ਨੋ ਪਠਾਏ, ਸੱਚ ਹੈ ਸੁਣੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਲਾਏ ਇਸ ਵਾਸਤੇ ਨੇ ਤਾਂ ਜੋ ਇਹਦੇ ਨਾਲ ਸੱਚ ਦੀ ਆਵਾਜ਼ ਸੱਚੇ ਦੀ ਸਿਫਤਸਲਾਹ ਸੁਣੀ ਜਾਏ ਤੇ ਸੁਣਨ ਦਾ ਲਾਹਾ ਕੀ। ਹਜ਼ੂਰ ਕਹਿੰਦੇ ਸ਼ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ, ਜਿਵੇਂ ਜਿਵੇਂ ਪਰਮਾਤਮਾ ਦੀ ਸਿਫਤਸਲਾਹ ਇਹਨਾਂ ਕੰਨਾਂ ਦੇ ਨਾਲ ਸੁਣੀ ਜਾਂਦੀ ਹੈ ਤਿਵੇਂ ਤਿਵੇਂ ਆਤਮਕ ਤ੍ਰਿਪਤੀ ਜੀਵਨ ਵਿੱਚ ਵਰਤਦੀ ਹੈ। ਗੁਰਮੁਖ ਅੰਮ੍ਰਿਤ ਪੀਵੈ ਤੇ ਗੁਰੂ ਦੇ ਰਾਹੀਂ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਜਲ ਪੀਂਦਿਆਂ ਮੈਂ ਆਤਮ

0: ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੱਡੀ ਬਖਸ਼ਿਸ਼ ਦਾ ਜ਼ਿਕਰ ਕੀਤਾ ਵੀ ਜਿਹਦੇ ਉੱਤੇ ਉਸ ਪਰਮਾਤਮਾ ਦੀ ਬਖਸ਼ਿਸ਼ ਹੋ ਜੇ, ਉਹਦੀ ਬਖਸ਼ਿਸ਼ ਹੈ। ਅਸੀਂ ਗੁਰੂ ਚਰਨਾਂ ਦੇ ਵਿੱਚ ਜੁੜਨ ਬੈਠਣ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਹੋਰ ਵੀ ਵੱਡੀ ਬਖਸ਼ਿਸ਼ ਹੈ ਜੇ ਕੋਈ ਗੁਰੂ ਦਰਸਾਏ ਮਾਰਗ ਦਾ ਪੰਧੀ ਬਣ ਕੇ ਖੰਡੇ ਬਾਟੇ ਦੀ ਪੌਲ ਦਾ ਧਾਰਨੀ ਅਤੇ ਗੁਰੂ ਵਾਲਾ ਬਣਿਆ ਹੋਇਆ ਹੈ, ਕਿਉਂਕਿ ਜੀਵਨ ਵਿੱਚ ਸਾਧ ਸੰਗਤ ਗੁਰੂ ਦਾ ਮਿਲਾਪ ਇਹ ਉਹਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਨਦਰ ਕਰੇ ਤਾਂ ਸਤਿਗੁਰ ਮੇਲੇ, ਜਦੋਂ ਪਰਮਾਤਮਾ ਨਦਰੇ ਕਰਮ ਕਰਦਾ ਜੀਵਨ ਵਿੱਚ ਗੁਰੂ ਦਾ ਮਿਲਾਪ ਹੁੰਦਾ। ਤੇ ਫਿਰ ਹਜ਼ੂਰ ਕਹਿੰਦੇ ਅਨਦਿਨ ਵਿਵੇਕ ਬੁੱਧ ਵਿਚਰੈ। ਅਨਦਿਨ ਦਾ ਅਰਥ ਹੈ ਹਰ ਰੋਜ਼ ਹਰ ਕਦਮ ਤੇ ਉਹ ਗੁਰਮੁਖ ਪਿਆਰਾ ਸਾਧ ਸੰਗਤ ਫਿਰ ਜਦੋਂ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਦਾ ਨਾ, ਉਹ ਵਿਵੇਕ ਬੁੱਧ ਦਾ ਧਾਰਨੀ ਹੋ ਕੇ ਵਿਚਰਦਾ ਹੈ। ਵਿਵੇਕ ਬੁੱਧ ਦਾ ਧਾਰਨੀ ਹੋਣ ਦਾ ਭਾਵ ਹੈ ਵੀ ਉਹਨੂੰ ਸਹੀ ਕੀ ਹੈ, ਗਲਤ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਇਹਦੀ ਪਹਿਚਾਣ ਹੋ ਜਾਂਦੀ ਹੈ। ਉਹ ਹਰ ਕਦਮ ਜਿਹੜਾ ਹੈ ਨਾ ਉਹ ਬੋਝ ਬੋਝ ਕੇ ਰੱਖਦਾ ਵੀ ਮੈਂ ਜੀਵਨ ਦੇ ਵਿੱਚ ਉਸ ਪਾਸੇ ਨਹੀਂ ਤੁਰਨਾ ਜਿੱਧਰੋਂ ਮੇਰੇ ਗੁਰੂ ਨੇ ਹੋੜਿਆ। ਇਹ ਜਿਹੜਾ ਮੈਂ ਕਰਮ ਕਰਨ ਜਾ ਰਿਹਾ ਇਹ ਮੇਰੇ ਜੀਵਨ ਵਾਸਤੇ ਲਾਹੇਵੰਦ ਹੈ ਜਾਂ ਨੁਕਸਾਨਦੇਹ ਹੈ, ਸਹੀ ਕੀ ਹੈ, ਗਲਤ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਇਹਦਾ ਨਿਰਣਾ ਕਰਨ ਦੀ ਸੋਝੀ ਜੀਵਨ ਵਿੱਚ ਆ ਜਾਣੀ ਇਹ ਉਹਦੀ ਬਖਸ਼ਿਸ਼ ਹੈ। ਤੇ ਸਾਧ ਸੰਗਤ ਇਸ ਬਖਸ਼ਿਸ਼ ਦਾ ਝਲਕਾਰਾ ਸਾਨੂੰ ਇਸੇ ਪਵਿੱਤਰ ਧਰਤੀ ਤੋਂ ਮਿਲਦਾ। ਜਿਵੇਂ ਆਉਣ ਵਾਲੇ ਦਿਹਾੜਿਆਂ ਅੰਦਰ ਜੁਗੋ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ। ਹਰ ਸਾਲ ਗੁਰੂ ਕਿਰਪਾ ਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਅਸਥਾਨਾਂ ਦੇ ਉੱਤੇ ਉਹ ਪਵਿੱਤਰ ਪ੍ਰਕਾਸ਼ ਪੁਰਬ ਮਨਾਏ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਨਾਲ ਜੁੜੇ ਕੋਈ ਕੁਝ ਇਤਿਹਾਸਕ ਪਲ ਨੇ ਜਿੱਥੇ ਵਿਵੇਕ ਬੁੱਧ ਦਾ ਜ਼ਿਕਰ ਇਤਿਹਾਸ ਨੇ ਕੀਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਸੰਪਾਦਨਾ ਦੀ ਲੋੜ ਕਿਉਂ ਪਈ। ਬਹੁਤ ਸਾਰੇ ਕਾਰਨਾਂ ਦੇ ਵਿੱਚੋਂ ਇਤਿਹਾਸ ਕਹਿੰਦਾ ਇੱਕ ਕਾਰਨ ਇਹ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਤਾ ਉਮਰ ਉਹਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਵਿਰੋਧ ਕੀਤਾ ਤੇ ਵਿਰੋਧ ਕਰਦਿਆਂ ਕਰਦਿਆਂ ਇੱਕ ਘੜੀ ਉਹਨਾਂ ਦੇ ਜੀਵਨ ਵਿੱਚ ਇੱਦਾਂ ਦੀ ਵੀ ਆਈ ਜਦੋਂ ਉਹਨਾਂ ਨੇ ਆਪਣੇ ਪੁੱਤਰ ਨੂੰ ਇਸ ਗੱਲ ਵਾਸਤੇ ਜਿਹੜਾ ਸੀ ਤਿਆਰ ਕੀਤਾ, ਪੁੱਤਰ ਦਾ ਨਾਮ ਮਿਹਰਵਾਨ, ਕਿ ਪੁੱਤਰ ਮਿਹਰਵਾਨ ਤੈਨੂੰ ਰੱਬ ਨੇ ਇੱਕ ਗੁਣ ਬਖਸ਼ਿਆ ਵੀ ਤੂੰ ਕਵਿਤਾ ਰਚ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਾਣੀ ਦੇ ਰਚਨਾਰੇ ਨੇ ਤੇ ਜੇ ਸਿਰਫ ਬਾਣੀ ਦੇ ਰਚਨਾਰੇ ਕਰਕੇ ਸੰਗਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਨਤਮਸਤਕ ਹੋ ਰਹੀਆਂ ਨੇ ਤੇ ਤੂੰ ਵੀ ਆਪਣੇ ਵੱਲੋਂ ਕਵਿਤਾਵਾਂ ਰਚ, ਉਹਦੇ ਥੱਲੇ ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਕੇ ਤੇ ਤਾਂ ਜੋ ਸੰਗਤ ਦੇ ਵਿੱਚ ਇਹ ਭੁਲੇਖਾ ਖੜਾ ਕੀਤਾ ਜਾਏ। ਇਤਿਹਾਸ ਕਹਿੰਦਾ ਮਿਹਰਵਾਨ ਨੇ ਕੁਝ ਕੀਤਾ ਆਪਣੇ ਪਿਤਾ ਦੇ ਕਹਿਣ ਤੇ। ਇਤਿਹਾਸ ਦੇ ਬੋਲ ਨੇ ਮਿਹਰਵਾਨ ਪੁੱਤਰ ਪ੍ਰੀਤੀ ਦਾ ਕਵੀਸ਼ਰੀ ਕਰੇ, ਹਿੰਦੀ ਸੰਸਕ੍ਰਿਤ ਫਾਰਸੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਵੀ ਬਾਣੀ ਬਹੁਤ ਬਣਾਈ ਅੰਤ ਭੋਗ ਨਾਨਕ ਕਾ ਪਾਈ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਇਹ ਗੱਲ ਧਿਆਨ ਵਿੱਚ ਆਈ ਤੇ ਸਾਧ ਸੰਗਤ ਬਾਣੀ ਦੀ ਸੰਪਾਦਨਾ ਦਾ ਇੱਕ ਕਾਰਨ ਇਹ ਵੀ ਬਣਿਆ ਜਦੋਂ ਉਹਨਾਂ ਨੇ ਹੁਕਮ ਕੀਤਾ ਸੀ ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੀ ਪਾਉਂਦੇ ਨੇ ਰਲਾ ਵਿੱਚ ਰਲਾ ਨਾ ਧਰੀਏ। ਹਾਲੇ ਤਾਂ ਕਹਿਣ ਲੱਗੇ ਪ੍ਰਤੱਖ ਰੂਪ ਵਿੱਚ ਅਸੀਂ ਮੌਜੂਦ ਹਾਂ ਤੇ ਬਾਣੀ ਦਾ ਪੋਥੀਆਂ ਰੂਪ ਵਿੱਚ ਖਜ਼ਾਨਾ ਸਾਡੇ ਕੋਲ ਹੈ ਤੇ ਮੀਣੇ ਰਲਾ ਪਾ ਰਹੇ ਨੇ, ਕਹਿੰਦੇ ਭਵਿੱਖ ਵਿੱਚ ਸੰਗਤਾਂ ਦੁਬਧਾ ਦਾ ਸ਼ਿਕਾਰ ਹੋਣਗੀਆਂ, ਇਸ ਕਰਕੇ ਸਾਰੀ ਬਾਣੀ ਨੂੰ ਜਿਹੜਾ ਹੈ ਸੱਚੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕੀਤਾ ਜਾਏ। ਉੱਦਮ ਕੀਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਾਵਨ ਅਸਥਾਨ ਗੁਰਦੁਆਰਾ ਰਾਮਸਰ ਸਰੋਵਰ ਦੇ ਕੰਢੇ ਤੇ ਜਦੋਂ ਭਾਈ ਗੁਰਦਾਸ ਜੀ ਨੂੰ ਪ੍ਰਮੁੱਖ ਲਿਖਾਰੀ ਲਾ ਕੇ ਸੇਵਾ ਲਈ, ਇਤਿਹਾਸ ਕਹਿੰਦਾ ਸੇਵਾ ਤੋਂ ਕੁਝ ਸਮੇਂ ਲਈ ਜਦੋਂ ਭਾਈ ਗੁਰਦਾਸ ਜੀ ਵਿਹਲੇ ਹੁੰਦੇ ਨੇ ਨਾ ਤੇ ਗੁਰਮੁਖ ਪਿਆਰੇ ਸੰਗਤਾਂ ਸਵਾਲ ਕਰਦੀਆਂ ਨੇ ਭਾਈ ਸਾਹਿਬ, ਕਹਿੰਦੇ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਤੁਸੀਂ ਅੰਮ੍ਰਿਤਮਈ ਪਾਵਨ ਬਾਣੀ ਦੀ ਲਿਖਾਈ ਦੀ ਸੇਵਾ ਕਰਦੇ ਜੇ ਤੇ ਤੁਸੀਂ ਇਹ ਨਿਰਣਾ ਕਿੱਦਾਂ ਕਰ ਲੈਂਦੇ ਜੇ ਵੀ ਇਹ ਸੱਚੀ ਬਾਣੀ ਹੈ ਤੇ ਇਹ ਕੱਚੀ ਬਾਣੀ ਹੈ, ਇਹ ਨਿਰਣਾ ਤੁਸੀਂ ਕਿੱਦਾਂ ਕਰ ਲੈਂਦੇ ਜੇ? ਤੇ ਭਾਈ ਗੁਰਦਾਸ ਜੀ ਨੇ ਉੱਥੇ ਫਿਰ ਗੁਰਮੁਖਾਂ ਨੂੰ ਸੰਗਤਾਂ ਨੂੰ ਜਵਾਬ ਦਿੱਤਾ ਸੀ ਪਿਆਰਿਓ, ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿੱਖ ਹਾਂ ਤੇ ਸਿੱਖ ਹੋਣ ਦੇ ਨਾਤੇ ਮੈਂ ਗੁਰੂ ਦੀ ਕਿਰਪਾ ਨਾਲ ਇੰਨੀ ਕੁ ਸੋਝੀ ਰੱਖਦਾ ਵੀ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ। ਉੱਥੇ ਫਿਰ ਉਹਨਾਂ ਨੇ ਇੱਕ ਉਦਾਹਰਣ ਦਿੱਤੀ, ਕਹਿੰਦੇ ਗੁਰੂ ਦੀ ਰਹਿਮਤ ਵਰਤੀ, ਮੇਰੇ ਕੋਲ ਸਤਿਗੁਰ ਨੇ ਵਿਵੇਕ ਬੁੱਧ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਉਸ ਵਿਵੇਕ ਬੁੱਧ ਦਾ ਸਹਾਰਾ ਲੈ ਕੇ ਮੈਂ ਸੱਚ ਤੇ ਝੂਠ ਦਾ ਜਿਹੜਾ ਨਿਤਾਰਾ ਕਰਦਾ ਵੀ ਸੱਚ ਕੀ ਹੈ, ਝੂਠ ਕੀ ਹੈ, ਸਹੀ ਕੀ ਹੈ, ਗਲਤ ਕੀ ਹੈ, ਕੱਚੀ ਕਿਹੜੀ ਹੈ ਤੇ ਸੱਚੀ ਕਿਹੜੀ ਹੈ। ਤੇ ਉਦਾਹਰਣ ਉਹਨਾਂ ਨੇ ਦਿੱਤੀ, ਕਹਿੰਦੇ ਕਿ ਦੇਖੋ ਅਸੀਂ ਗ੍ਰਿਸ਼ਤੀ ਜੀਵਨ ਵਾਲੇ ਪਰਿਵਾਰਾਂ ਵਾਲੇ ਹਾਂ ਤੇ ਪਰਿਵਾਰਾਂ ਦੇ ਵਿੱਚ ਕਹਿਣ ਲੱਗੇ ਗ੍ਰਿਸ਼ਤੀ ਜੋੜੇ ਨੂੰ ਕੰਤ ਤੇ ਸੁਹਾਗਣ ਦਾ ਨਾਮ ਦਿੱਤਾ ਜਾਂਦਾ ਹੈ। ਕਿਸੇ ਸੁਹਾਗਣ ਨੂੰ ਕਹਿੰਦੇ ਕੋਈ ਇਹ ਪੁੱਛੇ ਵੀ ਕਿਸੇ ਕਮਰੇ ਦੇ ਵਿੱਚ ਤੇਰੇ ਕੰਤ ਦੀ ਬੰਦ ਕਮਰਾ ਮੀਟਿੰਗ ਹੁੰਦੀ ਹੋਵੇ, ਬਾਹਰੋਂ ਕੋਈ ਦੋ ਚਾਰ ਪੁਰਸ਼ ਆਏ ਹੋਣ ਤੇਰੇ ਕੰਤ ਦੇ ਨਾਲ ਮੀਟਿੰਗ ਕਰਦੇ ਹੋਣ ਤੇ ਦਰਵਾਜ਼ਾ ਹੋਵੇ ਬੰਦ, ਦਰਵਾਜ਼ੇ ਦੇ ਕੋਲ ਖਿਲਾਰ ਕੇ ਐ ਭਾਗਾਂ ਵਾਲੀਏ ਤੈਨੂੰ ਪੁੱਛਿਆ ਜਾਏ ਵੀ ਅੰਦਰੋਂ ਜਿਹੜੀਆਂ ਚਾਰ ਪੰਜ ਆਵਾਜ਼ਾਂ ਆ ਰਹੀਆਂ ਨੇ ਇਹਦੇ ਵਿੱਚੋਂ ਤੇਰੇ ਕੰਤ ਦੀ ਆਵਾਜ਼ ਕਿਹੜੀ ਹੈ। ਤੇ ਕਹਿੰਦੇ ਜਿਹੜੀ ਸੁਹਾਗਣ ਚਾਰ ਪੰਜ ਆਵਾਜ਼ਾਂ ਦੇ ਵਿੱਚੋਂ ਇਹ ਨਹੀਂ ਪਹਿਚਾਣ ਸਕਦੀ ਵੀ ਮੇਰੇ ਕੰਤ ਦੀ ਆਵਾਜ਼ ਕਿਹੜੀ, ਉਹਨੂੰ ਸੁਹਾਗਣ ਕਹਾਉਣ ਦਾ ਕੋਈ ਹੱਕ ਨਹੀਂ ਹੈ। ਅਸਲ ਸੁਹਾਗਣ ਉਹ ਹੈ ਦੇਖੇ ਨਾ ਜਿਹੜੀ ਸੁਣ ਕੇ ਅੰਦਾਜ਼ਾ ਲਾ ਲੇ ਵੀ ਇਹ ਮੇਰੇ ਕੰਤ ਦੀ ਆਵਾਜ਼ ਹੈ। ਠੀਕ ਇਸੇ ਤਰ੍ਹਾਂ ਕਹਿਣ ਲੱਗੇ ਸਿੱਖ ਉਹ ਜਿਹੜਾ ਸ਼ਬਦ ਸੁਣ ਕੇ ਇਹ ਦੱਸਦੇ ਵੀ ਇਹ ਮੇਰੇ ਗੁਰੂ ਦੀ ਬਾਣੀ ਹੈ ਤੇ ਜਿਹੜੀ ਆਹ ਰਚਨਾ ਹੈ ਨਾ ਇਹ ਮੇਰੇ ਗੁਰੂ ਦੀ ਬਾਣੀ ਨਹੀਂ ਹੋ ਸਕਦੀ। ਕਹਿਣ ਲੱਗੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ। ਮੈਂ ਬੇਨਤੀ ਕਰ ਰਿਹਾ ਵੀ ਜਦੋਂ ਸਤਿਗੁਰੂ ਰਹਿਮਤ ਕਰਦੇ ਨੇ ਨਾ ਤੇ ਸਿੱਖ ਦੇ ਜੀਵਨ ਦੇ ਵਿੱਚ ਫਿਰ ਵਿਵੇਕ ਬੁੱਧ ਆ ਜਾਂਦੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਨਦਰ ਕਰੇ ਤਾਂ ਸਤਿਗੁਰ ਮੇਲੇ, ਉਹ ਅਕਾਲ ਪੁਰਖ ਮਿਹਰ ਕਰਦੇ, ਜੀਵਨ ਵਿੱਚ ਗੁਰੂ ਦਾ ਮਿਲਾਪ ਹੁੰਦਾ, ਆਨੰਦਨ ਵਿਵੇਕ ਬੁੱਧ ਵਿਚਰੈ, ਤੇ ਉਹ ਗੁਰਮੁਖ ਪਿਆਰਾ ਫਿਰ ਹਰ ਰੋਜ਼ ਵਿਵੇਕ ਬੁੱਧ ਦਾ ਧਾਰਨੀ ਹੋ ਕੇ ਸਮਾਜ ਦੇ ਵਿੱਚ ਵਿਚਰਦਾ ਹੈ।
1: ਅੰਦਰ ਸਾਚਾ ਨੇਹ ਪੂਰੇ ਸਤਿਗੁਰ,
0: ਪੂਰੇ ਸਤਿਗੁਰੂ ਨੇ ਰਹਿਮਤ ਕੀਤੀ ਹੈ ਤੇ ਮੇਰੇ ਅੰਦਰ ਉਸ ਸਦੀਵੀ ਹੋਣ ਦੇ ਮਾਲਕ ਦੇ ਪ੍ਰਤੀ ਲਗਾਓ ਲਗਾਇਆ ਹੈ।
1: ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ।
0: ਅਗਲੀ ਬਖਸ਼ਿਸ਼ ਦਾ ਜ਼ਿਕਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਤ ਸੰਗਤ ਕੀਤਾ ਹੈ, ਸਤ ਸੰਗਤ ਮਿਲੈ ਵੱਡ ਭਾਗ, ਵੱਡੇ ਭਾਗ ਹੋਣ ਤੇ ਸਤ ਸੰਗਤ ਨਸੀਬ ਹੁੰਦੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਹੀ ਪਵਿੱਤਰ ਉਚਾਰਨ ਕੀਤੇ ਵਚਨ ਆਪ ਸੰਗਤਾਂ ਦੀ ਰਸਨਾ ਤੇ ਚੜੇ ਹੋਏ ਬੋਲ ਨੇ ਕਿ ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜਦੋਂ ਵੱਡੇ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ, ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ, ਤੇ ਸੰਗਤ ਵਿੱਚੋਂ ਫਿਰ ਉਸ ਹਰ ਰਸ ਦੀ ਪ੍ਰਾਪਤੀ ਹੁੰਦੀ ਹੈ।
1: ਅਨ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ।
0: ਗੁਰੂ ਕਿਰਪਾ ਤੇ ਸਤ ਸੰਗਤ ਦੀ ਬਰਕਤ ਦੇ ਨਾਲ ਅਨ ਦਿਨ ਰਹਿ ਲਿਵ ਲਾਏ, ਹਰ ਰੋਜ਼ ਉਹ ਗੁਰਮੁਖ ਪਿਆਰੇ ਲਿਵਸ ਪਰਮਾਤਮਾ ਦੇ ਨਾਲ ਜੋੜ ਕੇ ਰੱਖਦੇ ਨੇ। ਸਹਿਜ ਸਮਾਵੇ ਜੀਓ, ਅਨ ਦਿਨ ਰਹਿ ਲਿਵ ਲਾਏ ਇਤ ਸਹਿਜ ਸਮਾਵੇ ਜੀਓ। ਹਜ਼ੂਰ ਕਹਿੰਦੇ ਵੀ ਹਰ ਰੋਜ਼ ਉਸ ਪਰਮਾਤਮਾ ਦੇ ਨਾਲ ਲਿਵ ਕਰਕੇ ਜੁੜਨਾ ਤਾਂ ਸਹਿਜ ਸਮਾਵੇ ਜੀਓ ਤੇ ਆਤਮਿਕ ਡੋਲਤਾ ਵਿੱਚ ਟਿਕ ਕੇ ਇਸ ਤਰ੍ਹਾਂ ਗੁਰਮੁਖ ਪਿਆਰੇ ਉਸ ਮਾਲਕ ਦੇ ਵਿੱਚ ਲੀਨ ਹੁੰਦੇ ਹਨ।
1: ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ।
0: ਆਤਮਿਕ ਅਡੋਲਤਾ ਵਿੱਚ ਟਿਕ ਕੇ ਜਿਹੜੇ ਗੁਰਮੁਖ ਪਿਆਰੇ ਸਹਿਜ ਸਮਾਵੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਹਦੇ ਵਿੱਚ ਲੀਨ ਹੋ ਜਾਂਦੇ ਨੇ ਤਾਂ ਹਰ ਮਨ ਭਾਵੇ ਤਾਂ ਉਸ ਪਰਮਾਤਮਾ ਦੇ ਮਨ ਨੂੰ ਭਾ ਜਾਂਦੇ ਨੇ, ਚੰਗੇ ਲੱਗਦੇ ਨੇ। ਸਹਿਜ ਸਮਾਵੇ ਤਾਂ ਹਰ ਮਨ ਭਾਵੇ, ਫਿਰ ਉਸ ਗੁਰਮੁਖ ਪਿਆਰੇ ਦੇ ਉੱਤੇ ਅਗਲੀ ਬਖਸ਼ਿਸ਼ ਵਰਤਦੀ ਹੈ, ਸਦਾ ਅਤੀਤ ਬੈਰਾਗੀ। ਉਹ ਮਾਇਆ ਦੇ ਮੋਹ ਤੋਂ ਸਦਾ ਅਤੀਤ ਨਿਰਲੇਪ ਰਹਿੰਦਾ, ਵਿਕਾਰਾਂ ਵਾਲੇ ਪਾਸੇ ਤੋਂ ਅਸ਼ੋਰ ਰਹਿੰਦਾ। ਜਿੱਥੋਂ ਤੱਕ ਅਤੀਤ ਜਾਂ ਬੈਰਾਗੀ ਹੋਣ ਦਾ ਸਵਾਲ ਹੈ ਨਾ, ਸਤ ਸੰਗਤ ਸਾਡੇ ਦੇਸ਼ ਦੇ ਅੰਦਰ ਇੱਕ ਵਰਗ ਹੈ ਜਿਹੜਾ ਕਹਿੰਦਾ ਵੀ ਇਹਨਾਂ ਵਿਕਾਰਾਂ ਤੋਂ ਉਪਰਾਮਤਾ ਵਾਸਤੇ ਜਿਹੜਾ ਹੈ ਘਰ ਪਰਿਵਾਰ ਜ਼ਿੰਮੇਵਾਰੀਆਂ ਪਰਿਵਾਰਕ ਸੰਸਾਰਕ ਜਿਹੜੀਆਂ ਛੱਡ ਦੇਣੀਆਂ ਚਾਹੀਦੀਆਂ ਨੇ। ਪਰਿਵਾਰ ਤੇ ਸਮਾਜ ਦੇ ਵਿੱਚ ਰਹਿੰਦਿਆਂ ਅਤੀਤ ਬੈਰਾਗੀ ਨਹੀਂ ਹੋਇਆ ਜਾ ਸਕਦਾ, ਪਰ ਗੁਰਮਤ ਦਾ ਫਲਸਫਾ ਇਹ ਹੈ ਸਤ ਸੰਗਤ ਜਿਹੜੇ ਲੋਕ ਇਸ ਸੋਚ ਦੇ ਧਾਰਨੀ ਹੋ ਕੇ ਆਪਣੇ ਘਰ ਪਰਿਵਾਰਾਂ ਤੋਂ ਦੂਰ ਚਲੇ ਗਏ ਉਹਨਾਂ ਸੰਬੰਧੀ ਕਬੀਰ ਸਾਹਿਬ ਦਾ ਨਿਰਣਾ ਹੈ ਵੀ ਗ੍ਰਹਿ ਤਜ ਬਨ ਕੰਡ ਜਾਈਐ ਚੁਣ ਖਾਈਐ ਕੰਧਾ ਅਜੋ ਬੇਕਾਰ ਨ ਛੋਡੀ ਪਾਪੀ ਮਨ ਮੰਦਾ। ਗੁਰਮਤਿ ਸਾਨੂੰ ਕਿਤੇ ਵੀ ਪਰਿਵਾਰ ਜਾਂ ਸੰਸਾਰ ਛੱਡਣ ਦਾ ਉਪਦੇਸ਼ ਨਹੀਂ ਕਰਦੀ, ਆਪਣੀਆਂ ਪਰਿਵਾਰਕ ਸੰਸਾਰਿਕ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ, ਬਲਕਿ ਪਰਿਵਾਰ ਤੇ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੀ ਜੁਗਤ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਦ੍ਰਿੜ ਕਰਵਾਈ ਨਾ ਵੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਾਵ ਸਾਗਰ ਤਰੀਏ ਨਾਨਕ ਨਾਮ ਵਖਾਣੇ, ਉਸ ਜੁਗਤ ਦਾ ਸਿੱਖ ਤਾਂ

0: मन भावै सदा अतीत बैरागी हलत पलत सोभा जग अंतर राम नाम लिव लागी।
1: जिस गुरमुख प्यारे दी मालक दी रहमत सदका उदे नाल लिव लग जांदी है। हजूर कहिंदे हलत पलत शोभा जागे अंतर उहनूं लोक परलोक दे विच इज्जत मिलदी है।
0: हरख सोग दोहा ते मुक्ता जो प्रभ करे सो भावै।
1: जिहदी लिव उहदे चरणां नाल जुड़ जाए साध संगत हरख सोग दोहा ते मुक्ता। दो पल हरेक मनुख की जिंदगी विच आउंदे ने, हरख भी सोग भी खुशी भी गमी भी वाधा भी घाटा भी नफा भी नुकसान भी। पर जेड़ा परमात्मा दे चरणा तो टुटिया होया है उहदी हालत नूं जदों हजूर ने बयान किया, हजूर कहिंदे जे हरख होवे ते साध संगत खुशी दे विच कीवा होके खुशी देण वाले नूं भुल जांदा है। कई वारी जिंदगी विच कोई सोग भाव के दुखदायक घटना वापर जाए ਤੇ ਉਹ ਇੰਨਾ ਕੁ ਕਹਿ ਲਓ ਵੀ ਹੀਣ ਭਾਵਨਾ ਵਿੱਚ ਚੱਲਿਆ ਜਾਂਦਾ ਹੈ, ਦੁੱਖ ਦੇ ਵਿੱਚ ਇੰਨਾ ਕੁ ਜਿਹੜਾ ਵਿਚਲਿਤ ਹੋ ਜਾਂਦਾ ਵੀ ਉਹਦਾ ਅੰਦਰ ਜਿਹੜਾ ਹੈ ਘਬਰਾ ਜਾਂਦਾ ਹੈ। ਗੁਰਮਤਿ ਕਹਿੰਦੀ ਹੈ ਵੀ ਨਾ ਖੁਸ਼ੀ ਦੇ ਵਿੱਚ ਖੀਵੇ ਹੋ ਕੇ ਉਹਨੂੰ ਭੁਲਾਉਣਾ ਹੈ ਤੇ ਨਾ ਦੁੱਖ ਦੇ ਵਿੱਚ ਜਿਹੜਾ ਘਬਰਾਉਣਾ ਹੈ। ਗੁਰਮੁਖ ਪਿਆਰਿਆਂ ਦਾ ਜੀਵਨ ਕੀ ਹੈ? ਜੀਵਨ ਵਿੱਚ ਖੁਸ਼ੀ ਆਵੇ ਇਹ ਵੀ ਉਹਦੇ ਭਾਣੇ ਵਿੱਚ ਹੈ, ਗਮੀ ਆ ਗਈ ਇਹ ਵੀ ਉਹਦੀ ਰਜ਼ਾ ਹੈ। ਉਹ ਹਰ ਕਰਤੇ ਦੀ ਰਜ਼ਾ ਨੂੰ ਪ੍ਰਵਾਨ ਕਰਦੇ ਨੇ। ਹਜ਼ੂਰ ਕਹਿੰਦੇ ਹਰਕ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ। ਉਹ ਗੁਰਮੁਖ ਪਿਆਰੇ ਪਰਮਾਤਮਾ ਦੇ ਕੀਤੇ ਹੋਏ ਨੂੰ ਸਤ ਕਰਕੇ ਪ੍ਰਵਾਨ ਕਰਦੇ ਹਨ।
0: ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ।
1: ਵੱਡੇ ਭਾਗਾਂ ਨਾਲ ਜਦੋਂ ਜੀਵਨ ਵਿੱਚ ਸਤ ਸੰਗਤ ਨਸੀਬ ਹੁੰਦੀ ਹੈ ਤਾਂ ਰੰਦਗੀ ਦਾ ਰਸ ਨਾਮ ਦਾ ਰਸ ਆਉਂਦਾ ਹੈ।
0: ਜੈ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ।
1: ਹੁਣ ਤਸਵੀਰ ਦਾ ਦੂਜਾ ਪੱਖ ਸਾਧ ਸੰਗਤ ਬਿਆਨ ਕੀਤਾ। ਪਹਿਲਾਂ ਸੀ ਵੀ ਜਿਹੜੇ ਮਾਲਕ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ, ਜਿਨ੍ਹਾਂ ਨੂੰ ਗੁਰੂ ਦੇ ਨਾਲ ਸੰਬੰਧ ਜੁੜਦਾ ਹੈ, ਜਿਨ੍ਹਾਂ ਨੂੰ ਸਤ ਸੰਗਤ ਨਸੀਬ ਹੁੰਦੀ ਹੈ। ਪਰ ਦੂਜੀ ਤਸਵੀਰ ਦਾ ਦੂਜਾ ਪੱਖ ਹੈ, ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ। ਜਿਹੜੇ ਇੱਕ ਪਰਮਾਤਮਾ ਦਾ ਪੱਲਾ ਛੱਡ ਕੇ ਉਹਦਾ ਲੜ ਛੱਡ ਕੇ ਜਿਨ੍ਹਾਂ ਦੀ ਸੁਰਤ ਕਿਸੇ ਹੋਰ ਪਾਸੇ ਜਾਂਦੀ ਹੈ, ਹਜ਼ੂਰ ਕਹਿੰਦੇ ਦੂਜੇ ਭਾਅ ਦੇ ਵਿੱਚ ਉਹ ਆਤਮਕ ਤੌਰ ਤੇ ਦੁਖੀ ਹੁੰਦੇ ਨੇ ਤੇ ਮਨ ਦੀ ਮਤ ਪਿੱਛੇ ਚੱਲਣ ਵਾਲਿਆਂ ਨੂੰ ਹਮੇਸ਼ਾ ਹੀ ਜਮ ਦੀ ਤੱਕ ਵਿੱਚ ਰਹਿੰਦੇ ਹਨ।
0: ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ।
1: ਇਸ ਰਾਹ ਦੇ ਉੱਤੇ ਤੁਰਨ ਵਾਲਿਆਂ ਦੀ ਕਦੀ ਵੀ ਹਾਏ ਹਾਏ ਬੰਦ ਨਹੀਂ ਹੁੰਦੀ। ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ। ਜਦੋਂ ਮਾਇਆ ਦਾ ਇਹ ਦੁੱਖ ਜਿਹਦੇ ਵਿੱਚ ਉਹ ਮੋਹ ਦੇ ਵਿੱਚ ਗਲਤਾਨ ਹੋ ਜਾਂਦੇ ਨੇ, ਉਹ ਦਿਨ ਰਾਤ ਹਾਏ ਹਾਏ ਕਰਦੇ ਨੇ। ਜਿਹਨੂੰ ਹਜ਼ੂਰ ਕਹਿੰਦੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਣ ਮਾਧਾਣੀਆਂ ਤਿਉ ਮੱਥੇ ਧਰਮ ਰਾਏ।
0: ਮਾਇਆ ਦੁੱਖ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ।
1: ਮਾਇਆ ਦੇ ਦੁੱਖ ਦੇ ਵਿੱਚ ਮੋਹਿਆ ਹੋਇਆ ਉਹ ਮਨਮੁਖ ਮਨੁੱਖ ਹਉਮੈ ਦਾ ਸ਼ਿਕਾਰ ਹੋ ਜਾਂਦਾ ਹੈ, ਭਾਵ ਉਹਦਾ ਕ੍ਰੋਧੀ ਸੁਭਾਅ ਹੋ ਜਾਂਦਾ ਹੈ। ਤੇ ਮੇਰੀ ਮੇਰੀ ਕਰਤ ਵਿਹਾਵੇ ਮੇਰੀ ਮੇਰੀ ਕਰਦਿਆਂ

0: ਗੁਰਮੁਖ ਦੇ ਜੀਵਨ ਦਾ ਉਹ ਪਹਿਲੂ ਹਜ਼ੂਰ ਨੇ ਬਿਆਨ ਕੀਤਾ ਵੀ ਜੋ ਪ੍ਰਮਾਤਮਾ ਦਿੰਦਾ ਦੇਤੀਆਂ ਹੋਈਆਂ ਦਾਤਾਂ ਨਾਲ ਇੰਨਾ ਕੁ ਜੁੜ ਜਾਂਦਾ ਵੀ ਦੇਣ ਵਾਲਾ ਨੂੰ ਭੁੱਲ ਜਾਂਦਾ। ਇਹ ਮਨਮੁਖ ਦੀ ਨਿਸ਼ਾਨੀ ਹੈ ਵੀ ਜਿਹਨੂੰ ਦਾਤ ਪਿਆਰੀ ਵਿਸਰਿਆ ਦਾ ਤਾਰਾ ਜੋ ਪ੍ਰਭ ਦੇ ਕਹਿੰਦੇ ਤਿਸ ਚੇਤੇ ਨਾਹੀਂ। ਦੇਣ ਵਾਲੇ ਨੂੰ ਚੇਤੇ ਨਹੀਂ ਕਰਦਾ ਤੇ ਇਸ ਤਰ੍ਹਾਂ ਅੰਤ ਗਿਆ ਪਛਤਾਵੇ ਜਦੋਂ ਜੀਵਨ ਭੋਗ ਕੇ ਜਾਂਦਾ ਉਹਦੇ ਪੱਲੇ ਕੇਵਲ ਪਛਤਾਵਾ ਪੈਂਦਾ ਹੈ।
1: ਬਿਨ ਨਾਵੈ ਕੋ ਸਾਥ ਨਾ ਚਾਲੈ ਪੁੱਤਰ ਕਲੱਤਰ ਮਾਇਆ ਧੋਹਿਆ।
0: ਜਿਹਨਾਂ ਨਾਲ ਜੁੜ ਕੇ ਉਸ ਪ੍ਰਮਾਤਮਾ ਨੂੰ ਭੁਲਾਇਆ ਹਜ਼ੂਰ ਕਹਿੰਦੇ ਬਿਨ ਨਾਵੈ ਕੋ ਸਾਥ ਨਾ ਚਾਲੈ। ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਅੰਤ ਵੇਲੇ ਉਹਦਾ ਕੋਈ ਸਹਾਈ ਨਹੀਂ ਹੁੰਦਾ। ਪੁੱਤਰ ਕਲੱਤਰ ਮਾਇਆ ਧੋਹਿਆ। ਇਹ ਜਿੰਨਾ ਵੀ ਪਦਾਰਥਾਂ ਦੇ ਨਾਲ ਜਿੰਨਾ ਵੀ ਚੀਜ਼ਾਂ ਨਾਲ ਜਿੰਨਾ ਵੀ ਪਰਿਵਾਰਕ ਮੋਹ ਦੇ ਵਿੱਚ ਗਲਤਾਨ ਹੋ ਕੇ ਮਾਲਕ ਨੂੰ ਭੁਲਾਇਆ ਕਹਿੰਦੇ ਉਹ ਛੱਡ ਖੜੋਤੇ ਖਿਣੇ ਮਾਹੇ ਜਿਨ ਸਿਓ ਲੱਗਾ ਹੇਤ ਵਾਲੀ ਅਵਸਥਾ ਵਾਪਰਦੀ ਹੈ।
1: ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ।
0: ਪਰਮਾਤਮਾ ਨੂੰ ਵਿਸਾਰ ਕੇ ਦੂਜੇ ਭਾਵ ਦੇ ਵਿੱਚ ਜੀਵ ਦੁਖੀ ਹੁੰਦਾ ਹੈ ਤੇ ਮਨ ਦੀ ਮਤ ਪਿੱਛੇ ਚੱਲਣ ਵਾਲਾ ਇਸ ਤਰ੍ਹਾਂ ਹਮੇਸ਼ਾ ਜਮਾਂ ਦੀ ਤੱਕ ਵਿੱਚ ਰਹਿੰਦਾ ਹੈ।
1: ਪਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਇਆ ਜੀਓ।
0: ਅਖੀਰ ਤੇ ਫਿਰ ਸਤਿਗੁਰੂ ਗੁਰੂ ਰਾਮਦਾਸ ਨੇ ਪੰਜਵੇਂ ਪਦੇ ਵਿੱਚ ਬਖਸ਼ਿਸ਼ ਕੀਤੀ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਇਆ ਜੀਓ। ਹੇ ਪ੍ਰਮਾਤਮਾ ਜਿਹਨੂੰ ਤੁਸੀਂ ਰਹਿਮਤ ਕਰਕੇ ਆਪਣੇ ਨਾਲ ਮਿਲਾ ਲੈਂਦੇ ਹੋ ਉਹਨਾਂ ਨੂੰ ਹੀ ਤੁਹਾਡਾ ਹੀ ਹਜ਼ੂਰੀ ਪ੍ਰਾਪਤ ਹੁੰਦੀ ਹੈ।
1: ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਓ।
0: ਉਹ ਗੁਰਮੁਖ ਪਿਆਰੇ ਹਮੇਸ਼ਾ ਹੀ ਆਪਣੇ ਹੱਥ ਜੋੜ ਕੇ ਸਦਾ ਰਹਿ ਕਰ ਜੋੜ ਤੁਹਾਡੀ ਰਜ਼ਾ ਵਿੱਚ ਰਹਿੰਦੇ ਨੇ ਤੇ ਜਿਹੜੇ ਤੁਹਾਡੀ ਰਜ਼ਾ ਵਿੱਚ ਰਹਿੰਦੇ ਨੇ ਮੇਰੇ ਮਾਲਕ ਉਹ ਆਪ ਜੀ ਨੂੰ ਚੰਗੇ ਲੱਗਦੇ ਨੇ। ਆਮ ਜਿਹਾ ਸਾਧ ਸੰਗਤ ਇੱਕ ਮੁਹਾਵਰਾ ਹੈ ਵੀ ਉਹ ਰਾਣੀ ਜਿਹੜੀ ਖਸਮ ਨੂੰ ਭਾਣੀ। ਭਾਵ ਇਹ ਕਿ ਰਾਣੀਆਂ ਤਾਂ ਬਹੁਤ ਲੇਕਿਨ ਜਿਹੜੀ ਰਾਜੇ ਦੇ ਹੁਕਮ ਵਿੱਚ ਚੱਲੇ ਬਸ ਉਹ ਰਾਜੇ ਨੂੰ ਚੰਗਾ ਲੱਗਦੀ ਹੈ। ਕਹਿਣ ਤੋਂ ਭਾਵ ਇਹ ਕਿ ਅਸੀਂ ਹੈ ਸਾਰੇ ਉਸੇ ਦੇ ਪੈਦਾ ਕੀਤੇ ਹੋਏ। ਇਸ ਜੱਗ ਮੈਂ ਪੁਰਖ ਏਕ ਹੈ ਔਰ ਸਗਲੀ ਨਾਰ ਸਵਾਈ। ਪਰ ਜਿਹੜੇ ਉਹਦੀ ਰਜ਼ਾ ਵਿੱਚ ਚੱਲਦੇ ਨੇ ਉਸ ਮਾਲਕ ਨੂੰ ਭਾ ਜਾਂਦੇ ਹਨ।
1: ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ।
0: ਜਿਨ੍ਹਾਂ ਨੂੰ ਆਪਣੇ ਮਨ ਵਿੱਚ ਪ੍ਰਮਾਤਮਾ ਪਿਆਰਾ ਲੱਗਦਾ ਹੈ ਸੱਚ ਇਹ ਹੈ ਕਿ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਉਹਦੇ ਹੁਕਮ ਵਿੱਚ ਸਮਾ ਜਾਂਦੇ ਨੇ ਤੇ ਹੁਕਮ ਨੂੰ ਮੰਨ ਕੇ ਉਹ ਆਤਮਿਕ ਆਨੰਦ ਨੂੰ ਮਾਣਦੇ ਹਨ।
1: ਅਨ ਦਿਨ ਜਪਤ ਰਹਿ ਦਿਨ ਰਾਤੀ ਸਹਿਜੇ ਨਾਮ ਧਿਆਇਆ।
0: ਗੁਰਮੁਖ ਪਿਆਰੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਨਾਮ ਜਪਦਿਆਂ ਦਿਨ ਰਾਤ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ।
1: ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ।
0: ਮਾਲਕ ਦੀ ਰਹਿਮਤ ਦੇ ਨਾਲ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਜਪਦਿਆਂ ਉਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ ਕਿਉਂਕਿ ਵਡਿਆਈ ਸਾਰੀ ਨਾਮ ਦੀ ਹੈ। ਜਿਹੜੇ ਭਾਵਨਾ ਵਾਲੇ ਨੇ ਜਿਹੜੇ ਸਮਰਪਿਤ ਭਾਵਨਾ ਨਾਲ ਜਦੋਂ ਇਹ ਪਵਿੱਤਰ ਬਚਨ ਆਉਂਦਾ ਨਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਤੇ ਜਿਨ੍ਹਾਂ ਦੇ ਅੰਦਰ ਦੀ ਭਾਵਨਾ ਹੁੰਦੀ ਹੈ ਵੀ ਜੇ ਅੱਜ ਜੈ ਜੈਕਾਰ ਹੋ ਰਹੀ ਹੈ ਪੁੱਛੋ ਵੀ ਇਹ ਜੈ ਜੈਕਾਰ ਤੁਹਾਡੀ। ਉਹ ਕਹਿੰਦੇ ਨਹੀਂ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਏ। ਇਹ ਸਾਡੀ ਨਹੀਂ ਇਹ ਉਸ ਨਾਮ ਦੀ ਵਡਿਆਈ ਹੈ। ਭਗਤ ਰਵਿਦਾਸ ਜੀ ਨੇ ਜਿਵੇਂ ਬਚਨ ਕੀਤੇ ਨਾ ਜਦੋਂ ਬਨਾਰਸ ਦੇ ਪਾਂਡੇ ਆ ਕੇ ਮੱਥਾ ਟੇਕਦੇ ਨੇ ਉਹ ਕਹਿੰਦੇ ਪ੍ਰਮਾਤਮਾ ਇਹ ਮੱਥੇ ਟੇਕ ਰਹੇ ਨੇ ਕੱਲ ਤੱਕ ਮੇਰੇ ਪਰਛਾਵੇਂ ਤੋਂ ਡਰਦੇ ਸੀ ਪਰ ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ। ਇਹ ਡੰਡੌਤ ਕਰ ਰਹੇ ਨੇ ਪਰ ਇਹ ਡੰਡੌਤ ਮੈਨੂੰ ਨਹੀਂ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ ਮੈਂ ਤਾਂ ਤੇਰੇ ਦਾਸਾਂ ਦਾ ਦਾਸ ਆਏ ਤੇਰੇ ਨਾਮ ਦੀ ਬਦੌਲਤ ਵਡਿਆਈ ਮਿਲ ਰਹੀ ਹੈ। ਹਜ਼ੂਰ ਕਹਿੰਦੇ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਉਸ ਗੁਰਮੁਖ ਨੂੰ ਮਨ ਦੇ ਅੰਦਰ ਪ੍ਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ।
1: ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਵੇ ਜੀਓ।
0: ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਸੇ ਬਚਨ ਨੂੰ ਦੁਹਰਾਇਆ ਕਰ ਕਿਰਪਾ ਲਿਓ ਮਿਲਾਏ ਹੇ ਅਕਾਲ ਪੁਰਖ ਪਰਮੇਸ਼ਰ ਜੀਓ। ਆਪ ਤੁਸੀਂ ਰਹਿਮਤ ਕਰਕੇ ਜਿਹਨੂੰ ਆਪਣੇ ਚਰਨਾਂ ਨਾਲ ਜੋੜ ਲੈਂਦੇ ਹੋ ਮਹਿਲ ਹਰ ਪਾਵੇ ਜੀਓ ਉਹਨਾਂ ਨੂੰ ਹੀ ਆਪ ਜੀ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ। ਜੋ ਅੱਜ ਦੇ ਪਵਿੱਤਰ ਮੁੱਖ ਵਾਕ ਦੇ ਅੰਦਰ ਸਾਧ ਸੰਗਤ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ उस पवित्र बचन नूं असीं संखेप रूप विच जिहड़ा है गुरु कृपा संगत दी असीस नाल सांझा कीता है। जिथे पवित्र बचन विचारे है उत्थे साध संगत नाल ही जो अज दा दिहाड़ा है सिख जगत अंदर इस दिहाड़े नूं भी उस महान शहीद नूं याद करदे आ चेते कीता जांदा है। जदों आप जी भली प्रकार जाणू हो के 90 व्यां दा दहाका चल रहा सी ते उस दौर दे विच ਇਹ ਪੰਜਾਬ ਦੀ ਧਰਤੀ ਜਿੱਥੇ ਮਿਥ ਕੇ ਸਿੱਖ ਨੌਜਵਾਨੀ ਦਾ ਜਿਹੜਾ ਕਹਿ ਲਓ ਵੀ ਕਤਲੇਆਮ ਕੀਤਾ ਜਾ ਰਿਹਾ ਸੀ, ਝੂਠੇ ਪੁਲਿਸ ਮੁਕਾਬਲਿਆਂ ਦੇ ਅੰਦਰ ਸਾਡੇ ਹਜ਼ਾਰਾਂ ਨੌਜਵਾਨ ਜਿਹੜੇ ਸੀਗੇ ਜਿਨ੍ਹਾਂ ਨੂੰ ਇਸ ਦੁਨੀ ਸੁਹਾਵੇ ਬਾਗ ਦੇ ਵਿੱਚੋਂ ਤੋੜ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ ਤੇ ਉਸ ਜ਼ੁਲਮ ਦੀ ਹਨੇਰੀ ਨੂੰ ਠੱਲ ਪਾਉਣ ਵਾਸਤੇ ਮਾਲਕ ਨੇ ਕਿਰਪਾ ਕੀਤੀ, ਸਿੱਖ ਨੌਜਵਾਨਾਂ ਦੇ ਵਿੱਚੋਂ ਉਦਮ ਬਖਸ਼ਿਆ ਤੇ ਜਿਨ੍ਹਾਂ ਨੇ ਆਪਾ ਵਾਰ ਕੇ ਇਸ ਜ਼ੁਲਮ ਦੀ ਹਨੇਰੀ ਨੂੰ ਰੋਕਿਆ। ਉਸ ਜ਼ੁਲਮ ਦੀ ਹਨੇਰੀ ਨੂੰ ਰੋਕਣ ਵਾਲੇ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ, ਉਸ ਮਹਾਨ ਸ਼ਹੀਦ ਨੂੰ ਵੀ ਸਾਡਾ ਕੋਟਨ ਕੋਟ ਪ੍ਰਣਾਮ। ਔਰ ਉਹਨਾਂ ਦੇ ਨਾਲ ਦੇ ਜਿੰਨੇ ਸਾਥੀ ਸਿੰਘ ਨੇ ਜਿਹੜੇ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਨੇ, ਜਿਨ੍ਹਾਂ ਦੀ ਰਿਹਾਈ ਤੇ ਜਿਨ੍ਹਾਂ ਦੇ ਬਾਹਰ ਆਉਣ ਦੇ ਲਈ ਸਤਿਗੁਰੂ ਜੀ ਦੇ ਚਰਨਾਂ ਚ ਪਿਛਲੇ ਦਿਹਾੜਿਆਂ ਸਮੁੱਚੇ ਸਿੱਖ ਜਗਤ ਨੇ ਅਰਦਾਸ ਕੀਤੀ, ਗੁਰੂ ਕਿਰਪਾ ਕਰੇ ਉਹਨਾਂ ਬੰਦੀ ਸਿੰਘਾਂ ਨੂੰ ਵੀ ਜਲਦੀ ਤੋਂ ਜਲਦੀ ਜਿਹੜੀ ਹੈ ਉਹ ਰਿਹਾਈ ਜਿਹੜੀ ਉਹ ਮਿਲਣੀ ਚਾਹੀਦੀ ਹੈ। ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਜਿਹੜਾ ਸਾਡਾ ਸਜਦਾ, ਗੁਰੂ ਕਿਰਪਾ ਸਦਕਾ ਸਾਧ ਸੰਗਤ ਜੋ ਇਸ ਪਵਿੱਤਰ ਅਸਥਾਨ ਤੇ ਲੜੀਵਾਰ ਗੁਰ ਸ਼ਬਦ ਵਿਚਾਰ ਦਾ ਪ੍ਰਵਾਹ ਜਾਰੀ ਹੈ, ਹੁਕਮ ਹੈ ਕਿ ਉਸ ਪਵਿੱਤਰ ਬਚਨ ਦੇ ਵਿੱਚੋਂ ਵੀ ਕੁਝ ਬਚਨਾਂ ਦੀ ਸਾਂਝ ਪਾਈ ਜਾਏ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਹੀ ਅੱਜ ਦਾ ਪਵਿੱਤਰ ਮੁੱਖ ਵਾਕ ਤੇ ਸਤ ਸੰਗਤ ਲੜੀਵਾਰ ਗੁਰ ਸ਼ਬਦ ਵਿਚਾਰ ਦੇ ਅਨੁਸਾਰ ਵੀ ਹਜ਼ੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਹੀ ਬਖਸ਼ਿਸ਼ ਹੋਈ ਹੈ।
1: ਤੁਖਾਰੀ ਮਹੱਲਾ ਚੌਥਾ
0: ਰਾਗ ਤੁਖਾਰੀ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਇਹ ਪਵਿੱਤਰ ਬਚਨ ਹੈ।
1: ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਭਇਆ।
0: ਸਤ ਸੰਗਤ ਇਸ ਪਵਿੱਤਰ ਬਚਨ ਦੇ ਜਦੋਂ ਆਪ ਜੀ ਦਰਸ਼ਨ ਕਰਦੇ ਜੇ ਤੇ ਇਸ ਪਵਿੱਤਰ ਬਚਨ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਤੀਜੇ ਗੁਰਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਅੱਖੀ ਡਿੱਠੇ ਹਾਲ ਨੂੰ ਬਿਆਨ ਕੀਤਾ। ਗੁਰਬਾਣੀ ਮੂਲ ਰੂਪ ਦੇ ਵਿੱਚ ਸਾਧ ਸੰਗਤ ਇਤਿਹਾਸ ਨਹੀਂ ਹੈ, ਗੁਰਬਾਣੀ ਦੇ ਅੰਦਰ ਅਧਿਆਤਮਵਾਦ ਦੀ ਸਾਰੀ ਗੱਲ ਕੀਤੀ ਗਈ ਹੈ, ਪਰ ਕਿਤੇ ਕਿਤੇ ਬਾਣੀ ਦੇ ਅੰਦਰ ਸਾਧ ਸੰਗਤ ਸਾਨੂੰ ਇਤਿਹਾਸਕ ਹਵਾਲੇ ਜਿਹੜੇ ਨੇ ਅੰਸ਼ ਮਾਤਰ ਮਿਲਦੇ ਨੇ, ਲੇਕਿਨ ਉਹਨਾਂ ਹਵਾਲਿਆਂ ਰਾਹੀਂ ਵੀ ਸਾਨੂੰ ਜੋੜਿਆ ਜਿਹੜਾ ਇੱਕ ਨਿਰੰਕਾਰ ਦੇ ਨਾਲ ਗਿਆ। ਉਦਾਹਰਣ ਦੇ ਤੌਰ ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਅਹਿਮਦਾਬਾਦ ਗਏ ਤੇ ਉਸ ਵੇਲੇ ਬਾਬਰ ਨੇ ਹਮਲਾ ਕੀਤਾ, ਉਸ ਹਮਲੇ ਦੇ ਦੌਰਾਨ ਸਤਿਗੁਰੂ ਜੀ ਅਹਿਮਦਾਬਾਦ ਮੌਜੂਦ ਨੇ ਤੇ ਅੱਖੀਂ ਡਿੱਠਾ ਹਾਲ ਬਾਬਰ ਬਾਣੀ ਵਾਲੇ ਚਾਰ ਸ਼ਬਦਾਂ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ। ਇਸੇ ਤਰ੍ਹਾਂ ਅਸੀਂ ਭਗਤ ਸਾਹਿਬਾਨਾਂ ਦੇ ਜੀਵਨ ਦੇ ਵਿੱਚੋਂ ਵੀ ਦੇਖਦੇ ਹਾਂ ਕਿ ਉਹਨਾਂ ਨੇ ਆਪਣੇ ਹੱਡੀ ਜੋ ਹੰਢਾਇਆ, ਆਪਣਾ ਜਾਤੀ ਤਜ਼ਰਬਾ ਵੀ ਬਾਣੀ ਰੂਪ ਵਿੱਚ ਆਪਣੇ ਜੀਵਨ ਦੀਆਂ ਅਮੋਲਕ ਜਿਹੜੀਆਂ ਘਟਨਾਵਾਂ ਨੇ, ਘਟਨਾ ਕ੍ਰਮ ਨੇ, ਉਹਨਾਂ ਨੂੰ ਅੰਸ਼ ਮਾਤਰ ਬਾਣੀ ਦੇ ਅੰਦਰ ਦਰਜ ਕੀਤਾ ਹੈ। ਇਸੇ ਤਰ੍ਹਾਂ ਅੱਜ ਦਾ ਇਹ ਜਿਹੜਾ ਪਵਿੱਤਰ ਉਪਦੇਸ਼ ਹੈ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਉਹਨਾਂ ਪਲਾਂ ਨੂੰ ਇੱਥੇ ਬਿਆਨ ਕੀਤਾ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਿਆਈ ਦੇ ਤਖ਼ਤ ਤੇ ਬਿਰਾਜਮਾਨ ਹੋਣ ਉਪਰੰਤ ਸਤ ਸੰਗਤ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਤੇ ਵੱਖ ਵੱਖ ਸਨਾਤਨ ਮਤ ਦੇ ਨਾਲ ਸੰਬੰਧਿਤ ਤੀਰਥ ਅਸਥਾਨਾਂ ਦੇ ਉੱਤੇ ਗਏ, ਭੁੱਲੀ ਭਟਕੀ ਲੋਕਾਈ ਜਿਹੜੀ ਕੁਰਾਹੇ ਪਈ ਹੋਈ ਸੀ ਉਹਨੂੰ ਸੱਚ ਦਾ ਉਪਦੇਸ਼ ਦੇਣ ਵਾਸਤੇ। ਉਹਦੇ ਪਿੱਛੇ ਕਿਉਂਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੰਤਵ ਤੀਰਥ ਅਸਥਾਨਾਂ ਤੇ ਜਾਣ ਦਾ ਕੀ ਹੈ, ਤੀਰਥ ਅਸਥਾਨਾਂ ਤੇ ਆਮ ਲੋਕਾਈ ਦੇ ਜਾਣ ਦਾ ਮੰਤਵ ਸੀ ਵੀ ਤੀਰਥ ਇਸ਼ਨਾਨ ਨਾਲ ਮਨ ਦੀ ਮੈਲ ਉਤਰਦੀ ਹੈ, ਯਾਨੀ ਕਿ ਸਾਡੇ ਕੀਤੇ ਹੋਏ ਪਾਪ ਧੁੱਪਦੇ ਨੇ। ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਆਪਣਾ ਜਾਤੀ ਤਜਰਬਾ ਸੀ, 19 ਵਾਰ ਜ਼ਿੰਦਗੀ ਚ ਉਹਨਾਂ ਨੇ ਗੰਗਾ ਇਸ਼ਨਾਨ ਵਾਸਤੇ ਗਏ, ਮਨ ਦੀ ਭਟਕਣਾ ਮੁੱਕੀ ਨਾ, ਅੰਦਰ ਦੀ ਭਟਕਣਾ ਬਰਕਰਾਰ ਰਹੀ, ਪਰ ਜਦੋਂ ਗੁਰੂ ਦੀ ਕਿਰਪਾ ਵਰਤੀ, ਗੁਰ ਸ਼ਬਦ ਸਰਵਣ ਕੀਤਾ, ਗੁਰੂ ਅੰਗਦ ਸਾਹਿਬ ਦੇ ਚਰਨ ਪਰਸੇ, ਸਿੱਖੀ ਕਮਾਈ ਤੇ ਵੱਡੀ ਬਖਸ਼ਿਸ਼ ਉਹਨਾਂ ਨੂੰ ਮਿਲੀ, ਫਿਰ ਉਹਨਾਂ ਨੇ ਆਪਣਾ ਜਾਤੀ ਤਜਰਬਾ ਜਿਹੜਾ ਸੀ ਨਾ ਲੋਕਾਈ ਨਾਲ ਸਾਂਝਾ ਕਰਨ ਵਾਸਤੇ ਉਹਨਾਂ ਤੀਰਥ ਸਥਾਨਾਂ ਤੇ ਜਾ ਕੇ ਲੋਕਾਂ ਨੂੰ ਸੱਚ ਦਾ ਸੁਨੇਹਾ ਦਿੱਤਾ, ਉਹ ਭੁੱਲਿਓ ਤੁਸੀਂ ਭੁੱਲੇ ਹੋਏ ਜੇ ਤੁਹਾਡੀ ਤਰ੍ਹਾਂ। ਮੈਂ ਵੀ 19 ਵਾਰ ਹਰਿਦੁਆਰ ਗੰਗਾ ਦੀ ਯਾਤਰਾ ਤੇ ਗਿਆ, ਗੰਗਾ ਇਸ਼ਨਾਨ ਤੇ ਗਿਆ, ਪਰ ਆਤਮਿਕ ਭਟਕਣਾ ਮੁੱਕੀ ਨਹੀਂ ਸੀ। ਜੇ ਤੁਸੀਂ ਚਾਹੁੰਦੇ ਹੋ ਵੀ ਆਤਮਿਕ ਟਿਕਾ ਮਿਲੇ ਜਿਹੜੇ ਰਾਹ ਦੇ ਉੱਤੇ ਮੈਂ ਤੁਰਿਆ, ਤੁਸੀਂ ਵੀ ਗੁਰੂ ਦੇ ਲੜ ਲੱਗੋ। ਗੁਰੂ ਦੇ ਲੜ ਲੱਗ ਕੇ ਹੀ ਤੁਹਾਡੀ ਆਤਮਿਕ ਭਟਕਣਾ ਖਤਮ ਹੋ ਸਕਦੀ ਹੈ। ਸੋ ਉਹ ਇੱਕ ਜੀਵਨ ਦੇ ਅੰਦਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਪਲ, ਜਿਨ੍ਹਾਂ ਸੰਬੰਧੀ ਇਤਿਹਾਸ ਕਹਿੰਦਾ ਵੀ 1553 ਜਨਵਰੀ ਦਾ ਮਹੀਨਾ ਜਦੋਂ ਸਤਿਗੁਰੂ ਜੀ ਇਸ ਤਰ੍ਹਾਂ ਵੱਖ ਵੱਖ ਧਾਰਮਿਕ ਅਸਥਾਨਾਂ ਦੇ ਉੱਤੇ ਗਏ ਨੇ ਤੇ ਆਰੰਭਕ ਬੋਲ ਗੁਰੂ ਰਾਮਦਾਸ ਜੀ ਨੇ ਦਰਜ ਕੀਤੇ ਹਨ। ਨਾਵਣ ਪੁਰਬ ਅਪੀਚ ਗੁਰ ਸਤਿਗੁਰ ਦਰਸ਼ ਭਇਆ। ਜਿਹੜੇ ਸਨਾਤਨ ਮਤ ਵਿੱਚ ਸਾਧ ਸੰਗਤ ਵੱਖ ਵੱਖ ਦਿਨ ਦਿਹਾੜੇ ਨਿਯਤ ਕੀਤੇ ਗਏ ਵੀ ਇਹਨਾਂ ਦਿਨ ਦਿਹਾੜਿਆਂ ਦੇ ਉੱਤੇ ਅਸਥਾਨਾਂ ਦੇ ਉੱਤੇ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ, ਉਹਦੇ ਵਿੱਚੋਂ ਇੱਕ ਦਿਹਾੜਾ ਹੈ ਸੂਰਜ ਗ੍ਰਹਿਣ ਦਾ, ਜਿਹੜਾ ਕਿ ਅਪੀਚ ਨਛੱਤਰ ਜਦੋਂ ਮੱਸਿਆ ਤੇ ਏਕਮ ਦਾ ਮੇਲ ਹੁੰਦਾ ਹੈ ਸੂਰਜ ਗ੍ਰਹਿਣ ਹੋਵੇ। ਉਹ ਕਹਿੰਦੇ ਵੀ ਇਸ ਦਿਨ ਤੇ ਸੂਰਜ ਗ੍ਰਹਿਣ ਦੇ ਮੌਕੇ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਲੇਕਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸਿੱਖ ਗੁਰੂ ਦਾ ਦਰਸ਼ਨ ਕਰ ਲਏ ਨਾ, ਗੁਰੂ ਦਾ ਦਰਸ਼ਨ ਕਰ ਲੈਣਾ ਹੀ ਸਿੱਖ ਵਾਸਤੇ ਅਪੀਚ ਨਛੱਤਰ ਦੇ ਅੰਦਰ ਇਸ਼ਨਾਨ ਕਰਨਾ ਹੈ। ਸਿੱਖ ਬਾਹਰੀ ਤੌਰ ਤੇ ਇਹਨਾਂ ਤੀਰਥਾਂ ਤੇ ਇਸ਼ਨਾਨ ਨੂੰ ਕੋਈ ਮਹੱਤਵ ਨਹੀਂ ਦਿੰਦਾ। ਸਿੱਖ ਦਾ ਤੀਰਥ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹੋ ਨਾਮ ਹਰ ਕਾ ਸਦਾ ਜਾਚੋ ਦਿਓ ਪ੍ਰਭ ਧਰਨੀ ਤਰਾ। ਹਜ਼ੂਰ ਕਹਿੰਦੇ ਗੁਰੂ ਦਾ ਦਰਸ਼ਨ ਕਰ ਲੈਣਾ ਹੀ ਸਿੱਖ ਵਾਸਤੇ ਅਪੀਚ ਨਛੱਤਰ ਸੂਰਜ ਗ੍ਰਹਿਣ ਦੇ ਮੌਕੇ ਇਸ਼ਨਾਨ ਕਰਨ ਦੇ ਤੁਲ ਹੈ।
1: ਗੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ।
0: ਗੁਰੂ ਦੇ ਦਰਸ਼ਨਾਂ ਚੋਂ ਬਰਕਤ ਵਰਤਦੀ ਹੈ ਵੀ ਜੀਵਨ ਵਿੱਚੋਂ ਖੋਟੀ ਮਤ ਦਾ ਨਾਸ਼ ਹੁੰਦਾ। ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਤੇ ਬੇਸਮਝੀ ਦਾ ਹਨੇਰਾ ਜੀਵਨ ਵਿੱਚੋਂ ਚਲਿਆ ਜਾਂਦਾ ਹੈ।
1: ਗੁਰ ਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ।
0: ਗੁਰੂ ਦਰਸ਼ਨਾਂ ਦੇ ਵਿੱਚੋਂ ਇਹ ਬਖਸ਼ਿਸ਼ ਵਰਤਦੀ ਹੈ, ਗੁਰ ਦਰਸ਼ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ। ਤੇ ਜਦੋਂ ਵਿਚਾਰ ਮੰਡਲ ਦੇ ਅੰਦਰ ਰੱਬੀ ਜੋਤ ਦਾ ਪ੍ਰਕਾਸ਼ ਹੁੰਦਾ, ਗੁਰ ਸ਼ਬਦ ਦਾ ਵਾਸਾ ਹੁੰਦਾ, ਗੁਰ ਸ਼ਬਦ ਦੇ ਸਿਧਾਂਤ ਜੀਵਨ ਵਿੱਚ ਆਉਂਦੇ ਨੇ ਤੇ ਸਤ ਸੰਗਤ ਜੀਵਨ ਦੇ ਵਿੱਚੋਂ ਅਗਿਆਨਤਾ ਖਤਮ ਹੋ ਜਾਂਦੀ ਹੈ। ਜਿਹਨੂੰ ਬਾਣੀ ਕਹਿੰਦੀ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ।
1: ਜਨਮ ਮਰਨ ਦੁੱਖ ਖਿਨ ਮਹਿ ਬਿਨਸੇ ਹਰ ਪਾਇਆ ਪ੍ਰਭ ਅਬਿਨਾਸੀ।
0: ਮਾਲਕ ਦੀ ਕਿਰਪਾ ਵਰਤਦੀ ਹੈ, ਜਨਮ ਮਰਨ ਦੁੱਖ ਖਿਨ ਮਹਿ ਬਿਨਸੇ, ਜੰਮਣ ਮਰਨ ਦੇ ਦੁੱਖ ਇੱਕ ਛਿਨ ਦੇ ਵਿੱਚ ਖਤਮ ਹੋ ਜਾਂਦੇ ਨੇ, ਭਾਵ ਕੇ ਜਨਮ ਤੋਂ ਲੈ ਕੇ ਮਰਨ ਤੱਕ ਜੀਵਨ ਦੇ ਤਮਾਮ ਦੁੱਖ ਪਰਮਾਤਮਾ ਦੀ ਮਿਹਰ ਵਰਤਦੀ ਹੈ। ਹਰ ਪਾਇਆ ਪ੍ਰਭ ਅਵਿਨਾਸ਼ੀ ਤੇ ਨਾਸ ਰਹਿਤ ਪਰਮਾਤਮਾ ਦੇ ਨਾਲ ਅੰਤਰਾਤਮੇ ਸਾਂਝ ਬਣਦੀ ਹੈ।
1: ਹਰ ਆਪ ਕਰਤੈ ਪੁਰਬ ਕੀਆ ਸਤਿਗੁਰੂ ਕੁਲ ਖੇਤ ਨਾਵਣ ਗਿਆ।
0: ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ ਹਰ ਆਪ ਕਰਤੈ ਪੁਰਬ ਕੀਆ ਸਤਿਗੁਰੂ ਕੁਲ ਖੇਤ ਨਾਵਣ ਗਿਆ। ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸੂਰਜ ਗ੍ਰਹਿਣ ਦੇ ਮੌਕੇ ਤੇ ਜਦੋਂ ਲੋਕ ਉੱਥੇ ਇਸ਼ਨਾਨ ਕਰਨ ਦੀ ਮਨਸ਼ਾ ਨਾਲ ਜਾਂਦੇ ਵੀ ਸਾਡੇ ਪਾਪ ਧੋ ਜਾਣਗੇ, ਉਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗਏ ਤੇ ਇਕੱਲੇ ਨਹੀਂ, ਨਾਲ ਬਹੁਤ ਸਾਰੀਆਂ ਸਿੰਘ ਸੰਗਤਾਂ ਨੂੰ ਨਾਲ ਲੈ ਕੇ ਗਏ ਤੇ ਇਹ ਸਬੱਬ ਵੀ ਗੁਰੂ ਰਾਮਦਾਸ ਕਹਿੰਦੇ ਪਰਮਾਤਮਾ ਨੇ ਆਪ ਹੀ ਬਣਾਇਆ। ਹਰ ਆਪ ਕਰਤੈ ਪੁਰਬ ਕੀ ਆ, ਉਹ ਸਿਰਜਣਹਾਰ ਪਰਮਾਤਮਾ ਨੇ ਮਾਨੋ ਆਪ ਹੀ ਇਸ ਦਿਨ ਨੂੰ ਪਵਿੱਤਰ ਦਿਹਾੜਾ ਬਣਾ ਦਿੱਤਾ ਵੀ ਜਿੱਥੇ ਸੰਗਤਾਂ ਗੁਰੂ ਦੇ ਦਰਸ਼ਨ ਕਰ ਰਹੀਆਂ ਨੇ। ਸੋ ਇਸ ਸਮੁੱਚੇ ਅਗਲੇਰੇ ਵਚਨਾਂ ਦੇ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਅਸਥਾਨਾਂ ਦੇ ਉੱਤੇ ਸਾਧ ਸੰਗਤ ਗਏ, ਸਤਿਗੁਰੂ ਜੀ ਨੇ ਵਿਸਥਾਰ ਦੇ ਵਿੱਚ ਉਹਨਾਂ ਅਸਥਾਨਾਂ ਦਾ ਇੱਥੇ ਜ਼ਿਕਰ ਕੀਤਾ ਹੈ।
1: ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਭਇਆ।
0: ਸਤਿਗੁਰੂ ਜੀ ਨੇ ਫਿਰ ਇਸ ਪਵਿੱਤਰ ਬਚਨ ਦੀ ਪ੍ਰੋੜਤਾ ਕੀਤੀ ਹੈ ਵੀ ਬਾਹਰੀ ਤੌਰ ਤੇ ਸਨਾਤਨੀ ਵੀਰ ਅਭੀਚ ਨਛੱਤਰ ਤੇ ਸੂਰਜ ਗ੍ਰਹਿਣ ਦੇ ਮੌਕੇ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਮੰਨਦੇ ਨੇ, ਪਰ ਗੁਰੂ ਕੇ ਸਿੱਖ ਵਾਸਤੇ ਗੁਰੂ ਦਾ ਦਰਸ਼ਨ ਹੀ ਜਿਹੜਾ ਹੈ ਅਪੀਚ ਨਛੱਤਰ ਸੂਰਜ ਗ੍ਰਹਿਣ ਦੇ ਮੌਕੇ ਇਸ਼ਨਾਨ ਦੇ ਤੁਲ ਹੈ। ਸੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ अपने वड्डे सतगुरु गुरु अमरदास सच्चे पातशाह दे जीवन दे उस अखी डिठे हाल नूं बाणी रूप विच साध संगत इत्थे बयान कीता है। गुरु कृपा करे असीं पवित्र बचन दी इस महानता नूं अपने जीवन दे अंदर वसाउणा है। इन्नियां बेनतियां साध संगत प्रवान करनियां शब्द विचार दे दौरान लड़ीवार गुरबचना दी सांझ पाउंदियां होईयां बेनत भुल्लां गुरु ते गुरु रूप साध संगत बख्शन योग है। इन्नियां बेनतियां प्रवान करनियां कोटन कोट धन्नवाद सतगुरु गुरु ग्रंथ साहिब सच्चे पातशाह जी दा आप समूह संगतां दा अति सत्कारयोग सिंह साहिब ज्ञानी अमरजीत सिंह समूह सिंह साहिबान दा समुचे प्रबंध दा तह दिल तों धन्नवाद। आओ आखरी वचन पढ़ के समाप्ति करिए।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 70 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: आप सुन रहे हैं

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਵੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਸ਼ੁਕਰ ਕਰੀਏ ਅੱਜ ਦਾ ਇਹ ਦਿਨ ਮਿਲਿਆ, ਕੋਟ ਅਨਕੋਟ ਸ਼ੁਕਰਾਨਾ ਉਸ ਰੱਬ ਦਾ। ਇਹ ਸਵਾਸ ਚੱਲ ਰਹੇ ਨੇ ਇੱਕ ਦੂਸਰੇ ਦੇ ਨਾਲ, ਇਹ ਸੋਹਣੀਆਂ ਸਾਂਝਾਂ ਫਿਰ ਤੋਂ ਪਈਆਂ ਨੇ। ਇਹਨਾਂ ਕੁਦਰਤ ਦੀਆਂ ਮਿਲੀਆਂ ਢੇਰ ਸਾਰੀਆਂ ਨਿਆਮਤਾਂ ਦੇ ਲਈ ਆਓ ਕਰੀਏ ਸ਼ੁਕਰਾਨਾ, ਇਸ ਤੰਦਰੁਸਤੀ ਦੇ ਲਈ ਕਰੀਏ ਸ਼ੁਕਰਾਨਾ, ਪਰਿਵਾਰ ਦੇ ਲਈ, ਕਾਰੋਬਾਰ ਦੇ ਲਈ, ਕੰਮਾਂ ਕਾਰਾਂ ਦੇ ਲਈ, ਸੋਹਣੇ ਚੱਲ ਰਹੇ ਗੁਜ਼ਾਰੇ ਦੇ ਲਈ ਆਓ ਕਰੀਏ ਉਹਦਾ ਸ਼ੁਕਰਾਨਾ, ਅਤੇ ਵਧੀਆ ਅੱਗੇ। ਜਦੋਂ ਆਪਾਂ ਸ਼ੁਕਰ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ, ਤਾਂ ਫਿਰ ਉਹ ਸਾਨੂੰ ਹੋਰ ਦਿੰਦਾ ਅਤੇ ਸਾਰੇ ਹੀ ਹੋਰ ਵਧੇਰੇ ਚਾਹੁੰਦੇ। ਆਓ ਫਿਰ ਇਹ ਨੇਮ ਬਣਾ ਕੇ ਅੱਗੇ ਵੱਧਦੇ। ਅੱਜ ਨਵਾਂ ਮਹੀਨਾ ਮਿਲ ਗਿਆ ਸਾਨੂੰ ਅੰਗਰੇਜ਼ੀ ਦਾ, ਸਤੰਬਰ ਦਾ ਮਹੀਨਾ ਚਾੜ੍ਹਾ। ਇਸ ਮਹੀਨੇ ਦੇ ਵਿੱਚ ਬਹੁਤ ਰੱਬ ਖੁਸ਼ੀਆਂ ਦੇਵੇ ਤੁਹਾਨੂੰ, ਅੜੇ ਫੜੇ ਕੰਮ ਤੁਹਾਡੇ ਨੇਪਰੇ ਚੜ੍ਹਨ, ਮਨ ਦੇ ਉੱਤੇ ਬੋਝ ਪਰੇਸ਼ਾਨੀਆਂ ਦੂਰ ਹੋਣ। ਆਓ ਨਵਾਂ ਮਹੀਨਾ ਨਵੀਆਂ ਆਸਾਂ ਉਮੀਦਾਂ ਲਾ ਕੇ ਅੱਗੇ ਵੱਧਦੇ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ੁਕਰਾਨਾ ਕਰਦੇ ਹਾਂ, ਉਸ ਰੱਬ ਦਾ ਨਾਂ ਲੈਂਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਇੱਕ ਵਾਰੀ ਫਿਰ ਤੋਂ ਹਾਜ਼ਰ ਹੈ। ਅੱਜ 1 ਤਰੀਕ ਹੈ, ਸਤੰਬਰ ਦਾ ਮਹੀਨਾ 2026 ਅਤੇ 7:22 ਹੋ ਚੁੱਕੇ ਨੇ। ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹੈ। ਆਸ ਕਰਦਾ ਕਿ ਤੁਸੀਂ ਸਭ ਰਾਜ਼ੀ ਖੁਸ਼ੀ ਹੋ ਗਏ। ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀ ਆਇਆਂ, ਸਤਿ ਸ਼੍ਰੀ ਅਕਾਲ ਅਤੇ ਇਸ ਸਾਥ ਦੇ ਲਈ ਤੁਹਾਡਾ ਧੰਨਵਾਦ। ਉਸ ਰੱਬ ਦਾ ਸ਼ੁਕਰਾਨਾ ਜਿਹਨੇ ਅੱਜ ਸੋਹਣੇ ਜੀ ਫਿਰ ਦੁਬਾਰਾ ਇਕੱਠੇ ਕੀਤੇ ਨੇ। ਇਸੇ ਤਰ੍ਹਾਂ ਦੇ ਨਾਲ ਇੱਕ ਦੂਸਰੇ ਦਾ ਸਾਥ ਬਣਿਆ ਰਹੇ, ਇਸੇ ਅਰਦਾਸ ਦੇ ਨਾਲ ਉਹ ਅੱਗੇ ਵੱਧਦੇ ਹਾਂ, ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ ਕਿ ਤੁਹਾਡੇ ਅੜੇ ਫਾੜੇ ਕੰਮ ਅੱਗੇ ਨਾ ਵਧਣ, ਤੁਹਾਡੇ ਅੜੇ ਫੜੇ ਕੰਮ ਨਿਪਰੇ ਚੜ੍ਹਨ, ਜੋ ਵੀ ਮੁਸ਼ਕਲਾਂ ਪਰੇਸ਼ਾਨੀਆਂ ਬੋਝ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਹਲਕਾ ਲੱਗੇ। ਅਤੇ ਅੱਜ ਦਾ ਦਿਨ ਤੁਹਾਡੇ ਲਈ ਯਾਦਗਾਰੀ ਹੋ ਨਿਬੜਿਆ ਸੜਕਾਂ ਦੇ ਉੱਤੇ, ਅਤੇ ਪੇਸ਼ੈਂਸ ਬਣਾਈ ਰੱਖਿਓ। ਜ਼ਿੰਦਗੀ ਦੇ ਵਿੱਚ ਲੱਗ ਰਿਹਾ ਵੀ ਲੰਮੇ ਰਾਹ ਪੈ ਗਏ, ਅਤੇ ਤਾਂ ਵੀ ਪੇਸ਼ੈਂਸ ਬਣਾਈ ਰੱਖਿਓ। ਮੋਬਾਈਲ ਦੇ ਉੱਤੇ ਉਂਗਲਾਂ ਡਰਾਈਵ ਕਰਦੇ ਸਮੇਂ ਭਾਈ ਨਾ ਜਾਣ ਦਿਓ, ਕਿਉਂਕਿ ਕੈਮਰੇ ਲੱਗੇ ਨੇ ਥਾਂ ਥਾਂ ਦੇ ਉੱਤੇ। ਅਤੇ ਆਓ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ, ਟ੍ਰੈਫਿਕ 'ਤੇ ਝਾਤੀ ਮਾਰਾਂਗੇ। ਅਤੇ ਉਸ ਤੋਂ ਪਹਿਲਾਂ ਆਪਾਂ ਮੌਸਮ ਵੇਖਦੇ ਕਿਵੇਂ ਦਾ ਮੌਸਮ, ਜਿਹਦੇ ਵਿੱਚ ਕਿ ਕਾਫੀ ਫਰਕ ਪੈ ਚੁੱਕਾ, ਤੁਸੀਂ ਮਹਿਸੂਸ ਕਰ ਰਹੇ ਹੋਗੇ ਵੀ ਹੁਣ ਤਾਂ ਵੀ ਆ ਗਰਮੀ ਜੀ ਟਾਈਪ ਹੋ ਗਿਆ ਕੰਮ। ਅਤੇ ਬਿਲਕੁਲ ਇੱਦਾਂ ਦਾ ਹੀ ਕੁਛ ਮਾਹੌਲ ਚਾਲ, ਕਿਉਂਕਿ ਸਤੰਬਰ ਚਾੜ੍ਹ ਆਇਆ ਵਾ। ਪਰ ਫਿਲਹਾਲ ਹਾਲੇ ਰਿਸਕ ਨਾ ਲਿਓ ਕੋਟੀਆਂ ਸਵੈਟਰ ਬਿਲਕੁਲ ਹੀ ਲਾਹ ਕੇ ਸੁੱਟਣ ਦਾ, ਜਿੰਨਾ ਚਿਰ ਧੁੱਪ ਧੱਪ ਨਹੀਂ ਚੜ੍ਹ ਜਾਂਦੀ ਭਾਈ ਉਨਾ ਚਿਰ ਤੁਸੀਂ ਨਾਲ ਰੱਖ ਲਿਆ ਕਰੋ, ਕਿਉਂਕਿ ਇਹ ਆ ਆਸਟ੍ਰੇਲੀਆ ਅਤੇ ਖਾਸ ਤੌਰ ਦੇ ਉੱਤੇ ਮੈਲਬਨ ਅਤੇ ਸਿਡਨੀ। ਸਿਡਨੀ ਦੇ ਵਿੱਚ ਅੱਜ ਧੁੱਪ ਬੜੀ ਸੋਹਣੀ ਲੱਗਣੀ, ਅੱਜ ਤਾਂ ਪ੍ਰੋਪਰ ਗਰਮੀ ਟਾਈਪ ਮਾਹੌਲ ਬਣੂਗਾ, ਕਿਉਂਕਿ ਤਾਪਮਾਨ ਚਲੇ ਜਾਣਾ 5 ਤੱਕ। ਇਸ ਟਾਈਮ ਸਵੇਰੇ ਸਵੇਰੇ 11-12 ਤੱਕ ਤਾਪਮਾਨ ਹੈ, ਨੌਰਥ ਵੈਸਟ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹਵਾਵਾਂ ਦੀ ਹੈ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਭਾਈ ਗਰਮੀਆਂ ਵਾਂ ਥੋੜ੍ਹੀ ਜਿਹੀ ਤਬਦੀਲੀ ਸ਼ੁਰੂਆਤੀ ਪ੍ਰਡਿਕਸ਼ਨਸ ਤੋਂ, ਅਤੇ ਇਸ ਹਫ਼ਤੇ ਦੇ ਵਿੱਚ ਲਗਭਗ ਤੁਹਾਨੂੰ ਲੱਗੂਗਾ ਵੀ ਆਹੋ ਯਾਰ ਆਈ ਗਈ ਹੈ ਗਰਮੀ। ਮੈਲਬਨ ਦੇ ਸੂਰਤ ਹਾਲ ਵੇਖੀ ਤਾਂ ਅੱਜ 50% ਚਾਂਸ ਨੇ ਹਲਕਾ ਮੀਂਹ ਪੈ ਸਕਦਾ, ਪਰ ਤਾਪਮਾਨ ਅੱਜ 22 ਤੱਕ ਚਲਿਆ ਜਾਊਗਾ। ਸਵੇਰੇ ਸਵੇਰੇ 13 ਤੱਕ ਗਿਆ, ਅਤੇ ਐਂ ਲੱਗਦਾ ਵੀ ਜਿੱਦਾਂ ਮੌਸਮ ਦੇ ਵਿੱਚ ਵਾਹਵਾ ਹੀ ਤਬਦੀਲੀ ਆ ਗਈ ਆ। ਅਤੇ ਨੌਰਥ ਵਾਲੇ ਪਾਸੇ 30-45 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ। ਸੋ ਸਵੇਰੇ ਸਵੇਰੇ ਦੇ ਸਮੇਂ ਜਿੱਥੇ ਸਨੀ ਆ ਤੁਹਾਨੂੰ ਲੱਗ ਰਿਹਾ ਧੁੱਪ ਆ, ਉੱਥੇ ਅੱਗੇ ਚੱਲ ਕੇ ਅਤੇ ਦੁਪਹਿਰੇ ਬੱਦਲਵਾਈ ਦੇ ਵਿੱਚ ਤਬਦੀਲ ਹੋਣ ਦੇ ਆਸਾਰ ਨਜ਼ਰ ਆ ਰਹੇ ਨੇ। ਸੋ ਮੈਲਬਨ ਦੇ ਵਿੱਚ ਥੋੜ੍ਹਾ ਜਿਹਾ ਅਟਪਟਾਇਆ ਮਾਹੌਲ ਚੱਲ, ਕਿਉਂਕਿ ਮੀਂਹ ਪੈਣ ਦੇ ਕਰਕੇ ਬੁੱਧਵਾਰ ਦੇ ਦਿਨ ਤੋਂ 20 ਤੋਂ ਹੇਠਾਂ ਆ ਜਾਣਾ ਹੈ ਤਾਪਮਾਨ। ਉਸ ਹਿਸਾਬ ਦੇ ਨਾਲ ਤੁਸੀਂ ਰੱਖਿਓ ਆਪਣਾ ਪਲਾਨ। ਬ੍ਰਿਸਬੇਨ ਦੇ ਵਿੱਚ 15 ਕੁ ਦੇ ਆਸ ਪਾਸ ਤਾਪਮਾਨ, ਇਸ ਟਾਈਮ 24 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਤੇ ਇੱਥੇ ਵੀ ਮਾਹੌਲ ਚਾਲ ਰੰਗ ਜਿਹੜਾ ਵਾ ਉਹ ਬੱਦਲਬਾਈ ਵਾਲਾ ਜ਼ਰੂਰ ਬਣ ਜੂਗਾ। ਅਤੇ ਪਰਥ ਸਵੇਰੇ ਸਵੇਰੇ ਦਾ ਸਮਾਂ 10 ਤਾਪਮਾਨ ਹੈ, 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਤੋ ਅੱਜ ਸੋਹਣਾ ਧੁੱਪ ਵਾਲਾ ਦੇਣ ਹੋਰ ਨਿਬੜੂਗਾ। ਚੱਲਦੇ ਹਾਂ ਐਡੀਲੇਡ ਵੱਲ ਨੂੰ, ਅਤੇ ਐਡੀਲੇਡ ਦੇ ਵਿੱਚ ਤਾਂ ਸਵੇਰੇ ਸਵੇਰੇ ਜਿੱਦਾਂ ਡਿਕਲੇਅਰ ਹੋ ਗਿਆ ਵੀ ਨਹੀਂ ਭਾਈ ਮੌਸਮ ਬਦਲ ਗਿਆ, 15+ ਤਾਪਮਾਨ 'ਚ ਆ ਚੁੱਕਾ ਹੈ। ਅਤੇ 22 ਅੱਜ ਦੇ ਦਿਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਧੁੱਪ ਸੋਹਣੀ ਲੱਗੀ, ਪਰ ਉਸ ਤੋਂ ਬਾਅਦ ਫਿਰ ਮੀਂਹ ਦੇ ਚਾਂਸ ਕਾਫੀ

ਹਾਈ ਨੇ, ਖਾਸ ਤੌਰ ਦੇ ਉੱਤੇ ਦੁਪਹਿਰੇ ਅਤੇ ਸ਼ਾਮ ਦੇ ਸਮੇਂ। ਥੰਡਰਸਟੋਰਮ ਦੇ ਵੀ ਚਾਂਸ ਦੁਪਹਿਰੇ ਅਤੇ ਸ਼ਾਮ ਦੇ ਸਮੇਂ ਨਾਲ ਨਾਲ ਬਣੇ ਰਹਿਣਗੇ, ਖਾਸ ਤੌਰ ਦੇ ਉੱਤੇ ਨੌਰਥ ਵੈਸਟ ਨੌਰਥ ਈਸਟ ਵਾਲੇ ਪਾਸੇ ਤੇਜ਼ ਗਤੀ ਦੇ ਵਿੱਚ ਹਵਾਵਾਂ ਵਗ ਸਕਦੀਆਂ ਨੇ। 80% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ। ਐਡੀਲੇਡ ਦੀ ਗੱਲ ਕਰ ਰਹੇ ਹਾਂ ਆਪਾਂ, ਹੋਬਾਰਟ ਨੌਰਥ ਵੈਸਟ ਨੌਰਥ ਈਸਟ ਵਾਲੇ ਪਾਸੇ ਤੇਜ਼ ਗਤੀ ਦੇ ਵਿੱਚ ਹਵਾਵਾਂ ਵਗ ਸਕਦੀਆਂ ਨੇ। 80% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ। ਐਡੀਲੇਡ ਦੀ ਗੱਲ ਕਰ ਰਹੇ ਹਾਂ ਆਪਾਂ, ਹੋਬਾਰਟ 9 ਦੇ ਆਸ ਪਾਸ ਤਾਪਮਾਨ ਹੈ ਅਤੇ 20 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। 70% ਚਾਂਸ ਨੇ ਹਲਕੇ ਮੀਂਹ ਪੈਣ ਦੇ ਅਤੇ ਧੁੱਪ ਦੁਪਹਿਰੇ ਯਾਨੀ ਕਿ ਅੱਗੇ ਚੱਲ ਕੇ ਬਦਲ ਜਾਊਗੀ, ਬਦਲਵਾਈ ਜ਼ਮੀਨ ਦੇ ਵਿੱਚ। ਅਤੇ ਅੱਜ ਕੈਨਬਰਾ ਦੇ ਵਿੱਚ ਵੀ ਮੌਸਮ ਖਰਾਬ ਹੈ, ਵਿੰਡੀ ਹੈ ਮੌਸਮ, ਹਨੇਰੀਆਂ ਤੇਜ਼ ਵਗਣ ਦੇ ਆਸਾਰ ਨੇ। ਸਵੇਰੇ ਸਵੇਰੇ ਠੰਡ ਹੈ ਵੈਸੇ, 3 ਦੇ ਆਸ ਪਾਸ ਤਾਪਮਾਨ ਹੈ ਅਤੇ ਮਹਿਸੂਸ ਤੁਸੀਂ ਕਰ ਰਹੇ ਹੋ 1.7। 20 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਅੱਜ ਦਾ ਦਿਨ ਨੌਰਥ ਵੈਸਟ ਵਾਲੇ ਪਾਸਿਓਂ 25-40 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹਵਾਵਾਂ ਦੀ ਮਾਪੀ ਜਾ ਸਕਦੀ ਹੈ। ਅਤੇ ਡਾਰਵਿਨ ਦੇ ਵਿੱਚ ਗਰਮੀ ਹੈ, ਵੱਧ ਗਈ ਇੱਥੇ ਵੀ, ਇੱਥੇ 34 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਤੇ 22-23 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚੱਲ ਗਿਆ ਹੈ ਸਾਡੇ ਕੋਲ ਮੌਸਮ ਦੀ ਜਾਣਕਾਰੀ। ਟ੍ਰੈਫਿਕ ਵਾਲੇ ਪਾਸੇ ਵੱਧਦੇ ਹਾਂ, ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ। 044-717-1674 ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਕਰਕੇ ਸੁਨੇਹਾ ਲਾ ਸਕਦੇ ਹੋ। ਕੋਈ ਵੀ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ, ਕੋਈ ਰਿਪੋਰਟਿੰਗ, ਅਤੇ ਉਹ ਤੁਸੀਂ 13-11-70 ਦੇ ਉੱਤੇ ਵਿਕਰੋੜ ਨੂੰ ਕਰ ਸਕਦੇ ਹੋ। ਕੋਈ ਐਮਰਜੈਂਸੀ ਹੋਵੇ ਤਾਂ ਫਿਰ 000 ਦੇ ਉੱਤੇ ਕਾਲ ਕਰ ਸਕਦੇ ਹੋ। ਇੱਧਰ ਲੈਫਟ ਲੇਨ ਬਲੋਕ ਆ ਸਿਟੀ ਬੌਂਡ ਵਾਲਾ ਪਾਸਾ, ਜਿਹੜਾ ਪਲੰਟੀ ਰੋਡ ਦਾ ਰੈਜ਼ਰਵਰ ਦਾ ਇਲਾਕਾ, ਇਹ ਐਲਬਰਟ ਸਟਰੀਟ ਵਾਲਾ ਇੰਟਰਸੈਕਸ਼ਨ ਉੱਤੇ ਲੱਗੇ ਐਕਸੀਡੈਂਟ ਹੋਇਆ ਵਾ। ਇਸ ਵਜ੍ਹਾ ਦੇ ਕਰਕੇ 2 ਲੇਨਾਂ ਬਲੋਕ ਦੱਸੀਆਂ ਜਾ ਰਹੀਆਂ ਨੇ ਸਵੇਰੇ ਸਵੇਰੇ ਦੇ ਸਮੇਂ। ਅਤੇ ਪਲੰਟੀ ਰੋਡ ਰੈਜ਼ਰਵਰ ਇੱਧਰਲੇ ਪਾਸੇ ਜਾ ਰਹੇ ਹੋ ਅਤੇ ਨੈਵੀਗੇਸ਼ਨ 'ਚ ਜ਼ਰੂਰ ਚੈੱਕ ਕਰ ਲਿਓ ਇੱਕ ਵਾਰੀ। 1.5 ਘੰਟਾ ਪਹਿਲਾਂ ਦੀ ਅਪਡੇਟ, MIT ਰਿੰਗ ਰੋਡ ਥੋਮਸ ਟਾਊਨ ਤੋਂ ਵੀ, ਇੱਥੇ ਵੀ ਐਕਸੀਡੈਂਟ ਹੋਇਆ ਸੀ। ਸੋ ਇਸ ਵਜ੍ਹਾ ਦੇ ਕਰਕੇ ਹਿਊਮ ਫਰੀਵੇ ਤੋਂ ਬਾਅਦ ਇਹ ਹੋਇਆ ਐਕਸੀਡੈਂਟ MIT ਰਿੰਗ ਰੋਡ ਦੇ ਉੱਤੇ, ਜਿਹਦੀ ਵਜ੍ਹਾ ਕਰਕੇ 4 ਲੇਨਾਂ ਖੁੱਲ੍ਹੀਆਂ ਜ਼ਰੂਰ ਨੇ ਪਰ 40 ਦੀ ਸਪੀਡ ਘਟਾ ਕੇ ਕੀਤੀ ਗਈ ਹੈ ਅਤੇ ਲਾਈਨਾਂ ਮਰਜ ਹੋ ਰਹੀਆਂ ਨੇ। ਅਤੇ ਉਸ ਸਮੇਂ ਥੋੜ੍ਹਾ ਜਿਹਾ ਪੇਸ਼ੈਂਸ ਰੱਖਿਓ ਤੁਸੀਂ, ਬਾਕੀ ਸਭ ਠੀਕ ਠਾਕ ਹੈ ਭਾਈ। ਓਕੇ ਰਿਪੋਰਟ ਹੈ। ਅਤੇ ਆਪਣਾ ਤੁਸੀਂ ਖਿਆਲ ਰੱਖਿਓ ਸੜਕਾਂ ਦੇ ਉੱਤੇ, ਆਪਣਾ ਅਤੇ ਹੋਰਾਂ ਦੇ ਪ੍ਰਤੀ ਫਰਜ਼ ਨਿਭਾਉਂਦਿਆਂ ਜ਼ਰੂਰ ਵਿਚਰੋ। ਇੱਧਰ ਸਿਡਨੀ ਵਾਲੇ ਪਾਸੇ ਹੋਰ ਨੇ ਕੈਮਰੇ ਮਿਲਰ ਸਟਰੀਟ ਐਟ ਐਨਐਸਟ ਸਟਰੀਟ, ਇੱਥੇ ਬੱਸ ਖਰਾਬ ਹੋਈ ਹੈ। ਬੱਸ ਮਾਫੀ ਚਾਹੁੰਦਾ, ਬੱਸ ਅਤੇ ਕਾਰ ਦਾ ਐਕਸੀਡੈਂਟ ਹੋਇਆ ਵਾ। ਸਾਰੀਆਂ ਡਾਇਰੈਕਸ਼ਨਾਂ ਦੇ ਵਿੱਚ ਟ੍ਰੈਫਿਕ ਪ੍ਰਭਾਵਿਤ ਹੈ ਇਸ ਟਾਈਮ ਦੇ ਉੱਤੇ। ਇਹ 7:23 ਦੇ ਉੱਤੇ ਅਪਡੇਟ ਆਈ ਸੀ। ਸੋ ਇਹਦਾ ਮਤਲਬ ਕਿ ਹਾਲੇ ਗਹਿਮਾ ਗਹਿਮੀ ਚੱਲ ਰਹੀ ਹੈ। ਇੱਧਰ ਕਰੋਇਡਨ M4 ਮੋਟਰਵੇ ਟਨਲ ਜਿਹੜਾ ਵਾ, ਇਹ ਰੋਇਸ ਐਵਨਿਊ ਦੇ ਲਾਗੇ। ਸੋ ਇੱਥੇ 3 ਵਹੀਕਲ ਜਿਹੜੇ ਆਪਸ ਵਿੱਚ ਟਕਰਾਏ ਨੇ, ਸਾਈਟ ਵਿਹਲੀ ਤਾਂ ਕਰ ਦਿੱਤੀ ਗਈ ਹੈ ਪਰ ਟ੍ਰੈਫਿਕ ਕਾਫੀ ਜ਼ਿਆਦਾ ਬਿਲਡਅਪ ਹੋ ਚੁੱਕੀ ਹੈ। ਈਸਟ ਬਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਬੁਰੀ ਤਰ੍ਹਾਂ ਦੇ ਨਾਲ ਅਫੈਕਟਿਡ ਹੈ। ਇਸੇ ਤਰ੍ਹਾਂ ਦੇ ਨਾਲ ਹੌਲ ਰੋਡ ਦਾ ਜਿਹੜਾ ਇਲਾਕਾ M4 ਮੋਟਰਵੇ, ਜਿੱਦਾਂ ਹੀ ਤੁਸੀਂ ਚਰਚ ਸਟਰੀਟ 'ਤੇ ਪਹੁੰਚਦੇ ਹੋ ਤਾਂ ਇੱਥੇ ਵੀ 2 ਕਾਰਾਂ ਦੀ ਟੱਕਰ ਹੋਈ ਹੈ। ਕਾਫੀ ਹੈਵੀ ਟ੍ਰੈਫਿਕ ਸਵੇਰੇ ਸਵੇਰੇ ਦੇ ਸਮੇਂ ਈਸਟ ਬਾਉਂਡ ਵਾਲੇ ਪਾਸੇ ਦੀਆਂ 4 ਲੇਨਾਂ ਜਿਹੜੀਆਂ ਨੇ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਨੇ। ਇਸ ਤੋਂ ਇਲਾਵਾ ਲਿਨਕੋਮ ਦਾ ਇਲਾਕਾ, ਪੈਰਾਮਾਟਾ ਰੋਡ ਹੈ ਜਿਹੜੀ ਜੌਨ ਸਟਰੀਟ ਦੇ ਉੱਤੇ, ਸੋ ਉੱਥੇ ਕੰਮਕਾਰ ਚੱਲ ਰਹੇ ਨੇ, ਸੜਕੀ ਕੰਮਕਾਰਾਂ ਦੇ ਚੱਲਦਿਆਂ ਇੱਥੇ ਤੁਹਾਨੂੰ ਇੱਧਰੋਂ ਉੱਧਰੋਂ ਦੀ ਹੋ ਕੇ ਡੀ ਟੂਰਾਂ ਲੈ ਕੇ ਜਾਣਾ ਪਊਗਾ। ਇਸ ਚੀਜ਼ ਦੇ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਸੋ ਜਿੱਥੇ ਜਿੱਥੇ ਵੀ ਵਧੇਰੇ ਸਮਾਂ ਲੱਗਦਾ ਉੱਥੇ ਭਾਈ ਤੁਸੀਂ ਲਾ ਲਓ ਅਤੇ ਕਾਲ ਨਾ ਕਰਿਓ ਤੁਸੀਂ। ਆਪਾਂ ਚੱਲਦੇ ਹਾਂ ਤੁਹਾਡੇ ਮੈਸੇਜਿਸ ਵੱਲ ਨੂੰ। ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਇੰਜੋਏ ਕਰੋ, ਕਹਿੰਦੇ ਘੈਂਟ ਜਈ ਸਨਸ਼ਾਈਨ ਅਤੇ ਦਰਬੈਰਿਕ ਦੇ ਪਾਣੀਆਂ ਤੋਂ। ਹਰਚੰਦ ਸਿੰਘ ਢਿੱਲੋਂ ਜੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਨੇ ਸਾਰਿਆਂ ਦੀ, ਚੜ੍ਹਦੀ ਕਲਾ ਦੀ। ਰੁਪਿੰਦਰ ਜੀ ਕ੍ਰੇਗੀਬਨ ਤੋਂ ਅਰਦਾਸ ਕਰਦੇ ਨੇ ਸਾਰਿਆਂ ਦੀ ਖੁਸ਼ੀ ਦੀ, ਸਾਰਿਆਂ ਦੀ ਚੜ੍ਹਦੀ ਕਲਾ ਦੀ, ਸਰਬੱਤ ਦੇ ਭਲੇ ਦੀ, ਬਹੁਤ ਮਿਹਰਬਾਨੀ। ਅਤੇ ਪ੍ਰੀਆ ਜੀ, ਅਮਿਤ ਜੀ, ਸ਼ਾਇਨ ਦੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਬਹੁਤ ਵਧੀਆ ਵਧੀਆ ਰਹੇ ਅਤੇ ਡਾਰੀ ਪਰਿਵਾਰ ਟਾਰਨੇਟ ਬੈਠਾ ਸਾਰਿਆਂ ਦੇ ਲਈ ਅਰਦਾਸਾਂ ਕਰਦਾ ਕਿ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ। ਰਿਸ਼ਪਾਲ ਜੀ, ਕਮਲਜੀਤ ਜੀ, ਬਹੁਤ ਬਹੁਤ ਧੰਨਵਾਦ, ਤੁਹਾਡਾ ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਕਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਸ਼ੁਭ ਸਵੇਰ ਅਤੇ ਕੱਲ੍ਹ ਦਾ ਡਿਨਰ, ਕਹਿੰਦੇ ਕਿ ਆਲੂ ਮੇਥੀ ਸਬਜ਼ੀ ਵਿਦ ਆਟਾ ਮਿਕਸ ਵਿਦ ਬੇਸਨ ਐਂਡ ਐਡ ਕੱਟ ਕੀਤੀ ਹੋਈ ਪਾਲਕ ਐਂਡ ਮੇਥੀ ਵਾਲੀ ਰੋਟੀ ਵਿਦ ਗ੍ਰੀਨ ਸੈਲਡ। ਵਾਹ ਜੀ, ਬਹੁਤ ਸੋਹਣਾ।

0: ਧੰਨਵਾਦ ਤੁਹਾਡਾ ਜੀ। ਸੋਹਣਾ ਸੋਹਣਾ ਸਿਹਤਮੰਦ ਹੈਲਦੀ ਖਾਓ ਅਤੇ ਹੈਲਦੀ ਹੈਲਦੀ ਸੋਚੋ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਆ ਜੀ। ਸਤਿ ਸ਼੍ਰੀ ਅਕਾਲ ਸੰਜੂ ਜੀ ਭੇਜ ਚੁੱਕੇ ਨੇ ਸ਼ੈਪਟਨ ਤੋਂ, ਸੰਜੂ ਗੋਗੀ ਅਤੇ ਲੱਕੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ, ਅਤੇ ਬਹੁਤ ਮਿਹਰਬਾਨੀ ਕਹਿੰਦੇ ਨੇ ਕਿ ਜਿੰਨਾ ਤੁਸੀਂ ਕਿਸੇ ਨਾਲ ਝੂਠ ਬੋਲੋਗੇ ਉਨੇ ਚੰਗੇ ਰਹੋਗੇ, ਕਿਉਂਕਿ ਲੋਕਾਂ ਨੂੰ ਸੱਚ ਬੋਲਣ ਵਾਲੇ ਬੁਰੇ ਲੱਗਦੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਸਾਰੇ ਸੁਣਨ ਵਾਲਿਆਂ ਨੂੰ, ਅਤੇ ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਅੰਮ੍ਰਿਤਪਾਲ ਜੀ ਕਰਦੇ ਨੇ ਮੈਸੇਜ, ਅਤੇ ਜਸਵਾਲ ਸਾਹਿਬ ਸਵੇਰੇ ਸਵੇਰੇ ਦੇ ਸਮੇਂ ਮੈਸੇਜ ਕਰਦੇ ਨੇ ਪਿਆਰਾ ਜਿਹਾ, ਕਹਿੰਦੇ ਕਿ ਹਰ ਵਾਰ ਗੱਲ ਬਚਤ ਦੀ ਨਹੀਂ ਹੁੰਦੀ, ਕਈ ਵਾਰ ਗੱਲ ਬਚਤ ਦੀ ਆਦਤ ਬਣਾਉਣ ਦੀ ਹੁੰਦੀ ਹੈ। ਸ਼ੁਭ ਸਵੇਰ ਵਾਜਵਾ, ਬਹੁਤ ਮਿਹਰਬਾਨੀ ਜੀ। ਅਤੇ ਇੱਧਰ ਸੁਖਦੀਪ ਸਿੰਘ ਘੁੰਮਣ ਜੀ ਕਹਾਣੀ ਸਾਂਝੀ ਕਰਦੇ ਨੇ, ਬਹੁਤ ਮਿਹਰਬਾਨੀ। ਗੁਰਜੰਤ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਭੇਜਦੇ ਨੇ, ਅਤੇ ਇੱਧਰ ਓਬਰੋਏ ਸਿਸਟਰਸ ਨਾਹਤ ਅਤੇ ਹਰਗੁਣ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਮੁਬਾਰਕਾਂ ਨਵੇਂ ਔਫਿਸ ਦੀਆਂ, ਅਤੇ ਵਾਹਿਗੁਰੂ ਇੱਦਾਂ ਹੀ ਤਰੱਕੀ ਬਖਸ਼ੇ, ਅਤੇ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਸਾਰਿਆਂ ਨੂੰ। ਚੜ੍ਹਦੀ ਕਲਾ ਦੇ ਵਿੱਚ ਰਹੋ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਇਹ ਵਧਾਈਆਂ ਭੇਜਣ ਦੇ ਲਈ। ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸ਼ਬਦ ਕੀਰਤਨ ਬਹੁਤ ਵਧੀਆ ਰਿਹਾ। ਅਤੇ ਪਰਮਜੋਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮਨਿੰਦਰ ਕੌਰ ਰੱਖੜਾ ਜੀ ਗੁੱਡ ਮੋਰਨਿੰਗ ਭੇਜਦੇ ਨੇ, ਭੈਣ ਜੀ ਕੀ ਹਾਲ ਠੀਕ ਠਾਕ ਹੋ, ਕਾਫੀ ਦਿਨ ਹੋ ਗਏ ਤੁਹਾਡੀ ਆਵਾਜ਼ ਹੀ ਨਹੀਂ ਸੁਣਨ ਮਿਲਦੀ ਅੱਜ ਕੱਲ੍ਹ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਲਵਜੋਤ ਤੁਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਇਕਬਾਲ ਸੈਣੀ ਜੀ ਐਡੀਲੇਟ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰਿਆਂ ਦਾ ਦਿਨ ਕਹਿੰਦੇ ਨੇ ਕਿ ਖੁਸ਼ੀਆਂ ਭਰਿਆ ਹੋਵੇ, ਇਹ ਅਰਦਾਸ ਕਰਦੇ ਹਾਂ। ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਅੱਜ ਦਾ ਦਿਨ ਸਾਰਿਆਂ ਦਾ ਵਧੀਆ ਵਧੀਆ ਹੋਵੇ, ਹੈਪੀ ਟਿਊਜ਼ਡੇ। ਗੁਰਿੰਦਰ ਕਹਿੰਦਾ ਜੀ ਪਰਿਵਾਰ ਸਮੇਤ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਗਰੀਬ ਦਿਓਲ ਜੀ ਕਹਿੰਦੇ ਕਿ ਆਪ ਸਾਹਿਬ ਦਾ ਦਿਨ ਵਧੀਆ ਵਧੀਆ ਹੋਵੇ, ਬਲਗੂਲਗਾਹ ਤੋਂ ਬੈਠੇ ਪਾਉਂਦੇ ਨੇ ਸਾਂਝਾ। ਅਤੇ ਸੇਖੋਂ ਸਿੰਘ ਜੀ ਕਹਿੰਦੇ ਕਿ ਗੁੱਡ ਮੋਰਨਿੰਗ ਆਪ ਸਭ ਦੇ ਲਈ, ਦੇਸੀ ਮਹੀਨਿਆਂ ਦੇ ਵਿੱਚ ਸਾਂਝ ਅੱਜ। ਗੁਰਵਿੰਦਰ ਸੰਧੂ ਜੀ ਪਾਉਂਦੇ ਨੇ, ਕਹਿੰਦੇ ਨੇ ਕਿ 16 ਤਰੀਕ ਹੋ ਗਈ ਅੱਜ ਭਾਦਰੋਂ ਦੇ ਮਹੀਨੇ ਦੀ, ਬਹੁਤ ਮਿਹਰਬਾਨੀ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਡਰਾਈਵ ਧਿਆਨ ਦੇ ਨਾਲ ਕਰਿਓ, ਰੱਬ ਰੱਖ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ, ਅਤੇ ਕਹਿੰਦੇ ਨੇ ਕਿ ਆਪ ਸਭ ਦਾ ਧੰਨਵਾਦ ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ, ਧੰਨਵਾਦ ਜੀ ਉਹਦੇ ਵਾਸਤੇ ਰਹੋ। ਮੰਗਲਵਾਰ ਦਾ ਦਿਨ 1 ਤਰੀਕ ਸਤੰਬਰ ਦਾ ਮਹੀਨਾ ਚਾੜਿਆ, ਅਤੇ ਨਾਲ ਭੇਜਦੇ ਨੇ ਚਾਹ ਕੌਫੀਆਂ, ਅਤੇ ਆਪਾਂ ਭਾਈ ਚਾਹ ਕੌਫੀਆਂ ਪੀ ਕੇ ਹੁਣ ਵਾਪਸੀ ਕਰਾਂਗੇ ਆ ਕੇ, ਅਤੇ ਅੱਜ ਦੀ ਕਹਾਣੀ ਪੜ੍ਹਦੇ ਹਾਂ। ਰੇਡੀਓ ਹਾਂਜੀ 1674 AM।
1: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
2: Force.com.au. ਰੇਵਨ ਹਾਲ ਇਨਸ਼ੋਰ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਾਰਾ ਦਿਨ ਤੁਹਾਡਾ ਇਸੇ ਤਰ੍ਹਾਂ ਦੇ ਨਾਲ ਖਿੜਿਆ ਖਿੜਿਆ ਰਹਿੰਦਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਗੱਲ ਕਾਫੀ ਪੁਰਾਣੀ। ਚੀਨ ਦੀ ਧਰਤੀ ਦੇ ਉੱਤੇ ਇੱਕ ਕੁੜੀ ਨੇ ਜਨਮ ਲਿਆ। ਇਹ ਉਹ ਸਮਾਂ ਸੀ ਜਦੋਂ ਦੇਸ਼ ਐਵੇਂ ਜੰਗਾਂ ਯੁੱਧਾਂ ਦੇ ਵਿੱਚੋਂ ਉੱਭਰ ਰਹੇ ਸੀ। ਉੱਭਰ ਵੀ ਕਾਹਦੇ ਰਹੇ ਸੀ, ਗਰੀਬੀ ਚੱਲ ਰਹੀ ਸੀ, ਬੋਝ ਚੱਲ ਰਹੀ, ਚੁੱਕਿਆ ਕਰਜ਼ਾ ਲਾਉਣ ਬਾਰੇ ਸੋਚ ਵਿਚਾਰਾਂ ਚੱਲ ਰਹੀਆਂ ਸੀ। ਪੂਰੀ ਦੁਨੀਆ ਇੱਕ ਅਜੀਬ ਜਿਹੀ ਉਥਲ ਪੁਥਲ ਦੇ ਵਿੱਚ ਡੁੱਬੀ ਸੀ। ਇਸ ਦੌਰ ਦੇ ਵਿੱਚ ਕੁੜੀਆਂ ਦਾ ਪੜ੍ਹਨਾ, ਇਹ ਤਾਂ ਏਸ਼ੀਆ ਦੇ ਵਿੱਚ ਇੱਕ ਹੋਰ ਵੀ ਵੱਡੀ ਸਮੱਸਿਆ ਹੈ। ਪੜ੍ਹਨਾ ਤਾਂ ਛੱਡੋ, ਵਿਗਿਆਨੀ ਬਣਨ ਦਾ ਸੁਪਨਾ, ਇਹ ਗੱਲ ਤਾਂ ਹੋਰ ਵੀ ਬੜੀ ਦੂਰ ਦੀ ਸੀ। ਪਰ ਇੱਕ ਕੁੜੀ ਸੀ ਚੀਨ ਦੀ, ਜਿਹਨੇ ਆਪਣੇ ਅੰਦਰ ਇੱਕ ਅਲੱਗ ਜਿਹੀ ਚਿੰਗਾਰੀ ਬਾਲੀ ਰੱਖੀ, ਜਿਹਨੇ ਪਰਵਾਹ ਨਹੀਂ ਕੀਤੀ ਕਿ ਕਿੱਦਾਂ ਦੇ ਹਾਲਾਤ ਚੱਲ ਰਹੇ ਨੇ। ਉਹਨੇ ਦੋਸਤੀ ਪਾਈ ਰੱਖੀ ਕਿਤਾਬਾਂ ਦੇ ਨਾਲ, ਹਿਸਾਬ ਕਿਤਾਬ ਦੇ ਨਾਲ, ਭੌਤਿਕ ਵਿਗਿਆਨ ਦੇ ਨਾਲ। ਤਾਂ ਬਸ ਇਹਨਾਂ ਕਿਤਾਬਾਂ ਦੇ ਵਿੱਚੋਂ ਉਹਨੇ ਆਪਣੀ ਜ਼ਿੰਦਗੀ ਲੱਭਣੀ ਸ਼ੁਰੂ ਕਰ ਦਿੱਤੀ। ਜਿੱਥੋਂ ਕੋਈ ਜ਼ਿੰਦਗੀ ਲੱਭਣੀ ਸ਼ੁਰੂ ਕਰ ਦਿੰਦਾ, ਉੱਥੇ ਫਿਰ ਅੱਜ ਨਹੀਂ ਅਤੇ ਕੱਲ੍ਹ ਉਹਨੂੰ ਜ਼ਿੰਦਗੀ ਲੱਭ ਵੀ ਜਾਂਦੀ ਹੈ। ਹਾਲਾਤ ਚਾਹੇ ਕਿੰਨੇ ਵੀ ਔਖੇ ਸੀ, ਉਹਦੇ ਬਾਵਜੂਦ ਵੀ ਉਹਨੇ ਆਪਣੀ ਮਿਹਨਤ ਨਹੀਂ ਛੱਡੀ। ਉਹਨੇ ਆਪਣੀ ਕੁਦਰਤ ਵੱਲੋਂ ਬਖਸ਼ੀ ਹੁਸ਼ਿਆਰੀ ਨਹੀਂ ਛੱਡੀ। ਹੌਲੀ ਹੌਲੀ ਉਹ ਆਪਣੇ ਕੰਮ ਦੇ ਵਿੱਚ, ਆਪਣੀ ਪੜ੍ਹਾਈ ਦੇ ਵਿੱਚ ਕਾਫੀ ਮੁਹਾਰਤ ਹਾਸਲ ਕਰ ਚੁੱਕੀ ਸੀ। ਫਿਰ ਇੱਕ ਸਮਾਂ ਆਇਆ ਜਦੋਂ ਉਹਨੂੰ ਇਹ ਅਹਿਸਾਸ ਹੋਇਆ ਕਿ ਚੀਨ ਦੇ ਵਿੱਚ ਉਹਨੂੰ ਹੋਰ ਪੜ੍ਹਨ ਦੇ ਲਈ ਸ਼ਾਇਦ ਬਹੁਤਾ ਕੁਛ ਨਾ ਮਿਲੇ, ਜਾਂ ਫਿਰ ਉਹਦੇ ਮਨ ਦੇ ਵਿੱਚ, ਦਿਮਾਗ ਦੇ ਵਿੱਚ ਕੁਛ ਹੋਰ ਚੱਲ ਰਿਹਾ ਸੀ। ਇਸ ਵਜ੍ਹਾ ਕਰਕੇ ਉਹਨੇ ਫੈਸਲਾ ਕੀਤਾ ਕਿ ਉਹ ਅਮਰੀਕਾ ਜਾ ਕੇ ਪੜ੍ਹੂਗੀ। ਇਹ ਕੋਈ ਨਿੱਕੀ ਗੱਲ ਨਹੀਂ ਸੀ ਉਸ ਸਮੇਂ ਦੇ ਹਿਸਾਬ ਦੇ ਨਾਲ। ਇੱਕ ਚੀਨੀ ਕੁੜੀ ਸੱਤ ਸਮੁੰਦਰੋਂ ਪਾਰ, ਇੰਨੀਆਂ ਮੁਸ਼ਕਲਾਂ, ਅਤੇ ਪੜ੍ਹਾਈ ਉਹ ਵੀ ਵਿਗਿਆਨ ਦੀ। ਬੜਿਆਂ ਨੇ ਆਸ ਪਾਸ ਤੋਂ ਕਹਿੰਦੇ ਨੇ ਕਿ ਟੀਚਰਾਂ ਕੀਤੀਆਂ, ਕੀ ਫਾਇਦਾ। ਬਿਲਕੁਲ ਉਸੇ ਤਰ੍ਹਾਂ ਦਾ ਹੀ ਸਮਾਜ ਜਿੱਦਾਂ ਦਾ ਆਪਾਂ ਇੰਡੀਆ ਦੇ ਵਿੱਚ ਵੇਖਦੇ ਹਾਂ। ਉਹ ਕੀ ਕਹਿ ਸਕਦਾ, ਕਿੱਦਾਂ ਦੀਆਂ ਗੱਲਾਂ ਕਰ ਸਕਦਾ, ਇਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਅੰਦਾਜ਼ਾ ਵੀ ਜੇ ਲਾਉਣਾ ਤਾਂ ਪਹਿਲਾਂ ਥੋੜ੍ਹਾ ਪਿੱਛੇ ਚੱਲ ਜਾਓ, ਲਗਭਗ 1940-50 ਦੇ ਦੌਰ ਦੇ ਵਿੱਚ, 1945 ਤੋਂ ਬਾਅਦ, ਜਦੋਂ ਜੰਗਾਂ ਯੁੱਧਾਂ ਦੇ ਵਿੱਚੋਂ ਇਹ ਦੁਨੀਆ ਨਿਕਲੀ ਸੀ, ਅਤੇ ਉਸ ਸਮੇਂ ਹਾਲਾਤ ਅੱਜ ਵਰਗੇ ਨਹੀਂ। ਪਰ ਫਿਰ ਵੀ ਇਸ ਕੁੜੀ ਨੇ ਮੁੱਖ ਦੀ ਗੱਲ ਹਿੰਮਤ ਨਹੀਂ ਹਾਰੀ। ਅਮਰੀਕਾ ਦੇ ਵਿੱਚ ਜਾ ਕੇ ਉਹਨੇ ਸੈਮੀ ਕੰਡਕਟਰ ਦੀ ਪੜ੍ਹਾਈ ਕੀਤੀ। ਸੈਮੀ ਕੰਡਕਟਰ ਮਟੀਰੀਅਲਸ ਦੀ ਉਹਨੇ ਇੰਨੀ ਕੁ ਡੂੰਘੀ ਪੜ੍ਹਾਈ ਕੀਤੀ ਕਿ ਹੁਣ ਉਹ ਬਾਕੀਆਂ ਦੇ ਨਾਲੋਂ ਚਾਰ ਕਦਮ ਅੱਗੇ ਸੋਚਣ ਲੱਗ ਪਈ ਸੀ। ਜਿੱਥੇ ਬਾਕੀ ਦਿਨੇ ਪੜ੍ਹ ਕੇ ਚਲੇ ਜਾਂਦੇ, ਕਈ ਵਾਰੀ ਉਹ ਕਹਿੰਦੇ ਨੇ ਕਿ ਰਾਤ ਵੀ ਲੈਬਾਂ ਦੇ ਵਿੱਚ ਬੈਠੀ ਰਹਿੰਦੀ, ਗਿਆਨ ਦੀਆਂ ਪਰਤਾਂ ਫੋਲਦੀ, ਹੋਰ ਡੂੰਘਾ ਚਲੇ ਜਾਂਦੀ। ਹੌਲੀ ਹੌਲੀ ਉਹ ਆਪਣੇ ਖੇਤਰ ਦੇ ਵਿੱਚ ਇੰਨੀ ਕੁ ਵੱਡੀ ਮਾਹਰ ਬਣ ਗਈ ਕਿ ਉਹਨੂੰ ਇੱਦਾਂ ਲੱਗਣ ਲੱਗ ਪਿਆ ਕਿ ਉਹਦੇ ਸਾਹਮਣੇ ਜਿੱਦਾਂ ਸਾਰਾ ਸੰਸਾਰ ਖੁੱਲ੍ਹਾ ਪਿਆ ਹੋਵੇ, ਜਿੱਦਾਂ ਉਹਦੇ ਸਾਹਮਣੇ ਸ਼ਾਨਦਾਰ ਚਮਕਦਾ ਭਵਿੱਖ ਹੋਵੇ, ਵੱਡੀਆਂ ਵੱਡੀਆਂ ਲੈਬਾਂ, ਵੱਡੀਆਂ ਵੱਡੀਆਂ ਤਨਖਾਹਾਂ ਔਫਰ ਹੋਣ ਲੱਗੀਆਂ, ਆਲੀਸ਼ਾਨ ਜ਼ਿੰਦਗੀ। ਕਿਉਂਕਿ ਉਹ ਪੜ੍ਹਾਈ ਜਾਣਗੀ ਸੀ, ਉਹ ਗੁਰ ਜਾਣਗੀ ਸੀ ਜਿਹੜਾ ਉਸ ਸਮੇਂ ਦੇ ਹਿਸਾਬ ਦੇ ਨਾਲ ਦੁਨੀਆ ਨੂੰ ਬਦਲਣ ਵਾਲਾ ਸੀ। ਅੱਜ ਦੇ ਸਮੇਂ ਦੇ ਵਿੱਚ ਜੋ ਆਪਾਂ ਵੇਖਦੇ, ਉਹ ਉਸ ਸਮੇਂ ਦੇ ਵਿੱਚ ਬੀਜੇ ਇਹਨਾਂ ਬੀਜਾਂ ਤੋਂ ਅੱਗੇ ਪੁੰਗ ਰਿਹਾ। ਇਹ ਸੀ ਦੁਨੀਆ ਦੀ ਸਭ ਤੋਂ ਵਿਕਸਿਤ ਟੈਕਨੋਲੋਜੀ, ਅਤੇ ਇਹਦੇ ਵਿੱਚ ਕੰਮ ਕਰਨ ਦਾ ਉਹਨੂੰ ਵਾਰ ਵਾਰ ਮੌਕਾ ਮਿਲਣ ਲੱਗਾ। ਹਰ ਰਾਤ ਜਦੋਂ ਲੈਬ ਦੀਆਂ ਲਾਈਟਾਂ ਬੁੱਝਦੀਆਂ,
ਤਾਂ ਉਹਦੇ ਮਨ ਦੇ ਵਿੱਚ ਇੱਕ ਸਵਾਲ ਗੂੰਜਦਾ, ਅਮਰੀਕਾ ਤਾਂ ਠੀਕ, ਮੇਰੀ ਪੜ੍ਹਾਈ ਤਾਂ ਠੀਕ, ਪਰ ਚੀਨ ਕਿੱਥੇ ਖੜ੍ਹਾ, ਮੇਰਾ ਦੇਸ਼ ਕਿੱਥੇ ਖੜ੍ਹਾ? ਕਿਉਂਕਿ ਉਸ ਵੇਲੇ ਚੀਨ ਉਹ ਨਹੀਂ ਸੀ ਜੋ ਆਪਾਂ ਅੱਜ ਜਾਣਦੇ ਹਾਂ। ਨਾ ਉਹਨਾਂ ਕੋਲ ਕੋਈ ਸੈਮੀ ਕੰਡਕਟਰ ਸੀ, ਨਾ ਉਹਨਾਂ ਕੋਲ ਕੋਈ ਕਾਰਖਾਨਾ, ਨਾ ਉਹਨਾਂ ਕੋਲ ਕੋਈ ਤਜਰਬੇਕਾਰ ਵਿਗਿਆਨੀ, ਨਾ ਕੋਈ ਬੁਨਿਆਦੀ ਢਾਂਚਾ, ਅਤੇ ਨਾ ਹੀ ਇਸ ਪਾਸੇ ਨੂੰ ਕੋਈ ਸ਼ਾਇਦ ਸੋਚ ਵਿਚਾਰ ਉਸ ਲੈਵਲ ਦੇ ਉੱਤੇ। ਹੁਣ ਇੱਕ ਕੁੜੀ ਦੇ ਲਈ ਵੇਖਿਆ ਜਾਵੇ ਤਾਂ ਇੱਕ ਪਾਸੇ ਆਰਾਮ ਦੀ ਜ਼ਿੰਦਗੀ ਸੀ, ਜਿੱਥੇ ਇੱਜ਼ਤ ਮਾਣ ਵੀ ਬੜਾ ਮਿਲ ਰਿਹਾ ਸੀ ਕਿਉਂਕਿ ਕੰਮ ਬੜਾ ਸੋਹਣਾ ਸਿੱਖ ਗਈ, ਇੱਜ਼ਤ ਮਾਣ ਸਨਮਾਨ ਭਰੀ ਜ਼ਿੰਦਗੀ, ਪੈਸਾ ਡੋਲਰ। ਅਤੇ ਦੂਸਰੇ ਪਾਸੇ ਜਿਹੜੇ ਉਹ ਸੁਪਨੇ ਵੇਖ ਰਹੀ ਸੀ, ਉਸ ਪਾਸੇ ਸਾਰੇ ਹੀ ਅਣਜਾਣ, ਇੱਕ ਖਤਰਨਾਕ ਰਾਹ, ਔਖੇ ਉਬੜ ਖਾਬੜ ਪੈਂਡੇ। ਹੈਰਾਨੀ ਦੀ ਗੱਲ ਕਿ ਇਹਨੇ ਕੁੜੀ ਨੇ ਇਹ ਉਬੜ ਖਾਬੜ ਪੈਂਡੇ ਚੁਣ ਲਏ। ਸਾਰੇ ਇੱਕ ਵਾਰੀ ਫਿਰ ਇਹਦੇ 'ਤੇ ਹੈਰਾਨ ਹੋਏ, ਇਹਨੂੰ ਕੀ ਹੋਇਆ, ਇਹ ਫਿਰ ਬੋਰੀ ਬਿਸਤਰਾ ਚੁੱਕ ਕੇ ਵਾਪਸ ਆਪਣੇ ਵਤਨ ਤੁਰ ਰਹੀ ਹੈ। ਅੱਜ ਦੇ ਸਮੇਂ ਦੇ ਵਿੱਚ ਕੋਈ ਆ ਜਾਵੇ ਤਾਂ ਕੋਈ ਵੱਡੀ ਹੈਰਾਨੀ ਨਾ ਹੋਵੇ, ਪਰ ਇਹ ਗੱਲ ਸੀ 1950 ਦੀ। 1950 ਦਾ ਦੌਰ ਜਦੋਂ ਕਿ ਸ਼ਹੀਦ ਯੁੱਧ ਆਪਣੇ ਸਿਖਰਾਂ ਦੇ ਉੱਤੇ ਸੀ, ਯਾਨੀ ਕਿ ਕੋਲਡ ਵਾਰ। ਅਮਰੀਕਾ ਅਤੇ ਚੀਨ ਦੇ ਰਿਸ਼ਤੇ ਕੋ ਬਹੁਤੇ ਵਧੀਆ ਨਹੀਂ ਸੀ, ਦਿਨੋਂ ਦਿਨ ਕਿਸੇ ਨਾ ਕਿਸੇ ਚੀਜ਼ ਦੇ ਕਰਕੇ ਰਿਸ਼ਤੇ ਹੋਰ ਠੰਡੇ ਬਸਤੇ ਪੈ ਰਹੇ। ਅਮਰੀਕੀ ਸਰਕਾਰ ਨਹੀਂ ਸੀ ਚਾਹੁੰਦੀ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਸਿਖਲਾਈ ਦਿੱਤੀ ਜਾਵੇ, ਉਹਨਾਂ ਨੂੰ ਵਿਗਿਆਨ ਦੇ ਵਿੱਚ ਕਿਸੇ ਕਿਸਮ ਦਾ ਕੁਛ ਹਾਸਲ ਹੋਵੇ। ਉਲਟਾ ਕਈ ਇੱਦਾਂ ਦੇ ਹਵਾਲੇ ਵੀ ਮਿਲਦੇ ਨੇ ਕਿ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਕੁਛ ਅਮਰੀਕੀਆਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ ਆਉਂਦੇ 300 ਸਾਲ ਤੱਕ ਵੀ ਇਹ ਇਸ ਟੈਕਨੋਲੋਜੀ ਨੂੰ ਹੱਥ ਨਹੀਂ ਲਾ ਪਾਉਣਗੇ, ਬਣਾਉਣਾ ਤਾਂ ਦੂਰ ਦੀ ਗੱਲ। ਖਾਸ ਕਰਕੇ ਇਹ ਉਸ ਟੈਕਨੋਲੋਜੀ ਦੀ ਗੱਲਬਾਤ ਕੀਤੀ ਜਾ ਰਹੀ ਜਿਹਦੇ ਤੋਂ ਇਹ ਦੇਸ਼ ਬੜੀ ਦੂਰ ਸੀ। ਪਰ ਇਸ ਕੁੜੀ ਨੇ ਵਾਪਸ ਚੀਨ ਜਾਣ ਦਾ ਫੈਸਲਾ ਕਰ ਲਿਆ। ਹਰ ਪਾਸੇ ਨਿਗਰਾਨੀ, ਪੁੱਛ ਪੜਤਾਲ, ਰੁਕਾਵਟਾਂ, ਕਈ ਵਿਗਿਆਨੀਆਂ ਨੂੰ ਸਾਲਾਂ ਤੱਕ ਰੋਕ ਕੇ ਰੱਖਿਆ ਗਿਆ ਸੀ। ਕੁਛ ਨੂੰ ਤਾਂ ਸੁਣਨ ਦੇ ਵਿੱਚ ਆਉਂਦਾ ਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਜਾਂ ਫਿਰ ਨਜ਼ਰਬੰਦ ਰੱਖਿਆ ਗਿਆ, ਉਹਨਾਂ ਦੇ ਉੱਤੇ ਸਖ਼ਤ ਨਿਗਰਾਨੀ ਕੀਤੀ ਗਈ। ਪਰ ਇਹ ਚੀਨੀ ਕੁੜੀ ਜਾਣਦੀ ਸੀ ਕਿ ਰਾਹ ਇੰਨਾ ਸੌਖਾ ਨਹੀਂ, ਜੇ ਮੈਂ ਕੁਛ ਕਰਨਾ ਤਾਂ ਔਕੜਾਂ ਤਾਂ ਆਉਣੀਆਂ ਹੀ। ਮਨ ਦੇ ਵਿੱਚ ਇਰਾਦਾ ਦ੍ਰਿੜ ਹੋਵੇ ਤਾਂ ਫਿਰ ਕੋਈ ਨਾ ਕੋਈ ਰਾਹ ਕਹਿੰਦੇ ਨਿਕਲ ਆਉਂਦਾ, ਕਿਉਂਕਿ ਉਹ ਆਪਣੇ ਨਾਲ ਕੋਈ ਸਮਾਨ ਨਹੀਂ, ਆਪਣੇ ਨਾਲ ਗਿਆਨ ਲੈ ਕੇ ਵਾਪਸ ਆ ਰਹੇ ਸੀ। ਉਹ ਸਾਰੀ ਖੋਜ ਸਮੱਗਰੀ ਲੈ ਕੇ ਜਾਣੀ ਜਿਹਦੇ ਨਾਲ ਵਤਨ ਦੇ ਵਿੱਚ ਇੱਕ ਨੀਂਹ ਪੱਥਰ ਧਰਿਆ ਜਾਵੇ ਇਸ ਟੈਕਨੋਲੋਜੀ ਦਾ। ਬੜੀ ਹਿੰਮਤ ਅਤੇ ਹੁਸ਼ਿਆਰੀ ਦੇ ਨਾਲ ਕਹਿੰਦੇ ਨੇ ਕਿ ਉਹਨੇ ਆਪਣਾ ਸਮਾਨ ਸਾਰਾ ਇਕੱਠਾ ਕੀਤਾ ਅਤੇ ਸਮਾਨ ਇਸ ਢੰਗ ਦੇ ਨਾਲ ਲਕਾਇਆ ਸੀ ਕਿ ਉਹ ਪਹੁੰਚ ਜਾਵੇ ਕਿਸੇ ਤਰ੍ਹਾਂ ਦੇ ਨਾਲ, ਕਿਉਂਕਿ ਬਹੁਤ ਸਾਰਾ ਕੁਛ ਉਹਨੂੰ ਚਾਹੀਦਾ ਸੀ ਵਾਪਸ ਜਾ ਕੇ ਇਸ ਨਵੇਂ ਸਫ਼ਰ ਨੂੰ ਸ਼ੁਰੂ ਕਰਨ ਦੇ ਲਈ। ਆਖਿਰਕਾਰ ਜਿਹਦਾ ਡਰ ਸੀ ਹਵਾਈ ਅੱਡੇ ਦੇ ਉੱਤੇ ਉਹੀ ਹੋਇਆ। ਵੈਸੇ ਇਹਦਾ ਵੀ ਅਹਿਸਾਸ ਉਹਨੂੰ ਸੀ ਕਿ ਇੱਦਾਂ ਦਾ ਕੁਛ ਹੋ ਸਕਦਾ। ਏਅਰਪੋਰਟ ਦੇ ਉੱਤੇ ਕਹਿੰਦੇ ਨੇ ਕਿ ਅਮਰੀਕੀ ਅਧਿਕਾਰੀਆਂ ਨੇ ਘੇਰ ਲਿਆ, ਜਿੱਥੇ ਬਹੁਤ ਸਾਰਿਆਂ ਦੇ ਉੱਤੇ ਸ਼ੱਕ ਸੀ, ਉੱਥੇ ਇਹਦੇ ਉੱਤੇ ਵੀ ਸ਼ੱਕ ਸੀ ਕਿ ਇਹ ਅਮਰੀਕਾ ਦੇ ਵਿੱਚੋਂ ਕੀ ਲੈ ਕੇ ਬਾਹਰ ਜਾ ਰਹੀ ਆ। ਕਹਿੰਦੇ ਕਿ ਪੁੱਛ ਪੜਤਾਲ ਹੋਈ ਤਾਂ ਇਹਨੇ ਕਿਹਾ ਕਿ ਮੇਰੀ ਮਾਂ ਦੀਆਂ ਦਵਾਈਆਂ ਨੇ, ਮੇਰੀ ਮਾਂ ਬਿਮਾਰ ਹੈ, ਅਮਰੀਕਾ ਤੋਂ ਮੈਂ ਦਵਾਈਆਂ ਲੈ ਕੇ ਜਾ ਰਹੀ ਹਾਂ। ਕਿਸਮਤ ਚੰਗੀ ਸੀ ਜਾਂ ਫਿਰ ਭਵਿੱਖ ਨੂੰ ਕੁਛ ਹੋਰ ਮਨਜ਼ੂਰ ਸੀ ਜਿਹਦੀ ਵਜ੍ਹਾ ਕਰਕੇ ਸਾਰਾ ਸਮਾਨ ਉੱਥੋਂ ਲੈ ਕੇ ਨਿਕਲ ਆਏ। ਖੈਰ, ਅਮਰੀਕੀਆਂ ਦੇ ਲਈ ਇਹ ਇੱਕ ਵੱਡੀ ਚੋਰੀ ਸੀ। ਇਸ ਤਰੀਕੇ ਦੇ ਨਾਲ ਉਹਨਾਂ ਦਾ ਸਮਾਨ ਉੱਥੋਂ ਲੈ ਕੇ ਨਿਕਲਣਾ, ਉਹ ਰਾਸ ਤਾਂ ਨਹੀਂ ਆਇਆ ਪਰ ਚਾਈਨਾ ਨੂੰ ਜ਼ਰੂਰ ਰਾਸ ਆ ਗਿਆ। ਇੱਕ ਪਲ ਦੇ ਵਿੱਚ ਜਿੱਦਾਂ ਉਹਨੂੰ ਆਪਣੇ ਸੁਪਨੇ ਸਾਕਾਰ ਹੁੰਦੇ ਨਜ਼ਰ ਆਏ, ਪਰ ਇਹ ਸਫ਼ਰ ਇੰਨਾ
ਇੰਨਾ ਸੌਖਾ ਨਹੀਂ ਸੀ ਆਉਣ ਵਾਲਾ। ਅਸਲ ਸੰਘਰਸ਼ ਉਹਦਾ ਉਦੋਂ ਸ਼ੁਰੂ ਹੋਇਆ ਜਦੋਂ ਕਹਿੰਦੇ ਨੇ ਚੀਨ ਦੇ ਵਿੱਚ ਉਹ ਵਾਪਸ ਪਰਤ ਆਏ। ਵਾਪਸ ਪਰਤ ਕੇ ਜੋ ਉਹਨੇ ਨਜ਼ਾਰਾ ਵੇਖਿਆ ਉਹਨੇ ਕਦੀ ਸੋਚਿਆ ਵੀ ਨਹੀਂ ਸੀ। ਕੋਈ ਲੈਬ ਨਹੀਂ ਲੱਭੀ, ਕੋਈ ਉਹਨੂੰ ਮਸ਼ੀਨਰੀ ਨਹੀਂ ਲੱਭੀ, ਕੋਈ ਤਜਰਬੇਕਾਰ ਉਹਨੂੰ ਟੀਮ ਨਾ ਲੱਭੀ। ਹੋਰ ਤੇ ਹੋਰ ਕਹਿੰਦੇ ਨੇ ਕਿ ਬਿਜਲੀ ਦੀ ਵੀ ਘਾਟ ਸੀ, ਬਾਕੀ ਸਾਧਨ ਤਾਂ ਬੜੀ ਦੂਰ ਦੀ ਗੱਲ। ਸਰਕਾਰ ਦੇ ਨਾਲ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਤਾਂ ਉਹ ਇੱਧਰਲੇ ਪਾਸੇ ਪੈਸਾ ਚਾਹੇ ਕਈ ਲਾਉਣਾ ਚਾਹੁੰਦੇ ਸੀ ਪਰ ਹੈ ਹੀ ਨਹੀਂ, ਹਰ ਪਾਸੇ ਸਿਰਫ ਘਾਟਾਂ ਹੀ ਘਾਟਾਂ। ਸ਼ਾਇਦ ਇੱਕ ਸਮੇਂ ਕਿਤੇ ਮਨ ਦੇ ਵਿੱਚ ਆਇਆ ਵੀ ਹੋਵੇ ਕਿ ਮੈਂ ਐਵੇਂ ਛੱਡ ਕੇ ਆ ਗਈ, ਅਮਰੀਕਾ ਦੇ ਵਿੱਚ ਸਾਰਾ ਕੁਛ ਸੀ, ਚੰਗੀ ਆਰਾਮ ਦੇ ਨਾਲ ਜ਼ਿੰਦਗੀ ਮੇਰੀ ਬੀਤ ਜਾਣੀ ਸੀ। ਪਰ ਹੁਣ ਉਹ ਫੈਸਲਾ ਲੈ ਚੁੱਕੀ ਸੀ, ਇਸ ਕਰਕੇ ਉਹਨੇ ਸਾਰਾ ਕੁਛ ਆਪਣੇ ਹੱਥੀਂ ਬਣਾਉਣ ਦਾ ਫੈਸਲਾ ਕੀਤਾ। ਉਹਨੇ ਹੌਂਸਲਾ ਨਹੀਂ ਹਾਰਿਆ, ਕੁਛ ਨੌਜਵਾਨ ਆਪਣੇ ਨਾਲ ਲਏ ਜਿਹੜੇ ਆਪਣੇ ਸੀਨੇ ਦੇ ਵਿੱਚ ਉਹਦੇ ਵਰਗੀ ਅੱਗ ਰੱਖਦੇ ਸੀ। ਉਹ ਵਿਗਿਆਨੀਆਂ ਦੀ ਟੀਮ ਇੱਕ ਇਕੱਠੀ ਕੀਤੀ, ਕੋਈ ਢੰਗ ਦੇ ਸੰਦ ਨਹੀਂ ਮਿਲੇ ਤਾਂ ਉਹਨੇ ਅਲਟਰਨੇਟਿਵ ਯਾਨੀ ਕਿ ਕੋਈ ਬਦਲਵੇਂ ਕਿਸੇ ਨਾ ਕਿਸੇ ਤਰੀਕੇ ਦੇ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ। ਦਿਨ ਰਾਤ ਮਿਹਨਤ ਕੀਤੀ, ਨਾ ਆਪ ਸੌਂਦੀ ਅਤੇ ਨਾ ਕਿਸੇ ਨੂੰ ਚੱਜ ਨਾਲ ਸੌਣ ਦਿੰਦੀ। ਕਈ ਵਾਰ ਕਈ ਤਰੀਕਿਆਂ ਦੇ ਪ੍ਰਯੋਗ ਉਹਦੇ ਅਸਫਲ ਹੋਏ, ਕਈ ਮਹੀਨੇ ਲੱਗੇ, ਕਈ ਸਾਲ ਲੱਗੇ, ਪਰ ਫਿਰ ਵਾਰ ਵਾਰ ਜਦੋਂ ਬੰਦਾ ਹਿੰਮਤ ਨਹੀਂ ਹਾਰਦਾ ਤਾਂ ਫਿਰ ਕਾਮਯਾਬੀ ਗੋਡੇ ਟੇਕ ਜਾਂਦੀ ਹੈ। ਇੱਕ ਤਜਰਬਾ ਅਸਫਲ ਹੁੰਦਾ ਤਾਂ ਉਹ ਫਿਰ ਦੁਬਾਰਾ ਤੋਂ ਦੂਸਰੇ ਤਰੀਕੇ ਦੇ ਨਾਲ ਸੋਚਣਾ ਸ਼ੁਰੂ ਕਰ ਦਿੰਦੇ। ਇਹ ਸਭ ਕੁਛ ਦੇ ਦਰਮਿਆਨ ਉਹਦੀ ਕਹਿੰਦੇ ਨੇ ਅੱਖਾਂ ਦੀ ਰੋਸ਼ਨੀ ਦੇ ਉੱਤੇ ਵੀ ਅਸਰ ਪਿਆ। ਇਹ ਸਭ ਕੁਛ ਦੇ ਦਰਮਿਆਨ ਉਹਦੀ ਗਰਦਨ ਦੇ ਵਿੱਚ, ਉਹਦੀ ਧੌਣ 'ਚ ਸਰਵਾਈਕਲ ਜਾਂ ਫਿਰ ਕੁਛ ਹੋਰ ਇੰਨਾ ਕੁ ਕਹਿੰਦੇ ਦਰਦ ਹੋਣ ਲੱਗ ਪਿਆ ਕਿ ਉਹ ਦਵਾਈਆਂ ਖਾ ਖਾ ਕੇ ਵੀ ਕੰਮ ਦੇ ਉੱਤੇ ਲੱਗੇ ਰਹੇ। ਆਖਿਰਕਾਰ ਫਿਰ ਸਾਲ ਆਇਆ 1958, ਉਹਦੀ ਸਾਲਾਂ ਦੀ ਮਿਹਨਤ ਹੁਣ ਰੰਗ ਲਿਆਉਣ ਲੱਗੀ। ਬਹੁਤ ਸਾਰੇ ਪ੍ਰਯੋਗ ਉਹਦੇ ਅਸਫਲ ਰਹੇ, ਬਹੁਤ ਸਾਰੀਆਂ ਕੋਸ਼ਿਸ਼ਾਂ ਨਾਕਾਮਯਾਬ ਰਹੀਆਂ। ਆਖਿਰਕਾਰ 1958 ਨੂੰ ਉਹਦੀ ਟੀਮ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿ ਹੁਣ ਹੋਣ ਕੀ ਲੱਗਾ। ਹੋਇਆ ਇਹ ਕਿ ਚੀਨ ਨੇ ਆਪਣਾ ਪਹਿਲਾ ਸਿਲੀਕੋਨ ਸਿੰਗਲ ਕ੍ਰਿਸਟਲ ਤਿਆਰ ਕਰ ਲਿਆ। ਇਹ ਸਿਰਫ ਇੱਕ ਵਿਗਿਆਨਕ ਪ੍ਰਾਪਤੀ ਨਹੀਂ ਸੀ, ਇਹਨੇ ਦੁਨੀਆ ਦਾ ਭਵਿੱਖ ਬਦਲ ਕੇ ਰੱਖ ਦਿੱਤਾ। ਇਕੱਲੇ ਚਾਈਨਾ ਦਾ ਨਹੀਂ, ਇਹ ਪੂਰੇ ਦੇਸ਼ ਦੇ ਭਵਿੱਖ ਦੀ ਬੁਨਿਆਦ ਸੀ। ਇਹ ਉਹ ਬੁਨਿਆਦ ਸੀ ਜਿਹਦੇ ਉੱਤੇ ਹੁਣ ਅੱਜ ਦੇ ਦਿਨ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਚੀਨ ਰਾਜ ਕਰ ਰਿਹਾ ਚਿੱਪਾਂ ਦੇ ਵਿੱਚ, ਪ੍ਰੋਸੈਸਰਸ ਦੇ ਵਿੱਚ, ਪੂਰਾ ਸੈਮੀ ਕੰਡਕਟਰ ਪੂਰਾ ਢਾਂਚਾ ਇਹਦੇ ਇਸ ਬਲਿਦਾਨ ਦੇ ਕਰਕੇ ਕਹਿੰਦੇ ਨੇ ਖੜ੍ਹਾ ਹੋ ਗਿਆ। ਪਰ ਇਹ ਇੱਥੇ ਵੀ ਨਹੀਂ ਰੁਕੀ, ਇਸ ਤੋਂ ਬਾਅਦ ਵੀ ਇਹਨੇ ਅੱਗੇ ਆਪਣੀਆਂ ਹੋਰ ਖੋਜਾਂ ਉਸੇ ਤਰ੍ਹਾਂ ਦੇ ਨਾਲ ਜਾਰੀ ਰੱਖੀਆਂ। ਜੋ ਸਿੱਖ ਕੇ ਆਈ ਸੀ ਉੱਥੋਂ ਤੱਕ ਸੀਮਤ ਨਾ ਰਹਿ ਕੇ ਉਹਨੇ ਉਸ ਤੋਂ ਅੱਗੇ ਵੀ ਆਪਣੀਆਂ ਖੋਜਾਂ ਜਾਰੀ ਰੱਖੀਆਂ, ਕਿਉਂਕਿ ਉਹਨੂੰ ਦਿਖ ਪਈ ਸੀ ਰੋਸ਼ਨੀ, ਦਿਖ ਕਿਰਨ, ਉਹਨੂੰ ਪਤਾ ਸੀ ਕਿ ਉਹ ਕਿਹੜੇ ਪਾਸੇ ਨੂੰ ਜਾ ਰਹੀ ਹੈ। ਉਸ ਦੇ ਨਾਲ ਨਾਲ ਉਹਨੇ ਉਹ ਸਾਰਾ ਕੁਛ ਆਪਣੇ ਤੱਕ ਸੀਮਤ ਨਾ ਰੱਖ ਕੇ ਅਲੱਗ ਅਲੱਗ ਯੂਨੀਵਰਸਿਟੀਆਂ ਦੇ ਵਿੱਚੋਂ, ਅਲੱਗ ਅਲੱਗ ਅਦਾਰਿਆਂ ਦੇ ਵਿੱਚੋਂ ਉਹ ਜਿੰਨੇ ਵੀ ਨੌਜਵਾਨ ਜਿਨ੍ਹਾਂ ਨੂੰ ਕੁਛ ਆਉਂਦਾ ਸੀ ਜਾਂ ਥੋੜ੍ਹਾ ਜਾਂ ਵੱਧ, ਪਰ ਉਹਨਾਂ ਦੇ ਵਿੱਚ ਚਿੰਗਾਰੀ ਸੀ ਸਿੱਖਣ ਦੀ, ਉਹਨਾਂ ਸਾਰਿਆਂ ਨੂੰ ਇਕੱਠਾ ਕੀਤਾ ਅਤੇ ਉਹ ਆਪਣਾ ਸਾਰਾ ਗਿਆਨ ਅੱਗੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦਿੱਤਾ। ਇੱਕ ਇੱਕ ਵਿਦਿਆਰਥੀ ਉਹਨੇ ਕਹਿੰਦੇ ਨੇ ਕਿ ਆਪਣੇ ਕੋਲ ਆਪਣੇ ਹੱਥੀਂ ਫੜ ਫੜ ਕੇ ਆਪ ਦੱਸ ਦੱਸ ਕੇ ਤਿਆਰ ਕੀਤਾ। ਅਤੇ ਬਾਅਦ ਵਿੱਚ ਉਹ ਇਕੱਲੀ ਨਹੀਂ ਸੀ, ਉਹ ਲੈਬ ਦੇ ਵਿੱਚ ਜਿੰਨੇ ਵੀ ਸੌਵਾਂ ਹਜ਼ਾਰਾਂ ਖੜ੍ਹੇ ਹੁੰਦੇ ਸਾਰੇ ਉਹਨੂੰ ਆਪਣੇ ਵਰਗੇ ਲੱਗਦੇ, ਕਿਉਂਕਿ ਉਹਨੇ ਆਪਣੇ ਤਰੀਕੇ ਦੇ ਨਾਲ ਸਾਰਿਆਂ ਨੂੰ ਹੁਣ ਟ੍ਰੇਨ ਕਰ ਦਿੱਤਾ ਹੈ। ਉਹ ਜਾਣਦੀ ਸੀ ਕਿ ਮੇਰੀ ਇਕੱਲੀ ਦੀ ਮਿਹਨਤ ਨਹੀਂ ਹੋ ਸਕਦੀ, ਉਹ ਜਾਣਦੀ ਸੀ ਕਿ ਮੇਰੇ ਇਕੱਲੀ ਨੂੰ ਇੱਦਾਂ ਦੀ ਸਫਲਤਾ ਨਹੀਂ ਮਿਲ ਸਕਦੀ। ਉਹ ਜਾਣਦੀ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਜੇਕਰ ਚੱਜ ਦੇ ਨਾਲ ਰਜਵੀਂ ਰੋਟੀ ਖਾਣੀ ਹੈ ਤਾਂ ਫਿਰ ਇਹਨਾਂ ਨੂੰ ਸਿਖਾਉਣਾ ਪਊਗਾ। ਇਹ ਕਹਾਣੀ ਸੀ ਲਿਨ ਲਾਂਜਿੰਗ ਦੀ। ਲਿਨ ਲਾਂਜਿੰਗ ਇਹਦੀ ਕਹਾਣੀ ਆਪਾਂ ਅੱਜ ਇਸ ਕਰਕੇ ਪੜ੍ਹ ਰਹੇ ਹਾਂ, ਇਸ ਕਰਕੇ ਸੁਣ ਰਹੇ ਹਾਂ ਕਿਉਂਕਿ ਇੱਕ ਉਮਰ ਦੇ ਵਿੱਚ ਜਾ ਕੇ ਹਰ ਕੋਈ ਹਿੰਮਤ ਹਾਰ ਜਾਂਦਾ। ਹਰ ਇੱਕ ਨੂੰ ਲੱਗਦਾ ਨਹੀਂ ਮੈਂ ਆਪਣੇ ਹਿੱਸੇ ਦੀ ਜ਼ਿੰਦਗੀ ਹੁਣ ਜੀ ਲਈ, ਹੁਣ ਆਰਾਮ ਦੇ ਨਾਲ ਬਹਿ ਕੇ ਮੈਂ ਖਾਵਾਂ, ਆਪਣੇ ਪਰਿਵਾਰ ਤੱਕ ਮੈਂ ਸੀਮਤ ਰਹਾਂ।
ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਉਮਰ ਕੋਈ ਸੀਮਾ ਨਹੀਂ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਕਦੀ ਵੀ ਕੋਈ ਚੀਜ਼ ਤੁਹਾਨੂੰ, ਕੋਈ ਹੁਨਰ ਤੁਹਾਨੂੰ ਆਉਂਦਾ, ਤੁਹਾਨੂੰ ਅੱਗੇ ਸਿਖਾ ਦੇਣਾ ਕਿੰਨਾ ਵੱਡਾ ਪਾ, ਕਿੱਡਾ ਵੱਡਾ ਕੱਲ੍ਹ ਦੇ ਲਈ ਪੁੰਨ ਹੋ ਸਕਦਾ, ਕਿੰਨੀ ਵੱਡੀ ਉਦਾਰਤਾ ਹੋ ਸਕਦਾ, ਇੱਥੋਂ ਤੱਕ ਕਿ ਉਹ ਦੁਨੀਆ ਬਦਲ ਸਕਦਾ। ਅਸਲ ਕਾਮਯਾਬੀ ਕਦੇ ਕਦੇ ਆਰਾਮ ਕਰਨ ਦੇ ਵਿੱਚ ਨਹੀਂ ਹੁੰਦੀ। ਆਪਾਂ ਬਹੁਤੇ ਅੱਜ ਦੇ ਸਮੇਂ ਦੇ ਵਿੱਚ ਕੰਮ ਕਰਕੇ ਆਰਾਮ ਲੱਭਦੇ ਹਾਂ, ਇੱਕ ਸੌਖੀ ਸ਼ਾਨਦਾਰ ਜ਼ਿੰਦਗੀ ਵਧੀਆ ਤਨਖਾਹ ਦੇ ਨਾਲ ਜੇ ਚਾਹੋ ਤਾਂ ਆਪਾਂ ਕਿਸੇ ਵੇਲੇ ਵੀ ਕਿਤੇ ਵੀ ਗੁਜ਼ਾਰ ਸਕਦੇ। ਪਰ ਜਿਹੜੇ ਲੋਕ ਪੁੱਠੇ ਪਾਸੇ ਨੂੰ ਤਰਦੇ ਨੇ, ਜਿਹੜੇ ਔਕੜਾਂ ਵਾਲਾ ਰਾਹ ਚੁਣਦੇ, ਕਹਾਣੀਆਂ ਵੀ ਉਹਨਾਂ ਦੀਆਂ ਫਿਰ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅਖਬਾਰਾਂ ਦੇ ਵਿੱਚ, ਰੇਡੀਓ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ। ਸ਼ਾਇਦ ਇਸੇ ਕਰਕੇ ਅੱਜ ਉਸ ਕੁੜੀ ਦਾ ਹੀ ਨਹੀਂ, ਉਸ ਕੁੜੀ ਦੇ ਦੇਸ਼ ਦਾ ਵੀ ਨਾਂ ਸਤਿਕਾਰ ਦੇ ਨਾਲ ਲਿਆ ਜਾਂਦਾ। ਅੱਜ ਦੇ ਸਮੇਂ ਦੇ ਵਿੱਚ ਉਹਨੂੰ ਚੀਨੀ ਸੈਮੀ ਕੰਡਕਟਰ ਦੀ ਮਾਂ ਕਿਹਾ ਜਾਂਦਾ, ਕਈ ਉਹਨੂੰ ਚਿੱਪਾਂ ਦੀ ਮਾਂ ਵੀ ਕਹਿ ਦਿੰਦੇ। ਇਸ ਕਰਕੇ ਕਿਉਂਕਿ ਚੀਨ ਦੇ ਵਿੱਚ ਜਨਮ ਇਹਨੇ ਦਿੱਤਾ। ਇੱਦਾਂ ਦੀਆਂ ਅਨੇਕਾਂ ਹੀ ਕਹਾਣੀਆਂ ਹੋਣਗੀਆਂ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ ਕਿ ਜ਼ਿੰਦਗੀ ਦੇ ਵਿੱਚ ਚਾਹੋ ਤੁਸੀਂ ਤਾਂ ਕੁਛ ਵੀ ਕਰ ਦਿਓ, ਪਰ ਉਸ ਪਾਸੇ ਨੂੰ ਤੁਹਾਨੂੰ ਤੁਰਨਾ ਪੈਂਦਾ, ਮੁਸ਼ਕਲਾਂ ਨੂੰ ਗਲ ਨਾਲ ਲਾਉਣਾ ਪੈਂਦਾ। ਜ਼ਿੰਦਗੀ ਦੇ ਵਿੱਚ ਬੜੇ ਇੱਦਾਂ ਦੇ ਮੁਕਾਮ ਆਉਂਦੇ ਨੇ ਜਦੋਂ ਆਪਾਂ ਸੁੱਖ ਆਰਾਮ ਦੀ ਜ਼ਿੰਦਗੀ ਚੁਣ ਸਕਦੇ ਹੁੰਦੇ, ਪਰ ਉਸ ਸੁੱਖ ਆਰਾਮ ਦੇ ਵਿੱਚੋਂ ਕਈ ਵਾਰੀ ਅੱਗੇ ਚੱਲ ਕੇ ਬਿਮਾਰੀਆਂ ਹੀ ਨਿਕਲਦੀਆਂ। ਅਤੇ ਨਾਲੇ ਜੇਕਰ ਤੁਹਾਡੇ ਇਰਾਦੇ ਨੇਕ ਹੋਣ, ਫਿਰ ਕਾਮਯਾਬੀ ਰੱਬ ਆਪ ਤੁਹਾਨੂੰ ਕੋਲ ਆ ਕੇ ਦੇ ਦਿੰਦਾ। ਦੁਨੀਆਂ ਦੇ ਉੱਤੇ ਨਾਂ ਕਮਾਉਣਾ ਸੌਖਾ ਨਹੀਂ, ਇੱਕ ਵਾਰੀ ਆਪਣਾ ਆਪ ਵਾਰਨਾ ਪੈਂਦਾ। ਸੋ ਦੁਨੀਆਂ ਦੇ ਵਿੱਚ ਕੁਛ ਇੱਦਾਂ ਦੇ ਇਨਸਾਨ ਆ ਜਿਨ੍ਹਾਂ ਦੀ ਜ਼ਿੰਦਗੀ ਤੋਂ ਆਪਾਂ ਸਿੱਖ ਸਕਦੇ ਹਾਂ, ਸਿੱਖ ਕੇ ਅੱਗੇ ਵੱਧ ਸਕਦੇ ਹਾਂ, ਉਹ ਚੰਗਾਰੀ ਆਪਣੇ ਅੰਦਰ ਵੀ ਆਪਾਂ ਬਾਲ ਕੇ ਰੱਖ ਸਕਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: ਰੇਡੀਓ। ਹਾਂਜੀ, 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ 'ਤੇ ਬੋਝ ਹੈ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਲਾਫਟਰ ਥੈਰੇਪੀ ਦੇ ਵਿੱਚ ਰਲ ਮਿਲ ਕੇ ਹੱਸਦੇ ਹਾਂ। ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁੱਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਧੁੱਪ ਵਾਲੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਆਨੰਦ ਮਨਾਉਣ ਦੇ ਲਈ ਬੱਚੇ ਸਾਡੇ
0: ਚੜ੍ਹਾ ਰਹੇ ਹੋ ਗਏ ਸਾਹ।
1: ਸਾਡੇ ਤਾਂ ਹਾਸੇ ਵੀ ਰੁਕ ਜਾਣੇ ਆ ਕਿਉਂਕਿ ਅੱਜ ਸਾਡੇ ਨਾਲ ਬਸੰਤ ਬਸੰਤ ਬਸੰਤ ਅੱਜ ਸਪਰਿੰਗ ਆ। ਬਸੰਤ ਜੀ ਨਹੀਂ ਆਏ ਪਰ ਬਸੰਤ ਰੁੱਤ ਜ਼ਰੂਰ ਆ ਗਈ ਆ ਤੇ ਉਹਦੇ ਕਰਕੇ ਫਿਰ ਸਾਨੂੰ ਛਿੱਕਾਂ ਵੀ ਆਉਣੀਆਂ ਜ਼ਰੂਰੀ ਆ।
0: ਤੁਹਾਡੇ ਹਾਲਾਤ ਤੇ ਮੈਨੂੰ ਨਾ ਉਹਦੇ ਵਰਗੇ ਲੱਗ, ਉਹ ਕੁੜੀ ਵਰਗੇ ਲੱਗਣ ਦੇ ਜਿਹੜੇ ਕਰੇਲੇ ਕਰਕੇ ਨਾ ਭੱਜ ਕੇ ਲਾਈਨ 'ਚ ਪਿੱਛੇ ਖਲੋ ਕੇ ਪੀਟੀ ਕਰਨ ਲੱਗ ਪੈਂਦੀ ਹੈ।
1: ਹਾਲਾਤ ਅੱਜ ਕੁਛ ਇੱਦਾਂ ਆ, ਸਵੇਰ ਦੇ ਨੱਕ ਵਗਣ ਲੱਗੇ ਸੀ, ਛਿੱਕਾਂ ਆਉਣ ਲੱਗੀਆਂ ਸੀ ਤੇ ਇੱਦਾਂ ਕਰਦੇ ਕਰਦੇ ਫਿਰ ਭੱਜ ਭਜਾਈਆ ਤਾਂ ਹੋ ਹੀ ਜਾਂਦਾ, ਬੰਦਾ ਨੱਕ ਪੂੰਝੇ ਕੇ ਤਿਆਰ ਹੋਵੇ।
0: ਕਹੋ ਮੈਂ ਨੱਕ ਪੂੰਝਦਾ ਲੇਟ ਹੋ ਗਈ, ਪਹੁੰਚ ਤਾਂ ਮੈਂ ਕਿੰਨੇ ਚਿਰ ਦੀ ਗਈ ਹਾਂ। ਵੈਸੇ ਤਾਂ ਤੇ ਜਦੋਂ ਏਦਾਂ ਦਾ ਸਮਾਂ ਹੁੰਦਾ ਨਾ ਤੇ ਏਦਾਂ ਜੀ ਕਰਦਾ ਬੰਦਾ ਨੱਕ ਬਾਹਰ ਲਾ ਕੇ ਰੱਖ ਆਵੇ ਤੇ ਬਾਅਦ ਚ ਲਾ ਲੇ।
1: ਜਦੋਂ ਮੈਂ ਆਪਣੀ ਅੱਖਾਂ ਦੇਖੀਆਂ ਆ ਕੇ ਮੈਂ ਕਿਹਾ ਹਾਏ ਬੰਦਾ ਏਦਾਂ ਲੱਗਦਾ ਜਿੱਦਾਂ ਮੈਂ ਰੋ ਗਿਆ ਹੀ ਹੁੰਨੀ ਆ।
0: ਅੱਖਾਂ ਨਹੀਂ ਲੱਥਣੀਆਂ।
1: ਹਾਂ, ਅੱਖਾਂ ਨਹੀਂ ਲੱਥਣੀਆਂ।
0: ਚਲੋ ਆਓ ਫਿਰ ਬੱਚਿਆਂ ਦੇ ਨਾਲ ਆਪਾਂ ਕਰਦੇ ਹਾਂ ਵਾਰਤਾਲਾਪ ਤੇ ਹੱਸਦੇ ਹਾਂ ਤੇ ਆਪੇ ਨੱਕ ਮੂੰਹ ਖੁੱਲ੍ਹ ਜਾਣੇ ਆ, ਬਸ ਇੱਦਾਂ ਹੀ ਆ, ਸਭ ਦੇ ਇੱਦਾਂ ਹੀ ਚੱਲੀ ਚੁੱਲੀ ਜਾਂਦੇ ਆ। ਕਿਉਂਕਿ ਅੱਜ ਹੁਣ ਸਤੰਬਰ ਚੜ੍ਹਾ ਆ ਅਤੇ ਹੁਣ ਉਹ ਮਹੀਨਾ ਸ਼ੁਰੂ ਹੋ ਗਿਆ ਵਾ ਜਿਹੜੇ ਮਹੀਨੇ ਦੇ ਵਿੱਚ ਸਾਨੂੰ ਬਸ ਇੱਦਾਂ ਦੇ ਆਸ ਪਾਸ ਤੋਹਫੇ ਮਿਲਣੇ ਆ। ਯਾਨੀ ਕਿ ਹੁਣ ਹੇ ਫੀਵਰ ਅਤੇ ਪੋਲਨ ਅਤੇ ਦਿਸ ਅਤੇ ਦੈਟ ਅਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ ਜੀ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਆਏ ਹੀ ਮੰਨਤ ਅਤੇ ਫਤਿਹ ਅਤੇ ਬਾਕੀ ਤਾਂ ਅੱਗੇ ਬੇਨਤੀ ਹੈ ਭਾਈ ਵੇਟ ਕਰ ਲਓ ਤੁਸੀਂ ਲਾਈਨਾਂ ਹਾਲੇ ਬਿਜ਼ੀ ਨੇ। ਅਤੇ ਮੰਨਤ ਫਤਿਹ ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਆ?
1: ਜਸਪ੍ਰੀਤ
0: ਦੇ ਮੰਮੀ ਦਾ ਨਾਮ ਆ। ਆਹੋ, ਤੁਹਾਨੂੰ ਭੁਲੇਖਾ ਪੈ ਜਾਂਦਾ ਰੋਜ਼ ਹੀ ਭਲਾ?
1: ਤੇ ਮੈਂ ਤਾਂ ਉਹਦੇ ਮੰਮਾ ਨੂੰ ਹੀ ਸਤਿ ਸ਼੍ਰੀ ਅਕਾਲ ਕਹਿੰਦੀ ਆ।
0: ਅੱਛਾ, ਉਹ ਸੌਰੀ,
1: ਉਹ ਮੇਰੇ ਫਰੈਂਡ ਆ ਨਾ।
0: ਓਕੇ ਓਕੇ, ਸੌਰੀ ਸੌਰੀ ਸੌਰੀ।
1: ਹੈ ਮੰਨਤ?
2: ਹਾਂਜੀ,
0: ਇਦਾਂ ਹੀ ਆ।
2: ਹਾਂਜੀ,
0: ਤੁਹਾਨੂੰ ਹੁਣ ਨਾ ਭੁਲੇਖਾ ਪੈ ਜਾਣਾ, ਹੁਣ ਮੰਨਤ ਮੰਮੀ ਨਾਲੋਂ ਵੱਡੀ ਹੋ ਗਈ ਆ।
2: ਮੰਮਾ ਦੇ ਮੈਂ ਪੰਜ ਦੋ ਦੀ ਆ, ਮੰਮਾ ਪੰਜ ਟਾਈਮ ਦੇ ਆ, ਆਲਮੋਸਟ ਮੰਮਾ ਜਿੱਡੀ ਹੋਈ ਆ ਬਸ।
1: ਓ ਤੇਰੀ ਚੀਂਚੀ ਕਰਨੀ ਪੈਣੀ ਤੇਰੀ, ਲੱਗਦਾ ਪੰਜ ਦੋ ਹੋ ਗਈ ਤੂੰ ਮੰਨਤ।
0: ਮੰਨਤ ਕਿੱਡੀ ਹੋਣਾ ਤੂੰ, ਕਿੰਨੇ ਕਿੰਨੇ ਹਾਈਟ ਅਪ ਕਰਨੀ ਆ?
2: ਪੰਜ ਅੱਠ ਜਾਂ ਛੇ ਸੱਤ, ਇਦੋਂ ਛੇ ਸੱਤ
1: ਸਿਕਸ ਸੈਵਨ।
0: ਅੱਛਾ, ਪੰਜ ਛੇ, ਪੰਜ ਛੇ ਠੀਕ ਆ, ਪੰਜ ਅੱਠ ਫਿਰ ਬਹੁਤ ਹੀ ਲੰਮਾ ਹੋਏ।
1: ਪੰਜ ਅੱਠ ਮੁੰਡਾ ਕਿੱਦਾਂ ਲੱਭਾਂਗੇ ਮੰਨਤ ਦੇ ਲਈ, ਐਡਾ ਲੰਮਾ ਮੁੰਡਾ
2: ਲੱਭ ਲਿਆ
0: ਟੀਚਰ
2: ਪੱਪੂ ਤੂੰ ਚੰਗੀ ਤਰ੍ਹਾਂ ਪੜ੍ਹਦਾ ਨੀ ਹੈਗਾ, ਜਦੋਂ ਮੈਂ ਤੂੰ ਬਹੁਤ ਨਲਾਇਕ ਆ ਤੇ ਫਿਰ ਮੈਂ ਜਦੋਂ ਤੇਰੀ ਉਮਰ ਦਾ ਸੀਗਾ ਤੇ ਫਿਰ ਮੈਂ ਬਹੁਤ ਮੈਨੂੰ ਬਹੁਤ ਔਖੇ ਵੀ ਆਉਂਦੇ ਸੀਗੇ ਸਵਾਲ ਪੱਪੂ ਤਾਂ ਤੁਹਾਡੇ ਵੇਲੇ ਤਾਂ ਟੀਚਰ ਵਧੀਆ ਹੋਣੇ ਆ, ਇਹ ਤਾਂ ਸਾਡੀ ਇਹ ਤਾਂ ਕਿਸਮਤ ਦੀ ਗੱਲ ਆ ਟੀਚਰ ਬਹੁਤ।
0: ਤੁਹਾਡੇ ਵੇਲੇ ਚੰਗੀ ਹੋ ਗਈ ਪੜ੍ਹਾਈ,
1: ਟੀਚਰ ਵਧੀਆ ਹੋ ਗਏ।
0: ਥੈਂਕ ਯੂ ਮੈਨ।
2: ਨਾਲੇ ਪਤਾ ਨਾ ਗੱਲ ਕਰਾਉਣ ਤੋਂ ਪਹਿਲਾਂ ਤੁਹਾਨੂੰ ਕੁਛ ਦੱਸਣਾ।
1: ਹਾਂਜੀ,
2: ਮੈਂ ਨਾ ਮਤਲਬ ਦਾ ਅਗਸਤ ਤੋਂ ਵੇਟ ਕਰ ਰਹੀ ਆ, ਪਰ ਕੱਲ ਮੇਰਾ ਇੱਕ ਰਿੰਗ ਆ ਗਈ ਸੀ, ਕਸਟਮਾਈਜ਼ ਕਰਵਾਈ ਹੋਈ ਸੀ।
1: ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ,
0: ਵਾਹ, ਕਸਟਮਾਈਜ਼ਡ ਕਰਵਾਈ ਰਿੰਗ,
1: ਸਾਨੂੰ ਤਾਂ ਕਹਿਣਾ ਹੀ ਨਹੀਂ ਆਉਂਦਾ ਆ ਜਿਹੜਾ ਇਹਨੇ ਕਰਾਈ ਆ।
0: ਵਾਹ, ਕੀ ਕੀ ਕਸਟਮਾਈਜ਼ਡ ਕਰਾਇਆ?
1: ਕੀ ਕਸਟਮਰ ਕੀਤਾ ਤੁਸੀਂ?
0: ਉਹਦੇ ਤੇ ਗਿਟਕਾਂ ਲਵਾਈਆਂ
2: ਤੇ ਮੈਂ ਉੱਤੇ ਨਾਲ ਸਾਡੇ ਚਾਰਾਂ ਦੇ ਨਾਂ ਲਿਖੇ ਹੋਏ ਆ।
1: ਓ ਵਾਓ, ਮੰਨਤ ਮੰਨਤ,
0: ਤੂੰ ਤੇ ਕਮਾਲ ਹੀ ਕਰੀ ਜਾਨੀ ਆ ਕੁੜੀਏ।
2: ਥੈਂਕ ਯੂ,
0: ਵੈਰੀ ਨਾਈਸ, ਲਿਆਓ ਕਰਾਓ ਫਿਰ ਗੱਲ।
1: ਬਹੁਤ ਵਧੀਆ ਮੰਨਤ,
2: ਤੇ ਪਤੇ ਨਾਲ ਵੀ ਗੱਲ ਕਰ ਲਓ।
0: ਹਾਂਜੀ ਹਾਂਜੀ,
2: ਸਤਿ ਸ੍ਰੀ ਅਕਾਲ ਅੰਕਲ ਜੀ ਨੇ ਸ਼ਖੰਡੀ ਜੀ।
1: ਸਤਿ ਸ੍ਰੀ ਅਕਾਲ ਜੀ, ਫਤਿਹ, ਕੀ ਹੋਇਆ, ਸੇਧ ਨਹੀਂ ਠੀਕ?
0: ਉਹਨੂੰ ਨਾਲ ਰੱਖ ਕੇ ਮਿਲੀ ਨਹੀਂ ਨਾ ਰਿੰਗ?
1: ਨਹੀਂ ਨਹੀਂ, ਮੁੰਡੇ ਥੋੜੇ ਇਦਾਂ ਦੀਆਂ ਰਿੰਗਸ ਪਾਉਂਦੇ ਆ।
0: ਕੜਾ ਕੜਾ ਦੇ ਦੇਣ ਉਹਨੂੰ, ਉਹਤੇ ਨਾਲ ਲਿਖ ਕੇ।
1: ਉਹਦੇ ਕੋ ਬਥੇਰਾ ਕੁਛ ਆ
0: ਹੈਗਾ,
1: ਹੋਰ ਕੀ।
0: ਇਹਦੇ ਕੋ ਸਿਰਫ ਉਹ ਆ
1: ਫਤਿਹ ਸਾਡਾ ਰਿਚ ਆ,
0: ਉਹ ਜਿਹੜੀਆਂ ਪੋਲੀਆਂ ਪੋਲੀਆਂ ਜੀਆਂ ਨੀ, ਸਟ੍ਰੈਸ ਵਾਲੀਆਂ, ਹਾਂ ਇਹਦੇ ਕੋ ਉਹ ਆ ਬੜੀਆਂ, ਉਹ ਬੜੀਆਂ ਇਹਦੇ ਕੋ
1: ਸੱਚੀ। ਫਤਿਹ ਮੈਨੂੰ ਦੋ ਦੇ ਦੋਗੇ ਪਲੀਜ਼, ਦੋ ਜਾਂ ਤਿੰਨ, ਮੈਂ ਉਹਨਾਂ ਆਂਟੀਆਂ ਨੂੰ ਦੇਣੀਆਂ ਜਿਹੜੀਆਂ ਆਈਬ੍ਰੋ ਕਰਾਉਣ ਲੱਗੇ ਬਹੁਤ ਰੌਲਾ ਪਾਉਂਦੀਆਂ ਆ।
0: ਨਹੀਂ, ਉਸ ਉਹਨਾਂ ਨੂੰ ਨਹੀਂ ਮਿਲਣਾ ਕੁਛ ਵੀ।
1: ਅੱਛਾ,
0: ਉਹਨਾਂ ਨੂੰ ਆਈਬ੍ਰੋ ਕਰਾਉਣ ਲੱਗਿਆਂ ਜੇ ਉਹ ਰੌਲਾ ਪਾਉਂਦੀਆਂ ਵਾ ਤੇ ਉਹਨਾਂ ਨੂੰ ਤੁਸੀਂ ਪਾਉਣ ਦਿਓ। ਕਿਉਂ ਫਤਿਹ, ਉਹਨਾਂ ਨੂੰ ਕਿਹਾ ਕਿਸੇ ਨੇ ਵੀ ਰੌਲਾ ਪਾਉਣ ਨੂੰ, ਵੀ ਆਈਬ੍ਰੋ ਕਰਾਉਣ ਨੂੰ?
1: ਨਹੀਂ, ਪਰ ਫਤਿਹ ਅੱਜ ਸੈਡ ਆ ਰਣਜੋਤ ਜੀ।
0: ਪਤਾ ਕੀ ਗੱਲ ਹੈ, ਅੱਜ ਕਰੰਟ ਜਿਹਾ ਨਹੀਂ ਹੈਗਾ,
1: ਕੋਈ ਤਾਂ ਗੱਲ ਹੈਗੀ ਆ।
0: ਕਿਹਦੇ ਨਾਲ ਹੋਈ ਗੱਲਬਾਤ ਅੱਜ? ਮੰਮਾ ਨਾ ਹੋਏ ਹੋਏ, ਕਿਹੜੀ ਗੱਲੋਂ?
2: ਮੰਮਾ ਰੂਡ ਬੰਦੇ ਤਾਂ,
1: ਓਏ ਹੋਏ ਹੋਏ, ਮੰਮਾ ਰੂਡ ਬੰਦੇ ਆ
0: ਯਾਰ ਸਵੇਰੇ ਸਵੇਰੇ।
1: ਕੋਈ ਗੱਲ ਨਹੀਂ ਫਤਿਹ, ਸਾਰੀਆਂ ਮੰਮੀਆਂ ਇੱਦਾਂ ਦੀ ਹੁੰਦੀਆਂ, ਰੂੜੇ ਹੀ ਹੁੰਦੀਆਂ ਉਹ।
2: ਇੱਕ ਅੱਜ ਵੇ ਸੰਗਾ ਇੱਕ ਬੱਟਾ।
0: ਹਾਂਜੀ ਹਾਂਜੀ ਹਾਂਜੀ,
2: ਇੱਕ
1: ਹਾਏ
2: ਰੋਜ ਮੂੰਹ ਚ ਪਾਈਏ ਚਬੀਏ, ਦੰਦਾਂ ਨੇ ਚਲਾਈਏ, ਪਰ ਖਾਣ ਵਾਲੀ ਚੀਜ਼ ਨੀ ਗੀ।
1: ਇਹ ਕਿਹੜੀ ਚੀਜ਼? ਤੂੰ ਕੋਈ ਏਦਾਂ ਲੱਗਦਾ ਵੀ ਲਿਫਾਫੇ ਨੂੰ ਗੱਠ ਬੰਨੀ ਹੁੰਦੀ ਨਾ ਕਿਸੇ ਨੇ, ਉਹ ਖੋਲਦਾ ਨੀ ਹੈਗਾ ਫਿਰ।
0: ਨਹੀਂ, ਉਹ ਬਬਲ ਗਮ ਲੱਗਦੀ ਮੈਨੂੰ ਤੇ,
1: ਅੰਦਰ ਨਗਾਉਣ ਵਾਲੀ ਚੀਜ਼ ਨੀ। ਓਕੇ, ਬਬਲ ਗਮ ਤਾਂ ਖਾਈ ਦੀ ਆ।
0: ਨਹੀਂ, ਉਹ ਫੇਰ ਸੋਟੀ ਦੇ ਦੀ ਆ।
1: ਨਹੀਂ, 10 ਕਰੋੜ ਕਾ ਆਂਸਰ।
0: ਅੱਛਾ, ਮੂੰਹ ਚ ਪਾਈਏ
1: ਬ੍ਰਸ਼।
2: ਹਾਂਜੀ,
0: ਹਾਂ ਕਰੋ, ਲੈ ਲਓ ਫਾਈਨ ਤੁਸੀਂ। ਸਾਂਭੀਆਂ ਨੀ ਜਾਣੀਆਂ ਭਾ। ਥੈਂਕ ਯੂ ਫਤਿਹ,
1: ਥੈਂਕ ਯੂ ਫਤਿਹ। ਮੰਮਾ ਨੂੰ ਸੋਰੀ ਕਹਿ ਦੇ, ਉਤਰਨ ਲੱਗਾ ਗੱਡੀ ਚੋ, ਕੋਈ ਗੱਲ ਨੀ, ਬਾਏ।
0: ਐਵੇਂ ਕਹਦੇ ਸਭ
1: ਜੀ, ਤੁਸੀਂ ਇੱਕ ਤਾਂ ਗੱਲ ਨਹੀਂ ਕਿਤੇ ਨਿਬੜਨ ਦਿੰਦੇ।
0: ਇਹ ਇਦਾਂ ਕੁੜੀਆਂ ਮੰਨਦੀਆਂ ਹੁੰਦੀਆਂ,
1: ਤੁਸੀਂ ਰੱਖਣੀ ਸੀ ਜਾਣੀ ਗੱਲ ਮੰਨ ਲਓ ਉਹਨੂੰ।
0: ਆ ਮੁੰਡੇ ਥੋੜੀ ਇਦਾਂ ਮੰਨਦੇ ਹੁੰਦੇ ਆ, ਹਾਂ ਫਾਰਮੂਲਾ ਮੁੰਡਿਆਂ ਤੋਂ ਨਹੀਂ ਚੱਲਦਾ। ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
3: ਸਤਿ ਸ੍ਰੀ ਅਕਾਲ ਅੰਕਲ ਜੀ, ਸਤਿ ਸ੍ਰੀ ਅਕਾਲ ਆਂਟੀ ਜੀ,
1: ਸਤਿ ਸ੍ਰੀ ਅਕਾਲ ਤੇਗ ਜੀ, ਕਿੱਦਾਂ ਹਾਲ ਚਾਲ ਜੀ?
3: ਕੀ
0: ਸੁਣਾਓਗੇ ਫਿਰ?
3: ਅੱਜ ਮੈਂ ਸੁਣਾਉਂਗੀ ਇੱਕ ਬਜਾਇਤ।
1: ਓਕੇ,
3: ਇੱਕ ਸਾਲ ਸਾਲ ਮੋਤੀਆਂ ਨਾਲ ਭਰਾ ਭਰੀ, ਸਭ ਦੇ ਸਿਰ ਉਹਦੀ ਜਰੀ।
1: ਇੱਕ ਥਾਲ ਮੋਤੀਆਂ ਨਾਲ ਭਰੀ, ਸਭ ਦੇ
3: ਸਿਰ ਸਿਰ ਤੇ
1: ਮੋਤੀਆਂ
3: ਦੀ ਜਰੀ,
0: ਸਭ ਦੇ ਸਿਰ ਤੇ ਹੁੰਦੀ ਜੜੀ,
3: ਆਉਂਦੀ ਜਰੀ।
0: ਅੱਛਾ, ਸਭ ਦੇ ਸਿਰ ਤੇ ਆਉਂਦੀ ਜਿਹੜੀ ਇੱਕ ਥਾਲ ਮੋਤੀਆਂ ਨਾਲ ਭਰੀ ਤੇ ਸਭ ਦੇ ਸਿਰ ਤੇ ਆਉਂਦੀ ਜਿਹੜੀ
1: ਜੂਆਂ ਤਾਂ ਨਹੀਂ ਅਸੀਂ ਜੂਆਂ ਤੱਕ ਸੋਚ ਸਕਦੇ ਦੋਲੇ ਜਿਹੜੇ
0: ਕੈਂਡਲ
1: ਡੈਂਡਰਫ ਡੈਂਡਰਫ ਕੈਂਡਲ
0: ਅੱਛਾ
1: ਕੰਗੀ ਬਾਲ ਬ੍ਰਸ਼ ਅੱਜ ਮੈਂ ਸਾਰੇ ਜਵਾਬ ਦੇ ਦੇਣੇ ਪਾਰਲਰ ਵਾਲੇ
0: ਟੋਪੀ ਸ਼ੈਂਪੂ
1: ਕਰਾਊਨ ਸਿਰ ਤੇ ਲਾਉਣ ਵਾਲੀ ਚੀਜ਼
0: ਅਸਮਾਨ ਤੇ ਤਾਰੇ ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ
1: ਗੁੱਡ
0: ਤੇ ਤੁਸੀਂ ਮਿਹਨਤ ਪੁੱਤ ਤਲੂਗੀ ਤੁਹਾਨੂੰ ਹੋਮਵਰਕ ਤਲ ਵੀ ਕਿਹਾ ਮੈਂ ਹਾਂ ਕੱਲ੍ਹ ਵੀ ਹੋਮਵਰਕ ਦਿੱਤਾ ਸੀ ਤੁਹਾਨੂੰ ਅਤੇ ਤੁਸੀਂ ਨਾ ਹੁਣ ਵੱਡੇ ਹੋ ਗਏ ਹੋ ਅਤੇ ਤੁਸੀਂ ਕੱਲ੍ਹ ਤੋਂ ਮੰਮਾ ਦੀ ਹੈਲਪ ਨਹੀਂ ਲੈਣੀ ਠੀਕ ਆ ਭਾਵੇਂ ਤੁਸੀਂ ਗਲਤੀ ਸੁਣਾਓ ਤੁਸੀਂ ਆਪੇ ਸੁਣਾਉਣਾ ਵਾ ਠੀਕ ਆ
3: ਆਪਾਂ ਨੇ ਅੱਜ ਸਵੇਰੇ ਹੀ ਯਾਦ ਕੀਤੀ ਸੀ ਤੇ ਕੱਲ ਰਾਤ ਨੇ ਯਾਦ ਕੀਤੀ ਸੀ ਤਾਂ ਕਰਕੇ ਆਪਾਂ ਲੇਟ ਹੁੰਦੇ ਸੀ ਤੇ ਨਾਲੇ ਆਪਾਂ ਪੈਸੇ ਲਈ $10 ਲਈ ਲੱਭਦੇ ਸੀ ਅੱਜ ਫਾਦਰ ਡੇ ਸਟਾਲ ਆ
0: ਓਕੇ ਤੁਸੀਂ ਇੱਦਾਂ ਕਰਿਆ ਕਰੋ ਤੁਸੀਂ ਨਾ ਜਦੋਂ ਮੰਮਾ ਸੁਣਾਉਂਦੇ ਆ ਜੇ ਤੁਹਾਨੂੰ ਭੁੱਲਦਾ ਹੈ ਨਾ ਤੇ ਤੁਸੀਂ ਲਿਖ ਲਿਆ ਕਰੋ ਰਾਈਟ ਕਰ ਲਿਆ ਕਰੋ ਕਲੂ ਨਾਲ ਲਿਖ ਲਿਆ ਕਰੋ ਠੀਕ ਆ
3: ਠੀਕ ਆ
0: ਓਕੇ ਤੁਸੀਂ ਹੁਣ ਇੰਡੀਪੈਂਡੈਂਟਲੀ ਸੁਣਾਇਆ ਕਰਨਾ ਓਕੇ
3: ਠੀਕ ਆ
0: ਜਿੰਨਾ ਚਿਰ ਮੰਮਾ ਹੈਲਪ ਕਰਦੇ ਰਹਿਣਗੇ ਨਾ ਤੁਹਾਡੇ 'ਚ ਉਹ ਕੌਨਫੀਡੈਂਸ ਨਹੀਂ ਆਉਣਾ ਫਿਰ
3: ਠੀਕ ਆ
0: ਓਕੇ
3: ਠੀਕ ਆ
0: ਡਨ
1: ਥੈਂਕ ਯੂ ਸੋ ਮਚ
0: ਥੈਂਕ ਯੂ ਬੋਤੋ
1: ਥੈਂਕ ਯੂ
0: ਹੈਵ ਅ ਨਾਈਸ ਡੇ ਤੇ ਨੈਕਸਟ ਭਾਈ ਸਾਡੇ ਨਾਲ ਅੱਛਾ ਫਾਦਰ ਡੇ ਆ ਗਿਆ ਹੈ ਇੱਕ ਤਰੀਕ ਹੋ ਗਈ ਅੱਜ ਲੱਗਦਾ ਸਰ ਪੋਲਰ ਇੱਧਰੋਂ
1: ਪੋਲਰ ਉੱਧਰੋਂ ਫਾਦਰ ਫਾਦਰ ਸਾਰੇ ਘਰ ਰਹਿਣ ਕਿਤੇ ਜਾਣ ਦੀ ਲੋੜ ਨਹੀਂ
0: ਘਰੇ ਰਹਿਣ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਭਾਈ ਯੁਵਰਾਜ ਉਸ ਤੋਂ ਬਾਅਦ ਸ਼੍ਰੇਆ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਯੁਵਰਾਜ
4: ਸਤਿ ਸ਼੍ਰੀ ਅਕਾਲ
1: ਯੁਵਰਾਜ
0: ਕੀ ਹਾਲ ਆ
4: ਮੇਰਾ ਠੀਕ ਆ ਸਾਡਾ ਕੀ ਹਾਲ ਆ
0: ਹਾਂ ਸਾਡਾ ਵੀ ਠੀਕ ਆ ਥੈਂਕ ਯੂ ਕੀ ਸੁਣਾਓਗੇ
4: ਮੈਂ ਇੱਕ ਚੁਟਕਲਾ
0: ਹਾਂਜੀ
4: ਇੱਕ ਵਾਰੀ ਪੱਪੂ ਉਹਦੇ ਦੋਸਤ ਨਾਲ ਇੱਕ ਦੁਕਾਨ ਕੋਲ ਜਾਂਦਾ ਤੇ ਕਹਿੰਦਾ ਦੁਕਾਨਦਾਰ ਨੂੰ ਵੀ ਤੁਸੀਂ ਜੂਸ ਬਣਾਉਂਦੇ ਹੋ ਤੁਸੀਂ ਜੂਸ ਕਰਦੇ ਹੋ ਤੇ ਫਿਰ ਉਹ ਦੁਕਾਨਦਾਰ ਕਹਿੰਦਾ ਹਾਂ ਜੂਸ ਤਾਂ ਕਰਦੇ ਹੀ ਆ ਪੈਸੇ ਨਾ ਦੇਣ ਤੇ ਜਲੂਸ ਵੀ ਕਰਦੇ
0: ਥੈਂਕ ਯੂ ਯੁਵਰਾਜ ਉਸ ਤੋਂ ਬਾਅਦ ਫਿਰ ਤਾਜ ਐਂਬਰ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਸ਼੍ਰੇਆ
5: ਸਤਿ ਸ਼੍ਰੀ ਅਕਾਲ ਅੰਕਲ ਜੀ ਆਂਟੀ ਜੀ
1: ਸਤਿ ਸ਼੍ਰੀ ਅਕਾਲ ਸ਼੍ਰੇਆ ਜੀ ਕਿੱਦਾਂ ਹਾਲ ਆ
5: ਠੀਕ ਹੈ ਤੁਹਾਡਾ ਹਾਲ ਕੀ ਹੈ
0: ਸਾਡਾ ਵੀ ਠੀਕ ਹੈ ਕੀ ਸੁਣਾਓਗੇ ਹੈਲੋ
5: ਬੋਲੀ
0: ਓਕੇ ਓਕੇ ਓਕੇ ਤੀਆਂ ਵਾਲੀ
5: ਹਾਂਜੀ
1: ਓਕੇ
5: ਕਦੀ ਹੂੰ ਕਰਕੇ ਕਦੀ ਹਾਂ ਕਰਕੇ ਕਦੀ ਹੂੰ ਕਰਕੇ ਕਦੀ ਹਾਂ ਕਰਕੇ ਕਦੀ ਹੂੰ ਕਰਕੇ ਕਦੀ ਹਾਂ ਕਰਕੇ ਗੇਰੇ ਦੇ

0: 오랜만에
1: 짝짝짝 대실해요.
2: 푸푸 니키 바말이 मटियार
1: लंबी बाह होगी वो वड्डी होगी श्रेया हुन
2: हां नहीं श्रेया थोड़ी क्या बा श्रेया ने क्या ही कहा
1: ਨਿਆਣੇ
2: ਕਿੱਦਾਂ ਯਾਦ ਕਰ ਛੱਡਦੇ ਨਾ ਸਾਰਾ ਕੁਛ ਸਾਨੂੰ ਪਤਾ ਹੀ ਨਹੀਂ ਹੁੰਦਾ ਕਿਹੜਾ ਕਿੰਨੇ ਸਾਲਾਂ ਦਾ ਹੋ ਗਿਆ ਇਹਨਾਂ ਨੇ ਜੁੱਤੀਆਂ ਦੇ ਸਾਈਜ਼ ਨੂੰ ਸਾਰੇ ਯਾਦ ਕੀਤੇ ਥੈਂਕ ਯੂ ਸ਼੍ਰੇਆ
1: ਥੈਂਕ ਯੂ ਸ਼੍ਰੇਆ
0: ਅਸੀਸ ਨਾਲ ਗੱਲ ਕਰੋ
1: ਕਰਾ ਦੋ ਜੀ ਹੈਲੋ ਸਤਿ ਸ਼੍ਰੀ ਅਕਾਲ ਕੈਟੀ ਕਿੱਦਾਂ ਹਾਲ ਚਾਲ
2: ਸਤਿ ਸ਼੍ਰੀ ਅਕਾਲ ਫੋਰ
1: ਮੈਨੂੰ
2: ਲੱਗਦਾ ਨਿੱਕਾ ਹੀ ਹਲੇ
1: ਮੈਨੂੰ ਲੱਗਦਾ ਵੱਡਾ ਹੋ ਗਿਆ ਪਿਛਲੇ ਸਾਲ ਨਾਲੋਂ
2: ਆਪਣਾ ਬੈਗ ਚੁੱਕ ਲੈਂਦੇ ਹੋ ਤੁਸੀਂ ਆਪੇ ਭਲਾ ਆਪਣੀ ਪਾਣੀ ਆਪਣੀ ਪਾਣੀ ਵਾਲੀ ਬੋਤਲ ਤੁਸੀਂ ਆਪੇ ਭਰ ਲੈਂਦੇ ਹੋ ਫਿਰ ਨੀ ਹਲੇ ਵੱਡਾ ਹੋਇਆ
1: ਕੋਈ ਨੀ 6 ਮੰਥਸ ਰੁਕ ਜਾਓ ਫਿਰ
2: ਤੇ ਜਿਹੜੀ ਬੋਤਲ ਹੁੰਦੀ ਆ ਉਹ ਆਪੇ ਬੈਗ ਚ ਪਾ ਲੈਂਦੇ ਹੋ ਭਲਾ
0: ਯੈਸ
1: ਕੰਮੀ ਲਾ ਕੇ ਛੱਡਣਾ ਤੁਸੀਂ ਅੱਜ ਉਹਨੂੰ
2: ਨਹੀਂ ਠੀਕ ਆ ਫਿਰ ਵੱਡਾ ਹੋ ਗਿਆ ਫਿਰ ਤੇ ਹੋ ਗਿਆ ਵੱਡਾ
1: ਪਤਾ ਲੱਗਿਆ ਕੱਲ ਨੂੰ ਪਾਣੀ ਪਾਣੀ ਕੀਤਾ ਰਸੋਈ
2: ਤੇ ਤੁਸੀਂ ਬੋਤਲ ਸਕੂਲ ਭਰ ਕੇ ਸਕੂਲ ਛੱਡ ਆਉਂਦੇ ਹੁੰਦੇ ਭੁੱਲ ਆਉਂਦੇ ਹੁੰਦੇ ਸਕੂਲ ਹੀ
1: ਹਾਏ ਦੁੱਖ ਦੀ ਰਗ
2: ਕਿੰਨੀਆਂ ਬੋਤਲਾਂ ਗਵਾਈਆਂ ਸੀ ਇਸ ਨੇ
1: ਚੋਰੀ ਨੀ

0: जी
1: ਸਤਿ ਸ੍ਰੀ
0: ਸਤਿ ਸ਼੍ਰੀ ਅਕਾਲ
1: ਅਕਾਲ।
0: ਗੁਰਬਾਜ, ਕਿੱਦਾਂ ਹਾਲ ਚਾਲ?
2: ਵਧੀਆ ਚਾਹਤਾ, ਕੀ ਹਾਲ ਆ?
0: ਸਾਡਾ
1: ਸਾਡਾ ਵੀ
0: ਹਾਲ
1: ਠੀਕ ਆ
0: ਬਹੁਤ
1: ਜੀ।
0: ਵਧੀਆ। ਗੁਰਬਾਜ ਤੇ ਕਦੀ ਵੀ ਲੇਟ ਨਹੀਂ ਹੁੰਦਾ, ਸਭ ਤੋਂ ਪਹਿਲਾਂ ਰੈਡੀ ਹੁੰਦਾ ਤੇ ਸਭ ਤੋਂ ਪਹਿਲਾਂ ਚੁਟਕਲਾ ਸੁਣਾਉਂਦਾ। ਗੁਰਬਾਜ ਨੂੰ ਅਸੀਂ 100 ਵਿੱਚੋਂ 100 ਨੰਬਰ ਦੇ ਦੇਣੇ ਅੱਜ,
1: ਹੈਂ ਗੁਰਬਾਜ?
2: ਥੈਂਕ ਯੂ।
0: ਠੀਕ ਹੈ,
2: ਹਾਂਜੀ
0: ਦੇ ਦਈਏ।
1: ਇਹ ਸਾਈਕਲ ਵੀ ਬੜਾ ਭਜਾਉਂਦਾ।
0: ਹੈ,
1: ਹੂੰ,
0: ਸਾਈਕਲ ਤੇ ਜਾਂਦਾ ਸਕੂਲ?
1: ਹੋਰ
2: ਜੀ,
0: ਓਏ ਹੋਏ,
1: ਵੇਖਿਆ,
0: ਧਿਆਨ ਨਾਲ ਚਲਾਈਦਾ ਸਾਈਕਲ। ਓਕੇ, ਬੋਲੀਓ,
1: ਕੀ ਸੁਣਾਓਗੇ ਫਿਰ ਅੱਜ?
2: ਚੁਟਕਲਾ।
1: ਹਾਂਜੀ।
0: ਓਕੇ,
2: ਹਫਤੇ ਵਿੱਚ 4 ਵਾਰ ਬਣਨ ਵਾਲੀ ਕੱਦੂ ਦੀ ਸਬਜ਼ੀ ਨੇ ਆਪ ਹੀ ਪਤਨੀ ਤੋਂ ਪੁੱਛ ਲਿਆ, ਭੈਣ ਸੱਚੀ ਆਪਣੇ ਪਤਨੀ ਪਤੀ ਦੀ ਸਿਹਤ ਦਾ ਖਿਆਲ ਜਾਂ ਆਪਣੇ ਵਿਆਹ ਦਾ ਗੁੱਸਾ
1: ਇਹ ਗੁੱਸਾ ਹੀ ਲੱਗਦਾ ਮੈਨੂੰ। ਥੈਂਕ ਯੂ,
0: ਥੈਂਕ ਯੂ ਗੁਰਬਾਜ।
2: ਐਂਬਰ ਨਾਲ ਗੱਲ ਕਰ ਲਓ।
1: ਹਾਂਜੀ ਹਾਂਜੀ,
0: ਕਰਾ ਦੋ ਐਂਬਰ ਨਾਲ ਗੱਲ ਵੀ।
2: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ ਐਂਡ ਸੁਕੰਤੀ ਜੀ।
1: ਸਤਿ ਸ੍ਰੀ ਅਕਾਲ।
0: ਸ਼ੁਕਰ ਹੈ।
1: ਉਹਨੇ ਮਹਾਂ ਤੇ ਸ਼ਾਸ਼ਾ ਸਿੱਖਿਆ ਹੈ।
2: ਸਾਡਾ ਕੀ ਹਾਲ ਆ?
0: ਸਾਡਾ ਹਾਲ ਐਂਬਰ ਵਧੀਆ, ਤੁਹਾਡਾ ਕੀ ਹਾਲ ਆ?
2: ਬਹੁਤ ਵਧੀਆ।
1: ਓ ਵੈਰੀ ਨਾਈਸ, ਵੈਰੀ ਨਾਈਸ। ਕੀ ਸੁਣਾਓਗੇ ਫਿਰ?
2: ਹੱਥ
1: ਰੱਖ ਕੇ
2: ਚਲਾ ਚੱਲੀਏ ਸ਼ਹਿਰ ਸ਼ਹਿਰ।
1: ਚਲੋ ਚਲੀਏ ਸ਼ਹਿਰੋ
0: ਸ਼ਹਿਰ,
1: ਹੱਥ ਤੇ ਹੱਥ ਤੇ ਪੈਰ ਤੇ ਪੈਰ, ਚਲੋ ਚਲੀਏ ਸ਼ਹਿਰੋ ਸ਼ਹਿਰ।
0: ਮੇਰੇ ਹੱਥ ਦੇ ਹੱਥ ਵੀ, ਪੈਰ ਤੇ ਪੈਰ ਵੀ, ਪਰ ਮੈਂ ਇੱਥੇ ਬੈਠੀ ਹਾਂ।
2: ਹੱਥ ਤੇ ਰੱਖ ਤੇ,
1: ਮੈਂ ਤਾਂ ਹੋਰ ਹੀ ਕੁਝ ਯਾਦ ਆ ਗਿਆ।
0: ਉਹ ਕੀ ਹੁੰਦਾ ਹੁਣ? ਕੁਝ ਇਦਾਂ ਦਾ ਦੱਸ ਦਿਓ ਕਿ ਮੈਂ ਕਹਾਂ ਓਏ।
1: ਤੇ ਕਰੋ ਹਾਂ ਯਾਦ, ਤੁਹਾਡੇ ਜ਼ਮਾਨੇ ਚ ਕੀ ਹੁੰਦਾ ਸੀ?
2: ਹਾਂਜੀ
1: ਹਾਂਜੀ, ਬਹੁਤ
0: ਸੌਖਾ ਪੁੱਤ। ਇੱਦਾਂ ਦੀਆਂ ਵਿਚਾਰਤਾ ਇਹਨਾਂ ਨੂੰ ਨਾ ਪਾਇਆ ਕਰੋ,
1: ਬਹੁਤ
2: ਇਹਨਾਂ
0: ਨੇ ਕਿਸੇ ਦਿਨ ਇੱਥੇ ਤੁਸੀਂ ਜਿਹੜੇ ਫਾਈਨ ਲਾਉਂਦੇ ਨਾ ਉਹਨਾਂ ਨੂੰ ਨੀ ਤੁਸੀਂ ਵਿਚਾਰਤਾ ਉਹਨਾਂ ਦੀਆਂ ਬੁੱਝ ਨਹੀਂ। ਐਂਬਰ, ਕੱਲ ਤੋਂ ਫਾਈਨ ਲਾਉਣਾ ਸ਼ੁਰੂ ਕਰੋ ਇਹਨਾਂ ਨੂੰ ਜਰਾ।
1: ਨਹੀਂ, ਇਹ ਬੀਬੇ ਬੱਚੇ ਆ।
0: ਓਕੇ, ਹਾਂ ਐਂਬਰ ਮੇਰੀ ਸਾਈਡ ਆ।
1: ਉਹ ਸਿਰਫ ਮੰਮਾ ਨਾਲ ਗੁੱਸੇ ਹੁੰਦੀ ਆ, ਹੋਰ ਨੀ ਕਿਸੇ ਨਾਲ ਗੁੱਸੇ ਹੁੰਦੀ।
0: ਸੱਚੀ?
2: ਹਾਂਜੀ।
0: ਵੀਰੇ ਨਾਲ ਵੀ ਨਹੀਂ?
1: ਹਾਂ, ਵੀਰੇ ਨਾਲ ਤੇ ਹੁੰਦੀ ਆ।
2: ਹਾਂਜੀ,
1: ਵੀਰੇ ਨਾਲ ਤੇ ਡਿਸ਼ਮ ਡਿਸ਼ਮ ਹੁੰਦੀ ਪੂਰੀ।
0: ਡਿਸ਼ਮ ਵੀ ਹੁੰਦੀ ਆ।
1: ਥੈਂਕ ਯੂ ਐਂਬਰ।
2: ਥੈਂਕ ਯੂ,
1: ਥੈਂਕ ਯੂ,
2: ਹੈਵ ਅ ਨਾਈਸ ਡੇ,
1: ਹੈਵ ਅ ਨਾਈਸ ਡੇ, ਥੈਂਕ ਯੂ। ਤੇ ਨੈਕਸਟ ਕੌਣ ਹੈ ਸਾਡੇ ਨਾਲ? ਨੈਕਸਟ ਸਾਡੇ ਨਾਲ ਆ, ਹਾਂਜੀ, ਨਾ ਤੁਸੀਂ ਦੁਬਾਰਾ ਕਰ ਲਓ, ਕੱਟਿਆ ਗਿਆ ਤੁਹਾਡਾ ਫੋਨ। ਅਤੇ ਅਰਨਵ, ਤੁਸੀਂ ਜੇ ਹੁਣ ਕਰ ਲਓ ਦੁਬਾਰਾ, ਅਤੇ ਜੇ ਤੁਸੀਂ ਅਰਲੀ ਜਾਂਦੇ ਹੋ ਤਾਂ ਫਿਰ ਪੁੱਤ ਸਭ ਤੋਂ ਤੁਹਾਨੂੰ ਹੋਰ ਅਰਲੀ ਕਾਲ ਕਰਕੇ ਹੋਲਡ 'ਤੇ ਰਹਿਣਾ ਪੈਣਾ। ਅਤੇ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਉਦੋਂ ਸਾਰੀਆਂ ਲਾਈਨਾਂ ਬਿਜ਼ੀ ਹੋ ਚੁੱਕੀਆਂ ਹੁੰਦੀਆਂ। ਸੋਰੀ ਮੇਰਾ ਪੁੱਤ। ਅਤੇ ਥੈਂਕ ਯੂ ਨਾਹ, ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਫਿਰ ਅਸੀਸ ਤੁਸੀਂ ਰੈਡੀ ਰਹੋ।
0: ਹੈਲੋ
1: ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ। ਕਿੱਦਾਂ ਹਾਲ ਚਾਲ?
1: ਅੱਜ ਫੇਰ ਤੁਸੀਂ ਇੱਕ ਦਿਨ ਅੰਕਲ ਬਣਾ ਦਿੰਦੀਆਂ ਜੀ, ਇੱਕ ਦਿਨ ਵੀਰਾ ਬਣਾ ਦਿੰਦੀਆਂ ਜੀ, ਕੀ ਤੁਸੀਂ ਮੈਨੂੰ ਡੋਬੇ ਸੋਕੇ ਲਵਾਈ ਜਾਂਦੀਆਂ ਜੀ।

0: ਹੈ ਤੂੰ
1: ਉਹ ਨਾ ਉਹ ਕਹਿੰਦੀ ਅੱਜ ਸੁੱਖਾ ਆਂਟੀ ਆਈ ਨਾ ਤਾਂ ਅੱਜ ਅੰਕਲ ਹੀ ਕਹਿੰਦੇ
0: ਆਹੋ ਉਹ ਗੱਲ ਮਤਲਬ
1: ਆਂਟੀ ਨੇ ਗੁੱਸਾ ਕਰ ਲੈਣਾ
0: ਮੈਨੂੰ ਐਵੇਂ ਤਾਂ ਮੈਂ ਮੈਨੂੰ ਹੁਣ ਪਤਾ ਲੱਗਾ ਮੇਰਾ ਅੱਜ ਕੰਮ ਕਿਉਂ ਨਹੀਂ ਹਟਦਾ ਮੈਨੂੰ ਰੋਜ਼ ਇਹ ਤੱਤਾ ਠੰਡਾ ਜਿਹਾ ਕਰ ਜਾਂਦੀਆਂ ਇੱਧਰੋਂ ਕਹਿ
1: ਸੱਚੇ ਨਾ ਏਦਾਂ ਕਰਦੇ ਤੁਸੀਂ
0: ਹਾਂਜੀ
1: ਫਿਰ ਤੁਸੀਂ ਅੰਕਲ ਹੀ ਰੱਖ ਲਓ ਆਹੋ ਇਹ ਠੀਕ ਆ ਇੱਦਾਂ ਕਰ ਲਈਏ
2: ਠੀਕ ਹੈ
0: ਇੱਕੋ ਇੱਕੋ ਪਾਸੇ ਰੱਖੋ ਤੁਸੀਂ
1: ਦੇਖੀ ਕਿੱਦਾਂ ਗਲੋ ਆਉਂਦਾ
0: ਇੱਦਾਂ ਐਵੇਂ ਤੁਸੀਂ ਕੁੜੀਓ ਤੱਤਾ ਠੰਡਾ ਜਿਹਾ ਕਰ ਜਾਂਦੀਆਂ ਤੁਸੀਂ ਹਾਂਜੀ ਕੀ ਸੁਣਾਓਗੀਆਂ
2: ਅੱਜ ਇੱਕ ਬੁਜ਼ਾਰਕ
0: ਹਾਂਜੀ
2: ਪਹਿਲਾਂ ਮੈਂ ਜੰਮਿਆ ਫੇਰ ਮੇਰਾ ਭਰਾ ਫੇਰ ਮੇਰਾ ਬਾਪੂ ਪਿੱਛੋਂ ਮੇਰੀ ਮਾਈ ਬੁੱਝੋ ਕੀ
1: ਸਾਨੂੰ ਤਾਂ ਉਹ ਆਉਂਦੀ ਆ ਮਾਂ ਜੰਮੀ ਨੀ ਪੁੱਤ ਕੋਠੇ ਤੇ ਉਹ ਪੁੱਛੋ
0: ਇਹ ਉਹੀ ਹੋਣਾ ਵਾ ਫਿਰ ਆਨਸਰ ਤੇ ਉਹੀ ਹੋਣਾ ਇਹਦਾ ਹੈ
1: ਅਸੀਂ ਉਹ ਦੱਸ ਦਈਏ
0: ਉਹਦਾ ਆਨਸਰ ਤੇ ਧੂਆਂ ਹੁੰਦਾ ਵਾ ਅੱਗ ਧੂਆਂ ਇਹ ਵੀ ਉਹੀ ਆ ਭਲਾ
1: ਨਹੀਂ ਨਹੀਂ ਇਹ ਨਵੇਂ AI ਆ
2: ਪਹਿਲਾਂ ਮੈਂ ਜੰਮਿਆ ਫੇਰ ਮੇਰਾ ਭਰਾ ਫੇਰ ਮੇਰਾ ਬਾਪੂ ਪਿੱਛੋਂ ਮੇਰੀ ਮਾਈ
0: ਇਹ ਕਿਹੜਾ ਪਰਮੇਸ਼ ਵਰਮਾ ਜਿਹਾ ਲਾਫਟਰ ਥੈਰੇਪੀ ਆ
1: ਕਿੱਦਾਂ ਦੀ ਚੀਜ਼ ਹੈ ਇਹ ਜਿਹੜੀ ਇੱਦਾਂ ਆ
0: ਇਹ ਤੇ ਔਖਾ ਬੜਾ
2: ਇਹ ਖਾਣ ਦੀ ਚੀਜ਼ ਹੈ
1: ਜਿਹੜੀ
2: ਪਹਿਲੀ ਚੀਜ਼ ਆ ਓਹਦੇ ਨਾਲ ਅਸੀਂ ਬਹੁਤ ਸਾਰੀ ਚੀਜ਼ਾਂ ਬਣਾ ਸਕਦੇ ਆ
1: ਆਲੂ
2: ਜਿੱਦਾਂ ਪਨੀਰ ਵੀ ਬਣ ਸਕਦਾ ਓਹਦੇ ਨਾਲ
1: ਮਟਰ
0: ਦੁੱਧ
2: ਪਨੀਰ
1: ਕੱਟ ਦੋ ਵਿੱਚ
0: ਦੁੱਧ ਦਹੀਂ ਦੁੱਧ ਤੋਂ ਦਹੀਂ ਬਣਿਆ
1: ਦਹੀਂ ਤੋਂ ਲੱਸੀ ਬਣੀ ਜਾਂ ਦਹੀਂ ਤੋਂ ਬਟਰ ਬਣਿਆ ਬਟਰ ਤੋਂ ਦੇਸੀ ਘੇ
0: ਦੁੱਧ ਤੋਂ ਦਹੀਂ
2: ਦੁੱਧ ਦਹੀਂ ਘਿਓ ਤੇ ਲੱਸੀ
0: ਘਿਓ ਤੇ ਲੱਸੀ ਓਕੇ ਬਟਰ ਤੇ ਲੱਸੀ ਮੱਖਣ ਤੇ ਲੱਸੀ ਗੁੱਡ ਗੁੱਡ ਵੈਰੀ ਇੰਟੈਲੀਜੈਂਟ ਥੈਂਕ ਯੂ ਥੈਂਕ ਯੂ ਥੈਂਕ ਯੂ
1: ਬਾਏ
0: ਹਰਗੁਮੀ ਸੁਣਾਓਗੀ
2: ਹਾਂਜੀ
0: ਓਕੇ
1: ਦੇਖਦੀ ਆ ਵੀ ਕਿੱਦਾਂ ਹੁਣ ਦਵਾ ਇਹਨੂੰ
0: ਅੱਜ
2: ਕਾਲ ਵੀ ਜੀ ਤੇ ਆਂਟੀ ਜੀ
0: ਸਤਿ ਸ੍ਰੀ ਅਕਾਲ
1: ਜੀ ਕਿੱਦਾਂ ਹਾਲ ਚਾਲ
0: ਅੱਜ ਭੈਣੋ ਲੜੀਆਂ ਜੇ
2: ਨਹੀਂ
0: ਹਾਂ
3: ਲੜੀਆਂ
0: ਅੱਜ ਤੇ ਇਕੱਠਿਆਂ ਨਾ ਕੋਈ ਇਕੱਠਿਆਂ ਸਤਿ ਸ੍ਰੀ ਅਕਾਲ ਹੋਈ ਹੈ ਅੱਜ ਤੇ ਉਹ ਆਪਣਾ ਸੁਣਾ ਕੇ ਭੱਜ ਚੱਲੀ ਸੀ ਤੇ
1: ਸਹੀ ਗੱਲ ਆ ਉਹ ਵੀ ਸੋਚਦੀ ਸੀ ਵੀ ਹੁਣ ਇਹਨੂੰ ਦਵਾ ਫੋਨ ਕੇ ਨਾ ਹਨਾ
0: ਪਰ ਕਿੱਡੀ ਬੀਬੀ ਨਾ ਅਰਗਾ ਇਹ ਪਰਦਾ ਪਾ ਚੱਲੀ ਸੀ ਉਦਾਂ ਹੈ ਨਾ ਅਰਗਾ
1: ਤੇ ਵਧੀਆ ਗੱਲ ਆ ਘਰ ਦੀ ਲੜਾਈ ਨਹੀਂ ਦੱਸਣੀ ਚਾਹੀਦੀ
0: ਨਹੀਂ ਲਕਾਉਣਾ ਵੀ ਆਉਣਾ ਚਾਹੀਦਾ
1: ਹਾਂ ਸਹੀ ਗੱਲ
0: ਆ ਕਿਹੜੀ ਗੱਲੋਂ ਲੜ ਪਈਆਂ ਸਵੇਰੇ ਸਵੇਰੇ
2: ਇਹ ਰੋਟੀ ਨਹੀਂ ਖਾਂਦੀ ਤੇ ਫਿਰ ਮੈਨੂੰ ਗੁੱਸਾ ਆ ਗਿਆ ਤੇ ਮੈਂ ਇਹਨੂੰ ਥੋੜਾ ਜਿਹਾ ਕੁੱਟਤਾ
0: ਚੱਲ ਕੋਈ ਨੀ ਬਹੁਤਾ ਨਾ ਮਾਰਿਆ ਕਰ ਕੁੜੀ ਨਿੱਕੀ ਆ ਐਵੇਂ ਕਿਤੇ ਸੁਰ ਨਾ ਇੱਧਰ ਉੱਧਰ ਹੋ ਜਾਣਾ ਕੀ ਸੁਣਾਓਗੇ
2: ਮੈਂ ਚੁਟਕਲਾ
0: ਹਾਂਜੀ
1: ਓਕੇ
2: ਇੱਕ ਵਾਰੀ ਇੱਕ ਬੰਦਾ ਬਾਈਕ ਤੇ ਜਾ ਰਿਹਾ ਹੁੰਦਾ ਤੇ ਰਾਹ ਦੇ ਵਿੱਚ ਉਹ ਕੰਫਿਊਜ਼ ਰਹਿੰਦਾ ਵੀ ਉਹਨੇ ਕਿੱਥੇ ਨੂੰ ਜਾਣਾ ਤੇ ਫਿਰ ਉੱਥੇ ਰਾਹ ਦੇ ਵਿੱਚ ਉਹਨੂੰ ਪੱਪੂ ਕੁਲਚੇ ਵਾਲਾ ਮਿਲਦਾ ਤੇ ਉਹਨੂੰ ਪੁੱਛਦਾ ਵੀ ਇਹ ਰਾਹ ਕਿੱਧਰ ਨੂੰ ਜਾਂਦਾ ਤੇ ਉਹ ਕਹਿੰਦਾ ਕਿ ਇਹ ਰਾਹ ਬਰਬਾਦੀ ਵੱਲ ਨੂੰ ਜਾਂਦਾ ਤੇ ਫਿਰ ਉਹ ਕਹਿੰਦਾ ਕਿ ਉਹ ਕਿਵੇਂ
0: पहले दिन ते बड़े चा दे नाल कहिंदा होना ना वेखो बिलकुल जाया करांगे राह च कुलचा खा लिया करांगे हौली हौली पता लगा वी औखा काम थैंक यू अर्गन तुही जो मर्जी कह लो तुम अपने आप नू फायदा पहुंचाना
2: मेनू
0: पता ही नहीं
2: अज भी ट्रेनिंग की गल करते पे ना
0: हां जी जितो जितो अहीं भाजी मुछा कटाउन जाने आ तो हेयर ड्रेसर ही हुंदा
1: मतलब
0: जे आपां कल नूं जे आपां भाजी जाईए ना दाढ़ी मुछा कटाउण ते आपां उहनूं कहीए भी यार अपर लिप्स ते आ चिन्ह कर दे ते इहदा मतलब भी उह ब्यूटी पार्लर वाले बण गए
2: जे ना होन ब्यूटी किटा कुड़िया लगन चाह तिड़का
0: वाह
2: साबा दे विच रोज लावन जे ना ब्यूटी पार्लर जावन
0: वाह
2: नाल ट्वीजर रोज पलकेंगे जां फिर धागे नाल थ्रेडिंग जीभ नूं दंदा हेठ दबा के मुख तो कक्के वाल पटाके कन्ना चो ना धू कटावन जे ना ब्यूटी पार्लर जावन डीप स्किन ते बेस बना के फेस दे उत्ते फेस बना के लिप लाइनर दे बॉर्डर ला के आई लाइनर इन ऑर्डर ला के
1: गराज
0: सेट किया
2: अखियां दे विच कजला पाके पलकां ते मुस्कारा ला के आर्टिफिशियल तिल बना के लेजर दे नाल नक बना के कदे कितों ना नथ पवावन जे ना ब्यूटी पार्लर जावन
1: वाह वाह
0: वाह
2: जग ते जो हूरां बनिया इह जो मोती चूरां बनिया मेकअप बाजो डैणा लगन हपशन हपशन भैणा लगन नैना नाल नैल मिलावन जेना ब्यूटी पार्लर जावन
0: वाह
2: रंग बिरंगे वाल करा के पेंसिल नाल ग्रो बना के नाल ब्राइटर मुख चमका के आईलैशेस भी नकली ला के
1: हाइलाइटर ब्राइटर नहीं
0: ब्राइटर
2: रूप दा भी ना रूप घटावन जेना ब्यूटी पार्लर जावन नखरे ना दिखावन जे ना ब्यूटी पार्लर जावन
3: 60 ਸਾਲਾਂ ਦੀ ਹੁਣ 20 ਦੀ ਲੱਗੇ, ਅੰਮਾ ਧੀ ਹੁਣ ਧੀ ਦੀ ਲੱਗੇ, ਫੇਸ ਜੇ ਓਵਰਲੇ ਨਾ ਹੋਵੇ, ਉੱਤੇ ਜੇ ਸਪਰੇ ਨਾ ਹੋਵੇ, ਪਿੰਪਲ ਰਿੰਕਲ ਨਜ਼ਰੀ ਆਵਣ, ਇਹਨਾਂ ਬਿਊਟੀ ਪਾਰਲਰ ਜਾਣ।
1: ਵਾਹ ਵਾਹ ਵਾਹ ਵਾਹ।
0: ਆ ਬੀਬੀਆਂ ਤੁਹਾਡਾ ਐਡਰੈਸ ਪੁੱਛਣਗੀਆਂ ਜੇ ਦੋ ਚਾਰ।
1: ਹਾਂ ਬੀਬੀਆਂ ਤੁਹਾਡਾ ਐਡਰੈਸ ਪੁੱਛਦੀਆਂ।
0: ਥੈਂਕ ਯੂ ਥੈਂਕ ਯੂ
1: ਥੈਂਕ ਯੂ ਬਾਜੀ ਥੈਂਕ ਯੂ ਜੀ।
0: ਤੁਸੀਂ ਸ਼ੁੱਕਰਵਾਰ ਆਇਓ ਕਿਸੇ ਦਿਨ। ਸ਼ੁਕਰਵਾਰ ਲੈ ਆਓ ਇਹੋ ਜਿਹਾ ਮਸਾਲਾ, ਲੇਟ ਵਾਲੇ 10 ਵਾਲੇ ਸੈਕਸ਼ਨ ਚ, ਇੱਥੇ ਫਿਰ ਨਿਆਣੇ ਲੇਟ ਹੋ ਜਾਂਦੇ ਆ। ਥੈਂਕ ਯੂ। ਹਾਂਜੀ ਅਰਨਮ ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ।
4: ਹੈਲੋ ਅੰਕਲ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ,
4: ਸਤਿ
1: ਸ੍ਰੀ ਅਕਾਲ
0: ਜੀ। ਕੀ ਲਿਆਏ ਅਰਨਮ? ਹਾਂਜੀ ਵਧੀਆ, ਬਹੁਤ ਵਧੀਆ।
4: ਅੱਜ ਲੈ ਕੇ ਇੱਕ ਬਾਜ਼ਾਰ ਦਾ।
0: ਹਾਂਜੀ
4: ਓਕੇ। ਔਰਤ ਕਿਹੜੀ ਹੈ ਜਿਹੜੀ
0: ਕਿਹੜੇ ਮਹੀਨੇ ਘੱਟ ਬੋਲਦੀ ਆ? ਫਰਵਰੀ ਚ। ਥੈਂਕ ਯੂ ਅਰਨਮ।
1: ਫਰਵਰੀ ਚ ਫੜੇ ਜਾਂਦੇ ਬੰਦੇ ਮੋਸਟ।
0: ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਆ ਅਸੀਸ, ਉਸ ਤੋਂ ਬਾਅਦ ਫਿਰ ਤਵਨੀਤ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਅਸੀਸ।
5: ਸਤਿ ਸ਼੍ਰੀ ਅਕਾਲ ਰੰਜੋਤ ਅੰਕਲ ਜੀ ਅਤੇ ਸਟੂਡੈਂਟ ਜੀ।
1: ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ?
0: ਠੀਕ ਠੀਕ ਠੀਕ ਠੀਕ ਲਾ ਲਓ।
1: ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ? ਇੱਕ ਵਾਰ ਫਿਰ। ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ?
5: ਹਾਊ ਆਰ ਯੂ? ਹਾਊ ਆਰ ਯੂ?
1: ਨਹੀਂ ਨਹੀਂ ਉਹੀ।
5: ਆਮ ਗੁੱਡ।
1: ਨਹੀਂ ਉਹੀ।
0: ਹੈਲੋ ਅਸੀਂ, ਤੁਸੀਂ ਨੀ ਗਏ ਤੀਆਂ ਤੇ?
1: ਹੁਣ ਹੋਈਆਂ
0: ਆ। ਸ਼੍ਰੇਆ ਗਈ ਸੀ ਕੱਲ ਪਰਸੋਂ ਜੇ
1: ਤੀਆਂ ਤੇ।
5: ਸਾਨੂੰ
1: ਨੀ ਪਤਾ ਕੀ
0: ਮੈਂ
1: ਤੀਆਂ ਨੀ ਕਰਦੀ। ਉਦਾਂ ਤੀਆਂ ਕਰਦੀ ਆ,
5: ਮੈਂ ਗਿੱਧਾ ਨੀ ਕਰਦੀ, ਬਟ ਮੈਂ ਭੰਗੜਾ ਜ਼ਰੂਰ ਕਰਦੀ।
0: ਅੱਛਾ ਪਾਈਦਾ ਪੁੱਤ, ਭੰਗੜਾ ਪਾਈਦਾ, ਗਿੱਧਾ ਪਾਈਦਾ, ਭੰਗੜਾ ਪਾਈਦਾ।
1: ਗਿੱਧਾ ਤੇ ਪੁੱਤ ਤੁਸੀਂ ਪਾਉਨੇ ਆ?
5: ਮੈਂ ਕਰਦੀ ਵੀ ਆ, ਪਾਉਨੀ ਵੀ ਆ, ਪਾਈਦਾ ਵੀ ਆ।
0: ਅੱਛਾ ਅੱਛਾ ਅੱਛਾ।
1: ਪਾਰਟਿਸਿਪੇਟ
0: ਕਰਦੇ ਕਿਦਾਂ ਤੇ ਪਾਉਂਦੇ ਕਿਦਾਂ?
5: ਗਾਉਂਦੇ ਨਹੀਂ ਅਸੀਂ।
0: ਹਾਂ
5: ਅਸੀਂ ਗਾਉਂਦੇ ਨਹੀਂ।
0: ਅੱਛਾ ਗਾਉਂਦੇ ਨਹੀਂ ਆਪਾਂ। ਓਕੇ ਓਕੇ ਓਕੇ।
5: ਅਸੀਂ ਬਸ ਕੱਲੇ ਸਟੈਪ ਸਿੱਖਦੇ ਆ।
0: ਅੱਛਾ ਅੱਛਾ ਅੱਛਾ
1: ਓਕੇ
0: ਠੀਕ ਹੈ। ਹੋਰ ਕੁਝ?
1: ਨਵੇਂ ਭੰਗੜਾ ਲੱਗੀ ਆ ਕਹਿਣ ਦੀ ਮੁੱਕਣ ਦੀ ਗੱਲ ਇਹ ਆ,
5: ਜਦੋਂ ਸਾਨੂੰ ਮਿਲੂਗੀ ਨਾ ਮੈਂ ਸਾਨੂੰ।
1: ਸਾਨੂੰ ਬੋਲੀਆਂ ਕੌਣ ਸੁਣਾਊਗਾ? ਬੋਲੀਆਂ ਤਾਂ ਬਹੁਤ ਗਿੱਧੇ ਚੋ ਹੀ ਆਉਂਦੀਆਂ, ਤੇ ਕੁੜੀਆਂ ਨੂੰ ਗਿੱਧਾ ਵੀ ਪਾਉਣਾ ਚਾਹੀਦਾ ਜ਼ਰੂਰ। ਉਹ ਮੇਰੀ ਟੈਨਸ਼ਨ ਨਹੀਂ।
0: ਹਾਂ ਉਹਦਾ ਨਾ ਆਪਾਂ ਨੂੰ ਕੀ ਲੈਣਾ ਦੇਣਾ। ਹਾਂ ਚਲੋ ਕੀ ਸੁਣਾਓਗੇ ਫਿਰ?
5: ਇੱਕ ਬੁਝਾਰਤ ਸੁਣਾ ਤੇ ਇੱਕ ਬੋਲੀ ਸੁਣਾ ਛੋਟੀ ਜੀ।
0: ਹਾਂ ਜੀ ਹਾਂ ਜੀ ਹਾਂ ਜੀ।
5: ਓਕੇ ਮੈਂ ਬੋਲੀ ਸੁਣਾਉਂਗਾ ਕਿ ਉਹ ਲੇਟ ਹੋ ਨੂੰ।
0: ਓਕੇ ਓਕੇ।
5: ਨੀ ਮੈਂ ਨੱਚਾ ਨੱਚਾ ਨੱਚਾ ਨੀ ਮੈਂ ਨੱਚਦੀ ਨਾ ਥੱਕਾ ਨੀ ਮੈਂ ਨੱਚਾ ਨੱਚਾ ਨੱਚਾ ਨੀ ਮੈਂ ਅੱਗ ਵਾਂਗੂ ਮੱਚਾ ਦੇ ਮੈਂ ਗੇੜਾ ਕੁੜੀ ਨੀ ਮੈਂ ਨੱਚ ਨੱਚ ਪਟੇ ਦੇ ਮੈਂ ਵੇੜਾ ਕੁੜੀ ਨੀ ਮੈਂ ਨੱਚ ਨੱਚ ਪਟੇ ਦੇ ਮੈਂ ਵੇੜਾ ਕੁੜੀ
1: ਉਹ ਦੇਖੀ ਕਿਤੇ ਡਿੱਗਦਾ ਪਈ ਸੀ
0: ਥੈਂਕ ਯੂ ਬਾਏ ਬਾਏ
1: ਜਾਣਾ ਨੀ ਲੇਟ ਹੋ ਗਈ ਪਤਾ ਵੀ ਅੱਜ ਜਾਣਾ ਨੀ
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਤਵਨੀਤ ਤੇ ਗਈ ਸੀ ਕਹਿੰਦੀ ਸੀ ਕੱਲ ਮੈਂ ਜਾਣਾ ਕੈਂਪ ਤੇ
1: ਓ ਵਾਓ
0: ਮੈਨੂੰ ਲੱਗਦਾ ਪਾਪਾ ਮੰਮੀ ਆਏ ਅੱਜ
1: ਹੈਲੋ
0: ਹੈਲੋ ਹੈਲੋ
5: ਹੈਲੋ ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ
1: ਇਹ ਤਾਂ ਮੈਨੂੰ ਸਰਦਾਰ ਜੀ ਲੱਗਦੇ ਆ
0: ਨਹੀਂ ਨਹੀਂ ਤਵਨੀਤ ਤਵਨੀਤ ਆ
1: ਤਵਨੀਤ ਆ
5: ਨਾ
0: ਅੰਕਲ ਆ ਅੰਕਲ ਪਾਪਾ ਪਾਪਾ
1: ਤਵਨੀਤ ਸਿਸਟਰ ਆ ਮੈਨੂੰ ਲੱਗਦਾ ਸਿਸਟਰ ਸਿਸਟਰ
5: ਹਾਂਜੀ
0: ਅੱਛਾ ਅੱਛਾ ਇਹ ਗੁਰਜੀਤ ਗੁਰਜੀਤ ਕੌਰ ਜੀ ਨੇ
1: ਹਾਂ ਹੋ ਸਕਦਾ
5: ਨਹੀਂ
0: ਹਾਂ ਕੌਣ ਹੈ ਫਿਰ
1: ਕੀ ਨਾਮ ਹੈ
5: ਤੁਹਾਡਾ ਮੈਂ ਆਸ਼ਲਿਨ ਹੈਗੀ
1: ਓ ਆਸ਼ਲਿਨ
0: ਅੱਜ ਤੁਸੀਂ ਪਛਾਣੇ ਨਹੀਂ ਜਾਣਦੇ ਕੀ ਕੀਤਾ ਜੀ ਅੱਜ
5: ਮੈਂ ਵੱਡੀ ਹੋ ਗਈ
0: ਓਏ ਅੱਛਾ ਹਾਂ ਵੱਡੀ ਹੋ ਗਈ
1: ਸਾਰੇ ਇੱਕ ਤਾਂ ਵੱਡੇ ਹੋ ਜਾਂਦੇ ਅਸੀਂ ਪਤਾ ਨਹੀਂ ਕਦੋਂ ਵੱਡੇ ਹੋਣਾ
0: ਆਵਾਜ਼ ਵੱਡੀ ਹੋ ਗਈ ਬਾਹ ਵੀ ਵੱਡੀ ਹੋਈ ਕਿ ਨਹੀਂ
1: ਇੱਕ ਦਿਨ ਚ ਹੀ
5: ਹਾਂਜੀ
0: ਬਾਹ ਵੱਡੀ ਹੋਈ ਆ
1: ਇਹ ਪਾਉਗੀ ਲੰਬੀ ਬਾਹ ਵਾਲੀ
0: ਹਾਂ ਗੁੱਡ ਦੂਜੀ ਵੀ ਕਰਾ ਲੈ
5: ਤੁਸੀਂ ਤੁਸੀਂ ਪਹਿਲਾਂ ਬੱਚੇ ਲੈਣੇ ਗਰੋਨ ਅਪਸ ਨਹੀਂ ਲੈਣੇ
0: ਓਹੋ ਹਾਂ
1: ਤੋ ਗਰੋਨ ਅਪਸ ਕੀ ਕਰੀਏ ਹੁਣ ਫਿਰ ਤੁਹਾਨੂੰ ਕੱਟਣਾ ਪੈਣਾ ਤੁਸੀਂ ਗਰੋਨ ਅਪ ਹੋ ਗਏ ਨਾ ਹੁਣ ਤੇਰੀ ਤੁਹਾਡੀ ਬਾਹ ਲੰਬੀ ਹੋਈ ਆ ਤੇ ਤੁਸੀਂ ਗਰੋਨ ਅਪ ਹੋਏ ਆ ਜੋ ਜੋ ਚਲੋ ਬੱਚੇ ਲਓ ਗਰੋਨ ਅਪ ਬਾਅਦ ਚੋ ਲਿਓ
0: ਨਹੀਂ ਉਹਦਾ ਮਤਲਬ ਜਿਹੜੇ ਸਕੂਲ ਜਾਂਦੇ ਆ
1: ਹਾਂ ਅੱਛਾ ਅੱਛਾ ਨਾਟ ਬੇਬੀਜ਼ ਕਿਡਸ
5: ਹਾਂਜੀ
0: ਤੋ ਨੈਕਸਟ ਟਾਈਮ ਆਪਾਂ ਧਿਆਨ ਰੱਖਾਂਗੇ
5: ਕ੍ਰਿਸ਼ਨਾ ਵੀ ਜੀ ਦੇ ਬੱਚੀ ਦਾ ਤਵੀ ਜੀ ਵੀ ਆਈ ਸੀ ਉਹਨੇ ਨੇ ਵੀ ਇੰਦਾ ਕੀਤਾ ਤੁਸੀਂ ਉਹਨਾਂ ਨੂੰ ਸਮਝਾਇਆ ਨਹੀਂ
0: ਹਾਂ ਮੈਂ ਸਮਝਾਉਂਗਾ ਮੈਂ
1: ਕੀ ਕਰੀਏ ਪੁੱਤ ਬਹੁਤ ਸਮਝਾਈਦਾ ਆ
0: ਤੁਸੀਂ ਮੈਨੂੰ ਨਾ ਮੈਸੇਜ ਕਰਦਿਆ ਕਰੋ ਜਿਹੜੀਆਂ ਗਲਤੀਆਂ ਕਰਦੇ ਨਾ ਮੈਨੂੰ ਮੈਸੇਜ ਕਰਦਿਆ ਕਰੋ
5: ਦੀਦੀ ਮੈਸੇਜ ਦੀਦੀ ਨੇ ਉਹਨਾਂ ਨੂੰ ਚਿਰਕਾ ਮਾਰਿਆ ਸੀ
0: ਓਏ ਬੇਟਾ ਦੀਦੀ ਦੀ ਗਲਤੀ
1: ਆ ਕਿ ਵੀਰ ਜੀ ਉਹਨਾਂ ਦੀ ਗਲਤੀ ਆ
5: ਵੀਰ ਜੀ
1: ਤੁਸੀਂ ਨਾ ਉਹਨਾਂ ਦੋਨੇ ਵੀਰਿਆਂ ਨੂੰ ਪਹਿਲਾਂ ਅੰਕਲ ਕਹਿਣਾ ਸ਼ੁਰੂ ਕਰੋ ਫਿਰ ਉਹਨਾਂ ਨੂੰ ਸਿਆਣ ਪਾਉਣੀਆਂ
0: ਤੁਸੀਂ ਨਾ ਐਸ਼ਲਿਨ ਤੁਸੀਂ ਨੋਟ ਕਰ ਲਿਆ ਕਰੋ ਜਿਹੜੀਆਂ ਗਲਤੀਆਂ ਹੁੰਦੀਆਂ ਨਾ ਤੇ ਬਾਅਦ ਚ ਮੈਸੇਜ ਕਰਦਿਆ ਕਰੋ ਮੈਨੂੰ ਸ਼ਾਮ ਨੂੰ ਠੀਕ ਹੈ
5: ਓਕੇ
0: ਚਲੋ ਕੀ ਸੁਣਾਉਂਗੇ ਹੁਣ
5: ਇੱਕ ਬੋਲੀ
0: ਹਾਂਜੀ
5: ਇੱਕ ਹਰਾ ਪੌਦਾ ਇੱਕ ਲਾਲਾ ਪੌਦਾ ਇੱਕ ਲਾਲ ਪੌਦਾ
0: ਇੱਕ ਗੰਦਾ ਬੋਣਾ ਇੱਕ ਧੋਤਾ ਬੋਣਾ
5: ਸੋਨਾ
0: ਮੇਰੇ ਬਾਪ ਦਾ ਬਾਪ ਦਾ ਜਵਾਈ ਫੇਰ ਫੇਰ ਫੇਰ ਫੇਰ ਹਾਂਜੀ
1: ਡਿਸਟਰਬ ਨਾ ਕਰੋ
5: ਇੱਕ ਹਰਾ ਪੋਨਾ ਇੱਕ ਲਾਲ ਪੋਨਾ ਇੱਕ ਹਰਾ ਪੋਨਾ ਇੱਕ ਲਾਲ ਪੋਨ ਮੇਰੇ ਅੰਮਾ ਜਾਏ ਵੀਰ ਨੀ ਬੜਾ ਸੋਨਾ
0: ਮੇਰੇ ਅੰਮਾ ਜਾਏ ਵੀਰ ਨੀ ਬੜਾ ਸੋਨਾ ਇਹ ਬੜਾ ਸੋਨਾ ਨੀ ਬੜਾ ਸੋਨਾ
1: ਇਹ ਲੜਾਈ ਵੱਡੀ ਦੀਦੀ ਕਰਾਉਂਦੀ ਆ ਬਸ ਫਿਰ
0: ਹਾਂਜੀ
1: ਇਹ ਲੜਾਈ ਜਿਹੜੀ ਕੈਂਪ ਤੇ ਗਈ ਨਾ ਉਹੀ ਕਰਾਉਂਦੀ ਆ
0: ਇੱਕ ਤੁਸੀਂ ਨਾ ਇਦਾਂ ਪਾਇਆ ਕਰੋ ਇੱਥੇ ਬਾਹਰ ਵਾਲੀ ਬੋਲੀ ਤੁਸੀਂ ਐਸ਼ਲਿਨ ਨੀ ਇੱਕ ਗੰਦਾ
1: ਪੋਣਾ
0: ਨੀ ਗੰਦਾ ਪੋਣਾ ਜਿੱਦਣ ਛੁੱਟੀ ਹੋਊਗੀ ਮੈਂ ਉਦਣ ਧੋਣਾ
1: ਨੀ ਉਦਣ ਤਾਂ ਮੈਂ ਸੋਣਾ
0: ਥੈਂਕ ਯੂ ਐਸ਼ਲਿਨ ਲਿਆਓ
1: ਸ਼ਾਂਤੀ
0: ਤੁਸੀਂ ਮਿਸ ਕਰਦੇ ਹੋ ਵੱਡੀ ਦੀਦੀ ਨੂੰ
5: ਹਾਂਜੀ
0: ਤੇ ਤੁਹਾਡੇ ਘਰ ਮੈਨੂੰ ਲੱਗਦਾ ਵੀ ਸ਼ਾਂਤੀ ਜੀ ਨਹੀਂ ਤੁਹਾਡੀ ਦੋਵਾਂ ਦੀ ਮੈਨੂੰ ਲੱਗਦਾ ਜ਼ਿਆਦਾ ਟਿਊਨਿੰਗ ਬਣ ਰਹੀ ਆ
1: ਦੀਦੀ
0: ਤੁਹਾਨੂੰ ਲੜਾ ਦਿੰਦੀ ਨਾ ਦੋਵਾਂ ਨੂੰ
5: ਹਾਂਜੀ
0: ਦੀਦੀ ਕਪੱਤ ਪਾਉਂਦੀ ਨਾ
1: ਵੀਰ
0: ਜੀ ਕੀ ਸੁਣਾਓਗੇ
5: ਟ੍ਰੈਫਿਕ ਬੱਸ ਦੇ ਗੱਡੀ ਐਕਸੀਡੈਂਟ
1: ਹੋਈ
0: ਬਸ ਤੇ ਕਾਰ ਦਾ ਐਕਸੀਡੈਂਟ
1: ਸਿਡਨੀ ਚ ਹੋਇਆ
0: ਬਸ ਤੇ ਕਾਰ ਦਾ ਹੋਰ ਉਹ ਮਿਲਣ ਲੱਗੀ ਸੀ ਸਵੇਰੇ ਸਵੇਰੇ ਨਾ ਉਤਰ ਕੇ ਉਹਨੇ ਵੇਖਿਆ ਵੀ ਮੇਰੀ ਭੂਆ ਉਹਦੀ ਬੱਸ ਜਿਹੜੀ ਨਾ ਉਹਦੀ ਭੂਆ ਲੱਗਦੀ ਕਾਰ ਦੀ ਤੇ ਉਹ ਉਤਰ ਕੇ ਦਵਾ ਦਵ ਤੇ ਪੈਰੀਆਂ ਥਲਾਉਣ ਲੱਗੀ ਤੇ ਉਹਦੇ ਕੋਲ ਬ੍ਰੇਕ ਭੂਆ
1: ਨੇ ਥੱਲੇ ਦਿੱਤੀ
0: ਉਹਦੇ ਕੋਲ ਬ੍ਰੇਕ ਨਹੀਂ ਲੱਗੀ
5: ਮਾਸੀ ਲੱਗਦੀ ਆ ਉਹਦੀ ਮਾਸੀ ਆ ਨਾ ਕਾਰ ਦੀ ਮਾਸੀ ਭੂਆ ਮਾਸੀ ਤੇ ਜਦੋਂ ਮੈਂ ਕੱਲ ਨੂੰ ਬਲਸ਼ ਕਰਨਾ ਸੀ
1: ਸਾਡਾ ਮਾੜਾ ਜਿਹਾ ਬਲਸ਼ ਲਾਉਣਾ ਕਿਤੇ ਐਡੀ ਗੱਲ ਬਣ ਗਈ ਅੱਗੇ ਕਵਿਤਾ ਸੁਣਾਉਣੀ ਪੈ ਗਈ ਉਹਨਾਂ ਨੂੰ
0: ਤੁਸੀਂ ਬਲਸ਼ ਕਿਉਂ ਕਰਦੇ ਹੋ ਸਵੇਰੇ ਸਵੇਰੇ
1: ਤੁਸੀਂ ਬਰਸ਼ ਕਰਿਆ ਕਰੋ
0: ਸਰਦਾਰ ਜੀ ਕੀ ਸੁਣਾਓਗੇ ਅੱਜ
5: ਇੱਕ ਬਲੀ
0: ਹਾਂਜੀ
5: ਬਾਲੀ ਬੱਸੀ ਖੱਟਣ ਗਿਆ ਸੀ ਬਾਲੀ ਬੱਸੀ ਖੱਟਣ ਗਿਆ ਸੀ ਖੱਟ ਲਿਆਂਦਾ ਲੱਡੂ
0: ਸਰਦਾਰ ਜੀ ਜਿੰਦਾਬਾਦ
1: ਸਰਦਾਰ
0: ਜੀ ਸੋਖਾ ਆਂਟੀ ਨੇ ਤੁਹਾਡੇ ਤੋਂ ਇੰਨਾ ਖੁਸ਼ ਹੋਏ ਤੁਹਾਡੀ ਵੋਟੀ ਦਾ ਕਹਿੰਦੇ ਮੈਂ ਫ੍ਰੀ ਮੇਕਅਪ ਕਰੂੰਗੀ
1: ਮੈਂ ਸਾਰੀ ਜ਼ਿੰਦਗੀ ਫ੍ਰੀ ਫੇਸ਼ੀਅਲ ਫ੍ਰੀ ਆਈਬ੍ਰੋ ਸਾਰਾ ਕੁਛ ਫ੍ਰੀ ਬਸ
0: ਤੁਸੀਂ ਆਪਣੀ ਵੋਟੀ ਦਾ ਇੰਨਾ ਕੋ ਕਰਾ ਲੋਗੇ ਮੇਕਅਪ ਪੱਕੀ ਗੱਲ ਹੈ ਉਹਨੇ ਚਿਰ ਨੂੰ ਇਹਨਾਂ ਨੇ ਉਹਨੇ ਚਿਰ ਨੂੰ ਇਹਨਾਂ ਦੇ ਹੱਥ ਕੰਬਣੇ ਇਹਨਾਂ ਨੇ ਸਾਰਾ ਭਰਵੱਟਾ ਲਾ ਦੇਣੇ ਉਹਨੇ ਚਿਰ ਹਾਂਜੀ
5: ਭੇਜਦੇ
0: ਨੀ
1: ਡੈਡਾ ਸਾਨੂੰ ਭੇਜਦੇ ਨੇ ਕਿੱਥੇ ਨੀ ਭੇਜਦੇ ਡੈਡਾ
0: ਨਹੀਂ ਪਰ ਜਦੋਂ
1: ਫਿਰ ਪੈਨ ਕੇਕ ਕੀ ਕਰਨਾ ਜਦ ਇੰਨਾ ਕੁਛ ਖਾ ਲਿਆ ਹੁਣ ਨੀ ਪੈਨ ਕੇਕ ਖਾਣਾ
0: ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ
1: ਬਾਏ ਬਾਏ ਉਸ ਵੇਲੇ ਮੰਨ ਜਾਂਦਾ
0: ਵਿਚਾਰਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਡਡਵਾਲ ਸਾਹਿਬ ਦਾ ਤੁਹਾਨੂੰ ਪਤਾ ਬਰਥਡੇ ਲੰਘ ਕੇ ਗਿਆ
1: ਡਡਵਾਲ ਸਾਹਿਬ ਦਾ 3 ਤਰੀਕ ਨੂੰ ਬਰਥਡੇ ਸੀਗਾ
0: ਸੰਡੇ ਨੂੰ ਚੇਤਾ ਹੀ ਨਹੀਂ ਕਰਾਇਆ ਤੁਸੀਂ
1: ਮੈਨੂੰ ਯਾਦ ਸੀ ਪਰ ਮੈਂ ਥੋੜੀ ਜਿਹੀ ਬਿਜ਼ੀ ਸੀ ਮੈਂ ਸੋਚਿਆ ਤੁਹਾਨੂੰ ਮੈਸੇਜ ਕਰੂੰਗੀ ਫਿਰ ਮੈਂ ਕਿਹਾ ਚਲੋ ਤੁਹਾਡੀ ਛੁੱਟੀ ਆ ਫਿਰ ਮੈਂ ਸੋਚਿਆ ਡਡਵਾਲ ਸਾਹਿਬ ਨੂੰ ਆਪੇ ਮੈਸੇਜ ਕਰਦੀ ਹਾਂ ਫਿਰ ਮੈਨੂੰ ਪਤਾ ਨਹੀਂ ਸੀ ਡਡਵਾਲ ਸਾਹਿਬ ਆਪਣੇ ਗਰੁੱਪ 'ਚ ਆ
0: ਡਡਵਾਲ ਸਾਹਿਬ ਦਾ ਕੱਲ ਹੋ ਗਿਆ ਕਿ ਬਰਥਡੇ
1: ਪਰਸੋਂ ਸੀ ਉਹਨਾਂ ਦਾ
0: ਪਰਸੋਂ ਹੀ ਡਡਵਾਲ ਸਾਹਿਬ ਕਦੋਂ ਹੀ
1: ਸੰਡੇ
0: ਹੈਲੋ ਸੰਡੇ ਹੀ
1: ਦੇਖਿਆ ਮੈਨੂੰ ਯਾਦ ਸੀ
0: ਜਿਹੜੇ ਲੱਕੀ ਹੁੰਦੇ ਨਾ ਉਹਨਾਂ ਦਾ ਸੰਡੇ ਨੂੰ ਬਰਥਡੇ ਹੁੰਦਾ ਵਾ
1: ਦੇਖਿਆ
0: ਹੈ ਟਟਵਾਲ ਸਾਹਿਬ ਤੁਸੀਂ ਲੱਕੀ ਫੈਲਾ ਹੈ ਨਾ
1: ਬਹੁਤ ਲੱਕੀ ਆ ਤੁਸੀਂ ਕਿੰਨੇ ਜਣੇ ਨੇ ਤੁਹਾਨੂੰ ਵਿਸ਼ੇਸ ਭੇਜੀਆਂ ਪਤਾ ਤੁਹਾਨੂੰ ਇੰਨੀਆਂ ਸਾਰੀਆਂ ਵਿਸ਼ੇਸ ਆਈਆਂ ਟਰੱਕ ਭਰ ਕੇ
0: ਹੈਪੀ ਹੈਪੀ ਹੈਪੀ
1: ਫਿਰ ਕੀ ਮਿਲਿਆ ਬਰਥਡੇ ਤੇ
0: ਟੋਇਜ਼ ਮਿਲੇ ਆ ਟੋਇਜ਼ ਤੁਹਾਡਾ ਫੇਵਰੇਟ ਟੋਇਜ਼
5: ਡਰੋਨ ਵੀ ਤੇ ਡਰੋਨ ਵੀ
0: ਉਹ ਡਰੋਨ ਤੁਸੀਂ ਡਰੋਨ ਡਾ ਕੇ ਤੇ ਕਾਂ ਹੀ ਫੜ ਲਿਓ ਇੱਕ
1: ਹਾਂ
0: ਹੂੰ
5: ਲੈਗੋ ਵੀ
0: ਲੈਗੋ ਵੀ ਮਿਲਿਆ
1: ਤੇ ਲੈਗੋਸ ਤਾਂ ਤੁਸੀਂ ਬਣਾ ਵੀ ਲਏ ਹੁਣੇ ਦੋ ਦਿਨ ਹੋ ਗਏ ਮਿਲਿਆ ਨੂੰ ਮੈਨੂੰ ਪਤਾ ਤੁਹਾਡਾ ਹਨਾ ਹਾਂ ਉਹ ਤਾਂ ਫਟਾਫਟ ਤੁਸੀਂ ਬਸ ਡੱਬੇ 'ਚ ਤੁਹਾਡੇ ਖੁੱਲਣ ਦੀ ਦੇਰ ਹੁੰਦੀ ਆ ਹਨਾ
5: ਹਾਂਜੀ
1: ਵਾਹ ਫਿਰ ਕੇਕ ਖਾਧਾ
5: ਹਾਂਜੀ
1: ਸਮੋਸੇ ਪਕੌੜੇ
0: ਚੋਕਲੇਟ
1: ਚੋਕਲੇਟ
0: ਤੇ ਕੀ ਸੁਣਾਓਗੇ ਫਿਰ
5: ਰਾਤ ਨੂੰ ਦਿਨੇ ਸੌਂਦੀ ਆ
0: ਅੱਛਾ ਰਾਤ ਨੂੰ ਰੋਂਦੀ ਆ
5: ਰਾਤ ਨੂੰ ਸੌਂਦੀ ਆ ਰਾਤ ਨੂੰ ਰੋਂਦੀ ਆ ਰਾਤ ਨੂੰ ਦਿਨੇ ਸੌਂਦੀ ਆ
1: ਰਾਤ ਨੂੰ ਰੋਂਦੀ ਆ ਤੇ ਦਿਨੇ ਸੌਂਦੀ ਆ ਲੜੀਓ ਵੱਟੀ
0: ਨਹੀਂ ਨਾ ਇੱਕ ਨਾਈਟ ਸ਼ਿਫਟ ਵਾਲਾ ਕੰਮ ਹੈ ਕੋਈ ਕੌਣ ਹੈ ਹੈ ਇਹ ਕੌਣ
1: ਉਹ ਵੱਟੀ ਜਿਹੜੀ ਲੜੀਆ ਹੋਵੇ ਪਰ ਬੋਲਦੀ ਨਾ ਹੋਵੇ ਰਾਤ ਨੂੰ ਸਾਰੀ ਰਾਤ ਏਦਾਂ ਕਰਕੇ ਰੋਂਦੀ ਆ ਤੇ ਫਿਰ ਸਵੇਰ ਨੂੰ ਸੌ ਜਾਂਦੀ ਜਿੱਦੇ ਘਰ ਵਾਲਾ ਜਾਂਦਾ ਖਾ ਪੀ ਕੇ
0: ਇਹ ਇੱਕ ਭਾਂਡੇ ਧੋਣ ਵਾਲੀ ਭਾਂਡੇ ਧੋਣ ਵਾਲੀ ਮਸ਼ੀਨ
5: ਨਹੀਂ
0: ਨਹੀਂ ਚਲ ਹਾਰ ਗਈ ਯਾਰ
1: ਕਲੂ ਦੇ ਦੋ ਫੇ
0: ਤੁਸੀਂ ਟ੍ਰਿਕ ਕਰਤਾ ਯਾਰ ਸਾਨੂੰ ਦਰਵਾਲ
5: ਸਾਹਿਬ
0: ਮੰਮਾ ਨੇ ਦਿਖਾਇਆ ਟ੍ਰਿਕ ਕਰਤਾ ਮੰਮਾ ਨੇ ਤੇ ਹੱਸ ਕੇ ਤੇ ਵਿਖਾ ਦੋ
1: ਤੇ ਤੁਸੀਂ ਆਪਣਾ ਕੇਕ ਰਾਤ ਨੂੰ ਕੱਟਿਆ ਸੀ ਫਿਰ ਉਦੋਂ ਤਾਂ ਕੈਂਡਲ ਜਗੀ ਹੋਣੀ ਦਿਨਾਂ ਨੂੰ ਵੀ
0: ਥੈਂਕ ਯੂ ਸੁਖਨ ਥੈਂਕ ਯੂ ਤੇ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਰੱਬ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ
1: ਥੈਂਕ ਯੂ ਜੀ
0: ਗੁਰਜੀਤ ਜੀ ਮਨਿੰਦਰ ਕੌਰ ਜੀ ਧੰਨਵਾਦ ਤੁਹਾਡਾ ਤੇ ਹਰਿੰਦਰਜੀਤ ਸਿੰਘ ਜੀ ਕਹਿੰਦੇ ਨੇ ਕਿ ਲਿਸਨਿੰਗ ਵਾਇਸ ਆਫਟਰ ਲੌਂਗ ਟਾਈਮ ਬਾਕੀ ਸਭ ਕਹਿੰਦੇ ਕਿ ਵਧੀਆ ਵਾ ਵਾਹਿਗੁਰੂ ਦੀ ਕਿਰਪਾ ਜੋਬ ਦਾ ਸਕੇਜੂਲ ਜਿਹੜਾ ਉਹ ਚੇਂਜ ਹੋ ਗਿਆ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਆਇਆਂ ਨੂੰ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਰਹੋ ਚੜ੍ਹਦੀ ਕਲਾ ਦੀ ਜ਼ਿੰਦਗੀ ਜੋ ਰਜਿੰਦਰ ਬਾਵਾ ਜੀ ਮੈਸੇਜ ਕਰਦੇ ਨੇ ਦੇਸ਼ ਬੰਧੂ ਭਾਰਦਵਾਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਬਿਊਟੀਫੁਲ ਸਟੋਰੀ ਐਂਡ ਯੂਨੀਕ ਸਟਾਈਲ ਆਫ ਸਟੋਰੀ ਟੈਲਿੰਗ ਮੇਕ ਇਟ ਇੰਪ੍ਰੈਸ਼ਨਲ ਥੈਂਕ ਯੂ
1: ਜੀ
0: ਧੰਨਵਾਦ ਤੁਹਾਡਾ ਭਾਰਦਵਾਜ ਸਾਹਿਬ ਅਤੇ ਕਹਿੰਦੇ ਨੇ ਕਿ ਲੇਡੀਜ਼ ਅੱਛਾ ਜਿਹੜਾ ਲਾਸਟ ਵਾਲਾ ਸੀ ਕਹਿੰਦੇ ਲੇਡੀਜ਼ ਓਕੇ ਜੀ ਥੈਂਕ ਯੂ ਤਲੋਕ ਸਿੰਘ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਗੁੱਡ ਮੋਰਨਿੰਗ ਕਹਿੰਦੇ ਨੇ ਕਿ ਹੈਵ ਫਨ ਅਤੇ ਸੁੱਖ ਪਰਮਾਰ ਔਰ ਸਰਗੁਣ ਮਹਿਤਾ ਆਵਾਜ਼ ਦਾ ਆਵਾਜ਼ ਦੈਟ ਸੁੱਖ ਪਰਮਾਰ ਔਰ ਸਰਗੁਣ ਮਹਿਤਾ ਸੇਮ ਵੋਇਸ ਐਂਡ ਲਾਫਟਰ ਸਿੰਗਾਪੁਰ ਤੋਂ ਜਗਜੀਤ ਗਿੱਲ ਜੀ ਮੈਸੇਜ ਕਰਦੇ ਨੇ ਓਏ ਹੋ ਤਾਂ
1: ਮੇਰਾ ਮੈਚ ਦੇੜੇ ਤੇੜੇ ਕਰਦਾ ਨਹੀਂ ਕੋਈ
0: ਤੇ ਧੰਨਵਾਦ ਜੀ ਤੁਹਾਡਾ ਦਿੱਲੀ ਜਿਊਲਰ ਵਾਲੇ ਕਹਿੰਦੇ ਨੇ ਵੀ ਅੱਜ 22 ਕੈਰਟ ਦਾ ਰੇਟ ਹੋ ਗਿਆ 190 ਡਾਲਰ
1: ਜਦੋਂ ਕੱਲਾ 90 ਹੋ ਗਿਆ ਉਦੋਂ ਆਵਾਂਗੇ ਅਸੀਂ
0: ਚੰਦ ਸਿੰਘ ਢਿੱਲੋਂ ਜੀ ਧੰਨਵਾਦ ਤੁਹਾਡਾ ਤੇ ਵਿਚਾਰ ਦਾ ਆਨਸਰ ਸਾਡੇ ਨਾਲ ਪ੍ਰੀਤ ਜੀ ਵੀ ਭੇਜਦੇ ਸੀ ਤੇ ਲੱਕੀ ਆਸੀ ਜੀ ਕਹਿੰਦੇ ਨੇ ਕਿ ਧੰਨਵਾਦ ਜਸਵਾਲ ਸਾਹਿਬ ਧੰਨਵਾਦ ਜੀ ਮਿਹਰਬਾਨੀ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਸਭ ਦਾ ਦਿਨ ਕਹਿੰਦੇ ਕਿ ਵਧੀਆ ਵਧੀਆ ਤੇ ਤੰਦਰੁਸਤੀ ਦੀਆਂ ਅਰਦਾਸਾਂ ਕਰਦੇ ਨੇ ਬਲਵੀਰ ਕੌਰ ਮਾਂਗੜ ਜੀ ਤੇ ਹੁਣ ਤੁਹਾਡੇ ਕੋਲ ਇੰਨੇ ਆਪਾਂ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
6: ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
8: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
9: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।

0: ਨੈਨੂ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
1: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077973।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
0: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ ਟੂਫੋਲਡ ਲੈਂਡਿੰਗ।
3: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
7: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD ਸੀਲਾਇਨ 7 ਪ੍ਰੀਮੀਅਮ ਸਿਰਫ $54,990, BYD ਸੀਲਾਇਨ 8 ਡਾਇਨਾਮਿਕ FWD ਸਿਰਫ $56,990 ਤੇ, BYD ਸ਼ਾਰਕ 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD on roads on us condition।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਚਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਸਿਡਨੀ ਸਟੇਸ਼ਨ ਤੋਂ। ਅੱਜ 1 ਤਰੀਕ ਹੈ ਸਤੰਬਰ ਦਾ ਮਹੀਨਾ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਕੌਮਾਂਤਰੀ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਕਾਂਗੋ ਤੋਂ, ਜਿੱਥੇ ਅਫਰੀਕੀ ਮੁਲਕ ਦੇ ਵਿੱਚ ਇਬੋਲਾ ਦਾ ਵਾਇਰਸ ਇਸ ਵਕਤ ਲਗਾਤਾਰ ਫੈਲ ਰਿਹਾ। ਕਾਂਗੋ ਦੇ ਵਿੱਚ ਇਬੋਲਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 6,000 ਨੂੰ ਪਾਰ ਕਰ ਗਈ ਹੈ, ਜਦਕਿ ਇਸ ਬਿਮਾਰੀ ਦੇ ਨਾਲ 250 ਤੋਂ ਵੱਧ ਮੌਤਾਂ ਹੁਣ ਤੱਕ ਇਸ ਅਫਰੀਕੀ ਮੁਲਕ ਦੇ ਵਿੱਚ ਹੋ ਚੁੱਕੀਆਂ ਨੇ। ਅਧਿਕਾਰੀਆਂ ਨੇ ਇਹ ਜਾਣਕਾਰੀ ਸੋਮਵਾਰ ਦੇ ਦਿਨ ਦਿੱਤੀ ਹੈ ਤੇ ਦੱਸਿਆ ਕਿ 1360 ਤੋਂ ਵੱਧ ਲੋਕ ਵਾਇਰਸ ਤੋਂ ਠੀਕ ਵੀ ਹੋਏ ਨੇ, ਜੋ ਕਿ ਇੱਕ ਉਤਸ਼ਾਹਜਨਕ ਵਿਕਾਸ ਵੀ ਦੇਖਿਆ ਜਾ ਸਕਦਾ। ਪਰ ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ WHO ਦੇ ਮੁਤਾਬਕ ਇਹ ਹਾਲੇ ਵੀ ਪ੍ਰਕੋਪ ਤੋਂ ਬਾਹਰ। 2014-2016 ਦੇ ਦਰਮਿਆਨ ਅਫਰੀਕਾ ਦੇ ਪੱਛਮੀ ਦੇਸ਼ਾਂ ਦੇ ਵਿੱਚ ਇਬੋਲਾ ਦੀ ਮਹਾਮਾਰੀ ਇੱਕ ਰਿਕਾਰਡ ਛੂ ਗਈ ਸੀ। 11,000 ਲੋਕਾਂ ਦੀ ਇਬੋਲਾ ਦੇ ਚਲਦਿਆਂ ਮੌਤ ਹੋ ਚੁੱਕੀ ਹੈ ਹੁਣ ਤੱਕ। ਖਾਸ ਤੌਰ ਦੇ ਉੱਤੇ ਗਿਨੀ, ਲਾਇਬੇਰੀਆ, ਸੀਅਰਾ ਲਿਓਨ ਵਰਗੇ ਮੁਲਕਾਂ ਦੇ ਵਿੱਚ ਪਿਛਲੇ ਹਫ਼ਤੇ ਕਾਂਗੋ ਦੇ ਸਿਹਤ ਕਰਮਚਾਰੀਆਂ ਨੇ ਜਿਹੜੇ ਟੀਕੇ ਲਗਵਾਉਣੇ, ਐਰਵਬੋ ਨਾਮ ਦੇ ਜਿਹੜੇ ਟੀਕੇ ਨੇ ਉਹ ਲਗਾਉਣੇ ਸ਼ੁਰੂ ਕਰ ਦਿੱਤੇ ਨੇ। ਕਾਂਗੋ ਦੇ ਨਾਲ ਨਾਲ ਗੁਆਂਢੀ ਮੁਲਕ ਯੁਗਾਂਡਾ ਨੂੰ ਪਿਛਲੇ ਮਹੀਨੇ ਇਬੋਲਾ ਮੁਕਤ ਘੋਸ਼ਿਤ ਕੀਤਾ ਗਿਆ ਸੀ, ਪਰ ਬਾਵਜੂਦ ਇਸ ਦੇ ਜਿਹੜੇ ਕਾਂਗੋ ਤੋਂ ਕੇਸ ਨੇ ਉਹ ਇਬੋਲਾ ਦੇ ਨਾਲ ਇਨਫੈਕਟਿਡ ਉਹ ਦੂਸਰਿਆਂ ਮੁਲਕਾਂ ਦੇ ਵੱਲ ਜਾ ਰਹੇ ਨੇ। ਉੱਥੇ ਮੱਕਾ ਸਾਂਝੇ ਜਿਹੜਾ ਰੱਖਿਆ ਸਮਝੌਤਾ ਕੀਤਾ ਗਿਆ ਉਸ ਦੇ ਤਹਿਤ ਪਹਿਲੀ ਵਾਰ ਸਟ੍ਰੈਟੇਜਿਕ ਪੋਲੀਟੀਕਲ ਤੇ ਡਿਫੈਂਸ ਕਮੇਟੀ ਦੀ ਬੈਠਕ ਸੋਮਵਾਰ ਦੇ ਦਿਨ ਇਸਤਾਨਬੁਲ ਦੇ ਵਿੱਚ ਯਾਨੀ ਟਰਕੀ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਹੋਈ। ਬੈਠਕ ਦੇ ਵਿੱਚ ਤਿੰਨੋਂ ਮੈਂਬਰ ਦੇਸ਼ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ ਦੇ ਵਿੱਚ ਤਿੰਨਾਂ ਦੇਸ਼ਾਂ ਨੇ ਇਸ ਖੇਤਰ ਦੀ ਸ਼ਾਂਤੀ ਸਥਿਰਤਾ ਹਾਸਲ ਕਰਨ ਦੇ ਮਕਸਦ ਦੇ ਤਹਿਤ ਕੁੱਝ ਟੀਚੇ ਦੁਹਰਾਏ ਨੇ ਔਰ ਇਸ ਦੇ ਤਹਿਤ ਪਾਕਿਸਤਾਨ ਨੂੰ ਬੜੀਆਂ ਅਹਿਮ ਜ਼ਿੰਮੇਦਾਰੀਆਂ ਦਿੱਤੀਆਂ ਗਈਆਂ ਨੇ। ਤਿੰਨਾਂ ਦੇਸ਼ਾਂ ਨੇ ਮੱਕਾ ਸਮਝੌਤੇ ਦੇ ਤਹਿਤ ਸਹਿਯੋਗ ਨੂੰ ਹੋਰ ਜਿਹੜਾ ਡੂੰਘਾ ਕਰਨ ਦੇ ਲਈ ਇੱਕ ਸਕੱਤਰੇਤ ਸਥਾਪਿਤ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਇਹ ਸਕੱਤਰੇਤ ਵੈਸੇ ਸਾਊਦੀ ਅਰਬ ਦੇ ਵਿੱਚ ਸਥਾਪਿਤ ਕੀਤਾ ਜਾਏਗਾ ਔਰ ਇਸ ਦੀ ਅਗਵਾਈ ਇੱਕ ਮਹਾਂ ਸਕੱਤਰ ਕਰੇਗਾ। ਇਹ ਲਗਭਗ ਕੁੱਝ ਇਸੇ ਤਰੀਕੇ ਦੇ ਨਾਲ ਕੰਮ ਕਰੇਗਾ ਇਹ ਜਿਹੜਾ ਸਮਝੌਤਾ ਹੈ ਸਕੱਤਰੇਤ, ਜਿਵੇਂ ਯੂਨਾਈਟਿਡ ਨੇਸ਼ਨ ਜਾਂ ਸੰਯੁਕਤ ਰਾਸ਼ਟਰ ਕੰਮ ਕਰਦਾ ਹੈ। ਸਕੱਤਰੇਤ ਦੀ ਸ਼ੁਰੂਆਤ ਜਾਂ ਮਹਾਂ ਸਕੱਤਰ ਦੇ ਤੌਰ ਦੇ ਉੱਤੇ ਪਾਕਿਸਤਾਨ ਦੀ ਤਰਫ ਤੋਂ ਇੱਕ ਪ੍ਰਤੀਨਿਧੀ ਸਭ ਤੋਂ ਪਹਿਲਾਂ ਨਿਯੁਕਤ ਕੀਤਾ ਜਾਏਗਾ। 3 ਸਾਲ ਦੇ ਕਾਰਜਕਾਲ ਦੀ ਉਹ ਜ਼ਿੰਮੇਵਾਰੀ ਸੰਭਾਲਣਗੇ। ਤਿੰਨਾਂ ਦੇਸ਼ਾਂ ਦੀ ਤਰਫ ਤੋਂ ਆਪਣੀਆਂ ਰੱਖਿਆ ਕਾਬਲੀਅਤ ਅਤੇ ਜਿਹੜੀਆਂ ਤਿੰਨਾਂ ਦੇਸ਼ਾਂ ਦੀ ਫੌਜ ਹੈ ਉਹਨਾਂ ਦੇ ਦਰਮਿਆਨ ਤਾਲਮੇਲ ਵਧਾਉਣ ਦੀ ਵੀ ਗੱਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੱਕਾ ਸਮਝੌਤਾ 7 ਅਗਸਤ 2026 ਨੂੰ ਹੋਇਆ ਸੀ। ਇਸ ਸਮਝੌਤੇ ਦੇ ਤਹਿਤ ਜੇਕਰ ਤਿੰਨੇ ਦੇਸ਼ ਯਾਨੀ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਦੇਸ਼ ਦੇ ਉੱਤੇ ਹਮਲਾ ਹੁੰਦਾ ਤਾਂ ਉਸਨੂੰ ਤਿੰਨਾਂ ਦੇਸ਼ਾਂ ਦੇ ਉੱਤੇ ਹਮਲਾ ਮੰਨਿਆ ਜਾਏਗਾ ਤੇ ਬਾਕੀ ਦੇ ਦੇਸ਼ ਵੀ ਰਲ ਕੇ ਆਪਣੇ ਮਿੱਤਰ ਦੇਸ਼ ਦਾ ਸਾਥ ਦੇਣਗੇ। ਉਧਰ ਨੇਪਾਲ ਦੇ ਨਾਲ ਜੁੜੀਆਂ ਹੋਈਆਂ ਜ਼ਿਆਦਾਤਰ ਵੈਸੇ ਤਾਂ ਦੁਨੀਆ ਭਰ ਦੇ ਵਿੱਚੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਇੱਕ SCO ਸਮਿਟ ਵੀ ਹੋਇਆ ਹੈ ਤੇ ਉਸ ਦਰਮਿਆਨ ਜਿਹੜੇ ਰੂਸ, ਚੀਨ, ਭਾਰਤ ਤੇ ਦੂਸਰੇ ਦੇਸ਼ਾਂ ਦੇ ਨੇਤਾ ਨੇ ਉਹ ਆਪਸ ਦੇ ਵਿੱਚ ਮੁਲਾਕਾਤ ਕਰ ਰਹੇ ਨੇ। ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਔਰ ਭਾਰਤ ਦੀ ਇਰਾਨ ਦੇ ਨਾਲ ਮੁਲਾਕਾਤ ਦੇ ਨਾਲ ਜੁੜੀ ਹੋਈ ਖਬਰ ਵੀ ਸਾਂਝੀ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਹੜ੍ਹਾਂ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਬਾਰ ਬਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਤਾਂ ਨੇਪਾਲ ਵਾਲੇ ਪਾਸੇ ਹੜ੍ਹ ਆਇਆ ਉਸ ਦੀਆਂ ਤਾਂ ਸਟੀਕ ਰਿਪੋਰਟਿੰਗਸ, ਮੌਤਾਂ ਦੀ ਗਿਣਤੀ ਸਭ ਕੁਝ ਸਾਹਮਣੇ ਆ ਰਿਹਾ, ਪਰ ਤਿੱਬਤ ਜਿਹੜਾ ਕਿ ਚੀਨ ਦੇ ਕੰਟਰੋਲ ਦੇ ਹੇਠ ਹੈ, ਚੀਨ ਵਾਲੇ ਪਾਸੇ ਆਏ ਹੜ੍ਹ ਦੇ ਬਾਰੇ ਚੀਨ ਕੋਈ ਵੀ ਸਟੀਕ ਜਾਣਕਾਰੀ ਸਾਂਝੀ ਨਹੀਂ ਕਰ ਰਿਹਾ। ਨਾ ਤਾਂ ਮੌਤਾਂ ਦੀ ਗਿਣਤੀ, ਨਾ ਹੀ ਕਿਹੜੇ ਪ੍ਰੋਜੈਕਟ ਧਰਾਸ਼ਾਈ ਹੋਏ ਨੇ, ਕਿਉਂਕਿ ਇਸ ਦੇ ਵਿੱਚ ਚੀਨ ਦੇ ਵੀ ਬੜੇ ਸਾਰੇ ਸੀਕ੍ਰੇਟ ਪ੍ਰੋਜੈਕਟ ਚੱਲ ਰਹੇ ਨੇ। ਇਸ ਕਿਸਮ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ। ਤਿੱਬਤ ਦੇ ਵਿੱਚ ਆਏ ਇਹਨਾਂ ਭਿਆਨਕ ਹੜ੍ਹਾਂ ਦੇ ਬਾਰੇ ਹੁਣ ਚੀਨ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾ ਦੇ ਨਾਲ ਜੁੜੀ ਸਾਰੀ ਜਾਣਕਾਰੀ ਪਾਰਦਰਸ਼ਤਾ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਚੀਨ ਦਾ ਬਿਆਨ ਅਜਿਹੇ ਸਮੇਂ ਦੇ ਵਿੱਚ ਸਾਹਮਣੇ ਆ ਰਿਹਾ ਹੈ ਜਦੋਂ ਇਸ ਦੇ ਨਾਲ ਜੁੜੀ ਇੱਕ ਵੀਡੀਓ ਦੀ ਸੈਂਸਰਸ਼ਿਪ ਦੇ ਉੱਤੇ ਸਵਾਲ ਉੱਠ ਰਹੇ ਨੇ। BBC ਨੇ ਸ਼ਨੀਵਾਰ ਦੇ ਦਿਨ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਸੀ ਕਿ ਚੀਨ ਦੇ ਵਿੱਚ ਉਸ ਫੁਟੇਜ ਨੂੰ ਸੈਂਸਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਗਿਰੋਂਗ ਪੋਰਟ ਤੋਂ ਪਾਣੀ ਦਾ ਤੇਜ਼ ਬਹਾਵ ਗੁਜ਼ਰਦਾ ਹੋਇਆ ਦਿਖਾਈ ਦੇ ਰਿਹਾ। ਸੋਮਵਾਰ ਦੇ ਦਿਨ ਇੱਕ ਪ੍ਰੈਸ ਬਰੀਫਿੰਗ ਦੇ ਦਰਮਿਆਨ ਚੀਨ ਦੇ ਵਿਦੇਸ਼ ਮੰਤਰਾਲੇ ਜ਼ਿਲ੍ਹੇ ਦੇ ਬੁਲਾਰੇ ਗਿਓ ਜ਼ਿਆਕੁਨ ਨੇ ਸੈਂਸਰਸ਼ਿਪ ਨੂੰ ਲੈ ਕੇ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਰਾਹਤ ਤੇ ਬਚਾਅ ਦੇ ਕੰਮ ਤੁਰੰਤ ਸ਼ੁਰੂ ਕਰ ਦਿੱਤੇ ਗਏ ਨੇ ਔਰ ਇਸ ਨੂੰ ਸਹੀ ਢੰਗ ਦੇ ਨਾਲ ਅੱਗੇ ਵਧਾਇਆ ਜਾ ਰਿਹਾ। ਹਾਂ, ਐਮਰਜੈਂਸੀ ਦਾ ਜਾਂ ਇਸ ਜਿਹੜੀ ਇਹ ਆਪਦਾ ਇਹ ਆਈ ਹੈ ਇਸ ਦਾ ਇਸਤੇਮਾਲ ਕਰਕੇ ਚੀਨ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਸਨੂੰ ਵਧਾ ਚੜਾ ਕੇ ਪੇਸ਼ ਕਰਨ ਦੀ ਲੋੜ ਨਹੀਂ ਹੈ। ਉੱਥੇ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ 30 ਅਗਸਤ 2026 ਨੂੰ ਰਾਤ 9:30 ਤੱਕ ਦੀ ਸਥਿਤੀ ਦੇ ਆਧਾਰ ਦੇ ਉੱਤੇ ਜਾਰੀ ਅਪਡੇਟ 'ਚ ਦੱਸਿਆ ਸੀ ਕਿ 500 ਦੇ ਕਰੀਬ ਭਾਰਤੀ ਨਾਗਰਿਕ ਹਾਲੇ ਵੀ ਚੀਨ ਵਾਲੇ ਪਾਸੇ ਤਿੱਬਤ ਦੇ ਵਿੱਚ ਨੇ ਪਰ ਉਹ ਸੁਰੱਖਿਅਤ ਦੱਸੇ ਗਏ ਨੇ। ਪਰ ਇਸ ਤੋਂ ਇਲਾਵਾ ਚੀਨ ਦੇ ਵਿੱਚ ਮਾਫ ਕਰਨਾ ਇਹ ਨੇਪਾਲ ਤੇ ਤਿੱਬਤ ਦੇ ਜਿਹੜੇ ਹੜ੍ਹ ਨੇ ਇਹਨਾਂ ਨੂੰ ਲੈ ਕੇ ਕੁਝ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਪਤਾ ਚੱਲ ਰਿਹਾ ਹੈ ਕਿ ਹੁਣ 900 ਤੋਂ ਵਧੇਰੇ ਲੋਕਾਂ ਦੀ ਇਹਨਾਂ ਹੜਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਔਰ ਇਹ ਜਿਹੜਾ ਲਾਪਤਾ ਲੋਕਾਂ ਦੀ ਗਿਣਤੀ ਹੈ ਉਹ ਹਾਲੇ ਵੀ ਜਿਉਂਦੇ ਤਿਉਂ ਬਰਕਰਾਰ ਹੈ। 2500 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਜਿਹੜੇ ਨੇ ਉਹ ਨੇਪਾਲ ਵਾਲੇ ਪਾਸੇ ਦੱਸੇ ਜਾ ਰਹੇ ਨੇ। ਜੇ ਤਿੱਬਤ ਵਾਲਾ ਪਾਸਾ ਵੀ ਮਿਲਾ ਦਈਏ ਤਾਂ 3000 ਤੋਂ ਵਧੇਰੇ ਗਿਣਤੀ ਇਹ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਭਾਰਤ ਵਾਲੇ ਪਾਸੇ ਵੀ ਇਸ ਦੇ ਅਸਰ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਨੇਪਾਲ ਹੜਾਂ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਹੋ ਕੇ ਗੁਜ਼ਰਨ ਵਾਲੀ ਗੰਡਕ ਨਦੀ ਦੇ ਵਿੱਚ ਅਣਜਾਣ ਮ੍ਰਿਤਕ ਦੇਹਾਂ ਦੀ ਜਿਹੜੀ ਮਿਲਣ ਦਾ ਇੱਕ ਸਿਲਸਿਲਾ ਹੈ ਉਹ ਜਾਰੀ ਹੈ। ਕੁਸ਼ੀਨਗਰ ਪ੍ਰਸ਼ਾਸਨ ਦੇ ਦੁਆਰਾ ਹੁਣ ਤੱਕ ਨਦੀ ਦੇ ਵਿੱਚੋਂ 13 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। 6 ਪੁਰਸ਼ ਨੇ, 7 ਮਹਿਲਾਵਾਂ ਦੀਆਂ ਲਾਸ਼ਾਂ ਨੇ। ਇਹਨਾਂ ਲਾਸ਼ਾਂ ਨੂੰ ਕੁਸ਼ੀਨਗਰ ਮੈਡੀਕਲ ਕਾਲਜ ਦੇ ਮੋਰਚਰੀ ਦੇ ਵਿੱਚ ਰੱਖਿਆ ਗਿਆ। ਸੀਮਤ ਥਾਂ ਹੋਣ ਦੇ ਕਾਰਨ 7 ਲਾਸ਼ਾਂ ਨੂੰ ਗੋਰਖਪੁਰ ਏਮਜ਼ ਦੇ ਵਿੱਚ ਭੇਜ ਦਿੱਤਾ ਗਿਆ। ਕੁਸ਼ੀਨਗਰ ਦੇ ਪ੍ਰਸ਼ਾਸਨ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਗੰਡਕ ਨਦੀ ਦੇ ਵਿੱਚੋਂ ਅਣਜਾਣ ਲਾਸ਼ਾਂ ਜਿਹੜੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਹਨਾਂ ਨੂੰ ਨੇਪਾਲ ਹੜਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਵੈਸੇ ਭਾਰਤ ਦੀਆਂ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ ਪਰ ਇੱਧਰ ਹੁਣ ਪ੍ਰਧਾਨ ਮੰਤਰੀ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸੋਮਵਾਰ ਦੇ ਦਿਨ ਦਵੱਲੀ ਮੁਲਾਕਾਤ ਹੋਈ ਹੈ। ਇਹ ਮੀਟਿੰਗ ਕਿਰਗਿਸਤਾਨ ਦੇ ਰਾਜਧਾਨੀ ਬਿਸ਼ਕੇਕ ਦੇ ਵਿੱਚ ਆਯੋਜਿਤ ਐਸਸੀਓ ਸਮਿਟ ਦੇ ਦਰਮਿਆਨ ਹੀ ਹੋਈ ਹੈ। ਇਸ ਮੀਟਿੰਗ ਦੇ ਦਰਮਿਆਨ ਮੋਦੀ ਨੇ ਪੁਤਿਨ ਨੂੰ ਕਿਹਾ ਕਿ ਯੂਕਰੇਨ ਅਤੇ ਰੂਸ ਦੇ ਦਰਮਿਆਨ ਚੱਲ ਰਹੇ ਜੰਗ ਨੂੰ ਖਤਮ ਕਰਨ ਦੇ ਉਹ ਪੱਖਧਾਰ ਨੇ ਪਰ ਕਿਉਂਕਿ ਜੰਗ ਦਾ ਹਰ ਇੱਕ ਦਿਨ ਮਨੁੱਖਤਾ ਨੂੰ ਪਿੱਛੇ ਧੱਕ ਰਿਹਾ ਇਸ ਦੇ ਉੱਤੇ ਛੇਤੀ ਵਿਚਾਰ ਕਰਨਾ ਹੋਏਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੂਕਰੇਨ ਦੇ ਵਿਸ਼ੇ ਦੇ ਉੱਤੇ ਅਸੀਂ ਹਮੇਸ਼ਾ ਚਰਚਾ ਕਰਦੇ ਰਹੇ ਹਾਂ, ਹਮੇਸ਼ਾ ਯੂਕਰੇਨ ਦੀ ਸਥਿਤੀ ਦੀ ਚਰਚਾ ਕੀਤੀ ਹੈ। ਜਦੋਂ ਅਸੀਂ ਪਿਛਲੀ ਵਾਰ ਵੀ ਮਿਲੇ ਸੀ ਉਦੋਂ ਵੀ ਪੁਤਿਨ ਨੇ ਮੈਨੂੰ ਸਾਰੇ ਵਿਸ਼ਿਆਂ ਦੇ ਬਾਰੇ ਵਿਸਤਾਰ ਜਾਣਕਾਰੀ ਦਿੱਤੀ ਸੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਸ਼ਾਂਤੀ ਦੇ ਸੰਬੰਧ ਦੇ ਵਿੱਚ ਹਮੇਸ਼ਾ ਕੋਸ਼ਿਸ਼ ਕਰਦਾ ਰਿਹਾ ਤੇ ਅੱਗੇ ਨੂੰ ਵੀ ਕਰਦਾ ਰਹੇਗਾ। ਜੰਗ ਦੇ ਵਿੱਚ ਬਿਤਾਇਆ ਗਿਆ ਹਰ ਇੱਕ ਦਿਨ ਮਨੁੱਖਤਾ ਨੂੰ ਪਿੱਛੇ ਧੱਕਦਾ ਹੈ ਜਦਕਿ ਸ਼ਾਂਤੀ ਦੀ ਵੱਲ ਵਧਾਇਆ ਗਿਆ ਹਰ ਇੱਕ ਕਦਮ ਨਵੀਂ ਉਮੀਦ ਨਵੇਂ ਜਿਹੜੀ ਇੱਕ ਆਸ ਦੀ ਕਿਰਨ ਰੱਖਦਾ ਹੈ। ਅਸੀਂ ਐਂਡਲੈਸ ਵਾਰ ਤੋਂ ਐਂਡ ਆਫ ਵਾਰ ਦੀ ਦਿਸ਼ਾ ਦੇ ਵੱਲ ਸਾਨੂੰ ਜਾਣਾ ਚਾਹੀਦਾ। ਮੋਦੀ ਨੇ ਪੁਤਿਨ ਦੇ ਪਿਛਲੇ ਭਾਰਤ ਦੌਰੇ ਨੂੰ ਯਾਦ ਕਰਦਿਆਂ ਇਸ ਨੂੰ ਇੱਕ ਸਫਲ ਯਾਤਰਾ ਕਰਾਰ ਦਿੱਤਾ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਇੱਕ ਫੇਲ ਸਟੇਟ ਅਸਫਲ ਦੇਸ਼ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਦੀ ਨੇਵੀ ਤੇ ਹਵਾਈ ਫੌਜ ਜਿਹੜੀ ਉਹ ਹੁਣ ਖਤਮ ਹੋ ਚੁੱਕੀ ਹੈ। ਡੋਨਾਲਡ ਟਰੰਪ ਨੇ ਸੋਮਵਾਰ ਦੇ ਦਿਨ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਦੇ ਵਿੱਚ ਦਾਅਵਾ ਕੀਤਾ ਕਿ ਇੱਕ ਇਰਾਨ ਦੇ ਕੋਲ ਤਾਂ ਮੁਦਰਾ ਵੀ ਨਹੀਂ ਹੈ, ਉਹ ਆਪਣੇ ਫੌਜੀਆਂ ਨੂੰ ਪੈਸੇ ਕਿੱਥੋਂ ਦੇਣਗੇ। ਇਰਾਨ ਅਧਿਕਾਰਕ ਤੌਰ ਦੇ ਉੱਤੇ ਇੱਕ ਫੇਲ ਸਟੇਟ ਬਣ ਚੁੱਕੇ ਹੈ। ਇਰਾਨ ਮਰ ਚੁੱਕੇ ਆ, ਉਹਨਾਂ ਦੇ ਕੋਲ ਨਾ ਤਾਂ ਕੋਈ ਨੇਵੀ ਹੈ, ਮਹਿੰਗਾਈ 300% ਪਹੁੰਚ ਚੁੱਕੀ ਹੈ ਔਰ ਉਹਨਾਂ ਦੀ ਅਗਵਾਈ ਵੀ ਪੂਰੀ ਤਰ੍ਹਾਂ ਦੇ ਨਾਲ ਬਿਖਰ ਚੁੱਕੀ ਹੈ। ਉਹਨਾਂ ਨੇ ਵੀ ਲਿਖਿਆ ਕਿ ਉਹਨਾਂ ਦੇ ਕੋਲ ਸਿਰਫ ਅਮਰੀਕਾ ਦੇ ਲਈ ਫੈਲਾਉਣ ਦੇ ਵਾਸਤੇ ਫੇਕ ਨਿਊਜ਼ ਹੈ। ਆਪਣੇ ਪ੍ਰਦਰਸ਼ਨਕਾਰੀਆਂ ਨੂੰ ਮਾਰਨ ਹੁਣ ਤੱਕ 1 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਉਹ ਮਾਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਕੋਈ ਕਦਮ ਨਹੀਂ ਚੁੱਕ ਰਹੇ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਹਾਲੀਆ ਦਿਨਾਂ 'ਚ ਇਰਾਨ ਦੇ ਲਾਰਕ ਟਾਪੂ ਦੇ ਉੱਤੇ 2 ਇਰਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਜੁਲਾਈ ਤੋਂ ਬਾਅਦ ਇਰਾਨ ਦੇ ਉੱਤੇ ਅਮਰੀਕਾ ਦਾ ਇਹ ਪਹਿਲਾ ਹਮਲਾ ਦੱਸਿਆ ਗਿਆ। ਇਸ ਤੋਂ ਪਹਿਲਾਂ ਤਾਂ ਜਿਹੜੇ ਵੀ ਹਮਲੇ ਹੋਏ ਨੇ ਅਮਰੀਕਾ ਨੇ ਉਹਨਾਂ ਦੀ ਜ਼ਿੰਮੇਦਾਰੀ ਵੀ ਨਹੀਂ ਸੀ ਲਈ। ਖੈਰ, ਉਧਰ ਐਸਸੀਓ ਸਮਿਟ ਦੀ ਗੱਲ ਤੁਰੀ ਹੋ ਸੀ ਤਾਂ ਇਸ ਦਰਮਿਆਨ ਇਰਾਨ ਦੀ ਗੱਲ ਆਉਂਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਇਰਾਨ ਦੇ ਰਾਸ਼ਟਰਪਤੀ ਪਜ਼ਿਸ਼ਕਿਆਨ ਦੇ ਨਾਲ ਗੱਲਬਾਤ ਕੀਤੀ ਹੈ। ਡਾਕਟਰ ਮਸੂਦ ਪਜ਼ਿਸ਼ਕਿਆਨ ਦੇ ਨਾਲ ਦਵੱਲੀ ਗੱਲਬਾਤ ਦੇ ਵਿੱਚ ਦਵੱਲੀ ਗੱਲਬਾਤ ਤੋਂ ਬਾਅਦ ਸਾਂਝੇ ਬਿਆਨ ਵੀ ਜਾਰੀ ਕੀਤੇ ਗਏ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੋਹਾਂ ਨੇਤਾਵਾਂ ਨੇ ਆਪਸੀ ਸੰਬੰਧਾਂ ਦੇ ਉੱਤੇ ਚਰਚਾ ਕੀਤੀ ਹੈ। ਜਾਰੀ ਬਿਆਨ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਇਸ ਖੇਤਰ ਦੇ ਵਿੱਚ ਵੱਧਦੇ ਤਣਾਅ ਦੇ ਉੱਤੇ ਚਿੰਤਾ ਜਤਾਈ ਹੈ। ਭਾਰਤ ਦੇ ਇਸ ਲਗਾਤਾਰ ਰੁੱਖ ਨੂੰ ਵੀ ਦੁਹਰਾਇਆ ਕਿ ਇਸ ਖੇਤਰ ਦੇ ਵਿੱਚ ਸ਼ਾਂਤੀ ਜਿਹੜੀ ਉਹ ਇਸ ਪੂਰੇ ਖਿੱਤੇ ਦੀ ਨਹੀਂ ਪੂਰੀ ਦੁਨੀਆ ਦੀ ਆਰਥਿਕਤਾ ਦੇ ਲਈ ਕਾਫੀ ਜ਼ਰੂਰੀ ਹੈ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਬ੍ਰਿਕਸ ਸਮਿਟ ਦੇ ਲਈ ਰਾਸ਼ਟਰਪਤੀ ਪਜ਼ਿਸ਼ਕਿਆਂ ਦਾ ਭਾਰਤ ਦੇ ਵਿੱਚ ਸਵਾਗਤ ਕਰਨ ਦੇ ਲਈ ਉਤਾਵਲੇ ਨੇ। ਮੋਦੀ ਨੇ ਐਕਸ ਦੇ ਉੱਤੇ ਵੀ ਲਿਖਿਆ ਹੈ ਕਿ ਬਿਸ਼ਕੇਕ ਦੇ ਵਿੱਚ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਂ ਦੇ ਨਾਲ ਮੁਲਾਕਾਤ ਦੇ ਵਿੱਚ ਭਾਰਤ ਈਰਾਨ ਦੇ ਅਲੱਗ ਅਲੱਗ ਖੇਤਰਾਂ ਦੇ ਵਿੱਚ ਸੰਬੰਧਾਂ ਤੇ ਦੋਸਤੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਦੇ ਵਿੱਚ ਗੱਲਬਾਤ ਕੀਤੀ ਗਈ ਹੈ। ਉੱਥੇ ਇਸ ਐਸਸੀਓ ਸਮਿਟ ਦੇ ਦਰਮਿਆਨ ਹੁਣ ਇਹ ਵੀ ਪਤਾ ਚੱਲ ਰਿਹਾ ਹੈ ਕਿ ਬੜਾ ਕੁਝ ਭਾਰਤ ਤੇ ਦੂਸਰੇ ਦੇਸ਼ ਜਿਹੜੇ ਨੇ ਉਹ ਆਪਸ ਦੇ ਵਿੱਚ ਹਾਸਲ ਕਰਨਾ ਚਾਹੁੰਦੇ ਨੇ, ਪਰ ਇਸ ਦਾ ਅਮਰੀਕਾ ਨੂੰ ਕੀ ਸੁਨੇਹਾ ਜਾ ਰਿਹਾ ਇਹ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ, ਕਿਉਂਕਿ ਐਸਸੀਓ ਸਮਿਟ ਦੇ ਵਿੱਚ ਭਾਰਤ, ਚੀਨ ਤੇ ਰੂਸ ਦੇ ਜਿਹੜੇ ਰਾਸ਼ਟਰ ਪ੍ਰਮੁੱਖ ਨੇ ਉਹਨਾਂ ਦੀਆਂ ਤਸਵੀਰਾਂ ਇੱਕ ਵਾਰ ਫੇਰ ਤੋਂ ਅਮਰੀਕਾ ਨੂੰ ਪਰੇਸ਼ਾਨ ਕਰ ਸਕਦੀਆਂ ਨੇ। ਖਾਸ ਤੌਰ ਦੇ ਉੱਤੇ ਰੂਸ ਦੇ ਨਾਲ ਹੱਥ ਮਿਲਾਉਣਾ ਯੂਰਪ ਨੂੰ ਕਿੰਨਾ ਕੁ ਪਰੇਸ਼ਾਨ ਕਰ ਸਕਦਾ ਹੈ, ਕਿਉਂਕਿ ਭਾਰਤ ਪਿੱਛੇ ਜੇ ਬਰਤਾਨੀਆ ਸਣੇ ਕਈ ਯੂਰਪੀ ਦੇਸ਼ਾਂ ਦੇ ਨਾਲ ਮੁਕਤ ਵਪਾਰ ਸਮਝੌਤੇ ਕਰ ਹਟਿਆ। ਕਿਰਗਿਸਤਾਨ ਦੀ ਰਾਜਧਾਨੀ ਦੇ ਵਿੱਚ ਬਿਸ਼ਕੇਕ ਦੇ ਵਿੱਚ ਚੱਲ ਰਹੇ ਇਸ ਸਮਿਟ ਨੂੰ ਲੈ ਕੇ ਹੁਣ ਦੁਨੀਆ ਭਰ ਦੇ ਵਿੱਚ ਖਬਰਾਂ ਬਣ ਰਹੀਆਂ ਨੇ। ਉੱਥੇ ਹੀ ਹੇਗ ਦੇ ਵਿੱਚ ਸਥਿਤ ਕੌਮਾਂਤਰੀ ਅਦਾਲਤ ਨੇ, ਜਿਹੜੀ ਇੰਟਰਨੈਸ਼ਨਲ ਕੋਰਟ ਹੈ, ਉਸਨੇ ਸੋਮਵਾਰ ਦੇ ਦਿਨ ਹਦਾਇਤ ਕੀਤੀ ਕਿ ਭਾਰਤ ਨੂੰ ਪਾਕਿਸਤਾਨ ਦੇ ਨਾਲ 1960 ਤੋਂ ਲਾਗੂ ਜਲ ਸੰਧੀ ਦੀ ਪਾਲਣਾ ਕਰਨੀ ਚਾਹੀਦੀ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਕਸ਼ਮੀਰ ਖੇਤਰ ਦੇ ਵਿੱਚ ਬਣਾਏ ਜਾ ਰਹੇ ਹਾਈਡ੍ਰੋਲਿਕ ਪ੍ਰੋਜੈਕਟਾਂ ਦੇ ਡਿਜ਼ਾਈਨ ਤੇ ਕਾਰਗੁਜ਼ਾਰੀ ਜਿਹੜੀ ਹੈ ਉਸ ਦੀਆਂ ਸੰਧੀ ਦੀਆਂ ਸ਼ਰਤਾਂ ਦੇ ਮੁਤਾਬਕ ਹੀ ਪਾਲਣਾ ਹੋਣੀ ਚਾਹੀਦੀ ਹੈ। ਭਾਰਤ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਸ ਸੰਧੀ ਨੂੰ, ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਅਦਾਲਤ ਨੇ ਹੁਣ, ਕੌਮਾਂਤਰੀ ਅਦਾਲਤ ਨੇ ਕਿਹਾ ਹੈ ਕਿ ਸਿੰਧੂ ਜਲ ਸੰਧੀ ਪੂਰੀ ਤਰ੍ਹਾਂ ਦੇ ਨਾਲ ਲਾਗੂ ਹੈ ਤੇ ਭਾਰਤ ਦੇ ਕੋਲ ਇਸ ਨੂੰ ਖਤਮ ਕਰਨ ਜਾਂ ਮੁਅੱਤਲ ਕਰਨ ਦਾ ਕੋਈ ਜਾਇਜ਼ ਆਧਾਰ ਨਹੀਂ ਹੈ। ਸੰਸਾਰ ਬੈਂਕ ਵੱਲੋਂ ਨਿਯੁਕਤ ਨਿਰਪੱਖ ਮਾਹਰ ਜੁਲਾਈ 2027 ਤੱਕ ਇਹ ਫੈਸਲਾ ਕਰਨਗੇ ਕਿ ਹਿਮਾਲਿਆਈ ਖੇਤਰ ਦੇ ਵਿੱਚ ਬਣ ਰਹੇ ਪ੍ਰੋਜੈਕਟ ਇਸ ਸੰਧੀ ਦੀਆਂ ਸ਼ਰਤਾਂ ਦੇ ਮੁਤਾਬਕ ਹੈਗੇ ਨੇ ਜਾਂ ਨਹੀਂ। ਭਾਰਤ ਨੇ ਇਸ ਫੈਸਲੇ ਨੂੰ ਸਖਤੀ ਦੇ ਨਾਲ ਰੱਦ ਕਰਦਿਆਂ ਕਿਹਾ ਕਿ ਉਹ ਅਦਾਲਤ ਦੇ ਅਧਿਕਾਰ ਖੇਤਰ ਨੂੰ ਨਹੀਂ ਮੰਨਦਾ। ਇਹ ਪਹਿਲੀ ਵਾਰ ਨਹੀਂ ਹੈ ਕਿ ਇੰਟਰਨੈਸ਼ਨਲ ਕੋਰਟ ਦੇ ਡਿਸੀਜਨਸ ਨੂੰ ਕਿਸੇ ਮੁਲਕ ਨੇ ਨਕਾਰਿਆ ਹੋਵੇ। ਇਸ ਤੋਂ ਪਹਿਲਾਂ ਅਮਰੀਕਾ, ਚੀਨ ਵੀ ਐਸਾ ਬੜੀ ਵਾਰ ਕੌਮਾਂਤਰੀ ਅਦਾਲਤ ਦੇ ਨਿਯਮਾਂ ਨੂੰ ਨਕਾਰ ਚੁੱਕੇ ਨੇ ਜਦੋਂ ਉਹਨਾਂ ਦੇ ਦੇਸ਼ ਦੇ ਹੱਕ ਦੇ ਵਿੱਚ ਨਹੀਂ ਹੁੰਦਾ, ਬਲਕਿ ਇਜ਼ਰਾਈਲ ਦੀ ਤਰਫ ਤੋਂ ਵੀ ਇਸ ਨੂੰ ਕਈ ਵਾਰ ਅਣਗੌਲਿਆਂ ਕੀਤਾ ਗਿਆ। ਪਰ ਵਿਦੇਸ਼ ਮੰਤਰਾਲੇ ਦੇ ਮੁਤਾਬਕ ਅਦਾਲਤ ਦੇ ਫੈਸਲੇ ਦਾ ਭਾਰਤ ਦੀ ਖੁਦਮੁਖਤਾਰੀ ਸੰਬੰਧੀ ਫੈਸਲਿਆਂ ਜਾਂ ਪ੍ਰੋਜੈਕਟਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਪਏਗਾ। ਉਧਰ ਪਾਕਿਸਤਾਨ ਦੀ ਤਰਫ ਤੋਂ ਮੰਗ ਆਈ ਹੈ ਕਿ ਅਦਾਲਤ ਦੇ ਨਾਲ ਸਹਿਮਤੀ ਜਤਾਉਣੀ ਚਾਹੀਦੀ ਹੈ ਤੇ ਭਾਰਤ ਨੂੰ ਨਿਰਪੱਖ ਫੈਸਲਿਆਂ ਦੇ ਉੱਤੇ ਜਿਹੜਾ ਇਹੋ ਸਵੀਕਾਰ ਕਰਨਾ ਚਾਹੀਦਾ। ਪਾਕਿਸਤਾਨ ਨੇ ਭਾਰਤ ਵੱਲੋਂ ਕਸ਼ਮੀਰ ਦੇ ਦੋ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਾਂ ਦੇ ਜਲ ਭੰਡਾਰ ਦੀ ਸਮਰੱਥਾ ਵਧਾਉਣ ਦੇ ਲਈ ਕੀਤੇ ਜਾ ਰਹੇ ਕੰਮ ਦਾ ਵਿਰੋਧ ਵੀ ਕੀਤਾ ਹੈ। ਸਿੰਧੂ ਜਲ ਸੰਬੰਧੀ ਦੋਵਾਂ ਮੁਲਕਾਂ ਦੇ ਵਿਚਕਾਰ ਤਿੰਨ ਜੰਗਾਂ ਤੇ ਕਈ ਟਕਰਾਵਾਂ ਦੇ ਬਾਵਜੂਦ 1960 ਤੋਂ ਲਾਗੂ ਰਹੀ ਹੈ ਔਰ ਪਾਕਿਸਤਾਨ ਦੀ ਖੇਤੀ ਦੇ ਲਈ ਇਹ ਖਾਸੀ ਅਹਿਮੀਅਤ ਰੱਖਦੀ ਹੈ, ਕਿਉਂਕਿ ਭਾਰਤ ਵਾਲੇ ਪਾਸਿਓਂ ਨਿਕਲ ਕੇ ਜਾਂਦਾ ਪਾਣੀ ਪਾਕਿਸਤਾਨ ਦੇ ਖੇਤੀਬਾੜੀ ਸੈਕਟਰ ਦੇ ਲਈ ਨਹੀਂ, ਉੱਥੋਂ ਦੀ ਆਰਥਿਕਤਾ ਦੇ ਲਈ ਵੀ ਖਾਸਾ ਜ਼ਰੂਰੀ ਮੰਨਿਆ ਜਾਂਦਾ ਹੈ। ਉੱਥੇ ਭਾਰਤ ਦੀ GDP ਨੂੰ ਲੈ ਕੇ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਦੀ GDP ਦੇ ਵਿੱਚ ਮਾਮੂਲੀ ਇਜ਼ਾਫਾ ਹੋਇਆ ਹੈ, ਘਾਟਾ ਨਹੀਂ ਪਿਆ ਜਦੋਂ ਦੁਨੀਆ ਭਰ ਦੇ ਵਿੱਚ ਜਿਹੜੀ ਆਰਥਿਕ ਸ਼ਕਤੀਆਂ ਨੇ ਉਹਨਾਂ ਦੇ ਅੰਦਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਉੱਥੇ ਭਾਰਤ ਦੇ GDP ਦੇ ਵਿੱਚ ਸਾਲ 2026-27 ਦੇ ਅੰਦਰ ਪਹਿਲੀ ਤਿਮਾਹੀ ਦੇ ਵਿੱਚ 7.8% ਦਾ ਇਜ਼ਾਫਾ ਦੇਖਣ ਨੂੰ ਮਿਲਿਆ। ਭਾਰਤ ਸਰਕਾਰ ਦੀ ਤਰਫ ਤੋਂ ਸੋਮਵਾਰ ਦੇ ਦਿਨ ਜਾਰੀ ਅੰਕੜਿਆਂ ਦੇ ਵਿੱਚ ਇਸੇ ਤਿਮਾਹੀ ਦੇ ਅੰਦਰ GDP ਗਰੋਥ ਰੇਟ ਨੂੰ 6.9% ਵੀ ਦੱਸਿਆ ਗਿਆ ਸੀ। ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਭਾਰਤ ਦੀ ਵੱਡੀ ਕਾਮਯਾਬੀ ਦੱਸਿਆ। ਉਹਨਾਂ ਨੇ ਇੱਕ ਐਕਸ ਦੇ ਉੱਤੇ ਪੋਸਟ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਫਾਈਨੈਂਸ਼ੀਅਲ ਈਅਰ 2026-27 ਯਾਨੀ ਵਿੱਤ ਵਰ੍ਹੇ 2026-27 ਦੀ ਪਹਿਲੀ ਤਿਮਾਹੀ ਦੇ ਵਿੱਚ ਭਾਰਤ ਦੀ 7.8% GDP ਇੱਕ ਸ਼ਾਨਦਾਰ ਉਪਲਬਧੀ ਹੈ। ਸਾਡੇ ਲੋਕਾਂ ਦੀ ਇਹ ਸਮੂਹਕ ਤਾਕਤ ਹੈ ਜਿਸਨੇ ਇਹ ਤੈਅ ਕੀਤਾ ਹੈ ਕਿ ਵਿਸ਼ਵ ਭਰ ਦੇ ਵਿੱਚ ਇਸ ਵਕਤ ਜਿਸ ਕਿਸਮ ਦਾ ਮਾਹੌਲ ਬਣਿਆ ਹੋਵੇ ਉਸਦੇ ਬਾਵਜੂਦ ਜਿਹੜੀ ਭਾਰਤ ਦੇ ਅੰਦਰ ਇਹ ਵਾਧਾ ਹੋਇਆ ਉਹ ਸਾਰੇ ਜਿਹੜੇ ਵੀ ਦਾਅਵੇ ਨੇ ਉਹਨਾਂ ਤੋਂ ਅੱਗੇ ਵੱਧ ਕੇ ਭਾਰਤ ਦੀ ਮਜ਼ਬੂਤੀ ਦਰਸਾਉਂਦਾ ਹੈ। ਉੱਥੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਇਸ ਵਕਤ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਜਨ ਖੜਗੇ ਦੀ ਰੈਲੀ ਤੋਂ ਬਾਅਦ ਹਲਦਵਾਨੀ ਵਿੱਚ ਕੀਤੀ ਗਈ ਕਥਿਤ ਸ਼ੁੱਧੀਕਰਨ ਦੀ ਰਸਮ ਨੂੰ ਲੈ ਕੇ ਵਿਵਾਦ ਹੋਰ ਭੜਕ ਗਿਆ। ਉੱਤਰਾਖੰਡ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਨੇ, ਜਦਕਿ ਭਾਜਪਾ ਵਰਕਰਾਂ ਨੇ ਪ੍ਰਦਰਸ਼ਨ ਕਰਦਿਆਂ ਰਾਹੁਲ ਗਾਂਧੀ ਦੇ ਪੁਤਲੇ ਸਾੜੇ ਨੇ। ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਪੁਲਿਸ ਸਟੇਸ਼ਨਾਂ ਦੇ ਉੱਤੇ ਚੌਂਕੀਆਂ ਦਾ ਦੌਰਾ ਕੀਤਾ ਹੈ ਤੇ ਕਥਿਤ ਸ਼ੁੱਧੀਕਰਨ ਦੀ ਇਸ ਘਟਨਾ ਦੇ ਵਿੱਚ ਸ਼ਾਮਲ ਲੋਕਾਂ ਦੇ ਵਿਰੁੱਧ SC ST ਐਕਟ ਦੇ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਧਰ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਜੈਰਾਮ ਰਮੇਸ਼ ਨੇ ਭਾਜਪਾ ਦੇ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉੱਤਰਾਖੰਡ ਦੇ ਵਿੱਚ ਰਾਹੁਲ ਗਾਂਧੀ ਦੇ ਵਿਰੁੱਧ ਉਸ ਥਾਂ ਦੇ ਉੱਤੇ ਹੋਈ ਸ਼ੁੱਧੀਕਰਨ ਦੀ ਰਸਮ ਦੇ ਬਾਰੇ ਦਿੱਤੇ ਬਿਆਨਾਂ ਨੂੰ ਲੈ ਕੇ FIR ਦਰਜ ਕੀਤੀ ਜਾਣੀ ਜਿਹੜੀ ਸੱਤਾਧਾਰੀ ਧਿਰ ਹੈ ਉਸ ਦੀ ਨਫ਼ਰਤ ਦਰਸਾਉਂਦੀ ਹੈ। ਉਹਨਾਂ ਕਿਹਾ ਹੈ ਕਿ ਇੱਥੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਰੋਧੀ ਪਾਰਟੀ ਦੇ ਆਗੂ ਨੇ ਕਿਹਾ ਕਿ ਉਹ ਇਸ ਦਾ ਢੁਕਵਾਂ ਜਵਾਬ ਲੋਕਤੰਤਰੀ ਤੇ ਕਾਨੂੰਨੀ ਤਰੀਕਿਆਂ ਦੇ ਨਾਲ ਹੀ ਦੇਣਗੇ। ਭਾਰਤ ਪੰਜਾਬ ਦੀਆਂ ਕੁਝ ਹੋਰ ਖਬਰਾਂ ਵੀ ਨੇ, ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਉਹਨਾਂ ਦੀ ਸਾਂਝ ਪਾਵਾਂਗੇ। ਪਰ ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ, ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਖਬਰਾਂ ਨੇ। ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਦੀਆਂ ਖਬਰਾਂ ਨੇਪਾਲ ਦੇ ਨਾਲ ਜੁੜੀਆਂ ਹੋਈਆਂ, ਜਿੱਥੇ RAF ਯਾਨੀ ਰਾਇਲ ਆਸਟ੍ਰੇਲੀਅਨ ਏਅਰਫੋਰਸ ਦੀ ਤਰਫ ਤੋਂ ਜਿਹੜੀ ਪਹਿਲੀ ਫਲਾਈਟ ਹੈ ਜਿਹਦੇ ਵਿੱਚ ਹਾਈਜੀਨ ਕਿੱਟਾਂ, ਸ਼ੈਲਟਰ, ਸੋਲਰ ਲਾਈਟਸ ਤੇ ਹੋਰ ਬਹੁਤ ਸਾਰਾ ਸਮਾਨ ਹੈ ਜਿਹੜਾ ਆਸਟ੍ਰੇਲੀਆ ਦੀ ਤਰਫ ਤੋਂ ਨੇਪਾਲ ਨੂੰ ਭੇਜਿਆ ਜਾ ਰਿਹਾ। ਦੱਸ ਦਈਏ ਕਿ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕੱਲ ਦੇ ਦਿਨ ਇਹ ਐਲਾਨ ਕਰ ਹੀ ਦਿੱਤਾ ਸੀ ਕਿ ਜਿਹੜਾ ਵਾਧੂ ਮਦਦ ਹੈ ਨੇਪਾਲ ਨੂੰ ਉਹ ਦਿੱਤੀ ਜਾਣੀ ਹੈ। ਆਸਟ੍ਰੇਲੀਆ ਹੁਣ ਤੱਕ ਦੁਨੀਆ ਭਰ ਦੇ ਵਿੱਚੋਂ ਜਿੰਨੇ ਵੀ ਦੇਸ਼ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵਧੇਰੇ ਵਿੱਤੀ ਮਦਦ ਤੇ ਵੱਧ ਚੜ੍ਹ ਕੇ ਜਿਹੜੀ ਰਾਹਤ ਹੈ ਉਹ ਨੇਪਾਲ ਤਿੱਬਤ ਦੇ ਵਿੱਚ ਆਏ ਇਸ ਹੜਾਂ ਦੇ ਪ੍ਰਕੋਪ ਤੋਂ ਬਾਅਦ ਜਾਰੀ ਕਰ ਰਿਹਾ। ਅਮਰੀਕਾ ਨੇ ਪਿਛਲੇ ਦਿਨਾਂ ਦੇ ਦਰਮਿਆਨ 3.5 ਮਿਲੀਅਨ ਅਮਰੀਕੀ ਡਾਲਰ ਦੀ ਮਦਦ ਦਾ ਐਲਾਨ ਕੀਤਾ ਸੀ, ਜਦਕਿ ਆਸਟ੍ਰੇਲੀਆ ਹੁਣ ਤੱਕ ਲਗਭਗ 8 ਮਿਲੀਅਨ ਆਸਟ੍ਰੇਲੀਅਨ ਡਾਲਰ ਦੀ ਮਦਦ ਦਾ ਐਲਾਨ ਕਰ ਚੁੱਕਿਆ। ਜੇਕਰ ਅਮਰੀਕੀ ਡਾਲਰ ਨੂੰ ਕਨਵਰਟ ਕਰ ਵੀ ਲਈਏ ਤਾਂ ਵੀ ਆਸਟ੍ਰੇਲੀਆ ਦੀ ਤਰਫ ਤੋਂ ਜਿਹੜੀ ਵਿੱਤੀ ਮਦਦ ਹੈ ਉਹ ਅਮਰੀਕਾ ਦੇ ਨਾਲੋਂ ਜ਼ਿਆਦਾ ਹੈ, ਔਰ ਇਸ ਤੋਂ ਇਲਾਵਾ ਮਨੁੱਖੀ ਮਦਦ ਵੀ ਭੇਜੀ ਜਾ ਰਹੀ ਹੈ। ਆਸਟ੍ਰੇਲੀਆ ਹੁਣ ਤੱਕ ਜਿਹੜੀ ਮਨੁੱਖੀ ਮਦਦ ਦੇ ਨਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਆਸਟ੍ਰੇਲੀਅਨ ਇੰਜੀਨੀਅਰਸ ਨੇ ਉਹਨਾਂ ਨੂੰ ਨੇਪਾਲ ਦੇ ਵਿੱਚ ਭੇਜ ਰਿਹਾ ਤਾਂ ਕਿ ਉੱਥੇ ਜਿਹੜੀਆਂ ਸੁਰੰਗਾਂ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਨੂੰ ਜਾਂ ਲਾਸ਼ਾਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ। RAF ਦੀ ਤਰਫ ਤੋਂ ਹੁਣ ਇਹ ਜਿਹੜੀਆਂ ਲਾਈਟਾਂ, ਸ਼ੈਲਟਰ ਕਿੱਟਾਂ, ਹਾਈਜੀਨ ਕਿੱਟਾਂ ਇਹ ਵੱਖਰੇ ਤੌਰ ਦੇ ਉੱਤੇ ਇਹ ਵੀ ਮਦਦ ਭੇਜੀ ਜਾ ਰਹੀ ਹੈ। ਦੱਸ ਦਈਏ ਕਿ 43 ਆਸਟ੍ਰੇਲੀਅਨ ਹਾਲੇ ਵੀ ਮਿਸਿੰਗ ਨੇ। 26 ਅਗਸਤ ਨੂੰ ਇਹ ਹੜ, ਇਹ ਪ੍ਰਕੋਪ, ਇਹ ਭਾਣਾ ਉੱਥੇ ਵਾਪਰਿਆ ਸੀ, ਔਰ ਉਸ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵਿੱਚ ਸਪਰਿੰਗ ਸੀਜ਼ਨ ਦੀ ਆਫੀਸ਼ੀਅਲ ਸ਼ੁਰੂਆਤ ਤਾਂ ਹੋ ਚੁੱਕੀ ਹੈ, ਪਰ ਇਹ ਸਪਰਿੰਗ ਕੋਈ ਬਹੁਤੀ ਵਧੀਆ ਖਬਰ ਲੈ ਕੇ ਨਹੀਂ ਆਇਆ, ਕਿਉਂਕਿ ਹਾਲੇ ਵੀ 43 ਆਸਟ੍ਰੇਲੀਅਨ ਲੋਕਾਂ ਦੇ ਮਿਸਿੰਗ ਹੋਣ ਦੀ ਖਬਰ ਜਿਹੜੀ ਉਹ ਉਸਦੇ ਉੱਤੇ ਕੋਈ ਚੰਗੀ ਖਬਰ ਜਾਂ ਕੋਈ ਸੰਤੁਸ਼ਟ ਹੋਣ ਵਾਲੀ ਖਬਰ ਸਾਹਮਣੇ ਨਹੀਂ ਆ ਸਕੀ। ਔਰ ਇਹ ਜਿੰਨਾ ਸਮਾਂ ਵੱਧਦਾ ਜਾ ਰਿਹਾ, ਜਿਸ ਹਿਸਾਬ ਦੇ ਨਾਲ ਆਸਟ੍ਰੇਲੀਆ ਦੀ ਤਰਫ ਤੋਂ ਪੈਨੀ ਵੋਂਗ ਦੀ ਤਰਫ ਤੋਂ ਕੱਲ ਦੇ ਦਿਨ ਕੱਲ ਸ਼ਾਮ ਵੇਲੇ ਇਹ ਗੱਲ ਦੱਸੀ ਵੀ ਗਈ ਕਿ 4400 ਲੋਕ ਨੇਪਾਲ

30 ਪ੍ਰੋਗਰਾਮ ਦੇ ਵਿੱਚ ਪੈਨੀਵੋਂਗ ਦੀ ਤਰਫ ਤੋਂ ਹੁਣ ਵਨ ਨੇਸ਼ਨ ਪਾਰਟੀ ਜਾਂ ਹੋਰ ਨਾ ਦੂਸਰੇ ਕਈ ਮਸਲਿਆਂ ਦੇ ਉੱਤੇ ਗੱਲਬਾਤ ਵੀ ਕੀਤੀ ਗਈ ਹੈ। ਖਾਸ ਤੌਰ ਦੇ ਉੱਤੇ ਵੈਸਟਰਨ ਆਸਟ੍ਰੇਲੀਆ ਦੀ ਸੀਕਰੇਟ ਹਾਰਬਰ ਬਾਈ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨਾਂ ਨੇ ਪੌਲਿਨ ਹੈਨਸਨ ਦੇ ਉੱਤੇ ਨਿਸ਼ਾਨਾ ਸਾਧਿਆ। ਪੈਨੀਵੋਂਗ ਦਾ ਕਹਿਣਾ ਹੈ ਕਿ ਇਹ ਗੱਲ ਠੀਕ ਹੈ ਕਿ ਲੇਬਰ ਦੀਆਂ ਨੀਤੀਆਂ ਦੇ ਉਲਟ ਜਿਹੜਾ ਵੈਸਟਰਨ ਆਸਟ੍ਰੇਲੀਆ ਦਾ ਫੈਸਲਾ ਸਾਹਮਣੇ ਆਇਆ, ਲੇਬਰ ਦੇ ਮੈਡੀਕੇਅਰ ਦੇ ਵਿੱਚ ਇਨਵੈਸਟਮੈਂਟ ਜ਼ਿਆਦਾ ਕਰਨੀ, ਚਾਈਲਡ ਕੇਅਰ ਸਕੂਲਸ ਦੇ ਵਿੱਚ ਤਬਦੀਲੀਆਂ ਕਰਨੀਆਂ, ਟੈਕਸ ਕੱਟ ਜਾਂ ਟੈਕਸ ਚੇਂਜਿਸ ਲਿਆਣੇ, ਫੈਡਰਲ ਸਰਕਾਰ ਦੀਆਂ ਜਿਹੜੀਆਂ ਵੀ ਨੀਤੀਆਂ ਸੀ ਉਹਨਾਂ ਦਾ ਜਵਾਬ ਆਇਆ ਇਹ ਪਲਟ ਕੇ। ਇਹਨਾਂ ਚੋਣਾਂ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਇਹ ਜਵਾਬ ਦਿੱਤਾ। ਇਹਦਾ ਮਤਲਬ ਇਹ ਹੈ ਕਿ ਲੇਬਰ ਪਾਰਟੀ ਨੂੰ ਸੋਚਣਾ ਹੋਏਗਾ ਆਪਣੀਆਂ ਨੀਤੀਆਂ ਦੇ ਉੱਤੇ। ਪਰ ਦੂਸਰੇ ਪਾਸੇ ਜਦੋਂ ਵਨ ਨੇਸ਼ਨ ਪਾਰਟੀ ਤੋਂ ਪੁੱਛਿਆ ਜਾਂਦਾ ਕਿ ਤੁਹਾਡੀਆਂ ਪੋਲਿਸੀਜ਼ ਕੀ ਨੇ, ਤਾਂ ਪੌਲਿਨ ਹੈਨਸਨ ਦੇ ਕੋਲ ਕੋਈ ਨੀਤੀਆਂ ਨਹੀਂ ਨੇ, ਉਹਨਾਂ ਦੇ ਕੋਲ ਸਿਰਫ ਹੇਟ ਯਾਨੀ ਕਿ ਨਫ਼ਰਤ ਹੈ, ਬਹੁਤ ਸਾਰਾ ਗੁੱਸਾ ਹੈ, ਪਰ ਨੀਤੀਆਂ ਦੇ ਨਾਂ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਕੁਝ ਵੀ ਨਹੀਂ ਦਿੱਤਾ ਜਾ ਰਿਹਾ। ਮਾਫ ਕਰਨਾ, ਉਧਰ ਨੇਪਾਲ ਤਿੱਬਤ ਦੇ ਹੜ੍ਹਾਂ ਦੇ ਨਾਲ ਜੁੜੀ ਇੱਕ ਹੋਰ ਖਬਰ ਰਹਿ ਗਈ, ਜਿੱਥੇ ਮੈਲਬਨ ਦੇ ਵਿੱਚ ਵੀ ਕੱਲ੍ਹ ਦੇ ਦਿਨ ਫੈਡਰੇਸ਼ਨ ਸਕੁਅਰ ਦੇ ਉੱਤੇ ਨੇਪਾਲੀ ਤਿੱਬਤੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ। ਦੱਸ ਦਈਏ ਕਿ ਇਸ ਦਰਮਿਆਨ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਤੇ ਵਿਰੋਧੀ ਧਿਰ ਦੇ ਕਈ MP ਵੀ ਮੌਕੇ ਦੇ ਉੱਤੇ ਮੌਜੂਦ ਰਹੇ। 300-400 ਦੇ ਕਰੀਬ ਲੋਕ ਨੇਪਾਲੀ ਭਾਈਚਾਰੇ ਦੇ ਨਾਲ ਜੁੜੇ ਹੋਏ ਜਿਹੜੇ ਸੀ, ਉਹ ਉਹਨਾਂ ਨੇ ਸ਼ਰਧਾਂਜਲੀ ਇੱਕ ਕਿਸਮ ਦੀ ਮੋਮਬੱਤੀਆਂ ਬਾਲ ਕੇ ਦਿੱਤੀ। ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇਪਾਲੀ ਭਾਈਚਾਰੇ ਦੇ ਲੋਕ ਨੇ, ਉਹ ਪਹਿਲਾਂ ਕੈਨਬਰਾ, ਸਿਡਨੀ, ਬ੍ਰਿਸਬੇਨ ਸ਼ਹਿਰਾਂ ਦੇ ਵਿੱਚ ਵੀ ਇਸ ਕਿਸਮ ਦੇ ਸ਼ਰਧਾਂਜਲੀ ਪ੍ਰੋਗਰਾਮ ਜਿਹੜੇ ਨੇ ਉਹ ਆਯੋਜਿਤ ਕੀਤੇ ਜਾ ਚੁੱਕੇ ਨੇ। ਉੱਥੇ ਇੱਕ ਰਿਪੋਰਟ ਹੁਣ ਪ੍ਰਾਪਰਟੀ ਰੀਅਲ ਅਸਟੇਟ ਮਾਰਕੀਟ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਜਿੱਥੇ ਪਤਾ ਚੱਲਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਇਹ ਹੋਇਆ ਅਕਤੂਬਰ ਮਹੀਨੇ ਤੋਂ ਬਾਅਦ, ਪਿਛਲੇ ਸਾਲ ਦੇ ਅਕਤੂਬਰ ਮਹੀਨੇ ਤੋਂ ਬਾਅਦ, ਕਿ ਰੀਅਲ ਅਸਟੇਟ ਦੇ ਵਿੱਚ ਜਾਂ ਪ੍ਰਾਪਰਟੀ ਦੀਆਂ ਕੀਮਤਾਂ ਜਿਹੜੀਆਂ ਨੇ, ਖਾਸ ਤੌਰ ਦੇ ਉੱਤੇ ਰਾਜਧਾਨੀ ਸ਼ਹਿਰਾਂ ਦੀ ਜਦੋਂ ਇੱਕ ਔਸਤ ਕੀਮਤ ਕੱਢ ਲਈ ਜਾਂਦੀ ਹੈ, ਉਹ ਥੱਲੇ ਗਈ ਹੋਵੇ। ਔਰ ਇਹ ਕੋਈ ਇੱਕ ਚੰਗਾ ਸੰਕੇਤ ਨਹੀਂ ਹੋ ਸਕਦਾ ਰੀਅਲ ਐਸਟੇਟ ਮਾਰਕੀਟ ਦੇ ਲਈ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਸਿਡਨੀ, ਬ੍ਰਿਸਬੇਨ ਸ਼ਹਿਰਾਂ ਨੂੰ ਛੱਡ ਦਈਏ ਤਾਂ ਬਾਕੀ ਸ਼ਹਿਰਾਂ ਦੇ ਵਿੱਚ ਹਾਲੇ ਵੀ ਮਿਲੀਅਨ ਡਾਲਰ ਤੋਂ ਥੱਲੇ ਕੀਮਤਾਂ ਜਿਹੜੀਆਂ ਨੇ ਉਹ ਜਾ ਚੁੱਕੀਆਂ ਨੇ। ਇਹ ਦੋਵਾਂ ਸ਼ਹਿਰਾਂ 'ਚ ਹਾਲੇ ਵੀ ਹੈਗੀਆਂ ਨੇ, ਪਰ ਬਾਕੀ ਸ਼ਹਿਰਾਂ 'ਚ ਮਿਲੀਅਨ ਡਾਲਰ ਦਾ ਜਿਹੜਾ ਇੱਕ ਅੰਕੜਾ ਛੋਹ ਕੇ ਗਿਆ ਸੀ, ਉਹ ਥੱਲੇ ਜਾ ਚੁੱਕਿਆ। ਔਰ ਇੱਕ ਵਾਰ ਫਿਰ ਤੋਂ ਕੋਟੈਲਿਟੀ ਦੇ ਦੁਆਰਾ ਜਾਰੀ ਇਸ ਰਿਪੋਰਟ ਦੇ ਵਿੱਚ ਇਸ ਵਕਤ ਬਾਜ਼ਾਰ ਨੂੰ ਬਾਇਰਸ ਮਾਰਕੀਟ ਯਾਨੀ ਖਰੀਦਦਾਰਾਂ ਦਾ ਬਾਜ਼ਾਰ ਦੱਸਿਆ ਗਿਆ, ਯਾਨੀ ਵੇਚਣ ਵਾਲੇ ਇਸ ਵਕਤ ਘਾਟੇ ਦੇ ਵਿੱਚ ਹੀ ਆਪਣੀ ਪ੍ਰੋਪਰਟੀ ਨੂੰ ਵੇਚ ਰਹੇ ਨੇ ਜਾਂ ਮਜਬੂਰੀ 'ਚ ਵੇਚ ਰਹੇ ਨੇ, ਔਰ ਖਰੀਦਦਾਰ ਆਪਣੇ ਮਨਮਰਜ਼ੀ ਦੇ ਕੀਮਤ ਦੇ ਉੱਤੇ ਜਿਹੜੀਆਂ ਪ੍ਰੋਪਰਟੀਜ਼ ਖਰੀਦ ਰਹੇ ਨੇ। 1 ਮਿਲੀਅਨ ਦਾ ਮਾਰਕ ਅਕਤੂਬਰ ਮਹੀਨੇ ਦੇ ਵਿੱਚ ਪਿਛਲੇ ਸਾਲ ਦੇਸ਼ ਭਰ ਦੇ ਅੰਦਰ ਹਾਸਲ ਕੀਤਾ ਸੀ। ਇਹ ਇੱਕ ਔਸਤ ਕੀਮਤ ਕੱਢੀ ਜਾਂਦੀ ਹੁੰਦੀ ਹੈ ਕਿ ਪੂਰੇ ਦੇਸ਼ ਦੇ ਵਿੱਚ ਜਿੰਨੇ ਵੀ ਸੂਬੇ ਨੇ ਜਾਂ ਜਿੰਨੀਆਂ ਵੀ ਟੈਰੀਟਰੀਜ਼ ਨੇ, ਉਹਨਾਂ ਦੇ ਰਾਜਧਾਨੀ, ਉਹਨਾਂ ਦੇ ਕੈਪੀਟਲ ਸਿਟੀਜ਼ ਦੇ ਵਿੱਚ ਪ੍ਰੋਪਰਟੀਜ਼ ਦੀਆਂ ਕੀਮਤਾਂ ਕਿੰਨੀਆਂ ਨੇ। ਹਾਲਾਂਕਿ ਸਿਡਨੀ ਤੇ ਡਾਰਵਿਨ ਦੀ ਕੀਮਤ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੋ ਸਕਦਾ, ਇਸ ਕਰਕੇ ਇਸ ਨੂੰ ਬਾਰ ਬਾਰ ਔਸਤ ਜਾਂ ਅੰਗਰੇਜ਼ੀ ਦੇ ਵਿੱਚ ਮੇਡਨ ਪ੍ਰਾਈਸ ਵੈਲਿਊ ਕਹਿ ਲਿਆ ਜਾਂਦਾ ਹੈ। ਅਕਤੂਬਰ ਦੇ ਵਿੱਚ ਇਹ 1 ਮਿਲੀਅਨ ਦੇ ਮਾਰਕ ਨੂੰ ਪਾਰ ਕਰ ਗਈ ਸੀ, ਪਰ ਹੁਣ ਅਗਸਤ ਮਹੀਨੇ ਦੇ ਵਿੱਚ 9,90,000 ਤੇ 394 ਔਸਤ ਕੀਮਤ ਦੱਸੀ ਗਈ ਹੈ। ਪਰਥ ਦੇ ਵਿੱਚ ਜਿਹੜੇ ਘਰ ਪਹਿਲਾਂ ਮਿਲੀਅਨ ਡਾਲਰ ਨੂੰ ਛੂ ਗਏ ਸੀ, ਉਹ ਮਾਰਚ ਮਹੀਨੇ ਦੇ ਵਿੱਚ ਹੀ 9,99,000 ਤੇ ਆ ਗਏ ਸੀ ਤੇ ਹੁਣ ਅਗਸਤ ਮਹੀਨੇ 'ਚ ਹੋਰ ਵੀ ਥੱਲੇ ਡਿੱਗ ਪਏ ਨੇ। ਸਿਡਨੀ, ਬ੍ਰਿਸਬੇਨ ਦੇ ਵਿੱਚ ਬੇਸ਼ੱਕ ਕੀਮਤਾਂ ਮਿਲੀਅਨ ਡਾਲਰ ਤੋਂ ਉੱਪਰ ਹੋ ਸਕਦੀਆਂ ਨੇ ਔਸਤ ਕੀਮਤਾਂ, ਪਰ ਇਹਨਾਂ ਦੇ ਵਿੱਚ ਵੀ ਗਿਰਾਵਟ ਆਈ ਹੈ। ਸਿਡਨੀ ਦੇ ਵਿੱਚ ਇਸ ਵਕਤ ਘਰਾਂ ਦੀ ਔਸਤ ਕੀਮਤ 12,20,000 ਤੋਂ ਵਧੇਰੇ ਹੈ, ਪਰ ਇਹ ਆਪਣੇ ਅਕਤੂਬਰ ਮਹੀਨੇ ਦੇ ਜਾਂ ਜਦੋਂ ਪੀਕ ਕਿਹਾ ਜਾ ਰਿਹਾ ਸੀ ਰੀਅਲ ਐਸਟੇਟ ਦਾ, ਉਸ ਤੋਂ $93,000 ਥੱਲੇ ਜਾ ਚੁੱਕੀਆਂ ਨੇ, ਔਸਤ ਕੀਮਤਾਂ ਟੁੱਟੀਆਂ ਨੇ। ਬ੍ਰਿਸਬੇਨ ਦੇ ਵਿੱਚ ਵੀ ਇਸ ਵਕਤ ਘਰਾਂ ਦੀ ਔਸਤ ਕੀਮਤ ਜਿਹੜੀ ਹੈ ਉਹ 1.08 ਮਿਲੀਅਨ ਡਾਲਰ ਦੱਸੀ ਗਈ ਹੈ, ਪਰ ਇਹ ਵੀ ਆਪਣੇ ਪੀਕ ਦੇ ਨਾਲੋਂ $30,000 ਵਧੇਰੇ ਟੁੱਟੀਆਂ ਨੇ। ਉੱਥੇ ਨਿਊ ਸਾਊਥ ਵੇਲਸ ਤੋਂ ਅਗਲੀ ਖਬਰ ਸਾਹਮਣੇ ਆਉਂਦੀ ਹੈ, ਜਿੱਥੇ NSW ਦੇ ਵਿੱਚ ਹੁਣ ਰੀਅਲ ਐਸਟ ਰਿਟੇਲ ਸੈਗਮੈਂਟ ਦੇ ਨਾਲ ਜੁੜੀ ਇੱਕ ਵੱਡੀ ਯੂਨੀਅਨ ਦੀ ਤਰਫ ਤੋਂ ਨਵੀਂ ਛੁੱਟੀ ਦੀ ਮੰਗ ਕੀਤੀ ਗਈ ਹੈ। ਸ਼ਾਪ ਐਂਡ ਵੇਅਰ ਹਾਊਸ ਵਰਕਰਸ ਯੂਨੀਅਨ ਯਾਨੀ SDA ਦੀ ਤਰਫ ਤੋਂ 400 ਦੇ ਕਰੀਬ ਕਰਮਚਾਰੀ ਅੱਜ ਦੇ ਦਿਨ ਆਪੋ ਆਪਣੇ ਕੰਮਕਾਰ ਛੱਡ ਕੇ NSW ਦੇ ਪਾਰਲੀਮੈਂਟ ਦੇ ਵੱਲ ਇੱਕ ਪਟੀਸ਼ਨ ਲੈ ਕੇ ਵੱਧ ਰਹੇ ਨੇ, ਜਿਸ ਵਕਤ ਖਬਰਾਂ ਦੀ ਲਾਈਵ ਸਾਂਝਾ ਪਾ ਰਹੇ ਹਾਂ। ਇਹਨਾਂ ਦੀ ਮੰਗ ਹੈ ਕਿ NSW ਦੇ ਵਿੱਚ 10,000 ਤੋਂ ਵਧੇਰੇ ਕਰਮਚਾਰੀ ਜਾਂ ਉਹਨਾਂ ਦੇ ਪਰਿਵਾਰ NSW ਸਟੇਟ ਦੇ ਵਿੱਚ 1 ਸਤੰਬਰ ਨੂੰ ਇੱਕ ਨਵੀਂ ਜਿਹੜੀ ਛੁੱਟੀ ਹੈ, ਸਰਕਾਰੀ ਛੁੱਟੀ

ਉਸਦੀ ਮੰਗ ਰੱਖ ਰਹੇ ਨੇ। ਯੂਨੀਅਨ ਦਾ ਇਹ ਕਹਿਣਾ ਕਿ NSW ਦੇ ਵਿੱਚ ਪਹਿਲਾਂ ਹੀ ਪਬਲਿਕ ਹੋਲੀਡੇਜ਼ ਦੀ ਗਿਣਤੀ ਜਿਹੜੀ ਹੈ ਉਹ ਆਸਟ੍ਰੇਲੀਆ 'ਚ ਕਿਸੇ ਵੀ ਦੂਸਰੇ ਸਟੇਟ ਜਾਂ ਟੈਰੀਟਰੀ ਦੇ ਨਾਲੋਂ ਘੱਟ ਹੈ। 11 ਛੁੱਟੀਆਂ ਹੁੰਦੀਆਂ ਨੇ ਪਬਲਿਕ ਹੋਲੀਡੇਜ਼ ਪੂਰੇ ਕੈਲੰਡਰ ਦੇ ਦਰਮਿਆਨ, ਕੈਲੰਡਰ ਈਅਰ ਦੇ ਦਰਮਿਆਨ, ਜਨਵਰੀ ਤੋਂ ਲੈ ਕੇ ਦਸੰਬਰ ਦੇ ਦਰਮਿਆਨ, ਔਰ ਉਹਨਾਂ ਦੇ ਵਿੱਚੋਂ ਅੱਧੀਆਂ ਤੋਂ ਜ਼ਿਆਦਾ ਯਾਨੀ 8 ਛੁੱਟੀਆਂ ਤਾਂ ਪਹਿਲੇ ਹਾਫ ਦੇ ਵਿੱਚ ਹੀ ਗੁਜ਼ਰ ਜਾਂਦੀਆਂ ਨੇ, ਯਾਨੀ ਜੂਨ ਮਹੀਨੇ ਤੱਕ ਗੁਜ਼ਰ ਜਾਂਦੀਆਂ ਨੇ। ACT, ਵਿਕਟੋਰੀਆ, ਨਾਰਦਰਨ ਟੈਰੀਟਰੀ, ਵੈਸਟਰਨ ਆਸਟ੍ਰੇਲੀਆ, ਇਹਨਾਂ ਸੂਬਿਆਂ ਦੇ ਵਿੱਚ 13-13 ਜਾਂ ਇਸ ਤੋਂ ਵੀ ਵਧੇਰੇ ਪਬਲਿਕ ਹੋਲੀਡੇਜ਼ ਆਉਂਦੀਆਂ ਨੇ। ਸੋ ਇਸ ਹਿਸਾਬ ਦੇ ਨਾਲ NSW ਦੇ ਯੂਨੀਅਨ ਤੇ ਵਰਕਰਸ ਇਹ ਮੰਗ ਕਰ ਰਹੇ ਨੇ ਕਿ 1 ਸਪਤੰਬਰ ਨੂੰ ਹੁਣ ਫੈਮਿਲੀ ਐਂਡ ਕਮਿਊਨਿਟੀ ਡੇ ਐਲਾਨ ਕੇ ਇਸ ਦਿਨ ਦੀ ਸਰਕਾਰੀ ਛੁੱਟੀ ਦਿੱਤੀ ਜਾਵੇ। ਪਟੀਸ਼ਨ ਦੇ ਉੱਤੇ ਹਜ਼ਾਰਾਂ ਦੇ ਕਰੀਬ ਹਸਤਾਖਰ ਕਰਵਾ ਕੇ ਇੰਡਸਟਰੀਅਲ ਰਿਲੇਸ਼ਨ ਮਿਨਿਸਟਰ ਸੋਫੀ ਕੋਸਟਿਸ ਨੂੰ ਅੱਜ ਦੇ ਦਿਨ ਇਹ ਮੰਗ ਪੱਤਰ ਜਿਹੜਾ ਸੌਂਪਿਆ ਜਾਏਗਾ। ਵੈਸੇ NSW ਦੇ ਵਿੱਚ ਪਹਿਲਾਂ ਵੀ ਕਈ ਵਾਰ ਸਰਕਾਰੀ ਛੁੱਟੀ ਇੱਕ ਹੋਰ ਵਧਾਉਣ ਦੀ ਮੰਗ ਜਿਹੜੀ ਹੈ ਉੱਠਦੀ ਰਹੀ ਹੈ ਗਾਹੇ ਬਗਾਹੇ, ਪਰ ਉਸ ਨੂੰ ਹਾਲੇ ਤੱਕ ਸਵੀਕਾਰ ਨਹੀਂ ਕੀਤਾ ਜਾ ਸਕਿਆ। ਉੱਥੇ ਆਸਟ੍ਰੇਲੀਆ ਦੇ ਵਿੱਚ ਸਮਾਰਟ ਗਲਾਸਿਸ ਨੂੰ ਲੈ ਕੇ ਹੁਣ ਇੱਕ ਵਿਵਾਦ ਤੁਰਿਆ ਹੋਇਆ। ਬੇਸ਼ੱਕ ਕੱਲ੍ਹ ਦੇ ਦਿਨ ਆਸਟ੍ਰੇਲੀਆ ਦੀ ਅਟਾਰਨੀ ਜਨਰਲ ਮਿਚਲ ਰੋਲੈਂਡ ਨੇ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਇਹ ਗੱਲ ਕਹੀ ਸੀ ਕਿ ਸਮਾਰਟ ਗਲਾਸਿਸ ਦੇ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨਾ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਸਮੇਂ ਦੀ ਲੋੜ ਹੋ ਸਕਦੀ ਹੈ, ਔਰ ਇਸ ਨਵੇਂ ਤਕਨੀਕ ਨੂੰ ਸੀਮਤ ਕਰਨ ਦੇ ਲਈ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਵੱਡੇ ਕਦਮ ਚੁੱਕੇ ਗਏ ਨੇ। ਇਹਨਾਂ ਦੇ ਇੰਪੋਰਟ, ਇਹਨਾਂ ਦੇ ਆਨਲਾਈਨ ਇਸਤੇਮਾਲ ਕਰਨ ਦੇ ਉੱਤੇ ਵੀ ਜਿਹੜੇ ਨੇ ਇਤਰਾਜ਼ ਜਤਾਏ ਗਏ ਨੇ। ਦੱਸ ਦਈਏ ਕਿ ਕੇਮਾਰਟ ਦਾ $17 ਦਾ ਜਿਹੜਾ ਸਮਾਰਟ ਗਲਾਸਿਸ ਸੀ ਉਹ ਚਸ਼ਮਾ ਜਿਸਦੇ ਵਿੱਚ ਕੈਮਰਾ ਫਿੱਟ ਸੀ, ਜਿਸ ਦੇ ਰਾਹੀਂ ਕਿਸੇ ਵੀ ਕਿਸਮ ਦੀ ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਸੀ, ਫੋਟੋਆਂ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਸੀ, ਉਸ ਚਸ਼ਮੇ ਨੂੰ ਬੈਨ ਕਰ ਦਿੱਤਾ ਗਿਆ। ਪਰ ਮੇਟਾ ਦੀ ਤਰਫ ਤੋਂ, ਜਿਹੜੀ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਹੈ, ਉਸ ਦੀ ਤਰਫ ਤੋਂ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਆਪਣੇ ਸਮਾਰਟ ਗਲਾਸਿਸ ਦੀ ਇਸ਼ਤਿਹਾਰਬਾਜ਼ੀ ਜੰਮ ਕੇ ਕੀਤੀ ਜਾ ਰਹੀ ਹੈ। ਹਾਲਾਂਕਿ ਮਿਚਲ ਰੋਲੈਂਡ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਮੇਟਾ ਦੇ ਚਸ਼ਮਿਆਂ ਦੇ ਨਾਲ ਆਖਿਰਕਾਰ ਕੀ ਕੀਤਾ ਜਾਏਗਾ। ਮੇਟਾ ਦੇ ਚਸ਼ਮਿਆਂ ਦੀ ਅਲੱਗ ਅਲੱਗ ਜਿਹੜੇ ਸਟ੍ਰੀਮਿੰਗ ਪਲੇਟਫਾਰਮਸ ਨੇ ਆਸਟ੍ਰੇਲੀਆ ਚ, ਸਟੈਨ, ਐਮਾਜ਼ਨ, ਨੈਟਫਲਿਕਸ, ਯੂਟਿਊਬ ਤੋਂ ਲੈ ਕੇ ਸਾਰਿਆਂ ਪਲੇਟਫਾਰਮਾਂ ਦੇ ਉੱਤੇ, ਇੱਥੋਂ ਤੱਕ ਕਿ ਗਲੀਆਂ ਸੜਕਾਂ ਦੇ ਵਿੱਚ ਵੀ ਆਪਣੇ ਚਸ਼ਮਿਆਂ ਦੀ ਹੁਣ ਇਸ਼ਤਿਹਾਰਬਾਜ਼ੀ ਵਧਾ ਦਿੱਤੀ ਗਈ ਹੈ। ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਇਸ ਕਿਸਮ ਦੇ ਕਦਮ ਨੂੰ ਦੇਖਦਿਆਂ ਹੋਇਆਂ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਜਿਹੜੇ ਚਸ਼ਮੇ ਨੇ ਮੇਟਾ ਦੀ ਤਰਫ ਤੋਂ $450 ਤੱਕ ਦੀ ਕੀਮਤ ਤੱਕ ਦੇ ਵੀ ਵੇਚੇ ਜਾ ਰਹੇ ਨੇ, ਔਰ ਉਹਨਾਂ ਦੇ ਉੱਤੇ ਸਰਕਾਰ ਦੀ ਤਰਫ ਤੋਂ ਹਾਲੇ ਤੱਕ ਕੋਈ ਗੰਭੀਰ ਕਦਮ ਨਹੀਂ ਚੁੱਕਿਆ ਗਿਆ ਹੈ। ਉੱਥੇ ਵਿਕਟੋਰੀਆ ਦੇ ਵਿੱਚ ਵਿਰੋਧੀ ਧਿਰ ਦੀ ਤਰਫ ਤੋਂ ਹੁਣ ਨਵੰਬਰ ਚੋਣਾਂ ਤੋਂ ਪਹਿਲਾਂ ਇੱਕ ਨਵਾਂ ਮਸਲਾ ਚੁੱਕਿਆ ਗਿਆ। ਉਹ ਇਹ ਹੈ ਕਿ ਮੈਲਬਰਨ ਦੇ ਵਿੱਚ ਟ੍ਰੇਨਾਂ ਦੀ ਗਿਣਤੀ ਬੜੀ ਸੀਮਤ ਹੈ, ਖਾਸ ਤੌਰ ਦੇ ਉੱਤੇ ਪੀਕ ਆਵਰਸ ਦੇ ਦਰਮਿਆਨ। ਜੈਸ ਵਿਲਸਨ ਨੇ ਹੁਣ ਇਹ ਮੁੱਦਾ ਚੁੱਕਿਆ ਹੈ ਤੇ ਕਿਹਾ ਹੈ ਉਹਨਾਂ ਦੇ ਨਾਲ, ਜਿਸ ਵਕਤ ਟਰਾਂਸਪੋਰਟ ਮਹਿਕਮੇ ਦੇ ਵਿਰੋਧੀ ਧਿਰ ਦੇ ਬੁਲਾਰੇ ਮੈਥਿਊ ਗਾਏ ਮੌਜੂਦ ਸੀ, ਕਿ ਜੇਕਰ ਨਵੰਬਰ ਮਹੀਨੇ 'ਚ ਚੋਣਾਂ ਹੋਣ ਤੋਂ ਬਾਅਦ, ਜਿੱਤਣ ਤੋਂ ਬਾਅਦ ਲਿਬਰਲ ਨੈਸ਼ਨਲ ਗੱਠਜੋੜ ਜਿੱਤ ਕੇ ਸੱਤਾ 'ਚ ਆਉਂਦਾ ਤਾਂ ਲਗਭਗ $1.7 ਬਿਲੀਅਨ ਨਵੀਂ ਇਨਵੈਸਟਮੈਂਟ ਕਰਕੇ 25 ਨਵੀਆਂ ਹਾਈਬ੍ਰਿਡ ਟ੍ਰੇਨਾਂ ਸ਼ੁਰੂ ਕਰਨਗੇ, ਖਾਸ ਤੌਰ ਦੇ ਉੱਤੇ ਮੈਲਟਨ ਤੋਂ ਵਿੰਡਮ ਵੇਲ ਦੀ ਲਾਈਨ ਦੇ ਦਰਮਿਆਨ। ਪੀਕ ਆਵਰਸ ਦੇ ਵਿੱਚ ਵਧੇਰੇ ਟ੍ਰੇਨਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਵਕਤ ਜਿਹੜੀਆਂ ਬੈਟਰੀ ਪਾਵਰਸ ਵੀ ਲਾਈਨ ਸਰਵਿਸਿਜ਼ ਨੇ ਉਹਨਾਂ ਦੇ ਵੱਲ ਜਾਣ ਦੀ ਲੋੜ ਹੈ, ਨਾ ਕਿ ਇਲੈਕਟ੍ਰਿਕ। ਨਾਨ ਇਲੈਕਟ੍ਰਿਕ ਕੋਰੀਡੋਰਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਪੀਕ ਆਵਰਸ ਦੇ ਦਰਮਿਆਨ ਪੈਸੇਂਜਰ ਕਪੈਸਿਟੀ ਵੱਧ ਗਈ ਹੈ। ਇਸ ਕਰਕੇ ਵਿਰੋਧੀ ਧਿਰ ਦਾ ਪ੍ਰਮੁੱਖ ਮਸਲਾ ਤਾਂ ਇਹੀ ਹੋਏਗਾ ਕਿ ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜੀਆਂ ਸਹੂਲਤਾਂ ਨੇ ਉਹ ਵਧਾਈਆਂ ਜਾਣ। ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵਿਕਟੋਰੀਆ ਦੇ ਲੋਕਾਂ ਨੂੰ ਕਾਫੀ ਕੁਝ ਮਿਲਣ ਦੇ ਆਸਾਰ ਨੇ, ਪਰ ਇਹ ਮਿਲ ਪਾਉਂਦਾ ਕਿ ਨਹੀਂ ਇਹ ਦੇਖਣਾ ਹੋਏਗਾ। ਕੁਈਨਜ਼ਲੈਂਡ ਦੂਸਰੇ ਪਾਸੇ, ਕੁਈਨਜ਼ਲੈਂਡ ਆਸਟ੍ਰੇਲੀਆ ਨਹੀਂ, ਸਦਰਨ ਹੈਮੀਸਫੇਅਰ ਨਹੀਂ, ਬਲਕਿ ਧਰਤੀ ਦੇ ਉੱਤੇ ਪਹਿਲੀ ਐਸੀ ਜੂਰਿਸਡਿਕਸ਼ਨ ਬਣ ਗਈ ਹੈ ਜਿਸਨੇ ਸਾਈਕਲਾਂ ਦੇ ਲਾਇਸੈਂਸ ਲਾਗੂ ਕਰ ਦੇਣੇ ਨੇ। ਖਬਰ ਧਿਆਨ ਨਾਲ ਸੁਣ ਲਿਓ ਹੁਣ। ਅਸਲ ਦੇ ਵਿੱਚ ਸਾਈਕਲ ਸਿਰਫ ਖਬਰ ਨੂੰ ਦਿਲਚਸਪ ਬਣਾਉਣ ਦੇ ਲਈ ਇੱਕ ਹੈਡਲਾਈਨ ਦਿੱਤੀ ਗਈ ਹੈ। ਈ ਵਹੀਕਲਸ, ਈ ਬਾਈਕਸ ਜਿਹਨੂੰ ਕਹਿ ਲਿਆ ਜਾਂਦਾ ਜਾਂ ਈ ਸਕੂਟਰ ਵੀ ਕਹਿ ਲਿਆ ਜਾਂਦਾ, ਉਹ ਛੋਟੇ ਸਕੂਟਰ ਜਿਹਨਾਂ ਨੂੰ ਹਰ ਕੋਈ ਬੱਚਾ ਬੜਾ ਬਜ਼ੁਰਗ ਖੂਬੀ ਦੇ, ਪਰ ਉਹ ਹਾਦਸਿਆਂ ਦਾ ਅਕਸਰ ਕਿਵੇਂ ਕਾਰਨ ਬਣ ਜਾਂਦੇ ਨੇ। ਬਾਈਸਾਈਕਲ ਕੁਈਨਜ਼ਲੈਂਡ ਐਡਵੋਕੇਸੀ ਬਾਡੀ ਦੀ ਤਰਫ ਤੋਂ ਹੁਣ ਸੂਬਾਈ ਸਰਕਾਰ ਨੂੰ
ਕੁਝ ਸੁਝਾਅ ਦਿੱਤੇ ਗਏ ਸੀ ਔਰ ਉਹਨਾਂ ਸੁਝਾਵਾਂ ਦੇ ਉੱਤੇ ਮੰਨਦਿਆਂ ਹੋਇਆਂ ਕੁਈਨਜ਼ਲੈਂਡ ਇਸ ਕਿਸਮ ਦੀ ਪਹਿਲੀ ਲੈਜਿਸਲੇਸ਼ਨ ਜਾਂ ਜੂਰਿਸਡਿਕਸ਼ਨ ਬਣ ਗਈ ਹੈ ਧਰਤੀ ਦੇ ਉੱਤੇ ਜਿਨ੍ਹਾਂ ਨੇ ਇਸ ਕਿਸਮ ਦੇ ਨਵੇਂ ਕਾਨੂੰਨ ਲਿਆਂਦੇ ਨੇ ਔਰ ਇਸ ਨੂੰ ਦੀ ਟਰਾਂਸਪੋਰਟ ਐਂਡ ਅਦਰ ਲੈਜਿਸਲੇਸ਼ਨ ਪ੍ਰੋਟੈਕਟਿੰਗ ਆਰ ਕਮਿਊਨਿਟੀ ਅਮੈਂਡਮੈਂਟ ਐਕਟ 2026 ਇਹ ਪੂਰਾ ਨਾਮ ਦਿੱਤਾ ਗਿਆ। ਚਾਰ ਨਵੇਂ ਪਾਬੰਦੀਆਂ ਇਸ ਦੇ ਵਿੱਚ ਜੋੜੀਆਂ ਗਈਆਂ ਨੇ ਈ ਬਾਈਕਸ ਤੇ ਈ ਸਕੂਟਰ ਰਾਈਡਰਸ ਦੇ ਨਾਲ ਜੁੜੀਆਂ ਹੋਈਆਂ। ਇਹਨਾਂ ਦੇ ਵਿੱਚ ਪਹਿਲੀ ਪਾਬੰਦੀ ਤਾਂ ਇਹ ਹੈ ਕਿ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਉਹ ਈ ਬਾਈਕਸ ਈ ਸਕੂਟਰ ਨਹੀਂ ਚਲਾ ਸਕਣਗੇ। ਹਾਂ, ਜੇਕਰ ਉਹਨਾਂ ਦੇ ਮਾਪੇ ਉਹਨਾਂ ਦੇ ਨਾਲ ਨੇ ਤਾਂ ਐਕਸੈਪਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਇਹ ਨਿਯਮ ਵੀ ਹੈ ਕਿ ਘੱਟੋ ਘੱਟ ਲਰਨਰ ਡਰਾਈਵਿੰਗ ਲਾਇਸੈਂਸ ਜਿਹੜਾ ਈ ਸਕੂਟਰ ਦਾ ਈ ਬਾਈਕਸ ਦਾ ਉਹ ਲੈਣਾ ਲਾਜ਼ਮੀ ਹੋਏਗਾ। ਇਹ ਪ੍ਰਕਿਰਿਆ ਕਿਵੇਂ ਸਿਰੇ ਚੜਾਈ ਜਾਏਗੀ ਇਸ ਦੇ ਬਾਰੇ ਕੁਈਨਜ਼ਲੈਂਡ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਵਧੇਰੇ ਜਾਣਕਾਰੀਆਂ ਸਾਂਝੀਆਂ ਕਰੇਗੀ। ਡਿਸੇਬਲਡ ਲੋਕ ਜਿਹੜੇ ਨੇ ਉਹਨਾਂ ਨੂੰ ਇੱਕ ਐਗਜ਼ੰਪਸ਼ਨ ਇਸ ਮਾਮਲੇ 'ਚ ਦਿੱਤੀ ਜਾਏਗੀ ਲਾਇਸੈਂਸ ਨੂੰ ਲੈ ਕੇ। ਇਸ ਤੋਂ ਇਲਾਵਾ ਕੁਝ ਹੋਰ ਪਾਬੰਦੀਆਂ ਸੋਮਵਾਰ ਦੇ ਦਿਨ ਤੋਂ ਲਾਗੂ ਕਰ ਦਿੱਤੀਆਂ ਗਈਆਂ ਨੇ ਜਿਹਦੇ ਵਿੱਚ 12 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫਤਾਰ ਤੋਂ ਜ਼ਿਆਦਾ ਸਾਈਕਲ ਨਹੀਂ ਚਲਾਇਆ ਜਾ ਸਕਦਾ ਪੈਡੈਸਟ੍ਰੀਅਨ ਦੇ ਉੱਤੇ। ਜੇਕਰ ਅਜਿਹਾ ਹੁੰਦਾ ਹੈ ਤਾਂ ਪੁਲਿਸ ਨੂੰ ਨਵੀਆਂ ਤਾਕਤਾਂ ਦਿੱਤੀਆਂ ਗਈਆਂ ਨੇ। ਪੁਲਿਸ ਨੂੰ ਕਿਹਾ ਗਿਆ ਹੈ ਕਿ ਬਾਈਕ ਨੂੰ ਜਿਹੜਾ ਉਹ ਜ਼ਬਤ ਕਰ ਸਕਦੀ ਹੈ। ਖਾਸ ਤੌਰ ਦੇ ਉੱਤੇ ਕੁਈਨਜ਼ਲੈਂਡ ਦੇ ਵਿੱਚ ਪਹਿਲਾਂ ਤੋਂ ਮੌਜੂਦ ਜਿਹੜੇ ਕਾਨੂੰਨ ਨੇ ਉਹਨਾਂ ਦੇ ਤਹਿਤ ਜਿਹੜੀਆਂ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਓਵਰ ਪਾਵਰਡ ਜਾਂ ਲਾਰਜ ਈ ਬਾਈਕ ਵੀ ਨਹੀਂ ਕਹਿ ਲਿਆ ਜਾਂਦਾ, ਉਹਨਾਂ ਨੂੰ ਈ ਮੋਟਰ ਬਾਈਕਸ ਕਹਿ ਲਿਆ ਜਾਂਦਾ, ਉਹ ਬੱਚੇ ਜੇਕਰ ਚਲਾਉਂਦੇ ਨੇ ਤਾਂ ਉਹਨਾਂ ਦੇ ਮਾਪਿਆਂ ਨੂੰ ਜੁਰਮਾਨੇ ਦਿੱਤੇ ਜਾਣਗੇ, ਇਹ ਵੀ ਵਿਕਲਪ ਰੱਖਿਆ ਗਿਆ। ਕੁਈਨਜ਼ਲੈਂਡ ਨੂੰ ਇਹ ਕਦਮ ਮਜਬੂਰੀ ਦੇ ਵਿੱਚ ਚੁੱਕਣਾ ਪਿਆ। ਪਿਛਲੇ 16 ਸਾਲਾਂ ਦੇ ਵਿੱਚ 2025 ਤੱਕ ਦੇ ਇਹ ਅੰਕੜੇ ਸਾਹਮਣੇ ਆਉਂਦੇ ਨੇ ਕਿ 306 ਮੌਤਾਂ ਹੋ ਚੁੱਕੀਆਂ ਨੇ ਕੁਈਨਜ਼ਲੈਂਡ ਦੇ ਵਿੱਚ ਔਰ ਜਿਹੜੀਆਂ ਇਹ ਮੌਤਾਂ ਨੇ ਇਹਨਾਂ ਦੇ ਵਿੱਚ ਹਰ ਸਾਲ ਇਜ਼ਾਫਾ ਹੁੰਦਾ ਜਾ ਰਿਹਾ। ਡਿਪਾਰਟਮੈਂਟ ਆਫ ਟਰਾਂਸਪੋਰਟ ਐਂਡ ਮੇਨ ਰੋਡਸ ਦੀ ਤਰਫ ਤੋਂ ਦੱਸਿਆ ਗਿਆ ਕਿ ਪਿਛਲੇ ਸਾਲ ਲਗਭਗ 8% ਦਾ ਇਜ਼ਾਫਾ ਇਹਨਾਂ ਸੜਕੀ ਮੌਤਾਂ ਦੇ ਵਿੱਚ ਹੋਇਆ ਸੀ। ਪਿੱਛੇ ਜੇ ਜੁਲਾਈ ਮਹੀਨੇ ਦੇ ਵਿੱਚ 79 ਸਾਲਾ ਮਹਿਲਾ ਦੀ ਈ ਬਾਈਕ ਦੀ ਤਰਫ ਤੋਂ ਜਦੋਂ ਉਸਦੇ ਵਿੱਚੋਂ ਬੱਜੀ ਤੇ ਉਸ ਤੋਂ ਬਾਅਦ ਉਸਦੀ ਮੌਤ ਹੋਈ, ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਸਰਕਾਰ ਨੂੰ ਚੁੱਕਣਾ ਪਿਆ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦੇ ਨਾਲ ਆਸਟ੍ਰੇਲੀਆ ਦੇ ਦੂਸਰੇ ਮੁਲਕਾਂ ਨੂੰ ਤੇ ਦੂਸਰੀ ਜੂਰਿਸਡਿਕਸ਼ਨ ਨੂੰ ਵੀ ਇੱਕ ਸੁਨੇਹਾ ਜਾਏਗਾ। ਉੱਥੇ ਆਸਟ੍ਰੇਲੀਆ ਪੋਸਟ ਦੀ ਤਰਫ ਤੋਂ ਹੁਣ ਇਹ ਗੱਲ ਕਹੀ ਗਈ ਹੈ ਕਿ ਉਹ ਦਿਨ ਬੀਤ ਗਏ ਜਦੋਂ ਚਿੱਠੀਆਂ ਇੱਕ ਘਰ ਤੋਂ ਦੂਜੀ ਘਰ ਜਾਂਦੀਆਂ ਸੀ। ਇੱਕ ਜਿਹੜਾ ਦੋਸਤ ਦੂਸਰੇ ਮਿੱਤਰ ਨੂੰ ਆਪਣੀ ਚਿੱਠੀ ਲਿਖ ਕੇ ਪਾਉਂਦਾ ਸੀ, ਪਰ ਹੁਣ ਚਿੱਠੀਆਂ ਦਾ ਸਮਾਂ ਗੁਜ਼ਰ ਗਿਆ, ਇਸ ਕਰਕੇ ਹੁਣ ਆਸਟ੍ਰੇਲੀਆ ਪੋਸਟ ਨੂੰ ਤਬਦੀਲੀਆਂ ਕਰਨੀਆਂ ਹੋਣਗੀਆਂ। ਹਰ ਕੁਝ ਕੁ ਮਹੀਨਿਆਂ ਬਾਅਦ ਇਹ ਖਬਰ ਸਾਹਮਣੇ ਆ ਜਾਂਦੀ ਹੈ ਕਿ ਆਸਟ੍ਰੇਲੀਆ ਪੋਸਟ ਇੱਕ ਵੱਡੇ ਵਿੱਤੀ ਘਾਟੇ ਦੇ ਵਿੱਚੋਂ ਗੁਜ਼ਰ ਰਹੀ ਹੈ। ਆਸਟ੍ਰੇਲੀਆ ਪੋਸਟ ਨੇ ਹੁਣ ਦੱਸਿਆ ਹੈ ਕਿ ਕਮਿਊਨਿਟੀ ਮੇਲ ਬਾਕਸ ਜਿਹੜੇ ਨੇ ਉਹ ਇੱਕ ਤਾਂ ਉਹਨਾਂ ਦੇ ਰੂਲਸ ਖਤਮ ਕੀਤੇ ਜਾ ਰਹੇ ਨੇ, ਦੂਸਰਾ ਚਿੱਠੀਆਂ ਦੀਆਂ ਕੀਮਤਾਂ ਸਟੈਂਪ ਦੀਆਂ ਕੀਮਤਾਂ ਵਧਾਈਆਂ ਜਾਣਗੀਆਂ। ਪਿਛਲੇ ਇੱਕ ਸਾਲ ਦੇ ਵਿੱਚ ਹੀ 15% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਸਿਰਫ ਇੱਕ ਸਾਲ 'ਚ, ਔਰ 1930 ਤੋਂ ਬਾਅਦ ਪਹਿਲੀ ਵਾਰ ਸ਼ਾਇਦ ਹੋਇਆ ਹੈ ਕਿ ਚਿੱਠੀਆਂ ਪੱਤਰਾਂ ਦੇ ਮਾਮਲੇ 'ਚ ਆਸਟ੍ਰੇਲੀਆ ਪੋਸਟ ਨੂੰ ਇੰਨਾ ਵੱਡਾ ਘਾਟਾ ਖਾਣਾ ਪੈ ਰਿਹਾ ਹੋਵੇ। ਆਸਟ੍ਰੇਲੀਆ ਪੋਸਟ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਆਸਟ੍ਰੇਲੀਆ 'ਚ ਘੱਟੋ ਘੱਟ ਜਿਹੜੀ ਮਿਨੀਮਮ ਸਟੈਂਪ ਡਿਊਟੀ ਸਟੈਂਪ ਹੈ ਦੀ ਕੀਮਤ ਹੈ ਉਹ $1.85 ਦੀ ਹੈ, ਔਰ ਜੇਕਰ ਕੰਪੇਰੇਬਲ ਇਕਨੋਮੀਜ਼ ਦੇ ਨਾਲ ਤੁਲਨਾ ਕਰੀਏ ਆਸਟ੍ਰੇਲੀਆ ਦੀ, ਯਾਨੀ ਕਿ ਜਾਪਾਨ, ਅਮਰੀਕਾ, ਕੈਨੇਡਾ, ਜਰਮਨੀ ਵਰਗੀਆਂ ਆਰਥਿਕ ਸ਼ਕਤੀਆਂ ਦੇ ਨਾਲ ਤੁਲਨਾ ਕਰੀਏ, ਤਾਂ ਆਸਟ੍ਰੇਲੀਆ 'ਤੇ ਹਾਲੇ ਵੀ ਬਹੁਤ ਸਸਤੀ ਹੈ। ਇਸ ਨੂੰ ਘੱਟੋ ਘੱਟ $2 ਤੱਕ ਲੈ ਕੇ ਜਾਣਾ ਹੋਏਗਾ। ਇਸ ਤੋਂ ਇਲਾਵਾ ਕੁਝ ਹੋਰ ਜਿਹੜੀਆਂ ਤਬਦੀਲੀਆਂ ਵੱਡੀਆਂ ਕਰਨੀਆਂ ਹੋਣਗੀਆਂ। ਆਸਟ੍ਰੇਲੀਆ ਪੋਸਟ ਨੇ ਵੈਸੇ ਪਿਛਲੇ ਇੱਕ ਵਿੱਤ ਵਰੇ ਦੇ ਦਰਮਿਆਨ 1.42 ਬਿਲੀਅਨ ਲੈਟਰਸ ਜਾਂ ਹੋਰ ਦੂਸਰੇ ਪਾਰਸਲਸ ਜਿਹੜੇ ਨੇ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਭੇਜੇ ਨੇ। ਬੇਸ਼ੱਕ ਇਸ ਨੂੰ ਪਿਛਲੇ ਇੱਕ ਸਾਲ ਦੇ ਮੁਕਾਬਲੇ ਫਿਰ ਵੀ 15% ਦਾ ਘਾਟਾ ਦੱਸਿਆ ਗਿਆ ਹੋਵੇ, ਤੇ ਜੇਕਰ ਵਿੱਤੀ ਘਾਟੇ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਪੋਸਟ ਨੇ ਪਾਰਸਲ ਸਰਵਿਸਿਜ਼ ਜਾਂ ਬਿਜ਼ਨਸ ਪਾਰਸਲ ਸਰਵਿਸਿਜ਼ ਦੇ ਜ਼ਰੀਏ ਹੀ $8 ਬਿਲੀਅਨ ਦਾ ਆਪਣੇ ਰੈਵਨਿਊ ਦੇ ਵਿੱਚੋਂ ਘਾਟਾ ਖਾਇਆ। ਇਸ ਕਰਕੇ ਭਵਿੱਖ ਦੇ ਵਿੱਚ ਆਸਟ੍ਰੇਲੀਆ ਪੋਸਟ ਆਪਣੀਆਂ ਸਰਵਿਸਿਜ਼ ਨੂੰ ਲਿਮਿਟਿਡ ਕਰ ਦੇਵੇ, ਕਮਿਊਨਿਟੀ ਪੋਸਟ ਬਾਕਸ ਜਿਹੜੇ ਨੇ ਉਹ ਚੁੱਕ ਦੇਵੇ, ਤਾਂ ਇਹ ਕੋਈ ਹੈਰਾਨੀ ਨਹੀਂ ਹੋਏਗੀ। ਅੱਜ ਦੀ ਤਰੀਕ ਦੇ ਵਿੱਚ ਆਸਟ੍ਰੇਲੀਆ ਪੋਸਟ ਦੇ ਲਗਭਗ 4,000 ਰਿਟੇਲ ਆਊਟਲੈਟਸ ਨੇ, ਇਹਨਾਂ ਦੇ ਵਿੱਚੋਂ 2,500 ਰੀਜਨਲ ਤੇ ਰਿਮੋਟ ਏਰੀਆਜ਼ ਦੇ ਵਿੱਚ ਨੇ। ਸਭ ਤੋਂ ਪਹਿਲਾਂ ਗਾਜ ਇਹਨਾਂ ਹੀ ਏਰੀਆਜ਼ ਦੇ ਉੱਤੇ ਡਿੱਗੇਗੀ। ਰਿਮੋਟ ਤੇ ਰੀਜਨਲ ਏਰੀਆਜ਼ ਦੇ ਵਿੱਚੋਂ ਰਿਟੇਲ ਸ਼ਾਪਸ ਜਿਹੜੀਆਂ ਨੇ ਇੱਕ ਇੱਕ ਕਰਕੇ ਖਤਮ ਹੋਣਗੀਆਂ। ਕੰਪਨੀ ਦਾ ਕਹਿਣਾ ਹੈ ਕਿ
ਪਿਛਲੇ ਵਿਤਵਰੇ ਦੇ ਨਾਲੋਂ ਇਸ ਵਿਤਵਰੇ ਦੇ ਵਿੱਚ ਉਹ ਆਪਣੀ ਲਾਗਤ ਦੇ ਵਿੱਚ ਜਾਂ ਜਿਹੜੇ ਕਮਾਈ ਤੋਂ ਬਾਅਦ ਜਿਹੜੇ ਘਾਟੇ ਬਚਦੇ ਨੇ ਉਹਨਾਂ ਨੂੰ ਘੱਟ ਕਰਨਾ ਚਾਹੁੰਦੇ ਨੇ। ਉੱਥੇ ਅਪਰਾਧ ਜਗਤ ਦੇ ਨਾਲ ਜੁੜੀਆਂ ਕੁਝ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। ਸਿਡਨੀ ਦੇ ਵਿੱਚ ਇੱਕ ਰਵਿਸ਼ ਬਿਨ ਦੇ ਅੰਦਰੋਂ ਇੱਕ ਨਵਜਾਤ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਸਥਾਨਕ ਭਾਈਚਾਰੇ ਦੇ ਵਿੱਚ ਜਿਹੜਾ ਇੱਕ ਖੌਫ ਦੇਖਿਆ ਜਾ ਰਿਹਾ। ਦੱਸ ਦਈਏ ਕਿ ਸਿਡਨੀ ਦੇ ਪੱਛਮੀ ਇਲਾਕੇ ਦੇ ਵਿੱਚ ਔਬਨ ਦੇ ਵਿੱਚ ਹੈਰੋ ਰੋਡ ਦੇ ਕੋਲੋਂ ਇੱਕ ਬਿਲਡਿੰਗ ਦੇ ਬਿਨ ਦੇ ਵਿੱਚ 11:30 ਵਜੇ ਸੋਮਵਾਰ ਦੇ ਤੜਕ ਸਵੇਰੇ ਇੱਕ ਰੈਜੀਡੈਂਟ ਨੇ ਇਹ ਪਾਇਆ ਕਿ ਬਿਨ ਦੇ ਵਿੱਚ ਜਿਹੜਾ ਇੱਕ ਵੱਡਾ ਬਿਨ ਸੀ ਡਿਸਪੋਜ਼ੇਬਲ, ਉਸ ਦੇ ਵਿੱਚ ਇੱਕ ਪਲਾਸਟਿਕ ਬੈਗ ਦੇ ਅੰਦਰ ਇਹ ਲਪੇਟ ਕੇ ਨਵਜਾਤ ਬੱਚਾ ਜਿਹੜਾ ਸੁੱਟਿਆ ਹੋਇਆ ਸੀ। ਔਰ ਪੁਲਿਸ ਨੇ ਖੋਜ ਪੜਤਾਲ ਤੋਂ ਬਾਅਦ ਪਾਇਆ ਕਿ ਇਸ ਬੱਚੇ ਦੀ ਮੌਤ 36 ਘੰਟੇ ਪਹਿਲਾਂ ਹੋ ਚੁੱਕੀ ਸੀ। ਪੁਲਿਸ ਦੀ ਤਰਫ ਤੋਂ ਹੋਰ ਸੀਸੀਟੀਵੀ ਕੈਮਰੇ ਤੇ ਦੂਸਰਿਆਂ ਦੀ ਮਦਦ ਦੇ ਨਾਲ ਜਿਹੜੀ ਇਸ ਦੀ ਮਾਂ ਜਾਂ ਇਸ ਦੇ ਜਾਣਕਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਔਬਨ ਇਲਾਕੇ ਦੇ ਵਿੱਚ ਜੇਕਰ ਕਿਸੇ ਨੂੰ ਵੀ ਹੈਰੋ ਰੋਡ ਦੇ ਉੱਤੇ ਇਸ ਸ਼ੱਕੀ ਘਟਨਾ ਦੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਕ੍ਰਾਈਮ ਸਟੋਪਰਸ ਨੂੰ 1800-333-0 ਦੇ ਉੱਤੇ ਜਾਣਕਾਰੀ ਦੇ ਸਕਦਾ ਹੈ। ਉੱਥੇ ਹੀ ਸਿਡਨੀ ਦੇ ਵਿੱਚ ਇੱਕ ਘਰ ਦੇ ਅੰਦਰ ਸਾਊਥ ਵੈਸਟ ਇਲਾਕੇ 'ਚ ਦਾਖਲ ਹੋਣ ਦੀ ਜਬਰੀ ਕੋਸ਼ਿਸ਼ ਕੀਤੀ ਗਈ ਹੈ। ਇਸ ਦਰਮਿਆਨ ਇੱਕ ਨੌਜਵਾਨ ਨੂੰ ਗੋਲੀ ਵੀ ਮਾਰੀ ਗਈ। ਸਿਡਨੀ ਦਾ ਸਾਊਥ ਵੈਸਟ ਦਾ ਇਲਾਕਾ ਗਲੈਨ ਅਲਪਾਈਨ, ਜਿਸ ਦੇ ਵਿੱਚ 4:15 ਵਜੇ ਤੜਕੇ ਸਵੇਰੇ ਪੁਲਿਸ ਨੂੰ ਸੱਦਿਆ ਗਿਆ, ਜਦੋਂ ਗੋਲੀਬਾਰੀ ਦੀ ਇਸ ਘਟਨਾ ਦੇ ਵਿੱਚ ਇੱਕ 20 ਸਾਲ ਦੇ ਲੜਕੇ ਦੀ ਮੌਤ ਹੋਈ ਦੱਸੀ ਗਈ ਹੈ। ਉਸ ਦੀ ਪਛਾਣ ਹਾਲੇ ਤੱਕ ਖਬਰਾਂ ਲਾਈਵ ਪੜੇ ਜਾਣ ਵੇਲੇ ਤੱਕ ਸਾਹਮਣੇ ਨਹੀਂ ਆਈ ਹੈ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਸਭ ਤੋਂ ਮਾੜੀ ਖਬਰ ਜਿਹੜੀ ਹੈ ਉਹ ਸੌਕਰ ਦੇ ਦੀਵਾਨਿਆਂ ਦੇ ਲਈ ਹੋ ਸਕਦੀ ਹੈ, ਕਿਉਂਕਿ ਮੈਸੀ ਦੀ ਤਰਫ ਤੋਂ ਆਪਣੇ ਸੌਕਰ ਕਰੀਅਰ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ। ਆਪਣੇ ਦੇਸ਼ ਦੇ ਲਈ ਖੇਡਣਾ ਮੈਸੀ ਦੀ ਤਰਫ ਤੋਂ ਹੁਣ ਜਿਹੜਾ ਉਹ ਰਿਟਾਇਰਮੈਂਟ ਦਾ ਐਲਾਨ ਆਇਆ। ਇੰਸਟਾਗ੍ਰਾਮ ਦੇ ਉੱਤੇ ਉਹਨਾਂ ਨੇ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦਿਆਂ ਕਿਹਾ ਕਿ ਬੇਹੱਦ ਦੁੱਖ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ। ਇਸੇ ਸਾਲ ਅਮਰੀਕਾ, ਕੈਨੇਡਾ, ਮੈਕਸੀਕੋ ਦੇ ਵਿੱਚ ਹੋਏ ਫੁੱਟਬਾਲ ਵਰਲਡ ਕੱਪ ਦੇ ਵਿੱਚ ਮੈਸੀ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚਿਆ ਸੀ। ਬੇਸ਼ੱਕ ਉਹਨਾਂ ਦੀ ਟੀਮ ਜਿਹੜੀ ਸੀ ਉਹ ਫਾਈਨਲ 'ਚ ਸਪੇਨ ਦੇ ਹੱਥੋਂ ਹਾਰ ਗਈ ਸੀ, ਜਾਂ ਉਹ ਵੀ ਕੋਈ ਨਿੱਜੀ ਟਰਾਫੀ ਦੇ ਹੱਕਦਾਰ ਨਹੀਂ ਬਣ ਸਕੇ, ਪਰ ਮੈਸੀ ਨੇ ਪੂਰੇ ਟੂਰਨਾਮੈਂਟ 'ਚ 8 ਬੇਮਿਸਾਲ ਗੋਲ ਕੀਤੇ ਸੀ, 4 ਅਸਿਸਟ ਵੀ ਦਿੱਤੇ ਸੀ। 7 ਮੈਚਾਂ 'ਚ ਅਰਜਨਟੀਨਾ ਦੇ 12 ਗੋਲਾਂ ਦੇ ਵਿੱਚ ਉਹਨਾਂ ਦਾ ਸਿੱਧਾ ਸਿੱਧਾ ਯੋਗਦਾਨ ਸੀ। ਇੰਨਾ ਹੀ ਨਹੀਂ, ਉਹਨਾਂ ਨੇ ਅਰਜਨਟੀਨਾ ਨੂੰ ਦੂਸਰੀ ਵਾਰ ਵਰਲਡ ਕੱਪ ਦੇ ਫਾਈਨਲ ਤੱਕ ਪਹੁੰਚਾਇਆ ਸੀ। ਉਹਨਾਂ ਦੇ ਸ਼ਾਨਦਾਰ ਕਰੀਅਰ ਦਾ 3ਰਾ ਵਰਲਡ ਕੱਪ ਫਾਈਨਲ ਵੀ ਸੀ। 39 ਸਾਲ ਦੇ ਮੈਸੀ ਨੇ 2022 ਦੇ ਵਿੱਚ ਕਤਰ ਦੇ ਅੰਦਰ ਅਰਜਨਟੀਨਾ ਨੂੰ ਵਰਲਡ ਕੱਪ ਜਿਤਾਇਆ ਵੀ ਸੀ, ਉਦੋਂ ਵੀ ਟੀਮ ਫਾਈਨਲ 'ਚ ਜਿਹੜੀ ਜਿੱਤੀ ਸੀ। ਔਰ 207 ਕੌਮਾਂਤਰੀ ਮੈਚਾਂ ਦੇ ਵਿੱਚ 125 ਗੋਲ ਮੈਸੀ ਨੇ ਹੁਣ ਤੱਕ ਕੀਤੇ ਨੇ, ਜਿਸ ਦੇ ਨਾਲ ਉਹ ਕਿਸੇ ਵੀ ਦੇਸ਼ ਦੀ ਤਰਫ ਤੋਂ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਤੇ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਵੀ ਬਣੇ ਨੇ। ਇੰਸਟਾਗ੍ਰਾਮ ਦੇ ਉੱਤੇ ਮੈਸੀ ਨੇ ਦੱਸਿਆ ਕਿ ਨੈਸ਼ਨਲ ਟੀਮ ਨੂੰ ਉਹਨਾਂ ਨੇ ਸਭ ਕੁਝ ਦਿੱਤਾ, ਪਰ ਹੁਣ ਉਹਨਾਂ ਦੇ ਕੋਲ ਸਭ ਕੁਝ ਦੇਣ ਦੇ ਲਈ ਬਚਿਆ ਨਹੀਂ ਹੈ। ਫਾਈਨਲ ਤੋਂ ਬਾਅਦ ਇੰਨਾ ਸਮਾਂ ਬੀਤ ਜਾਣ ਤੇ ਬਹੁਤ ਕੁਝ ਸੋਚਣ ਤੋਂ ਬਾਅਦ ਮੈਂ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਨੈਸ਼ਨਲ ਟੀਮ ਤੋਂ ਰਿਟਾਇਰ ਹੋਣਾ ਚਾਹੁੰਦਾ। ਹਾਲਾਂਕਿ ਦੱਸ ਦਈਏ ਕਿ ਇੰਟਰ ਮਿਆਮੀ ਦੇ ਨਾਲ ਉਹਨਾਂ ਦਾ ਜਿਹੜਾ ਕੰਟਰੈਕਟ ਹੈ ਲੀਗ ਮੈਚਿਸ ਦੇ ਵਿੱਚ, ਉਹ ਹਾਲੇ ਵੀ ਸੀਜ਼ਨ ਜਿਹੜਾ ਅਖੀਰ ਤੱਕ ਹੈ 2028 ਦਾ, ਉਦੋਂ ਤੱਕ ਉਹਨਾਂ ਦਾ ਉਹ ਚੱਲਦਾ ਰਹੇਗਾ। ਮੈਸੀ ਨੇ 8 ਮਹੀਨੇ 'ਚ ਹੀ ਇਹ ਗੱਲ ਕਹੀ ਸੀ ਕਿ ਉਹ ਆਪਣੇ ਪਿਤਾ ਹੋਰਗੇ ਦੀ ਮੌਤ ਤੋਂ ਬਾਅਦ ਫੁੱਟਬਾਲ ਦੇ ਵਿੱਚ ਆਪਣੇ ਭਵਿੱਖ ਦੇ ਬਾਰੇ ਸੋਚ ਰਹੇ ਨੇ। 8 ਮਹੀਨੇ ਦੇ ਵਿੱਚ ਉਹਨਾਂ ਦੇ ਪਿਤਾ ਦਾ ਲੰਬੀ ਬਿਮਾਰੀ ਤੋਂ ਬਾਅਦ 68 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਸੀ। 8 ਵਾਰ ਬੈਲੰਡੀ ਔਰ ਜਿੱਤਣ ਵਾਲੇ ਮੈਸੀ ਨੇ 21 ਜੁਲਾਈ ਨੂੰ ਆਪਣਾ ਰਿਟਾਇਰਮੈਂਟ ਮੈਸੇਜ ਵੀ ਲਿਖਿਆ ਸੀ, ਯਾਨੀ ਵਰਲਡ ਕੱਪ ਫਾਈਨਲ ਦੇ ਵਿੱਚ ਅਰਜਨਟੀਨਾ ਦੇ ਸਪੇਨ ਤੋਂ ਹਾਰਨ ਤੋਂ 2 ਦਿਨ ਬਾਅਦ। ਉਹਨਾਂ ਲਿਖਿਆ ਸੀ ਕਿ ਮੇਰੇ ਪਿਤਾ ਦੇ ਨਾਲ ਜੋ ਹੋਇਆ ਉਸ ਤੋਂ ਬਾਅਦ ਮੈਂ ਸਭ ਤੋਂ ਜ਼ਿਆਦਾ ਇਸ ਗੱਲ ਦੇ ਉੱਤੇ ਯਕੀਨ ਦੇ ਨਾਲ ਕਹਿ ਸਕਦਾ ਕਿ ਮੈਂ ਲੰਮਾ ਸਮਾਂ ਫੁੱਟਬਾਲ ਨਹੀਂ ਖੇਡਾਂਗਾ। ਵੈਸੇ ਦੱਸ ਦਈਏ ਕਿ ਮੈਸੀ ਦੇ ਪ੍ਰਤੀ ਗੋਲ ਦੀ ਔਸਤ ਜਿਹੜੀ ਉਹ ਪੇਲੇ ਤੋਂ ਬਾਅਦ ਸਭ ਤੋਂ ਬਿਹਤਰ ਹੈ, ਯਾਨੀ ਮਾਰਾਡੋਨਾ ਤੋਂ ਵੀ ਬਿਹਤਰ ਹੈ। ਇਸ ਦਰਮਿਆਨ ਨਿੱਜੀ ਟਰਾਫੀ ਉਹਨਾਂ ਦੇ ਕੋਲ ਹੋ ਸਕਦਾ ਪੇਲੇ ਜਿੰਨੀਆਂ ਨਾ ਹੋਣ, ਪਰ ਫਿਰ ਵੀ ਉਹਨਾਂ ਦੇ ਕੁੱਲ ਮੈਚਾਂ ਦੇ ਵਿੱਚ ਕੁੱਲ ਗੋਲ ਕਰਨ ਦਾ ਜਿਹੜਾ ਇੱਕ ਅੰਕੜਾ ਉਹ ਕਾਫੀ ਦੁਨੀਆਂ ਦੇ ਸਭ ਤੋਂ ਬਿਹਤਰੀਨ ਖਿਡਾਰੀਆਂ ਦੇ ਵਿੱਚੋਂ ਇੱਕ ਹੈ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਇਹ ਵੀ ਖੇਡ ਜਗਤ ਦੇ ਨਾਲ ਹੀ ਜੁੜੀ ਹੋਈ, ਜਿੱਥੇ ਨੋਵਾਕ ਜੋਕੋਵਿਚ ਨੇ ਆਪਣੇ ਅਮਰੀਕੀ ਓਪਨ ਦੇ ਪਹਿਲੇ ਦੌਰ ਦੇ ਵਿੱਚ ਅਰਜਨਟੀਨਾ ਦੇ ਮਾਰੀਆਨੋ ਨੇਵਾਨੇ ਨੂੰ ਹਾਰ ਤੋਂ ਬਾਅਦ
ਰੋਂਦੇ ਹੋਏ ਜਿਹੜੀ ਉਹਨਾਂ ਦੀ ਵੀਡੀਓਜ਼ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ। 24 ਬਾਰ ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੇ 39 ਸਾਲ ਦੇ ਜੋਕੋਵਿਚ ਇੱਕ ਰੋਮਾਂਚਕ ਮੁਕਾਬਲੇ ਦੇ ਬੜੇ ਹੀ ਫੈਸਲਾਕੁੰਨ ਸੈੱਟ ਦੇ ਵਿੱਚ ਹਾਰ ਕੇ ਭਾਵਕ ਹੋ ਕੇ ਰੋਣ ਲੱਗ ਪਏ। ਪੂਰੇ ਮੈਚ ਦੇ ਦਰਮਿਆਨ ਉਹ ਸਰੀਰਕ ਪਰੇਸ਼ਾਨੀ ਦੇ ਨਾਲ ਜੂਝ ਰਹੇ ਸੀ। ਮੈਚ ਦੇ ਦੌਰਾਨ ਉਹਨਾਂ ਨੇ ਇੱਕ ਸਮੇਂ ਉਲਟੀ ਵੀ ਕੀਤੀ ਸੀ। ਚੌਥਾ ਦਰਜਾ ਪ੍ਰਾਪਤ ਜੋਕੋਵਿਚ ਨੇ ਆਪਣੇ ਸੰਘਰਸ਼ਪੂਰਨ ਜਜ਼ਬੇ ਨੂੰ ਦਿਖਾਇਆ, ਪਰ ਨਿਊਯਾਰਕ ਦੀ ਹੋਮਸ ਭਰੀ ਗਰਮੀ ਦੇ ਵਿੱਚ ਉਹਨਾਂ ਨੇ 7-6, 5-7, 4-6, 6-2, 6-1 ਦੇ ਨਾਲ ਹਾਰ ਦਾ ਸਾਹਮਣਾ ਕੀਤਾ। ਫਲਸ਼ਿੰਗ ਮਿਡੋਜ਼ ਦੇ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਜੋਕੋਵਿਚ ਪਹਿਲੇ ਹੀ ਦੌਰ ਦੇ ਵਿੱਚ ਹਾਰ ਕੇ ਬਾਹਰ ਹੋ ਗਏ ਹੋਣ। ਕਿਸੇ ਵੀ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਪਹਿਲੇ ਦੌਰ ਦੇ ਵਿੱਚ ਉਹਨਾਂ ਦੀ ਇਹ ਹਾਰ 2006 ਤੋਂ ਬਾਅਦ ਪਹਿਲੀ ਵਾਰ ਹੋਈ ਹਾਰ ਵੀ ਹੈ। ਜੋਕੋਵਿਚ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਫ਼ ਸੀ ਕਿ ਕੋਰਟ ਦੇ ਉੱਤੇ ਮੇਰੇ ਲਈ ਇਹ ਕਿੰਨਾ ਖਰਾਬ ਤਜਰਬਾ ਸੀ। ਉਹਨਾਂ ਕਿਹਾ ਕਿ ਮੈਂ ਮਾਰੀਆਨੋ ਨੂੰ ਜਿੱਤ ਦਾ ਕ੍ਰੈਡਿਟ ਘੱਟ ਨਹੀਂ ਕਰਨਾ ਚਾਹੁੰਦਾ, ਉਹਨਾਂ ਨੂੰ ਵਧਾਈ, ਉਹ ਚੰਗਾ ਇਨਸਾਨ ਹੈ, ਲੜਾਕੂ ਖਿਡਾਰੀ ਹੈ, ਪਰ ਇਸ ਮੈਚ ਦਾ ਮੈਂ ਬਿਲਕੁਲ ਵੀ ਆਨੰਦ ਨਹੀਂ ਲੈ ਸਕਿਆ। ਉਹਨਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY Immigration and Education Consultant,
1: ਹਰ ਕਦਮ ਤੁਹਾਡੇ ਨਾਲ।
0: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 to 20 ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending।
3: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
0: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD on roads on us, conditions apply.
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
9: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲ ਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
10: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇਂ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ੍ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au। kinder पर जाएं। विक्टोरियन सरकार मेलबर्न द्वारा अधिकृत।
11: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
12: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
11: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रॉसरी स्टोर तो। विजिट goldleafdairy.com।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616 quicksignage.com.au।
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY Immigration and Education Consultant,
1: ਹਰ ਕਦਮ ਤੁਹਾਡੇ ਨਾਲ।
0: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending।
3: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
0: 0433-280-252 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD on roads on us condition।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਜਨਗਣਨਾ ਦੀ ਰਾਤ 11 ਅਗਸਤ ਮੰਗਲਵਾਰ ਸੀ। ਹਰ ਘਰ ਲਈ ਜਨਗਣਨਾ ਪੂਰੀ ਕਰਨੀ ਲਾਜ਼ਮੀ ਹੈ। ਜਨਗਣਨਾ ਪੂਰੀ ਕਰਨ ਲਈ ਹਾਲੇ ਵੀ ਸਮਾਂ ਹੈ। census.abs.gov.au/punjabi ਤੇ ਜਾਓ ਜਾਂ 1-800-181-227 ਤੇ ਫੋਨ ਕਰੋ। ਆਸਟ੍ਰੇਲੀਆਈ ਅੰਕੜਾ ਬਿਊਰੋ, ਕੈਨਬਰਾ ਵੱਲੋਂ ਅਧਿਕਾਰਤ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।